0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਹਾਜ਼ਰ ਹਾਂ। ਇਸ ਅਗਲੇ ਹਿੱਸੇ ਦੇ ਵਿੱਚ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਅਤੇ ਵਿਸ਼ੇ 'ਤੇ ਗੱਲਾਂ ਬਾਤਾਂ ਹੁੰਦੀਆਂ ਨੇ, ਤੁਹਾਡੀਆਂ ਵੀ ਪੈਂਦੀਆਂ ਨੇ ਸਾਂਝਾਂ। ਸਾਂਝਾਂ ਪਾਉਣ ਦੇ ਲਈ ਸਾਡੇ ਨੰਬਰ ਨੇ 044-747-1674 0447-1674 ਅਤੇ 93-56-0-346। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
0: ਅੱਜ ਦਿਨ ਬੁੱਧਵਾਰ ਦਾ ਅਤੇ 16 ਤਰੀਕ ਅੱਜ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਕੁਛ ਵਿਸ਼ੇ ਵਸਤੂ ਦੇ ਉੱਤੇ ਗੱਲਾਂ ਬਾਤਾਂ ਕਰੀਏ, ਜਾਣ ਲੈਂਦੇ ਹਾਂ ਕਿ ਕੀ ਤੁਹਾਡੇ ਹਾਲ ਚਾਲ ਨੇ। ਸੋ ਆਪਣੀ ਜੁੜਤ ਜਿਹੜੀ ਆ ਉਹ ਤੁਸੀਂ ਮੈਸੇਜਾਂ ਦੇ ਰਾਹੀਂ ਬਣਾ ਕੇ ਰੱਖ ਸਕਦੇ ਹੋ ਅਤੇ ਉਸ ਤੋਂ ਬਾਅਦ ਕਾਲਾਂ ਦੇ ਰਾਹੀਂ ਬਣਾ ਕੇ ਰੱਖ ਸਕਦੇ ਹੋ, ਪਰ ਫਿਲਹਾਲ ਥੋੜ੍ਹਾ ਜਿਹਾ ਇੰਤਜ਼ਾਰ। ਜਦੋਂ ਆਪਾਂ ਲਾਈਨਾਂ ਓਪਨ ਕਰਦੇ ਹਾਂ ਫਿਰ ਤੁਸੀਂ ਕਰਿਓ ਕਾਲ ਅਤੇ ਫਿਰ ਤੁਸੀਂ ਰੱਖਿਓ ਆਪਣੇ ਵਿਚਾਰ। ਫਿਲਹਾਲ ਤੁਸੀਂ ਆਪਣੇ ਸੜਕਾਂ ਦੇ ਹਾਲ ਚਾਲ ਤੁਸੀਂ ਦੱਸੋ ਵੀ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ, ਕੀ ਸੜਕਾਂ ਦੇ ਉੱਤੇ ਗਹਿਮਾ ਗਹਿਮੀ ਚੱਲ ਰਹੀ ਆ, ਕਿ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਪਹਿਲਾਂ ਦੇ ਨਾਲੋਂ ਸੜਕਾਂ ਦੇ ਉੱਤੇ ਥੋੜ੍ਹੀ ਜਿਹੀ ਰੌਣਕ ਘੱਟ ਗਈ ਆ। ਬਹੁਤ ਸਾਰੇ ਲੋਕ ਇਹ ਚਰਚਾ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸੜਕਾਂ ਦੇ ਉੱਤੇ ਪਹਿਲਾਂ ਵਰਗੀ ਰੌਣਕ ਨਹੀਂ ਰਹੀ। ਖੈਰ ਉਹਨੂੰ ਕਿਸੇ ਪਾਸੇ ਜੋੜ ਜੋੜ ਕੇ ਵੇਖਿਆ ਜਾ ਰਿਹਾ, ਮਹਿੰਗਾਈ, ਛੁੱਟੀਆਂ, ਨੌਕਰੀਆਂ, ਘਰੋਂ ਕੰਮ ਕਰਨਾ, ਹੋਰ ਬਹੁਤ ਸਾਰਾ ਕੁਛ। ਪਰ ਵੇਖਣ ਵਾਲੀ ਚੀਜ਼ ਇਹ ਹੈ ਕਿ ਜਿਹੜੇ ਨਿੱਤ ਸੜਕਾਂ ਦੇ ਉੱਤੇ ਰਹਿੰਦੇ ਨੇ ਉਹ ਕੀ ਸੋਚਦੇ ਨੇ। ਸੋ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਕਿ ਤੁਹਾਨੂੰ ਇਸ ਟਾਈਮ ਸੜਕਾਂ ਦੇ ਉੱਤੇ ਵਿਚਰਦਿਆਂ ਕੀ ਲੱਗਦਾ, ਕਿਉਂਕਿ ਵਾਕਈ ਟ੍ਰੈਫਿਕ ਘਟੀ ਹੈ, ਘਟੀ ਹੋਊਗੀ ਤਾਂ ਕਿਤੇ ਉਹ ਕਹਿੰਦੇ ਹੁੰਦੇ ਵੀ ਸਮੁੰਦਰ 'ਚੋਂ ਕਿਤੇ ਚਾਰ ਬੂੰਦਾਂ ਨਿਕਲ ਗਈਆਂ ਹੋਣਗੀਆਂ, ਕੋਈ ਏਡਾ ਵੱਡਾ ਕੋਈ ਖਾਸ ਫਰਕ ਪੈਂਦਾ ਨਹੀਂ ਆ, ਪਰ ਪੈਂਦਾ ਆ ਅਤੇ ਕਿੰਨਾ ਕੁ ਪੈਂਦਾ ਵਾ, ਕਿੰਨਾ ਕੁ ਪਿਆ ਵਾ, ਉਹਦੇ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਦਿਓ। ਫਿਲਹਾਲ ਜੋ ਸਾਡੇ ਕੋਲ ਕੁਛ ਅਗਲੀਆਂ ਗਲੇਰੀਆਂ ਜਾਣਕਾਰੀਆਂ ਨੇ ਉੱਧਰ ਨੂੰ ਆਪਾਂ ਵੱਧਦੇ ਹਾਂ। ਹੋਰ ਭਾਈ ਕੀ ਨਵੀਂ ਤਾਜ਼ੀ?
1: ਸੜਕਾਂ ਦੀ ਵੀ ਗੱਲ ਕਰ ਲਈਏ, ਸਵੇਰੇ ਟ੍ਰੈਫਿਕ ਠੀਕ ਸੀਗਾ, ਫਰੀ ਫਲੋਇੰਗ ਸੀਗਾ। ਮੈਨੂੰ ਲੱਗਦਾ ਮੁਸ਼ਕਲ ਉਦੋਂ ਆਉਂਦੀ ਆ ਜਦ ਕੋਈ ਇੱਕ ਅੱਧੀ ਗੱਡੀ ਕਿਤੇ ਕਾਰ ਕੂਰ ਸਾਈਡ 'ਤੇ ਖਰਾਬ ਹੋ ਜੇ ਅਤੇ ਮੁੜ ਕੇ ਫਿਰ ਉਹ ਡੇਢ ਡੇਢ ਦੋ ਦੋ ਘੰਟੇ ਉਹ 40 ਦਾ ਜ਼ੋਨ ਬਣਾ ਦਿੰਦੇ ਆ ਤਾਂ ਉਹ ਚਾਰੇ ਪੰਜੇ ਲੈਣਾ ਹੀ ਖੜ੍ਹ ਜੇ ਜਾਂਦੀਆਂ, ਜਿਵੇਂ ਮਨੈਸ਼ ਦੀ ਗੱਲ ਕਰਾਂ। ਪਰ ਜੇ ਟ੍ਰੈਫਿਕ ਚੱਲਦਾ ਰਹੇ ਤਾਂ ਚੱਲਦਾ ਰਹਿੰਦਾ। ਅਤੇ ਦੂਜਾ ਇਹ ਵੀ ਆ, ਹੁਣ ਜੇ ਡੀਜ਼ਲ ਅੱਜ 260-265 ਨੂੰ ਪਵਾਇਆ ਤਾਂ ਕਿਤੇ ਨਾ ਕਿਤੇ ਮਹਿੰਗਾਈ ਦੀ ਮਾਰ ਝੱਲਦੇ ਲੋਕ ਇਹ ਵੀ ਸੋਚਦੇ ਹੋਣੇ ਆ ਜੇ ਕਿਤੇ ਸਰਦਾ ਤਾਂ ਸਾਰ ਲਈਏ।

0: ਮੋਟਾ ਹੋ ਗਿਆ, ਪਤਲਾ ਹੋ ਗਿਆ ਜਾਂ ਲੰਮਾ ਹੋ ਗਿਆ ਉਹ ਤੁਹਾਨੂੰ ਉਨਾ ਪਤਾ ਨਹੀਂ ਲੱਗਦਾ, ਪਰ ਓਵਰਆਲ ਜਿਹੜਾ ਮੰਨ ਲਓ ਹਫ਼ਤੇ ਕੁ ਬਾਅਦ ਨਿਕਲਦਾ ਬੰਦਾ ਉਹ ਨੋਟ ਕਰਦਾ ਵੀ ਆ ਯਾਰ ਅੱਗੇ ਨਾਲੋਂ ਥੋੜ੍ਹਾ ਜਿਹਾ ਫਰਕ ਪੈ ਗਿਆ,
1: ਜਿਵੇਂ ਅੱਜ ਮੈਂ ਨੋਟ ਕੀਤਾ ਵੀ ਟ੍ਰੈਫਿਕ ਥੋੜ੍ਹਾ ਜਿਹਾ ਘੱਟ ਸੀ।
0: ਸੋ ਇਹ ਸ਼ਾਇਦ ਸਾਰੇ ਨੋਟ ਕਰ ਰਹੇ ਹੋਣ, ਕਿਉਂਕਿ ਹੁਣ ਆਹ ਗੱਲ ਚੱਲੀ ਹੈ ਅਤੇ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਅਤੇ ਮੈਨੂੰ ਲੱਗਾ ਵੀ ਹਾਂ ਥੋੜ੍ਹਾ ਜਿਹਾ ਬਹੁਤ ਜਾ, ਕਿਉਂਕਿ ਹਾਲਾਂਕਿ ਮੈਂ ਬਹੁਤ ਜ਼ਿਆਦਾ ਲੰਮੀ ਡਰਾਈਵ 'ਤੇ ਇੱਥੋਂ ਨਹੀਂ ਕਰਨੀ ਹੁੰਦੀ, ਪਰ ਇੰਨੀ ਕੁ ਦੇ ਵਿੱਚੋਂ ਮੈਂ ਹਾਂ ਮਤਲਬ ਕਹਿ ਸਕਦਾ ਵੀ ਹਾਂ ਠੀਕ ਹੈ ਸ਼ਾਇਦ ਹੈਗਾ ਫਰਕ, ਜੇ ਨਹੀਂ ਵੀ ਹੈ ਤਾਂ ਵਧਿਆ ਤਾਂ ਨਹੀਂ
1: ਜੀ,
0: ਇੰਨਾ ਕੁ ਜ਼ਰੂਰ ਆ।
1: ਪਰ
0: ਬਾਕੀ ਗਾਂ ਛੁੱਟੀਆਂ 'ਚ ਪਤਾ ਲੱਗ ਜੂ,
1: ਅੰਦਾਜ਼ੇ ਇੱਦਾਂ ਲਾਉਂਦੇ ਆ ਵੀ ਸ਼ੋਪਿੰਗ ਸੈਂਟਰ 'ਚ ਪਾਰਕਿੰਗ ਸੌਖੀ ਮਿਲ ਗਈ ਸੀ, ਅੱਗੇ ਮਿਲਦੀ ਨਹੀਂ ਹੁੰਦੀ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਦਾ ਅਸਰ ਤਾਂ ਰਹਿੰਦਾ, ਪਰ ਬੰਦਾ ਇਹ ਭੁੱਲ ਜਾਂਦਾ ਵੀ ਪਿਛਲੀ ਵਾਰ ਮੈਂ ਸ਼ੁੱਕਰਵਾਰ ਨੂੰ ਆਇਆ ਸੀ, ਸੋਮਵਾਰ ਨੂੰ ਆਇਆ ਸੀ, ਇਸ ਵਾਰ ਬੁੱਧਵਾਰ ਨੂੰ ਆਇਆ। ਆਪਣੇ ਮਨ ਨੂੰ ਵੀ ਢਾਰਸ ਜਿਹਾ ਬਣਾਉਣ ਨੂੰ ਹੁੰਦਾ ਵੀ ਨਹੀਂ ਯਾਰ ਅੱਜ ਮੈਂ 10 ਮਿੰਟ ਪਹਿਲਾਂ ਨਿਕਲ ਆਇਆ ਸੀ, ਹੋ ਸਕਦਾ 10 ਮਿੰਟ ਬਾਅਦ 'ਚੋਂ ਨਿਕਲਦਾ ਤਾਂ ਟ੍ਰੈਫਿਕ ਦਾ ਹਾਲ ਉਹੀ ਹੋਣਾ ਸੀ। ਜਿੱਥੇ ਸਵਾਲ ਨੇ ਉੱਥੇ ਜਵਾਬ ਵੀ ਆਪਣੇ ਆਪ ਨੂੰ ਬੰਦਾ ਆਪ ਹੀ ਦੇ ਲੈਂਦਾ।
0: ਆਹ ਬਿਲਕੁਲ ਬੜੇ ਫਰਕ ਤਾਂ ਜ਼ਰੂਰ ਨੇ, ਪਰ ਇੱਕ ਵੱਡਾ ਫਰਕ ਜਿਹੜਾ ਤੁਸੀਂ ਹੁਣ ਪਾਰਕਿੰਗ ਦੀ ਗੱਲ ਕੀਤੀ ਹੈ ਅਤੇ ਵੱਡਾ ਫਰਕ ਇਹ ਵੀ ਨਜ਼ਰ ਆ ਰਿਹਾ ਵਾ, ਹੋ ਸਕਦਾ ਤੁਸੀਂ ਆਪਣੇ ਆਸ ਪਾਸ ਸ਼ੋਪਿੰਗ ਸੈਂਟਰਾਂ ਦੇ ਵਿੱਚ ਵੇਖਿਆ ਹੋਵੇ, ਹੁਣ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਜਿਹੜੇ ਵੀ ਸਾਡੇ ਬਨਿੰਗਸ ਹੋ ਗਏ ਜਾਂ ਆਪਣੇ ਵੱਡੇ ਸ਼ੋਪਿੰਗ ਸੈਂਟਰ ਨੇ ਉਹਨਾਂ 'ਚ ਤਾਂ ਚਲੋ ਪਹਿਲਾਂ ਹੀ ਕਈਆਂ ਦੇ ਵਿੱਚ, ਕਈਆਂ 'ਚ ਹੁਣ ਹੋ ਗਿਆ, ਜਾਂ ਫਿਰ ਜਿਹੜੇ ਛੋਟੇ ਵੀ ਈਵਨ ਸੁਪਰ ਮਾਰਕੀਟ ਨਿੱਕੇ ਨਿੱਕੀਆਂ ਨੇ ਉਹਨਾਂ ਦੇ ਬਾਹਰ ਵੀ ਤੁਸੀਂ ਵੇਖਿਆ ਹੋਊਗਾ ਬੋਰਡ ਲੱਗਣੇ ਸ਼ੁਰੂ ਹੋ ਗਏ ਆ, ਉੱਥੇ ਪਾਰਕਿੰਗ ਪਹਿਲਾਂ ਜਿੱਥੇ ਤੁਹਾਨੂੰ ਖੁੱਲ੍ਹੀ ਡੁੱਲੀ ਸਾਰੇ ਦਿਨ ਦੀ ਮਤਲਬ ਬਿਨਾਂ ਕਿਸੇ ਖਰਚੇ ਦੇ ਮਿਲਦੀ ਸੀ, ਹੁਣ ਬਹੁਤਿਆਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਵੀ ਇੱਥੇ ਸਿਰਫ ਤੁਹਾਨੂੰ 3 ਘੰਟੇ ਦੀ ਪਾਰਕਿੰਗ ਮਿਲੂਗੀ, ਉਸ ਤੋਂ ਬਾਅਦ ਪਰਚੀ ਲੱਗਣੀ ਸ਼ੁਰੂ ਹੋ ਗਈ
1: ਜੀ।
0: ਸੋ ਇਹ ਵੀ ਚੀਜ਼ਾਂ ਜਿਹੜੀਆਂ ਬਦਲਦੇ ਰੁਝਾਨ ਆਪਾਂ ਵੇਖ ਰਹੇ ਹਾਂ ਆਪਣੇ ਸ਼ਹਿਰ ਦੇ, ਅਤੇ ਹੋ ਸਕਦਾ ਕਿ ਤੁਹਾਡਾ ਇਸ ਪੱਖੋਂ ਧਿਆਨ ਹਾਲੇ ਪਿਆ ਜਾਂ ਨਹੀਂ ਪਿਆ, ਕਿਉਂਕਿ ਤੁਸੀਂ ਮੰਨ ਲਓ 15-20 ਮਿੰਟ 'ਚ ਜਾਂਦੇ ਹੋ, ਭੱਜ ਭੱਜ ਆ ਜਾਂਦੇ, ਪਰ ਤੁਸੀਂ ਜੇ ਐਂਟਰੀ ਦੇ ਉੱਤੇ ਧਿਆਨ ਦਿਓਗੇ ਅਤੇ ਫਿਰ ਤੁਹਾਨੂੰ ਪਤਾ ਲੱਗੂਗਾ ਤੁਹਾਡੇ ਲੱਗਾ ਬੋਰਡ ਹਾਲੇ ਜਾਂ ਨਹੀਂ ਲੱਗਾ, ਉਹਦੇ ਵੀ ਠੇਕੇ ਦੇ ਦਿੱਤੇ ਗਏ ਨੇ, ਉੱਧਰੋਂ ਵੀ ਹੁਣ ਐਕਸਟਰਾ ਬੋਝ ਪੈਣਾ ਸ਼ੁਰੂ ਹੋਊਗਾ।
1: ਨਾਲ ਦੂਜਾ ਤੁਸੀਂ ਟ੍ਰੇਨ ਸਟੇਸ਼ਨਾਂ ਦਾ ਜੇ ਦੇਖੋ ਲੋਕ, ਕਿਉਂਕਿ ਜਦ ਮਹਿੰਗਾਈ ਦੀ ਮਾਰ ਹੇਠ ਹੁੰਦੇ ਆ ਤਾਂ ਫਿਰ ਟ੍ਰੇਨਾਂ ਜਾਂ ਪਬਲਿਕ ਟਰਾਂਸਪੋਰਟ ਵਰਤਣੀ ਸ਼ੁਰੂ ਕਰ ਦਿੰਦੇ ਆ। ਜੇ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਤਾਂ ਹੁਣ ਉੱਥੇ ਵੀ ਕਾਰਾਂ ਪਾਰਕ ਹੁੰਦੀਆਂ ਆਪਣਾ ਕਰਬ ਸਾਈਡ 'ਤੇ, ਅਤੇ ਹੈ ਨਾ ਘਾਹ ਘੂ 'ਤੇ ਚੜਾ ਚੜੂ ਕੇ, ਕਿਉਂਕਿ ਜਿਹੜਾ ਮੇਨ ਸਟ੍ਰੀਮ ਕਾਰ ਪਾਰਕ ਬਣਿਆ ਉਹ ਪੂਰਾ ਹੀ ਨਹੀਂ ਪੈ ਰਿਹਾ। ਸੋ ਇਹ ਥੋੜ੍ਹੀਆਂ ਥੋੜ੍ਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹਦਾ ਅਸਰ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ 'ਤੇ ਪੈਂਦਾ। ਬਾਕੀ ਸੋਸ਼ਲ ਮੀਡੀਆ, ਅਖਬਾਰਾਂ, ਖਬਰਾਂ, ਉਹਦੇ 'ਚ ਚੌਥੇ ਕੁ ਦਿਨ ਆ ਜਾਂਦਾ RBI ਨੇ ਚੇਤਾਵਨੀ ਦੇ ਦਿੱਤੀ ਹੈ ਜੀ, Big 4 ਬੈਂਕਸ ਨੇ ਕਹਿਤਾ ਆਉਣ ਵਾਲੇ ਦਿਨ ਗਲੂਮੀ ਹੋਣਗੇ, ਆਉਣ ਵਾਲੇ 14 ਦਿਨਾਂ 'ਚ ਇਹ ਹੋ ਜਾਣਾ, 15 ਦਿਨ 'ਚ ਉਹ ਹੋ ਜਾਣਾ, 17 ਦਿਨਾਂ 'ਚ ਆਹ ਹੋ ਜਾਣਾ। ਉਸ ਕਿਸਮ ਦੀਆਂ ਖਬਰਾਂ ਦੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਭਰਮਾਰ।
0: ਬਿਲਕੁਲ, ਕੱਲ੍ਹ ਦੇ ਦਿਨ ਹੀ ਆਪਾਂ ਇੱਕ ਤੁਹਾਡੇ ਨਾਲ ਸਾਂਝੀ ਕੀਤੀ, ਤੁਹਾਡੇ ਨਾਲ ਖਬਰ ਸ਼ਾਇਦ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਹੋ ਗਈ ਹੋਊਗੀ ਕਿ ਇੰਟਰਸਟ ਰੇਟਾਂ ਦੀ ਤੁਸੀਂ ਗੱਲ ਕੀਤੀ ਹੈ, ਅਤੇ ਇੰਟਰਸਟ ਰੇਟ ਇਸ ਟਾਈਮ ਦੇ ਉੱਤੇ ਜਿੰਨੇ ਵੀ ਵਿਕਸਿਤ ਦੇਸ਼ ਨੇ, ਪੱਛਮੀ ਦੇਸ਼ ਜਿਹੜੇ ਆ, ਉਹਨਾਂ ਸਾਰਿਆਂ ਦੇ ਵਿੱਚੋਂ ਆਸਟ੍ਰੇਲੀਆ ਸਭ ਤੋਂ ਮੋਰੀ ਆ, ਮਤਲਬ ਨੋਟ ਲਿਵੇਬਲ ਸਿਟੀ, ਉਹ ਵਾਲਾ ਗੱਲਾਂ ਬਾਤਾਂ ਤਾਂ ਚਲੋ ਹੁਣ ਸੁਣਨ ਨੂੰ ਆਪਾਂ ਨੇ ਆਮ ਹੋ ਗਿਆ ਆਪਣੇ ਲਈ, ਪਰ ਸਭ ਤੋਂ ਵੱਧ ਇੰਟਰਸਟ ਰੇਟ ਲਾਉਣ ਦੇ ਵਿੱਚ। ਸੋ ਇਸ ਟਾਈਮ
1: ਨਾਲ ਦੂਜਾ ਇਹ ਵੀ ਆ ਵੀ ਜੇ ਪਰ ਕੈਪੀਟਾ ਇਨਕਮ ਦੀ ਗੱਲ ਕਰਨੀ ਹੋਵੇ ਤਾਂ ਆਪਾਂ ਮੇਰਾ ਖਿਆਲ ਦੂਜੇ ਨੰਬਰ 'ਤੇ ਹਾਂ ਦੁਨੀਆ 'ਚ, ਵੀ ਹਰ ਬੰਦਾ ਇੰਨੇ ਲੱਖ ਡਾਲਰ ਦਾ ਮਾਲਕ ਆ। ਪਰ ਜੇ ਡਾਟੇ ਨੂੰ ਦੂਜੇ ਪਾਸਿਓਂ ਘੁਮਾ ਕੇ ਦੇਖੋਗੇ ਫਿਰ ਆ ਜਾਣਾ ਇੱਕ ਖਬਰ ਤੁਹਾਨੂੰ ਪੜ੍ਹਨ ਨੂੰ ਮਿਲਣੀ ਆ ਵੀ ਐਲਬਨੀ ਸਰਕਾਰ ਨੇ ਜਿਹੜਾ ਆਹ ਪਿੱਛੇ ਜੇ ਤਬਦੀਲੀਆਂ ਲਿਆਂਦੀਆਂ ਉਹਦੇ ਨਾਲ ਜੀ $35 ਬਿਲੀਅਨ ਰੀਅਲ ਸਟੇਟ ਦਾ ਲੋਕਾਂ ਦਾ ਵਾਈਪ ਆਊਟ ਹੋ ਗਿਆ ਜਿਹੜੇ ਮਕਾਨ ਮਾਲਕ ਸੀਗੇ। ਸੋ ਜਿਸ ਕਿਸਮ ਦਾ ਡਾਟਾ ਉਸ ਕਿਸਮ ਦੀਆਂ ਗੱਲਾਂ, ਜਾਂ ਜਿਸ ਕਿਸਮ ਦੀਆਂ ਗੱਲਾਂ ਉਸ ਕਿਸਮ ਦਾ ਡਾਟਾ, ਤੁਹਾਡੀਆਂ ਅੱਖਾਂ ਮੂਹਰੇ ਆਉਣ ਲੱਗ ਜਾਣਾ।
0: ਆਹ ਇਹ ਵੀ ਕਮਾਲ ਦੀ ਗੱਲ ਹੈ, ਵੇਖ ਲਓ ਤੁਸੀਂ 35 ਮਿਲੀਅਨ ਵਾਈਪ ਆਊਟ ਹੋ ਗਿਆ, 50 ਮਿਲੀਅਨ ਜਾਂ ਫਿਰ 10 ਬਿਲੀਅਨ, ਵਟ ਐਵਰ ਜੋ ਵੀ ਫਿਗਰਸ ਹੋਣ, ਉਹ ਵੇਖ ਲਓ ਤੁਸੀਂ ਮਾਰਕੀਟ ਦੇ ਵਿੱਚੋਂ ਆਪਣੇ ਆਪ ਹੀ ਵਾਈਪ ਆਊਟ ਹੋ ਗਿਆ। ਕਿੱਦਾਂ ਵੀ ਮੰਨ ਲਓ ਤੁਹਾਡੇ ਘਰ ਹੀ ਫੋਰ ਐਗਜ਼ਾਮਪਲ ਕੋਈ 100 ਘਰ ਨੇ, ਅਤੇ 100 ਘਰਾਂ ਦੀ ਕੀਮਤ ਘੱਟ ਗਈ ਅਤੇ ਮਾਰਕੀਟ ਦੇ ਵਿੱਚੋਂ ਇੰਨਾ ਵਾਈਪ ਆਊਟ ਹੋ ਗਿਆ, ਆਪੇ ਹੀ ਉਹ ਪਤਾ ਨਹੀਂ ਕਿੱਥੋਂ ਹਵਾ ਦੇ ਵਿੱਚੋਂ ਹੀ ਆ ਕੇ ਫੇਰ ਵਿੱਚ ਪੈ ਗਿਆ, ਬਾਹਰ ਹੋ ਗਿਆ। ਖੈਰ ਇਹ ਹੋਣਗੇ ਤਾਂ ਇਹਦੇ ਪਿੱਛੇ ਜ਼ਰੂਰ ਲੌਜਿਕ, ਪਰ ਮੈਂ ਇਹ ਵਾਰ ਵਾਰ ਕਹਿੰਦਾ ਹੁੰਦਾ ਵੀ ਮੇਰੀ ਸਮਝ ਤੋਂ ਇਹ ਪਰੇ ਨੇ, ਮੈਂ ਵਾਰ ਵਾਰ ਸਮਝਣ ਦੀ, ਪੜ੍ਹਨ ਦੀ, ਸੁਣਨ ਦੀ ਕੋਸ਼ਿਸ਼ ਕਰਦਾ, ਪਰ ਕੁੱਲ ਮਿਲਾ ਕੇ ਫੇਰ ਘੁੰਮ ਘੁੰਮਾ ਕੇ ਉੱਥੇ ਹੀ ਆ ਜਾਂਦਾ ਵੀ ਇਹ ਤੁਸੀਂ ਇੱਕ ਮਨ ਨੂੰ ਤਸੱਲੀ ਜੀ ਦੇ ਕੇ ਬੈਠੇ ਹੁੰਦੇ ਵੀ ਤੁਹਾਡਾ ਘਰ ਅਤੇ $1 ਮਿਲੀਅਨ ਅਤੇ ਅਗਲੇ ਦਿਨ ਤੁਸੀਂ ਉੱਠਦੇ ਹੋ ਜਾਂ ਫਿਰ ਅਗਲੇ ਮਹੀਨੇ ਤੁਹਾਨੂੰ ਪਤਾ ਲੱਗਦਾ ਵੀ ਨਹੀਂ ਉਹ ਤੁਹਾਡਾ ਵਹਿਮ ਹੀ ਹੈ ਤਾਂ ਫਿਰ ਸੁਪਨਾ ਹੀ ਹੈ ਨਾ, ਉਹ ਮਿਲੀਅਨ ਨਹੀਂ ਉਹ ਜੀ, ਹੁਣ ਉਹ 9 ਰਹਿ ਗਿਆ, ਲੱਖ ਵਿੱਚ ਰਾਤੋਂ ਰਾਤ ਉੱਡ ਗਿਆ, ਥੋੜ੍ਹਾ ਥੋੜ੍ਹੀ ਆ
1: ਜੀ।
0: ਸੋ ਇਹ ਆ ਸੱਚਾਈ ਮਾਰਕੀਟ ਦੀ, ਜਿਹਦੇ ਨਾਲ ਸਾਨੂੰ ਉਲਝਾ ਕੇ ਫਸਾ ਕੇ ਰੱਖਿਆ ਜਾਂਦਾ।

0: ਸੋ ਇਹ ਉਹ ਸਾਰੀਆਂ ਚੀਜ਼ਾਂ ਉਦੋਂ ਮਨਫੀ ਹੋ ਜਾਂਦੀਆਂ ਨੇ ਜਦੋਂ ਆਪਾਂ ਇਸ ਸਭ ਕੁਛ ਨੂੰ ਇੱਦਾਂ ਲੈਂਦੇ ਹਾਂ ਵੀ ਸ਼ੁਕਰੀਆ ਚੱਲ ਇਸ ਦੇਸ਼ 'ਤੇ ਆ ਕੇ ਬੈਠੇ ਹਾਂ।
1: ਮਨਤਾ ਸਮਝਾਉਣਾ ਹੀ ਆ, ਹਾਂ ਬੋਲਿਆ ਰੱਬ ਦਾ ਕੀ ਪਾਉਣਾ ਮਾਰੀ ਸਮਝਾਉਣਾ।
0: ਬਿਲਕੁਲ ਇੱਕ ਇੱਕ ਸਮਾਂ ਹੀ ਜਾਂ ਫਿਰ ਹਾਲੇ ਵੀ ਵੱਡੀ ਦੁਨੀਆਂ ਦਾ ਹਿੱਸਾ ਹੋਊਗਾ ਜਿਹਦਾ ਇਹ ਆ ਵੀ ਸ਼ੁਕਰ ਆ ਚਲੋ ਸਾਹ 'ਤੇ ਚੱਲਦੇ ਆ ਆਪਾਂ ਇਸ ਧਰਤੀ 'ਤੇ ਆਏ ਹਾਂ, ਠੀਕ ਆ। ਫਿਰ ਹੁਣ ਹੋ ਗਿਆ ਵੀ ਹੁਣ ਅਸੀਂ ਧਰਤੀ ਦੀ ਕਿਸੇ ਚੰਗੀ ਥਾਂ ਦੇ ਉੱਤੇ 'ਤੇ ਆਪਾਂ ਆਏ ਹਾਂ, ਯਾਨੀ ਕਿ ਆਸਟ੍ਰੇਲੀਆ ਇੱਕ ਸੁਪਨਾ ਅਤੇ ਹਰ ਕੋਈ ਇਹ ਸੋਚਦਾ ਵੀ ਚਲੋ ਠੀਕ ਆ ਆਪਾਂ ਆਏ ਤਾਂ ਹੈਗੇ ਹਾਂ ਉੱਥੋਂ ਨਾਲੋਂ ਤਾਂ ਫਿਰ ਵੀ ਚੰਗੇ ਹਾਂ, ਪਰ ਹੌਲੀ ਹੌਲੀ ਉਹ ਸੋਚ ਜਿਹੜੀ ਆ ਉਹ ਤੁਹਾਡੀ ਪਾਸੇ ਨੂੰ ਹੋਈ ਜਾਂਦੀ ਹੈ ਅਤੇ ਹੋਰ ਹੋਰ ਚੀਜ਼ਾਂ ਜਿਹੜੀਆਂ ਦਿਮਾਗ ਦੇ ਉੱਤੇ ਤੁਹਾਡੇ ਹੋਰ ਹਾਵੀ ਹੋਈ ਜਾਂਦੀਆਂ। ਅਤੇ ਫਿਲਹਾਲ ਇਹਨੀਂ ਦਿਨੀ ਰੌਲਾ ਜਿਹੜਾ ਵਾ ਉਹ ਵੀਜ਼ਿਆਂ ਦਾ ਵੀ ਆ, ਤੰਗ ਪਰੇਸ਼ਾਨ ਹੋਰ ਜ਼ਿਆਦਾ ਕੱਲ੍ਹ ਨੂੰ ਅਤੇ ਕਿੰਨਾ ਕੁ ਕੀਤਾ ਜਾਂਦਾ ਇਸ ਚੀਜ਼ ਦੇ ਉੱਤੇ ਵੀ ਰੌਲੇ ਪੈ ਰਹੇ ਨੇ ਵੀ ਜੇ ਕਿਤੇ ਸਰਕਾਰ ਬਦਲ ਗਈ ਅਤੇ ਪੋਲੀਨ ਹੈਂਸਨ ਆ ਗਈ ਤਾਂ ਫਿਰ ਪਤਾ ਨਹੀਂ ਕੀ ਹੋ ਜਾਣਾ, ਉਹਨਾਂ ਵੱਲੋਂ ਵੱਖਰੇ ਬਿਆਨ ਲਾਏ ਜਾਂਦੇ ਨੇ। ਅਤੇ ਪਰ ਹੁਣ ਮੌਜੂਦਾ ਸਰਕਾਰ ਸ਼ਾਇਦ ਇਹ ਵੇਖ ਰਹੀ ਆ ਕਿ ਲੋਕ ਉਹਦੇ ਬਿਆਨ ਪਸੰਦ ਕਰ ਰਹੇ ਨੇ ਅਤੇ ਆਪਾਂ ਉਹਦੇ ਤੋਂ ਪਹਿਲਾਂ ਹੀ ਕੋਈ ਨਾ ਕੋਈ ਇੱਦਾਂ ਦਾ ਵਿਚਾਰ ਦੇ ਦਈਏ, ਜਾਂ ਫਿਰ ਜਿਹੜੇ ਲੋਕ ਦੂਸਰੇ ਪਾਸੇ ਬੈਠੇ ਨੇ ਉਹਨਾਂ ਨੂੰ ਸਰਕਾਰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ, ਯਾਨੀ ਕਿ ਕਾਊਂਟਰ ਦੇ ਉੱਤੇ ਆਉਂਦੀ ਆ ਜਾਂ ਫਿਰ ਉਹਨਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੀ ਆ, ਇਹ ਹੁਣ ਕਹਿੰਦੇ ਨੇ ਵੀ ਸਰਕਾਰ ਵੀ ਤਿਆਰੀਆਂ ਦੇ ਵਿੱਚ ਨੇ। ਕੀ ਅਪਡੇਟਸ ਨੇ
1: ਅੱਗੇ? ਇੱਕ ਪਰਿਭਾਸ਼ਾ ਦਿੰਦੇ ਹੁੰਦੇ ਆ ਵੀ ਸਿਆਸਤ ਜਾਂ ਪੋਲੀਟਿਕਸ ਕਿਹਨੂੰ ਕਹਿੰਦੇ ਆ। ਪੋਲੀਟੀਸ਼ੀਅਨ ਦਾ ਧਰਮ ਹੁੰਦਾ ਉਹਨੇ ਅਮੀਰ ਨੂੰ ਕਹਿਣਾ ਮੈਂ ਤੈਨੂੰ ਗਰੀਬ ਤੋਂ ਬਚਾਊਂ, ਗਰੀਬ ਨੂੰ ਕਹਿਣਾ ਹੋਊ ਅਤੇ ਮੈਂ ਤੈਨੂੰ ਅਮੀਰ ਤੋਂ ਬਚਾਊਂ। ਇਸ ਲਈ ਜਿਸ ਕਿਸਮ ਦੀ ਹਵਾ ਵਗਦੀ ਆ ਉਹਨੇ ਉਸ ਹਵਾ ਨੂੰ ਭਾਂਪਣਾ, ਜਾਂ ਜਿਹੜੇ ਇਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਆ ਉਹਨਾਂ ਨੇ ਇਹਨਾਂ ਨੂੰ ਦੱਸਣਾ ਬਈ ਦੇਸ਼ ਵਿੱਚ ਇਸ ਕਿਸਮ ਦੀਆਂ ਰਾਵਾਂ ਪ੍ਰਚਲਿਤ ਨੇ, ਕਿਉਂ ਨਾ ਆਪਾਂ ਇਸ ਬਿਨਾਂ 'ਤੇ ਜਿਹੜਾ ਲੋਕਾਂ ਦਾ ਸੈਂਟੀਮੈਂਟ ਆ ਉਹਨੂੰ ਕੈਸ਼ ਕਰੀਏ ਤਾਂ ਕਿ ਸਾਡੀ ਸਰਕਾਰ ਬਣੀ ਰਹਿ ਜਾਵੇ। ਜਿਹੜਾ ਆਪਾਂ ਸਵੇਰੇ ਚੁਟਕਲਾ ਸਾਂਝਾ ਕਰਦੇ ਸੀ ਹੈ ਤਾਂ ਉਹ ਦੁੱਖ ਦੀ ਰਾਗ ਲੋਕਾਂ ਦੀ, ਇੱਕ ਔਰਤ ਸੀ ਉਹਦੇ 3 ਪੁੱਤ ਸੀ, ਇੱਕ ਪੁੱਤ ਨੂੰ ਸ਼ੇਰ ਚੱਕ ਕੇ ਲੈ ਗਿਆ ਅਤੇ ਉਹ ਵਿਚਾਰਾ ਬੜਾ ਰੋਈ, ਹੈ ਨਾ, ਅਤੇ ਮੁੜ ਕੇ 2 ਹਫ਼ਤੇ ਬਾਅਦ ਦੂਜੇ ਪੁੱਤ ਨੂੰ ਵੀ ਚੱਕ ਕੇ ਲੈ ਗਿਆ, ਅਤੇ ਪਿੰਡ ਦਾ ਕੋਈ ਭਲਾ ਮਾਣਸ ਕਹਿੰਦਾ ਵੀ ਤੂੰ ਇਹ ਥਾਂ ਛੱਡ ਕੇ ਕਿਉਂ ਨਹੀਂ ਚਲੀ ਜਾਂਦੀ? ਉਹ ਕਹਿੰਦੀ ਭਾਈ ਮੈਂ ਛੱਡਦੀ ਤਾਂ ਨਹੀਂ, ਇੱਥੋਂ ਦਾ ਰਾਜਾ ਚੰਗਾ। ਸੋ ਜਿਹੜਾ ਰਾਜ ਪ੍ਰਬੰਧ ਆ ਉਹ ਜੇ ਚੰਗਾ ਹੋਵੇ ਤਾਂ ਲੋਕਾਂ ਨੂੰ ਇੱਕ ਮੁਲਕ ਤੋਂ ਦੂਜੇ ਮੁਲਕ ਨਾ ਜਾਣਾ ਪਵੇ। ਆਪਾਂ ਇਸ ਮੁਲਕ 'ਚ ਇਸ ਲਈ ਆਏ ਕਿਉਂਕਿ ਸਾਨੂੰ ਆਪਣੇ ਉਸ ਮੁਲਕ ਵਿੱਚ ਨਿਆਂ ਪ੍ਰਬੰਧ ਕਹਿ ਲਓ, ਖੁਸ਼ਹਾਲੀ ਦਾ ਪੱਧਰ ਕਹਿ ਲਓ, ਹੈ ਨਾ, ਉਹ ਚੰਗਾ ਨਹੀਂ ਲੱਗਿਆ। ਅਸੀਂ ਪ੍ਰੋਸਪੈਰਿਟੀ ਲਈ, ਵਧੀਆ ਸੁੱਖ ਸੁਵਿਧਾਵਾਂ ਲਈ ਦੂਜੇ ਮੁਲਕਾਂ 'ਚ ਜਾਂਦੇ ਹਾਂ ਜਾਂ ਮਾਈਗ੍ਰੇਸ਼ਨ ਕਰਦੇ ਹਾਂ, ਕਿਸੇ ਦਾ ਮੌਸਮ ਸਖਤ ਹੋ ਸਕਦਾ, ਕਿਤੇ ਤੁਹਾਡੇ ਰਹਿਣ ਸਹਿਣ ਦੇ ਪ੍ਰਬੰਧ ਚੰਗੇ ਹੋ ਸਕਦੇ ਆ। ਹੁਣ ਜਦ ਆਪਾਂ ਇਸ ਮੁਲਕ 'ਚ ਆਏ ਸੀ ਸਾਡੇ ਖੁਸ਼ੀ ਦੇ ਪੈਮਾਨੇ ਸਮੇਂ ਸਮੇਂ 'ਤੇ ਬਦਲਦੇ ਰਹਿੰਦੇ ਆ। ਜਿਹੜਾ ਕੋਈ ਵਿਦਿਆਰਥੀ ਵੀਜ਼ੇ 'ਤੇ ਆਉਂਦਾ ਉਹਨੂੰ ਲੱਗਦਾ ਵੀ ਯਾਰ ਜਦ ਮੈਂ ਪੱਕਾ ਹੋ ਜਾਊਂਗਾ ਤਾਂ ਕਿੰਨੀਆਂ ਬਹਾਰਾਂ, ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਕੱਟੇ ਜਾਣਗੇ। ਪਰ ਉਹ ਸਭ ਰੈਲੇਟਿਵ ਆ,
0: ਇੱਕ ਆਸ,
1: ਹੈ ਨਾ। ਉਹ ਅੱਗੇ ਉਹ ਪੁਰਾਣੇ ਕਿਸੇ ਨਾਈਟ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ ਜਦੋਂ ਬਜ਼ੁਰਗ ਹੋਇਆ ਨਾ, ਅਤੇ ਉਹਨੂੰ ਕਹਿੰਦੇ ਵੀ ਇਹਦਾ ਸਿਰ ਕਲਮ ਕਰ ਦਿਓ। ਜਦ ਆਪਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਬਹਾਰਾਂ ਜਿਉਂ ਲੈਂਦੇ ਹਾਂ ਜਾਂ ਜੋ ਚੀਜ਼ ਚਾਹੁੰਦੇ ਹੁੰਦੇ ਹਾਂ ਜ਼ਿੰਦਗੀ 'ਚ ਪਾ ਲੈਂਦੇ ਹਾਂ, ਉਹ ਜਦ ਪੌੜੀਆਂ ਚੜ੍ਹ ਕੇ ਉੱਤਰ ਥੜਾ ਜਿਹਾ ਸੀ ਜਿੱਥੇ ਉਹਦਾ ਸਿਰ ਕਲਮ ਕੀਤਾ ਜਾਣਾ ਸੀ, ਅਤੇ ਉਹ ਨਾਲਦਿਆਂ ਨੂੰ ਕਹਿੰਦਾ ਨਾ, ਸੈਨਿਕਾਂ ਨੂੰ ਕਹਿੰਦਾ, ਯਾਰ ਮੈਨੂੰ ਮਾੜਾ ਜਿਹਾ ਮੋਢਾ ਮਾਢਾ ਫੜ ਕੇ ਸਹਾਰਾ ਜਿਹਾ ਦੇ ਕੇ ਚੜ੍ਹਾ ਤਾ ਦਿਓ। ਜਦ ਕਹਿੰਦਾ ਗਲ ਵੱਢਿਆ ਗਿਆ ਫਿਰ ਤਾਂ ਮੈਂ ਆਪੇ ਰੁੜ ਕੇ ਆ ਜਾਣਾ। ਮਤਲਬ ਤੁਹਾਡੇ ਮਨ ਦੀ ਅਵਸਥਾ ਉਹੋ ਜਿਹੀ ਹੋ ਜਾਂਦੀ ਆ। ਜਦ ਉਹਨੂੰ ਗੰਡਾਸਾ ਦਿਖਾਇਆ ਕਹਿੰਦੇ ਇਹ ਤੈਨੂੰ ਪਤਾ ਕੀ ਚੀਜ਼ ਆ? ਕਹਿੰਦਾ ਯਾਰ ਇਹ ਤਾਂ ਬੜੀ ਕਮਾਲ ਦੀ ਚੀਜ਼ ਆ, ਇਹਦੇ ਨਾਲ ਤਾਂ ਦੁੱਖ ਕੱਟੇ ਜਾਂਦੇ ਆ ਸਾਰੇ ਤੁਹਾਡੇ। ਜਦੋਂ ਬੰਦੇ ਕੋਲ ਸਾਰਾ ਕੁਛ ਹੁੰਦਾ ਉਹ ਉੱਦਾਂ ਦੇ ਬਿਆਨਬਾਜ਼ੀਆਂ ਦਿੰਦਾ। ਅਤੇ ਜਿੰਨੇ ਹੁਣ ਆ ਵਿਦਿਆਰਥੀ ਵੀਜ਼ੇ ਵਾਲੇ ਆ ਜਿਹੜੇ ਔਖੇ ਆ, ਤੰਗ ਆ, ਪਰੇਸ਼ਾਨ ਆ, ਉਹਨਾਂ ਨੂੰ ਲੱਗਦਾ ਜੇ ਯਾਰ ਇਹ ਲੋਕ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ ਪੀ ਆਰ ਹੋਣੇ ਆ।
0: ਨਹੀਂ ਚਲੋ, ਖੈਰ ਆਈ ਥਿੰਕ ਬਹੁਤ ਸ਼ਾਇਦ ਇਸ ਚੀਜ਼ ਤੋਂ ਉੱਭਰ ਵੀ ਆਏ ਹੋਣਗੇ, ਪਰ ਗੱਲ ਇਹ ਆ ਕਿ ਜਦੋਂ ਕੋਈ ਇੱਦਾਂ ਦੀ ਗੱਲਬਾਤ ਤੁਰਦੀ ਆ ਤਾਂ ਜ਼ਰੂਰੀ ਨਹੀਂ ਕਿ ਸਿਰਫ ਜਿਹੜਾ ਬੰਦਾ ਉਸ ਰਾਹ ਦੇ ਉੱਤੇ ਜਾਂ ਸਟੂਡੈਂਟ ਆ ਸਿਰਫ ਉਹਦਾ ਹੀ ਮਨ ਦੁੱਖਦਾ। ਹਰ ਕੋਈ ਜਿਹੜਾ ਵੀ ਬੰਦਾ ਕਿਸੇ ਪ੍ਰਤੀ ਦਰਦ ਰੱਖਦਾ ਵਾ ਉਹ ਇਹ ਚੀਜ਼ ਜ਼ਰੂਰ ਸੋਚਦਾ ਵੀ ਯਾਰ ਆਹ 'ਤੇ ਧੱਕਾ ਨਾ ਹੁਣ।
1: ਕਿਸੇ ਦਾ ਭੈਣ ਭਾਈ ਆ, ਕਿਸੇ ਦਾ ਕੋਈ ਯਾਰ ਦੋਸਤ ਆ, ਜਿਹੜਾ ਹੁਣ ਮਾਈਗ੍ਰੈਂਟ ਨੇਚਰ ਦੇ ਬੰਦੇ ਆ ਜਾਂ ਜਿਹੜੇ ਆਪ ਭੱਜ ਕੇ ਬੱਸ ਚੜ੍ਹੇ ਸੀ, ਹੈ ਨਾ, ਅਤੇ ਉਹ ਦਰਦ ਪਛਾਣਦੇ ਆ ਕਿਉਂਕਿ ਉਹਨਾਂ ਨੇ ਉਹ ਦਰਦ ਹੰਢਾਇਆ ਹੋਇਆ ਆਮ ਤੌਰ 'ਤੇ ਬਹੁਤਿਆਂ ਨੇ। ਪਰ ਜਿਹੜੇ ਇਸ ਦੇਸ਼ 'ਚ 3-4 ਪੁਸ਼ਤਾਂ ਤੋਂ ਰਹਿ ਰਹੇ ਆ, ਚਿੱਟੀ ਚੰਮ ਦੇ ਲੋਕ ਆ, ਹੈ ਨਾ, ਉਹਨਾਂ ਨੂੰ ਉਹ ਦਰਦ ਉਸ ਢੰਗ ਨਾਲ ਮਹਿਸੂਸ ਨਹੀਂ ਹੁੰਦਾ। ਉਹ ਸੈਲਫਿਸ਼ ਹੋ ਕੇ ਸੋਚਦੇ ਆ, ਉਹ ਕਹਿੰਦੇ ਨਹੀਂ ਨਹੀਂ ਜੀ, ਜੇ ਤੁਸੀਂ ਇੱਦਾਂ ਨਹੀਂ ਸੋਚਦੇ ਤਾਂ ਮਤਲਬ ਤੁਸੀਂ ਆਸਟ੍ਰੇਲੀਅਨ ਹੋ ਹੀ ਨਹੀਂ ਸਕਦੇ, ਤੁਸੀਂ ਅਸਲਮਾਨਿਆਂ 'ਚ ਆਸਟ੍ਰੇਲੀਅਨ ਨਹੀਂ। ਉਹਨਾਂ 'ਚ ਆਸਟ੍ਰੇਲੀਅਨ ਹੋਣ ਦੇ ਪੈਮਾਨੇ ਹੋਰ ਨੇ। ਇਸ ਕਰਕੇ ਤੁਸੀਂ ਸੋਸ਼ਲ ਮੀਡੀਆ 'ਤੇ ਜਦ ਇਸ ਕਿਸਮ ਦੀ ਖਬਰ ਪਾਈ ਜਾਂਦੀ ਆ, ਹੋ ਸਕਦਾ ਉੱਥੇ IT ਸੈੱਲਾਂ ਦੀ ਵੀ ਭਰਮਾਰ ਹੋਵੇ। ਜਦ ਤੁਸੀਂ ਉਹਨਾਂ ਲੋਕਾਂ ਦੇ ਪ੍ਰੋਫਾਈਲ ਜਿਹੜੇ ਆ ਗੰਦੀਆਂ ਗਾਲਾਂ ਕੱਢਦੇ, ਰੇਸਿਜ਼ਮ ਫੈਲਾਉਂਦੇ ਆ ਨਾ, ਬਈ ਜੇ ਕੋਈ ਬੰਦਾ ਕਹਿੰਦਾ ਯਾਰ ਮੈਂ ਇਸ ਮੁਲਕ ਦਾ ਵੀਜ਼ਾ ਕਿਵੇਂ ਲੈ ਸਕਦਾ, ਥੱਲੇ 100 ਗਾਲ ਕੱਢ ਦਿੰਦੇ ਜਿੱਥੇ ਹੈਗਾ ਉੱਥੇ ਰਹਿ। ਪਰ ਉਹ ਬੰਦਿਆਂ ਦੇ ਜਦ ਤੁਸੀਂ ਪ੍ਰੋਫਾਈਲ ਖੋਲ੍ਹ ਕੇ ਦੇਖਦੇ ਹੋ, ਜਾਂ ਤਾਂ ਉਹ ਲੌਕ ਹੁੰਦੇ ਆ, ਬਲੌਕ ਹੁੰਦੇ ਆ, ਜਾਂ ਉਹਨਾਂ ਨੇ ਪ੍ਰੋਟੈਕਟ ਕੀਤੇ ਹੁੰਦੇ ਆ, ਅਤੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਇਹ ਪ੍ਰੋਫਾਈਲ ਆਇਆ ਕਿੱਥੋਂ ਆ। ਅਤੇ ਹੁਣ ਇਹੋ ਜਿਹੀ ਹੋਈ ਇੱਕ ਖਬਰ ਜਿਹੜੀ ਚੈਨਲ 7 ਨੇ ਪਾਈ ਆ, ਉਹਦੇ ਥੱਲੇ ਵੀ ਮੈਂ ਕਮੈਂਟਰੀ ਲੋਕਾਂ ਦੀ ਪੜ੍ਹਦਾ ਸੀ। ਇੱਕ ਅੰਦੇਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਪ੍ਰਾਈਮ ਮਿਨਿਸਟਰ ਜਿਹੜੇ ਸਾਡੇ ਨੇ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਜੇ ਉਹ ਸ਼ੁੱਕਰ ਸ਼ਨਿਚਰਵਾਰ ਨੂੰ ਅਮਰੀਕਾ ਜਾਂਦੇ ਆ, ਅਤੇ ਉਦੋਂ ਪਹਿਲਾਂ ਕੱਲ੍ਹ ਵੀਰਵਾਰ ਨੂੰ, ਥਰਸਡੇ ਨੂੰ, ਕੋਈ ਨਾ ਕੋਈ ਅਨਾਊਂਸਮੈਂਟ ਸਰਕਾਰ ਵੱਲੋਂ ਆ ਸਕਦੀ ਆ। ਚੈਨਲ 7 ਦਾ ਇੱਕ ਸੀਨੀਅਰ ਪੱਤਰਕਾਰ ਆ, ਉਹਨੂੰ ਕਿਸੇ ਸੀਨੀਅਰ ਮੰਤਰੀ ਨੇ ਦੱਸਿਆ
0: ਸੋਰਸਿਸ ਦੇ ਹਵਾਲੇ ਨਾਲ।
1: ਹਾਂਜੀ, ਹੁਣ ਉਹ ਨੋਬਡੀ ਨੋਜ਼ ਕਿ ਉਹ ਕਿੰਨੇ ਕੁ ਪੁਖਤਾ ਪੱਧਰ 'ਤੇ, ਕਿਉਂਕਿ ਲਾਸਟ ਟਾਈਮ 'ਤੇ ਵੀ ਜਦ ਪ੍ਰੈਸ ਕਲੱਬ ਨੂੰ ਸੰਬੋਧਨ ਕਰਨਾ ਸੀ ਹੋਮ ਅਫੇਅਰ ਮਿਨਿਸਟਰ ਨੇ, ਲਾਸਟ ਮਿੰਟ 'ਤੇ ਵੀ ਟਾਲਾ ਵੱਟ ਲਿਆ ਗਿਆ ਸੀ ਇਹ ਕਹਿ ਕੇ ਕਿ ਸਰਕਾਰ ਕੈਬਨਿਟ ਅੰਦਰ ਖਾਤੇ ਆਪਸ 'ਚ ਗੱਲਾਂ ਬਾਤਾਂ ਕਰ ਰਹੀ ਆ ਵੀ ਕਿਹੜੇ ਕਿਹੜੇ ਲੋਕਾਂ 'ਤੇ ਕਿਹੜੇ ਕਿਹੜੇ ਵੀਜ਼ਿਆਂ 'ਤੇ ਸ਼ਿਕੰਜਾ ਕੱਸਿਆ ਜਾਣਾ। ਪਰ ਉਸ ਸੰਬੰਧੀ ਉਮੀਦ ਜ਼ਾਹਰ ਕੀਤੀ ਜਾ ਸਕਦੀ ਆ ਕਿ ਕੱਲ੍ਹ ਨੂੰ ਇਸ ਸੰਬੰਧੀ ਕੋਈ ਅਨਾਊਂਸਮੈਂਟ ਆਉਣੀ ਆ, ਕਿਉਂਕਿ ਪੌਲੀਨ ਹੈਨਸਨ 7.5 ਲੱਖ ਬੰਦੇ ਨੂੰ ਘਟਾਉਣ ਦੀ ਗੱਲ ਕਹਿ ਰਹੀ ਆ ਅਗਲੇ 3 ਸਾਲਾਂ ਦੌਰਾਨ। ਅਜੇ ਤੱਕ ਉਹਦਾ ਕੋਈ ਵਜੂਦ, ਕੋਈ ਨਾਂ ਨਿਸ਼ਾਨ ਨਹੀਂ ਆ, ਪਰ ਜਿਸ ਕਿਸਮ ਨਾਲ ਉਹਨੇ ਆ ਜ਼ਿਮਨੀ ਚੋਣਾਂ ਜਿੱਤ ਰਹੀ ਆ, ਜਾਂ ਜਿਸ ਕਿਸਮ ਨਾਲ ਉਹਦਾ ਪ੍ਰਭਾਵ ਆਸਟ੍ਰੇਲੀਆ ਦੇ ਲੋਕਾਂ 'ਤੇ, ਜੇ ਆਪਾਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ, ਤਾਂ ਉਹ ਬਣਦਾ ਦਿਸਦਾ ਨਜ਼ਰ ਆ ਰਿਹਾ, ਜਿਹਨੂੰ ਲੈ ਕੇ ਸਰਕਾਰ ਚਿੰਤਤ ਆ। ਅਤੇ ਕੋਲੀਸ਼ਨ ਜਿਹੜੀ ਆ, ਲਿਬਰਲ ਪਾਰਟੀ ਆ, ਨੈਸ਼ਨਲਜ਼ ਨੇ, ਉਹ ਇੱਕ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਨਹੀਂ ਆ ਸਕੇ ਕਿ ਸਰਕਾਰ ਨੂੰ ਉਹ ਬਰਾਬਰ ਦੀ ਟੱਕਰ ਦੇ ਸਕਣ। ਇਸ ਕਰਕੇ ਹੁਣ ਆਸਟ੍ਰੇਲੀਆ 'ਚ 3 ਪਾਰਟੀ ਵਾਲਾ ਜਾਦੂ ਮੰਤਰ ਚੱਲ ਰਿਹਾ, ਲੇਬਰ, ਕੋਲੀਸ਼ਨ ਅਤੇ ਵਨ ਨੇਸ਼ਨ। ਇਹਨਾਂ 3 ਦਾ ਮਾਈਗ੍ਰੇਸ਼ਨ ਜਾਂ ਜਿਹੜੀਆਂ ਪ੍ਰਵਾਸ ਨੀਤੀਆਂ ਨੇ, ਉਹਦੇ ਨੂੰ ਲੈ ਕੇ ਲੋਕਾਂ ਨੂੰ ਆਪਣੇ ਵੱਲ ਰਿਝਾਉਣ ਦਾ ਇਸ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਆ, ਤਹੱਈਆ ਕੀਤਾ ਜਾ ਰਿਹਾ। ਸਰਕਾਰ ਇਹ ਕਹਿ ਰਹੀ ਆ ਵੀ ਅਸੀਂ 3 ਲੱਖ ਤੋਂ ਘਟਾ ਕੇ 2,25,000 ਦੇ ਆਸ ਪਾਸ ਨੈੱਟ ਮਾਈਗ੍ਰੇਸ਼ਨ ਨੂੰ ਲਿਆ ਸਕਦੇ ਹਾਂ, ਪਰ ਉਹ ਕਿਵੇਂ ਪੋਸੀਬਲ ਆ? ਬ੍ਰਿਜਿੰਗ ਵੀਜ਼ੇ 'ਤੇ ਬੜੇ ਲੋਕ ਨੇ, ਉਹ ਵੀ ਲੋਕਾਂ ਨੂੰ ਚੁਭਦੇ ਆ। ਜਿਹੜੇ ਆਸਟ੍ਰੇਲੀਆ 'ਚ ਵਿਦਿਆਰਥੀ ਵੀਜ਼ੇ 'ਤੇ ਲੋਕ ਆਉਂਦੇ ਆ, ਉਹਨਾਂ ਦੇ ਨਾਲ ਬੱਚੇ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪਤੀ ਪਤਨੀ ਪਾਰਟਨਰ ਆਉਂਦੇ ਆ, ਮੁੜ ਕੇ ਉਹ ਪਾਰਟਨਰ ਨੇ ਜਿਹੜੇ ਉਹਨਾਂ ਦਾ ਫਿਰ ਸਟੂਡੈਂਟ ਵੀਜ਼ਾ ਪਾ ਦਿੱਤਾ ਜਾਂਦਾ। ਬਹੁਤ ਸਾਰੇ ਲੋਕ ਆਸਟ੍ਰੇਲੀਆ 'ਚ ਇਹੋ ਜਿਹੇ ਆ ਜਿਹੜੇ 8-8, 10-10 ਸਾਲ ਤੋਂ ਜਿਨ੍ਹਾਂ ਦਾ ਕੁਛ ਬਣ ਨਹੀਂ ਰਿਹਾ, ਕਿਉਂਕਿ ਕਿਤੇ ਨਾ ਕਿਤੇ ਮਨ 'ਚ ਤਾਂ ਇਹੀ ਹੁੰਦਾ ਵੀ ਯਾਰ PR ਲੈਣੀ ਆ, ਇੰਨੇ ਪੈਸੇ ਲੱਗ ਗਏ, ਜ਼ਿੰਦਗੀ ਦੇ ਇੰਨੇ ਸਾਲ ਲੱਗ ਗਏ। ਚਾਹੇ ਅਸੀਂ ਆਪਣੇ ਵਿਦਿਆਰਥੀ ਵੀਜ਼ੇ ਦੀ ਐਪਲੀਕੇਸ਼ਨ 'ਤੇ ਇਹ ਲਿਖ ਕੇ ਆਉਂਦੇ ਹਾਂ ਕਿ ਆਸਟ੍ਰੇਲੀਆ ਅਸੀਂ ਮਹਿਜ਼ ਪੜ੍ਹਾਈ ਕਰਨ ਜਾ ਰਹੇ ਹਾਂ ਅਤੇ ਸਾਡਾ ਉੱਥੇ ਪੱਕੇ ਤੌਰ 'ਤੇ ਵਸਨੀਕ ਬਣਨ ਦਾ ਕੋਈ ਇਰਾਦਾ ਨਹੀਂ ਆ, ਪਰ ਮਕਸਦ ਬਹੁਤੇ ਲੋਕਾਂ ਦਾ ਇਹੀ ਹੁੰਦਾ ਇੱਥੇ ਪੱਕੇ ਤੌਰ 'ਤੇ ਵਸਨੀਕ ਬਣਨਾ। ਅਤੇ ਉਸ ਆਸ ਵਿੱਚ ਲੋਕ ਫਿਰ ਵੀਜ਼ੇ ਵਧਾਈ ਜਾਂਦੇ ਆ, ਵੱਖੋ ਵੱਖਰੀ ਕਿਸਮ ਦੇ ਕੋਰਸ ਲੈਂਦੇ ਆ, ਕਿਉਂਕਿ ਐਜ਼ ਏ ਮਾਈਗ੍ਰੇਸ਼ਨ ਏਜੰਟ ਮੈਨੂੰ ਵੀ ਹੁਣ ਲੋਕਾਂ ਦੇ ਦੁੱਖ ਦਰਦ ਤਕਲੀਫਾਂ ਸੁਣਨ ਦਾ ਮੌਕਾ ਮਿਲਦਾ। ਸਰਕਾਰ ਦਾ ਕੀ ਆ, ਜਿਹੜੀਆਂ ਵਧੀਆ ਹਾਈ ਫਾਈ ਪੜ੍ਹਾਈਆਂ ਨੇ ਉਹਦੇ 'ਚ PR ਦੇ ਚਾਂਸ ਹੈ ਨਹੀਂ ਗੇ। ਜਿਹੜੇ ਆ Certificate 3, Certificate 4 ਕੋਰਸ ਨੇ ਕੰਸਟਰਕਸ਼ਨ ਦੇ, ਕੋਈ ਪਲੰਬਰ ਆ, ਕੋਈ ਕੈਬਨਿਟ ਮੇਕਰ ਆ, ਕੋਈ ਕਾਰਪੈਂਟਰ ਆ, ਇਹਨਾਂ ਦੇ ਵੀਜ਼ੇ ਬ੍ਰਿਕਲੇਅਰ ਵਾਲਿਆਂ ਦੇ ਠਾਹ ਠਾਹ ਕਰਕੇ 65-70 ਪੁਆਇੰਟਾਂ 'ਤੇ ਲੱਗੀ ਜਾਂਦੇ ਆ। ਅਤੇ ਜੇ ਉੱਥੋਂ ਆਸਟ੍ਰੇਲੀਆ ਦਾ ਵੀਜ਼ਾ ਇਹਨਾਂ 'ਚ ਲਾਉਣਾ ਹੋਵੇ ਤਾਂ ਵੀਜ਼ਾ ਮਿਲਦਾ ਕੋਈ ਨਹੀਂ। ਸੋ ਵਿਦਿਆਰਥੀਆਂ ਕੋਲ ਆਪਸ਼ਨ ਕੀ ਹੁੰਦੀ ਆ ਕਿ ਕਿਵੇਂ ਨਾ ਕਿਵੇਂ ਜਹਾਜ਼ ਦੀ ਬਾਰੀ ਨੂੰ ਹੱਥ ਪੈ ਜੇ, ਇੱਥੇ ਆ ਜਾਈਏ, ਅਤੇ ਮੁੜ ਕੇ ਫਿਰ ਜਿਹੜਾ ਉਹ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਆ, ਉਹ ਬੜੀ ਦੇਰ ਤੱਕ ਲੋਕਾਂ ਨੇ ਆਪਣਾ AQF ਲੈਵਲ ਕੋਰਸ ਦਾ ਲੈਵਲ ਸੇਮ ਰੱਖਣ ਲਈ ਵਰਤਿਆ। ਮੰਨ ਲਓ ਬੈਚਲਰਸ ਦੀ ਪੜ੍ਹਾਈ 'ਚ ਬੱਚਾ ਆਇਆ, Certificate 3-4 ਕਰਕੇ ਨਾਲ ਉਹਦੀ COE ਵੱਡੇ ਕੋਰਸ ਦੀ ਲੈ ਲਈ ਵੀ ਮੈਂ ਕੱਲ੍ਹ ਨੂੰ ਇਹ ਕਰੂੰ, ਮੁੜ ਕੇ ਮੇਰਾ ਜੀ ਵੀਜ਼ਾ ਮੁੱਕ ਗਿਆ ਅਤੇ TR ਪਾ ਤੀ। ਸੋ ਉਹਨੂੰ ਇੱਕ ਜ਼ਰੀਆ, ਇੱਕ ਢੰਗ ਤਰੀਕਾ, ਜੇ ਉਹ 25,000-30,000 ਬੱਚੇ ਕੋਲ COE ਸੀ ਤਾਂ ਪੜ੍ਹਦੇ ਤਕਰੀਬਨ 5-10,000 ਹੀ ਸੀਗੇ ਉਹ, ਕਿਉਂਕਿ ਜਾਨੂੰ ਵੀਜ਼ਾ ਮੁੱਕ ਜਾਂਦਾ ਸੀ। ਸੋ ਸਰਕਾਰ ਨੇ ਹੁਣ ਘੱਟੋ ਘੱਟ ਉਹ ਕੋਰਸ ਤਾਂ ਕਹਿ ਹੀ ਦਿੱਤਾ ਵੀ ਅਸੀਂ ਬੰਦ ਕਰਨ ਲੱਗੇ ਹਾਂ, ਇਹਨੂੰ ਵੀਜ਼ਾ ਹੋਪਿੰਗ ਲਈ ਵਰਤਿਆ ਜਾ ਰਿਹਾ, ਨਾ ਕਿ ਪੜ੍ਹਨ ਲਈ ਵਰਤਿਆ ਜਾ ਰਿਹਾ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਸਰਕਾਰ ਦੀ ਮਨਸ਼ਾ ਜ਼ਾਹਰ ਹੁੰਦੀ ਆ ਕਿ ਉਹ ਇਹਨਾਂ ਚੀਜ਼ਾਂ 'ਤੇ ਸ਼ਿਕੰਜਾ ਕੱਸਣਗੇ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਸੀ ਜਿਹੜੇ ਉਹ ਆ ਜਾਂਦੇ ਸੀ ਇਹਨਾਂ ਕੋਲ, ਹੁਣ ਉਹਨਾਂ ਦੇ ਵਿਜ਼ਟਰ ਵੀਜ਼ੇ ਨੂੰ ਲੈ ਕੇ ਵੀ ਸਵਾਲੀਆ ਨਿਸ਼ਾਨ ਨੇ। ਅੱਗੇ 3 ਸਾਲ ਦਾ ਵਿਜ਼ਟਰ ਵੀਜ਼ਾ ਦੇ ਦਿੱਤਾ ਜਾਂਦਾ ਸੀ ਰਣਜੋਤ, 18 ਮਹੀਨੇ 'ਚ 12 ਮਹੀਨੇ ਮਾਪੇ ਰਹਿ ਸਕਦੇ ਸੀ। ਹੁਣ ਬਹੁਤ ਸਾਰੇ ਕੇਸਾਂ 'ਚ ਸਿਰਫ ਅਤੇ ਸਿਰਫ 3 ਮਹੀਨੇ ਦਾ 6 ਮਹੀਨੇ ਦਾ ਵੀਜ਼ਾ ਮਿਲ ਰਿਹਾ ਅਤੇ ਉੱਤੇ ਬਹੁਤ ਸਾਰੇ ਲੋਕਾਂ ਦੇ 8503 ਕੰਡੀਸ਼ਨ ਜਿਹਨੂੰ ਨੋ ਫਰਦਰ ਸਟੇ ਕਹਿੰਦੇ ਆ ਉਹ ਲਾ ਦਿੱਤੀ ਜਾਂਦੀ ਤਾਂ ਕਿ ਤੁਸੀਂ ਆਸਟ੍ਰੇਲੀਆ ਜਾ ਕੇ ਆਪਣਾ ਵੀਜ਼ਾ ਨਾ ਵਧਾ ਸਕੋ। ਕੁਛ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਕਿ ਸਰਕਾਰ ਦੀ ਮਨਸ਼ਾ ਕੀ ਆ, ਕਿਸ ਪਾਸੇ ਨੂੰ ਜਾ ਰਹੀ ਆ। ਅੱਗੇ ਮਾਪੇ ਆਉਂਦੇ ਸੀ ਇੱਥੇ, 67 ਸਾਲ ਦੀ ਉਮਰ ਹੁੰਦੀ ਸੀ, ਫੈਮਿਲੀ ਬੈਲੈਂਸ ਟੈਸਟ ਮੀਟ ਕਰਦੇ ਸੀ ਆਰਾਮ ਨਾਲ ਪੇਰੈਂਟ ਵੀਜ਼ਾ ਪਾ ਕੇ, ਜਦ ਤੱਕ ਉਹਨਾਂ ਦੇ ਪੇਰੈਂਟ ਵੀਜ਼ਾ 30-35 ਸਾਲ ਆਉਣਾ ਨਹੀਂ, ਬ੍ਰਿਜਿੰਗ ਵੀਜ਼ੇ 'ਤੇ ਆਸਟ੍ਰੇਲੀਆ ਰਹੀ ਜਾਂਦੇ ਸੀ। ਪਰ ਹੁਣ ਸਰਕਾਰ ਨੂੰ ਲੱਗਦਾ ਕਿ ਇੱਦਾਂ ਤਾਂ ਬਹੁਤ ਦੁਨੀਆ ਇੱਥੇ ਆਜੂਗੀ ਜਾਂ ਆ ਚੁੱਕੀ ਆ। ਹੁਣ ਘੱਟੋ ਘੱਟ 4 ਲੱਖ ਬੰਦਾ ਇਸ ਵੇਲੇ ਇੱਦਾਂ ਦਾ ਹੀ ਤੁਰਿਆ ਫਿਰਦਾ ਜਿਹੜਾ ਬ੍ਰਿਜਿੰਗ ਏ 'ਤੇ ਆ, ਜਿਹਨੇ ਕਿਸੇ ਨਾ ਕਿਸੇ ਕਿਸਮ ਦਾ ਵੀਜ਼ਾ ਪਾਇਆ ਹੋਇਆ ਜਾਂ ਜਿਹਦਾ ਕੇਸ ਟ੍ਰਾਈਬਿਊਨਲ 'ਚ ਆ, ਫੈਡਰਲ 'ਚ ਆ, ਜਾਂ ਜੋ ਕਿਸੇ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਆ। ਇੱਕ ਵੀਜ਼ੇ ਦਾ ਫੈਸਲਾ ਹੁੰਦਾ ਉਹ ਦੂਜਾ ਵੀਜ਼ਾ ਪਾ ਦਿੰਦੇ ਆ, ਦੂਜੇ ਦਾ ਹੁੰਦਾ ਤੀਜਾ ਪਾ ਦਿੰਦੇ ਆ। ਸਰਕਾਰ ਨੂੰ ਲੱਗਦਾ ਕਿ ਇਹਨਾਂ ਲੋਕਾਂ ਦੀ ਮਨਸ਼ਾ ਉਹ ਨਹੀਂ ਆ, ਇਹ ਮਹਿਜ਼ ਇੱਥੇ ਰਹਿਣ ਲਈ ਕਿਵੇਂ ਨਾ ਕਿਵੇਂ ਜਾਇਜ਼ ਨਜਾਇਜ਼ ਹੱਥਕੰਡੇ ਵਰਤੇ ਜਾ ਰਹੇ ਆ ਅਤੇ ਉਸ ਕਿਸਮ ਦੇ ਲੂਪ ਹੋਲ ਲੱਭੇ ਵੀ ਜਾਂਦੇ ਆ, ਮਾਈਗ੍ਰੇਸ਼ਨ ਏਜੰਟ ਵੱਲੋਂ ਲੋਕਾਂ ਨੂੰ ਦੱਸੇ ਜਾਂਦੇ ਆ ਜਾਂ ਉਹ ਹੁੰਦੇ ਆ ਸਰਕਾਰ ਦੇ, ਅਤੇ ਉਹਨਾਂ ਨੂੰ ਬੰਦ ਕਰਨ ਦੀਆਂ ਵੀ ਤਿਆਰੀਆਂ ਨੇ। ਆਉਣ ਵਾਲੇ ਦਿਨ, ਆਉਣ ਵਾਲੇ 1-2 ਮਹੀਨੇ ਬੜੇ ਕਰੂਸ਼ਲ ਨੇ, ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਜੋ ਇੱਥੋਂ ਦੇ ਪੱਕੇ ਵਸਨੀਕ ਨਹੀਂ।
0: ਹੁੰਦਾ ਹੀ ਆ, ਸਰਕਾਰ ਨੂੰ ਇੱਕ ਆਪਣੇ ਜਦੋਂ ਪ੍ਰੈਸ਼ਰ ਬਣ ਜਾਂਦਾ ਜੋ ਕਿ ਹੁਣ ਮਾਹੌਲ 'ਚੋਂ ਬਣਿਆ, ਸਪੈਸ਼ਲੀ ਜਦੋਂ ਕੋਈ ਵਿਰੋਧੀ ਧਿਰ ਉੱਦਾਂ ਦਾ ਕੋਈ ਫੈਸਲਾ ਕਰ ਰਹੀ ਹੈ, ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਮਸਲਾ ਇੱਥੇ ਨਹੀਂ ਹੈ। ਜੇ ਸਰਕਾਰ ਨੇ ਕੁਛ ਇਸ ਸੰਬੰਧ ਵਿੱਚ ਆਪਣੇ ਪੈਰ ਪੱਕੇ ਕਰਨੇ ਆ, ਅਤੇ ਇਸ ਟਾਈਮ ਦੇ ਉੱਤੇ ਬਹੁਤੇ ਲੋਕਾਂ ਦੀ ਸਮੱਸਿਆ ਇਹ ਆ ਵੀ ਉਹਨਾਂ ਦੇ ਚੁੱਲ੍ਹੇ ਬੰਦ ਹੋ ਰਹੇ ਆ, ਚੁੱਲ੍ਹੇ ਠੰਡੇ ਹੋ ਰਹੇ ਆ, ਸੋ ਉਸ ਪਾਸੇ ਨੂੰ ਜੇਕਰ ਸੋਚਣ, ਕੋਈ ਪ੍ਰੋਪਰਟੀ ਦਾ ਜਿਹੜਾ ਲੋਕਾਂ ਦਾ ਮੰਦਾ ਪਿਆ ਵਾ ਉਸ ਪਾਸੇ ਨੂੰ ਜੇ ਕਿਤੇ ਸੋਚਣ, ਲੋਕਾਂ ਦੀਆਂ ਨੌਕਰੀਆਂ ਦਾ ਸੋਚਣ, ਉਹ ਸਾਰਾ ਕੁਛ ਜਿਹੜਾ ਉਹ ਸਾਈਡ ਲਾਈਨ ਦੇ ਉੱਤੇ ਹੋ ਗਿਆ, ਜੋ ਕਿ ਲੋਕਾਂ ਦੀ ਅਸਲ ਪੀੜ ਆ। ਮੈਨੂੰ ਨਹੀਂ ਲੱਗਦਾ ਕਿ ਮਾਈਗ੍ਰੇਸ਼ਨ ਮਾਈਗ੍ਰੇਸ਼ਨ ਕਰਕੇ ਕੋਈ ਪੋਲੀਨ ਹੈਂਸਨ ਬਹੁਤ ਵਧੀਆ, ਹਾਂ 1% ਤੱਕ ਇੱਕ ਹੱਦ ਤੱਕ ਗ੍ਰਾਫ ਕਿਤੇ ਨਾ ਕਿਤੇ ਸੁਧਰ ਰਿਹਾ ਹੋਊਗਾ, ਕਿਤੇ ਕਿਸੇ ਇੱਕ ਇਲਾਕੇ ਤੱਕ ਜਾਂ ਫਿਰ ਜਿਹੜੇ ਹੁਣ ਖੇਤਰੀ ਇਲਾਕਿਆਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਉੱਥੋਂ ਤੱਕ, ਪਰ ਜਦੋਂ ਆਪਾਂ ਸ਼ਹਿਰੀ ਇਲਾਕਿਆਂ ਦੀ ਆਪਾਂ ਗੱਲ ਕਰਾਂਗੇ ਤਾਂ ਫਿਰ ਮੈਨੂੰ ਲੱਗਦਾ ਵੀ ਇੱਥੇ ਸ਼ਾਇਦ ਸਰਕਾਰ ਨੂੰ ਇਸ ਪਾਸੇ ਨੂੰ ਸੋਚਣਾ ਚਾਹੀਦਾ, ਜਿੱਥੇ ਸਰਕਾਰ ਇਹ ਵਾਅਦਾ ਕਰਕੇ ਅਤੇ ਆਪਣਾ ਗ੍ਰਾਫ ਉੱਚਾ ਕਰਕੇ ਆਈ ਹੀ ਕਿ ਆਪਾਂ ਘਰ ਬਣਾਵਾਂਗੇ, ਆਪਾਂ 9 ਲੱਖ ਘਰ ਬਣਾਵਾਂਗੇ, ਆਈ ਥਿੰਕ 2 ਲੱਖ ਹੀ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀ ਬਣਾਉਣੇ ਸੀ, ਜਿਹੜੇ ਲੋਕ ਆਪ ਬਣਾ ਰਹੇ ਸੀ ਆਪਣੇ ਪੱਲਿਓਂ, ਉਹਨਾਂ ਉਹ ਵੀ ਬੰਦ ਕਰਾਤੇ, ਉਹਨਾਂ ਦਾ ਵੀ ਚੁੱਲ੍ਹਾ ਬੰਦ ਕਰਾਤਾ, ਬੇੜੇ ਕਰਕ ਕਰਾਤੇ, ਬਿਲਡਰ ਰੋਂਡ ਹੈ, ਰੀਅਲ ਸਟੇਟ ਵਾਲੇ ਰੋਂਡ ਹੈ, ਜਿਨ੍ਹਾਂ ਨੇ ਇਨਵੈਸਟ ਕੀਤਾ ਸੀ ਉਹ ਰੋਂਡ ਹੈ। ਸੋ ਆਈ ਥਿੰਕ ਜੇਕਰ ਕੋਈ ਵੀ ਨੁਮਾਇੰਦਾ ਕਿਤੇ ਕੋਈ ਸੁਣਦਾ ਕਰਦਾ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਦਾ ਧਿਆਨ ਦਿਵਾਉਣ ਦੀ ਲੋੜ ਆ। ਆਹ ਚੀਜ਼ਾਂ ਦੇ ਨਾਲ ਕੁਛ ਨਹੀਂ ਹੋਣ ਵਾਲਾ, ਇਹਦੇ ਨਾਲ ਤਾਂ ਉਲਟਾ ਸਗੋਂ ਹੋਰ ਸਰਕਾਰ ਇੱਕ ਪੱਖ ਨੂੰ, ਇੱਕ ਖਿੱਤੇ ਨੂੰ ਤਾਂ ਗਵਾ ਹੀ ਚੁੱਕੀ ਆਪਣੇ ਖਾਤੇ 'ਚੋਂ, ਅਤੇ ਦੂਸਰੇ ਨੂੰ ਵੀ ਗਵਾਊਗੀ, ਕਿਉਂਕਿ ਇਹ ਵੀ ਉਹੋ ਜਿਹੇ ਉਹ ਵੀ ਉਹੋ ਜਿਹੇ, ਤਾਂ ਚਲੋ ਫਿਰ ਠੀਕ ਆ, ਫਿਰ ਉਹੀ ਚੰਗੇ ਫਿਰ ਇਹਦੇ ਨਾਲੋਂ, ਕਿਉਂਕਿ ਇੱਕ ਚੀਜ਼ ਜਿਹੜੀ ਆ ਮਾਰਕੀਟ ਦੇ ਵਿੱਚ ਬੜੀ ਸੋਹਣੀ ਜਚਾਈ ਜਾ ਰਹੀ ਆ ਇਸ ਟਾਈਮ ਦੇ ਉੱਤੇ, ਉਹ ਇਹ ਆ ਕਿ ਹੋਰ ਨਹੀਂ ਕੁਛ ਤਾਂ ਪਲੀਨ ਹੈਂਸਨ ਵਰਗੀ ਕਿਤੇ ਆ ਕੇ ਅਤੇ ਕਿਤੇ ਕਾਰੋਬਾਰਾਂ ਨੂੰ ਤਾਂ ਠੀਕ ਕਰ ਦੂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ BJP ਆਉਣ ਵਾਲੀ ਸੀ ਅਤੇ ਲੋਕ ਇਹ ਗੱਲਾਂ ਕਰਨੀਆਂ ਸ਼ੁਰੂ ਹੋ ਗਏ ਸੀ, ਜਾਂ ਵਪਾਰੀ ਬੰਦਾ ਵਾ ਹੋਰ ਨਹੀਂ ਕੁਛ ਤਾਂ ਬਿਜ਼ਨਸ ਦਾ ਤਾਂ ਕੁਛ ਕਰੂਗਾ ਨਾ, ਉਹਨੇ ਸਭ ਤੋਂ ਪਹਿਲਾਂ ਬਿਜ਼ਨਸ ਹੀ ਜਿਹੜੇ ਬਾਅਦ 'ਚੋਂ ਵਪਾਰੀ ਸਭ ਤੋਂ ਵੱਧ ਤੰਗ ਨੇ ਇਸ ਟਾਈਮ। ਸੇਮ ਇੱਥੇ ਵੀ ਉਹ ਕਹਾਣੀ ਆ, ਦੁਨੀਆ ਭਰ ਦੇ ਵਿੱਚ ਸਾਰਾ ਕੁਛ ਉਹ ਹੀ ਆ, ਕਿਤੇ ਕੋਈ ਫਰਕ ਨਹੀਂ ਪੈਂਦਾ, ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨੇ ਉੱਤੇ ਥੱਲੇ ਹੁੰਦੀਆਂ, ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿੰਦਾ। ਬੜੇ ਵਹਿਮ ਭਰਮ, ਪਰ ਇੱਕ ਚੀਜ਼ ਕੋਮਨ ਜਿਹੜੀ ਜ਼ਰੂਰ ਆਪਾਂ ਵੇਖ ਸਕਦੇ ਹਾਂ ਅੱਗੇ ਵਧਣ ਤੋਂ ਪਹਿਲਾਂ, ਉਹ ਆ ਸੋਸ਼ਲ ਮੀਡੀਆ ਦਾ ਪ੍ਰਭਾਵ, ਜਿਹੜੇ ਤਰੀਕੇ ਦੇ ਨਾਲ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ, ਵਿਖਾਈਆਂ ਜਾਂਦੀਆਂ ਨੇ, ਹੌਲੀ ਹੌਲੀ ਸਾਡੇ ਦਿਮਾਗ ਉਸ ਢੰਗ ਦੇ ਨਾਲ ਤਿਆਰ ਕੀਤੇ ਜਾਂਦੇ ਨੇ, ਉਹ ਦੁਨੀਆ ਭਰ ਦੇ ਵਿੱਚ ਸੇਮ ਹੋ ਗਿਆ। ਭਾਵੇਂ ਤੁਸੀਂ ਇੰਡੀਆ 'ਚ ਵੇਖ ਲਓ, ਅਮੈਰੀਕਾ 'ਚ ਤੁਸੀਂ ਵੇਖ ਲਿਆ, ਹੋਰ ਦੇਸ਼ਾਂ ਦਾ ਚਲੋ ਆਪਾਂ ਖਬਰਾਂ 'ਚ ਸੁਣਦੇ ਰਹਿੰਦੇ ਹਾਂ, ਹੁਣ ਆਸਟ੍ਰੇਲੀਆ ਦਾ ਵੇਖ ਲਓ।
1: ਤੁਸੀਂ ਆਪਣੇ ਦਿਮਾਗ ਦੇ ਹੀ ਦੇਖੀਏ, ਆਪਾਂ ਅਲੋਗਰਿਥਮ ਸਾਨੂੰ ਕਿੱਦਾਂ ਉਸੇ ਤਰ੍ਹਾਂ ਦੀਆਂ ਚੀਜ਼ਾਂ ਦਿਖਾ ਦਿਖਾ ਕੇ ਉਸ ਚੀਜ਼ 'ਤੇ ਪੱਕਾ ਕਰ ਦਿੰਦਾ।
0: ਬਿਲਕੁਲ ਇਹੀ ਪ੍ਰੋਬਲਮ ਹੈ। ਸੋ ਹੁਣ ਆਪਾਂ ਅੱਗੇ ਵੱਧਦੇ ਹਾਂ, ਅਗਲੇ ਹਿੱਸੇ 'ਚ ਵਧਣ ਤੋਂ ਪਹਿਲਾਂ ਉਹ ਚੀਜ਼ਾਂ ਜਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਕੁਛ ਇੱਕ ਜਿਨ੍ਹਾਂ ਤੋਂ ਭੱਜੇ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਹਾਂ, ਅਤੇ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਵੀ ਕਿਉਂ ਆਏ ਹਾਂ, ਤਾਂ ਬਹੁਤ ਸਾਰੇ ਕਾਰਨ ਉਹਦੇ ਕੋਲ ਹੁੰਦੇ ਨੇ। ਉਹ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਜਿਹੜਾ ਇਹ ਵੀ ਆ ਵੀ ਉੱਥੇ ਨਾ ਕੋਈ ਸਿਸਟਮ ਨਹੀਂ ਆ, ਕਰਪਸ਼ਨ ਬਹੁਤ ਹੈ, ਰਿਸ਼ਵਤਖੋਰੀ ਬਹੁਤ ਆ, ਇਸ ਵਜ੍ਹਾ ਕਰਕੇ ਆਪਾਂ ਇੱਕ ਚੰਗੇ ਦੇਸ਼ ਦੇ ਵਿੱਚ ਆਏ ਹਾਂ। ਸੋ ਉਸ ਚੰਗੇ ਜਿਹੜੇ ਭਵਿੱਖ ਦੇ ਲਈ ਜਿਹੜਾ ਫਿਰ ਆ ਕੇ ਚਲੋ ਇਹ ਆ ਵੀ ਦੁੱਖ ਤਕਲੀਫਾਂ ਦੇ ਨਾਲ ਲਾਈਫ ਦੇ ਵਿੱਚ ਚੱਲਦੀਆਂ ਰਹਿੰਦੀਆਂ, ਦੁੱਖ ਆ ਅਤੇ ਤੁਹਾਡੀ ਇਹਦਾ ਮਤਲਬ ਵੀ ਜਿੰਦੀ ਜਾਨ ਹੈ, ਜ਼ਿੰਦਗੀ ਚੱਲ ਰਹੀ ਹੈ. ਸੋ ਉਹਦੇ ਵਿੱਚੋਂ ਜਿਹੜੀ ਇੱਕ ਰਿਸ਼ਵਤਖੋਰੀ ਆ ਅੱਜ ਉਹਦੇ ਉੱਤੇ ਆਪਾਂ ਗੱਲ ਕਰਾਂਗੇ, ਜਿਹੜੀ ਆਪਾਂ ਨੂੰ ਲੱਗਦਾ ਵੀ ਸਾਡੇ ਦੇਸ਼ਾਂ ਦੇ ਵਿੱਚ ਬਹੁਤ ਆ. ਇਸ ਕਰਕੇ ਆਪਾਂ ਇੱਥੇ ਆਏ ਅਤੇ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇਹ ਵੀ ਇੱਥੇ ਤਾਂ ਬਿਲਕੁਲ ਹੀ ਨਹੀਂ ਆ ਉਹ ਚੀਜ਼ਾਂ, ਅਤੇ ਬਾਹਰਲੇ ਦੇਸ਼ਾਂ 'ਚ ਤਾਂ ਬਿਲਕੁਲ ਹੀ ਨਹੀਂ ਹੁੰਦੀਆਂ. ਜਿੰਨੇ ਵੀ ਬਾਹਰਲੇ ਦੇਸ਼ ਆਪਾਂ ਮੰਨ ਲੈਂਦੇ ਹਾਂ, ਕਿਉਂਕਿ ਜਦੋਂ ਆਪਾਂ ਇੰਡੀਆ ਬੈਠੇ ਹੁੰਦੇ ਹਾਂ ਅਤੇ ਉੱਥੇ ਬੈਠਿਆਂ ਇਹ ਲੱਗਦਾ ਵੀ ਜਿੰਨੇ ਵੀ ਇੱਥੋਂ ਬਾਹਰ ਨੇ ਉਹ ਸਾਰੇ ਬਾਹਰਲੇ ਦੇਸ਼ ਨੇ, ਜਾਂ ਫਿਰ ਇਹ ਲੱਗਦਾ ਵੀ ਜਿੱਥੇ ਵੀ ਚਿੱਟੇ ਚਿੱਟੇ ਲੋਕ ਰਹਿੰਦੇ ਨੇ ਉਹ ਸਾਰੇ ਬਾਹਰਲੇ ਦੇਸ਼ ਨੇ. ਅਤੇ ਅਮਰੀਕਾ, ਕਨੇਡਾ, ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਯੂਰਪ ਦੇ ਦੇਸ਼, ਸੋ ਇਹਨਾਂ ਨੂੰ ਆਪਾਂ ਬਾਹਰਲੇ ਦੇਸ਼ ਮੰਨ ਕੇ ਅਤੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਥੇ ਕਰਪਸ਼ਨ ਘੱਟ ਆ, ਰਿਸ਼ਵਤਖੋਰੀ ਘੱਟ ਆ. ਸੋ ਮੁੱਖ ਦੀ ਗੱਲ ਅੱਜ ਆਪਾਂ ਰਿਸ਼ਵਤਖੋਰੀ 'ਤੇ ਗੱਲ ਕਰਾਂਗੇ, ਪਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ. ਬ੍ਰੇਕ ਤੋਂ ਬਾਅਦ ਆ ਕੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਪਾਂ ਕਰਾਂਗੇ. ਤੁਹਾਡਾ ਕਦੀ ਕੋਈ ਵਾਹ ਵਾਸਤਾ ਰਿਸ਼ਵਤ ਦੇ ਨਾਲ ਪਿਆ ਹੋਵੇ, ਜਾਂ ਤੁਸੀਂ ਕੋਈ ਕੰਮ ਕਦੀ ਰਿਸ਼ਵਤ ਦੇ ਕੇ ਕਰਵਾਇਆ ਹੋਵੇ, ਅਤੇ ਜਾਂ ਫਿਰ ਕਿਸੇ ਰਿਸ਼ਵਤਖੋਰ ਦੇ ਤੁਸੀਂ ਤਰੱਕੀ ਹੁੰਦੀ ਵੇਖੀ ਹੋਵੇ, ਉਹਦੇ ਧੱਕੇ ਚੜ੍ਹੇ ਹੋ, ਜਾਂ ਉਹਦਾ ਹਸ਼ਰ ਵੇਖਿਆ ਹੋਵੇ. ਸੋ ਅੱਜ ਦੇ ਦਿਨ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ, ਪਰ ਆ ਕੇ ਬ੍ਰੇਕ ਤੋਂ ਬਾਅਦ. ਰੇਡੀਓ ਹਾਂਜੀ 1674 AM.
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ. ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ. ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ. ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ. ਕਾਲ 1300-1516-16, quicksignage.com.au.
3: Attention ladies and gentlemen, this is your captain. 30 flights Melbourne to India ya Pakistan, Sydney to India ya Pakistan kithe bhi ja sakdi hai.
4: Attention please, dil kehta hai kar jana hai, flight search karke thak gaye, switch karo Hi-Fi Travel Stay, your local travel agency rated 4.9 star on Google. Book now, pay later. Flight book karni hai, aaj hi call karo 1300-533-311 te, ya online book karo hifitravels.com.au te.
5: ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ.
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ. ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ.
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ. 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ.
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ.
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ. ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ. ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ. ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596. ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ. ਆਓ ਤੁਹਾਡਾ ਕੋਈ ਹੱਲ ਕਰੀਏ.
8: विक्टोरिया SEC वापस आ गया है. मैं बात करने के लिए विंड के साथ यहाँ हूँ. तो आप कह रहे हैं कि SEC नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है. ओह, तो वे बिजली बिलों को कम करने, उत्सर्जन में कमी लाने और नई नौकरियाँ पैदा करने में सहायक होंगे. धन्यवाद विंड. SEC विक्टोरिया वासियों के लिए विक्टोरिया को बिजली प्रदान कर रहा है. SECvictoria.com.au. विक्टोरिया सरकार मेलबर्न द्वारा अधिकृत.
9: स्मिथ्स लेन बाय मोवेक्विच, अपने भविष्य की शुरुआत करो. हुणे कदम चुको अतें स्मिथ्स लेन दे चुने हुए लॉट्स ते सीमित समय लई मिलन वाले $30,000 तक दी लैंड रिबेट दा फायदा लवो. चुनवे योग लॉट्स ते हाउस एंड लैंड पैकेज बुक करन ते हिस्सा लै रहे बिल्डर्स वल्लों वाधू $15,000 डिस्काउंट मिल सकता है. ए ऑफर 15 सितंबर 2026 नूं खत्म है. अजे हे मौके ज्यादा देर नहीं रहंदे. होर जानकारी लई अज ही smithslane.mirvac.com ते जाओ. नियम, शर्तां अते योग्यता दे मापदंड लागू हन. ऑफर 15 सितंबर 2026 नूं खत्म है.
10: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नूं आगे वधाउणा है, तां टेंशन क्यों? टू फोल्ड लेंडिंग डेंडिनोंग है ना,
11: होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे ले बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2Fold लैंडिंग।
12: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
13: चलदी दा नाम गड्डी, आते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 03908-6655 और विजिट tireforce.com.au।
14: सोना चाहिदा,
15: भरोसा चाहिदा,
14: क्वालिटी ते बायबैक वी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बायबैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 04935360042।
13: मेरा देश इनक्रेडिबल इंडिया त्रुगनिना विच अपने हर भैन भरा नू उनां दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਗੱਲਬਾਤ ਆਪਾਂ ਅੱਜ ਕਰਾਂਗੇ ਰਿਸ਼ਵਤ ਦੇ ਬਾਰੇ। 16 ਤਰੀਕ ਅੱਜ ਸਤੰਬਰ ਦਾ ਮਹੀਨਾ ਅਤੇ ਅੱਜ ਦਿਨ ਬੁੱਧਵਾਰ ਦਾ ਅਤੇ ਹੁਣ ਇਸ ਹਿੱਸੇ ਦੇ ਵਿੱਚ ਫੋਨ ਲਾਈਨਾਂ ਸਾਡੀਆਂ ਔਨ ਹੋ ਚੁੱਕੀਆਂ ਨੇ ਅਤੇ ਤੁਸੀਂ ਵੀ ਸਾਂਝ ਪਾ ਸਕਦੇ ਹੋ, ਰਿਸ਼ਵਤ ਦੇ ਉੱਤੇ ਗੱਲਬਾਤ ਕਰ ਸਕਦੇ ਹੋ, ਬਰਾਈਬ ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਜੇ ਤੁਹਾਡਾ ਵੀ ਕਦੀ ਕਿਸੇ ਸਰਕਾਰੀ ਅਧਿਕਾਰੀ ਦੇ ਨਾਲ, ਕਿਸੇ ਕਰਮਚਾਰੀ ਦੇ ਨਾਲ, ਕਿਸੇ ਜ਼ਿੰਮੇਵਾਰ ਵਿਅਕਤੀ ਦੇ ਨਾਲ, ਕਿਸੇ ਪੋਲੀਟੀਸ਼ੀਅਨ ਦੇ ਨਾਲ ਕਿਤੇ ਨਾ ਕਿਤੇ ਇੱਕ ਵਾਹ ਵਾਸਤਾ ਪਿਆ ਹੋਵੇ, ਕਦੇ ਕੋਈ ਪੈਸਾ ਦੇਣਾ ਪਿਆ ਹੋਵੇ, ਕਦੇ ਕੋਈ ਤੋਹਫ਼ਾ ਦੇਣਾ ਪਿਆ ਹੋਵੇ, ਜਾਂ ਫਿਰ ਹੁਣ ਤਾਂ ਸਾਡੇ ਵਿੱਚ ਆਮ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੁਭਾਅ ਦੇ ਵਿੱਚ DNA ਦੇ ਵਿੱਚ ਬਹਿ ਗਈਆਂ ਨੇ ਕਿ ਆਪਾਂ ਇੱਦਾਂ ਦਾ ਕੁਛ ਕਰਨਾ ਅਤੇ ਅਗਲਾ ਨਾ ਵੀ ਮੰਗੇ ਅਤੇ ਤਾਂ ਵੀ ਆਪਾਂ ਸਮਝ ਲੈਂਦੇ ਹਾਂ ਵੀ ਇਹਨੂੰ ਕੁਛ ਨਾ ਕੁਛ ਦੇਣਾ ਹੀ ਪੈਣਾ, ਉਹਨੂੰ ਆਪਣੀ ਨੌਕਰੀ ਤੋਂ ਬਲੈਦਾ, ਤਨਖਾਹ ਤੋਂ ਬਲੈਦਾ ਕੁਛ ਨਾ ਕੁਛ ਦੇਣਾ ਪੈਣਾ, ਨਹੀਂ ਤਾਂ ਕੰਮ ਇੱਥੇ ਹੋਣਾ ਨਹੀਂ ਆ। ਇੱਦਾਂ ਦੇ ਸਿਸਟਮ 'ਚੋਂ ਆਪਾਂ ਆਏ ਹਾਂ, ਸੋ ਉਸੇ ਸਿਸਟਮ ਦੀ ਅੱਜ ਆਪਾਂ ਗੱਲ ਕਰਾਂਗੇ ਅਤੇ ਇਹ ਵੀ ਗੱਲ ਕਰਾਂਗੇ ਕਿ ਕੀ ਇੱਥੇ ਉਹ ਚੀਜ਼ਾਂ ਨਹੀਂ ਆ ਜਾਂ ਇੱਥੇ ਵੀ ਤੁਹਾਡਾ ਵਾਹ ਵਾਸਤਾ ਕਦੀ ਪਿਆ। ਮੇਰੇ ਨਾਂ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਬੜੀ ਮਿਹਰਬਾਨੀ ਰਣਜੋਤ, ਕਿਉਂਕਿ ਆਪਾਂ ਥੋੜ੍ਹੀ ਜਿਹੀ ਭੂਮਿਕਾ ਤਾਂ ਬੰਨ ਹੀ ਦਿੱਤੀ ਆ, ਨਾਲ ਇੱਕ ਬੇਨਤੀ ਵੀ ਆ। ਕਈ ਵਾਰ ਨਾ ਤੁਹਾਡਾ ਵਾਹ ਵਾਸਤਾ ਕਿਸੇ ਨਾਲ ਪਿਆ ਹੁੰਦਾ, ਕਿਸੇ ਵਿਅਕਤੀ ਵਿਸ਼ੇਸ਼ ਨਾਲ, ਕਿਸੇ ਨਾਂ ਨਾਲ, ਸੋ ਕਿਰਪਾ ਕਰਿਓ ਉਹ ਨਾਂ ਆਪਾਂ ਔਨ ਏਅਰ ਨਾ ਲਈਏ ਅਤੇ ਇਹਨੂੰ ਗੋਲਮੋਲ ਢੰਗ ਨਾਲ ਕਹਿ ਦਿਓ, ਭਾਵਾਂ ਦੱਸ ਦਿਓ, ਕਿਉਂਕਿ ਪਤਾ ਹੀ ਹੁੰਦਾ ਉਹ ਸਾਡੇ ਲਈ ਡਿਫੈਂਡ ਕਰਨਾ ਔਖਾ ਹੋ ਜਾਂਦਾ, ਕਿਉਂਕਿ ਉਹਦਾ ਕਈ ਵਾਰ ਕੋਈ ਪੁਖਤਾ ਸਬੂਤ ਨਹੀਂ ਹੁੰਦਾ। ਆਈ ਅੰਡਰਸਟੈਂਡ ਕਿ ਤੁਹਾਡੀ ਉਹ ਭਾਵਨਾ ਤੁਹਾਡੇ ਨਾਲ ਉਹ ਚੀਜ਼ ਹੋਈ ਵਾਪਰੀ ਆ, ਪਰ ਉਹਨੂੰ ਜੇ ਥੋੜ੍ਹਾ ਜਨਰਲਾਈਜ਼ ਢੰਗ ਨਾਲ ਦੱਸ ਦਈਏ, ਕਿਉਂਕਿ ਆਪਾਂ ਸਹੇ ਨੂੰ ਨਹੀਂ ਪਹੇ ਨੂੰ ਰੋਂਦੇ ਹਾਂ।
0: ਬਿਲਕੁਲ,
1: ਆਪਾਂ ਰਿਸ਼ਵਤਖੋਰੀ ਦੀ ਗੱਲ ਕਰ ਰਹੇ ਹਾਂ, ਭ੍ਰਿਸ਼ਟਾਚਾਰੀ ਦੀ ਗੱਲ ਕਰ ਰਹੇ ਹਾਂ ਕਿ ਕੀ ਇਹ ਦੇਸ਼ਾਂ ਨੂੰ ਘੁਣ ਵਾਂਗੂ ਖਾ ਜਾਂਦਾ, ਕਿਉਂਕਿ ਸਾਡੇ ਮੁਲਕ ਵਿੱਚ, ਭਾਰਤ ਵਿੱਚ ਤਾਂ ਇਹ ਬਹੁਤ ਵੱਡੀ ਸਮੱਸਿਆ ਅਤੇ ਉਹ ਸਿਸਟਮ ਤੋਂ ਪਰੇਸ਼ਾਨ ਹੋ ਕੇ ਕਈ ਵਾਰ ਅਸੀਂ ਇੱਥੇ ਆਉਂਦੇ ਹਾਂ ਅਤੇ ਅਕਸਰ ਇੱਥੇ ਇਹ ਗੱਲ ਕਹੀ ਸੁਣੀ ਜਾਂਦੀ ਆ ਕਿ ਆਸਟ੍ਰੇਲੀਆ ਵਰਗੇ ਮੁਲਕਾਂ 'ਚ ਇਮਾਨਦਾਰੀ ਦੀ ਰੋਟੀ ਖਾਣੀ ਬੜੀ ਸੌਖੀ ਆ, ਜਦਕਿ ਭਾਰਤ ਵਿੱਚ ਬਹੁਤ ਸਾਰੇ ਅਦਾਰੇ ਇਹੋ ਜਿਹੇ ਨੇ ਜਿਹਦੇ ਵਿੱਚ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੋ ਵੀ ਤਾਂ ਚਾਹ ਕੇ ਵੀ ਕਰ ਨਹੀਂ ਸਕਦੇ, ਤੁਹਾਡੀਆਂ ਬਦਲੀਆਂ ਕੀਤੀਆਂ ਜਾਂਦੀਆਂ, ਤੁਹਾਡੇ 'ਤੇ ਜ਼ੋਰ ਪਾਇਆ ਜਾਂਦਾ, ਆਪਾਂ ਕੋਰਟ ਕਚਹਿਰੀਆਂ, ਪੁਲਿਸ, ਪਟਵਾਰੀ, ਹੈ ਨਾ। ਬਹੁਤ ਸਾਰੇ ਲੋਕ ਕਹਿੰਦੇ ਯਾਰ ਭਾਰਤ ਰਹਿਣ ਨੂੰ ਤਾਂ ਜੀ ਕਰਦਾ, ਪਰ ਉੱਥੋਂ ਦਾ ਜਿਹੜਾ ਸਿਸਟਮ ਆ ਉਹ ਉਹੋ ਜਿਹੇ ਦਾ ਉਹੋ ਜਿਹਾ ਹੀ ਆ। ਭਾਰਤ ਉਨੀ ਦੇਰ ਤੱਕ ਹੀ ਚੰਗਾ ਲੱਗਦਾ ਜਦ ਤੱਕ ਤੁਹਾਡਾ ਪਟਵਾਰੀ, ਪੁਲਿਸ, ਕੋਰਟ ਕਚਹਿਰੀ ਨਾਲ ਵਾਹ ਵਾਸਤਾ ਨਹੀਂ ਪੈਂਦਾ, ਜਦ ਉਹ ਪੈ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਕਿਸ ਭਾਅ ਵਹਿੰਦੀ ਆ ਅਤੇ ਤੁਸੀਂ ਪਰੇਸ਼ਾਨ ਹੋ ਕੇ ਉਸ ਮੁਲਕ 'ਚੋਂ ਵਾਪਸ ਆਉਂਦੇ ਹੋ। ਅਤੇ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੇ ਸਰਵੇ ਹੁੰਦੇ ਆ, 80-90% ਭਾਰਤੀ ਲੋਕ ਇਹ ਸਮਝਦੇ ਆ ਕਿ ਜੇ ਤੁਸੀਂ ਆਪਣਾ ਕੰਮ ਸਹੀ ਢੰਗ ਨਾਲ ਵੀ ਕਰਾਉਣਾ ਤਾਂ ਤੁਹਾਨੂੰ ਕਿਸੇ ਨਾ ਕਿਸੇ ਯੋਗ ਢੰਗ ਨਾਲ ਜਾਂ ਤਾਂ ਸਿਫਾਰਿਸ਼ ਲਾਉਣੀ ਪੈਂਦੀ ਆ ਜਾਂ ਕਿਸੇ ਨੂੰ ਰਿਸ਼ਵਤ ਜਾਂ ਵੱਡੀ ਇਹ ਖਵਾਉਣੀ ਪੈਂਦੀ ਆ, ਕੋਈ ਪੈਸੇ, ਕੋਈ ਤੋਹਫ਼ਾ, ਕੋਈ ਜਾਇਜ਼ ਨਜਾਇਜ਼ ਢੰਗ ਨਾਲ ਕੰਮ ਕਰਵਾਉਣਾ ਪੈਂਦਾ, ਜਾਂ ਕਹਿ ਲਓ ਉਹਨਾਂ ਲੋਕਾਂ ਦੇ ਕੰਮ ਹੁੰਦੇ ਤੁਸੀਂ ਵੇਖਦੇ ਹੋ ਅਤੇ ਪਰੇਸ਼ਾਨ ਹੁੰਦੇ ਹੋ ਵੀ ਯਾਰ ਜੇ ਅੱਜ 4 ਪੈਸੇ ਹੁੰਦੇ ਤਾਂ ਸਾਡਾ ਮੁੰਡਾ ਅੱਜ ਭਰਤੀ ਹੋ ਜਾਂਦਾ ਜਾਂ ਅਫਸਰ ਲੱਗ ਜਾਂਦਾ ਜਾਂ ਸਾਡਾ ਫਲਾਨਾ ਕੰਮ ਰੁਕਿਆ ਸੀ ਉਹ ਹੋ ਜਾਂਦਾ। ਅਤੇ ਗਰੀਬ ਲੋਕ, ਹੁਣ ਪਾਕਿਸਤਾਨ 'ਚ ਵੀ ਹਾਲ ਇਹੀ ਆ, ਉਹ ਅਕਸਰ ਸ਼ੇਅਰ ਸੁਣਦਾ ਹੁੰਦਾ ਮੈਂ, ਜੇਬ ਖਾਲੀ ਹੋ ਤਾਂ ਚਪੜਾਸੀ ਅੰਦਰ ਨਹੀਂ ਜਾਣੇ ਦਿੱਤਾ, ਧਾਂਦਲੀ ਕੀ ਸ਼ਿਕਾਇਤ ਵੀ ਬੜੀ ਮੁਸ਼ਕਿਲ ਹੈ। ਮਤਲਬ ਲੋਕ ਇੰਨੇ ਹੱਦ ਤੱਕ ਪਰੇਸ਼ਾਨ ਹੋ ਜਾਂਦੇ ਆ ਵੀ ਸ਼ਿਕਾਇਤ ਕਰਨੀ ਵੀ ਤਾਂ ਕਿਹਦੇ ਕੋਲ।
0: ਆ ਫਿਰ ਇੱਕ ਜਿਹੜਾ ਬੰਦਾ ਉਸੇ ਸੇਮ ਲਾਈਨ ਦੇ ਵਿੱਚ ਲੱਗਾ ਵਾ, ਇੱਕ ਰਿਸ਼ਵਤਖੋਰ ਦੂਸਰੇ ਰਿਸ਼ਵਤਖੋਰ ਦੀ ਕਿੱਦਾਂ ਸ਼ਿਕਾਇਤ ਵੀ ਕਿੱਦਾਂ ਲਓ, ਕਿਉਂਕਿ ਅੰਦਰੋਂ ਅੰਦਰੀ ਉਹ ਤਾਂ ਜਸਟੀਫਾਈ ਕਰਕੇ ਬੈਠਾ ਹੁੰਦਾ ਨਾ ਵੀ ਵੇਖੋ ਤਨਖਾਹ ਨਾਲ ਕੀ ਬਣਦਾ ਵਾ, ਜਦੋਂ ਭਰਤੀ ਹੋਏ ਹਾਂ 1,00,000, 1,00,000 ਕਰੋੜ ਲੱਗ ਗਏ ਸੀ, ਹੁਣ ਉਹ ਵੀ ਤਾਂ ਪੂਰੇ ਕਰਨੇ ਨੇ ਆਮ ਲੋਕਾਂ ਤੋਂ ਹੀ। ਅਤੇ ਉੱਥੇ ਨਾ ਫਿਰ ਇੱਕ ਫਰਕ ਹੋਰ ਵੀ ਪੈ ਜਾਂਦਾ, ਆਪਣੇ ਉੱਥੇ ਕੰਮਾਂ ਦੇ ਵਿੱਚ ਅਸੀਂ ਆਪ ਵੀ ਕਾਣੇ ਅਤੇ ਹੋਰ ਕਾਣੇ ਹੋਣੇ ਸ਼ੁਰੂ ਹੋ ਜਾਂਦੇ ਹਾਂ, ਸਾਡੇ ਕੋਲ ਕਾਗਜ਼ ਪੱਤਰ ਉੱਥੇ ਪ੍ਰੋਪਰ ਨਹੀਂ ਹੁੰਦੇ, ਸਾਡੇ ਕੋਲ ਪ੍ਰੋਪਰ ਉੱਥੇ ਦਸਤਾਵੇਜ਼ ਨਾ ਹੋਣ ਦੇ ਕਰਕੇ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਗਲਤ ਹੀ ਕੁਛ ਕਰਵਾਉਂਦੇ ਹੁੰਦੇ ਹਾਂ, ਅਸੀਂ ਆਪ ਕਾਣੇ ਹੁੰਦੇ ਹਾਂ, ਇਸ ਕਰਕੇ ਵੀ ਸਾਨੂੰ ਇਹ ਹੁੰਦਾ ਵੀ ਲੈ ਦੇ ਕੇ ਹੋ ਜਾਂਦਾ ਅਤੇ ਉਹ ਜ਼ਿਆਦਾ ਵਧੀਆ। ਹੁਣ ਤਾਂ ਉਹ ਹਾਲਾਤ ਹੋ ਗਏ ਨੇ ਕਿ ਹੁਣ ਆਪਾਂ ਕਈ ਵਾਰ ਇੱਦਾਂ ਮਹਿਸੂਸ ਕਰਦੇ ਹਾਂ ਜਾਂ ਤੁਸੀਂ ਵੀ ਸਾਰਿਆਂ ਨੇ ਕੀਤਾ ਹੋਊਗਾ ਕਿ ਇੱਥੇ ਕੋਈ ਕੰਮ ਸਾਡਾ ਜਦੋਂ ਫਸਦਾ ਤਾਂ ਅਸੀਂ ਆਪ ਮੁਹਾਰੇ ਕਹਿੰਦੇ ਵੀ ਉੱਥੇ ਚੰਗਾ ਸੀ, ਆਹ ਦੇ ਕੇ ਤਾਂ ਹੋ ਜਾਣਾ ਸੀ, ਇੱਥੇ ਐਵੇਂ ਨਜਾਇਜ਼ ਹੀ। ਹੁਣ ਇੱਥੇ ਮੰਨ ਲਓ ਕਈ ਜਿਹੜੇ ਨੇ ਉਹ ਹੁਣ ਤੁਹਾਨੂੰ ਉਹ ਨਹੀਂ ਤੁਹਾਡੇ ਕੋਲ ਮੰਗ ਸਕਦੇ ਜਾਂ ਨਹੀਂ ਮੰਗਦੇ, ਪਰ ਉਹ ਤੁਹਾਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ, ਉਹ ਚਲੋ ਵਜ੍ਹਾ ਅਲੱਗ ਅਲੱਗ ਹਰ ਇੱਕ ਦੀਆਂ ਹੁੰਦੀਆਂ ਨੇ, ਕਿਸੇ ਵੇਲੇ ਕੋਈ ਕੰਮ ਚੋਰ ਹੁੰਦਾ ਵਾ, ਕਿਸੇ ਵੇਲੇ ਕੋਈ ਜਾਣ ਕੇ ਤੁਹਾਨੂੰ ਤੁਹਾਨੂੰ ਲੱਗਦਾ ਤੁਹਾਡੇ ਨਾਲ ਵਿਤਕਰਾ ਕਰ ਰਿਹਾ ਜਾਂ ਵਟ ਐਵਰ, ਪਰ ਉਹ ਤੁਹਾਨੂੰ ਲਮਕਾ ਹੀ ਇੰਨਾ ਕੁ ਦਿੰਦਾ ਕਿਉਂਕਿ ਸਹੀ ਢੰਗ ਦੇ ਨਾਲ ਵੀ ਤੁਹਾਨੂੰ ਇੰਨਾ ਕੁ ਜ਼ਿਆਦਾ ਲਮਕਾਇਆ ਜਾ ਸਕਦਾ ਹੁੰਦਾ ਵੀ ਤੁਸੀਂ ਖਿੱਝ ਕੇ ਪਿੱਛੇ ਹਟ ਜਾਂਦੇ ਹੋ। ਕਈ ਜਦੋਂ ਤੁਹਾਡੇ ਇੱਦਾਂ ਦੇ ਐਕਸਪੀਰੀਅੰਸ ਹੁੰਦੇ ਆ ਫਿਰ ਕਈ ਵਾਰੀ ਆਪ ਹੀ ਆਪਾਂ ਕਹਿੰਦੇ ਹਾਂ ਇਹਨੂੰ ਤਾਂ ਉੱਥੇ ਚੰਗਾ ਸੀ ਪੈਸੇ ਦੇ ਕੇ ਕਰਵਾ ਲੈਣਾ।
1: ਇਹਦੇ ਵੀ ਦੋ ਪੱਖ ਨੇ ਕਿਉਂਕਿ ਦਿੱਲੀ 'ਚ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਨਵੀਂ ਬਣੀ ਨਾ, ਪਹਿਲਾਂ ਬੜੀ ਸਖਤੀ ਜੀ ਹੁੰਦੀ ਸੀ ਅਤੇ ਲੋਕਾਂ ਨੂੰ ਪੁੱਛਦੇ ਸੀ ਯਾਰ ਹੁਣ ਕਿਵੇਂ ਆ, ਉਹ ਉਦੋਂ ਤਾਂ ਪੁਰਾਣੇ ਚੰਗੇ ਸੀ, ਚਾਰ ਪੈਸੇ ਲੈ ਕੇ ਕੰਮ ਹੋ ਤਾਂ ਜਾਂਦਾ ਸੀ, ਹੁਣ ਨਾ ਕੰਮ ਕਰਦੇ ਆ ਨਾ ਪੈਸੇ ਲੈਂਦੇ ਆ ਅਤੇ ਮੁੜ ਕੇ ਫੇਰ ਹੈ ਨਾ, ਕਿਉਂਕਿ ਸਰਕਸ 'ਚ ਘੋੜੀ ਉੱਨੀ ਕੁ ਦੇਰ ਨੱਚਦੀ ਆ ਜਦ ਤੱਕ ਰਿੰਗ ਮਾਸਟਰ ਮੂਹਰੇ ਹੁੰਦਾ, ਪਹਿਲੇ ਪੰਜ ਚਾਰ ਹਫ਼ਤਾ ਦੋ ਹਫ਼ਤੇ ਦੋ ਚਾਰ ਮਹੀਨੇ ਬਾਅਦ ਫਿਰ ਆਲਮ ਉਹੀ ਹੋ ਜਾਂਦਾ ਕਿਉਂਕਿ ਬਿਊਰੋਕਰੈਸੀ ਨਹੀਂ ਬਦਲੀ, ਮਾਇੰਡ ਸੈੱਟ ਨਹੀਂ ਬਦਲਿਆ, ਸਿਸਟਮ ਨਹੀਂ ਬਦਲਿਆ, ਅਤੇ ਸਰਕਾਰਾਂ ਬਦਲਣ ਨਾਲ ਕੀ ਹੁੰਦਾ। ਅਤੇ ਅਕਸਰ ਲੋਕ ਸਵਾਲ ਇਹ ਕਰਦੇ ਆ ਵੀ ਇਹ ਸਿਸਟਮ ਉੱਪਰੋਂ ਠੀਕ ਹੋਵੇ ਜਾਂ ਜਿਹੜੀ ਗੱਲ ਤੁਸੀਂ ਕੀਤੀ ਵੀ ਬੰਦਾ ਆਪ ਕਾਣਾ ਹੁੰਦਾ, ਬੰਦੇ ਦਾ ਕੰਮ ਨਹੀਂ ਹੋ ਰਿਹਾ ਹੁੰਦਾ, ਉਹ ਉਸ ਥਾਂ 'ਤੇ ਉਹਦਾ ਕਬਜ਼ਾ ਵੀ ਆ, ਉਹਦੀ ਕੰਧ ਕੀਤੀ ਹੋਈ ਆ, ਉਹਦੇ ਬਾਵਜੂਦ ਪਟਵਾਰੀ ਹੈ ਨਾ ਕਾਗਜ਼ਾਂ 'ਚ ਜਾਂ ਕਹਿ ਲਓ ਹੈ ਨਾ ਸਿਸਟਮ ਹੀ ਇੱਦਾਂ ਦਾ ਬਣਾ ਦਿੱਤਾ ਗਿਆ ਵੀ ਧੱਕੇ ਖਾਈ ਜਾਓ, ਰੋਜ਼ ਆਈ ਜਾਓ ਜਾਈ ਜਾਓ ਅਤੇ ਪਰਨਾਲਾ ਉੱਥੇ ਦਾ ਉੱਥੇ ਰਹਿਣਾ। ਅਤੇ ਉਹ ਹਰਿਆਣਵੀ ਬਜ਼ੁਰਗ ਆ, ਉਹ ਕਹਿੰਦਾ ਹੁੰਦਾ ਕਹਿੰਦਾ ਸਰਦਾਰ ਜੀ ਇਹ ਉੱਪਰੋਂ ਹੀ ਠੀਕ ਹੋਣਾ, ਥੱਲਿਓਂ ਠੀਕ ਨਹੀਂ ਹੋਣਾ, ਗਰੀਬ ਆਦਮੀ ਦੇ ਵਸ ਦਾ ਰੋਗ ਨਹੀਂ, ਜੇ ਸਿਰ ਗਿੱਲਾ ਹੋਵੇ ਨਾ ਹੈ ਨਾ ਅਤੇ ਪਿੰਡਾ ਜਿੰਨਾ ਮਰਜ਼ੀ ਪੂੰਝ ਲਓ ਫਿਰ ਗਿੱਲਾ ਹੋ ਜਾਣਾ। ਇਹ ਉੱਪਰਲੇ ਪਾਸਿਓਂ ਜਦ ਤੱਕ ਹੈ ਨਾ ਵੱਡੀ ਰਿਸ਼ਵਤਖੋਰੀ ਨਹੀਂ ਬੰਦ ਹੁੰਦੀ, ਗਰੀਬ ਆਦਮੀ ਨੂੰ ਤਾਂ ਕੰਮ ਹੋ ਨਹੀਂ ਰਹੇ, ਉਹਨੇ ਜੇ ਹੁਣ ਲਾਇਸੈਂਸ ਬਣਾਉਣਾ ਅਤੇ ਉਹਨੂੰ ਚਾਹੀਦਾ ਅਤੇ 100-150 ਬੰਦੇ ਦੀ ਲਾਈਨ ਆ ਅਤੇ ਉਹ ਸ਼ਾਮ ਦੇ 3 ਵਜੇ ਤੱਕ 20 ਬੰਦਿਆਂ ਦੇ ਬਣਨੇ ਆ ਅਤੇ ਬਾਕੀ 80 ਬੰਦਿਆਂ ਨੇ ਬੱਸ ਫੜ ਕੇ ਫਿਰ ਘਰ ਮੁੜਨਾ, ਉਹਨੂੰ ਇਹ ਆ ਵੀ ਮੇਰਾ 100-200 ਬਣ ਕੇ ਮੇਰਾ ਗੇੜਾ ਬਚ ਜੇ ਜਾਂ ਮੇਰਾ ਕੁਛ ਹੋ ਜੇ ਕਿਸੇ ਢੰਗ ਨਾਲ, ਮੇਰਾ ਇਹ ਕੰਮ ਹੋ ਜੇ
0: ਮੰਨ ਕੇ ਬੈਠਾ ਵਾ।
1: ਹਾਂਜੀ, ਇਸ ਕਰਕੇ ਇਹ ਦੁਤਰਫਾ, ਪਰ ਆਪਾਂ ਗੱਲ ਇਹਨੂੰ ਆਸਟ੍ਰੇਲੀਆ 'ਤੇ ਵੀ ਲੈ ਕੇ ਆਵਾਂਗੇ, ਡਾਟਾ ਵੀ ਦੱਸਾਂਗੇ ਕਰਪਸ਼ਨ ਇੰਡੈਕਸ 'ਚ ਭਾਰਤ ਕਿੱਥੇ ਖੜ੍ਹਾ ਅਤੇ ਆਸਟ੍ਰੇਲੀਆ ਕਿੱਥੇ ਖੜ੍ਹਾ, ਕਿਹੜੇ ਮੁਲਕ ਨੇ ਜਿੱਥੇ ਰਿਸ਼ਵਤਖੋਰੀ ਵੱਢੀ ਜਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ, ਨਕੇਲ ਪਾਉਣ ਲਈ ਕਿਸ ਕਿਸਮ ਦੇ ਸਖਤ ਕਾਨੂੰਨ ਲਾਗੂ ਕੀਤੇ ਗਏ ਅਤੇ ਉੱਥੇ ਉਹ ਘਟੀ ਵੀ, ਕਿਉਂਕਿ ਜਿਹੜਾ ਤੰਤਰ ਆ ਨਾ ਜਿਹੜਾ ਲਾਗੂ ਤਾਂ ਉਹਨਾਂ ਨੇ ਕਰਨੇ ਆ, ਕਾਨੂੰਨ ਬਣਾ ਦਿੱਤੇ ਜਾਂਦੇ ਆ। ਹੁਣ ਭਾਰਤ ਵਿੱਚ ਵੀ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਮੱਦ ਫਲਾਨੀ 2011 ਦੇ ਤਹਿਤ ਹੈ ਨਾ 10 ਰੁਪਈਏ 5 ਰੁਪਈਏ ਲੈਣੇ ਵੀ ਜੁਰਮ ਆ। ਆ ਪਿੱਛੇ ਜੇ ਇੱਕ 200 ਰੁਪਈਏ ਦਾ ਕੇਸ ਸੀ ਕਿਸੇ ਕਲਰਕ ਖਿਲਾਫ਼ ਰਿਸ਼ਵਤਖੋਰੀ ਦਾ, 21 ਸਾਲ ਕੇਸ ਚੱਲਿਆ ਉਹ ਹੈ ਨਾ, ਇਹੋ ਜਿਹੀਆਂ ਮਤਲਬ ਸੁਣਨ 'ਚ ਵੀ ਆਉਂਦੀਆਂ ਗੱਲਾਂ।
0: ਜਦੋਂ ਕੋਈ ਵੀ ਕਿਸੇ ਵੀ ਕਿਸਮ ਦਾ ਤੁਸੀਂ ਭਾਰਤ ਦਾ ਕਾਨੂੰਨ ਪੜ੍ਹਦੇ ਹੋ ਨਾ, ਚਾਹੇ ਉਹ ਟ੍ਰੈਫਿਕ ਦੇ ਸੰਬੰਧ ਵਿੱਚ ਆਪਾਂ ਪਿਛਲੇ ਦਿਨੀ ਗੱਲ ਕਰ ਰਹੇ ਹਾਂ ਉਹਦਾ ਮੈਂ ਵੇਖਿਆ, ਭਾਵੇਂ ਤੁਸੀਂ ਇਹਦਾ ਹੁਣ ਆਪਾਂ ਰਿਸ਼ਵਤ ਦੀ ਗੱਲ ਕਰ ਰਹੇ ਇਹਦਾ ਆਪਾਂ ਵੇਖਿਆ, ਹਰ ਇੱਕ ਕਾਨੂੰਨ ਜਿਹੜਾ ਵਾ ਉਹ ਇੱਥੋਂ ਨਾਲੋਂ ਅਤੇ ਹੋਰ ਬੜੇ ਦੇਸ਼ਾਂ ਦੇ ਨਾਲੋਂ ਇੰਡੀਆ 'ਚ ਸਗੋਂ ਸਖਤ ਆ
1: ਜੀ,
0: ਪਰ ਫਿਰ ਵੀ ਉਹ ਚੀਜ਼ਾਂ ਜਿਹੜੀਆਂ ਸੋ ਇਹਦਾ ਮਤਲਬ ਇਹ ਵੀ ਇਕੱਲਾ ਕਾਨੂੰਨ ਬਣਾਉਣ ਦੇ ਨਾਲ ਕੋਈ ਕੁਛ ਨਹੀਂ ਹੋਣ ਲੱਗਾ,
1: ਕਿਉਂਕਿ ਉਹਨੂੰ ਲਾਗੂ ਕਰਨ ਵਾਲਾ ਜਿਹੜਾ ਤੰਤਰ ਆ ਉਹ ਜੇ ਆਪ ਰਲਿਆ ਹੋਇਆ ਹੈ ਨਾ, ਉਹ ਤਦਬੀਰ ਬਚਾਊ ਬਤਾਊ ਤੋਂ ਜੇ ਛੂਟ ਜਾਣੇ ਕਿ ਰਿਸ਼ਵਤ ਲੈ ਕੇ ਫਸਾ ਹੈ ਰਿਸ਼ਵਤ ਦੇ ਕੇ ਛੂਟ ਜਾ,
0: ਉਹੀ ਗੱਲ ਹੋ ਗਈ,
1: ਮਤਲਬ ਜਾਣੀ ਕਰੋਗੇ ਵੀ ਕੀ ਤੁਸੀਂ ਹੈ ਨਾ,
0: ਉਹ ਫਿਰ ਉਹੀ
1: ਕਿ ਉਦਾਂ ਦੇ
0: ਉਹੀ ਗੱਲ ਆ ਜਾਂਦੀ ਹੈ ਨਾ, ਜਿਹੜਾ ਬੰਦਾ ਜਿਹੜੀ ਘੋੜੇ 'ਤੇ ਸਵਾਰ ਆ ਉਹਨੂੰ, ਹੁਣ ਜਿਹੜਾ ਘੋੜ ਸਵਾਰ ਆ ਉਹਨੂੰ ਘੋੜ ਸਵਾਰ ਦੀਆਂ ਮੁਸ਼ਕਲਾਂ ਪਤਾ, ਜਿਹੜਾ ਪੈਦਲ ਜਾ ਰਿਹਾ ਉਹਨੂੰ ਪੈਦਲ ਵਾਲੇ ਦੀਆਂ ਪਤਾ, ਹੁਣ ਰਿਸ਼ਵਤਖੋਰ ਨੂੰ ਰਿਸ਼ਵਤਖੋਰ ਦੇ ਹੱਕ ਦੇ ਵਿੱਚ ਥੋੜ੍ਹਾ ਜਿਹਾ ਤਰਸ ਆਉਣਾ, ਸੋ ਇਹ ਇਸ ਕਰਕੇ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ, ਨਾਲੇ ਜਦੋਂ ਬਹੁਤ ਚਿਰਾਂ ਤੋਂ ਉਹ ਚੀਜ਼ ਹੋ ਰਹੀ ਹੋਵੇ ਤਾਂ ਫਿਰ ਆਪਾਂ ਉਹਨੂੰ ਇੱਕ ਹਿੱਸਾ ਮੰਨ ਲੈਂਦੇ। ਹੁਣ ਆਪਾਂ ਭਾਵੇਂ ਇੱਥੋਂ ਜਾਂਦੇ ਹਾਂ ਅਤੇ ਇੱਥੋਂ ਜਾ ਕੇ ਵੀ ਆਪਾਂ ਇਹੋ ਭਾਲਦੇ ਹਾਂ ਵੀ ਦਵਾ ਦਵਾ ਕੋਈ ਪੈਸਾ ਪੁਸ ਦੇ ਕੇ ਤਾਂ ਕੰਮ ਕਰਾ ਲਈਏ, ਹੁਣ ਆਪਾਂ ਇੱਥੇ ਆਉਣ ਪਿੱਛੇ
1: ਕਿਤੇ ਪਤਾ ਨਾ ਲੱਗ ਜਾਵੇ ਬਾਹਰੋਂ ਆਇਆ,
0: ਹਾਂ ਇੱਥੇ ਆਉਣ ਪਿੱਛੇ ਆਪਾਂ ਕਿੰਨਿਆਂ ਕੁ ਨੂੰ ਰਿਸ਼ਵਤ ਦਿੱਤੀ ਹੋਊਗੀ ਜਾਂ ਕਿੰਨਿਆਂ ਨੇ ਮੰਗੀ ਹੋਊਗੀ, ਕਿਉਂਕਿ ਉਹਦੇ ਵਿੱਚ ਵੀ ਨਾ ਕੈਟੇਗਰੀਆਂ ਨੇ, ਵੇਖੋ ਰਿਸ਼ਵਤਖੋਰਾਂ ਦੀਆਂ ਵੀ ਕੈਟੇਗਰੀਆਂ ਨੇ, ਉਹ ਇੱਕ ਤਾਂ ਉਹ ਆ ਵੀ ਜਿਹੜਾ ਤੁਹਾਨੂੰ ਖੱਜਲ ਜਿਹਾ ਕਰਦਾ ਵਾ ਵੀ ਅਗਲਾ ਆਪੇ ਸਮਝ ਜਾਵੇ ਹੈ ਨਾ, ਇੱਕ ਉਹ ਆ ਜਿਹੜਾ ਤੁਹਾਨੂੰ ਅੱਗੇ ਕਿਸੇ ਇੰਪਲੋਈ ਦੇ ਰਾਹੀਂ ਜਿੱਦਾਂ ਚਪੜਾਸੀ ਹੋ ਗਿਆ ਪੀਅਨ ਹੋ ਗਿਆ ਉਹਦੇ ਰਾਹੀਂ ਉਹ ਤੁਹਾਡੇ ਤੱਕ ਗੱਲਬਾਤ ਪਹੁੰਚਾਉਂਦਾ ਵੀ ਇੰਨੇ ਕੁ ਦੇ ਜਾਂ ਮੈਨੂੰ ਦੇ, ਆਪ ਨਹੀਂ ਉਹ ਸਿੱਧਾ ਆਉਂਦਾ ਮੈਨੂੰ ਦੇ ਮੈਂ ਆ ਕੇ ਕਰਾ ਕੇ ਲਿਆਉਂਦਾ, ਇੱਕ ਉਹ ਆ ਜਿਹੜਾ ਤੁਹਾਨੂੰ ਸਿੱਧਾ ਹੀ ਮੰਗ ਲੈਂਦਾ ਬਸ਼ਰਮੀ ਦੀ ਇੱਕ, ਮਤਲਬ ਇਹ ਵੀ ਇੱਕ ਹੱਦ ਹੈਗੀ ਆ, ਉਹ ਸਿੱਧਾ ਹੀ ਤੁਹਾਨੂੰ ਮੰਗ ਲੈਂਦਾ ਵੀ ਤੁਸੀਂ ਤਾਂ ਮਤਲਬ ਕੰਮ ਕਰਾ ਕੇ ਗਾਂਹ ਜਾਣਾ ਇਹਦਾ ਤੁਹਾਨੂੰ ਇੰਨਾ ਫਾਇਦਾ ਹੋਣਾ ਜਾਂ ਮੈਂ ਸਿੱਧਾ ਸਿੱਧਾ ਜਾਵਾਂ ਤਾਂ ਇੰਨੇ ਦਿਨ ਤੁਹਾਡੇ ਲੱਗਣੇ ਆ ਜੇ ਮੈਂ ਅੱਜ ਹੀ ਕਰਾ ਦਾਂ ਤਾਂ, ਪਰ ਮੇਰਾ ਕੀ ਫਾਇਦਾ ਫਿਰ, ਕਈ ਸਿੱਧਾ ਵੀ ਮੰਗ ਲੈਂਦੇ ਆ
1: ਸਹੀ
0: ਹੈ ਨਾ, ਸਿੱਧਾ ਵੀ ਮੰਗ ਲੈਣਗੇ ਵੀ ਹਾਂਜੀ ਤੁਸੀਂ ਆਹ ਚੀਜ਼ ਲੈਣ ਵਾਲੀ ਆ। ਅੱਛਾ ਇੱਕ ਹੋਰ ਫੋਰਮ ਹੈ, ਕਈ ਉਹਨੂੰ ਇਸ ਤਰੀਕੇ ਦੇ ਨਾਲ ਮੰਗਦੇ ਆ ਵੀ ਜਿੱਦਾਂ ਸੌਟ ਆਫ ਉਹ ਪੈਸਾ ਨਹੀਂ ਆਪਣੇ ਲਈ ਮੰਗ ਰਹੇ ਪਰ ਤੁਹਾਡੇ ਕੋਲੋਂ ਕੋਈ ਚੰਗਾ ਕੰਮ ਕਰਵਾ ਰਹੇ ਆ, ਹੈ ਨਾ। ਫੋਰ ਐਗਜ਼ਾਮਪਲ ਤੁਹਾਨੂੰ ਉਹ ਕਹਿਣਗੇ ਆਹ ਦਫ਼ਤਰ ਦਾ ਏ ਸੀ ਖਰਾਬ ਹੋਇਆ, ਅਸੀਂ ਇੱਥੇ ਸਾਰੀ ਦਿਹਾੜੀ ਗਰਮੀ 'ਚ ਆਪਾਂ ਬੈਠੇ ਰਹਿੰਦੇ ਹਾਂ, ਆਹ ਪੱਖਾ ਲੈ ਦਿਓ, ਹੈ ਨਾ। ਇੱਦਾਂ ਦੇ ਕਈ ਤੁਹਾਡੇ ਨਾਲ ਕਈ ਹੋਏ ਹੋਣਗੇ। ਜਿੱਦਾਂ ਮੈਂ ਇੱਕ ਯਾਦ ਆ ਮੈਨੂੰ, ਸੋ ਉਹਨੇ ਸ਼ਰੇਆਮ ਇਹਨੇ ਕਿਹਾ ਵੀ ਆਪ ਤਾਂ ਬੜੇ ਸੋਹਣੇ ਕੱਪੜੇ ਪਾਏ ਤੁਸੀਂ, ਕਿੰਨੇ ਕੁ ਦਾ? ਅਤੇ ਮੈਂ ਜੀ ਮਤਲਬ ਇੰਨੇ ਕੁ ਦਾ ਹੋਊਗਾ, ਹੈ ਨਾ। ਉਦੋਂ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਬ੍ਰਾਂਡਿਡ ਬ੍ਰੁਡਿਡ ਜਿਹੜੀਆਂ ਨੇ ਉਹ ਜਿੰਨੀਆਂ ਕੁ ਵੀ ਹੁੰਦੀਆਂ ਸੀ ਬੰਦਾ ਉਸ ਹਿਸਾਬ ਦੇ ਨਾਲ ਦੱਸਦਾ ਵੀ ਸ਼ਾਇਦ ਮਤਲਬ ਪਤਾ ਨਹੀਂ ਇੰਪ੍ਰੈਸ ਹੋਣ ਲੱਗਿਆ। ਅਤੇ ਠੀਕ ਹੈ ਫਿਰ ਇਹੋ ਜਿਹਾ ਕੱਲ੍ਹ ਇੱਕ ਲੈ ਕੇ ਆ ਜਾਓ ਫਿਰ, ਮਤਲਬ ਤੰਗ ਤਰੀਕੇ ਆ
1: ਉਹਨਾਂ ਨੂੰ, ਹਰ ਇੱਕ ਬੰਦਾ ਅਲੱਗ ਅਲੱਗ ਨੂੰ ਕਿੱਦਾਂ ਦਾ ਕੀ ਗੱਲ ਕਹਿਣੀ ਆ। ਇਹੀ ਜੇ ਕੋਈ ਸਾਈਕਲ ਵਾਲਾ ਹੁਣ ਅੱਗੇ ਪੁਲਿਸ ਵਾਲੇ ਬਦਨਾਮ ਸੀ ਵੀ ਜਿਹੜੇ ਕਾਰਾਂ ਵਾਲੇ ਆ ਉਹਨਾਂ ਨੂੰ ਰੋਕਦੇ ਨਹੀਂ ਕਿਉਂਕਿ ਉਹ ਪਹੁੰਚ ਵਾਲੇ ਲੋਕ ਨੇ, ਜਿਹੜਾ ਵਿਚਾਰਾ ਬਿਹਾਰੀ ਮਜ਼ਦੂਰ ਸ਼ਾਮ ਨੂੰ ਫੈਕਟਰੀ 'ਚੋਂ ਆਇਆ ਉਹਦੇ ਕੋਲ ਪਤਾ ਵੀ ਉਹਦਾ ਆਦੀਆ ਵੀ ਖੋਲਣਾ ਜੇਬ 'ਚ ਨੇਪੇ 'ਚ ਦਿੱਤਾ ਹੋਇਆ,
0: ਜਿਹਦਾ ਜਿੰਨਾ ਕੁ
1: ਜ਼ੋਰ ਸੀ ਸਭ ਤੋਂ ਵੱਧ ਆਪਣੇ ਪੁਲਿਸ ਬਦਨਾਮ ਸੀ। ਅਤੇ ਮੁੜ ਕੇ ਫਿਰ ਵਿਜੀਲੈਂਸ ਬਣਾਉਣੀ ਪਈ, ਹੈ ਨਾ। ਜੇ ਆਪਾਂ ਆਪਣੇ ਮੁਲਕਾਂ ਦੀ ਗੱਲ ਕਰੀਏ ਕਿਉਂਕਿ ਆਪਾਂ ਉੱਥੋਂ ਦੇ ਸਤਾਏ ਇੱਥੇ ਆਏ ਹੋਏ ਹਾਂ, ਜਿਵੇਂ ਤੁਸੀਂ ਉਦਾਹਰਣ ਦਿੱਤੀ, ਮੈਂ ਵੀ ਇੱਕ ਹੈ ਨਾ ਡੈਡੀ ਦਾ ਮਕਾਨ ਹੈ ਨਾ ਆਪਣੇ ਨਾਂ ਜਦੋਂ ਕਰਾਉਣਾ ਸੀ, ਕਈ ਸਾਲ ਪੁਰਾਣੀ ਗੱਲ ਆ, ਅਤੇ ਮੈਨੂੰ ਵੀ ਰਣਜੋਧ ਉਹ 3-4 ਦਿਨ ਮਤਲਬ ਕਦੇ ਆਹ ਲੈ ਕੇ ਆਓ ਜੀ, ਕਦੇ ਉਹ ਲੈ ਕੇ ਆਓ, ਕਦੇ ਟੂਟੀਆਂ ਵਾਲੇ ਦਾ ਬਿੱਲ ਆ ਜੀ ਉਹ ਤੋਂ ਸਾਈਨ ਕਰਾ ਕੇ ਲਿਆਓ। ਮੈਂ ਭੋਲਾ ਪਾਂਚੀ ਹੈ ਨਾ, ਮੈਂ ਰੋਜ਼ ਜਾਇਆ ਕਰਨਾ ਪਿੰਡੋਂ ਲੁਧਿਆਣੇ, ਹੈ ਨਾ। ਕਦੇ ਉਹ ਬਣਾਤਾ, ਕਦੇ ਮੈਂ ਟੂਟੀਆਂ ਵਾਲੇ ਦਾ ਸਾਈਨ ਕਰਾ ਲਿਆਉਣੇ, ਕਦੇ ਉਹ। ਅਤੇ ਉਹ ਜਿਹੜਾ ਉਹ ਬਜ਼ੁਰਗ ਸੀ ਕਹਿੰਦਾ ਕਾਕਾ ਮੈਂ ਇੱਕ ਮਿੰਟ ਚਾਹ ਪੀ ਕੇ ਆ, ਜਿਹਨੇ ਮੇਰਾ ਕੰਮ ਕਰਨਾ ਸੀ ਉਹ ਨਾਲ ਉਹਦਾ ਕਲਰਕ ਜਿਹਾ ਬੈਠਾ, ਕਹਿੰਦਾ ਸਰਦਾਰ ਜੀ ਤੁਸੀਂ ਰੋਜ਼ ਆਉਂਦੇ ਹੋ, ਹੈ ਨਾ, ਤੁਹਾਨੂੰ ਕਿਸੇ ਨੇ ਦੱਸਿਆ ਦੁੱਸਿਆ ਨਹੀਂ? ਮੈਂ ਕਿਹਾ ਕੀ? ਮੈਂ ਕਿਹਾ ਵੀ ਉਹਦਾ ਪੇਪਰ ਵਰਕ ਆ ਮੈਂ ਪੂਰਾ ਕਰ ਰਿਹਾ। ਕਹਿੰਦਾ ਪੇਪਰ ਵਰਕ ਨਹੀਂ ਭਾਅ ਜੀ, ਉਹ ਤੁਹਾਤੋਂ ਪੈਸੇ ਭਾਲਦਾ। ਅਤੇ ਮੈਂ ਫਿਰ ਜਦੋਂ ਚਾਹ ਪੀ ਕੇ ਮੁੜਿਆ, ਅਤੇ ਜਾਂ ਉਹਨੇ ਉਹਨੂੰ ਕਿਹਾ ਹੋਣਾ ਵੀ ਐਤਕੀ ਤਾਂ ਇਹਨੂੰ ਦੱਸ ਦੇ ਯਾਰ ਵੀ 3-4 ਦਿਨ ਹੋ ਗਏ ਆਉਂਦੇ ਨੂੰ, ਵੀ ਉਹਨੇ ਦੱਸਤਾ ਉਹਨੇ ਆਪਣਾ ਕੰਮ ਕਰਤਾ। ਮੈਨੂੰ ਕਹਿੰਦਾ ਵੀ ਕਾਕਾ ਜੀ ਇਹ ਮੇਰਾ ਫਲਾਨਾ ਮੁੰਡਾ ਆਸਟ੍ਰੇਲੀਆ ਬ੍ਰਿਸਬਨ ਰਹਿੰਦਾ ਅਤੇ ਵੱਡਾ ਮੁੰਡਾ ਕਨੇਡਾ ਰਹਿੰਦਾ, ਇੱਥੇ ਤਾਂ ਘੱਟ ਵੱਧ ਹੀ ਹੁੰਦਾ, ਮੈਂ 4-5 ਮਹੀਨੇ ਲਈ ਆਉਣਾ। ਬੜੀਆਂ ਉਹਨੇ ਇੱਦਾਂ ਦੀਆਂ ਗੱਲਾਂ ਗੁੱਲਾਂ ਕਰਨੀਆਂ ਨਾ। ਅਤੇ ਫਿਰ ਉਹਨੇ ਮੈਨੂੰ ਦੱਸ ਹੀ ਦਿੱਤਾ ਵੀ ਮੈਂ 12,000 ਰੁਪਈਆ ਲਊਂਗਾ ਅਤੇ ਸਾਰਾ ਕੰਮ ਤੇਰਾ ਕਾਕਾ, ਤੈਨੂੰ ਦੁਬਾਰਾ ਆਉਣ ਦੀ ਲੋੜ ਨਹੀਂ, ਐਵੇਂ ਧੱਕੇ ਖਾਂਦਾ ਫਿਰੀ ਜਾਂਦਾ। ਅਤੇ ਜਿੰਨੇ ਬੰਦਿਆਂ ਦੇ ਪੇਪਰ ਵਰਕ ਆ ਸਾਰਿਆਂ ਦੇ ਸਾਈਨ ਹੋਣੇ ਆ, ਸਭ ਦਾ 2-2 ਹਜ਼ਾਰ ਆ, ਮੇਰਾ ਇਕੱਲੇ ਦਾ ਨਹੀਂ ਹੈਗਾ,
0: ਇਕੱਲੇ ਥੋੜ੍ਹੀ ਮੈਂ ਖਾਣੇ।
1: ਹਾਂ, ਉਹਨੇ ਦੱਸਿਆ, ਮੈਂ ਕਿਹਾ ਵੀ ਉਹ ਬੰਦਿਆਂ ਦੇ ਤਾਂ ਆਲਰੇਡੀ ਸਾਈਨ ਹੋ ਗਏ ਵੀ ਉਹਨਾਂ ਦੇ, ਜਾਂ ਫਿਰ ਮੈਂ ਉਹਨਾਂ ਨੂੰ 2-2 ਹਜ਼ਾਰ ਇਕੱਲੇ ਇਕੱਲੇ ਨੂੰ ਫੜਾਇਆ ਉਹਨਾਂ, ਨਹੀਂ ਨਹੀਂ ਉਹ ਸਾਡੀ ਆਪਸ ਦੀ ਗੱਲ ਆ ਤੂੰ, ਹੈ ਨਾ।
0: ਸਾਡਾ ਨਾ ਇੱਦਾਂ ਦਾ,
1: ਉਹਨੇ ਮਤਲਬ ਪੈਸੇ ਉਹਨੂੰ ਲਏ ਅਤੇ ਫਿਰ ਉਹਨੇ ਮੇਰਾ ਅੱਧੇ ਘੰਟੇ 'ਚ ਰਣਜੋਧ ਕੰਮ ਕਰਤਾ। ਤੇ ਜਦੋਂ ਮੈਂ ਉਹ ਸਰਟੀਫਿਕੇਟ ਲੈ ਲਿਆ, ਫਿਰ ਮੈਂ ਕਿਹਾ, ਮੈਂ ਅੰਕਲ ਜੀ ਮੈਨੂੰ ਪਹਿਲਾਂ ਦੱਸ ਦਿੰਦੇ ਆ ਨਾ ਤਾਂ ਮੇਰੇ 8-10 ਚੱਕਰ ਪਿੰਡੋਂ ਹੈ ਨਾ ਰੋਜ਼ ਆਉਣ ਜਾਣ ਦਾ ਬਚ ਜਾਣਾ ਸੀ। ਪਰ ਮੈਂ ਕਿਹਾ ਤੁਸੀਂ ਚੱਲ ਚੰਗਾ ਮੇਰਾ ਕੰਮ ਕਰਤਾ, ਮੇਰਾ ਫਿਰ ਵੀ ਇਹ ਸਸਤੇ 'ਚ ਹੀ ਹੋ ਗਿਆ। ਪਰ ਯਕੀਨ ਜਾਣਿਓ ਮੈਂ ਡਾਕਟਰ ਹਾਂ, ਕੈਂਸਰ ਦਾ ਸਪੈਸ਼ਲਿਸਟ ਹਾਂ, ਮੇਰੇ ਕਿਸੇ ਯਾਰ ਮਿੱਤਰ ਨੇ ਥੋਤੋਂ ਇਹ ਪੈਸੇ ਲੈ ਲੈਣੇ, ਫਿਰ ਉਹਦੇ ਥੁੱਕ ਨਾ ਲੰਘਿਓ, ਕਾਕਾ ਗੁੱਸਾ ਕਰ ਗਿਆ ਤੂੰ ਤਾਂ ਐਂ ਕਰ ਗਿਆ। ਮੈਂ ਕਿਹਾ ਮੈਂ ਕੈਂਸਰ ਦਾ ਸਪੈਸ਼ਲਿਸਟ, ਰੱਬ ਕਰੇ ਕੋਈ ਇੱਦਾਂ ਦਾ ਤੁਹਾਨੂੰ ਬਿਪਤਾ ਨਾ ਪਵੇ। ਹੁਣ ਜਿੱਦਣ ਕਦੇ ਵੀ ਮੈਨੂੰ ਇਹ ਜ਼ਰੂਰ ਪਤਾ ਵੀ ਜਿੱਦਣ ਕਦੇ ਲੱਤ ਦੁਖਿਆ, ਮੋਢਾ ਦੁਖਿਆ, ਬੀਪੀ ਹੋਇਆ, ਉਹਨੇ ਕਹਿਣਾ ਉਹ ਮੁੰਡਾ ਕਹਿ ਕੇ ਗਿਆ,
0: ਉਹ ਦਿਮਾਗ 'ਚ ਚੱਲਦੀ ਰਹਿਣੀ।
1: ਮਤਲਬ ਜਾਣੀ ਕਰੋਗੇ ਕੀ ਤੁਸੀਂ?
0: ਨਹੀਂ, ਹਰ ਇੱਕ
1: ਤੁਹਾਡੇ ਜਾਇਜ਼ ਕੰਮ ਨਹੀਂ ਜਦੋਂ ਹੁੰਦੇ ਫਿਰ ਤੁਸੀਂ ਤੜਫਦੇ ਹੋ, ਫਿਰ ਤੁਸੀਂ ਦੁਖੀ ਹੁੰਦੇ ਹੋ। ਹੁਣ ਜੇ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਨਾਲ ਚੰਗਾ ਭਲਾ ਵਿਆਹ ਹੋਇਆ ਅਤੇ ਉਹ ਹੈ ਨਾ ਥੱਲੇ ਦੀ ਤੁਸੀਂ ਫੜਾਉਣ ਲੱਗਿਆ ਮੇਰਾ ਮਿੱਤਰ ਉਹਨੂੰ ਪੈਸੇ, ਹੈ ਨਾ 5,000 ਰੁਪਈਆ, ਉਹ ਕਹਿੰਦਾ ਕਾਕਾ ਜੀ ਉੱਤੇ ਦੀ ਫੜਾਓ, ਜਿਹੜੇ ਦੇਖ ਰਹੇ ਆ ਇਹ ਸਾਰਾ ਇੱਕੋ ਹੀ ਜਗ੍ਹਾ ਜਾਂਦਾ ਪੈਸਾ। ਕਹਿੰਦਾ ਉਹ ਮੁੰਡਾ ਸਾਡਾ ਮਿੱਤਰ ਕੱਚਾ ਜਿਹਾ ਹੋ ਗਿਆ ਨਾ।
0: ਇਹ ਇੱਕ ਹੋਰ ਨਵਾਂ ਤਰੀਕਾ ਵਾ, ਨਵਾਂ ਨਹੀਂ ਮਤਲਬ ਜਿਹੜੇ ਆਪਾਂ ਪਹਿਲਾਂ ਦੱਸੇ ਇਸ ਤੋਂ ਅਲੱਗ ਵਾਲਾ ਆ ਗਿਆ। ਇਹ ਉਹ ਤਰੀਕਾ ਵਾ ਵੀ ਜਦੋਂ ਕੋਈ ਇੱਦਾਂ ਦਾ ਕੰਮ ਹੈ ਤਾਂ ਉਹਨੂੰ ਇੱਦਾਂ ਨਹੀਂ ਪ੍ਰਤੀਤ ਕਰਾਉਣਾ, ਉਹਨੂੰ ਕਹਿਣਾ ਵੀ ਵਧਾਈ। ਹਾਂ, ਸਾਡੇ ਲਈ ਤਾਂ ਕੋਈ ਡੱਬਾ ਡੁੱਬਾ ਲਿਆਂਦਾ ਨਹੀਂ ਆ, ਤੁਸੀਂ ਕਹਿੰਦੇ ਹਾਂਜੀ ਆਪਾਂ ਡੱਬਾ ਫੜ ਲਿਆਉਂਦੇ ਹਾਂ, ਅਗਲੇ ਕਹਿੰਦੇ ਲੈ ਅਸੀਂ ਹੁਣ ਸ਼ੂਗਰ ਦੇ ਮਰੀਜ਼ ਹਾਂ, ਹੁਣ ਡੱਬੇ ਥੋੜ੍ਹੀ ਜਿਹਾ ਖਵਾਓਗੇ ਨਾ, ਜਿਹੜਾ ਤੁਸੀਂ ਉਹ ਵਧਾਈ ਵਧਾਈ ਆਏ, ਹੈ ਨਾ,
1: ਤੁਹਾਡਾ ਕੰਮ ਵਧਿਆ ਤੇ ਸਾਨੂੰ ਵੀ ਵਧਾਓ।
0: ਅਲੱਗ ਅਲੱਗ ਨਾਂ ਨੇ, ਅਲੱਗ ਅਲੱਗ ਨਾਂ ਨੇ ਇਸ ਚੀਜ਼ ਦੇ। ਇੱਦਾਂ ਸਾਡਾ ਕੋਈ ਮਿੱਤਰ ਹੈ, ਉਹ ਗੱਲ ਸੁਣਾਵੇ, ਉਹ ਕਹਿੰਦਾ ਵੀ ਉਹਨਾਂ ਨੇ ਲੈਣੇ ਸੀ ਕੋਈ ਬੜਾ ਸਾਬੀ ਕਿਤਾਬੀ ਜਿਹਾ ਬੰਦਾ, ਆਪਣੇ ਕਈ ਹੁੰਦੇ ਨਾ ਜਿਹੜੇ ਅੜ ਜਾਂਦੇ ਆ ਵੀ ਨਹੀਂ ਆਪਾਂ ਜਦੋਂ ਸਾਰਾ ਕੁਝ ਸਾਡੇ ਕੋਲ ਹੈਗਾ ਤਾਂ ਆਪਾਂ ਕਿਉਂ ਪੈਸੇ ਦੇਈਏ ਦਿਸ ਦੈਟ, ਹੈ ਨਾ। ਅਤੇ ਉਹ ਕਹਿੰਦੇ ਵੀ ਉਹਨੇ ਲਾਇਸੈਂਸ ਬਣਾਉਣਾ ਹੈ ਕਿਤੇ, ਅਤੇ ਉਹ ਕਹਿੰਦਾ ਜੀ ਲੱਗੂਗਾ ਆਈ ਥਿੰਕ 30,000 ਕਿ 40,000 ਲਾ ਲਓ, ਹੈ ਨਾ, ਵੀ 30,000 ਲਵਾਂਗੇ। ਅਤੇ ਉਹ ਕਹਿੰਦਾ ਵੀ ਮੈਂ ਕਿਉਂ ਦੇਵਾਂ, ਸਾਰੇ ਕਾਗਜ਼ ਪੱਤਰ ਮੇਰੇ ਕੋਲ ਹੈਗੇ ਆ। ਤੇ ਮੈਂ ਉਹ ਜੋ ਵੀ ਮਤਲਬ ਕਾਰਵਾਈਆਂ ਹੁੰਦੀਆਂ ਨੇ ਥੱਲੋਂ ਥਾਣੇ ਜਾ ਇੱਧਰ ਜਾ ਉੱਧਰ ਜਾ ਸਾਰਾ ਕੁਛ ਕਰ ਕਰਵਾ ਕੇ ਅਤੇ ਫਿਰ ਉਹ ਆਖਰੀ ਜਿਹੜੀ ਅਥਾਰਟੀ ਹੁਣ ਮੇਰੇ ਧਿਆਨ 'ਚ ਨਹੀਂ ਆਉਣ ਡਿਆ ਜਿਹੜੀ ਆਖਰੀ ਅਥਾਰਟੀ ਆ ਉਹਦੇ ਕੋਲੋਂ ਕਿਤੇ ਸਾਈਨ ਕਰਵਾਉਣਾ ਸੀ ਤਾਂ ਉਹ ਕਹਿੰਦਾ ਵੀ ਬਾਕੀ ਤਾਂ ਸਾਰੇ ਹੋ ਗਏ ਆ ਅਤੇ ਫਿਰ ਉਸੇ ਵਸੀਕੇ ਕੋ ਜਾਂ ਜਿਹੜਾ ਵੀ ਉਹ ਥੱਲੇ ਹੁੰਦੇ ਬੰਦੇ ਕਲਰਕ ਉਹਨਾਂ ਕੋਲ ਚਲੇ ਗਿਆ ਅਤੇ ਉਹ ਕਹਿੰਦਾ ਵੀ ਬਾਕੀ ਤਾਂ ਸਾਰੇ ਮੈਂ ਕਰ ਲਿਆ ਅਤੇ ਇਹਦਾ ਜਿੰਨੇ ਕੁ ਬਣਦੇ ਆ ਉਹ ਤੂੰ ਲੈ ਕੇ ਤਾਂ ਕਰਵਾ ਲਾ ਅਤੇ ਕਹਿੰਦਾ ਚਲੋ ਠੀਕ ਆ ਕਹਿੰਦਾ ਫਿਰ ਤੁਸੀਂ ਇੱਦਾਂ ਕਰੋ ਵੀ 20,000 ਦਿਓ ਅਤੇ ਕਰਵਾ ਦਿੰਦਾ ਕਹਿੰਦਾ ਸਾਰਾ ਕੰਮ ਤਾਂ ਮੈਂ ਕਰਵਾ ਲਿਆ ਇੱਕੋ ਰਹਿ ਗਿਆ ਕਹਿੰਦਾ ਜਿੱਥੋਂ ਤੁਸੀਂ ਕਰਵਾ ਕੇ ਲੈ ਕੇ ਆਏ ਉਹ ਸਾਰਿਆਂ ਨੇ ਤਾਂ 5-7 ਹੀ ਲੈਣਾ ਸੀ ਮੋਟਾ ਖਰਚਾ ਤਾਂ ਇੱਥੇ ਜਿਹੜਾ ਸਭ ਤੋਂ ਵੱਧ ਵਾਲਾ ਸੀ ਉਹ ਤਾਂ ਇੱਥੇ ਹੀ ਤੁਹਾਡਾ ਸੋ ਬੰਦਾ ਸਾਰਾ ਕੁਛ ਕਰ ਕਰਾ ਕੇ ਖੱਜਲ ਹੋ ਕੇ ਨੈਕਸਟ ਟਾਈਮ ਦੇ ਲਈ ਆਪਣੇ ਪੱਲੇ ਇਹ ਚੀਜ਼ ਬੰਨ ਕੇ ਨਿਕਲਦਾ ਵਾ ਕਿ ਮੈਂ ਗਾਂ ਤੋਂ ਆਪਣਾ ਸਮਾਨ ਨਹੀਂ ਗਵਾਉਣਾ ਹੁਣ ਮੈਂ ਅੱਗੇ ਤੋਂ ਸਿੱਖ ਲਿਆ ਵੀ ਪਹਿਲੇ ਦਿਨ ਹੀ ਮੈਂ ਜਾ ਕੇ ਪੁੱਛਣਾ ਵੀ ਕਿੱਦਾਂ ਇਸ ਸਾਰੇ ਸਿਸਟਮ ਦੇ ਵਿੱਚ ਇੱਕ ਬੰਦਾ ਜਿਹੜਾ ਮੈਨੂੰ ਲੱਗਦਾ ਜ਼ਿਆਦਾ ਸੌਖਾ ਰਹਿੰਦਾ ਜਾਂ ਆਪਣੇ ਆਪ ਨੂੰ ਵਿਨਰ ਗਿਣਦਾ ਉਹ ਕਿਹੜਾ ਜਿਹੜਾ ਪੈਂਦਿਆਂ ਹੀ ਇਹ ਲੱਭਦਾ ਵੀ ਇਸ ਦਫ਼ਤਰ ਦੇ ਆਲੇ ਦੁਆਲੇ ਕਿਹੜਾ ਬੰਦਾ ਵਾ ਉਹ ਲਾਈਨ 'ਚ ਖਲੋਤਾ ਉਹ ਚੀਜ਼ ਓਬਜ਼ਰਵ ਕਰਦਾ ਅਤੇ ਉਹਦੇ ਕੋਲ ਸਿੱਧਾ ਜਾਂਦਾ
1: ਅਤੇ ਪਿੰਡੋਂ ਵੀ ਤੁਸੀਂ ਕਈ ਵਾਰ ਉਹ ਜਿਹਾ ਬੰਦਾ ਜਗਾੜੂ ਜਿਹਾ ਨਾਲ ਲੈ ਕੇ ਜਾਂਦੇ ਹੋ ਵੀ ਇਹਨੂੰ ਪਤਾ
0: ਲੱਭ ਕੇ
1: ਸਿਸਟਮ ਕਿੱਦਾਂ ਚੱਲਦਾ
0: ਲੱਭ ਕੇ ਤੁਰ
1: ਸਾਡੇ ਸਿਸਟਮ ਸਿਸਟਮ ਨੂੰ ਨਹੀਂ ਕਿਹਾ ਜਾਂਦਾ ਇੱਦਾਂ ਦੀਆਂ ਚੀਜ਼ਾਂ ਨੂੰ ਸਿਸਟਮ ਕਿਹਾ ਜਾਂਦਾ ਵੀ ਇਹ ਸਿਸਟਮ ਬਣਿਆ
0: ਇਹ ਸਿਸਟਮ ਨੂੰ ਜਾਣਦਾ ਸੋ 2-3 ਤਰੀਕੇ ਜਿਹੜੇ ਇੱਥੇ ਵੀ ਆ ਜਾਂਦੇ ਆ 2-3 ਕਿਸਮਾਂ ਇੱਥੇ ਵੀ ਆ ਜਾਂਦੀਆਂ ਇੱਕ ਤਾਂ ਹੁਣ ਤੱਕ ਦੀ ਗੱਲਬਾਤ ਤੋਂ ਆਪਾਂ ਇਹ ਆਈਡੀਆ ਲਾ ਲਿਆ ਵੀ ਇੱਕ ਤਾਂ ਉਹ ਨੇ ਜਿਹੜਾ ਮੰਨ ਲਓ ਮੇਰਾ ਵਾਜਬ ਕੰਮ ਹੈ ਬਿਲਕੁਲ ਸਹੀ ਹੈ ਜਿੱਦਾਂ ਤੁਸੀਂ ਵਿਆਹ ਵਾਲੀ ਗੱਲ ਕੀਤੀ ਹੈ ਸਰਟੀਫਿਕੇਟ ਮੈਂ ਇਸ਼ੂ ਕਰਾਉਣਾ ਕੋਈ ਜਨਮ ਦਾ ਸਰਟੀਫਿਕੇਟ ਲੈਣਾ ਕੋਈ ਮੌਤ ਦਾ ਸਰਟੀਫਿਕੇਟ ਲੈਣਾ ਜਾਂ ਕੋਈ ਸਕੂਲ ਦਾ ਸਰਟੀਫਿਕੇਟ ਲੈਣਾ ਯਾਨੀ ਕਿ ਜਿੰਨੇ ਵੀ ਕੰਮ ਜਿਹੜੇ ਬਿਲਕੁਲ ਜਾਇਜ਼ ਨੇ ਤੁਸੀਂ ਕੁਛ ਵੀ ਗਲਤ ਨਹੀਂ ਕਰਵਾ ਰਹੇ ਪਰ ਉਹਦੇ ਲਈ ਵੀ ਤੁਹਾਨੂੰ ਰਿਸ਼ਵਤ ਦੇਣੀ ਪੈਂਦੀ ਹੈ ਇੱਕ ਉਹ ਆ ਜਿਹੜਾ ਸਾਨੂੰ ਪਤਾ ਵਾ ਵੀ ਸਾਡੇ 'ਚ ਕੋਈ ਕਮੀ ਪੇਸ਼ੀ ਹੈਗੀ ਆ ਕਾਗਜ਼ ਪੱਤਰ ਸਾਡਾ ਕੋਈ ਥੁੜਦਾ ਵਾ ਅਤੇ ਪਰ ਅਸੀਂ ਕਰਵਾਉਣਾ ਰਿਸ਼ਵਤ ਦੇ ਨੁਕਸਾਨ ਫਿਰ ਇਹ ਹੁੰਦੇ ਨੇ ਸਿਸਟਮ ਦੇ ਵਿੱਚ ਕਿ ਉਸ ਆੜ ਦੇ ਵਿੱਚ ਫਿਰ ਗਲਤ ਕੰਮ ਵੀ ਹੋਣ ਲੱਗ ਪੈਂਦੇ ਨੇ ਸਿਰਫ ਇੱਕ ਫਰਕ ਪੈਂਦਾ ਵੀ ਉੱਥੇ ਭਾੜਾ ਵੱਧ ਜਾਂਦਾ ਸੋ ਇਹ ਫਰਕ ਪੈਂਦਾ ਵਾ ਇਹ ਨੁਕਸਾਨ ਹੁੰਦਾ ਵਾ ਕਿ ਉਹਦੇ ਨਾਲ ਹੋ ਸਕਦਾ ਕਿਸੇ ਹੱਕਦਾਰ ਦਾ ਹੱਕ ਮਾਰਿਆ ਜਾਵੇ ਅਤੇ ਜਿਹੜਾ ਨਹੀਂ ਹੱਕ ਜਿਹਦਾ ਬਣਦਾ ਗਲਤ ਜਿਹਦੇ ਕੋਲ ਪੇਪਰ ਨਹੀਂ ਵੀ ਹੈਗੇ ਉਹ ਵੀ ਤੁਹਾਡਾ ਜਿਹੜਾ ਉਹ ਬਣ ਕੇ ਬਹਿ ਜੂਗਾ ਜਿੱਦਾਂ ਸਾਡੇ ਸਮੇਂ ਹੁੰਦਾ ਸੀ ਬਹੁਤ ਸਾਰੇ ਜਿਹੜੇ ਸੁਤੰਤਰਤਾ ਸੈਨਾਨੀਆਂ ਦੇ ਗਾਂ ਪੁੱਤ ਪੋਤਰੇ ਬਣੇ ਹੁੰਦੇ ਸੀ ਕੀਤਾ ਕੁਛ ਵੀ ਨਹੀਂ
1: ਇੱਧਰ ਪੰਜਾਬੀ ਕਹਿੰਦੇ ਰੂਰਲ ਦਾ ਸਰਟੀਫਿਕੇਟ ਲੂਲਰ ਦਾ ਸਰਟੀਫਿਕੇਟ ਬਣਾਉਣ ਵਾਲਾ ਹੈ ਨਾ
0: ਹਾਂ ਪਰ ਉਹ ਉਹਨਾਂ ਦੇ ਬੈਕਗਰਾਊਂਡ 'ਚ ਕੁਛ ਨਹੀਂ ਹੁੰਦਾ ਸੋ ਇਹ 2-3 ਚੀਜ਼ਾਂ ਨੇ ਫਿਰ ਇੱਕ ਮਿਕਸਚਰ ਵੀ ਆ ਜਾਂਦਾ ਸ਼ਾਇਦ ਕਈ ਵਾਰੀ ਆਪਾਂ ਮਤਲਬ ਮੰਨ ਲਓ 90% ਠੀਕ ਹੁੰਦੇ ਹਾਂ ਇੱਕ ਦਾ ਸਰਟੀਫਿਕੇਟ ਕਿਤੇ ਹੁੰਦਾ ਸਾਡੇ ਕੋਲ ਪਰ ਅਸੀਂ ਘਰ ਭੁੱਲ ਆਏ ਹਾਂ ਸੋ ਬੜੀ ਤਰ੍ਹਾਂ ਦੇ ਰੂਪ ਰੰਗ ਨੇ ਪਰ ਸ਼ਾਇਦ ਤੁਹਾਨੂੰ ਚੇਤਾ ਵੀ ਨਾ ਹੋਵੇ ਕਿ ਕੋਈ ਕੰਮ ਤੁਸੀਂ ਉੱਥੇ ਕਰਵਾਇਆ ਹੋਵੇ ਤੁਸੀਂ ਸਹੀ ਹੋ ਗਲਤ ਹੋ ਕੋਈ ਫਰਕ ਨਹੀਂ ਪੈਂਦਾ ਅਤੇ ਬਿਨਾਂ ਕਿਸੇ ਰਿਸ਼ਵਤ ਦੇ ਹੋ ਗਿਆ ਹੋਵੇ ਇੱਦਾਂ ਦੀ ਐਗਜ਼ਾਮਪਲ ਸ਼ਾਇਦ ਤੁਹਾਨੂੰ ਅੱਜ ਕੱਲ੍ਹ ਘੱਟ ਹੀ ਵੇਖਣ ਨੂੰ ਮਿਲੂਗੀ ਖਾਸ ਤੌਰ ਦੇ ਉੱਤੇ ਉੱਥੇ ਇੱਥੇ ਆਪਾਂ ਫੇਰ ਆਉਂਦੇ ਹਾਂ ਅਤੇ ਤੁਹਾਡੇ ਕੋਲ ਵੀ ਆਪਾਂ ਜਾਣਦੇ ਹਾਂ ਅਤੇ ਹੁਣ ਆਪਾਂ ਨਾਲ ਆਪਣੇ ਕੋਲਰ ਵੀ ਲੈਂਦੇ ਅਤੇ ਇਹਨਾਂ ਕੋਲੋਂ ਵੀ ਜਾਣਦੇ ਹਾਂ ਰਿਸ਼ਵਤ ਦੇ ਬਾਰੇ ਕੀ ਤੁਹਾਡਾ ਵਾਹ ਵਾਸਤਾ ਪਿਆ 104 ਤੁਸੀਂ ਆਉਂਦੇ ਰਹੋ ਜੀ
2: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਤਿ ਸ਼੍ਰੀ ਅਕਾਲ
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹੈਲੋ
0: ਹਾਂਜੀ ਹਾਂਜੀ
1: ਸੁਣ ਰਹੇ
2: ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਸ਼ਦੀਪ ਭਾਈ ਮੈਂ ਪਹਿਲੀ ਵਾਰ ਕਾਲ ਕਰ ਰਿਹਾ
1: ਕੀ ਬਾਤ ਹੈ ਜੀ ਆਇਆਂ
2: ਟੌਪਿਕ ਵਧੀਆ ਲੱਗਾ ਜੀ ਤੁਹਾਡਾ ਤੇ ਮੈਂ ਆਪਾਂ ਗੱਲ ਚੱਲ ਰਹੀ ਸੀ ਜਿੱਦਾਂ ਰਿਸ਼ਵਤ ਬਾਰੇ ਤੇ ਇੰਡੀਆ ਤਾਂ ਆਪਾਂ ਦੇਖਿਆ ਹੀ ਆ ਵੀ ਸਭ ਨਾਲ ਹੁੰਦਾ ਹੀ ਏਦਾਂ ਵੀ ਜਿੱਥੇ ਕਿਤੇ ਵੀ ਆਪਾਂ ਜਾਂਦੇ ਹਾਂ ਤੇ ਆਪਾਂ ਨੂੰ ਸਭ ਕਿਤੇ ਲੋੜ ਪੈਂਦੀ ਆ ਰਿਸ਼ਵਤ ਦੀ ਜਾਂ ਆਪਾਂ ਨੂੰ ਏਦਾਂ ਦੇ ਬੰਦੇ ਮਿਲ ਰਹੀ ਆ ਤੇ ਮੈਂ ਇੱਥੇ ਦੀ ਸਟੋਰੀ ਇੱਕ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਮੈਂ ਆਪਣਾ ਡਰਾਈਵਿੰਗ ਸਕੂਲ ਦੀ ਸਟੋਰੀ ਹੈ ਜੀ ਇਹ ਇੱਕ ਮੈਂ ਪਿਛਲੇ 4-5 ਸਾਲਾਂ ਤੋਂ ਚਲੋ ਡਰਾਈਵ ਕਰ ਰਿਹਾ ਸੀ 4-5 ਸਾਲ ਪੁਰਾਣੀ ਸਟੋਰੀ ਹੈ ਤੇ ਮੈਂ ਆਪਣਾ ਲਾਇਸੈਂਸ ਅਪਗ੍ਰੇਡ ਕਰਾਉਣ ਲਈ ਗਿਆ ਸੀ ਕਿਤੇ ਤੇ ਉੱਥੇ ਜਾ ਕੇ ਵੀ ਲਾ ਲਓ ਉਹਨਾਂ ਨੇ ਸਵੇਰ ਤੋਂ ਮੇਰੇ ਨਾਲ ਸਟਾਰਟ ਕਰਤੀ ਉਦਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਵੀ ਬੇਸ ਜਿਹਾ ਬਣਾਉਣਾ ਵੀ ਹਾਂ ਏਦਾਂ ਕਰਕੇ ਮੈਂ ਲਾਇਸੈਂਸ ਬਣਵਾਏ ਆ ਪਹਿਲਾਂ ਏਦਾਂ ਤੇ ਵੀ ਮੈਨੂੰ ਫਲਾਣਾ ਬੰਦਾ ਮੇਰਾ ਮਾਨ ਥਾਨ ਕਰਕੇ ਗਿਆ ਮੈਨੂੰ ਕੋਈ ਬਲੂ ਲੇਬਲ ਦੇ ਕੇ ਗਿਆ ਮੈਨੂੰ ਏਦਾਂ
1: ਠੀਕ ਹੈ
2: ਹਾਂਜੀ ਹਾਂਜੀ ਤੇ ਮੈਂ ਚਲੋ ਕੋਈ ਗੱਲ ਨੀ ਠੀਕ ਹੈ ਚਲੋ ਮੈਂ ਹਾਮੀ ਭਰਦਾ ਰਿਹਾ ਮੈਂ ਕਿਹਾ ਚਲੋ ਪੈਸੇ ਲਾਏ ਆ ਹੁਣ ਦਿਨ ਕੱਢਣਾ ਸਾਰਾ ਇਹਨਾਂ ਨਾਲ
0: ਆਪਣਾ ਬੰਦਾ ਸੀ
2: ਹਾਂਜੀ ਆਪਣੇ ਬੰਦਾ।
0: ਅੱਛਾ
2: ਮੈਂ ਉਹੀ ਕਹਿੰਦਾ ਆਪਣੇ ਬੰਦੇ ਹੀ ਕਰਦੇ ਜ਼ਿਆਦਾਤਰ ਤਾਂ ਦੂਸਰੇ ਬੰਦੇ।
0: ਆਪਾਂ ਆਪਣਿਆਂ ਦੀ ਸੌਖੀ ਸਮਝ ਜਾਂਦੇ ਹਾਂ, ਉਹਨਾਂ ਨੂੰ ਪਤਾ ਆਪਾਂ ਉਸ ਸਿਸਟਮ ਚੋਂ ਆਏ ਹਾਂ ਜਿੱਥੇ ਆਪਾਂ ਹਿੰਟ ਸਮਝ ਜਾਂਦੇ
1: ਹਾਂ। ਮੰਗਣੇ ਵੀ ਨਹੀਂ ਰਣਜੋ
2: ਰੋਜ ਸੜਕਾਂ ਤੇ ਰਹਿੰਦੇ ਤੇ ਮੈਨੂੰ ਪਤਾ ਸੀਗਾ ਵੀ ਕੀ ਮੈਂ ਸਹੀ ਕਰ ਰਿਹਾ ਗਲਤ ਕਰ ਰਿਹਾ ਜਾਂ ਕੀ ਕਰ ਰਿਹਾ। ਤੇ ਉਹਨਾਂ ਨੇ ਲਾ ਲੋ ਵੀ ਦੇਣੇ ਆਪਣੇ ਪੂਰੀ ਸਟੋਰੀ ਆਪਣੀ ਪਰਸਨਲ ਲਾਈਫ, ਜੇ ਉਹ ਮੈਂ ਫਾਈਨੈਂਸ਼ਲੀ ਤੰਗ ਆ, ਇਹ ਜੋਬ ਮੈਂ ਖੁਸ਼ ਨਹੀਂ ਆ, ਵੈਸੇ ਕਰ ਰਿਹਾ ਆ,
0: ਬਣਦਾ ਕੁਛ ਨਹੀਂ,
2: ਹਾਂਜੀ ਬਣਦਾ ਕੁਛ ਨਹੀਂ ਆ, ਘਰ ਔਖਾ ਚੱਲਦਾ ਆ, ਏਦਾਂ ਜੇ ਉਹ।
1: ਚਲੋ ਮੈਂ
2: ਪੂਰੀ ਭੂਮਿਕਾ ਬੰਨੀ ਉਹਨਾਂ ਨੇ, ਤੇ ਰਸਤੇ ਚ ਇੱਕ ਅੱਧਾ ਬੰਦਾ ਕੋਈ ਹੋਰਨ ਹੂਰਨ ਮਾਰ ਕੇ ਹੱਥ ਖੜਾ ਕਰਿਆ ਉਹਨੂੰ ਵੀ ਇਹ ਬੰਦੇ ਦਾ ਮੈਂ ਲਾਇਸੈਂਸ ਬਣਵਾਇਆ ਤੇ ਮੇਰੇ ਕੋਲ ਆਇਆ ਸੀ ਤੇ ਮੈਨੂੰ ਬਾਅਦ ਚ ਬੋਤਲ ਦੇ ਕੇ ਗਿਆ ਜਾਂ ਮੇਰਾ ਮਾਨ ਥਾਨ ਕਰਕੇ ਗਿਆ। ਮੈਂ ਸੁਣੀ ਜਾਂਦਾ ਸੀ ਚਲੋ ਠੀਕ ਆ ਆਲ ਗੁੱਡ ਆ। ਤੇ ਫਿਰ ਉਹਨਾਂ ਨੂੰ ਚਲੋ ਰਸਤੇ ਚ ਰੋਕੇ, ਅਸੀਂ ਬ੍ਰੇਕ ਲਈ, ਲੰਚ ਵਗੈਰਾ ਕੀਤਾ ਤੇ ਮੈਂ ਆਪ ਅੱਗੇ ਹੋ ਕੇ ਚਲੋ ਮੈਂ ਕਿਹਾ ਜਿੱਦਾਂ ਦਾ ਮੈਨੂੰ ਬੰਦਾ ਲੱਗਦਾ ਸੀ ਮੈਨੂੰ ਹੀ ਲੋੜ ਆ ਵੀ ਮੈਂ ਆਪ ਅੱਗੇ ਹੋ ਕੇ ਲੰਚ ਮੈਂ ਕਰਵਾ ਦਵਾਂ ਤੇ ਖੋਰੇ ਇਸੇ ਚ ਖੁਸ਼ ਹੋ ਕੇ ਚੱਲੇ, ਥੋੜਾ ਜਿਹਾ ਜੈਨੂਨ ਰਵੇ। ਚਲੋ ਉਹਨਾਂ ਨੇ ਵੀ ਕੋਈ ਏਦਾਂ ਨੀ ਖੁਸ਼ ਹੋਏ, ਚਲੋ ਆਲ ਗੁੱਡ ਆ ਵੀ ਚਲੋ ਸਹੀ ਚੱਲਦਾ ਰਿਹਾ
1: ਉਹਦੇ ਲਈ।
2: ਜਦੋਂ ਟੈਸਟ ਕਲੀਅਰ ਹੋ ਗਿਆ ਸਾਰਾ, ਟਰੱਕ ਪਾਰਕ ਕਰਤਾ ਆ ਕੇ ਵੀ ਹੁਣ ਆਲ ਕਲੀਅਰ ਆ, ਮੈਨੂੰ ਕਹਿੰਦੇ ਹਾਂਜੀ ਦੱਸੋ ਕਿੱਦਾਂ ਲੱਗਾ ਤੁਹਾਨੂੰ ਵੀ। ਮੈਂ ਕਿਹਾ ਜੀ ਮੈਨੂੰ ਤਾਂ ਸਹੀ ਲੱਗਾ, ਮੈਂ ਕੋਈ ਗਲਤੀ ਨੀ ਕੀਤੀ ਵੀ ਪਾਸ ਆ ਹਨਾ। ਤੇ ਕਹਿੰਦੇ ਦੇਖ ਲਾ, ਮੈਂ ਕਿਹਾ ਹਾਂ ਠੀਕ ਆ ਵੀ ਮੇਰੇ ਅਕੋਰਡਿੰਗ ਤਾਂ ਸਾਰਾ ਕੁਛ ਸਹੀ ਸੀਗਾ। ਤੇ ਕਰਦੇ ਕਰਾਉਂਦੇ ਉਹਨਾਂ ਨੇ ਕਹਿੰਦੇ ਨਹੀਂ ਇੱਕ ਗਲਤੀ ਸੀਗੀ ਤੇਰੀ। ਮੈਂ ਕਿਹਾ ਕਿੱਥੇ? ਕਹਿੰਦੇ ਤੂੰ ਏਦਾਂ ਕਰਕੇ ਉਹ ਫਲਾਣੇ ਰਾਊਂਡ ਬਾਊਟ ਤੋਂ ਗਿੱਬੇ ਨੀ ਦਿੱਤਾ ਜਾਂ ਏਦਾਂ ਨੀ ਕੀਤਾ। ਉਹਨਾਂ ਨੇ ਗੱਲ ਕੱਢੀ
1: ਪੁਆਇੰਟ,
2: ਦੇਖ ਲਓ ਭਾਈ ਹੁਣ ਫਿਰ ਕਿੱਦਾਂ ਕਰਨਾ। ਕਹਿੰਦੇ ਤੂੰ ਕੀ ਚਾਹੁੰਦਾ ਆ? ਮੈਂ ਕਿਹਾ ਮੈਂ ਤਾਂ ਭਾਈ ਹੁਣ $2,000 ਲਾਇਆ ਅਪਗ੍ਰੇਡ ਕਰਾਉਣ ਤੇ, ਮੈਂ ਤਾਂ ਏਦਾਂ ਹੀ ਕਹੂੰਗਾ ਮੈਨੂੰ ਪਾਸ ਕਰ ਦੋ। ਤੇ ਉਹਨਾਂ ਨੇ ਕਿਹਾ ਵੀ ਚੱਲ ਦੇਖ ਲਾ, ਵੀ ਉਹੀ ਕਹਾਣੀ ਜੀ ਬਣਾ ਕੇ ਵੀ ਤੂੰ ਕੀ ਕਰੇਗਾ ਮੇਰੇ ਲਈ,
0: ਮੈਨੂੰ ਵੀ ਫਾਇਦਾ।
2: ਹਾਂ ਮੈਂ ਕਿਹਾ ਭਾਈ ਮੈਂ ਚਲੋ ਜੋ ਸਰਦਾ ਹੋਇਆ ਤੂੰ ਮਾਨ ਤਾਨ ਕਰ ਦੂੰਗਾ, ਮੈਂ ਬਲੂ ਲੇਵਲ ਦੇਖ ਲਾਂਗੇ ਜਾਂ ਆਪਾਂ ਉੱਦਾਂ ਕੋਈ ਪ੍ਰੋਗਰਾਮ ਬਣਾ ਲਵਾਂਗੇ, ਕੋਈ ਗੱਲ ਨੀ ਆਪਾਂ ਰਿਕਾਰਡਿੰਗ ਹੁੰਦੀ ਆ ਨਾਲ ਰੱਖੀ ਜਦੋਂ ਆਪਣਾ ਟੈਸਟ ਲੈਂਦੇ ਆ, ਵੀ ਉਹ ਏਦਾਂ ਨੀ ਆ ਵੀ ਉਹ ਕੋਈ ਚੀਜ਼ ਸਕਿੱਪ ਕਰ ਸਕਦੇ ਆ ਜਾਂ ਉਹ ਉਦਾਂ ਹੀ ਮਤਲਬ ਵੀ ਮੇਰੇ ਤੇ ਕੋਈ ਫੇਵਰ ਕਰ ਸਕਦੇ ਆ ਜਾਂ ਏਦਾਂ ਕੋਈ ਏਡਾ ਵੱਡਾ ਨੀ ਹੁੰਦਾ ਕੁਛ, ਮੈਨੂੰ ਵੀ ਪਤਾ ਸੀਗਾ। ਤੇ ਚਲੋ ਮੈਂ ਉਹਨਾਂ ਨੂੰ ਹਮੀ ਭਰ ਕੇ ਤੇ ਚਲੋ ਪਹੁੰਚ ਗਏ। ਤੇ ਜਾਂਦੇ ਹੋਏ ਫਿਰ ਮੈਨੂੰ ਏਦਾਂ ਇਸ਼ਾਰਾ ਜਿਹਾ ਕਰਕੇ ਗਏ, ਮੈਂ ਕਿਹਾ ਭਾਜੀ ਮੈਨੂੰ ਨੰਬਰ ਦੇ ਦਿਓ ਮੈਂ ਤੁਹਾਨੂੰ ਦੁਬਾਰਾ ਫੋਨ ਕਰੂੰਗਾ। ਤੇ ਕਰਕੇ ਚੱਲ ਗਿਆ ਮੈਂ, ਮਤਲਬ ਉਹ ਬੰਦੇ ਦਾ ਮੈਂ ਉੱਦਾਂ ਦੇਖਿਆ ਵੀ ਆਪਣਾ ਪੰਜਾਬੀ ਵੀਰ ਹੋ ਕੇ ਤੇ ਉਹਨੂੰ ਕੀ ਏਦਾਂ ਦੀਆਂ ਵੀ 100-200 ਜਾਂ ਕਿਸੇ ਤੋਂ ਵੀ ਜਿੰਨਾ ਹਰਕਤਾਂ ਵੀ ਮੈਂ ਕੁਛ ਨਾ ਕੁਛ ਆਪਣਾ ਫਾਇਦਾ ਕਿਸੇ ਚੋਂ ਕੱਢ ਲਵਾਂ।
1: ਸਮਟਾਈਮ ਯੂ ਫੀਲ ਸ਼ੌਕ।
2: ਹਾਂਜੀ ਮੈਨੂੰ ਬਹੁਤ ਅਜੀਬ ਲੱਗਾ ਵੀ ਜੇ ਉਹਦੀ ਥਾਂ ਤੇ ਮੈਂ ਉਸੇ ਡਰਾਈਵਿੰਗ ਸਕੂਲ ਚ ਪਹਿਲਾਂ ਗੋਰਿਆਂ ਨਾਲ ਮੈਂ 2 ਲਾਇਸੈਂਸ ਬਣਾ ਚੁੱਕਿਆ ਸੀ ਤੇ ਉਹ ਬਿਲਕੁਲ ਜੈਨੂਅਨ ਬੰਦੇ, ਤੇ ਮੈਂ ਉਹੀ ਦੇਖਦਾ ਵੀ ਆਪਣੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਆਪਣੇ ਬਲੱਡ ਚ ਹੀ ਇਹ ਗੱਲਾਂ ਵੀ ਜੋ ਆਪਣੇ 100-200 ਵੀ ਕਿਸੇ ਅਸੀਂ ਆਪਾਂ ਕਿਸੇ ਅਹੁਦੇ ਤੇ ਵੀ ਹੈਗੇ ਹਾਂ ਤਾਂ ਆ ਜਾਣ ਐਕਸਟਰਾ ਤਾਂ ਉਹ ਚੰਗੇ ਲੱਗਦੇ ਉਹਨਾਂ ਨੂੰ
1: ਉੱਪਰ ਦੀ ਕਮਾਈ।
2: ਹਾਂਜੀ ਆਪਣੇ ਵਰਗਾ ਦੇਖਦਾ ਵੀ ਮੈਂ ਸੋਚ ਕੇ ਜਾ ਰਿਹਾ ਲੈ ਆਪਣਾ ਵੀਰ ਵੀ ਲੈ ਵਧੀਆ ਗੱਲ ਆ ਵੀ ਆਪਾਂ ਡਰਾਈਵਿੰਗ ਕਰ ਰਹੇ ਹਾਂ, ਇਹ ਡਰਾਈਵਿੰਗ ਸਕੂਲ ਚ ਆਲਰੇਡੀ ਜੋਬ ਕਰਦੇ ਆ ਵੀ ਮੈਂ ਸਗੋਂ ਸੀਰੀਅਸ ਸਮਝ ਰਿਹਾ ਸੀ ਆਪਾਂ ਉਹਨਾਂ ਨੂੰ। ਉਹ ਮੇਰੇ ਕੋਲ ਰੋਈ ਜਾਂਦੇ ਸੀਗੇ ਵੀ ਮੇਰਾ ਭਰਾਵਾ ਔਖਾ ਚੱਲ ਰਿਹਾ ਬਹੁਤ, ਵੀ ਮੈਂ ਘਰ ਔਖਾ ਚੱਲ ਰਿਹਾ, ਏਦਾਂ ਦਾ ਸੀਨ ਮੇਰੇ ਕੋਲ।
1: ਇਹਦੇ ਨਾਲ ਦੀ ਮੈਂ ਤੁਹਾਨੂੰ ਰਿਸ਼ਵਤਖੋਰੀ ਦੀ ਇੱਕ ਹੋਰ ਉਦਾਹਰਣ ਦੇ ਦਿਆਂ। ਆਪਣੇ ਖਿੱਤੇ ਦੇ ਕੁਛ ਲੋਕਾਂ ਦੇ ਨਾ, ਮੈਂ ਹੁਣ ਚਲੋ ਕੀ ਕਹਿਣਾ, ਡਰਾਈਵਿੰਗ ਸਕੂਲ ਨੇ ਆਪਣੇ ਮੁਲਕ ਦੇ ਨਾਲ ਲੱਗਦੇ ਮੁਲਕਾਂ ਦੇ ਜਿਨ੍ਹਾਂ ਨਾਲ ਮੈਂ ਵਾਹ ਵਾਸਤਾ ਪਿਆ ਉਹਨਾਂ ਦਾ ਤਾਂ ਮੈਂ ਦੱਸ ਸਕਦਾ। ਆਪਣੇ ਭਾਈਚਾਰੇ ਦੀਆਂ ਨਾ ਲੇਡੀਜ਼ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਬੈਕ ਗੱਡੀ ਲਾਉਣੀ, ਰਿਵਰਸ ਕਰਨੀ ਅਤੇ ਹੈ ਨਾ ਗਿਵ ਵੇ ਸਾਈਨ, ਸਕੂਲ ਜ਼ੋਨ 40 ਤੋਂ 42 'ਤੇ ਨਾ ਜਾਣਾ, 43 'ਤੇ ਜਾਣਾ। ਉਹ ਰਿਸ਼ਵਤਖੋਰੀ ਦਾ ਢੰਗ ਇਸ ਤਰ੍ਹਾਂ ਦਾ ਕਿ ਉਹ ਸਕੂਲ ਵਾਲੇ ਤੁਹਾਨੂੰ $1,000 ਦਾ ਪੈਕੇਜ ਦੇ ਦਿੰਦੇ ਆ ਅਤੇ ਉਹਨਾਂ ਦੀ ਅੰਦਰ ਅੱਟੀ ਸੱਟੀ ਆ। ਮਤਲਬ ਜਾਣੀ $1,000 ਦੇ ਤੁਹਾਨੂੰ ਲੈਸਨ ਦੇਣੇ ਆ ਉਹਨਾਂ ਨੇ ਦੋ ਤਿੰਨ ਤੇ ਉਹ ਰੂਟਾਂ ਤੇ ਲੈ ਜਾਣਾ ਵੀ ਇੱਥੋਂ ਇੱਥੋਂ ਦੀ ਤੈਨੂੰ ਲੈ ਕੇ ਜਾਣਗੇ ਤੇ ਉਸ $1,000 ਚੋਂ ਉਹ ਜਿਹੜਾ ਅੰਦਰ ਇੰਸਟਰਕਟਰ ਆ ਜਿਹਨੇ ਪਾਸ ਫੇਲ ਕਰਨਾ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹਦੀ ਅੱਗੇ ਅੱਟੀ ਸੱਟੀ ਉਹਦੇ ਨਾਲ ਆ $1,000 ਚੋਂ
0: ਉਹਦੇ ਨਾਲ ਵੀ
1: ਤੇ ਉਹਨੇ ਕਹਿਣਾ ਕੋਈ ਨਹੀਂ ਹੁਣ ਬਿਨਾਂ ਚਿੰਤਾ ਦੇ ਤੂੰ ਚਲੀ ਜਾ ਟੈਸਟ ਦੇ ਦੇ ਕੋਈ ਪ੍ਰੋਬਲਮ ਨਹੀਂ ਹੈ ਤੇ ਉਹਨੂੰ ਦੱਸਦੀ ਵੀ ਮੈਂ ਫਲਾਣੇ ਬੰਦੇ ਨੇ ਟ੍ਰੇਨ ਕੀਤੀ ਹੋਈ ਹਾਂ ਅਤੇ ਮੈਨੂੰ ਸਾਰੇ ਰੂਲ ਰੈਗੂਲੇਸ਼ਨ ਪਤਾ ਤੁਸੀਂ ਦੇਖੋ ਇਹ ਜਿਹੜੀਆਂ ਕਾਰਾਂ ਚਲਾਉਣ ਵਾਲਾ ਕੰਮ ਕਿੱਡਾ ਜਾਨ ਜੋਖਮ ਵਾਲਾ ਜ਼ਰੂਰੀ ਨਹੀਂ ਕਿ ਤੁਸੀਂ ਆਪਦੀ ਜਾਨ ਜੋਖਮ 'ਚ ਪਾਉਣੀ ਹੈ ਤੁਸੀਂ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਹੋ ਜੇ ਮੰਨ ਲਓ ਭਾਅ ਜੀ ਹੁਣੀ ਹੁਣ ਟਰੱਕ ਚਲਾਉਂਦੇ ਆ ਨਾ BW ਆ ਜਾਂ ਇਹ ਟ੍ਰੇਨ ਨਾਲ ਲੈ ਕੇ ਤੁਰਦੇ ਆ ਅਤੇ ਜੇ ਉਹ ਜਾਇਜ਼ ਨਜਾਇਜ਼ ਢੰਗ ਨਾਲ ਲਾਇਸੈਂਸ ਬਣਿਆ ਹੋਊਗਾ ਰਿਸ਼ਵਤਖੋਰੀ ਨਾਲ ਉਹਦਾ ਸਾਨੂੰ ਸੜਕ 'ਤੇ ਕਿੰਨਾ ਨੁਕਸਾਨ ਆ ਅਤੇ ਰਿਸ਼ਵਤਖੋਰੀ ਤੁਸੀਂ ਇਹ ਦੇਖੋ ਵੀ ਉਹ $100-200 ਐਜ਼ ਏ ਕਮਿਊਨਿਟੀ ਐਜ਼ ਏ ਭਾਈਚਾਰਾ ਐਜ਼ ਐਨ ਆਸਟ੍ਰੇਲੀਅਨ ਐਜ਼ ਏ ਹਿਊਮਨ ਬੀਂਗ ਸਾਡਾ ਕਿੰਨਾ ਨੁਕਸਾਨ ਹੋ ਰਿਹਾ
0: ਸ਼ਾਇਦ ਇਸੇ ਕਰਕੇ ਪਹਿਲਾ ਜਿਹੜਾ ਕਹਿੰਦੇ ਥੈਂਕ ਯੂ ਭਾਜੀ ਤੁਹਾਡਾ ਥੈਂਕ ਯੂ ਕਾਲ
2: ਥੈਂਕ ਯੂ ਜੀ
0: ਸੋ ਇਸੇ ਕਰਕੇ ਨਾ ਪੁਰਾਣਾ ਜਿਹੜਾ ਕਹਿੰਦੇ ਸਿਸਟਮ ਸੀ ਨਾ ਜਿੱਦਾਂ ਰੋਮਨ ਸਮਾਜ ਦੇ ਵਿੱਚੋਂ ਕਈ ਇੱਦਾਂ ਦੀਆਂ ਐਗਜ਼ਾਮਪਲਾਂ ਮਿਲਦੀਆਂ ਨੇ ਕਿ ਜਿਹਦੇ ਜਿਹੜਾ ਇੱਦਾਂ ਰਿਸ਼ਵਤਖੋਰੀ ਦੇ ਵਿੱਚ ਫੜਿਆ ਜਾਂਦਾ ਸੀ ਉਹਦਾ ਨੱਕ ਵੱਢ ਦਿੱਤਾ ਜਾਂਦਾ ਹੈ ਤਾਂ ਕਿ ਪਤਾ ਲੱਗੇ ਸਾਰੇ ਸਮਾਜ ਨੂੰ ਪਤਾ ਲੱਗੇ ਵੀ ਨੱਕ ਵੱਢਾ ਮਤਲਬ ਇਹ ਰਿਸ਼ਵਤਖੋਰ ਕਿਉਂਕਿ ਨਿੱਕੀ ਕਿਸੇ ਵੇਲੇ ਬਹੁਤ ਨਿੱਕੀ ਗੱਲ ਹੋ ਸਕਦੀ ਹੈ ਜਾਂ ਆਪਾਂ ਵੀ ਬੜੀ ਛੋਟੀ ਸਮਝ ਲੈਂਦੇ ਹਾਂ ਹੁਣ ਜਿੱਦਾਂ ਤੁਸੀਂ ਕਾਰਾਂ ਦੀ ਐਗਜ਼ਾਮਪਲ ਦਿੱਤੀ ਹੈ ਘਰਾਂ 'ਤੇ ਆ ਜਾਓ ਘਰਾਂ 'ਚ ਵੀ ਅੱਜ ਕੱਲ੍ਹ ਇਹੋ ਕੁਛ ਹੋ ਰਿਹਾ ਮਤਲਬ ਪੈਸਾ ਪੂਸਾ ਥੋੜ੍ਹਾ ਬਹੁਤਾ ਲੈ ਕੇ ਆ ਸਰਟੀਫਿਕੇਟ ਦੇ ਤਾ ਉਹ ਸਰਟੀਫਿਕੇਟ ਦੇ ਤਾ ਪਾਸ ਕਰਤਾ ਘਰ ਨਹੀਂ ਵੀ ਕੰਪਲੈਂਸ ਕਲੀਅਰ ਤਾਂ ਵੀ ਅਗਲੇ ਨੂੰ ਫੜਾਤਾ ਹੁਣ ਉਹ ਕੁਛ ਵੀ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਹੁਣ ਮੈਂ ਕਈ ਸੈਰ ਕਰਦਿਆਂ ਤੁਰੇ ਫਿਰਦੇ ਮੈਂ ਵੇਖਦਾ ਵਾਂ ਜਾਂ ਆਉਂਦੇ ਜਾਂਦੇ ਵੇਖੀਦਾ ਚੰਗੇ ਭਲੇ ਘਰ ਮਹਿਲਾਂ ਵਰਗੇ ਤੇੜਾ ਹੀ ਤੇੜਾ ਉਹ ਪਤਾ ਹੀ ਨਹੀਂ ਲੱਗਦਾ ਵੀ ਹੁਣ ਉਹ ਤੇੜਾਂ ਦਾ ਮਤਲਬ ਵੀ ਥੱਲੇ ਉਹ ਸਿਸਟਮ ਹਿੱਲਿਆ ਵਾ ਪਤਾ ਨਹੀਂ ਕਿੱਥੋਂ ਕਿਹੜੇ ਵੇਲੇ ਕੀ ਹੋ ਜਾਣਾ ਅਗਲੇ ਦੇ ਇੰਨੇ ਪੈਸੇ ਸਾਰੀ ਉਮਰ ਦੀ ਕਮਾਈ
1: ਤੁਹਾਡੇ ਯਾਦ ਆ ਇੱਕ ਵਾਰ ਆਪਾਂ ਟਰੈਕਿੰਗ 'ਤੇ ਟੋਪਿਕ ਕੀਤਾ ਸੀਗਾ ਅਤੇ ਉਹਦੇ 'ਚ ਕਿਸੇ ਦਾ ਫੋਨ ਆਇਆ ਸੀ ਆਪਾਂ ਨੂੰ ਬਈ ਜਿਹੜੇ ਆਪਣੇ ਔਡਰ ਊਡਰ ਚੱਕਣੇ ਆ ਜਾਂ ਕੋਂਟਰੈਕਟ ਲੈਣੇ ਆ ਉਹ ਕੋਂਟਰੈਕਟ ਦੇਣ ਵਾਲੇ ਬੰਦੇ ਨੂੰ ਘੜੀਆਂ ਰੋਲੈਕਸ ਵਾਚਾਂ ਅਤੇ ਕੀ ਕੁਛ ਦਿੱਤਾ ਜਾਂਦਾ ਵੀ ਕੋਂਟਰੈਕਟ ਬਣਿਆ ਰਹਿ ਜੇ ਜਾਂ ਮਿਲ ਜੇ ਉੱਥੇ ਰਿਸ਼ਵਤਖੋਰੀ ਦਾ ਢੰਗ ਤਰੀਕਾ ਇਹ ਆ
0: ਹਰ ਇੱਕ ਤਰੀਕੇ ਵੱਖਰੇ ਆ ਕੋ ਇੱਕ
1: ਰਾਇਲ ਕਮਿਸ਼ਨ ਬੈਠਣ ਨੂੰ ਫਿਰਦਾ ਆਸਟ੍ਰੇਲੀਆ 'ਚ ਯੂਨੀਅਨਸ ਦਾ ਸਾਰਾ ਲੇਬਰ ਪਾਰਟੀ ਦਾ ਉਹਨਾਂ ਨਾਲ ਕਿਵੇਂ ਰਲਗੱਡ ਹੋਣਾ ਕਰਪਸ਼ਨ ਦੇ ਕਿੱਡੇ ਕੁ ਦੋਸ਼ ਲੱਗ ਚੁੱਕੇ ਆ ਆਈ ਬੈਕ ਕਮੇਟੀਆਂ ਬਣੀਆਂ ਹੋਈਆਂ ਕਮਿਸ਼ਨਸ ਬੈਠਦੇ ਆ ਤਾਂ ਕਿ ਪਤਾ ਲਾਇਆ ਜਾ ਸਕੇ ਅਤੇ ਸਰਕਾਰੀ ਪੱਧਰ ਦੇ ਨੁਮਾਇੰਦੇ ਕਹਿੰਦੇ ਆ ਸਾਨੂੰ ਪਤਾ ਹੀ ਨਹੀਂ ਵੀ ਇਹ ਰਿਸ਼ਵਤ ਕਿੱਦਾਂ ਦਿੱਤੀ ਗਈ ਅਤੇ ਕਿੱਦਾਂ ਲਈ ਗਈ ਪਾਰਟੀਆਂ ਨੂੰ ਕਾਰਪੋਰੇਟ ਘਰਾਣੇ ਕਿੱਦਾਂ ਫੰਡ ਕਰਦੇ ਆ ਆਪਣੀਆਂ ਪੋਲਿਸੀਆਂ ਨੂੰ ਲਾਗੂ ਕਰਨ ਲਈ ਹੁਣ ਆ ਪੌਲੀਨ ਹੈਨਸਨ 'ਤੇ ਗੈਸ ਨਾਲ ਸੰਬੰਧਿਤ ਪੋਲਿਸੀ ਆ ਕੁਛ ਉੱਦਾਂ ਦੇ ਇਲਜ਼ਾਮ ਲੱਗੇ ਆ ਜੀਨਾ ਰਾਇਨਹਾਰਟ ਨਾਲ ਉਹਦੀ ਕਲੋਜ਼ਨੈਸ ਆ ਸੋ ਉੱਦਾਂ ਦੀਆਂ ਚੀਜ਼ਾਂ ਕਿਤੇ ਨਾ ਕਿਤੇ ਅਸਰ ਕਰਦੀਆਂ ਨੇ ਪੋਲਿਸੀ ਮੇਕਰਸ 'ਤੇ ਅਤੇ ਆਸਟ੍ਰੇਲੀਆ 'ਚ ਤੁਸੀਂ ਇਹ ਕਹਿੰਦੇ ਲੋਕ ਅਕਸਰ ਸੁਣੋਗੇ ਇੱਥੇ ਰਿਸ਼ਵਤ ਹੈਗੀ ਆ ਪਰ ਹੋਰ ਕਿਸਮ ਦੀ ਆ ਜਾਂ ਪ੍ਰਤੱਖ ਰੂਪ 'ਚ ਦਿਖਦੀ ਨਹੀਂ ਕਈ ਵਾਰ
0: ਵੇਖੋ ਪ੍ਰਤੱਖ 'ਚ ਤਾਂ ਨਹੀਂ ਦਿਖਦੀ ਕਿਉਂਕਿ ਆਪਾਂ ਡੇ ਟੂ ਡੇ ਲਾਈਫ ਦੇ ਵਿੱਚ ਆਪਾਂ ਕਰਪਸ਼ਨ ਦੇ ਨਾਲ ਨਾ ਦੋ ਚਾਰ ਹੋਏ ਹਾਂ ਆਪਾਂ ਇੰਡੀਆ 'ਚ ਮੰਨ ਲਓ ਪੰਜਾਬ 'ਚ ਤੁਸੀਂ ਸਕੂਟਰ ਲੈ ਕੇ ਨਿਕਲੇ ਹੋ ਗੱਡੀ ਲੈ ਕੇ ਨਿਕਲੇ ਹੋ ਅਤੇ ਤੁਹਾਨੂੰ ਦਿਮਾਗ 'ਚ ਹੁੰਦਾ ਵਾ ਵੀ ਅੱਜ ਕਿਸੇ ਨਾ ਕਿਸੇ ਨੇ ਟੱਕਰ ਲੈਣਾ ਤੁਸੀਂ ਸਾਈਡ ਦੇ ਉੱਤੇ ਉਤਲੀ ਜੇਬ 'ਚ ਕੁਛ ਨਾ ਕੁਛ ਪਾ ਕੇ ਨਿਕਲਦੇ ਹੋ ਕਿਉਂਕਿ ਤੁਸੀਂ ਤੁਹਾਨੂੰ ਅੰਡਰਸਟੂਡ ਆ ਇੱਥੇ ਅਸਲ ਦੇ ਵਿੱਚ ਕਰਪਸ਼ਨ ਇੱਦਾਂ ਦੀ ਨਹੀਂ ਆ ਵੀ ਤੁਸੀਂ ਗਏ ਹੋ ਅਤੇ ਚੌਂਕ 'ਚ ਤੁਹਾਨੂੰ ਛਪਾਈ ਨੇ ਘੇਰ ਲੈਣਾ ਤੁਹਾਨੂੰ ਪੈਸੇ ਦੇਣੇ ਪੈਣੇ ਆਮ ਬੰਦੇ ਨੂੰ ਛੋਟੇ ਲੈਵਲ ਦੇ ਉੱਤੇ ਰੋਜ਼ਮਰਾ ਦੀ ਜ਼ਿੰਦਗੀ 'ਚ ਵਰਤਦਿਆਂ ਇੱਦਾਂ ਰਿਸ਼ਵਤ ਨਹੀਂ ਦੇਣੀ ਪੈਂਦੀ ਇਸ ਕਰਕੇ ਸਾਨੂੰ ਲੱਗਦਾ ਵੀ ਇੱਥੇ ਰਿਸ਼ਵਤ ਨਹੀਂ ਹੈਗੀ ਸੋ ਇਹ ਇੰਨਾ ਕੁ ਫਰਕ ਆ ਅਦਰਵਾਈਜ਼ ਆਪਾਂ ਵਿਕਸਿਤ ਤੋਂ ਵਿਕਸਿਤ ਸੱਭਿਅਤਾਵਾਂ ਆਪਾਂ ਵੇਖ ਲਈਏ ਹੁਣ ਇਹਦੇ ਵਿੱਚ ਚਾਣਕਿਆ ਦੀ ਇੱਕ ਕੋਟ ਆ ਉਹ ਕਹਿੰਦਾ ਵੀ ਜਿੱਦਾਂ ਜੀਭ ਦੀ ਨੋਕ ਦੇ ਉੱਤੇ ਮੰਨ ਲਓ ਤੁਸੀਂ ਅੱਗੇ ਸ਼ਹਿਦ ਲਾਇਆ ਵਾ ਹੈ ਨਾ ਜਾਂ ਫਿਰ ਤੁਸੀਂ ਜ਼ਹਿਰ ਰੱਖਿਆ ਹੋਵੇ ਤਾਂ ਇਹ ਹੋ ਹੀ ਨਹੀਂ ਸਕਦਾ ਵੀ ਤੁਸੀਂ ਚੱਖੋ ਨਾ ਉਹ ਗੱਲ ਇਸ ਲਈ ਉਹਨੇ ਕਹੀ ਸੀ ਕਿ ਉਹ ਕਹਿੰਦਾ ਹੈ ਕਿ ਇਹ ਚੀਜ਼ ਲਗਭਗ ਨਾਮੁਮਕਿਨ ਆ ਵੀ ਤੁਸੀਂ ਸਰਕਾਰੀ ਮੁਲਾਜ਼ਮ ਹੋ ਅਤੇ ਸਰਕਾਰੀ ਖਜ਼ਾਨੇ 'ਚੋਂ ਪੈਸੇ ਨਾ ਤੁਸੀਂ ਖਾਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਫਾਇਦਾ ਨਾ ਉਹਦਾ ਚੁੱਕੋ ਇਹ ਹੋ ਹੀ ਨਹੀਂ ਸਕਦਾ ਇਹ ਉੱਦਾਂ ਵਾ ਜਿੱਦਾਂ ਤੁਸੀਂ ਜੀਭ ਦੀ ਟਿੱਪ ਦੇ ਉੱਤੇ ਜ਼ਹਿਰ ਜਾਂ ਸ਼ਹਿਦ ਰੱਖਿਆ ਵਾ ਅਤੇ ਤੁਸੀਂ ਕਹੋ ਵੀ ਨਹੀਂ ਇਹ ਮੈਂ ਖਾਣਾ ਨਹੀਂ ਜਾਂ ਮੈਂ ਖਾ ਨਹੀਂ ਸਕਦਾ ਇਹ ਉੱਦਾਂ ਦੀ ਬੇਟ ਆ ਜਿਹੜੀ ਬੜੀ ਔਖੀ ਆ ਇਨਸਾਨ ਨੂੰ ਇਹਦੇ ਉੱਤੋਂ ਰੋਕਣਾ
1: ਹੋਲੀ ਵੀ ਖੇਲੇ ਔਰ ਰੰਗ ਵੀ ਹਾਸਿਲ ਨਾ ਹੋਈਏ ਮੁਮਕਿਨ ਨਹੀਂ ਭੁੱਖੇ ਸ਼ੇਰ ਮੂਹਰੇ ਮਾਸ ਛੱਟੋਗੇ ਹਿਊਮਨ ਬੀਇੰਗ ਦਾ ਕਹਿੰਦੇ ਡਿਜ਼ਾਈਨ ਆ ਕਿਉਂਕਿ ਕਰਪਸ਼ਨ ਉਹਦੇ ਮਨ 'ਚ ਕਿਵੇਂ ਨਾ ਕਿਵੇਂ ਆਉਣੀ ਆ ਅੱਗੇ ਉਹ ਹੈਰੀ ਟਰੂਮੈਨ ਦਾ ਇੱਕ ਕੋਟ ਹੁੰਦਾ ਸੀ ਪਰ ਉਹ ਪੋਲੀਟੀਸ਼ੀਅਨਸ ਨੂੰ ਟਾਰਗੇਟ ਬਹੁਤ ਕਰਦਾ ਸੀ ਉਹ ਕਹਿੰਦਾ ਸ਼ੋ ਮੀ ਏ ਮੈਨ ਦੈਟ ਗੈਟਸ ਰਿਚ ਬਾਏ ਬੀਇੰਗ ਏ ਪੋਲੀਟੀਸ਼ੀਅਨ ਐਂਡ ਆਈ ਵਿਲ ਸ਼ੋ ਯੂ ਏ ਕਰੁੱਕ ਕੋਈ ਸਿਆਸਤਦਾਨ ਆ ਜਿਹੜਾ ਜਿਹਦੇ ਕੋਲ ਦਿਨਾਂ 'ਚ ਹੀ ਅਮੀਰ ਹੋ ਗਿਆ ਹੈ ਨਾ, ਉਹਨੇ ਅੰਦਰੋਂ ਸਰਕਾਰੀ ਅਹੁਦੇ ਦਾ ਜਾਇਜ਼ ਨਜਾਇਜ਼ ਵਰਤੋਂ
0: ਦੁਰਵਰਤੋਂ
1: ਪਿਛਲੇ 20 ਸਾਲਾਂ 'ਚ ਉਹਨੇ 1,00,000 ਰੁਪਈਆ ਸਾਲ ਬਣਾਇਆ, ਹੁਣ ਉਹ 1 ਕਰੋੜ ਰੁਪਈਆ ਬਣਾ ਰਿਹਾ, ਕਿੱਥੋਂ ਆ ਰਿਹਾ? ਜਿਹੜੇ ਆ ਜਾਇਜ਼ ਨਜਾਇਜ਼ ਢੰਗ ਨਾਲ ਕਮਿਸ਼ਨ ਨੇ, ਯਾਰਾਂ ਦੀਆਂ ਮਹਿਫਲਾਂ 'ਚ ਆਪਾਂ ਬੈਠਦੇ ਹਾਂ ਸ਼ਾਮ ਨੂੰ ਹੈ ਨਾ,

0: ਟੈਂਡਰ ਪੈਣੇ ਆ, ਉਹਨੇ ਸਾਨੂੰ ਦੱਸ ਦੇਣਾ ਬਈ ਇਹ ਟੈਂਡਰ ਇੰਨੇ ਚ ਪੈਂਦਾ, ਆਪਾਂ 2 ਰੁਪਈਏ ਪਾ ਕੇ ਘੱਟ ਪਾ ਦੇਣਾ, ਆਪਾਂ ਨੂੰ ਮਿਲ ਜਾਣਾ ਬਾਈ
1: ਕਿਹੜੇ ਇਲਾਕੇ ਚ ਫਾਇਦਾ।
0: ਹਾਂ, ਤੇ ਨਾਲੇ ਆਹ ਤੁਸੀਂ ਅਕਸਰ ਸੁਣੋਗੇ ਇੱਧਰ ਨੂੰ ਬਾਈ ਫੈਲਣਾ, ਇਹ ਇੱਧਰ ਨੂੰ ਇੱਧਰ ਨੂੰ ਵਧਣਾ, ਪਲਾਟ ਕੱਟੇ ਜਾਣੇ ਇੱਧਰ ਨੂੰ, ਪਹਿਲਾਂ ਹੀ ਪਥਾਂ ਲੈ ਕੇ ਰੱਖੀ ਹੋਈ ਆ। ਮਤਲਬ ਇਹ ਕਿਸੇ ਨਾ ਕਿਸੇ ਰੂਪ ਚ, ਮਤਲਬ ਇਹਦਾ ਢੰਗ ਤਰੀਕਾ ਰੂਪ ਹੋਰ ਹੋ ਸਕਦਾ, ਪਰ ਇਹ ਹਰੇਕ ਦੇਸ਼ ਚ ਕੁਛ ਨਾ ਕੁਛ ਹੈਗਾ, ਤੇ ਬੜੇ ਘੱਟ ਲੋਕ ਨੇ ਜਿਹੜੇ ਹੱਥ ਖੜਾ ਕਰਕੇ ਕਹਿ ਸਕਦੇ ਆ ਵੀ ਮੈਂ ਤਮਾਮ ਉਮਰ ਨਾ ਰਿਸ਼ਵਤ ਦਿੱਤੀ ਆ ਨਾ ਰਿਸ਼ਵਤ ਲਈ ਆ। ਬੈਰੀ ਓਫੈਰਲ ਸੀ ਨਿਊ ਸਾਊਥ ਵੇਲਸ ਦਾ ਪ੍ਰੀਮੀਅਰ, ਇੱਕ ਸ਼ਰਾਬ ਦੀ ਬੋਤਲ ਬਦਲੇ ਉਹਨੇ ਅਸਤੀਫਾ ਦਿੱਤਾ ਸੀ। ਕੱਦ ਕਰਤੂਤ ਹੈਗੇ ਆ ਲੋਕ ਜਿਹੜੇ ਹੌਸਲੇ ਨਾਲ ਹੈ ਨਾ ਕਹਿ ਸਕਦੇ ਆ ਵੀ ਯਾਰ ਆਹ ਮੈਂ ਕੰਮ ਗਲਤ ਕੀਤਾ ਅਤੇ ਮੈਂ ਇਹਦੇ ਲਈ ਰਿਸਪੋਂਸੀਬਿਲਟੀ ਲੈਂਦਾ।
1: ਕੁਛ ਵੀ ਆਈ ਥਿੰਕ ਕੈਟੇਗਰੀਆਂ ਨੇ ਨਾ, ਕੋਈ ਵੇਖੋ ਕੋਈ ਇੱਕ ਹੱਦ ਤੱਕ ਖਾਧੇ ਪੈਸੇ ਨੂੰ ਮੰਗੇ ਪੈਸੇ ਨੂੰ ਉਹ ਐਡਾ ਗਲਤ ਨਹੀਂ ਸਮਝਦਾ, ਇੱਕ ਹੱਦ ਤੋਂ ਤਾਂ ਟੱਪ ਗਿਆ ਅਤੇ ਫਿਰ ਉਹ ਸਮਝੋ। ਕੋਈ ਉਸ ਕੰਮ ਕੀਤੇ ਦੇ ਨਾਲ ਕੁਛ ਅੱਗੇ ਗਲਤ ਵਾਪਰ ਗਿਆ, ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਕੋਈ ਡਰੱਗ ਦੇ ਉੱਤੇ ਕੋਈ ਲੱਗ ਗਿਆ ਜਾਂ ਕੋਈ ਵੱਡਾ ਇੰਸੀਡੈਂਟ ਵਾਪਰ ਗਿਆ, ਉਹਦੀ ਜ਼ਮੀਰ ਝੰਜੋੜੀ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਆ ਕਿ ਡਿਪੈਂਡ ਕਰਦਾ ਕਿੱਡਾ ਕਿੱਡਾ ਕਿਸੇ ਦਾ ਪੈਮਾਨਾ ਵਾ, ਕਦੋਂ ਛਲਕਦਾ ਵਾ। ਹੈਰਾਨੀ ਦੀ ਗੱਲ ਇਹ ਆ ਵੀ ਆਪਾਂ ਇੱਕ ਦੂਸਰੇ ਦੇ ਉੱਤੇ ਬਹੁਤ ਇਨਸਾਨ ਗੱਲਾਂ ਬਾਤਾਂ ਕਰਦਾ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਸਾਰੇ ਕੁਛ ਨਾ ਕੁਛ ਕਿਸੇ ਨਾ ਕਿਸੇ ਕਿਸਮ ਦੀ ਕਰਪਸ਼ਨ ਕਰ ਹੀ ਰਹੇ ਹੁੰਦੇ। ਪਰ ਇੱਕ ਹੋਰ ਹੈਰਾਨੀ ਦੀ ਗੱਲ ਇਹ ਆ ਵੀ ਸਾਰੇ ਅਰਦਾਸਾਂ ਵੀ ਕਰ ਰਹੇ ਹੁੰਦੇ, ਰੱਬਾ ਸਾਡੇ ਘਰ ਹਰਾਮ ਦੀ ਕਮਾਈ ਨਾ ਆਵੇ, ਹੱਕ ਹਲਾਲ ਦੀ ਕਮਾਈ ਸਾਡੇ ਘਰਾਂ ਦੇ ਵਿੱਚ ਆਵੇ, ਤੰਦਰੁਸਤੀ ਬਣੀ ਰਹੇ, ਬੱਚਿਆਂ ਨੂੰ ਆਪਾਂ ਹਰਾਮ ਦੀ ਕਮਾਈ ਨਹੀਂ ਖਵਾਉਣੀ। ਸਾਰੀ ਦੁਨੀਆ ਇਹ ਅਰਦਾਸਾਂ ਕਰਦੀ ਹੈ, ਪਰ ਫਿਰ ਹਰਾਮ ਦੀ ਕਮਾਈ ਹਿਸਾਬ ਲਾਓ ਵੀ ਜਾਂਦੀ ਕਿੱਥੇ ਆ। ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ, ਤੁਸੀਂ ਉਹਨਾਂ ਚਿਰ ਹਿਸਾਬ ਲਾਓ ਵੀ ਜਾਂਦੀ ਕਿੱਥੇ। ਆ ਕੇ ਤੁਹਾਡੇ ਨਾਲ ਗੱਲ ਕਰਦੇ ਜੀ, ਮਾਫ਼ੀ ਚਾਹੁੰਦੇ, ਬ੍ਰੇਕ ਤਾਂ ਸਮਾਂ ਹੋ ਗਿਆ, ਤੁਸੀਂ ਹੋਲਡ 'ਤੇ ਬਣੇ ਰਹੋ। ਰੇਡੀਓ ਹਾਂਜੀ 1674 AM।
2: ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ, ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ, ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ, ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।

0: ਹਰ ਘਰ ਵਿੱਚ ਅਸੀਂ ਆਪਣੇ ਪਿਆਰਿਆਂ ਦਾ ਖਿਆਲ ਰੱਖਦੇ ਹਾਂ। ਛੋਟੀਆਂ ਛੋਟੀਆਂ ਆਦਤਾਂ ਜੋ ਅਸੀਂ ਘਰ ਵਿੱਚ ਅਪਣਾਉਂਦੇ ਹਾਂ ਉਹ ਵੀ ਇਸੇ ਦੇਖਭਾਲ ਦਾ ਹਿੱਸਾ ਹਨ। ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਇਹੀ ਕਾਰਨ ਹੈ ਕਿ ਯਾਰਾ ਵੈਲੀ ਵਾਟਰ ਵੀ ਤੁਹਾਡੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਉਸੇ ਤਰ੍ਹਾਂ ਪੂਰਾ ਖਿਆਲ ਰੱਖਦਾ ਹੈ। ਜ਼ਿਆਦਾਤਰ ਪਾਣੀ ਸੁਰੱਖਿਅਤ ਕੈਚਮੈਂਟਾਂ ਤੋਂ ਆਉਂਦਾ ਹੈ ਅਤੇ ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਬਕਾਇਦਾ ਜਾਂਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਭਾਈਚਾਰੇ ਦੇ ਪਰਿਵਾਰ ਟੂਟੀ ਤੋਂ ਸਿੱਧਾ ਪਾਣੀ ਪੀਣ ਦਾ ਆਨੰਦ ਲੈਂਦੇ ਹਨ। ਇਸ ਲਈ ਜਦੋਂ ਤੁਸੀਂ ਆਪਣੀ ਟੂਟੀ ਖੋਲ੍ਹਦੇ ਹੋ ਤਾਂ ਤੁਸੀਂ ਪੂਰੇ ਭਰੋਸੇ ਨਾਲ ਉਸ ਵਿੱਚੋਂ ਸਿੱਧਾ ਪਾਣੀ ਪੀ ਸਕਦੇ ਹੋ। ਹਰ ਬੂੰਦ ਵਿੱਚ ਭਰੋਸਾ, ਯਾਰਾ ਵੈਲੀ ਵਾਟਰ।
1: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰੀਏ ਪ੍ਰੋਗਰਾਮ ਦੇ ਇਸ ਆਖਰੀ ਪੜਾਅ ਦੇ ਵਿੱਚ ਹਾਂ ਆਪਾਂ ਅਤੇ ਤੁਹਾਡੀਆਂ ਕੋਲਸ ਹੋਲਡ ਦੇ ਉੱਤੇ ਰੱਖਣ ਦੇ ਲਈ ਮਾਫ਼ੀ ਚਾਹੁੰਦੇ ਹਾਂ ਥੋੜ੍ਹੀ ਇਸ ਦੇਰੀ ਦੇ ਲਈ ਅਤੇ ਧੰਨਵਾਦ ਤੁਹਾਡਾ ਇਸ ਪੇਸ਼ੈਂਸ ਨੂੰ ਬਣਾਈ ਰੱਖਣ ਦੇ ਲਈ ਗੱਲਾਂ ਬਾਤਾਂ ਸਾਡੀਆਂ ਅੱਜ ਰਿਸ਼ਵਤ ਦੇ ਉੱਤੇ ਚੱਲ ਰਹੀਆਂ ਨੇ ਅਤੇ ਸਾਡੇ ਕੋਲ ਇਸ ਹਿੱਸੇ ਦੇ ਵਿੱਚ ਤਿੰਨ ਕਾਲਰ ਨੇ ਅਤੇ ਕਾਫ਼ੀ ਸਾਰੇ ਮੈਸੇਜ ਨੇ ਅਤੇ ਹੋ ਸਕਦਾ ਕਿ ਆਪਾਂ ਸਿਰਫ ਇਹੋ ਹੀ ਭੁਗਤਾ ਸਕੀਏ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਮਿਹਰਬਾਨੀ ਰਣਜੋਤ ਅਤੇ ਮੈਂ ਉਮੀਦ ਕਰਦਾ ਕਿ ਸਭ ਖੁਸ਼ ਖੈਰ ਖੈਰੀਅਤ ਨਾ ਹੋਣਗੇ ਬ੍ਰੇਕ ਤੋਂ ਪਹਿਲਾਂ ਰਿਸ਼ਵਤਖੋਰੀ ਦੀ ਆਪਾਂ ਗੱਲਬਾਤ ਕਰਦੇ ਸੀ ਮਤਲਬ ਵੀ ਇੰਨੀ ਕੁ ਕਾਮਨ ਹੋ ਚੁੱਕੀ ਜੇ ਆਪਾਂ ਜਿਵੇਂ ਕਿਸੇ ਨੂੰ ਕਹੀਏ ਨਾ ਬਾਈ ਯਾਰ ਝੂਠ ਕਾਹਤੇ ਬੋਲਦਾ ਕਹਿੰਦਾ ਕਿਉਂ ਮੈਂ ਰੋਟੀ ਨਹੀਂ ਖਾਂਦਾ ਮਤਲਬ ਕਿਸੇ ਨਾ ਕਿਸੇ ਰੂਪ 'ਚ ਤੁਸੀਂ ਉਹਨੂੰ ਇੰਨਾ ਕੁ ਜਨਰਲਾਈਜ਼ ਕਰ ਲਿਆ ਹੁੰਦਾ ਵੀ ਯਾਰ ਇਹ ਤਾਂ ਆਮ ਜੀ ਗੱਲ ਆ ਖਾਸ ਤੌਰ 'ਤੇ ਭਾਰਤ ਦੀ ਗੱਲ ਕਰੀਏ ਪਰ ਜਦ ਆਪਾਂ ਆਸਟ੍ਰੇਲੀਆ 'ਚ ਆਉਂਦੇ ਹਾਂ ਸਾਨੂੰ ਲੱਗਦਾ ਵੀ ਇਹ ਲੁਕਵੇਂ ਪੱਧਰ 'ਤੇ ਆ ਜਾਂ ਕਹਿ ਲਓ ਤੁਹਾਡਾ ਵਾਹ ਵਾਸਤਾ ਘੱਟ ਪੈਂਦਾ ਤੁਸੀਂ ਹਲਕਾ ਜਿਹਾ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਮਿਊਨ ਮਹਿਸੂਸ ਕਰਦੇ ਹੋ ਵੀ ਸ਼ੁਕਰ ਆ ਯਾਰ ਉਸ ਸਿਸਟਮ ਨਾਲੋਂ ਇੱਥੇ ਆ ਗਏ ਹਾਂ ਹਾਂ ਇੱਥੇ ਜਦੋਂ ਕਹਿੰਦਾ ਜੀ ਉਹ ਫਲਾਨਾ 15 ਬਿਲੀਅਨ ਦੀ ਡੀਲ ਹੋਈ ਸੀ ਉਹ 'ਚ 1 ਬਿਲੀਅਨ ਰਿਸ਼ਵਤ ਖਾ ਗਿਆ ਬੰਦਾ ਕਹਿੰਦਾ ਯਾਰ ਡਾਇਰੈਕਟਲੀ ਮੇਰਾ ਸਿੱਧੇ ਤੌਰ 'ਤੇ ਮੇਰੀ ਜੇਬ 'ਚੋਂ ਨਹੀਂ ਗਏ ਸਾਰੇ ਆਸਟ੍ਰੇਲੀਆ ਦੀ ਜੇਬ 'ਚੋਂ ਹੀ ਗਏ ਅਤੇ ਬੰਦਾ ਆਪਣਾ ਮਨ ਸਮਝਾ ਲੈਂਦਾ ਟਿਕਾ ਲੈਂਦਾ
0: ਪਰ ਹੋਰ ਵੀ ਤਰੀਕੇ ਨੇ ਇੱਥੇ ਆਪਾਂ ਨੂੰ ਲੱਗਦਾ ਪਰ ਜਿੱਦਾਂ ਵਾਹ ਵਾਸਤਾ ਪੈਂਦਾ ਫੋਰ ਐਗਜ਼ਾਮਪਲ ਇੱਥੇ ਕਿੱਦਾਂ ਨੇ ਤਰੀਕੇ ਰਿਸ਼ਵਤ ਲੈਣ ਦੇ ਜ਼ਿਆਦਾਤਰ ਆਪਣੇ ਲੋਕਾਂ ਦੇ ਵਿੱਚ ਇਹ ਨਹੀਂ ਵੀ ਆਪਣੇ ਲੋਕਾਂ ਦੇ ਵਿੱਚ ਹੀ ਹੈ ਮੈਂ ਤੇ
1: ਚਲੋ ਆਪਾਂ ਆਪਣੇ ਲੋਕਾਂ ਦਾ ਇਸ ਕਰਕੇ ਕਹਿ ਦਿੰਦੇ ਕਿਉਂਕਿ ਸਾਨੂੰ ਸੁਣਨ ਸਮਝਣ ਵਾਲੇ ਪੰਜਾਬੀ ਲੋਕ ਨੇ ਅਤੇ ਸਾਡਾ ਡਾਇਰੈਕਟਲੀ ਉਹਨਾਂ ਨਾਲ ਵਾਹ ਵਾਸਤਾ ਪੈਂਦਾ ਤਾਂ ਅਸੀਂ ਤਰਕ ਦਲੀਲ ਦੇ ਆਧਾਰ 'ਤੇ ਇਹੋ ਜਿਹੀ ਕੁਛ ਦੇਖਿਆ ਹੁੰਦਾ ਜਾਂ ਕੁਛ ਸੁਣਿਆ ਹੁੰਦਾ ਸਿੱਧੇ ਜਾਂ ਸਿੱਧੇ ਰੂਪ 'ਚ ਸਾਡੇ ਲਈ ਗੱਲ ਕਰਨਾ ਆਸਾਨ ਆ ਕਿ ਸਾਡੇ ਲੋਕਾਂ 'ਚ ਇੱਦਾਂ ਹੁੰਦਾ
0: ਜਿੱਥੇ ਵੀ ਕਿਤੇ ਦੁਨੀਆਂ ਦੇ ਵਿੱਚ ਇਨਸਾਨ ਆ ਉੱਥੇ ਇਹੀ ਇੱਦਾਂ ਦਾ ਕੁਛ ਨਾ ਕੁਛ ਨਮੋਸ਼ੀ ਕਿਉਂਕਿ ਪੈਸਾ ਕਹਿੰਦੇ ਜਦੋਂ ਦਾ ਦੁਨੀਆਂ ਦੇ ਉੱਤੇ ਇੰਟਰੋਡਿਊਸ ਹੋਇਆ ਉਦੋਂ ਤੋਂ ਲੈ ਕੇ ਲਾਲਚ ਬੰਦੇ ਦੇ ਅੰਦਰ ਆ ਅਤੇ ਇਹ ਕਦੀ ਵੀ ਇਨਫ ਨਹੀਂ ਹੁੰਦਾ ਜਿੰਨਾ ਵੀ ਆਪਾਂ ਕਮਾਉਂਦੇ ਉਸ ਤੋਂ ਵਧੇਰੇ ਸਾਨੂੰ ਚਾਹੀਦਾ ਹੁੰਦਾ ਸਾਰੇ ਆਪਾਂ ਇੱਕੋ ਗੱਡੀ 'ਚ ਸਵਾਰ ਰਹੇ ਹਾਂ ਸੋ ਰੱਬ ਕਰੇ ਕਿ ਆਪਾਂ ਇਹੋ ਜਿਹੇ ਕਿਸੇ ਕੰਮ 'ਚ ਨਾ ਹੋਈਏ ਜਿੱਥੇ ਆਪਾਂ ਨੂੰ ਇੱਦਾਂ ਦਾ ਕੁਛ ਕਰਨਾ ਪਵੇ ਨਹੀਂ ਤਾਂ ਜੇ ਤੁਸੀਂ ਹੋਵੋਗੇ ਤਾਂ ਕਿਤੇ ਨਾ ਕਿਤੇ ਤੁਸੀਂ ਜਿਹੜਾ ਡੁੱਬ ਕੇ ਨਿਕਲੋਗੇ ਇੱਦਾਂ ਨਹੀਂ ਤੁਸੀਂ ਗਿੱਲੇ ਤਾਂ ਹੋਣਾ ਹੀ ਹੋਣਾ ਵਾ ਹੁਣ ਇੱਥੇ ਕਿੱਦਾਂ ਵਾ ਇੱਕ ਤਰੀਕਾ ਹੋਰ ਵੀ ਹੈ ਇੱਥੇ ਮੰਨ ਲਓ ਤੁਹਾਡੇ ਕੋਲੋਂ ਕੋਈ ਨਾ ਕੋਈ ਆਪਣਾ ਕੰਮ ਕਰਨ ਦੇ ਲਈ ਜੋਬ ਜਿਹੜੀ ਉਹ ਫੜ ਲਈ ਜਾਊਗੀ ਕਿਉਂਕਿ ਸਾਨੂੰ ਬਰੀਕੀਆਂ ਨਹੀਂ ਪਤਾ ਹੁੰਦੀਆਂ ਵੀ ਉਸ ਕੰਮ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਇਨਵੋਲਵ ਨੇ ਕਿਹੜੀਆਂ ਕਿਹੜੀਆਂ ਨਹੀਂ ਆ ਜਿੰਨਾ ਚਿਰ ਤੁਹਾਨੂੰ ਨਹੀਂ ਪਤਾ ਹੁੰਦਾ ਇੱਕ ਲੰਬਸਮ ਤੁਹਾਨੂੰ ਮੰਨ ਲਓ $1,000 ਦੀ ਤੁਹਾਨੂੰ ਕਿਸੇ ਨੇ ਕੋਟੇਸ਼ਨ ਦੇ ਦਿੱਤੀ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਊਗਾ ਅਕਸਰ ਹੀ ਕਿ ਤੁਹਾਨੂੰ ਹਫ਼ਤੇ ਕੁ ਬਾਅਦ ਜਾਂ ਫਿਰ ਮਹੀਨੇ ਬਾਅਦ ਜੋ ਵੀ ਉਸ ਕੰਮ ਦੀ ਮਿਆਦ ਹੈ ਉਸ ਤੋਂ ਬਾਅਦ ਤੁਹਾਨੂੰ ਫਿਰ ਇੱਕ ਵਾਰੀ ਫੋਨ ਆਊਗਾ ਜਾਂ ਫਿਰ ਇੱਕ ਵਾਰੀ ਇਨਵੋਇਸ ਆਊਗੀ ਵੀ ਆਹ 200 ਸੈਪਰੇਟ ਪੇ ਕਰ ਦਿਓ ਇਹ ਇਸ ਚੀਜ਼ ਦਾ ਕਿਉਂਕਿ ਇਹਦੇ ਵਿੱਚ ਆ ਫਲਾਣਾ ਬੰਦਾ ਵੀ ਇਨਵੋਲਵ ਹੈ ਫਲਾਣਾ ਡਿਪਾਰਟਮੈਂਟ ਵੀ ਇਨਵੋਲਵ ਹੈ ਠੀਕ ਆ ਤੁਸੀਂ ਪਹਿਲਾਂ ਪਾ ਦਿੰਦੇ ਹੋ ਫਿਰ ਤੁਹਾਨੂੰ ਹੌਲੀ ਹੌਲੀ ਉਸ ਚੀਜ਼ ਦੇ ਉੱਤੇ ਲੈ ਕੇ ਆਉਂਦਾ ਜਾਂਦਾ ਵੀ ਇੱਕ ਉੱਦਾਂ ਦੀ ਹੋਰ ਤੁਹਾਨੂੰ ਭੇਜੀ ਜਾਂਦੀ ਹੈ ਇਹ ਆਮ ਮੈਂ 2-3 ਥਾਂ ਐਕਸਪੀਰੀਅੰਸ ਕਰ ਲਿਆ ਉਹ ਤੁਹਾਨੂੰ ਫਿਰ ਭੇਜੀ ਜਾਂਦੀ ਆ ਵੀ ਉਹ ਜਿਹੜੇ ਪੈਸੇ ਸੀ ਇਨੀਸ਼ੀਅਲ ਫਿਰ ਤੁਸੀਂ ਉਦੋਂ ਗੱਲ ਕਰਦੇ ਹੋ ਵੀ ਇਹ ਹੁਣ ਵਾਰ ਵਾਰ ਕਦੇ ਆਈ ਜਾਂਦੇ ਆ ਉਹ ਕਹਿੰਦੇ ਆ ਜੀ ਉਹ ਜਿਹੜੀ ਇਨੀਸ਼ੀਅਲ ਤੁਹਾਨੂੰ ਆਪਾਂ $1,000 ਕਿਹਾ ਸੀ ਨਾ ਉਹ ਤਾਂ ਸੀ ਸਾਡੀ ਫੀਸ ਆਹ ਬਾਕੀ ਸਾਰੇ ਜਿਹੜੇ ਨੇ ਇਹ ਔਨ ਟੋਪ ਆਫ ਲੱਗਣੇ ਆ ਪਰ ਜਿੱਦਾਂ ਤੁਸੀਂ ਉਸ ਕੰਮ ਦੇ ਵਿੱਚ
1: ਤਾਰਾ ਮਾਰ ਕੇ ਬਰੀਕ ਜਿਹਾ ਲਿਖਿਆ ਵੀ ਹੁੰਦਾ ਕੰਡੀਸ਼ਨ ਅਪਲਾਈ
0: ਨਹੀਂ ਉਹ ਵੀ ਨਹੀਂ ਕੁਛ ਨਹੀਂ ਤੁਸੀਂ ਹੌਲੀ ਹੌਲੀ ਜਿੱਦਾਂ ਉਸ ਕੰਮ ਦੇ ਵਿੱਚ ਬਰੀਕੀ 'ਚ ਜਾਈ ਜਾਂਦੇ ਹੋ ਤੁਹਾਨੂੰ ਇਹ ਪਤਾ ਲੱਗਦਾ ਕਿਉਂਕਿ ਤੁਹਾਡੀ ਲੈਕ ਆਫ ਨੌਲੇਜ ਸੀ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਜਦੋਂ ਇਨੀਸ਼ੀਅਲੀ ਕੋਟੇਸ਼ਨ ਲਈ ਅਤੇ ਉਹਦੇ ਵਿੱਚ ਬਰੀਕੀ 'ਚ ਲਿਖਾ ਲਓ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਇਨਵੋਲਵ ਹੋਣਗੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਹੀਂ ਹੋਣਗੀਆਂ ਕਿਉਂਕਿ ਇਸ ਚੀਜ਼ ਤੋਂ ਇਸ ਸਮਾਜ ਦੇ ਵਿੱਚ ਇਸ ਦੇਸ਼ ਦੇ ਵਿੱਚ ਇਹ ਵੇਖ ਲਿਆ ਜਾਂਦਾ ਵੀ ਇਹ ਬੰਦਾ ਅਨਾੜੀ ਆ ਇਹਨੂੰ ਨਹੀਂ ਪਤਾ ਅਤੇ ਉਸ ਤੋਂ ਬਾਅਦ ਕਿਉਂਕਿ ਉਹ ਚੀਜ਼ਾਂ ਐਕਸਪਲੇਨੇਸ਼ਨ ਦੇ ਵਿੱਚ ਨਹੀਂ ਹੁੰਦੀਆਂ ਮਾੜੀ ਗੱਲ ਇਹ ਕਿ ਬਹੁਤ ਸਾਰੇ ਕੰਮ ਇੱਦਾਂ ਦੇ ਨੇ ਜਿਨ੍ਹਾਂ ਦਾ ਕੋਈ ਤੈਅ ਮੁੱਲ ਨਹੀਂ ਹੈਗਾ ਇੱਥੇ ਖਾਸ ਤੌਰ ਉੱਤੇ ਸਰਵਿਸਿਸ ਦਾ ਉਹ ਸਰਵਿਸ ਤੁਹਾਨੂੰ ਇੱਕ ਬੰਦਾ ਜਿਹੜਾ 1,000 ਦੀ ਵੀ ਦੇ ਰਿਹਾ ਦੂਸਰਾ ਤੁਹਾਨੂੰ 5,000 ਦੀ ਵੀ ਦੇ ਰਿਹਾ ਬੜੀਆਂ ਇੱਦਾਂ ਦੀਆਂ
1: ਸਰਵਿਸ ਕਹੂਗਾ ਜੀ ਇਹ ਕੋਈ 10 ਸਾਲ ਦਾ ਐਕਸਪੀਰੀਅੰਸ ਹੈ ਐਕਸਪਰਟ
0: ਕੋਈ ਇੱਦਾਂ ਦਾ ਕੋਈ ਇੰਡਸਟਰੀ ਦਾ ਕੋਈ ਮਾਪਦੰਡ ਨਹੀਂ ਹੈਗਾ ਬੜੀਆਂ ਇੰਡਸਟਰੀਜ਼ ਨੇ ਇੱਦਾਂ ਦੀਆਂ
1: ਤੁਸੀਂ ਬੈਂਕਾਂ ਦਾ ਹੀ ਦੇਖ ਲਓ ਜਿੰਨਾ ਮਰਜ਼ੀ ਵਿਆਜ ਦਰ ਤੈਅ ਕਰਨ ਕੋਈ ਹੈ ਹੀ ਨਹੀਂ ਮਤਲਬ
0: ਉਹ ਤਾਂ ਫਿਰ ਵੱਡੇ ਵਾਲਾ ਹੋ ਗਿਆ ਨਾ ਕੰਮ ਆ ਜਿਹੜੀਆਂ ਆਮ ਸਾਨੂੰ
1: ਈਵਨ ਮਾਈਗ੍ਰੇਸ਼ਨ ਇੰਡਸਟਰੀ 'ਚ ਦੇਖ ਲਓ, ਮੈਂ ਐਜ਼ ਏ ਮਾਈਗ੍ਰੇਸ਼ਨ ਏਜੰਟ ਮਤਲਬ ਵਿਚਰਦਾ, ਇੱਕੋ ਹੀ ਕੰਮ ਦਾ 500 ਵੀ ਹੋ ਸਕਦਾ, 5,000 ਵੀ ਹੋ ਸਕਦਾ, ਜਿੰਨਾ ਵੱਧ ਡਰਾਇਆ ਜਾਊਗਾ ਧਮਕਾਇਆ ਜਾਊਗਾ ਵੀ ਤੈਂ ਤੈਂ ਡਿਪੋਰਟ ਹੋ ਜਾਣਾ ਤਿਆ ਹੋ ਜਾਣਾ, ਉਨੇ ਪੈਸੇ ਵਧੀ ਜਾਣੇ
0: ਜਿੰਨੀਆਂ ਵੀ ਸਰਵਿਸਿਜ਼ ਨੇ,
1: ਜਾਂ ਕਹਿ ਲਓ ਜਿੰਨਾ ਮਾਈਗ੍ਰੇਸ਼ਨ ਏਜੰਟ ਜਿਉਂ ਜਿਉਂ ਪੁਰਾਣੀ ਸ਼ਰਾਬ ਵਾਂਗੂ ਐਕਸਪੀਰੀਅੰਸ ਹੋਈ ਜਾਂਦਾ, ਉਹਨੂੰ ਪਤਾ ਲੱਗੀ ਜਾਂਦਾ ਵੀ ਇਹ ਪੈਸੇ ਕਿਵੇਂ ਈਂਠਣੇ ਆ ਜਾਂ ਕਢਾਉਣੇ ਆ ਜਾਂ,
0: ਜਾਂ ਫਿਰ ਜਿੰਨਾ ਉਹਦੇ ਕੋਲ ਰਸ਼ ਵਧੀ ਜਾਂਦਾ।
1: ਹਾਂ ਚਲੋ ਹੁਣ ਤੁਸੀਂ ਕਹਿਣਾ ਵੀ ਅੱਛਾ ਮਾਈਗ੍ਰੇਸ਼ਨ ਇੰਡਸਟਰੀ ਨਹੀਂ, ਇਹ ਸਭ ਕਿਤੇ ਇਹ ਹਾਲ ਆ। ਮੈਂ ਤਾਂ ਕਹਿ ਰਿਹਾ ਕਿਉਂਕਿ ਉਹ ਹੈ ਨਾ, ਮੈਂ ਦੇਖਦਾ ਰੋਜ਼ ਇਹੋ ਜਿਹਾ ਕੁਛ।
0: ਯਾਰ ਆਪਾਂ ਕਈ ਵਾਰੀ ਅੱਕ ਕੇ ਵੀ ਕਹਿ ਦਿੰਦੇ ਹਾਂ ਨਾ ਵੀ ਯਾਰ ਚਾਰ ਵੱਧ ਲੈ ਲਈ ਸਾਡਾ ਨਿਬੇੜ ਦੇ ਹੁਣ, ਸਾਡਾ ਫਿਨਿਸ਼ ਕਰ ਦੇ ਹੁਣ,
1: ਸਹੀ
0: ਕਿਉਂ ਸਾਨੂੰ ਲਮਕਾਇਆ ਹੈ ਨਾ, ਸਾਨੂੰ ਉਹ ਆਟੋਮੈਟਿਕਲੀ ਦਿਮਾਗ 'ਚ ਆਉਂਦੀ ਹੈ ਚੀਜ਼।
1: ਸੋ ਬਹੁਤ ਸਾਰੇ ਹੈਗੇ ਇੱਦਾਂ ਦੇ ਸ਼ੋਭੇ, ਇੱਦਾਂ ਦੇ
0: ਇੱਥੇ ਵੀ ਬਹੁਤ
1: ਸਿੱਧੇ ਰੂਪ 'ਚ, ਜਿਵੇਂ ਪੰਜਾਬ 'ਚ ਨਹੀਂ ਉੱਕਾ ਪੁੱਕਾ ਕਰਦੇ ਪੁਲਿਸ ਵਾਲੇ ਨੂੰ, ਕਹਿੰਦੇ ਆਹ ਚੱਕ 50 ਰੁਪਏ ਹੋਰ, ਚੀਖਾਂ ਵੀ ਤਾਂ ਹੀ ਮਾਰਨੀ।
0: ਹਾਂ
1: ਉਹ ਉੱਕਾ ਪੁੱਕਾ ਮਤਲਬ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਭਾਈ ਮੈਂ 1,000 ਲੈ ਲਿਆ, ਇਹ ਹੁਣ ਟਰਮਸ ਐਂਡ ਕੰਡੀਸ਼ਨ ਇਹੀ ਆ ਵੀ ਉੱਕਾ ਪੁੱਕਾ ਸਾਰੇ ਤੇਰੇ ਕੋਲ ਆ ਗਈ,
0: ਤੁਸੀਂ ਮਤਲਬ ਕਲੀਅਰ ਕਰ ਲਓ ਉਹ ਚੀਜ਼ ਹੈ ਨਾ। ਸੋ ਨੋ ਹਿਡਨ, ਆਪਾਂ ਕਈ ਵਾਰੀ ਸੁਣਿਆ ਹੋਊਗਾ ਡੀਲ, ਨੋ ਹਿਡਨ ਕੋਸਟ ਇਨਵੋਲਵ ਥੱਲੇ ਲਿਖਿਆ ਹੁੰਦਾ, ਪਰ ਜਿੱਥੇ ਨਹੀਂ ਆ ਉੱਥੇ ਇਹ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਇੱਥੇ ਵੀ ਰਹਿੰਦਿਆਂ ਵਿਚਰਦਿਆਂ ਸਾਨੂੰ ਸਿੱਖਣੀਆਂ ਪੈਣਗੀਆਂ, ਨਹੀਂ ਤਾਂ ਇੱਥੇ ਤਰੀਕੇ ਵੱਖਰੇ ਨੇ। ਰਿਸ਼ਵਤਖੋਰਾਂ ਦੀ ਇੱਥੇ ਵੀ ਨਹੀਂ ਘਾਟ, ਬੇਈਮਾਨਾਂ ਦੀ ਇੱਥੇ ਵੀ ਨਹੀਂ ਘਾਟ। 645 ਤੁਸੀਂ ਆਉਣੇ ਹੋ ਜੀ।
1: ਹਾਂਜੀ ਆਵਾਜ਼ ਆ ਰਹੀ ਹੈ ਤੁਹਾਡੀ?
2: 645 ਸਤਿ ਸ੍ਰੀ ਅਕਾਲ ਬਾਈ ਜੀ, ਦੋਨਾਂ ਵੀਰਾਂ ਨੂੰ
0: ਜੀ ਸਤਿ ਸ੍ਰੀ ਅਕਾਲ ਜੀ।
2: ਆ ਪ੍ਰੋਗਰਾਮ ਵਧੀਆ ਕਰਦੇ ਹੋ ਹਮੇਸ਼ਾ ਦੀ ਤਰ੍ਹਾਂ ਤੁਸੀਂ ਵਧੀਆ, ਚਲੋ ਹਨਾ
1: ਜੀ, ਮਿਹਰਬਾਨੀ,
2: ਤੁਹਾਨੂੰ ਤਰੱਕੀਆਂ ਬਖਸ਼ੇ। ਤੇ ਬਾਈ ਜੀ ਮੈਂ ਸੁਣ ਤਾਂ ਪ੍ਰੋਗਰਾਮ ਸ਼ੁਰੂ ਤੋਂ, ਆਪਾਂ ਜ਼ਿਆਦਾ ਨਾ ਉਰੇ ਦੀ ਰਿਸ਼ਵਤਖੋਰੀ ਦੀ ਗੱਲ ਕਰ ਰਹੇ ਹੋ ਕਿ ਆਪਾਂ ਨਾਲ ਇੰਡੀਆ ਵਾਲੀ ਵੀ ਚੱਕ ਰਹੇ ਹੋ ਤੁਸੀਂ ਨਾਲ ਦਾ ਪੌਤੇ ਵੀ?
0: ਨਹੀਂ ਸ਼ੁਰੂ ਤੋਂ ਫਿਰ ਸੁਣਿਆ ਨਹੀਂ ਤੁਸੀਂ,
1: ਇਨਸਾਨਾਂ ਦੀ ਕਰ ਰਹੇ ਹਾਂ ਵੈਸੇ, ਕਿਉਂਕਿ ਹਾਂਜੀ ਇਨਸਾਨਾਂ ਦੀ ਗੱਲ ਕਰ ਰਹੇ ਹਾਂ ਵੀ ਅਸੀਂ ਉੱਥੇ ਵੀ ਆਹੀ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਆਏ ਹਾਂ, ਇੱਥੇ ਵੀ ਮੁਸ਼ਕਲਾਂ ਤਾਂ ਉਹੀ ਨੇ, ਪਰ ਇੱਥੇ ਥੋੜ੍ਹਾ ਜਿਹਾ ਰੂਪ ਵੱਖੋ ਵੱਖਰਾ ਹੋ ਜਾਂਦਾ।
0: ਕਿਤੇ ਦੀ ਕਰੋ ਤੁਸੀਂ, ਦੁਨੀਆ ਦੇ ਕਿਸੇ ਵੀ ਹਿੱਸੇ ਦੀ ਤੁਸੀਂ ਕਰੋ,
1: ਤੁਸੀਂ ਆਪਣੀ ਮਤਲਬ ਗੱਲ ਕਦੋਂ ਕਰਦੇ ਹੋ ਨਾ ਵੀ ਮੈਂ ਦੇਖੀ ਇਹ ਚੀਜ਼, ਪਿੰਡੇ ਹੰਡਾਈ ਆ ਜਾਂ ਹੁੰਦੀ ਵੇਖੀ ਆ ਕੋਈ ਉਦਾਹਰਣ ਜਾਂ ਐਗਜ਼ਾਮਪਲ, ਉਦਾਂ ਦੇ ਅਸੀਂ ਸਵਾਲ ਕੀਤਾ ਸੀ। ਹਾਂਜੀ
2: ਹਾਂਜੀ, ਮੈਂ ਪਹਿਲਾਂ ਤਾਂ ਇਹ ਗੱਲ ਕਹੂੰਗਾ, ਇੱਕ ਤਾਂ ਜਿਹੜੇ ਤੁਹਾਨੂੰ ਜਾਣਦੇ ਆ ਤੇ ਮੈਨੂੰ ਜਾਣਦੇ ਆ, ਠੀਕ ਆ, ਮੇਰੇ ਰਿਸ਼ਤੇਦਾਰ ਜਾਂ ਜਿਹੜੇ ਮੇਰੀ ਜਾਣ ਪਹਿਚਾਣ ਦੇ, ਚਾਹੇ ਉਹ ਪੁਲਿਸ ਚ ਨੇ ਚਾਹੇ ਉਹ ਕਿਸੇ ਹੋਰ ਕਿੱਤੇ ਚ ਨੇ, ਉਹ ਇਮਾਨਦਾਰ ਨੇ। ਕੱਲੇ ਇੱਕ ਇਹ ਆਪਾਂ ਨਾ ਹੈਗੇ ਤਾਂ ਉਹ ਇਨਸਾਨ ਆਪਣੇ ਚ ਹੀ ਆਉਂਦੇ ਨੇ, ਆਪਣੇ ਜਾਣਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਬੇਈਮਾਨ ਹੁੰਦੇ ਨੇ। ਇੱਕ ਕਹਾਵਤ ਵੀ ਆ ਕਹਿੰਦੇ, ਜਿਹਦਾ ਹੱਥ ਨਾ ਲੱਗੇ ਬਸ ਉਹ ਬੰਦਾ ਇਮਾਨਦਾਰ ਆ, ਜਿਹਦਾ ਹੱਥ ਲੱਗ ਗਿਆ ਉਹ ਬੰਦਾ ਬੇਈਮਾਨ ਆ। ਮੈਂ ਸਾਰੇ ਵੀ ਕੁਛ ਕਿੱਤੇ ਆਪਣੇ ਹੈਗੇ ਨੇ, ਜਿੱਦਾਂ ਇਮਾਨਦਾਰ ਬਹੁਤ ਘੱਟ ਗਏ, ਬਹੁਤ ਘੱਟ ਗਏ, ਪੁਲਿਸ ਚ ਵੀ ਲੱਭਣਗੇ ਇੱਕ ਅੱਧਾ ਹੋਊਗਾ, ਪਰ ਉਹ ਕੋਈ ਆਪਣੇ ਲਈ ਇਮਾਨਦਾਰ ਹੋ ਸਕਦਾ, ਇਹ ਜ਼ਰੂਰੀ ਨਹੀਂ ਕਿ ਉਹ ਦੂਜੇ ਬੰਦੇ ਲਈ ਵੀ ਇਮਾਨਦਾਰ ਹੋਵੇ, ਠੀਕ ਆ। ਤੇ ਦੂਸਰੀ, ਇਕੱਲੀ ਪੈਸੇ ਦੀ ਹੀ ਰਿਸ਼ਵਤਖੋਰੀ ਨਹੀਂ ਹੁੰਦੀ, ਜਾਣ ਪਹਿਚਾਣ ਦੀ ਵੀ ਰਿਸ਼ਵਤਖੋਰੀ ਹੁੰਦੀ ਆ। ਕੰਮ ਜਿਹੜਾ ਨਹੀਂ ਹੋਣ ਵਾਲਾ ਹੁੰਦਾ, ਸਿਰਫ ਉਹ ਆਪਾਂ ਨੂੰ ਬੰਦਾ ਜਾਣਦਾ ਹੁੰਦਾ, ਆਪਾਂ ਟਿਕ
0: ਨਹੀਂ, ਉਹ ਸਿਫਾਰਿਸ਼ ਹੁੰਦੀ, ਰਿਸ਼ਵਤ ਨਹੀਂ ਹੁੰਦੀ, ਉਹ ਸਿਫਾਰਿਸ਼ ਕਹਿੰਦੇ ਉਹਨੂੰ ਆਪਾਂ।
2: ਗਲਤ ਬੇਈਮਾਨੀ ਤਾਂ ਉਹ ਵੀ ਹੁੰਦੀ ਆ, ਪਰ
0: ਉਹਦੇ ਫਿਰ ਅਲੱਗ ਪਰਤਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ। ਆਪਾਂ ਅੱਜ ਰਿਸ਼ਵਤ ਤੱਕ ਰਹੀ ਹੈ ਆਪਾਂ, ਉਹ ਇੱਕ ਅਲੱਗ ਸ਼ੁਰੂ ਹੋ ਜਾਂਦਾ।
2: ਪਰ ਕਿਸੇ ਵੀ ਆਪਾਂ ਦੇਖੀਏ ਨਾ, ਫਿਰ ਵੀ ਕੁਰੇ ਸਕੂਨ ਤਾਂ ਹੈ ਜੀ, ਆਪਾਂ ਚਾਹੇ ਹੋਸਪਿਟਲ ਚ ਜਾਈਏ, ਚਾਹੇ ਥਾਣਿਆਂ ਚ ਜਾਈਏ, ਚਾਹੇ ਕਿਤੇ ਵੀ ਜਾਈਏ, ਥੋੜਾ ਜਿਹਾ ਉਰੇ ਰਾਹਤ ਹੈ, ਉਰੇ ਹੈਗੀਆਂ ਨੇ ਰਿਸ਼ਵਤ ਜਿਹੜੇ ਆ ਕਿ ਕਾਮਨ ਬੰਦੇ ਨੂੰ ਇਫੈਕਟ ਘੱਟ ਕਰਦੀਆਂ ਨੇ। ਮੇਰਾ ਵੀ ਇੱਕ ਐਕਸਪੀਰੀਅੰਸ ਹੈਗਾ ਗਾ, ਪਰ ਉਹ ਮੈਂ ਕੋਈ ਅਟੈਂਸ਼ਨਲੀ ਮਤਲਬ ਕਿ ਉਹ ਬੰਦੇ ਨੂੰ ਕੋਈ ਰਿਸ਼ਵਤ ਨਹੀਂ ਦਿੱਤੀ ਸੀ। ਅਸੀਂ ਪੜ੍ਹਦੇ ਹੁੰਦੇ ਸੀ, ਲਾਸਟ ਮੰਥ ਸੀ ਪੜ੍ਹਾਈ ਦਾ, ਤੇ ਅਸੀਂ ਹੋ ਗਏ ਸਸਪੈਂਡ ਕਿਉਂਕਿ ਪਲੈਜਰਿਜ਼ਮ ਪੈ ਗਿਆ ਅਸਾਈਨਮੈਂਟਾਂ ਦਾ। ਕਹਿੰਦੇ ਵੀ ਤੁਸੀਂ ਲਾਸਟ ਵੀਕ ਚ, ਅਸੀਂ ਆਖਿਆ ਵੀ ਹੁਣ ਸਾਨੂੰ ਕੀ ਸਸਪੈਂਡ ਕਰੋਗੇ ਤੁਸੀਂ, ਸਟੱਡੀ ਤਾਂ ਫਿਨਿਸ਼ ਹੋ ਗਈ। ਚਲੋ ਜੀ, ਸਟ੍ਰੈਸ ਤਾਂ ਹੁੰਦੀ ਆ ਵੀ ਕਰਿਆ ਕੀ ਜਾਵੇ, ਕਿਸੇ ਨੇ ਬੰਦੇ ਨੇ ਦੱਸਿਆ ਵੀ ਫਲਾਨੇ ਬੰਦੇ ਨੂੰ ਮਿਲ ਕੇ ਵੇਖੋ। ਮੈਂ ਉਹਦੇ ਕੋਲੇ ਗਿਆ, ਕਹਿੰਦਾ ਮੈਨੂੰ ਪਤਾ, ਗੋਰਾ ਸੀ ਜੀ, ਤੇ ਮੈਨੂੰ ਕਹਿੰਦਾ ਵੀ ਹਾਂ ਮੈਨੂੰ ਪਤਾ, ਤੂੰ ਐਂ ਕਰੀ ਵੀ ਮੈਨੂੰ 9 ਵਜੇ ਨਾ ਫਲਾਨੇ ਕੈਫੇ ਤੇ ਮਿਲੀ। ਮੈਂ ਕਿਹਾ ਠੀਕ ਆ ਬਈ, ਮੈਂ ਕਿਹਾ ਚਲੋ ਦੇਖਦਾ ਜੀ ਕੀ ਹੈ। ਤੇ ਅਸੀਂ ਗਏ, ਕਾਫੀ ਕੋਈ ਪੀਤੀ, ਤੇ ਮੈਨੂੰ ਕਹਿੰਦਾ ਵੀ ਕੰਮ ਤਾਂ ਮੈਨੂੰ ਪਤਾ ਵੀ ਤੇਰਾ ਕੀ ਆ, ਵੀ ਐਂ ਕਰਕੇ ਵੀ ਤੁਸੀਂ ਸਸਪੈਂਡ ਹੋਗੇ ਤੇ ਤੁਹਾਨੂੰ ਡਿਗਰੀ ਚਾਹੀਦੀ ਹੈਗੀ, ਵੀ ਮਿਲ ਜੂਗੀ ਤੈਨੂੰ। ਮੈਂ ਕਿਹਾ ਵੀ ਮੈਂ ਕੀ ਕਰਾਂ ਤੇਰੇ ਲਈ। ਤੇ ਉਹ ਕਹਿੰਦਾ, ਉਹਨੇ ਮੈਨੂੰ ਕੇਸ ਜਿਹਾ ਕੱਢ ਕੇ ਦਿਖਾਇਆ, ਕੋਈ ਹੈਗਾ ਸੀ ਉਹਦੇ ਕੋਲੇ, ਕਹਿੰਦਾ ਮੈਨੂੰ ਆਹ ਇੱਕ ਫਲਾਨੇ ਬੰਦੇ ਨੇ ਦਿੱਤਾ ਸੀ। ਮੈਂ ਕਿਹਾ ਅੱਛਾ ਠੀਕ ਆ, ਮੈਂ ਕਿਹਾ ਕੋਈ ਗੱਲ ਨੀ, ਚਲੋ ਮੈਂ ਵੀ ਕੁਛ ਲਿਆਊਂਗਾ। ਤੇ ਮੈਂ ਉਹਨੂੰ $100 ਦੀ ਵਾਈਨ ਦੀ ਬੋਤਲ ਆਪਦੇ ਨੀ ਪੂਰਾ, ਤੇ ਉਹਨੂੰ ਉਹਨੇ ਅਗਲੇ ਦਿਨ ਮੇਰੇ ਨਾਮ ਤੇ ਮੇਰੀ ਡਿਗਰੀ ਇਸ਼ੂ ਕਰਤੀ, ਨਾ ਮੈਨੂੰ ਦੁਬਾਰੇ ਅਸਾਈਨਮੈਂਟ ਦੇਣ ਦੀ ਲੋੜ ਪਈ, ਤੇ ਨਾ ਹੀ ਮੈਨੂੰ ਸਸਪੈਂਡ ਵਾਲੇ ਆਊਟ ਆਫ ਦਾ ਬਾਕਸ, ਪਤਾ ਨੀ ਕਿੱਦਾਂ ਕੀਤਾ ਕਿਵੇਂ ਨਹੀਂ, ਤੇ ਸੁੱਖ ਨਾਲ ਸਾਰਾ ਕੁਛ ਹੋ ਗਿਆ। ਉਦੋਂ ਮੈਂ ਫਸਿਆ ਹੋਇਆ ਸੀ, ਮੈਂ ਕਹਾਂ ਵੀ ਹਾਂ ਮੈਂ ਕੋਈ ਮੈਂ ਆਪਾਂ ਉਹੀ ਹੈ ਨਾ ਵੀ ਜਿਹੜਾ ਬੰਦਾ ਫਸਿਆ ਹੁੰਦਾ ਜੇ ਕੱਲ ਅੱਜ ਦੀ ਡੇਟ ਚ ਮੈਂ ਇਮਾਨਦਾਰ ਹਾਂ ਕਿਉਂਕਿ ਮੇਰੇ ਕੋਈ ਇਹੋ ਜਿਹੇ ਕੰਮ ਹੈ ਹੀ ਨੀ। ਇਮਾਨਦਾਰ ਇਹ ਵੀ ਚੀਜ਼ ਨਾ ਬੋਥ ਹੈਂਡਸ ਆ ਨਾ, ਆਪਾਂ ਇੱਕ ਹੈਂਡ ਨੀ ਨਾ, ਇੱਕ ਜਿਹੜਾ ਬੰਦਾ ਕੁਰਸੀ ਤੇ ਬੈਠਾ ਉਹ ਬੇਈਮਾਨ ਨੀ ਨਾ, ਜਿਹੜਾ ਦੂਜਾ ਕੰਮ ਲੈ ਕੇ ਆ ਉਹ ਵੀ ਬੰਦਾ ਬੇਈਮਾਨ ਆ। ਹੁਣ ਜਦੋਂ ਮੇਰੇ ਕੰਮੇ ਸਹੀ ਸਹੀ ਨੇ ਤਾਂ ਉਰੇ ਦੇ ਹਿਸਾਬ ਨਾਲ ਤਾਂ ਮੈਨੂੰ ਲੋੜ ਹੀ ਨੀ ਸੀ ਜੇ ਮੈਂ ਪਾਸ ਹੋ ਜਾਂਦਾ। ਤੇ ਇਹ ਆਪਣੇ ਆਲੇ ਦੁਆਲੇ ਨੇ ਲੋਕ, ਆਪਾਂ ਵੀ ਮਤਲਬ ਕਿ ਮੈਂ ਕਹਾਂ ਵੀ ਮੈਂ ਹਾਂ ਮੈਨੂੰ ਲੱਗਦਾ ਮੈਂ ਅੱਜ ਦੀ ਡੇਟ ਚ ਇਮਾਨਦਾਰ ਹਾਂ, ਪਰ ਜੇ ਸਿਚੁਏਸ਼ਨ ਰੱਬ ਨਾ ਕਰੇ ਉੱਥੇ ਉਦੋਂ ਕੀ ਹੋ ਜੇ ਕੀ ਕੀ ਨਹੀਂ ਕੁਛ ਕਹਿ ਨੀ ਸਕਦੇ ਜੀ। ਜੇ ਇੰਨੀ ਸਾਰੇ ਇਮਾਨਦਾਰ ਹੋਣ ਤਾਂ ਦੁਨੀਆਂ ਬਹੁਤ ਸੁਖੀ ਵਸਦੀ ਹੋਵੇ ਤੇ ਇਹ ਚੱਕਰ ਨਾ ਹੋਣ। ਆਪਣੇ ਬਹੁਤ ਇੱਥੇ ਲੋਕ ਆਪਣੇ ਸੁਣਦੇ ਹੋਣੇ, ਮੈਂ ਵੀ ਉਹਨਾਂ ਚੋਂ ਹਾਂ, ਠੀਕ ਆ। ਤੇ ਆਪਣੇ ਆਲੇ ਦੁਆਲੇ ਆਪਣੇ ਵੀਰ ਭਾਈ ਨੇ ਜਿਹੜੇ ਇੰਡੀਆ ਚ ਵੀ ਰਿਸ਼ਵਤ ਲੈਂਦੇ ਨੇ, ਜਿਹੜੇ ਉਰੇ ਵੀ ਚਲੋ ਜਿਵੇਂ ਲਾਇਸੈਂਸ ਲੈਣ ਦੇ ਲਈ ਜਾਂ ਜਿੱਦਾਂ ਤੁਸੀਂ ਕਹਿੰਦੇ ਹੋ ਕੋਰਟ ਕਰਨ ਦੇ ਲਈ, ਉਹ ਆਪਣੇ ਚ ਹੀ ਉੱਠੇ ਹੋਏ ਨੇ ਤੇ ਆਪਾਂ ਵੀ ਉਨੀ ਜ਼ਿੰਮੇਵਾਰ ਇਹ ਚੀਜ਼ਾਂ ਦੇ।
0: ਨਹੀਂ ਬਿਲਕੁਲ ਜੀ, ਹੁੰਦਾ ਤੇ ਸਾਰਾ ਕੁਛ ਵੇਖੋ ਜਦੋਂ ਆਪਾਂ ਬਹੁਤ ਜ਼ਿਆਦਾ ਥੈਂਕ ਯੂ ਬਹੁਤ ਜ਼ਿਆਦਾ ਆਪਾਂ ਬਰੀਕੀ 'ਚ ਚੱਲ ਜਾਂਦੇ ਹਾਂ ਤੇ ਫਿਰ ਉੱਥੇ ਤਾਂ ਇਹ ਵੀ ਕਹਿ ਦਿੱਤਾ ਜਾਂਦਾ ਵਾ ਵੀ ਉਨਾ ਹੀ ਦੋਸ਼ੀ ਦੇਣ ਵਾਲਾ ਜਿੰਨਾ ਦੋਸ਼ੀ ਲੈਣ ਵਾਲਾ, ਕਿਉਂਕਿ ਉਹਨੂੰ ਤੁਸੀਂ ਆਦਤ ਪਾਈ ਆ। ਪਰ ਗੱਲ ਇਹ ਆ ਕਿ ਪ੍ਰੈਕਟੀਕਲੀ ਜਿਹੜੇ ਬੰਦੇ ਦਾ ਵਾਹ ਵਾਸਤਾ ਪੈ ਜਾਂਦਾ ਉਹ ਫਿਰ ਜਾਣਦਾ ਵਾ ਵੀ ਇਸ ਸਿਸਟਮ 'ਚੋਂ ਨਿਕਲਣਾ ਕਿੱਦਾਂ, ਇਹ ਕਿੱਡਾ ਗੰਦਾ ਵਾ, ਕਿੱਦਾਂ ਕਹਿ ਦੇਣਾ ਸੌਖਾ ਵਾ ਅਤੇ ਕਿੰਨਾ ਕਰਨਾ ਔਖਾ। ਕਿਉਂਕਿ ਸਭ ਤੋਂ ਪਹਿਲੀ ਸ਼ਰਤ ਫਿਰ ਇਹ ਆ ਵੀ ਆਪਾਂ ਆਪ ਆਪਣੇ ਕਾਗਜ਼ਾਂ ਪ੍ਰਤੀ ਕਾਗਜ਼ਾਂ ਪੱਤਰਾਂ ਪ੍ਰਤੀ
1: ਆਪਾਂ ਵਿਕਟਮ ਜਿਹਾ ਬਣ ਕੇ ਕਈ ਵਾਰ ਕਹਿੰਦੇ ਆ ਵੀ ਯਾਰ ਮੈਂ ਕੰਮ ਮੇਰਾ ਹੋਣਾ ਨਹੀਂ ਤੇ ਕਰਵਾ ਲਈਏ ਕਿਵੇਂ ਨਾ ਕਿਵੇਂ,
0: ਕਿਉਂਕਿ ਆਪਾਂ 100% ਕਦੀ ਵੀ ਆਪਣਾ ਉਸ ਕੰਮ ਦੇ ਲਈ ਮੰਨ ਲਓ ਕਾਗਜ਼ ਪੱਤਰ ਇਕੱਠਾ ਕੀਤਾ ਨਹੀਂ ਹੁੰਦਾ, ਆਪਾਂ ਦਿੱਤਾ ਹੀ ਨਹੀਂ ਹੁੰਦਾ ਆਪਣਾ 100%, ਉਹ ਸਾਰੇ ਰੂਲ ਰੈਗੂਲੇਸ਼ਨ ਜੋ ਵੀ ਅਸੀਂ ਪੜ੍ਹੇ ਹੀ ਨਹੀਂ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਪੂਰੇ ਕੀਤੇ ਨਹੀਂ ਹੁੰਦੇ, ਮੀਟ ਕੀਤੀਆਂ ਨਹੀਂ ਹੁੰਦੀਆਂ ਕੰਡੀਸ਼ਨ,
1: ਜਾਂ ਕਹਿ ਲਓ ਹੋ ਹੀ ਨਹੀਂ ਸਕਦਾ। ਜਿਵੇਂ ਹੁਣ ਇਹ ਦੱਸਦੇ ਸੀ ਵੀ ਹੈ ਨਾ ਉਹ ਮੈਂ ਲਾਸਟ ਵੀਕ ਰਹਿੰਦਾ ਸੀ ਮੇਰਾ ਇੱਕ, ਅਤੇ ਉਹ ਕਹਾਣੀ ਪੈ ਹੀ ਨਹੀਂ ਸੀ ਸਕਦੀ ਜੇ ਉਹ ਨਾ ਕਰਦੇ, ਅਤੇ ਉਹ 2 ਸਾਲ ਵੇਸਟ ਜਾਂਦੇ। ਫਿਰ ਬੰਦਾ ਆਪਣੇ ਆਪ ਨੂੰ ਕਨਵਿੰਸ ਕਰਦਾ ਵੀ ਯਾਰ 2 ਸਾਲ ਇੰਨਾ ਪੈਸਾ ਸਮਾਂ ਖਰਾਬ ਹੁੰਦਾ ਤਾਂ ਕਿਉਂ ਨਾ ਜੇ ਐਂ ਕੰਮ ਹੁੰਦਾ ਤਾਂ ਕਰਾ ਲਿਆ ਜਾਵੇ।
0: ਉਹ ਤਾਂ ਉਹਨਾਂ ਨੂੰ ਵੀ ਪਤਾ ਵਾਪਸ ਸਿੱਧਾ ਸਿੱਧਾ ਜਿਹੜਾ ਵਾ ਇੱਦਾਂ ਕਰਕੇ ਤਾਂ ਹੋਏ ਨਾ, ਬਾਕੀ ਹੋਰ ਕੁਛ ਨਾ ਕਰੇ ਤੁਹਾਡਾ ਜਿਹੜਾ ਇਹ ਬੰਦੇ ਨੇ ਨਾ, ਇੱਕ ਹੋਰ ਇਹਨਾਂ ਦੀ ਪ੍ਰੋਬਲਮ ਹੁੰਦੀ ਹੈ, ਇਹ ਮੁੜ ਕੇ ਖਿੱਚ ਕੇ ਤੁਹਾਨੂੰ ਹੋਰ ਜ਼ਿਆਦਾ ਲਮਕਾਉਂਦੇ ਆ, ਕਿਉਂਕਿ ਕੋਈ ਨਾ ਕੋਈ ਤਾਂ ਘੁੰਡੀ ਹਰ ਇੱਕ ਦੇ ਹੱਥ 'ਚ ਹੁੰਦੀ ਹੈ। ਅੱਛਾ ਇੱਕ ਹੋਰ ਕਿਸਮ ਇਹਦੇ ਵਿੱਚ ਹੁੰਦੀ ਆ, ਤਰੀਕਾ ਹੁੰਦਾ ਵਾ ਰਿਸ਼ਵਤਖੋਰੀ ਦਾ, ਉਹ ਜਿਹਦੇ ਕਰਕੇ ਆਪਾਂ ਇਹ ਪੈਸਾ ਦੇਣ ਲਈ ਮਜਬੂਰ ਹੋ ਜਾਂਦੇ। ਸਾਰਾ ਕੁਛ ਤੁਹਾਡਾ ਠੀਕ ਹੁੰਦਾ, ਓਕੇ ਹੁੰਦਾ ਸਭ ਕੁਛ, ਪਰ ਉਹਦਾ ਪ੍ਰੋਸੈਸਿੰਗ ਟਾਈਮ ਸ਼ੋਰਟ ਕਰਨ ਦੇ ਲਈ ਵੀ ਆਪਾਂ ਪੈਸੇ ਦੇ ਦਿੰਦੇ ਵੀ ਆਪਾਂ ਛੇਤੀ ਛੇਤੀ ਯਾਰ, ਹੁਣ ਮੰਨ ਲਓ ਅਸੀਂ
1: ਕੋਈ ਚੀਜ਼ 2 ਮਹੀਨੇ 'ਚ ਮਿਲਣੀ ਆ, ਉਹ ਹਫ਼ਤੇ 'ਚ ਰਿਲੀਜ਼ ਕਰਨੀ,
0: ਝਟਪਟ ਹੋ ਜਾਏ ਯਾਰ ਸਾਡਾ।
1: ਵੈਸੇ ਤਾਂ ਸਰਕਾਰੀ ਪੱਧਰ 'ਤੇ ਉਹ ਪ੍ਰਿਓਰਿਟੀ ਫੀਸ ਰੱਖ ਲਈ ਆ ਉਹਨਾਂ ਨੇ ਵੀ, ਕਿਉਂਕਿ ਲੋਕਾਂ ਨੇ ਹਟਣਾ ਤਾਂ ਹੈ ਨਹੀਂ, ਉਹਨੂੰ ਪ੍ਰਿਓਰਟਾਈਜ਼ ਕਰਨ ਨੂੰ
0: ਉਹਨਾਂ ਉਸ ਰੂਪ 'ਚ ਲੈ ਲਈ ਆ।
1: ਹਾਂ
0: ਉਹ ਜਦੋਂ ਸਰਕਾਰੀ ਚੱਲ ਜਾਂਦੀ ਆ ਅਤੇ ਫਿਰ ਆਪਾਂ ਕਹਿੰਦੇ ਅੱਛਾ ਆਪਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ, ਜਿੱਦਾਂ ਹੁਣ ਵੀਰੋ ਰਾਵੀ ਗੱਲ ਇੱਥੋਂ ਸ਼ੁਰੂ ਕੀਤੀ ਆ ਵੀ ਆਪਾਂ ਇੰਡੀਆ ਦੀ ਗੱਲ ਕਰਨੀ ਜਾਂ ਇੱਥੋਂ ਦੀ ਆਪਾਂ ਕਰ ਰਹੀ ਹਾਂ, ਜਾਂ ਸਾਨੂੰ ਹਾਲੇ ਵੀ ਇਹ ਲੱਗਦਾ ਵਾ ਵੀ ਸ਼ਾਇਦ ਇੱਥੇ ਹੈ ਹੀ ਨਹੀਂ ਆ ਜਾਂ ਬਾਕੀ ਦੇਸ਼ਾਂ 'ਚ, ਇੱਕ ਸਮਾਂ ਹੀ ਕਹਿੰਦੇ ਜਦੋਂ ਯੂਰੋਪੀਅਨ ਦੇਸ਼ ਜਦੋਂ ਬਾਹਰ ਨਿਕਲੇ ਨਾ ਵਪਾਰ ਕਰਨ ਦੇ ਲਈ, ਇੰਗਲੈਂਡ ਵਾਲੀਆਂ ਕੰਪਨੀਆਂ ਬਾਹਰ ਨਿਕਲੀਆਂ, ਜਰਮਨ ਜਾਂ ਹੋਰ, ਅਤੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਉੱਥੇ ਉਹ ਰਿਸ਼ਵਤ ਦੇ ਕੇ ਕੋਈ ਕੰਮ ਕਰਾਉਂਦੇ ਸੀ ਉਹ ਟੈਕਸ ਡਿਡਕਟੇਬਲ ਸੀ, ਉਹ ਨਾਲ ਕਹਿੰਦੇ ਉਦੋਂ ਦੀਆਂ ਜਿਹੜੀਆਂ ਟੈਕਸ ਰਿਟਰਨਾਂ ਨੇ ਉਹਨਾਂ ਦੇ ਵਿੱਚ ਉਹ ਦੱਸਦੇ ਸੀ ਵੀ ਅਸੀਂ ਫਲਾਣੇ ਦੇਸ਼ ਦੇ ਵਿੱਚ ਆਹ ਇੰਨੇ ਪੈਸੇ ਰਿਸ਼ਵਤ ਦੇ ਦਿੱਤੇ ਅਤੇ ਉਹ ਤੁਸੀਂ ਟੈਕਸ 'ਚ ਕਲੇਮ ਕਰ ਸਕਦੇ ਸੀ।
1: ਸੋ ਮੇਰੇ ਲੱਗੇ ਆ, ਹਾਂ ਸੋ ਬਹੁਤ ਹੀ ਈਸਟ ਇੰਡੀਆ ਕੰਪਨੀਆਂ ਜਦੋਂ ਆਈ ਆ ਹੈ ਨਾ, ਰਾਜਿਆਂ ਮਹਾਰਾਜਿਆਂ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ, ਆਹ ਦਿੱਤਾ ਉਹ ਦਿੱਤਾ ਤਾਂ ਕਿ ਡੀਲ ਡਨ ਹੋ ਜਾਵੇ, ਸੌਦਾ ਤੈਅ ਹੋ ਜਾਵੇ।
0: ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਇੱਦਾਂ ਦੇ ਹਾਂ ਤਾਂ ਬਾਕੀ ਇੱਦਾਂ ਦੇ, ਬਾਕੀ ਇਹ ਆ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਤੌਰ ਤਰੀਕੇ ਜੇ ਉਹਨਾਂ ਨੇ ਇਹ ਵੇਖ ਲਿਆ ਵੀ ਯਾਰ ਮਤਲਬ ਬੰਦਾ ਰੌਲਾ ਪਾਉਣ ਨਾਲ ਜੋਗਾ ਨਾ ਹੋਵੇ, ਬਿਲਕੁਲ ਸਾਹਮਣੇ ਪ੍ਰਤੱਖ ਨਾ ਦਿਖਦੀ ਹੋਵੇ ਅਤੇ ਇਹਦੇ ਨਾਲ ਵੀ ਸਰਦਾ।
1: ਮਤਲਬ ਤੁਸੀਂ ਪੁਰਾਣੀਆਂ ਸੱਭਿਅਤਾ ਚਲੇ, ਰੋਮਨ ਸੱਭਿਅਤਾ ਚਲੇ ਜਾਓ, ਉਹ ਸਿੰਡੀਕੇਟ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਉਹ ਖਰੀਦ ਲਏ ਜਾਂਦੇ ਸੀਗੇ, ਜਿਹੜਾ ਉਹਨਾਂ ਨੇ ਬਣਾਈ ਹੋਈ ਸੀ ਇੱਕ ਕੌਂਸਲ ਬਣਾਈ ਹੋਈ ਸੀ ਇੱਕ ਸਿੰਡੀਕੇਟ ਟਾਈਪ ਵੀ ਇਹ ਗਵਰਨ ਕਰੂਗੀ ਰਾਜੇ ਨੂੰ, ਉਹ ਹੁਣ ਜਿਹੜੇ ਵੱਲ ਵੱਧ ਪੈਸੇ ਸੋਨੇ ਦੀਆਂ ਮੋਹਰਾਂ ਉਹ ਰਾਜੇ ਦਾ ਜੋ ਡਿਸੀਜਨ ਲੈਂਦਾ ਸੀ ਕਿਸੇ 'ਤੇ ਚੜ੍ਹਾਈ ਕਰਨੀ ਤੋਂ ਫੇਵਰ ਕਰ ਦਿੰਦੇ ਸੀ, ਨਹੀਂ ਰਿਜੈਕਟ ਕਰ ਦਿੰਦੇ ਸੀ, ਰਾਣੀਆਂ ਪੈਸੇ ਦੇ ਕੇ ਆਉਂਦੀਆਂ ਸੀ ਜਾਂ ਉਹਨਾਂ ਨਾਲ ਸੰਬੰਧ ਸਥਾਪਿਤ ਕਰਦੀਆਂ ਸੀ। ਇਹ ਮਤਲਬ ਹਿਊਮਨ ਮਾਈਂਡ ਦੀ ਜਿਹੜੀ ਕਰਪਸ਼ਨ ਆ ਇਹ ਬੜੇ ਪੁਰਾਣੇ ਸਮੇਂ ਤੋਂ ਚੱਲੀ ਆਉਂਦੀ ਆ, ਇਹਦੇ ਰੂਪ ਬਸ ਬਣਦੇ ਵਿਗੜਦੇ ਰਹਿੰਦੇ ਆ।
0: ਮੁੱਢਕ ਦਿਮੋ ਕਹਿ ਲਓ ਤੁਸੀਂ, ਮੁੱਢਕ ਦਿਮੋ। ਕਹਿੰਦੇ ਭਾਅ ਜੀ ਤੋਂ 3.5 ਮਹੀਨੇ ਹੋ ਗਏ ਆ ਪਾਸਪੋਰਟ ਕਹਿੰਦੇ ਰੀਨਿਊ ਲਈ ਭੇਜਿਆ ਸੀ ਅਤੇ ਇੰਡੀਅਨ ਅੰਬੈਸੀ ਦੇ ਵਿੱਚ ਪਿਆ ਵਾ ਅਤੇ ਨਾ ਕੋਈ ਫੋਨ ਚੁੱਕਦੇ ਆ ਅਤੇ ਨਾ ਕੋਈ ਆਨਸਰ ਕਰਦੇ ਆ, ਅਤੇ ਜਦੋਂ VFS ਦੀ ਅਪੁਆਇੰਟਮੈਂਟ ਲੈਣੀ ਸੀ ਤਾਂ ਕੋਈ ਕਹਿੰਦੇ ਕਿ ਅਪੁਆਇੰਟਮੈਂਟ ਨਹੀਂ ਮਿਲ ਰਹੀ ਸੀ ਅਤੇ ਉਸਦੇ ਲਈ ਕਹਿੰਦੇ ਕਿ ਬਾਹਰੋਂ ਕਿਸੇ ਤੋਂ ਅਪੁਆਇੰਟਮੈਂਟ ਲੈ ਕੇ ਪੈਸੇ ਦੇ ਕੇ ਵੀ ਐੱਫ ਐੱਸ ਦੇ ਥਰੂ ਪਾਸਪੋਰਟ ਭੇਜਿਆ ਬਟ ਕਹਿੰਦੇ ਕਿ ਉਹ ਇੰਡੀਅਨ ਅੰਬੈਸੀ ਦੇ ਵਿੱਚ ਪਿਆ ਵਾ ਸਾਢੇ ਤਿੰਨ ਮਹੀਨੇ ਹੋ ਗਏ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਮੈਰਿਜ ਸਰਟੀਫਿਕੇਟ ਬਣਾਉਣਾ ਸੀ ਪੰਜਾਬ ਵਾਲੇ 25,000 ਮੰਗਦੇ ਸੀ ਅਤੇ ਪਿੰਡ ਦਾ ਸਰਪੰਚ 5,000 ਮੰਗਦਾ ਸੀ ਅਤੇ ਤਹਿਸੀਲਦਾਰ 20,000 ਮੰਗਦਾ ਸੀ ਕੁੱਲ ਮਿਲਾ ਕੇ ਅਤੇ 30,000 ਤੋਂ 35,000 ਦਾ ਖਰਚਾ ਸੀ ਰਾਜਸਥਾਨ ਦੇ ਵਿੱਚ ਸਿਰਫ 30 ਰੁਪਏ 'ਚ ਕਰਵਾ ਲਿਆ ਮੈਂ ਜਾ ਕੇ ਕਿਉਂਕਿ ਮੇਰੀ ਵਾਈਫ ਪੰਜਾਬ ਤੋਂ ਹੈ ਅਤੇ ਮੈਂ ਰਾਜਸਥਾਨ ਤੋਂ ਅਤੇ ਨਾਲ ਸਰਪੰਚ ਵਿਆਹ ਖਾ ਕੇ ਗਏ ਫਿਰ ਵੀ ਕਹਿੰਦੇ ਨੇ ਕਿ 5,000 ਮੰਗੀ ਜਾਂਦਾ ਸੀ ਅਤੇ ਸ਼ਗਨ 200 ਰੁਪਈਆ ਪਾ ਕੇ ਗਿਆ ਕੋਈ ਨਹੀਂ ਵੋਟਾਂ ਆਉਣ ਵਾਲੀਆਂ ਨੇ ਵੀਰ ਜੀ ਉਸ ਟਾਈਮ ਦੇ ਉੱਤੇ ਸਰਪੰਚ ਸਾਹਿਬ ਨੂੰ ਯਾਦ ਕਰਾਇਓ ਹੁਣ ਤਾਂ ਕੀ ਕਰਨਾ ਅਤੇ ਥੈਂਕ ਯੂ ਜੀ ਧਰਮ ਜੀ ਤੁਹਾਡਾ ਕੌਲ ਕੱਟੀ ਗਈ ਅੱਛਾ ਕੌਲ ਹਾਂਜੀ ਕੋਈ ਨਹੀਂ ਕਰ ਲਿਓ ਜੇ ਸਮਾਂ ਹੋਇਆ ਫਿਰ ਆਪਾਂ ਜ਼ਰੂਰ ਗੱਲ ਕਰਦੇ ਹਾਂ ਆਸਟ੍ਰੇਲੀਆ 'ਚ ਕਹਿੰਦੇ ਕਿ ਰਿਸ਼ਵਤ ਤਾਂ ਬਹੁਤ ਹੈ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਬਹੁਤ ਬੜੇ ਲੈਵਲ 'ਤੇ ਹੁੰਦੀ ਹੈ ਅਤੇ ਬਿਗ ਕਰਪਸ਼ਨ ਇਨ ਪੋਲੀਟਿਕਸ ਕੌਂਸਲਸ ਐਂਡ ਗਿਵਿੰਗ ਟੈਂਡਰਸ ਟੂ ਦੇਅਰ ਲਵ ਵਨਸ ਹਾਂ ਇਹ ਤਾਂ ਚਲੋ ਜੱਗ ਜਾਹਰ ਹੀ ਨੇ ਕਿੰਨੀਆਂ ਕੌਂਸਲਾਂ ਜਿਹੜੀਆਂ ਰੱਦ ਹੋਈਆਂ ਇਸੇ ਚੱਕਰ 'ਚ ਵਿਟਲ ਸੀ ਕਿੰਨਾ ਚਿਰ ਰੱਦ ਰਹੀ ਅਬਰਿਮ ਬੈਂਕ ਰੱਦ ਰਹੀ ਇਸੇ ਵਜ੍ਹਾ ਦੇ ਕਰਕੇ ਸੋ ਹੈ ਤਾਂ ਬਹੁਤ ਕੁਛ ਹਾਂ ਪਰ ਸਾਨੂੰ ਨਹੀਂ ਪ੍ਰਭਾਵਿਤ ਕਰਦਾ ਜਾਂ ਫਿਰ ਆਪਾਂ ਨਵੇਂ ਨਵੇਂ ਆਏ ਅਸੀਂ ਹਲੇ ਇੰਨਾ ਡੂੰਘਾ ਨਹੀਂ ਉਤਰੇ ਸਿਸਟਮ 'ਚ ਅਤੇ ਸਾਨੂੰ ਲੱਗਦਾ ਅਸੀਂ ਸਾਰਿਆਂ ਤੋਂ ਭੈੜੇ ਜੇ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਕਹਿੰਦੇ ਕਿ ਜਿਹੜੇ ਬੰਦੇ ਰਿਸ਼ਵਤ ਰਹਿੰਦੇ ਆਪਣੇ ਹੀ ਪਰਿਵਾਰਾਂ ਦੇ ਨੇ ਅਤੇ ਸਾਨੂੰ ਦੁੱਖ ਤਾਂ ਲੱਗਦਾ ਸਾਡਾ ਦਾ ਨਹੀਂ ਲੱਗਿਆ ਅਸਲ ਦੇ ਵਿੱਚ ਇਹ ਆਪਣੇ ਡੀ ਐੱਨ ਏ ਤੋਂ ਟਰੈਵਲ ਕਰਦਾ ਅਤੇ ਆਪਾਂ ਆਪਣੇ ਆਪ ਨੂੰ ਸੁਧਾਰਾਂਗੇ ਤਾਂ ਫਿਰ ਅਗਲੀਆਂ 3 ਪੀੜ੍ਹੀਆਂ ਲੱਗਣਗੀਆਂ ਕਲੀਨ ਅਪ ਦੇ ਲਈ ਅਤੇ ਮੈਨੂੰ ਇਸ ਗੱਲ ਦੇ ਉੱਤੇ ਮਾਣ ਹੈ ਕਿ ਮੇਰੇ ਡੈਡੀ ਨੇ ਆਡਿਟ ਜਨਰਲ ਚੰਡੀਗੜ੍ਹ 35 ਦੀ ਜੋਬ ਕੀਤੀ ਹੈ ਅਤੇ ਮੈਂ ਹੱਥ ਖੜ੍ਹਾ ਕਰਕੇ ਕਹਿ ਸਕਦਾ ਕਿ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲਿਆ ਰਿਸ਼ਵਤ ਦਾ ਜਿੱਥੇ ਲੱਖਾਂ ਰੁਪਏ ਹਰ ਰੋਜ਼ ਔਫਰ ਕੀਤੇ ਜਾਂਦੇ ਸੀ ਧੰਨਵਾਦ ਜੀ ਚੰਗੀ ਗੱਲ ਹੈ ਬਹੁਤ ਸੋਹਣਾ ਅਤੇ ਮੈਂ ਕਹਿੰਦੇ ਕਿ ਪੰਜਾਬ ਦੇ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ 13 ਜੋਬ ਕੀਤੀ ਹੈ ਇਸ ਕਰਕੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਮੈਂ ਸਿਰਫ ਬਾਹਰੋਂ ਨਹੀਂ ਅੰਦਰੋਂ ਵੀ ਦੇਖਿਆ ਇਸ ਵਿਸ਼ੇ ਦਾ ਮੂਲ ਭਾਵ ਇਹ ਹੈ ਕਿ ਤਾੜੀ ਇੱਕ ਹੱਥ ਦੇ ਨਾਲ ਨਹੀਂ ਵੱਜਦੀ ਮਤਲਬ ਆਹ ਜਿਹੜੀ ਲਾਈਨ ਹੈ ਇੱਥੇ ਹੀ ਆਪਾਂ ਆਪਣੇ ਆਪ ਨੂੰ ਜਸਟੀਫਾਈ ਕਰ ਗਏ ਹਾਂ ਸੋ ਮਤਲਬ ਹਰ ਕੋਈ
1: ਆਪਣੇ
0: ਆਪਾਂ ਮਤਲਬ ਟਾਈਪ ਆਫ ਜਿਹੜੀਆਂ ਨੇ ਬ੍ਰਾਈਬਸ ਨੇ ਉਹਦੀ ਆਪਾਂ ਗੱਲ ਕਰ ਚੁੱਕੇ ਹਾਂ ਪਰ ਗਲਤ ਤੇ ਗਲਤ ਰਹੂਗਾ ਜਸਟੀਫਾਈ ਨਹੀਂ ਹੋ ਸਕਦਾ 961 ਤੁਸੀਂ ਆਉਂਦੇ ਰਹੋ
2: ਟੌਪਿਕ ਛੇੜਿਆ ਤੇ ਮੈਨੂੰ ਨਾ ਆਪਣਾ ਤੁਹਾਡੀ ਕਾਫੀ ਪੁਰਾਣੀਆਂ ਲਿਖੀਆਂ ਲਾਈਨਾਂ ਯਾਦ ਆ ਗਈਆਂ ਸੀਗੀਆਂ ਉਹ ਸੀਗਾ ਆਹੀ ਉਹ ਸੀਗਾ ਕਿ ਕਹਿੰਦਾ ਇੱਥੇ ਕਹਿੰਦਾ ਜਨਾਨੀਆਂ ਲਿਸ਼ਕਦੀਆਂ ਜਾਂਦੀਆਂ ਤੇ ਬੰਦੇ ਖੜਕਦੇ ਜਾਂਦੇ ਆ ਯਾਰ ਭਾਈ
1: ਇਹ ਬੜੇ ਕਵੀ ਤਬੀਅਤ ਦੇ ਬੰਦੇ ਆ ਨਾ
0: ਇਸ ਸਿਸਟਮ ਨੇ ਤੇ ਰੋਮੀ ਜੀ ਲਿਖੜਾ ਵੀ ਛਡਾਤਾ
1: ਕਹਿੰਦਾ ਕਵਿਤਾ ਉੱਤਰ ਨੂੰ ਹਟ ਗਈ ਦਾਰੂ ਚੜ੍ਹਨੋ ਹੈ
0: ਹਾਂ ਵੇਖ ਲਓ ਨਾ ਖੜਕ ਖੜਕ ਕੇ ਖੜਕਤੀਆਂ ਖਿੜਕੀਆਂ ਤੇ ਖੜਕੀ ਜਾਂਦਾ ਬੰਦਾ ਵੇਖ ਲਓ
2: ਪਹਿਲਾਂ ਭਾਈ ਨੇ ਥੋੜਾ ਇਹ ਲਿਖਤਾ ਫਿਰ ਇਹਨੂੰ ਪੈਸੀਫਾਈ ਕਰਨ ਵਾਸਤੇ ਭਾਈ ਨੇ ਫਿਰ ਲਿਖਿਆ ਮੈਂ ਚਾਬੀ ਆ ਹਾਂਜੀ ਚਲੋ ਭਾਈ ਆਪਾਂ ਇਸ ਟੌਪਿਕ ਤੇ ਰਹਿੰਦੇ ਹਾਂ ਹਾਂਜੀ ਭਾਈ ਜਦੋਂ ਜਦੋਂ ਕਹਿੰਦੇ ਰਿਸ਼ਵਤ ਹੁਣ ਇੱਥੇ ਰਿਸ਼ਵਤ ਦੇ ਨਾਂ ਥੋੜੇ ਵੱਖਰੇ ਆ ਚਲੋ ਸਾਨੂੰ ਵੀ ਆਪਾਂ ਨੂੰ 20 ਹੋ ਗਏ ਇੱਥੇ ਆਇਆਂ ਨੂੰ ਅੱਧੀ ਜ਼ਿੰਦਗੀ ਇੱਥੇ ਤੇ ਮੇਰਾ ਵੀ ਰੀਸੈਂਟਲੀ ਵਾਹ ਪਿਆ ਜੀ ਤਾਂ ਪਹਿਲਾਂ ਮੈਂ ਜੋਬ ਹੀ ਕਰਦਾ ਸੀਗਾ 3 ਹੋ ਗਏ ਮੈਂ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਤੇ ਭਾਜੀ ਮੇਰਾ ਨਾ ਕੀ ਕਹਿੰਦਾ ਮੇਨਟੇਨੈਂਸ ਦਾ ਕੰਮ ਸੀਗਾ ਰੀਅਸਟੇਟ ਵਾਲਾ ਠੀਕ ਹੈ ਜੀ ਤੇ ਉਹ ਚ ਚਲੋ ਕੁਛ ਬੰਦੇ ਚੰਗੇ ਜਿਹਨਾਂ ਹਜੇ ਵੀ ਕੰਮ ਕਰ ਰਹੇ ਆ ਉਹ ਚ ਨਾ ਭਾਜੀ ਕਿਉਂਕਿ ਮੈਂ ਨਾ ਕਦੀ ਕਿਸੇ ਨੂੰ ਪੈਸੇ ਤਾਂ ਦੇ ਕੇ ਕੰਮ ਲਿਆ ਆਪਾਂ ਤਾਂ ਨਾ ਹੀ ਕਦੀ ਕਿਸੇ ਕੋਲ ਹਨਾ ਇਹਦਾ ਆਫਰ ਕੀਤੇ ਵੀ ਤੁਹਾਨੂੰ ਮੈਨੂੰ ਭਾਜੀ ਨਾ ਇੱਕ ਦੋ ਜਗ੍ਹਾ ਤੋਂ ਚੰਗਾ ਭਲਾ ਕੰਮ ਚੱਲਦਾ ਜਿੱਦਾਂ ਉਹਨਾਂ ਤੋਂ ਜੋਬਾਂ ਆਉਣੀਆਂ ਘੱਟ ਹੋ ਗਈਆਂ
0: ਅੱਛਾ
2: ਤੇ ਉੱਥੋਂ ਫਿਰ ਇੱਕ ਬੰਦਾ ਬੰਦੀਆਂ ਵਿੱਚ ਸਭੋ ਇਨਸਾਨ ਹੀ ਸਮਝੋ ਕੋਈ ਬੀਬੀਆਂ ਵਿੱਚ ਹੀ ਆ ਠੀਕ ਹੈ ਤੇ ਉਹ ਛੱਡ ਗਿਆ ਜੀ ਉਸ ਤੋਂ ਬਾਅਦ ਉਹਨਾਂ ਮੈਨੂੰ ਫੋਨ ਆਇਆ ਬੰਦੇ ਉਹ ਲੇਡੀ ਦਾ ਨਾ ਦੁਬਾਰਾ ਕਿ ਮੈਂ ਹੁਣ ਇੱਥੇ ਨਵੀਂ ਜਗ੍ਹਾ ਕੰਮ ਸ਼ੁਰੂ ਕਰ ਲਿਆ ਤੂੰ ਕੰਮ ਕਰਨਾ ਮੈਂ ਕਿਹਾ ਕੰਮ ਕਰਨ ਹੀ ਆਇਆ ਆਸਟ੍ਰੇਲੀਆ ਕਿਹੜੀ ਗੱਲ ਹਨਾ ਤੇ ਫਿਰ ਮੈਂ ਦੱਸਿਆ ਮੈਂ ਕਿਹਾ ਤੁਹਾਡੀ ਪੁਰਾਣੀ ਜਗ੍ਹਾ ਤੋਂ ਅੱਜ ਕੱਲ੍ਹ ਕਾਲ ਬਹੁਤ ਘੱਟ ਆਉਂਦੀ ਕੀ ਗੱਲ ਹੋ ਗਈ
0: ਜੀ
2: ਫਿਰ ਉਹਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਤੁਸੀਂ ਕਰਦੇ ਨੇ ਸੀ ਏਦਾਂ ਕਿ ਉੱਥੇ ਨਾ ਜਿਹੜੇ ਹੁਣ ਰੀਅਸਟੇਟ ਮੈਨੇਜਰ ਜੀ ਆਪਾਂ ਖੁੱਲ ਕੇ ਗੱਲ ਕਰਦੇ ਚ ਕਿਹੜੀ ਗੱਲ ਰੀਅਸਟੇਟ ਰੈਂਟਲ ਪ੍ਰੋਪਰਟੀ ਮੈਨੇਜਰ ਜਿਹੜੇ ਆ
0: ਓਕੇ
2: ਠੀਕ ਹੈ ਜੀ ਹੁਣ ਉਹ ਭਾਜੀ ਜਿੰਨੇ ਵੀ ਟਰੇਡੀ ਆ ਉਹ ਟਰੇਡੀਆਂ ਤੋਂ ਉਹ ਕਹਿੰਦੇ ਕਮਿਸ਼ਨ ਲੈਂਦੇ ਆ 10-15% ਹਾਂਜੀ ਵੀ ਜਿੱਦਾਂ ਹੁਣ ਉਹਨਾਂ ਦੀ ਤਾਂ ਵੈਸੇ ਜੋਬ ਆ, ਹੁਣ ਲੋਕ ਤੁਸੀਂ ਤਾਂ ਕਮਿਸ਼ਨ ਦਿੰਦੇ ਆ ਆਪਣੀ ਪ੍ਰੋਪਰਟੀਆਂ ਦਿੱਤੀਆਂ, ਤੁਸੀਂ ਤੁਹਾਡੇ ਕੋਲ ਫੀਸ ਚਾਰਜ ਕਰਦੇ ਆ ਉਹ ਹਨਾ
0: ਜੀ,
2: ਤੇ ਬਟ ਉੱਥੇ ਜਿਹੜੀ ਮੇਨਟੇਨੈਂਸ ਨਿਕਲਦੀ ਆ, ਮੇਨਟੇਨੈਂਸ ਵਾਸਤੇ ਜਿਹੜਾ ਵੀ ਟਰੇਡੀ ਭੇਜਣਾ ਵਾ ਉਹਨਾਂ ਦਾ ਚੱਲਦਾ ਵਿੱਚੋਂ ਕਮਿਸ਼ਨ ਕਹਿੰਦੇ, ਕਹਿੰਦੇ ਵੀ ਤੁਸੀਂ 1.5 ਸਾਲ ਹੋ ਗਏ ਤੁਸੀਂ ਨਾ ਪੁੱਛਿਆ ਹੀ ਨੀ ਕਿਸੇ ਨੂੰ ਕੁਛ ਹਨਾ, ਤੇ ਕਹਿੰਦੇ ਵੀ ਉੱਥੋਂ ਉਹਨਾਂ ਨੇ ਬੰਦੇ ਹੁਣ ਨਵੇਂ ਰੱਖੇ ਆ ਤੇ ਕਹਿੰਦੇ 10-15% ਉਹ ਆਪਣਾ ਕਮਿਸ਼ਨ ਵਿੱਚੋਂ ਉਹ ਲੈਂਦੇ ਆ
0: ਰੱਖਦੇ
2: ਆ, ਤਾਂ ਕਰਕੇ ਹੁਣ ਹਾਂਜੀ ਹੁਣ ਜਿਹੜੇ ਬੰਦੇ ਉਹਨਾਂ ਨੂੰ ਪੈਸੇ ਦਿੰਦੇ ਆ ਫਿਰ ਉਹਨਾਂ ਨੂੰ ਜੋਬਾਂ ਦਿੰਦੇ ਆ, ਤੈਨੂੰ ਤਾਂ ਨੀ ਜੋਬਾਂ ਆਉਂਦੀਆਂ ਉੱਥੋਂ, ਠੀਕ ਹੈ ਜੀ। ਮੈਂ ਕਿਹਾ ਓਕੇ ਚਲੋ, ਪਹਿਲਾਂ ਤਾਂ ਮੈਨੂੰ ਆਹ ਹੋਈ, ਫਿਰ ਉਸੇ ਇਨਸਾਨ ਨੇ ਮੈਨੂੰ ਇਹ ਆਫਰ ਕੀਤੀ ਕਿ ਮੈਂ ਵੀ ਨਵੀਂ ਜਗ੍ਹਾ ਕੰਮ ਸ਼ੁਰੂ ਕਰ ਲਿਆ, ਜਦੋਂ ਭਾਜੀ ਨੇ ਪਹਿਲਾਂ ਕਿ ਮੇਰੇ ਵੀ ਖਰਚੇ ਆ ਫਿਰ ਤਾਂ ਓਦਾਂ ਤਨਖਾਹ ਘੱਟ ਦਿੰਦੇ ਆ ਹਨਾ, ਤੇ ਕਰਕੇ ਕਰਨਾ ਪੈਂਦਾ ਇੱਥੇ ਹੁਣ ਸਾਰੀ ਸਾਰਾ ਹੀ ਰੈਂਟਰ ਮੈਨੇਜਰ ਵੇਖੋ ਆ, ਜਿੰਨੀਆਂ ਪ੍ਰੋਪਰਟੀਆਂ ਮੈਂ ਮੈਨੇਜ ਕਰਨੀ ਆ ਸਾਰਾ ਕੰਮ ਤੁਹਾਨੂੰ ਹੀ ਆਊਗਾ, ਤੇ ਤੁਸੀਂ ਫਿਰ ਮੈਨੂੰ ਜੇ 10-15% ਕਮਿਸ਼ਨ ਦਓਗੇ ਤੇ ਕਿੱਦਾਂ ਕਰਨੀ ਆ।
0: ਓਕੇ
2: ਹਾਂਜੀ, ਤੇ ਮੈਂ ਹੁਣ ਉਸ ਮਤਲਬ ਮੈਂ ਕੀ ਕਹਿੰਦੇ ਹੁੰਦੇ ਧਰਮ ਸੰਕਟ ਚ ਫਸਿਆ ਵਾ, ਜੇ ਮੈਂ ਨਹੀਂ ਦਿੰਦਾ ਤੇ ਆਸੇ ਪਾਸੇ ਸਾਰੇ ਪਾਸੇ ਮਾਹੌਲ ਹੀ ਏਦਾਂ ਦਾ ਵਾ,
0: ਕੰਮ ਜਾਂਦਾ
2: ਰਹਿਣਾ। ਜੇ ਮੈਂ 10 ਬੰਦਿਆਂ ਨਾਲ ਕੰਮ ਕਰਦਾ ਭਾਜੀ, ਉਹ ਚੋ 3 ਕੁ ਬੰਦੇ ਹੈਗੇ ਆ ਜਿਹੜੇ ਓਨੈਸਟ ਆ, ਜੇ ਜਸ ਵਾਂਟ ਕੇ ਹਾਂਜੀ ਸਾਡਾ ਕੰਮ ਡਨ ਹੋ ਜਾਏ, ਸਾਨੂੰ ਕੋਈ ਲੈਣ ਦਾ, ਠੀਕ ਹੈ ਜੀ। ਹੁਣ ਮੈਨੂੰ ਕਿਉਂਕਿ ਮੈਨੂੰ ਹੁਣ ਜਦੋਂ ਮੈਂ ਇਹਨੂੰ ਉਹਨਾਂ ਮੈਂ ਕਿਹਾ ਫੇਰ ਮੈਂ ਕਿਹਾ ਚੱਲ ਕਰ ਲੈਂਦੇ ਹਾਂ, ਮੈਨੂੰ ਕੀ ਆ ਫਿਰ ਹਨਾ, ਮੈਂ ਦਿੱਤੋ ਪੈਸੇ ਲੈਣੇ ਆ। ਅੱਛਾ, ਉਹ ਭਾਜੀ ਮੈਂ ਜੋ 2 ਵਾਰੀ ਇਨਵੋਇਸ ਬਣਾਈ ਨਾ, ਤਾਂ ਮੈਨੂੰ ਤਾਂ ਅੰਦਰੋਂ ਫੀਲ ਜਿਹਾ ਹੋਇਆ, ਮੈਂ ਕਿਹਾ ਯਾਰ ਇਹ ਪੈਸੇ ਮੈਂ ਇੱਕੋ ਨੀ ਲੈ ਰਿਹਾ, ਐਕਚੁਲੀ ਜੇ ਬੰਦੇ ਨੇ ਪਿੱਛੋਂ ਮਕਾਨ ਦਾ ਮਾਲਕ ਆ ਜਿਹਨੇ ਪੈਸੇ ਦੇਣੇ, ਮੈਂ ਉਹ ਤੋਂ ਐਕਸਟਰਾ ਪੈਸੇ ਲੈ ਰਿਹਾ ਵਾ,
0: ਉਹਦੀ ਜੇਬ ਚ ਹੋਣੇ
2: ਹਨਾ, ਤਾਂ ਐਂਡ ਆਫ ਦਾ ਡੇ ਉਹਨਾਂ ਦੀ ਜੇਬ ਚ ਹੋਣੇ ਆ। ਤੇ ਹੁਣ ਭਾਜੀ ਹੁਣ ਧਰਮ ਸੰਕਟ ਇਹ ਆ ਕਿ ਜੇ ਉਹ ਮੈਂ ਨਹੀਂ ਕਰਦਾ ਏਦਾਂ ਤੇ ਫੇਰ ਕੀ ਕਹਿੰਦੇ ਆ, ਤੁਹਾਨੂੰ ਕੰਮ ਨੀ ਆਉਂਦਾ, ਜੇ ਤੇ ਕੰਮ ਆਉਂਦਾ ਇਹ ਵਿੱਚੋਂ ਹੁਣ ਇਹ ਠੱਗੀਆਂ ਠੋਰੀਆਂ, ਹੁਣ ਇਹਦਾ ਕੀ ਕਰੋਗੇ ਭਾਜੀ?
0: ਨਹੀਂ ਇਹਨੂੰ ਨਾ, ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ, ਚਲੋ ਹੁਣ ਆਪਾਂ ਆਸਟ੍ਰੇਲੀਆ ਤੱਕ ਪਹੁੰਚ ਗਏ ਹਾਂ, ਆਸਟ੍ਰੇਲੀਆ 'ਚ ਨਾ ਬੜੇ ਸੋਹਣੇ ਸੋਹਣੇ ਸ਼ਬਦ ਦਿੱਤੇ ਜਾਂਦੇ ਆ ਬੜੀਆਂ ਚੀਜ਼ਾਂ ਨੂੰ, ਤੁਸੀਂ ਵੇਖਿਆ ਹੋਊਗਾ ਵੀ ਇਹ ਚੀਜ਼ ਹੈ ਅਤੇ ਇਹੋ ਹੀ ਆ, ਪਰ ਤੁਸੀਂ ਉਹਨੂੰ ਜਿਹੜੀ ਆ ਅੱਜ ਕੱਲ੍ਹ ਨਾਂ ਦਿੱਤਾ ਜਾਂਦਾ ਰੈਫਰਲ ਫੀ।
2: ਹਾਂਜੀ ਹਾਂਜੀ,
0: ਠੀਕ ਆ, ਬੜੇ ਸੋਹਣੇ ਸੋਬਰ ਤਰੀਕੇ ਦੇ ਨਾਲ ਉਹ ਚੀਜ਼ ਜਿਹੜੀ ਉਹ ਕਹੀ ਜਾਂਦੀ ਆ ਵੀ ਇਹ ਰਿਸ਼ਵਤ ਨਹੀਂ ਸੀ, ਇਹ ਰੈਫਰਲ ਫੀ ਸੀ, ਹੈ ਨਾ। ਸੋ ਤੁਸੀਂ ਵੇਖੋਗੇ ਵੀ ਕਈ ਬੰਦੇ ਹੁਣ ਤੁਹਾਡੀ, ਚਲੋ ਇੰਨਾ ਇੰਨਾ ਇੰਨਾ ਇੰਨਾ ਵਧੀਆ ਵਾ ਵੀ ਤੁਹਾਡੇ ਅੰਦਰ ਹਲੇ ਉਹ ਬਚੀ ਹੈ ਚੀਜ਼, ਅਤੇ ਤੁਸੀਂ ਉਹ ਚੀਜ਼ ਆਪ ਮੂੰਹ ਬੋਲ ਕੇ ਦੱਸ ਰਹੇ ਹੋ ਵੀ ਯਾਰ ਮੈਂ ਇਸ ਚੀਜ਼ ਦਾ ਪਾਰਟ ਬਣ ਚੁੱਕਾ ਵਾਂ, ਪਰ ਕੌਣ ਬੋਲੂਗਾ, ਬਾਕੀ ਹੋਰ ਕੋਈ ਹੋਊਗਾ ਅਤੇ ਉਹ ਇਹ ਜਸਟੀਫਾਈ ਕਰਨ ਦੇ ਲਈ ਸ਼ਬਦ ਲੱਭੂਗਾ ਜਿੱਦਾਂ ਰੈਫਰਲ ਫੀ ਵਰਗੇ, ਅਤੇ ਇੱਦਾਂ ਦੇ ਹੋਰ ਵੀ ਮੈਂ ਹੁਣ ਭੁੱਲ ਗਿਆ, ਇੱਕ ਦਾ ਸ਼ਬਦ ਹੋਰ ਵੀ ਇੱਦਾਂ ਦਾ ਵਰਤਿਆ ਜਾਂਦਾ ਵਾ ਕਮਿਸ਼ਨ ਦੀ ਥਾਂ ਦੇ ਉੱਤੇ, ਰਿਸ਼ਵਤ ਦੀ ਥਾਂ ਦੇ ਉੱਤੇ, ਵੀ ਉਹ ਤੁਹਾਨੂੰ ਲੱਗਦਾ ਹੀ ਨਹੀਂ ਆ ਵੀ ਉਹ ਸਿਰਫ ਸ਼ਬਦ ਦੀ ਚੇਂਜ ਕਰਨ ਦੇ ਨਾਲ ਤੁਹਾਨੂੰ ਐਂ ਲੱਗਣ ਲੱਗ ਪੈਂਦਾ ਵੀ ਇਹ ਹੁਣ ਚੀਜ਼ ਠੀਕ ਹੋ ਗਈ ਆ, ਹੁਣ ਮੈਂ ਨਹੀਂ ਬਈ ਮੰਨ ਰਿਹਾ।
2: ਔਰ ਟੌਪ ਆਫ ਦੈਟ ਭਾਜੀ, ਇਹਨੂੰ ਜਸਟੀਫਾਈ ਕਰਨ ਵਾਸਤੇ ਹੋਰ ਗੱਲ ਕਹੀ ਜਾਂਦੀ ਆ, ਉਹ ਕਹਿੰਦੇ ਤੂੰ ਨਾ ਕਰ, ਤੂੰ ਨਾ ਕਰੇਗਾ ਹੋਰ ਕਰ ਲੂਗਾ,
0: ਇਨਸਾਨ ਵਹਿ ਕਰਦਾ ਤੇ ਇਹੋ ਕੁਛ ਹੀ ਆ ਨਾ, ਆਪਾਂ ਇਹੋ ਕੁਛ ਕਰਦੇ ਹਾਂ, ਗਲਤੀ ਕਰਦੇ ਹਾਂ, ਫਿਰ ਉਹਨੂੰ ਜਸਟੀਫਾਈ ਕਰਨ ਦੇ ਲਈ ਆਪਾਂ ਸ਼ਬਦ ਭਾਲਦੇ ਹਾਂ, ਇਹੋ ਹੀ ਤੇ ਸਾਡੀ ਸਾਰੀ ਉਮਰ ਦੀ ਡਿਊਟੀ ਇਹੋ ਆ ਸਾਡੀ।
2: ਮੈਂ ਪਹਿਲਾਂ ਇਹ ਸੋਚ ਕੇ ਕੀਤਾ ਸੀਗਾ ਕਿ ਮੈਂ ਕੰਮ ਵਧੀਆ ਕਰਨਾ ਵਾ, ਪੈਸੇ ਆਪਣੇ ਹਿਸਾਬ ਦੇ ਲੈਣੇ, ਮੈਂ ਕੰਪੀਟ ਕਰਨ ਵਾਸਤੇ ਲੋਕਾਂ ਤੋਂ ਸਸਤਾ ਕਰਕੇ ਤੇ ਮੁੜ ਕੇ ਉਹੋ ਜਿਹਾ ਕੰਮ ਕਰਕੇ ਵੀ ਕੱਲ੍ਹ ਨੂੰ ਫੜੋ ਹੀ ਨਹੀਂ ਉੱਥੇ, ਵੀ ਫੋਨ ਹੀ ਚੱਕਣਾ, ਉਹ ਕੰਮ ਨਹੀਂ ਕਰਨਾ, ਉਹ ਮੇਰੇ ਅੰਦਰੋਂ ਆਈ ਜਾਂਦੀ ਕਿ ਮੈਂ ਉਹਨੂੰ ਨਾ ਕਰ ਦੇਵਾਂ ਕਿ ਭਾਈ ਮੈਂ ਨੀ ਇੱਦਾਂ ਕਰ ਸਕਦਾ, ਤੂੰ ਹੋ ਕੇ ਕਰਨਾ, ਕਿਉਂਕਿ ਚਲੋ ਉਹ ਇਨਵੋਇਸ ਬਣਾਉਂਦਾ ਨਾ ਭਾਜੀ, ਉਹ ਮੈਨੂੰ ਲੱਗਦਾ ਜੇ ਹੁਣ ਮੈਂ ਕਿਸੇ ਕੋਲ $700 ਲੈਣਾ ਸੀਗਾ, ਠੀਕ ਆ, ਉਹ ਮੈਨੂੰ 10% ਉਹਦੇ ਮੈਨੂੰ $800 ਦੀ ਉਹਦੀ ਇਨਵੋਇਸ ਬਣਾਉਣੀ ਪੈਣੀ ਆ, ਫਿਰ ਜਾ ਕੇ ਇਹਨੂੰ ਵਿੱਚੋਂ ਕਮਿਸ਼ਨ ਦੇਣਾ,
0: ਫਿਰ ਉਹ ਕਵਰ ਹੋਣਾ ਜਾਂ ਫਿਰ ਕੰਮ ਦੇ ਵਿੱਚ ਤੁਸੀਂ ਕਰੋਗੇ ਹੁਣ। ਹਾਂ, ਇਹ ਸਾਰੀਆਂ ਚੀਜ਼ਾਂ ਨਾ ਹੁਣ ਜਿੱਦਾਂ ਸਾਨੂੰ ਵੀ ਕਈ ਵਾਰੀ ਐਡ ਆਉਂਦੀ ਆ ਕਿਸੇ ਦੀ, ਜਾਂ ਮੰਨ ਲਓ ਕੋਈ ਉਹ ਆਪਣੇ ਇੰਪਲੋਈ ਨੂੰ ਅੱਗੇ ਲਾਉਂਦੇ ਆ ਬੇਸਿਕਲੀ, ਅਤੇ ਉਹਨਾਂ ਦਾ ਕੰਮ ਹੈ ਕੰਮ ਆ, ਹੈ ਨਾ, ਮਾਰਕੀਟਿੰਗ ਜਿਹੜੇ ਵੇਖਦੇ ਆ ਉਹਨਾਂ ਨੂੰ ਅੱਗੇ ਲਾਉਂਦੇ ਆ, ਜਾਂ ਫਿਰ ਉਹ ਕਈ ਤਾਂ ਇੱਦਾਂ ਦੇ ਨੇ ਜਿਹੜੇ ਉਹ ਤੁਹਾਨੂੰ ਡਾਇਰੈਕਟਲੀ ਇਨਡਾਇਰੈਕਟਲੀ ਕਹਿ ਦਿੰਦੇ ਆ ਵੀ ਅੱਛਾ ਫਿਰ ਸਾਡੇ ਲਈ ਕੀ ਆ ਵਿੱਚ, ਅਸੀਂ ਸਾਨੂੰ ਇੰਨਾ ਬਜਟ ਮਿਲਿਆ ਵਾ, ਅਸੀਂ ਇਹ ਬਜਟ ਜਿਹੜਾ ਵਾ ਉਹ ਇੱਥੇ ਇੰਡੀਅਨ ਕਮਿਊਨਿਟੀ 'ਚ ਜਾਂ ਮੀਡੀਆ 'ਚ, ਆਪਾਂ ਐਥਨਿਕ ਮੀਡੀਆ 'ਚ ਲਾਉਣਾ ਵਾ, ਅਤੇ ਉਹ ਸਿੱਧਾ ਹੀ ਦੱਸ ਦਿੰਦੇ ਵੀ ਇੰਨਾ ਬਜਟ ਆ, ਇਹਦੇ ਵਿੱਚੋਂ ਆਪਾਂ ਕਿੱਥੇ ਲਾਈਏ ਇਹ ਆਪਾਂ ਡਿਸਾਈਡ ਕਰ ਰਹੇ ਹਾਂ, ਤੁਸੀਂ ਦੱਸੋ ਕੀ ਬੈਸਟ ਕਰ ਸਕਦੇ ਹੋ। ਸੋ ਤਰੀਕੇ ਆ, ਕਈ ਵਾਰੀ ਤੁਸੀਂ ਖੁੱਲ੍ਹ ਕੇ ਕਹਿ ਦਿੰਦੇ ਹੋ, ਕਈ ਵਾਰੀ ਇਨਡਾਇਰੈਕਟ ਤਰੀਕੇ ਦੇ ਨਾਲ, ਪਰ ਕੁੱਲ ਮਿਲਾ ਕੇ ਰੋਮੀ ਜੀ ਮੈਨੂੰ ਇਹ ਲੱਗਦਾ, ਸੋਰੀ ਮੈਨੂੰ ਨਾ ਇਹ ਲੱਗਦਾ ਕਿ ਹਰ ਇੱਕ ਚੀਜ਼ ਦਾ ਜਿੱਦਾਂ ਇੱਕ ਅੰਤ ਹੁੰਦਾ, ਇਹ ਅੰਤ ਮੈਨੂੰ ਨਾ, ਮੈਂ ਹੁਣ ਜਿੱਦਾਂ ਆਪਣਾ AI ਦਾ ਅੱਜ ਕੱਲ੍ਹ ਮੰਨ ਲਓ ਬਹੁਤ ਰੌਲਾ ਪੈ ਰਿਹਾ ਵੀ AI ਨੂੰ ਬੰਦ ਕਰ ਦਿੱਤਾ ਜਾਵੇ, ਚਲੋ ਖੈਰ ਉਹ ਬਹੁਤ ਉਹਦੇ ਵਿੱਚ ਇਫ ਬਟਸ ਨੇ, ਹੈ ਨਾ, ਵੀ ਬੰਦੇ ਦਾ ਕੰਮ ਰਿਪਲੇਸ ਕਰੂਗੀ। ਅਤੇ ਮੈਨੂੰ ਲੱਗਦਾ ਇਨਸਾਨ ਜਿੱਦਾਂ ਜਿੱਦਾਂ ਇੱਦਾਂ ਦੇ ਕਾਰਨਾਮੇ ਕਰੀ ਜਾਂਦਾ ਵਾ, ਜਿੱਦਾਂ ਜਿੱਦਾਂ ਡਿੱਗਦਾ ਜਾਂਦਾ ਨਾ, ਇੱਕ ਦਿਨ ਆਊਗਾ ਜਿੱਦਣ ਇਨਸਾਨ ਕੋਲ ਕੰਮ ਹੀ ਨਹੀਂ ਰਹਿਣਾ, ਕਿਉਂਕਿ ਮਸ਼ੀਨ ਕਹਿੰਦੇ ਨੇ ਨਹੀਂ ਬੇਈਮਾਨੀ ਕਰੂਗੀ, ਉਹਦੇ 'ਚ ਜੋ ਤੁਸੀਂ ਫੀਡ ਕੀਤਾ ਉਹਨੇ ਉਸ ਹਿਸਾਬ ਨਾਲ ਕਰਨਾ। ਹਰ ਕੋਈ ਕੰਪਨੀ ਚਾਹੁੰਦੀ ਆ, ਆਪ ਭਾਵੇਂ ਉਹ ਜੋ ਮਰਜ਼ੀ ਕਰੀ ਜਾਵੇ, ਪਰ ਉਹ ਚਾਹੁੰਦੀ ਆ ਵੀ ਮੇਰੇ ਇੰਪਲੋਈ ਜਿਹੜੇ ਨੇ ਉਹ ਇਮਾਨਦਾਰ ਹੋਣ, ਰਿਸ਼ਵਤਖੋਰ ਨਾ ਹੋਣ। ਅਤੇ ਹੌਲੀ ਹੌਲੀ ਜਦੋਂ ਰਿਪਲੇਸ ਹੁੰਦਾ ਗਿਆ, ਉਹੀ ਬੰਦਾ ਜਿਹੜਾ ਅੱਜ ਬੇਈਮਾਨੀ ਕਰ ਰਿਹਾ ਵਾ, ਰਿਸ਼ਵਤ ਲੈ ਰਿਹਾ, ਕੱਲ੍ਹ ਨੂੰ ਜੇ ਵਿਹਲਾ ਬੈਠਾ ਹੋਊਗਾ ਫਿਰ ਕੀ ਕਰੂਗਾ?
2: ਭਾਈ ਉਹੀ ਗੱਲ ਆ ਨਾ, ਇਹ ਬਹੁਤ ਗਾਹ ਤੱਕ ਗੱਲ ਜਾਂਦੀ। ਫਿਰ ਮੈਨੂੰ ਮਿਲ ਕੇ ਮੈਨੂੰ ਕਹਿੰਦੇ ਅੱਛਾ, ਮੈਂ ਕਿਹਾ ਠੀਕ ਹੈ ਜੀ, ਮੈਂ ਕਿਹਾ ਇੱਦਾਂ ਕਰੋ ਤੁਸੀਂ ਲੈਣਾ ਵਾ, ਫਿਰ ਮੈਨੂੰ ਆਪਣਾ ਅਕਾਊਂਟ ਨੰਬਰ ਦਿਓ, ਮੈਂ ਆਪਣੇ ਬਿਜ਼ਨਸ ਵਿੱਚੋਂ ਤੁਹਾਨੂੰ ਐਜ਼ ਏ ਫੀ ਵਟਐਵਰ ਮੈਂ
0: ਤੁਹਾਨੂੰ,
2: ਫੀ ਹੈ ਨਾ, ਮੈਂ ਕਿਹਾ ਵੀ ਜੇ 10% ਮੈਂ 15% ਮੈਂ ਤੁਹਾਨੂੰ ਲੋਡ ਕਰਨਾ ਵਾ। ਉਹ ਕਹਿੰਦੇ ਨਹੀਂ ਕੈਸ਼ ਆ ਉਹਦਾ, ਮੈਂ ਕਿਹਾ ਕੈਸ਼, ਮੈਂ ਕਿਹਾ ਉਹਦਾ ਉੱਪਰੋਂ 30% ਟੈਕਸ ਮੈਨੂੰ ਪੈ ਗਿਆ ਮੇਰੀ ਕੰਪਨੀ ਦਾ।
0: ਉਹ ਨਹੀਂ ਨਾ ਵੇਂਦੇ ਬਹੁਤੇ ਜਿਹੜੇ ਨਵੇਂ ਨਵੇਂ ਕੰਮ ਸ਼ੁਰੂ ਕਰਦੇ, ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਇਸ ਚੀਜ਼ ਦਾ।
2: ਉਹ ਮੈਨੂੰ ਕਹਿੰਦੀ ਉਹ ਸਾਰੇ ਏਦਾਂ ਹੀ ਕਰਦੇ। ਹੁਣ ਭਾਜੀ ਹੁੰਦਾ ਕਰਦੇ ਕੀ ਹੋਣਗੇ ਵਿਚਾਰੇ, ਉਦੋਂ ਇਹਨੂੰ ਦੇ ਕੇ ਫਿਰ ਗਾਹ ਟੈਕਸ ਦੀ ਠੱਗੀ ਠੋਰੀ ਕਰਨਗੇ ਜਾਂ ਫਿਰ ਗਾਹ ਕਰਨਗੇ, ਮਤਲਬ ਇੱਕ ਚੀਜ਼ ਤੋਂ ਸ਼ੁਰੂ ਹੋਈ ਤੇ ਕਿੱਥੋਂ ਤੱਕ ਗਈ ਜਾ ਕੇ ਚੀਜ਼, ਹਨਾ, ਕੋਸ਼ਿਸ਼ ਕਰੋ ਕਿ ਜਦੋਂ ਆਉਂਦੀ ਹੈ ਬੰਦਾ ਤੁਸੀਂ ਆਪ ਹਾਇਰ ਕਰੋ, ਇਹਨਾਂ ਦੇ ਥਰੂ ਨਾ ਜਾਓ। ਤੇ ਜਿਹੜੀਆਂ ਭਾਜੀ ਖੋਲ ਹੈਗਾ ਇਹਨਾਂ ਦੇ ਵਿੱਚ ਨਾ, ਕਈ ਆਪ ਨੀ ਪੈਸੇ ਲੈਂਦੇ ਤੇ ਕਈ ਵੱਡੀਆਂ ਕੰਪਨੀਆਂ ਜਿਹੜੇ ਹਜ਼ਾਰ ਪ੍ਰੋਪਰਟੀਆਂ ਮੈਨੇਜ ਕਰਦੀਆਂ ਨਾ, ਉਹਨਾਂ ਨੇ ਭਾਜੀ ਵਿੱਚ ਸੋਫਟਵੇਅਰ ਲਾਏ ਆ। ਉੱਥੇ ਮੇਰੀ ਇੱਕ ਵਾਕਫ ਸੀਗੀ, ਉਹ ਟ੍ਰਾਂਸਫਰ ਹੋ ਕੇ ਉੱਥੇ ਗਈ, ਤੁਹਾਨੂੰ ਮੈਨੂੰ ਪਹਿਲਾਂ ਕਿਹਾ ਕਰਦੇ ਰੋਮੀ ਵੀ 10% ਪੈਸੇ ਉੱਤੇ ਪਾ ਲਈ, ਕਿਉਂਕਿ ਜਿੰਨੇ ਇਨਵੈਸਟ ਭੇਜੀ ਇਹਨਾਂ ਨੇ ਤੈਨੂੰ, ਇਹਨਾਂ ਦਾ ਸਿਸਟਮ ਤੈਨੂੰ ਚੋਂ 10% ਕੱਟ ਕੇ ਭੇਜਦਾ।
0: ਵੇਖੋ ਉਹ ਉਹਨਾਂ ਨੇ ਜਿਹੜੇ ਕੱਟਣੇ ਆ ਨਾ, ਉਹ ਰਿਸ਼ਵਤ ਨੀ, ਉਹਨੂੰ ਉਹ ਕਹਿਣਗੇ ਮੈਨੇਜਮੈਂਟ ਫੀਸ।
2: ਹਾਂਜੀ ਹਾਂਜੀ ਹਾਂਜੀ,
0: ਅਸੀਂ ਹੈਂਡਲਿੰਗ ਫੀਸ, ਮੈਨੇਜਮੈਂਟ ਫੀਸ। ਸੋ ਇਹ ਜਿਹੜੇ ਨੇ ਇਹ ਤੁਹਾਡੇ ਸਹੀ ਤਰੀਕੇ ਨੇ ਪੈਸੇ ਖਾਣ ਦੇ,
1: ਨਾ ਤਾਂ ਕੀ ਰਹਿਣਾ। ਬਹੁਤ ਸਾਰੀਆਂ ਕੰਪਨੀਆਂ ਇਹੋ ਜਿਹੀਆਂ ਜਿਹੜੀਆਂ ਅਫਰੀਕਾ 'ਚ ਆਪਣਾ ਨਹੀਂ ਸਮਾਜ ਸੇਵੀ ਕੰਮ ਕਰਦੀਆਂ, ਅੱਗੇ ਉਹਨਾਂ ਦਾ ਬੜਾ ਰੌਲਾ ਪਿਆ ਸੀ, 30-40% ਉਹਨਾਂ ਦੀ ਮੈਨੇਜਮੈਂਟ ਫੀਸ ਸੀ। ਜੇ ਤੁਸੀਂ ਕੋਈ ਨਿਆਣਾ ਸਪੋਂਸਰ ਕੀਤਾ ਹੋਇਆ $100 ਮਹੀਨੇ ਦਾ ਦਿੰਦੇ ਹੋ, ਤਾਂ ਉਹਦੇ ਤੱਕ ਵਿਚਾਰੇ ਕੋਲ 60 ਵੀ ਨਹੀਂ ਪਹੁੰਚ ਰਹੇ।
0: ਤੁਸੀਂ
1: ਰਾਹ 'ਚ ਹੀ ਕੈਬ ਸਭ ਕੁਝ,
0: ਤੁਸੀਂ ਦੂਰ ਕੀ ਜਾਣਾ, ਤੁਸੀਂ ਆਪਣੀ NGOs ਲਾ ਲਓ, ਇਹ ਵੀ ਤਾਂ ਇਹੋ ਸਿਸਟਮ ਆ। ਤੁਸੀਂ ਗਲਤ ਕੁਛ ਨਹੀਂ ਕਰ ਰਹੇ, ਪਰ ਉਹਨੂੰ ਮੈਨੇਜ ਕਰਨ ਦੇ ਤੁਸੀਂ ਪੈਸੇ ਕੱਢ ਰਹੇ ਹੋ, ਤੁਹਾਡੀ ਆਪਣੀ ਤੇ ਜੌਬ ਚੱਲ ਹੀ ਰਹੀ ਹੈ ਨਾ।
1: ਥੈਂਕ ਯੂ।
0: ਸੋ ਇਹ ਆ ਸਾਡੇ ਸਾਹਮਣੇ ਪਿਆ ਸ਼ੀਸ਼ਾ, ਸਾਡਾ ਆਪਣਾ ਸਾਡਾ ਸਮਾਜ। ਅਸੀਂ ਸੈਮੀ ਸਾਹਿਬ ਕਹਿੰਦੇ ਨੇ ਕਿ ਐਕਸੀਡੈਂਟ ਹੋਇਆ ਵਾ ਨੇੜੇ ਚੈਟਸਟਨ ਦੇ ਮਨੈਸ਼ ਫਰੀਵੇ ਦੇ ਉੱਤੇ, ਅਤੇ ਇਨਬਾਊਂਡ ਵਾਲੇ ਪਾਸੇ, ਅਤੇ ਕਾਫੀ ਲੌਂਗ ਡਿਲੇਜ਼ ਨੇ। ਅਤੇ ਇੱਕ ਚੀਜ਼ ਦਾ ਯਾਦ ਰੱਖਿਓ ਕਿ ਆਪਾਂ ਤੁਹਾਡੇ ਨਾਲ 12:45 ਸਾਂਝ ਪਾ ਰਹੇ ਹਾਂ, ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਫਿਰ ਉਸ ਹਿਸਾਬ ਦੇ ਨਾਲ ਲਾ ਲਿਓ। ਧੰਨਵਾਦ ਜੀ। ਸੋਨੂੰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਪਾਸਪੋਰਟ ਇੰਡੀਆ ਜਾ ਕੇ ਸਰੈਂਡਰ ਕਰ ਸਕਦੇ ਹਾਂ ਆਫਟਰ ਸਿਟੀਜ਼ਨਸ਼ਿਪ। ਨਹੀਂ, ਇੰਡੀਆ ਜਾ ਕੇ ਕਿਉਂ ਕਰਨਾ, ਉਹ ਤਾਂ ਇੱਥੇ ਹੀ ਹੋ ਜਾਣਾ। ਕਿਉਂ ਭਾਜੀ?
1: ਉਹ ਤਾਂ ਜਿਹੜਾ ਰੌਲਾ, ਉਹੀ 3 ਮਹੀਨੇ ਵਾਲਾ, ਸਭ ਕੁਛ ਔਚ ਪੌਚ ਹੋਇਆ ਹੋਇਆ, ਇਹਨਾਂ ਦਾ ਕੁਛ ਵੀ ਕਹਿਣ ਨੂੰ ਜੀ ਨਹੀਂ ਕਰਦਾ।
0: ਪਰ ਇਹਨਾਂ ਨੇ ਤਾਂ ਸਰੈਂਡਰ ਹੀ ਕਰਨਾ ਵਾ, ਇਹਨਾਂ ਨੂੰ ਲੋੜ ਥੋੜ੍ਹੀ ਆ।
1: ਅਪੁਆਇੰਟਮੈਂਟ ਲਓ ਜੀ, ਆਹ ਕਰੋ ਉਹ ਕਰੋ, ਉਹ VFS ਦਾ ਰੱਬ ਆਸਰੀ ਆ ਜੀ ਕੰਮ ਅੱਜ ਕੱਲ੍ਹ।
0: ਤੁਸੀਂ ਉਹਦਾ ਇੱਕ ਕੀ ਹੁੰਦਾ, ਕਿੰਨੇ ਚਿਰ 'ਚ ਹੁੰਦਾ, ਉਸ ਤੋਂ ਬਲਹਿਦਾ ਇਹ ਆ ਵੀ ਇੱਕ ਫਾਰਮ ਭਰਨਾ ਵਾ ਤੁਸੀਂ, ਅਤੇ ਤੁਸੀਂ ਆਪਣਾ ਉਹ ਨਾਲ ਫਾਰਮ ਦੇ ਤੁਸੀਂ ਪਾਸਪੋਰਟ ਜਿਹੜਾ ਭੇਜਣਾ, ਉਹਨਾਂ ਨੇ ਅੱਗੋਂ ਪੰਚ ਕਰਕੇ ਜਾਂ ਕੈਂਸਲੇਸ਼ਨ ਦੀ ਮੋਹਰ ਲਾ ਕੇ ਵਾਪਸ ਭੇਜ ਦੇ।
1: ਗੱਲ ਹੀ ਕੁਛ ਨਹੀਂ ਜੀ ਇਹਦਾ, ਛੁਟਕੀਆਂ ਹੀ ਹੋ
0: ਜਾਣਾ ਕਹਿਣ ਨੂੰ ਇੰਨਾ ਨਹੀਂ। ਪਰ ਇਹਨਾਂ ਦਾ ਮਸਲਾ ਬਹੁਤ ਥੋੜ੍ਹੀ ਆ ਵੀ ਕੋਈ ਡੀ ਓਬਲੀਗੇਸ਼ਨ ਥੋੜ੍ਹੀ ਆ ਉਸ ਚੀਜ਼ ਦੀ। ਹਾਂ, ਇੱਕ ਓਬਲੀਗੇਸ਼ਨ ਇਹ ਹੁੰਦੀ ਆ ਵੀ 100-100 ਟਾਈਮ 'ਚ ਤੁਸੀਂ ਸਰੈਂਡਰ ਕਰਨਾ,
1: ਪਹਿਲਾਂ ਅਪੁਆਇੰਟਮੈਂਟ ਲੈ ਕੇ ਕਰਨਾ, ਉਹਦਾ ਰੌਲਾ। ਅਪੁਆਇੰਟਮੈਂਟ ਮਿਲ ਨਹੀਂ ਰਹੀ ਬਹੁਤ ਸਾਰੇ ਲੋਕਾਂ ਨੂੰ
0: ਸਰੈਂਡਰ ਕਰਨ ਦੇ ਲਈ ਵੀ ਅਪੁਆਇੰਟਮੈਂਟ
1: ਕਾਸੇ ਲਈ ਤੁਸੀਂ, ਹੈ ਨਾ, ਜੇ 3 ਬੱਚਿਆਂ ਦਾ ਕਰਨਾ, 3 ਜਣਿਆਂ ਦਾ ਕਰਨਾ, ਐਜ਼ ਏ ਫੈਮਿਲੀ ਤੁਸੀਂ ਅਪੁਆਇੰਟਮੈਂਟ ਨਹੀਂ ਲੈ ਦੇ, 3 ਦੀ ਅਲੱਗ ਅਲੱਗ ਹੋਊਗੀ, ਉਹਦੇ ਪੈਸੇ ਲੱਗਣੇ ਆ ਹਰੇਕ ਦੇ ਪਰ ਹੈਡ।
0: ਓਕੇ, ਤੇ ਜੇ ਨਹੀਂ ਕਰਦੇ ਤੇ?
1: ਜੇ ਨਹੀਂ ਕਰਦੇ
0: ਸਰੈਂਡਰ ਤੇ ਫਿਰ
1: ਅਨਆਫੀਸ਼ੀਅਲੀ ਤਾਂ ਇਹਨਾਂ ਨੂੰ ਦੱਸ ਸਕਦੇ ਹਾਂ, ਆਫੀਸ਼ੀਅਲੀ ਇੱਥੇ ਕਹਿਣਾ ਵਾਜਬ।
0: ਹਾਂ, ਸੋ ਸਤਿ ਸ਼੍ਰੀ ਅਕਾਲ
1: ਇੰਡੀਆ ਵਾਲੇ ਬੜੇ ਕਹਿ ਹੁੰਦਾ, ਕੋਈ ਨਹੀਂ ਬਾਈ, ਦੇਖੀ ਜਾਓ ਜਿਹੜਾ ਹੋਊ ਫਿਰ।
0: ਸਤਿ ਸ਼੍ਰੀ ਅਕਾਲ, ਆ ਜਦੋਂ ਹੋ ਹੀ ਨਹੀਂ ਰਿਹਾ ਤੁਹਾਡਾ ਤਾਂ ਫਿਰ ਕੀ ਕਰੋਗੇ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ, ਕਹਿੰਦੇ ਬਾਕੀ ਮੈਂ ਪਤਾ ਕਰਕੇ ਇਹਦੇ 'ਤੇ ਤੁਹਾਨੂੰ ਕੱਲ੍ਹ ਵਧੇਰੇ ਜਾਣਕਾਰੀ ਤੁਹਾਨੂੰ ਦੇ ਦਾਂਗੇ ਆਪਾਂ ਕੀ ਸਟੇਟਸ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ ਦੋਵਾਂ, ਕੋਈ ਇੱਦਾਂ ਦੀ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਉਹਨੂੰ ਐਜ਼ ਏ ਸਮੱਸਿਆ ਡਿਸਕਸ ਕਰ ਲਿਆ ਕਰੋ, ਫਿਰ ਉਹ ਸੰਬੰਧਿਤ ਅਦਾਰੇ ਨਾਲ ਕੋਈ ਈਮੇਲ ਪਾ ਕੇ ਗੱਲਬਾਤ ਕਰਕੇ ਕੁੱਕੜ ਆ ਕੇ ਜਾਣਕਾਰੀ ਕੀ ਕਰੰਟ ਸਟੇਟਸ ਹੈ, ਕਿੱਦਾਂ ਵਾਜਬ ਤਰੀਕਾ, ਅਤੇ ਉਹ ਕਈ ਵਾਰੀ ਮਨਮੇਰ ਪਵੇ ਤਾਂ ਆ ਜਾਂਦੇ ਹੁੰਦੇ ਆਂਸਰ, ਬਾਕੀ ਉਹ ਆਏ ਤਾਂ ਆ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ 3 ਸਾਲ ਹੋ ਗਏ ਪਹਿਲਾਂ ਇੰਡੀਆ ਗਏ ਸੀ ਅਤੇ ਮੇਰਾ ਕਹਿੰਦੇ ਟਰਾਂਸਪਲਾਂਟ ਕਰਨਾ ਸੀ ਅਤੇ ਸਾਨੂੰ ਕੋਆਰਡੀਨੇਟਰ ਨੇ 2 ਮਹੀਨੇ ਖੱਜਲ ਖੁਆਰ ਕੀਤਾ ਅਤੇ ਫਾਈਲ ਦੇ ਵਿੱਚ ਜਾਣ ਬੁੱਝ ਕੇ ਨੁਕਸ ਕੱਢੀ ਜਾਂਦੀ ਸੀ ਅਤੇ ਫਿਰ ਸਾਨੂੰ ਨਰਸ ਨੇ ਦੱਸਿਆ ਵੀ ਇਹ ਰਿਸ਼ਵਤ ਪਾਲਦੀ ਆ। ਹਾਂ ਰਿਵਾਰਡਸ ਵੀ ਇੱਕ ਸ਼ਬਦ ਆ ਇਸ ਚੀਜ਼ ਦੇ ਲਈ। ਸੋ ਨਵੇਂ ਨਵੇਂ ਇਸ ਸਮਾਜ ਨੇ, ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਚੀਜ਼ਾਂ ਨੂੰ ਖਤਮ ਕਰਤਾ, ਕਿਉਂਕਿ ਇਹ ਤਾਂ ਇਨਸਾਨ ਦੇ DNA 'ਚ ਨੇ, ਪਰ ਇਹਨਾਂ ਨੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਸੋਹਣਾ ਇੱਕ ਸ਼ੇਪ, ਸੋਹਣਾ ਇੱਕ ਨਾਂ ਦੇ ਦਿੱਤਾ। ਫੋਰ ਐਗਜ਼ਾਮਪਲ ਜੇ ਕਾਨੂੰਨ ਵੀ ਆ, ਜਿਹੜੇ ਕਾਨੂੰਨ ਵੀ ਬਣੇ ਆ ਉਹ ਵੀ ਇੱਕ ਸੋਹਣੇ ਨਾਂ ਨੇ, ਆਪਾਂ ਇੱਕ ਉਹਨੂੰ ਉਸ ਬੰਦਿਸ਼ ਦੇ ਵਿੱਚ ਬੰਨ੍ਹ ਦਿੱਤਾ।
1: ਰਿਵਾਰਡਸ, ਪਰਕ, ਬੋਨਸ ਕੁਛ ਬਣਾਈ ਚੱਲੋ ਇਹਦੇ ਅੱਗੇ ਅੱਗੇ,
0: ਕੁਛ ਬਣਾਈ ਜਾਓ ਤੁਸੀਂ ਉਹਨੂੰ ਉਸ
1: ਵੀ ਹੋ ਸਕਦੀਆਂ ਚੀਜ਼ਾਂ ਗੈਰ ਵਾਜਬ ਵੀ ਹੋ ਸਕਦੀਆਂ। ਮੈਂ ਇਹ ਨਹੀਂ ਕਹਿੰਦਾ ਵੀ ਇਹ ਵਾਜਬ ਨਹੀਂ ਹੁੰਦੀਆਂ, ਆਮ ਤੌਰ 'ਤੇ ਕਈ ਵਾਰ ਨਾ ਉਹ ਸਿਸਟਮ 'ਚ ਉਹ ਚੀਜ਼ ਦੇਣ ਦੀ ਪ੍ਰੋਵੀਜ਼ਨ ਨਹੀਂ ਹੁੰਦੀ। ਜੇ ਉਹ ਹੁਣ ਇੰਪਲੋਈ ਨੂੰ ਸਿੱਧਾ ਪੈਸੇ ਵਧਾ ਕੇ ਦੇਣਗੇ ਤਾਂ ਉਹ ਤਨਖਾਹ 'ਚ ਕੱਟੇ ਜਾਣੇ ਆ ਅਤੇ ਉਹਨੂੰ ਟੈਕਸ ਪੈ ਜਾਣਾ, ਜੇ ਉਹਨੂੰ ਐਜ਼ ਏ ਬੋਨਸ ਦੇਣਗੇ ਤਾਂ ਉਹ ਟੈਕਸ ਤਾਂ ਬਚਾ। ਸੋ ਚੀਜ਼ ਬਣਾਈ ਕਿਸੇ ਹੋਰ ਚੀਜ਼ ਲਈ ਜਾਂਦੀ ਆ, ਪਰ ਉਹਨੂੰ ਵਰਤਿਆ ਕਿਸੇ ਕਈ ਵਾਰ ਹੋਰ ਚੀਜ਼ ਲਈ ਜਾਂਦਾ।
0: ਉਹ ਤੰਗ ਤਰੀਕੇ, ਲੂਪ ਹੋਲ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਤੁਹਾਨੂੰ ਆਪ ਹੀ ਸਿਸਟਮ ਬਣਾ ਕੇ ਦਿੰਦਾ, ਅਤੇ ਇਹ ਪੱਛਮੀ ਸਮਾਜ ਦੀ ਖਾਸੀਅਤ ਹੈ, ਇੱਥੋਂ ਦੇ ਸਿਸਟਮ ਦੀ ਖਾਸੀਅਤ ਹੈ ਕਿ ਉਸ ਤਰੀਕੇ ਦੇ ਨਾਲ ਤੁਹਾਨੂੰ
1: ਜਿਹੜਾ ਕੁੱਡ ਯੂ ਪਲੀਜ਼ ਲਾਇਆ ਜਾਂਦਾ ਅਤੇ ਤੁਹਾਡਾ ਬੋਸ ਸਾਨੂੰ ਪੁੱਛਦਾ ਆਈ ਯੂ ਫੀਲਿੰਗ ਆਲ ਰਾਈਟ ਟੂਡੇ, ਉਹਦਾ ਮਤਲਬ ਆ ਬੰਦਿਆਂ ਕੋ ਕੰਮ ਕਰ, ਤੇਰੀ ਅੱਜ ਆਊਟਪੁੱਟ ਹੈ ਨਹੀਂ।
0: ਅਤੇ ਬਹਾਦਰ ਸਾਹਿਬ ਕਹਿੰਦੇ ਕਿ ਮਾਈ ਫਸਟ ਪ੍ਰੋਗਰਾਮ ਔਨ ਆਲ ਇੰਡੀਆ ਰੇਡੀਓ ਜੰਮੂ, ਅਤੇ ਸਮਾਜਿਕ ਬੁਰਾਈਆਂ ਭ੍ਰਿਸ਼ਟਾਚਾਰ, ਓਕੇ, ਆਈ ਪ੍ਰਜੈਂਟਿਡ ਦਿਸ ਟੋਕ ਔਨ ਰੇਡੀਓ ਡਿਊਰਿੰਗ ਮਾਈ ਕੋਲਜ ਡੇਜ਼, ਓਕੇ, ਥੈਂਕ ਯੂ ਇੰਡੀਆ, ਅਤੇ ਫਿਰ ਬਹੁਤ ਮਸਾਲਾ ਮਿਲ ਗਿਆ ਹੋਣਾ, ਧੰਨਵਾਦ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਰਕਾਰ ਦੀਆਂ ਚੰਗੀਆਂ ਨੀਤੀਆਂ ਤਾਂ ਪਿਛੜੇ ਇਲਾਕੇ ਨੂੰ ਵੀ ਕਰ ਦਿੰਦੀਆਂ ਨੇ ਆਬਾਦ, ਪਰ ਰਿਸ਼ਵਤ ਖੋੜੀ ਦੀ ਕੌੜ ਹਰ ਇੱਕ ਕਿੱਤੇ ਨੂੰ ਕਰ ਦਿੰਦੀ ਹੈ ਬਰਬਾਦ। ਚੰਗੀਆਂ ਖਾਦਾਂ ਖੁਰਾਕਾਂ ਤਾਂ ਖੇਤਾਂ ਨੂੰ ਕਰ ਦਿੰਦੀਆਂ ਨੇ ਬਾਗੋ ਬਾਗ, ਤਾਂਹੀਓ ਤਾਂ ਰਾਵੀ ਦੇ ਕੰਢੇ ਮੇਰੇ ਪਿੰਡ ਦੇ 8-9 ਫੁੱਟ ਲੰਮੇ ਹੁੰਦੇ ਨੇ ਕਮਾਦ। ਰਿਸ਼ਵਤਖੋਰੀ ਜਨਰਲ ਕੈਟੇਗਰੀ ਵਾਲਿਆਂ ਦਾ ਹੋਇਆ ਸੀ ਚੜ੍ਹਦੀ ਜਵਾਨੀ ਬੁਰਾ ਹਾਲ, ਤਾਂਹੀਓ ਤਾਂ ਘੁੰਮਣ ਵਰਗੇ 2005-2007 ਤੱਕ ਪੰਜਾਬ ਛੱਡ ਕੇ LNT ਪਹੁੰਚ ਗਏ ਸੀ ਫਰੀਦਾਬਾਦ, ਅਤੇ ਜਦੋਂ ਤੱਕ ਇਨਸਾਨ ਦੇ ਸਵਾਸ ਚੱਲਦੇ ਉਦੋਂ ਤੱਕ ਪੈਂਦੇ ਰਹਿਣੇ ਕੋਈ ਨਾ ਕੋਈ ਫਸਾਦ। ਇੱਧਰ ਰਾਵੀ ਦੇ ਕੰਢੇ ਬੀਤਿਆ ਸਧਾਰਨ ਜਿਹਾ ਜੀਵਨ, ਹਰ ਪਲ ਟਰੱਕ ਚਲਾਉਂਦੇ ਘੁੰਮਣ ਨੂੰ ਆਉਂਦਾ ਹੈ ਯਾਦ, ਕਹਿੰਦਾ ਘੁੰਮਣ ਮੇਰੀਆਂ ਕਮਲੀਆਂ ਤਾਂ ਸਿਚੁਏਸ਼ਨ 'ਤੇ ਰਹਿਣਗੀਆਂ ਹਮੇਸ਼ਾ ਹੀ ਨਾ ਬਾਅਦ, ਪਰ ਤੁਸੀਂ ਸਾਰੇ ਮਾਣੋ ਅੱਜ ਸੋਹਣੇ ਮੌਸਮ ਦਾ ਸਵਾਦ। ਧੰਨਵਾਦ ਜੀ ਤੁਹਾਡਾ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਅਤੇ ਜਦੋਂ ਅਸੀਂ ਕਹਿੰਦੇ ਕਿ ਇੱਥੇ ਆਉਣਾ ਸੀ ਤਾਂ ਮੇਰੇ 2nd ਈਅਰ ਦਾ ਸਰਟੀਫਿਕੇਟ ਨਹੀਂ ਸੀ ਆ ਰਿਹਾ, ਅਤੇ ਬਹੁਤ ਵਾਰ ਚੱਕਰ ਲਵਾਉਣ ਦੇ ਉੱਤੇ ਵੀ ਨਹੀਂ ਸੀ ਦੇ ਰਹੇ, ਅਤੇ ਫਿਰ ਕਿਸੇ ਨੇ ਦੱਸਿਆ ਬ੍ਰਦਰ ਨੂੰ, ਕਹਿੰਦੇ ਕਿ 2000 ਦੇ ਦਿਓ ਅਤੇ ਸਰਟੀਫਿਕੇਟ ਮਿਲ ਜਾਊਗਾ, ਅਤੇ ਨੈਕਸਟ ਡੇ ਕੋਈ ਘਰ ਹੀ ਦੇ ਗਿਆ ਸੀ 2000 ਲੈ ਕੇ। ਹਾਂ ਫਿਰ ਇੱਦਾਂ ਹੀ ਆ ਜੀ, ਅਤੇ ਫਿਰ ਹੈ ਹੀ। ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨਾਈਸ ਟੋਪਿਕ, ਮਾਈ ਕੁਐਸਚਨ ਇਜ਼ ਡਿਫਰੈਂਟ ਟੂ ਟੋਪਿਕ। ਭਾਅ ਜੀ ਵੈਨ ਨੇਮ ਕੈਨ ਵੀ ਪੁੱਟ ਹਰਪ੍ਰੀਤ ਇਨ ਫੈਮਿਲੀ ਐਂਡ ਸਿੰਘ ਇਨ ਸਰਨੇਮ, ਡੈਫੀਨੇਟਲੀ ਜੀ, ਉਹ ਤੁਹਾਡੀ ਮਰਜ਼ੀ ਆ, ਤੁਸੀਂ ਕੀ ਪਾਉਣਾ ਵਾ ਉਹਦੇ 'ਚ, ਕਿਸੇ ਦਾ ਕੋਈ ਉਹ ਨਹੀਂ ਆ, ਤੁਸੀਂ ਵੇਖਣਾ ਵਾ ਵੀ ਤੁਸੀਂ ਆਪਣਾ ਨਾਂ ਕਿੱਦਾਂ ਪ੍ਰਨਾਊਂਸ ਕਰਾਉਣਾ ਚਾਹੁੰਦੇ ਹੋ, ਸਰਨੇਮ 'ਚ ਕੀ ਰੱਖਣਾ ਚਾਹੁੰਦੇ ਹੋ, ਹਰਪ੍ਰੀਤ 'ਚ ਕੀ ਰੱਖਣਾ ਚਾਹੁੰਦੇ ਹੋ, ਕੰਪਲੀਟਲੀ ਅਪ ਟੂ ਯੂ, ਤੁਸੀਂ ਜੋ ਮਰਜ਼ੀ ਕਰ ਦਿਓ। ਚਲੀਏ ਫਿਰ ਭਾਈ, ਲਈਏ ਇਜਾਜ਼ਤ।
1: ਹਾਂਜੀ, ਜਾਂਦੇ ਜਾਂਦੇ ਇਹ ਜ਼ਰੂਰ ਦੱਸ ਦਈਏ ਵੀ ਜਿਹੜਾ ਕਰਪਸ਼ਨ ਇੰਡੈਕਸ ਆ ਦੁਨੀਆ ਕਿੱਥੇ ਕੁ ਖੜੀ ਆ। ਡੈਨਮਾਰਕ ਇੱਕ ਇਹੋ ਜਿਹਾ ਮੁਲਕ ਆ ਜਿਹੜਾ ਇਸ ਵੇਲੇ ਕਰਪਸ਼ਨ ਇੰਡੈਕਸ ਆ, ਜਿਹੜਾ ਜਿਹੜੀ ਪਰਸੀਵਡ ਪਬਲਿਕ ਸੈਕਟਰ ਦੀ ਕਰਪਸ਼ਨ ਆ, ਉਹਦੇ ਤਹਿਤ ਡੈਨਮਾਰਕ ਪਹਿਲੇ ਨੰਬਰ 'ਤੇ ਆ ਕਰਪਸ਼ਨ ਫਰੀ ਹੋਣ 'ਚ,
0: ਜਿੱਥੇ ਘੱਟ ਆ।
1: ਹਾਂਜੀ, ਕਿਉਂਕਿ ਉਹਨਾਂ ਦਾ ਇੰਡੈਕਸ ਜਿਹੜਾ CPI ਸਕੋਰ ਆ 99 ਅਤੇ ਫਿਨਲੈਂਡ ਦਾ 88 ਆ ਉਹ ਦੂਜੇ ਨੰਬਰ 'ਤੇ ਨੇ, ਸਿੰਗਾਪੁਰ ਦਾ 84 ਆ ਉਹ ਤੀਜੇ 'ਤੇ ਨੇ, ਨਿਊਜ਼ੀਲੈਂਡ ਅਤੇ ਨਾਰਵੇ 81 ਪੁਆਇੰਟਾਂ ਨਾਲ ਚੌਥੇ ਨੰਬਰ 'ਤੇ ਆ, ਸਵੀਡਨ ਅਤੇ ਸਵਿਟਜ਼ਰਲੈਂਡ 80 ਪੁਆਇੰਟਾਂ ਨਾਲ 6ਵੇਂ ਨੰਬਰ 'ਤੇ ਆ, ਅਤੇ ਜੇ ਹੁਣ ਤੁਹਾਡਾ ਨਰਮਕਾਲ ਜਾਂ ਡੋਲਦਣਾ ਵੀ ਯਾਰ ਆਸਟ੍ਰੇਲੀਆ ਦਾ ਵੀ ਦੱਸ ਦਿਉ, 12ਵੇਂ ਨੰਬਰ 'ਤੇ ਆਸਟ੍ਰੇਲੀਆ ਦੁਨੀਆ 'ਚ ਕਰਪਸ਼ਨ ਫਰੀ ਹੋਣ 'ਚ।
0: ਓਕੇ,
1: ਇਹਨਾਂ ਦਾ ਪੁਆਇੰਟ ਜਿਹੜਾ ਹੈਗਾ 76 ਆ, ਅਤੇ ਭਾਰਤ 91 ਨੰਬਰ 'ਤੇ ਆ, ਅਤੇ ਭਾਰਤ ਦਾ ਨੰਬਰ ਹੈਗਾ 39, ਅਮਰੀਕਾ ਦਾ 64 ਆ, ਅਤੇ ਕੈਨੇਡਾ ਅਤੇ ਆਸਟ੍ਰੇਲੀਆ ਆਲਮੋਸਟ ਬਰਾਬਰ ਜਿਹੀ ਆ। ਕਰਪਸ਼ਨ ਫਰੀ ਹੋਣ 'ਚ।
0: ਓਕੇ,
1: ਅਤੇ ਉਸ ਲਿਹਾਜ਼ ਨਾਲ ਜੇ ਆਪਾਂ ਦੇਖੀਏ ਸੀ ਪੀ ਆਈ ਜਿਹੜਾ ਕਰਪਸ਼ਨ ਦਾ ਇੰਡੈਕਸ ਆ ਉਹਦੇ ਹਿਸਾਬ ਨਾਲ, ਅਤੇ ਯੂਰਪੀਅਨ ਕੰਟਰੀਆਂ 'ਚ ਕਾਫੀ ਹਜੇ ਆਪਾਂ ਕਹਿੰਦੇ ਹਾਂ ਸਿਸਟਮ ਠੀਕ ਆ, ਜਾਂ ਕਹਿ ਲਓ ਉਹਨਾਂ ਨੇ ਸਿਸਟਮ ਨੂੰ ਠੀਕ ਬਣਾ ਲਿਆ, ਸਜ਼ਾਵਾਂ ਉਹੋ ਜਿਹੀਆਂ ਦੇ ਤੀਆਂ। ਕਈ ਵਾਰ ਇਹ ਵੀ ਹੋ ਜਾਂਦਾ ਪ੍ਰੋਸਪੈਰਿਟੀ ਇੰਨੀ ਹੁੰਦੀ, ਖੁਸ਼ਹਾਲੀ ਇੰਨੀ ਹੁੰਦੀ ਆ, ਪਰ ਕੈਪੀਟਾ ਇਨਕਮ ਇੰਨੀ ਸੋਹਣੀ ਹੁੰਦੀ ਆ ਵੀ ਉੰਨੀ ਰਿਸ਼ਵਤ ਲੈਣ ਦੀ ਲੋੜ ਨਹੀਂ ਪੈਂਦੀ। ਕਈ ਵਾਰ ਇਹਨੂੰ ਉਸ ਭੰਗ ਨਾਲ ਵੀ ਤੋਲਿਆ ਜਾਂਦਾ। ਇਹੀ ਜੇ ਬੰਗਲਾਦੇਸ਼, ਪਾਕਿਸਤਾਨ, ਅਫਰੀਕਨ ਮੁਲਕਾਂ ਦੀ ਗੱਲ ਕਰੀਏ ਜਿੱਥੇ ਪੈਸਾ ਇਕੱਠਾ ਕਰਨ ਦੀ ਹੋੜ ਆ ਬੰਦੇ ਨੂੰ, ਆ ਵੀ ਅਹੁਦਾ ਮਿਲਿਆ ਹੋਇਆ ਜਾਇਜ਼ ਨਜਾਇਜ਼ ਤਰੀਕੇ ਨਾਲ ਇਹਨੂੰ ਬਸ ਕਿਵੇਂ ਨਾ ਕਿਵੇਂ ਵਰਤ ਲਿਆ ਜਾਵੇ ਅਤੇ ਪੈਸੇ ਚਾਰ ਜੋੜ ਲਏ ਜਾਣ, ਤਾਂ ਕਿ ਆਉਣ ਵਾਲਾ ਭਵਿੱਖ ਜਿਹੜਾ ਉਹ ਬਿਹਤਰ ਹੋ ਸਕੇ, ਖੁਸ਼ਹਾਲ ਹੋ ਸਕੇ। ਉਹ ਹੋੜ ਉਹਨਾਂ ਮੁਲਕਾਂ 'ਚ ਹੁੰਦੀ ਆ ਜਿਹਨਾਂ ਮੁਲਕਾਂ 'ਚ ਲੋਕ ਥੁੱਕ ਲੁੱਕ ਨਾ ਘੁੱਟਦੇ ਆ, ਗਰੀਬੀ ਨਾ ਘੁੱਟਦੇ ਆ। ਪਰ ਆਪਾਂ ਅੱਜ ਇਹਨੂੰ ਵੱਡੇ ਪੱਧਰ 'ਤੇ ਵੀ ਕੀਤਾ ਵੀ ਦੇਖੋ ਇਨਸਾਨ ਦੀ ਫਿਤਰਤ ਤਾਂ ਹੈਗੀ ਆ, ਉਹ ਕਈ ਵਾਰ ਘੱਟ ਵੱਧ ਹੋ ਸਕਦੀ ਹੈ, ਉਹਦਾ ਰੂਪ ਕਰੂਪ ਹੋ ਸਕਦਾ ਵੱਖੋ ਵੱਖਰੇ ਢੰਗ ਨਾਲ, ਦੁਨੀਆ ਦਾ ਜਿਵੇਂ ਦਾ ਲੱਗਦਾ ਲਾਈ ਜਾਂਦੀ ਹੈ।
0: ਉਹ ਇਹੋ ਹੀ ਹੈ ਨਾ ਕਿ ਉੱਥੇ ਤੁਸੀਂ ਕਰਪਸ਼ਨ ਬੰਦਾ ਕਰਦਾ ਕਿਉਂ ਆ, ਸੋ ਉਹਦੇ ਉੱਤੇ ਤੁਹਾਨੂੰ ਜੇ ਸਰਕਾਰ ਕੋਈ ਵਰਕ ਕਰ ਪਾਵੇ, ਸਰਕਾਰ ਨਹੀਂ ਕਰ ਪਾਊਗੀ ਕਿਉਂਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਜਦੋਂ ਉਹੀ ਕਰਪਸ਼ਨ 'ਚੋਂ ਨਿਕਲੇ ਆ, ਅਤੇ ਫਿਰ ਅੱਗੇ ਉਹਨਾਂ ਤੋਂ ਕੀ ਆਸਾਂ ਲਾਈਆਂ ਜਾ ਸਕਦੀਆਂ। ਕਿਉਂਕਿ ਜਦੋਂ ਇੱਕ ਨੌਕਰੀ ਲੈਣ ਵਾਲਾ ਬੰਦਾ ਜਿਹੜਾ ਵਾ, ਮਾਫੀ ਚਾਹੁੰਦੇ ਜੀ ਹੁਣ ਆਪਾਂ ਨਹੀਂ ਕਾਲ ਲੈ ਪਾਵਾਂਗੇ, ਹੁਣ ਸਾਡਾ ਜਾਣ ਦਾ ਸਮਾਂ ਆ ਗਿਆ, ਫਿਰ ਲੇਟ ਹੋਵਾਂਗੇ, ਅਤੇ ਪਹਿਲਾਂ ਬੇਨਤੀ ਆ ਕਿ ਤੁਸੀਂ ਕਰ ਲਿਆ ਕਰੋ ਪਲੀਜ਼। ਸੋ ਉਹਦੇ ਵਿੱਚ ਤੁਹਾਨੂੰ ਇਹ ਵੇਖਣਾ ਪਊਗਾ ਵੀ ਉਹਦੇ ਲਈ ਆਪਾਂ ਕੀ ਇਹੋ ਜਿਹਾ ਕਰੀਏ ਵੀ ਉਹ ਬੰਦਾ ਨਾ ਸੋਚੇ। ਸਭ ਤੋਂ ਪਹਿਲੀ ਤਾਂ ਚੀਜ਼ ਤਾਂ ਇਹ ਆ ਵੀ ਉਹਦਾ ਘਰ ਸੌਖਾ ਚੱਲਦਾ ਹੋਵੇ। ਹੁਣ ਜਿੱਦਾਂ ਪੋਲੀਟ੿ਸ਼ੀਅਨ ਹੈ, ਇੱਥੇ ਆਪਾਂ ਵੇਖੀਦਾ ਵਾ ਵੀ ਆਪਣੀਆਂ ਤਨਖਾਹਾਂ, ਜਾਂ ਸਿੰਗਾਪੁਰ ਦੀ ਪਿਛਲੇ ਦਿਨੀ ਰਿਪੋਰਟ ਆਈ ਸੀ ਹੈ ਨਾ, ਵੀ ਉਹਨਾਂ ਦੀ ਤਨਖਾਹਾਂ ਪੋਲੀਟਿਸ਼ੀਅਨਾਂ ਦੀ ਵੱਧ ਗਈਆਂ, ਅਤੇ ਉਹ ਇਸ ਕਰਕੇ ਉਹਦਾ ਲੌਜਿਕ ਇਹ ਆ ਵੀ ਇਹਨਾਂ ਨੂੰ ਤਨਖਾਹਾਂ ਇੰਨੀਆਂ ਕੁ ਦਿਓ ਵੀ ਇਹ ਰਿਸ਼ਵਤ ਬਾਰੇ ਨਾ ਸੋਚਣ, ਗਲਤ ਪਾਸੇ ਨਾ ਸੋਚਣ। ਪਰ ਵਟ ਅਬਾਊਟ ਬਿਊਰੋਕਰੇਸੀ, ਹੁਣ ਆ ਜਿਹੜੇ ਥੱਲੜੇ ਲੈਵਲ 'ਤੇ ਕਰਮਚਾਰੀ ਕੰਮ ਕਰਦੇ ਆ, ਉਹਨਾਂ ਦੇ ਬਾਰੇ ਕੀ ਹੋ ਸਕਦਾ? ਇਹਨਾਂ ਦੇਸ਼ਾਂ ਦੇ ਵਿੱਚ ਠੀਕ ਠਾਕ ਤਨਖਾਹ ਮਿਲ ਰਹੀ ਹੈ, ਮਿਲ ਰਹੀ ਹੋਵੇ, ਜਾਂ ਯੂਰਪ ਦੀ ਤੁਸੀਂ ਗੱਲ ਕੀਤੀ ਹੈ, ਪਰ ਜਿੱਥੋਂ ਤੱਕ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਉੱਥੇ ਉਹਨਾਂ ਨੂੰ ਕਿੰਨੇ ਕੁ ਪੈਸੇ ਮਿਲਦੇ ਆ, ਕੀ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਚੱਲਦੇ? ਦੂਸਰਾ, ਉਹਨਾਂ ਦਾ ਵਰਕਲੋਡ ਕੀ, ਉਹਨੇ ਕਰਮਚਾਰੀ ਉਹਨਾਂ ਦੇ
1: ਪੈਰਾਂ ਵੀ ਕਲਰਕ ਵਿਚਾਰਾ ਸਾਰੀ ਉਮਰ ਸਕੂਟਰੀ 'ਤੇ ਹੀ ਰਹਿੰਦਾ
0: ਵੀ ਉਹ ਉੱਥੇ ਆਪਾਂ 8 ਘੰਟੇ ਦੀ ਹੁਣ ਗੱਲ ਕਰਦੇ ਹਾਂ ਮੰਨ ਲਓ, ਅਤੇ ਕੀ ਉਹ 8 ਘੰਟਿਆਂ ਦੇ ਵਿੱਚ ਕੰਮ ਕਰਕੇ ਅਤੇ ਸ਼ੁਰੂ ਹੋ ਜਾਂਦਾ? ਬਾਕੀ ਉਹ ਵੱਖਰੀ ਗੱਲ ਹੈ ਵੀ ਹੌਲੀ ਹੌਲੀ ਬੰਦਾ ਢੀਠ ਹੋਣਾ ਸ਼ੁਰੂ ਹੋ ਜਾਂਦਾ। ਸੋ ਸਾਰੀ ਦਿਹਾੜੀ ਜਿਹੜਾ ਬੰਦਾ ਚੌਂਕ 'ਚ ਖੜਾ ਰਿਹਾ ਵਾ, ਉਹ ਇਹ ਚਾਹੂਗਾ ਵੀ ਮੇਰੇ ਘਰ ਦੀ ਰੋਟੀ 'ਤੇ ਚੱਲੇ। ਸਭ ਤੋਂ ਵੱਡੀ ਗੱਲ ਇਹ ਭਰਤੀ ਹੋਣ ਲੱਗਿਆਂ ਦਿੱਤੀ ਜਾਂਦੀ ਰਿਸ਼ਵਤ। ਹੁਣ ਜੇ ਇਹ ਚੀਜ਼ ਦੇ ਉੱਤੇ ਕਾਬੂ ਪਾਉਣਾ ਹੋਵੇ ਤਾਂ ਉਹਦੇ ਵਿੱਚ ਤੁਸੀਂ ਮੰਨ ਲਓ ਜੇ ਅਗਲਾ ਪੈਸੇ ਦੇ ਕੇ ਭਰਤੀ ਨਹੀਂ ਹੋ ਰਿਹਾ ਤਾਂ ਫਿਰ ਉਹੀ ਹੋਊਗਾ ਜਿਹੜਾ ਉਹਨੇ 'ਚ ਸੈਟਿਸਫਾਈ ਹੋਊਗਾ।
1: ਡਾਕਟਰਾਂ ਦੇ ਹੁਣ ਅੱਗੇ ਇਹੀ ਸੀ ਨਾ, ਸਪੈਸ਼ਲ ਕੋਟਾ ਸੀਟਾਂ ਨੇ, ਪੇਡ ਸੀਟਾਂ ਨੇ, ਇਹ ਤਾਂ ਹੁਣ ਸਰਕਾਰੀ ਪੱਧਰ 'ਤੇ ਹੋ ਗਿਆ ਨਾ ਕੰਮ, ਬਈ ਆ 35 ਲੱਖ 40 ਲੱਖ 50 ਲੱਖ ਦੀ ਪੇਡ ਸੀਟ ਲੈ ਲਓ, 10-20% ਕਿਉਂਕਿ ਅਦਾਰਾ ਨਹੀਂ ਚੱਲ ਰਿਹਾ ਜੀ, ਉਹ ਰਾਖਵਾਂ ਰੱਖਿਆ ਗਿਆ।
0: ਸੋ ਇਹ ਚੀਜ਼ਾਂ ਹੀ ਆ ਨਾ, ਇਹ ਫਿਰ ਬੜੀਆਂ ਚੀਜ਼ਾਂ ਨੂੰ ਬੜਾਵਾ ਦਿੰਦੀਆਂ ਨੇ। ਹੁਣ ਆਪਾਂ ਬਹੁਤ ਡਿਟੇਲ 'ਚ ਨਾ ਜਾ ਕੇ ਇੱਕ ਛੋਟੀ ਜਿਹੀ ਇਗਜ਼ਾਮਪਲ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਹਰ ਇੱਕ ਅਦਾਰੇ ਦੇ ਉੱਤੇ ਤੁਹਾਡੀ ਫਿੱਟ ਬਹਿੰਦੀ ਆ। ਆਪਾਂ ਟ੍ਰੈਫਿਕ ਦੇ ਵਿੱਚ ਫਸਦੇ ਹਾਂ ਅਤੇ ਉੱਥੇ ਹੈਲਮੈਟ ਨਹੀਂ ਪਾਇਆ, ਗੱਡੀ ਤੇਜ਼ ਭਜਾਈ, ਜਾਂ ਗੱਡੀ ਦਾ ਪੋਲਿਊਸ਼ਨ ਨਹੀਂ ਹੈਗਾ, ਦਿਸ ਦੈਟ, ਉੱਥੇ ਆਪਾਂ ਰਿਸ਼ਵਤ ਦਿੰਦੇ ਹਾਂ ਅਤੇ ਉਹ ਬੰਦਾ 500 ਲੈ ਕੇ 100 ਲੈ ਕੇ ਸਾਨੂੰ ਛੱਡ ਦਿੰਦਾ। ਤੁਸੀਂ ਨੋਟ ਕੀਤਾ ਹੋਊਗਾ ਉਸ ਸਿਸਟਮ ਦੇ ਵਿੱਚ ਕਈ ਵਾਰ ਕਿ ਕਈ ਵਾਰ ਤੁਸੀਂ ਜਾਂਦੇ ਹੋ, ਹੁਣ ਤਾਂ ਚਲੋ ਕਦੀ ਕਦੀ ਜਾਂਦੇ ਹੋਵੋਗੇ, ਜਦੋਂ ਤੁਸੀਂ ਕਈ ਵਾਰ ਜਾਂਦੇ ਹੋ ਤਾਂ ਤੁਹਾਨੂੰ ਇੱਦਾਂ ਲੱਗਦਾ ਬਹੁਤ ਸਖਤਾਈ ਹੋਈ ਯਾਰ, ਹੈ ਨਾ, ਹਰ ਇੱਕ ਚੌਂਕ 'ਚ ਪੁਲਿਸ ਵਾਲੇ ਜਿੱਥੇ ਮਰਜ਼ੀ ਘੇਰੀ ਜਾਂਦੇ ਆ, ਉਦੋਂ ਤੁਸੀਂ ਸਤਰਕ ਰਹਿੰਦੇ ਹੋ। ਪਰ ਕਈ ਵਾਰ ਤੁਸੀਂ ਵੇਖਦੇ ਹੋ ਯਾਰ ਪੁੱਛਦਾ ਹੀ ਕੋਈ ਨਹੀਂ। ਅੱਜ ਦਾ ਮੈਂ ਪਿਛਲੀ ਵਾਰੀ ਦੀ ਐਗਜ਼ਾਮਪਲ ਦਿੰਦਾ, ਮੈਂ ਪੈਂਟ ਅਲਟਰ ਕਰਾਉਣੀ ਸੀ ਅਤੇ ਬਿਜ਼ੀ ਮੇਨ ਸੜਕ ਦੇ ਉੱਤੇ ਮੈਂ ਭੱਜ ਕੇ ਉਹਨੂੰ ਪੈਂਟ ਫੜਾਈ, ਮੈਂ ਕਿਹਾ ਜੀ ਵੀ ਪਾਰਕਿੰਗ ਨਹੀਂ ਹੈਗੀ ਲਾਗੇ ਬੰਨੇ, ਅਤੇ ਬਾਕੀ ਮੈਂ ਫੋਨ 'ਤੇ ਤੁਹਾਡੇ ਨਾਲ ਗੱਲ ਕਰਦਾ। ਕਹਿੰਦਾ ਕਿੱਥੇ ਲੱਗੀ ਆ? ਉਹਦੀ ਦੁਕਾਨ ਦੇ ਬਾਹਰ ਲੱਗੀ ਹੈ, ਸੜਕ ਦੇ ਮਤਲਬ ਸਾਈਡ ਜੀ 'ਤੇ ਮਾੜੀ ਜੀ ਕਰਕੇ ਖਿਲਾਰੀ ਮੈਂ। ਅੱਜ ਕੱਲ੍ਹ ਨਹੀਂ, ਕਹਿੰਦਾ ਕੋਈ ਵੀ ਆਉਂਦਾ ਕੋਈ ਨਹੀਂ, ਆਰਾਮ ਨਾਲ ਤੁਸੀਂ ਨਾਪਾ ਦਿਓ। ਮੈਂ ਨਹੀਂ, ਮੈਨੂੰ ਫਿਰ ਵੀ ਕਰ ਲਾ,
1: ਵੋਟਾਂ ਆਉਣ ਵਾਲੀਆਂ ਹੁਣ ਨਹੀਂ ਕੋਈ ਪੁੱਛਦਾ,
0: ਉਹਨਾਂ ਨੂੰ ਵੀ ਪਤਾ ਵਾ, ਦੁਕਾਨਦਾਰਾਂ ਨੂੰ, ਸਿਸਟਮ ਨੂੰ, ਹਰ ਇੱਕ ਨੂੰ ਪਤਾ। ਤੁਸੀਂ ਜਦੋਂ ਜਾ ਕੇ ਦੁਕਾਨ 'ਤੇ ਚੜ੍ਹਦੇ ਹੋ, ਤੁਹਾਨੂੰ ਕਹਿ ਦਿੰਦੇ ਆ ਵੀ ਗੱਡੀ ਕਿੱਥੇ ਲਾਈ ਜੇ, ਪਾਸੇ ਕਰ ਲਓ, ਅੱਜ ਕੱਲ੍ਹ ਬਹੁਤ ਪੁਲਿਸ ਫਿਰਦੀ ਹੈ, ਸਾਰਾ ਕੁਛ ਜਿਹੜਾ। ਸੋ ਕਹਿਣ ਦਾ ਮਤਲਬ ਇਹ ਕਿ ਉਸ ਸਿਸਟਮ ਦੇ ਵਿੱਚ ਇਹੋ ਜਿਹਾ ਕੀ ਆ ਜਿਹੜਾ ਕਦੀ ਕਦੀ ਬਹੁਤ ਟਿਬਰੀ ਟੈਟ ਕਰਵਾ ਦਿੰਦਾ, ਕਦੀ ਕਦੀ ਬਿਲਕੁਲ ਹੀ ਲੂਜ਼, ਬਹੁਤੀ ਵਾਰੀ ਬਿਲਕੁਲ ਹੀ ਲੂਜ਼ ਛਿੜਾ ਦਿੰਦਾ। ਅਸੀਂ ਕੀ ਕਹਿੰਦੇ ਹਾਂ, ਉਹ ਜਦੋਂ ਕੋਈ ਮੰਤਰੀ ਮੁੰਤਰੀ ਆਉਣੇ ਹੁੰਦੇ ਨਾ, ਉਦੋਂ ਇਹ ਸਖਤਾਈ ਕਰ ਦਿੰਦੇ ਆ, ਜਦੋਂ ਉੱਤੋਂ ਪੈਸੇ ਇਕੱਠੇ ਕਰਨ ਦਾ ਸੁਨੇਹਾ ਆਉਂਦਾ ਨਾ, ਉਦੋਂ ਇਹ ਥੋੜ੍ਹਾ ਜਿਹਾ ਟਾਈਟ ਕਰ ਦਿੰਦੇ ਆ। ਪਰ ਮੈਨੂੰ ਹੋਰ ਲੱਗਦੀ ਹੈ ਗੱਲ, ਮੈਨੂੰ ਇਹ ਲੱਗਦਾ ਵੀ ਜੇ ਉਹ ਹਮੇਸ਼ਾ ਟਾਈਟ ਰੱਖਣ ਤਾਂ ਫਿਰ ਤੁਹਾਡੇ ਕੋਲ ਪੈਸੇ ਨਹੀਂ ਕਢਵਾ ਸਕਦੇ, ਤੁਹਾਨੂੰ ਉਹ ਪਹਿਲਾਂ ਲੂਜ਼ ਛੱਡਦੇ ਆ ਤੁਹਾਨੂੰ ਗਲਤੀਆਂ ਦੀ ਆਦਤ ਪਾਉਂਦੇ ਆ,
1: ਢੰਗ ਤਰੀਕੇ ਆ,
0: ਫਿਰ ਉਹ ਮੰਨ ਲਓ ਮਹੀਨਾ ਤੁਹਾਨੂੰ ਲੂਜ਼ ਛੱਡਣਗੇ ਅਤੇ ਜਦੋਂ ਅਗਲੇ ਇੱਕ ਹਫ਼ਤੇ ਦੇ ਲਈ ਉਹ ਗ੍ਰਾਈ ਕਰਨਗੇ, ਉਹਨਾਂ ਨੂੰ ਸੋਹਣੀ ਗ੍ਰਾਈ ਹੋ ਜੂਗੀ। ਉਹ ਚਾਹੁੰਦਾ ਨਹੀਂ ਆ ਸਿਸਟਮ ਵੀ ਤੁਹਾਨੂੰ ਇਹੋ ਜਿਹਾ ਕਿਤੇ ਵੀ ਨਾਗਰਿਕ ਬਣਨ ਦੇਵੇ ਜਿਹੜਾ ਆਪਣੀ ਜ਼ਿੰਮੇਵਾਰੀ ਆਪ ਸਮਝ ਲਵੇ। ਉਸ ਸਿਸਟਮ ਦੇ ਵਿੱਚ ਤੁਹਾਨੂੰ ਪਹਿਲਾਂ ਗਲਤ ਕਰਨ ਦੇ ਲਈ ਲੂਪ ਹੋਲ, ਤੁਹਾਨੂੰ ਗਲਤ ਕਰਨ ਦੇ ਲਈ ਪਹਿਲਾਂ ਕਹਿ ਲਓ ਤੁਸੀਂ ਵੀ ਹੱਲਾਸ਼ੇਰੀ ਦਿੱਤੀ ਜਾਂਦੀ ਆ, ਕਰੋ ਕਰੋ ਕਰੋ ਕਰੋ ਕਰੋ, ਅਤੇ ਫਿਰ ਡੰਡਾ ਲੈ ਕੇ ਉਹ ਨਿਕਲਦੇ ਆ ਤੁਹਾਡੇ ਕੋਲ ਪੈਸੇ ਇਕੱਠੇ ਕਰਦੇ।
1: ਥਾਂ ਥਾਂ ਦੇ ਹਿਸਾਬ ਨਾਲ ਵੀ ਇਹ ਹੋ ਸਕਦਾ,
0: ਇਹ ਹਰ ਇੱਕ ਡਿਪਾਰਟਮੈਂਟ 'ਚ ਇੱਦਾਂ।
1: ਇੰਡੀਆ ਮੋਹਾਲੀ ਹੁੰਦੇ ਹੋ ਤਾਂ ਹੋਰ ਹੁੰਦੇ ਹੋ, ਚੰਡੀਗੜ੍ਹ ਹੁੰਦੇ ਹੋ ਤਾਂ ਹੋਰ ਹੁੰਦੇ ਹੋ,
0: ਹਰ ਇੱਕ ਥਾਂ ਦੇ ਉੱਤੇ। ਅਤੇ ਇੰਨਾ ਕਹਿੰਦੇ ਹੋਏ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ।
1: ਅੱਜ ਕੋਸ਼ਿਸ਼ ਰਹੀ ਆ ਕੁਛ ਪਰਤਾਂ ਖੋਲਣ ਦੀ, ਅਤੇ ਕੁਛ ਅਣ ਸੁਲਝੀਆਂ, ਕੁਛ ਘੁੰਡੀਆਂ ਵੀ ਨੇ ਜਿਹੜੀਆਂ ਜ਼ਿਆਦਾ ਵਕਤ ਮੰਗਦੀਆਂ, ਪਰ ਗੱਲ ਮਨੁੱਖੀ ਸੁਭਾਅ 'ਤੇ ਆ ਜਾਂਦੀ ਆ, ਥਾਂ ਕੁ ਥਾਂ ਦੇ ਹਿਸਾਬ ਨਾਲ ਆ ਜਾਂਦੀ ਆ, ਅਮੀਰ ਗਰੀਬ 'ਤੇ ਆ ਜਾਂਦੀ ਆ, ਖੁਸ਼ਹਾਲੀ 'ਤੇ ਆ ਜਾਂਦੀ ਆ, ਗਰੀਬ ਮੁਲਕ ਅਮੀਰ ਮੁਲਕ 'ਤੇ ਆ ਜਾਂਦੀ ਆ, ਜਾਂ ਉੱਥੇ ਆ ਜਾਂਦੀ ਆ ਵੀ ਉੱਥੋਂ ਦਾ ਨਿਆਂ ਪ੍ਰਬੰਧ ਸਿਸਟਮ ਕਿੰਨਾ ਕੁ ਬਿਹਤਰ ਆ, ਜਾਂ ਉਹਨਾਂ ਨੇ ਇਹਨਾਂ ਚੀਜ਼ਾਂ 'ਚੋਂ ਲੰਘ ਲੰਘ ਕੇ ਉਸ ਸਿਸਟਮ ਨੂੰ ਕਿੰਨਾ ਕੁ ਬਿਹਤਰ ਬਣਾ ਲਿਆ।
0: ਜਾਂ ਫਿਰ ਸਾਨੂੰ ਇਹ ਵੀ ਵੇਖਣਾ ਪਊਗਾ ਨਾ ਵੀ ਅਮੀਰੀ ਆਪਾਂ ਕਹਿੰਦੇ ਕਿਹਨੂੰ ਆ, ਜਿਹਦੇ ਕੋਲ ਵੱਧ ਪੈਸਾ ਉਹਨੂੰ ਅਮੀਰ ਕਹਿੰਦੇ ਹਾਂ, ਜਾਂ ਫਿਰ ਜਿਹੜਾ ਘੱਟ ਬੇਈਮਾਨ ਹੈ ਉਹਨੂੰ ਆਪਾਂ ਅਮੀਰ ਕਹਿੰਦੇ ਹਾਂ। ਸੋ ਇਹ ਵੀ ਸਾਨੂੰ ਵੇਖਣਾ ਪਊਗਾ। ਹੋ ਸਕਦਾ ਹੁਣ ਕਈ ਬੁੱਧੀਜੀਵੀ ਇਹ ਵੀ ਕਹਿੰਦੇ ਨੇ ਕਿ ਜਿੱਥੇ ਤੁਸੀਂ ਹੱਕ ਦੀ ਇਮਾਨਦਾਰੀ ਦੀ ਰੋਟੀ ਤੁਸੀਂ ਖਾਣੀ ਸ਼ੁਰੂ ਕਰ ਦਿਓ, ਉੱਥੇ ਫਿਰ ਤੁਹਾਡੀ ਇਹ ਦੌੜ ਹੀ ਮੁੱਕ ਜਾਂਦੀ ਆ,
1: ਕਮਾਈਆਂ 'ਚ ਬਰਕਤਾਂ ਪੈਣਗੀਆਂ, ਇਹ ਹੋਊਗਾ ਉਹ ਹੋਊਗਾ, ਹੈ ਨਾ,
0: ਉੱਥੇ
1: ਤੁਹਾਡੀ ਰੋਟੀ 'ਚੋਂ ਖੂਨ ਨਹੀਂ ਨੁੱਚੜਦਾ, ਤੁਹਾਡੇ ਬੱਚਿਆਂ ਦੀ ਹੈ ਨਾ ਸਿਹਤ, ਪਰਿਵਾਰ 'ਚ ਖੁਸ਼ਹਾਲੀ, ਕਲੇਸ਼ ਘੱਟ, ਉਹਨੂੰ ਫਿਰ ਉਹ ਆਪਾਂ ਕਹਿ ਲਈਏ ਵੀ ਫਿਲੋਸਫੀਕਲ ਲੈਵਲ 'ਤੇ ਵੀ ਡਿਸਕਸ ਕੀਤਾ ਜਾ ਸਕਦਾ।
0: ਗੱਲ ਉਹੀ ਆ, ਇਹ ਵੀ ਉਹੋ ਜਿਹਾ ਹੀ ਵਿਸ਼ਾ ਵਾ ਜਿੱਥੇ ਆਪਾਂ ਇਹ ਕਹਿ ਕੇ ਨਿਬੇੜ ਸਕਦੇ ਹਾਂ ਵੀ ਆਪਾਂ ਚਾਹੁੰਦੇ ਹਾਂ ਵੀ ਸਾਡੇ ਘਰ ਤੋਂ ਬਾਹਰ ਹਰ ਕੋਈ ਇਮਾਨਦਾਰ ਹੋਵੇ, ਰਿਸ਼ਵਤਖੋਰ ਨਾ ਹੋਵੇ, ਪਰ ਜਦੋਂ ਗੱਲ ਸਾਡੇ 'ਤੇ ਆਉਂਦੀ ਆ ਅਸੀਂ ਕਹਿੰਦੇ ਹਾਂ ਵੀ ਇੰਨੀ ਕੁ ਕਮਾਈ ਦੇ ਨਾਲ ਬਣਦਾ ਕੀ ਆ, ਜਾਂ ਫਿਰ ਆਪਾਂ ਬਦਲਵੇਂ ਨਾਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਜਸਟੀਫਾਈ ਕਰਨ ਦੇ ਲਈ ਕੁਛ ਬਦਲਵੇਂ ਨਾਂ ਆਪਾਂ ਰੱਖ ਲੈਂਦੇ ਹਾਂ,
1: ਢੰਗ ਤਰੀਕਾ,
0: ਹਾਂ, ਕਮਿਸ਼ਨ, ਰਿਵਾਰਡਸ, ਮੈਨੇਜਮੈਂਟ ਫੀਸ, ਦਿਸ ਦੈਟ, ਆਪਾਂ ਇਹ ਨਹੀਂ ਕਹਿੰਦੇ
1: ਵੀ ਇਲਜ਼ਾਮ ਲੱਗਣ ਵੇਲੇ ਉਹ ਕਹਿੰਦਾ ਉਹੀ ਪੱਥਰ ਮਾਰੇ ਜਿਹਨੇ ਕਦੇ ਝੂਠ ਨਾ ਬੋਲਿਆ ਹੋਵੇ,
0: ਫਿਰ ਉੱਥੋਂ ਕੋਈ ਵੀ ਨਹੀਂ ਨਿਕਲਦਾ, ਕੋਈ ਵੀ ਹੱਥ ਨਹੀਂ ਫਿਰ ਖੜਾ ਹੋਣਾ। ਧੰਨਵਾਦ ਜੀ, ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਇੱਕ ਚੀਜ਼ ਤਾਂ ਪੱਕੀ ਆ ਕਿ ਜੇਕਰ ਆਪਾਂ ਹੱਕ ਹਲਾਲ ਦੀ ਨਹੀਂ ਖਾਂਦੇ ਤਾਂ ਪਤਾ ਨਹੀਂ ਉਹਦੇ ਨਾਲ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਮਨ ਜ਼ਰੂਰ ਬੇਚੈਨ ਰਹਿੰਦਾ, ਇਹ ਦੌੜ ਕਦੀ ਮੁੱਕਦੀ ਨਹੀਂ, ਇਹ ਗੱਲ ਤਾਂ ਪੱਕੀ ਹੈਗੀ, ਬਾਕੀ ਦੀਆਂ ਪਤਾ ਨਹੀਂ।
1: ਜਿਹੜਾ ਆਪਾਂ ਅਕਸਰ ਕਹਿੰਦੇ ਹੁੰਦੇ ਹਾਂ 16 ਤੇ AC ਛੱਡ ਕੇ ਇਹਦੀ ਆ ਪਊਆ ਡੱਪ ਕੇ ਜੇ ਫਿਰ ਵੀ ਨੀਂਦ ਨਹੀਂ ਆਉਂਦੀ ਤਾਂ ਇਹਦਾ ਪਿਛਲਾ ਕਾਰਨ ਲੋਕਾਂ ਨਾਲ ਮਾਰੀਆਂ ਠੱਗੀਆਂ ਵੀ ਹੋ ਸਕਦਾ,
0: ਇਹ ਵੀ ਹੋ ਸਕਦਾ, ਕਿਉਂਕਿ ਚਾਹੀਦੇ ਤਾਂ ਤੁਹਾਨੂੰ ਉਨੇ ਕੀ ਆ ਜਿੰਨੇ ਕੁ ਚਾਹੀਦੇ ਆ, ਤਨ 'ਤੇ ਚਾਰ ਕੱਪੜੇ ਪਾਉਣ ਦੇ ਲਈ, ਰੋਟੀ ਖਾਣ ਦੇ ਲਈ, ਅਤੇ ਬਾਕੀ ਮਤਲਬ ਭੁੱਖ ਤਾਂ ਫਿਰ ਮੁੱਕਦੀ ਨਹੀਂ ਆ ਬੰਦੇ ਦੀ। ਧੰਨਵਾਦ।

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
5: Attention, ladies and gentlemen, this is your captain. 20 flights, Melbourne to India ya Pakistan, Sydney to India ya Pakistan, kithe bhi ja sakdi hai.
6: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hifitravels.com.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਅੱਜ 16 ਤਰੀਕ ਆ ਸਤੰਬਰ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਕੱਲ ਚੰਡੀਗੜ੍ਹ 'ਚ ਪੰਜਾਬ ਦੇ ਖਜ਼ਾਨਾ ਮੰਤਰੀ ਖਿਲਾਫ ਘਰਾਓ 'ਚ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਸਾਰੇ ਕਾਂਗਰਸੀ ਧੜੇ ਇਕੱਠੇ ਹੋਏ ਤੇ ਸਾਰਿਆਂ ਨੇ ਇਕਜੁੱਟਤਾ ਜ਼ਾਹਰ ਕੀਤੀ। ਦੂਜੀ ਖਬਰ, UPI ਭੁਗਤਾਨ ਤੇ ਹੁਣ 0.4% ਜਿਹੜਾ ਹੈ ਉਹ ਟੈਕਸ ਲਾਇਆ ਗਿਆ। 15 ਅਕਤੂਬਰ ਤੋਂ ਜਿਹੜੇ ਹੈਗੇ ਨਵੇਂ ਨੇਮ ਉਹ ਲਾਗੂ ਹੋਣਗੇ। ਤੇ ਉੱਧਰ ਕਾਂਗਰਸ ਨੇ UPI ਫੀਸ ਨੂੰ ਮੋਦੀ ਟੈਕਸ ਦੱਸਿਆ। ਤੇ ਇਹਦੇ ਨਾਲ ਹੀ ਅਗਲੀ ਖਬਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਸਰਹੱਦ ਦੇ ਉੱਪਰ ਪੈਂਦੇ ਜਿਹੜਾ ਹੈਗਾ ਕਸ਼ਾਊ ਹਾਈਡਲ ਪ੍ਰੋਜੈਕਟ ਲਈ ਹਰਿਆਣਾ ਸਮੇਤ 6 ਸੂਬਿਆਂ ਵਿਚਕਾਰ ਸਮਝੌਤਾ ਸਹੀਬੰਦ ਹੋਇਆ। ਇਹ ਜਿਹੜਾ ਬਿਜਲੀ ਘਰ

0: ਲੱਗਣਾ ਹੈ, ਡੈਮ ਬਣਨਾ ਹੈ, ਇਹ ਟੌਂਸ ਨਦੀ ਦੇ ਉੱਪਰ ਬਣਨਾ ਹੈ। 8 ਸਾਲ ਪੁਰਾਣਾ ਰੇੜਕਾ ਮੁੱਕ ਗਿਆ ਤੇ ਇਹਦਾ 90% ਜਿਹੜਾ ਖਰਚਾ ਉਹ ਕੇਂਦਰ ਸਰਕਾਰ ਕਰੇਗੀ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ 80% ਖੇਤਾਂ ਨੂੰ ਜਿਹੜਾ ਹੈਗਾ ਹੁਣ ਨਹਿਰੀ ਪਾਣੀ ਮਿਲਣ ਲੱਗ ਪਿਆ, ਅਸੀਂ 100% ਤੱਕ ਇਹਨੂੰ ਲੈ ਕੇ ਜਾਵਾਂਗੇ। ਇਹ ਖਾਸ ਖਬਰਾਂ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ। ਇੱਧਰ ਜਿਹੜੀ ਤੁਸੀਂ ਖਬਰ ਪਹਿਲੀ ਸਾਂਝੀ ਕੀਤੀ ਆ, ਵੀ ਅਖਬਾਰਾਂ ਦੇ ਵਿੱਚ ਚਰਚੇ ਨੇ ਵੀ ਕਾਂਗਰਸ ਨੇ ਇਕਜੁੱਟਤਾ ਜ਼ਾਹਰ ਕੀਤੀ ਆ, ਪਰ ਸੰਕੇਤ ਇਹ ਵੀ ਮਿਲਦੇ ਨੇ ਵੀ ਹਾਲੇ ਉਹ ਇਕਜੁੱਟਤਾ ਜਿਹੜੀ ਆ ਉਹ ਦਿਖੀ ਨਹੀਂ ਕੋਈ ਬੋਡੀ ਲੈਂਗੁਏਜ ਦੇ ਵਿੱਚੋਂ, ਅਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਮੰਨਣ 'ਚ ਵੀ ਨਹੀਂ ਆਉਂਦੀ ਵੀ ਐਡੀ ਛੇਤੀ ਇੱਕਦਮ ਕਿਹੜੀ ਇਹਨਾਂ ਨੇ ਸਵਾਹ ਧੂੜ ਦਿੱਤੀ, ਇਹਨਾਂ ਨੇ ਕਿਹੜੀ ਭਭੂਤੀ ਮਲ ਦਿੱਤੀ ਵੀ ਇੱਕਦਮ ਸਾਰਾ ਕੁਛ ਠੀਕ ਹੋ ਗਿਆ। ਕੀ ਹੋ ਗਿਆ, ਕੀ ਨਹੀਂ ਹੋ ਗਿਆ, ਕੀ ਰਹੇ ਸੂਰਤ ਹਾਲ?
0: ਅਸਲ ਦੇ ਵਿੱਚ ਪਹਿਲਾਂ ਤਾਂ ਰਣਜੋਤ ਜੀ, ਜਦੋਂ ਪੰਜਾਬ ਦੇ ਇੰਚਾਰਜ ਨੂੰ ਬਦਲਿਆ ਗਿਆ, ਪਹਿਲਾਂ ਮਿਸਟਰ ਭਵੇਸ਼ ਬਘੇਲ ਪੰਜਾਬ ਦੇ ਇੰਚਾਰਜ ਸੀ, ਫਿਰ ਜਿਹੜਾ ਹੈ ਨਾਲ ਹੀ ਗੁਆਂਢੀ ਸੂਬੇ ਰਾਜਸਥਾਨ ਤੋਂ ਆਗੂ, ਵੈਸੇ ਤਾਂ ਹੁਣ ਉਹ ਦਿੱਲੀ ਦੇ ਆਗੂ ਨੇ, ਮਿਸਟਰ ਸਚਿਨ ਪਾਇਲਟ ਜੋ ਰਾਜੇਸ਼ ਪਾਇਲਟ ਦਾ ਬੇਟਾ, ਉਹਨਾਂ ਨੂੰ ਇੰਚਾਰਜ ਬਣਾਇਆ ਗਿਆ। ਜਦੋਂ ਇੰਚਾਰਜ ਬਦਲਿਆ ਗਿਆ, ਜਿਹੜਾ ਚੰਨੀ ਧੜਾ ਸੀ ਉਹ ਉਸੇ ਟਾਈਮ ਹੀ ਕਾਫੀ ਬਾਗੋ ਬਾਗ ਹੋ ਗਿਆ ਸੀ ਕਿ ਭੁਪੇਸ਼ ਬਘੇਲ ਰਾਜਾ ਵੜਿੰਗ ਦੀ ਜਿਹੜੀ ਗੱਲ ਜ਼ਿਆਦਾ ਸੁਣਦੇ ਸੀ ਜਾਂ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਡੱਕਾ ਸਿੱਟਦੇ ਸੀ ਜਦੋਂ ਕੇਂਦਰ ਦੇ ਵਿੱਚ ਕਿਤੇ ਗੱਲ ਚੱਲਦੀ ਸੀ ਪ੍ਰਧਾਨ ਨੂੰ ਬਦਲਣ ਦੀ ਜਾਂ ਇਸ ਤਰੀਕੇ ਦੇ ਨਾਲ, ਤੇ ਉਦੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਵੀ ਕੀ ਹੁਣ ਜਿਹੜਾ ਹੈਗਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਏਗਾ ਤੇ ਜਾਂ ਇਹੀ ਰਹੇਗਾ। ਤੇ ਪਰ ਹੁਣ ਇਮੀਜੀਏਟ ਜਿਹੜਾ ਇਹ ਤੂਰ ਬੰਜਾਰੇ ਵਾਲਾ ਮਸਲਾ ਆ ਗਿਆ, ਜਿੱਥੇ ਇੱਕ ਮਜ਼ਦੂਰ ਨੇ ਸਰਫਾਸ ਜਿਹੜਾ ਹੈ ਨਿਗਲ ਕੇ ਉਹ ਸੁਸਾਈਡ ਕਰ ਲਿਆ, ਤੇ ਉਹਦੇ ਕਿਉਂਕਿ ਇਹ ਹਲਕਾ ਜਿਹੜਾ ਹੈਗਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜਿਹੜਾ ਦਿੜਬਾ ਹਲਕਾ ਉਹਦੇ ਚ ਪੈਂਦਾ ਤੂਰ ਬੰਜਾਰਾ, ਤੇ ਉਹਦੇ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਨੂੰ ਇੱਕ ਵੱਡਾ ਮੁੱਦਾ ਬਣਾ ਰਹੀਆਂ, ਤੇ ਕਾਂਗਰਸ ਨੇ ਇਸ ਮੁੱਦੇ ਨੂੰ ਬਣਾ ਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਉਹ ਘਰਾਓ ਕਰਨ ਦਾ ਫੈਸਲਾ ਕੀਤਾ, ਤੇ ਉੱਥੇ ਜਿਹੜਾ ਇਹ ਘਰਾਓ ਦਾ ਮਸਲਾ ਵੀ ਇਹ ਰੱਖਿਆ ਗਿਆ, ਇਹ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਰੱਖਿਆ ਗਿਆ, ਤੇ ਸਚਿਨ ਪਾਇਲਟ ਲਈ ਵੀ ਇਹ ਪਹਿਲਾ ਮੌਕਾ ਸੀ ਕਿ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਇੱਕ ਐਂਟਰੀ ਕਰਨ ਦਾ, ਇੱਕ ਪੋਲੀਟੀਕਲ ਇੱਕ ਐਜੀਟੇਸ਼ਨ ਦੇ ਤੌਰ ਤੇ, ਤੇ ਉੱਥੇ ਫਿਰ ਸਾਰੇ ਜਿਹੜੇ ਸੀ ਇਹ ਇਕੱਠੇ ਇੱਕ ਰੂਪ ਦੇ ਵਿੱਚ ਜਿਹੜੇ ਹੈ ਉਹ ਦੇਖੇ ਗਏ। ਮੈਂ ਸਚਿਨ ਤੰਦੁਲਕਰ ਦੀ ਅਗਵਾਈ ਦੇ ਵਿੱਚ ਨਾਲ ਨਾਲ ਚੱਲੇ, ਜਿਹਦੇ ਚੇਅਰ ਤੇ ਵੀ ਇੱਕ ਪਾਸੇ ਰਾਜਾ ਵੜਿੰਗ ਬੈਠੇ ਹੋਏ, ਇੱਕ ਪਾਸੇ ਚੰਨੀ ਬੈਠੇ ਹੋਏ, ਨਾਲ ਵਿਰੋਧੀ ਧਿਰ ਦੇ ਆਗੂ ਜਿਹੜੇ ਹੈਗੇ ਨੇ ਮਿਸਟਰ ਪ੍ਰਤਾਪ ਬਾਜਵਾ, ਉਹ ਵੀ ਜਿਹੜੇ ਆ ਉਹ ਵੀ ਬੈਠੇ ਹੋਏ ਨੇ। ਤੇ ਇੱਥੋਂ ਹੁਣ ਜਿਹੜਾ ਹੈ ਇੱਕ ਵਾਰੀ ਤਾਂ ਮੀਡੀਆ ਚ ਇਹ ਮੈਸੇਜ ਗਿਆ ਹੈ ਕਿ ਸਾਰੇ ਧੜੇ ਜਿਹੜੇ ਇੱਕ ਵਾਰੀ ਇਕੱਠੇ ਹੋ ਗਏ, ਪਰ ਹੁਣ ਜਦੋਂ ਜਥੇਬੰਦਕ ਤੌਰ ਤੇ ਇੱਕ ਲੀਡਰਸ਼ਿਪ ਦਾ ਮਸਲਾ ਆਉਣਾ, ਉੱਥੇ ਫੇਰ ਅਜੇ ਗੱਲ ਉੱਥੇ ਦੀ ਉੱਥੇ ਖੜੀ ਹੈ, ਕਿਉਂਕਿ ਸਿਰਫ ਜਿਹੜਾ ਹੈਗਾ ਉਹ ਇੰਚਾਰਜ ਬਦਲਿਆ ਗਿਆ, ਨਾ ਕਿ ਪ੍ਰਧਾਨ ਨੂੰ ਬਦਲਿਆ। ਤੇ ਚਲੋ ਉਹਨਾਂ ਨੇ ਕੱਲ ਇਹ ਲੱਗਿਆ ਕਿ ਵੱਧ ਤੋਂ ਵੱਧ ਇਹ ਕੋਸ਼ਿਸ਼ ਹੋਈ ਹੈ, ਕੀਤੀ ਗਈ ਹੈ ਕਿ ਚੰਨੀ ਧੜਾ ਜਿਹੜਾ ਹੈ ਉਹ ਜ਼ਿਆਦਾ ਖੁਸ਼ ਰਹੇ ਜਾਂ ਉਹ ਅੱਗੇ ਲੱਗੇ, ਇੱਦਾਂ ਦੀ ਗੱਲ ਇੱਕ ਮੁਜ਼ਾਹਰੇ ਦੇ ਤੌਰ ਤੇ, ਇੱਕ ਦਿਖਾਉਣ ਦੇ ਤੌਰ ਤੇ। ਤੇ ਪਰ ਹੁਣ ਕਾਗਜ਼ਾਂ ਚ ਕੀ ਚੱਲ ਰਿਹਾ ਜਾਂ ਜਥੇਬੰਦਕ ਤੌਰ ਤੇ ਕਾਂਗਰਸ ਇਸ਼ਾਰਾ ਕੀ ਕਰਦੀ ਹੈ, ਕੱਲ ਨੂੰ ਚਰਨਜੀਤ ਚੰਨੀ ਨੂੰ ਪ੍ਰਧਾਨ ਬਣਾਉਂਦੀ ਹੈ ਜਾਂ ਰਾਜਾ ਵੜਿੰਗ ਨੂੰ ਰੱਖਦੀ ਹੈ ਜਾਂ ਕਿਸੇ ਤੀਜੇ ਬੰਦੇ ਨੂੰ ਬਣਾਉਂਦੀ ਹੈ, ਇਹ ਇੱਕ ਜਿਹੜੀ ਵੱਡੀ ਗੱਲ ਹੈ। ਤੇ ਨਾਲ ਹੀ ਇਹ ਵੇਖਣ ਦੇ ਵਿੱਚ ਵੀ ਆਇਆ ਕਿ ਉੱਥੇ ਭਾਵੇਂ ਇਹ ਇਕੱਠੇ ਹੋਏ ਸਾਰੇ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਤੁਰੇ ਵੀ, ਅੱਗੋਂ ਪੁਲਿਸ ਨੇ ਰੋਕਿਆ, ਪਾਣੀ ਦੀਆਂ ਵਿਛਾੜਾਂ ਵੀ ਸੁੱਟੀਆਂ ਤੇ ਗ੍ਰਿਫਤਾਰੀਆਂ ਵੀ ਦਿੱਤੀਆਂ, ਇਹ ਸਾਰਾ ਕੁਛ ਇਹ ਹੋਇਆ ਵੀ, ਪਰ ਉਸ ਤਰ੍ਹਾਂ ਜਿਹੜਾ ਹੈ ਉਹ ਇਕਜੁੱਟ ਜਿਹੜੇ ਆ ਉਹ ਦਿਸੇ ਨੀ। ਜਿੱਦਾਂ ਤੁਸੀਂ ਬੋਡੀ ਲੈਂਗੁਏਜ ਦੀ ਗੱਲ ਕੀਤੀ ਹੈ ਕਿ ਉਹ ਇੱਕ ਦੂਜੇ ਦੇ ਨਾਲ ਤੇ ਭਾਵੇਂ ਆਹਮੋ ਸਾਹਮਣੇ ਹੋਏ ਤੇ ਮਤਲਬ ਕਿ, ਪਰ ਜਿਵੇਂ ਆਪਾਂ ਕਹਿੰਦੇ ਵੀ ਕੋਈ ਅੱਖ ਚ ਅੱਖ ਪਾ ਕੇ ਗੱਲ ਕਰਦੇ ਆ ਜਾਂ ਹੋਰ, ਉਸ ਤਰ੍ਹਾਂ ਇਹਨਾਂ ਲੀਡਰਾਂ ਦੇ ਵਿੱਚ ਕੁਛ ਜਿਹੜਾ ਉਹ ਦੇਖਣ ਲਈ ਨਹੀਂ ਆਇਆ ਹੋਇਆ ਤੇ, ਪਰ ਇਹ ਵੀ ਸਾਰੇ ਇੱਕ ਵਾਰੀ ਇਕੱਠੇ ਜਿਹੜੇ ਉਹ ਜ਼ਰੂਰ ਹੋ ਗਏ। ਇਹ ਮੇਰਾ ਖਿਆਲ ਹੈ ਇਹ ਪ੍ਰੋਗਰਾਮ ਵੀ ਇਹ ਤਾਂ ਕੁਦਰਤੀ ਕਹਿੰਦੇ ਕਿ ਉਹ ਕਹਿੰਦੇ ਹੁੰਦੇ ਨਾ ਕਿ ਬਿੱਲੀ ਦੇ ਭਾਗੇ ਛਿੱਕਾ ਟੁੱਟਾ ਬਿੱਲੀ ਦੇ ਭਾਗੇ ਵਾਲੀ ਗੱਲ ਹੈ ਕਿ ਇਹ ਘਟਨਾ ਜਿਹੜੀ ਹੈ ਇੱਕ ਪੋਲੀਟੀਕਲ ਵਾਪਰ ਗਈ ਜਿੱਥੇ ਕਾਂਗਰਸੀਆਂ ਨੂੰ ਇਹ ਮੌਕਾ ਮਿਲ ਗਿਆ ਇਹ ਸਾਰਾ ਕੁਛ ਏਦਾਂ ਦਾ ਕਰਨ ਦਾ। ਤੇ ਇਹ ਚੰਡੀਗੜ੍ਹ ਚ ਹੋਰ ਵੀ ਸੌਖਾ ਸੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਤਾਂ ਇਹ ਕਿ UT ਹੈ, ਬਾਕੀ ਇੱਥੇ ਪੰਜਾਬ ਗੌਰਮੈਂਟ ਨਹੀਂ ਹੈ, ਇੱਥੇ ਸੈਂਟਰ ਗੌਰਮੈਂਟ ਹੈ, ਤੇ ਬਾਕੀ ਇਹ ਹੈ ਕਿ ਕਾਂਗਰਸ ਭਵਨ ਦੇ ਵਿੱਚ ਇਕੱਠੇ ਹੋਣਾ ਕਾਂਗਰਸੀਆਂ ਨੂੰ ਸੌਖਾ ਹੈ, ਤੇ ਚੋਣਵੇਂ ਜਿਹੜੇ ਆਗੂ ਹੈ ਜਾਂ ਲੀਡਰ ਹੈ ਉਹ ਉੱਥੇ ਇਕੱਠੇ ਹੋ ਜਾਂਦੇ ਆ, ਤੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਸਾਨੂੰ ਬਹੁਤਾ ਦੂਰ ਤੱਕ ਜਾਣ ਨਹੀਂ ਦੇਣਾ ਜਾਂ ਕੋਠੀ ਤੱਕ ਤਾਂ ਘਰਾਓ ਕਰਨ ਕਿੱਥੇ ਜਾਣ ਦੇਣਾ ਕਰ। ਤੇ ਉਹ ਜਿਹੜਾ ਹੈਗਾ ਉਹ ਜਾਣਦਾ ਤੇ ਉੱਥੇ ਜਿਹੜਾ ਹੈ ਉਹਨਾਂ ਨੂੰ ਪਤਾ ਹੈ ਕਿ ਬਾਹਰ ਹੀ ਰੋਕ ਲਿਆ ਜਾਏਗਾ। ਤੇ ਇੱਕ ਇਹ ਕਿ ਇੱਕ ਸਿੰਬੋਲਿਕ ਜਾਂ ਮੀਡੀਆ ਦੇ ਵਿੱਚ ਇੱਕ ਤਸਵੀਰਾਂ ਲਾਉਣ ਦੇ ਪੱਧਰ ਤੇ ਉੱਥੇ ਜਿਹੜਾ ਉਹਨਾਂ ਕ ਜਿਹੜੀ ਉਹ ਵਿਖਾਵਾ ਕਰ ਲੈਣਗੇ, ਇਸੇ ਕਰਕੇ ਉਹਨਾਂ ਨੇ ਜਿਹੜਾ ਉਹ ਚੰਡੀਗੜ੍ਹ ਰੱਖਿਆ ਗਿਆ। ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਉਸ ਹਲਕੇ ਦੇ ਵਿੱਚ ਰੱਖਦੇ, ਜੇ ਇੱਕ ਇੰਨਾ ਵੱਡੀ ਜਿਹੜੀ ਗੱਲ ਸੀ ਉੱਥੇ ਥੋੜਾ ਜਿਹਾ ਪਤਾ ਵੀ ਲੱਗ ਜਾਂਦਾ ਕਿ ਆਮ ਲੋਕਾਂ ਦੀ ਜਿਹੜੀ ਕਿੰਨੀ ਕਿ ਇਹਦੇ ਚ ਭਾਗੀਦਾਰੀ ਹੈ। ਤੇ ਪਰ ਇਹ ਇੱਥੇ ਹੀ ਜਿਹੜਾ ਸੀ ਉਹ ਰੱਖਿਆ ਗਿਆ। ਤੇ ਮੇਰਾ ਖਿਆਲ ਹੈ ਸਿਰਫ ਤੇ ਸਿਰਫ ਇਹ ਇੱਕ ਉਹ ਕਰਨ ਵਾਸਤੇ ਹੀ ਜਿਹੜਾ ਹੈਗਾ, ਤੇ ਉਹ ਇੱਕ ਸਿੰਬੋਲਿਕ ਜਿਹੜੀ ਸਾਰੀ ਗੱਲ ਇਹ ਹੋਵੇ ਤਾਂ ਜਿਹੜਾ ਹੈਗਾ ਇਹ ਸਾਰੀ ਇਸ ਤਰ੍ਹਾਂ ਤਰੀਕੇ ਨਾਲ ਕੀਤਾ ਗਿਆ।
1: ਇੱਧਰ ਜਿਹੜਾ ਇੱਕ ਹੋਰ ਰੌਲਾ ਰੱਪਾ ਇਸ ਟਾਈਮ ਦੇ ਉੱਤੇ ਕਾਫ਼ੀ ਪਿਆ ਵਾ ਕਿ ਇੱਧਰਲੇ ਪਾਸੇ ਜਿਹੜਾ UPI ਭੁਗਤਾਨ ਆ ਉਹਦੇ ਉੱਤੇ ਹੁਣ ਦਰ ਲਾ ਦਿੱਤੀ ਗਈ ਆ, ਟੈਕਸ ਵਸੂਲਿਆ ਜਾਣਾ ਜਾਂ ਫੀਸ ਟੈਕਸ ਕਹਿ ਤਾਂ ਫੀਸ ਜਿਹੜੀ ਆ ਉਹ ਲਾਈ ਜਾਣੀ ਆ, ਜਿਹਨੂੰ ਕਿ ਕਾਂਗਰਸ ਇਸ ਟਾਈਮ ਦੇ ਉੱਤੇ ਮੋਦੀ ਟੈਕਸ ਕਹਿ ਕੇ ਪੁਕਾਰ ਰਹੀ ਆ। ਸੋ ਇਹ ਕੀ ਮਹਿਨੇ ਨੇ ਇਸ ਟੈਕਸ 'ਤੇ, ਕਿੱਥੋਂ ਤੱਕ ਵਾਜਬ ਗੈਰ ਵਾਜਬ?
0: ਨਹੀਂ, ਅਸਲ ਦੇ ਵਿੱਚ ਜਦੋਂ UPI ਸ਼ੁਰੂ ਕੀਤਾ ਗਿਆ ਸੀ ਜੀ, ਉਦੋਂ ਸੈਂਟਰ ਗਵਰਨਮੈਂਟ ਨੇ ਕਿਹਾ ਸੀ ਕਿ ਇਹ ਇੱਕ ਜਿਹੜਾ ਹੈਗਾ ਕੈਸ਼ਲੈਸ ਤੇ ਜਿਹੜਾ ਹੈਗਾ ਕੰਟੈਕਟਲੈਸ, ਇਹ ਏਦਾਂ ਦੀ ਜਿਹੜੀ ਇੱਕ ਐਕਟੀਵਿਟੀ ਹੈ, ਟ੍ਰਾਂਜੈਕਸ਼ਨ ਹੈ ਜਿਹੜੀ ਬੈਂਕਾਂ ਦੀ, ਜਿੱਥੇ ਉੱਥੇ ਜਾਣ ਦੀ ਲੋੜ ਨਹੀਂ ਤੇ ਖਾਸ ਕਰਕੇ ਕੈਸ਼ ਜੇਬ 'ਚ ਰੱਖਣ ਦੀ ਲੋੜ ਨਹੀਂ। ਤੇ ਪਰ ਹੁਣ ਇਹ ਜਿਹੜਾ ਹੈ ਸਾਰਾ ਇਹ ਬਦਲ ਦਿੱਤਾ, ਜਿਹੜਾ ਸਾਡਾ ਫਾਈਨਾਂਸ ਮਿਨਿਸਟਰੀ ਹੈ ਉਹਨੇ ਹੁਣ ਇਹਦੇ 'ਤੇ ਨਵਾਂ ਇਹ ਸ਼ੁਰੂ ਕਰਤਾ। ਹੁਣ ਉਹ ਕਹਿ ਰਹੇ ਕਿ ਇਹਦਾ ਜਿਹੜਾ ਹੈਗਾ ਸਾਰਾ ਅਸਰ ਪੈਣਾ ਉਹ ਵੀ ਜਿਹੜਾ ਵਪਾਰੀ ਤਬਕੇ ਤੇ ਪੈਣਾ, ਕਹਿੰਦਾ ਮਤਲਬ ਜਿਹਨੂੰ ਉਹ ਭੁਗਤਾਨ ਕਰਨਾ ਹੈਗਾ। ਤੇ ਫਿਰ ਇਹ ਹੈ ਕਿ ਕਿੰਨਾ ਇਹਦੇ ਤੇ ਲੱਗਣਾ, ਇਹਨਾਂ ਨੇ ਇਹ ਕਰਤਾ ਕਿ 2000 ਤੱਕ ਤਾਂ ਕੋਈ ਨੀ, ਚਲੋ ਉਹਨੂੰ ਥੋੜੀ ਜਿਹੜੀ ਰੇਹੜੀ ਜਿਹੜੀ ਰੇਹੜੀ ਫੜੀ ਵਾਲਿਆਂ ਨੂੰ ਰਾਹਤ ਇਸ ਕਰਕੇ ਮਿਲ ਜਾਏਗੀ, ਜਾਂ ਛੋਟੇ ਜਿਹੜੇ ਰਿਕਸ਼ੇ ਵਾਲੇ, ਕਿਉਂਕਿ ਉੱਥੇ ਬਹੁਤੀ ਟ੍ਰਾਂਜੈਕਸ਼ਨ ਵੱਡੀ ਅਮਾਊਂਟ ਦੀ ਹੁੰਦੀ ਨੀ। ਤੇ ਪਰ ਇਸ ਹਿਸਾਬ ਨਾਲ ਦੇਖਿਆ ਜਾਵੇ 2000 ਅਮਾਊਂਟ ਵੀ ਬਹੁਤ ਘੱਟ ਹੈ ਜੇ ਕਿਸੇ ਨੇ ਟੈਕਸੀ ਵਾਲੇ ਨੂੰ ਕਰਨਾ, ਕਿਸੇ ਉਬਰ ਓਲਾ ਜਾਂ ਏਦਾਂ ਕਰਨਾ, ਤੇ ਜਾਂ ਕੋਈ ਹੋਰ ਏਦਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਨੇ ਉਹ ਕਰਨੀਆਂ ਨੇ, ਜਿੱਦਾਂ ਫਰਜ਼ ਕੀਤਾ ਕਿਸੇ ਨੇ ਗਰੋਸਰੀ ਖਰੀਦਣੀ ਹੈ, 2000 ਦਾ ਤਾਂ ਹੁਣ ਕੁਛ ਵੀ ਨਹੀਂ ਆਉਂਦਾ, ਤੇ ਉਹਨੂੰ ਉਹਦੇ ਤੋਂ ਮੁਕਤ ਕਰ ਦਿੱਤਾ ਗਿਆ। ਤੇ ਬਾਕੀ ਇਹ ਹੈ ਕਿ ਜਿਹੜੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਤੇ ਸ਼ੁਰੂ ਕਰਤਾ ਕਿ ਇੰਨੇ ਪੈਸੇ ਲੱਗਣਗੇ, ਇੱਥੋਂ ਤੱਕ ਇੰਨੇ ਪੈਸੇ ਲੱਗਣਗੇ। ਤੇ ਉਹਨਾਂ ਨੇ ਕਿਹਾ ਕਿ 75,000 ਦੀ ਜਿਹੜੀ ਟ੍ਰਾਂਜੈਕਸ਼ਨ ਹੈ ਉਹਦੇ ਤੇ 300 ਰੁਪਇਆ ਲੱਗੇਗਾ ਜੇ ਉਹ ਉਸ ਤੋਂ ਵੱਧ ਜਿਹੜੀ ਹੈ, ਤੇ ਉਹ 4% ਦੇ ਹਿਸਾਬ ਨਾਲ ਭਾਵੇਂ ਉਹ ਵੱਧ ਬਣਦੀ ਹੈ, ਪਰ 300 ਹੀ ਲੱਗੇਗਾ ਜੇ 75,000 ਤੋਂ ਵੱਧ ਹੋਏ। ਪਰ 300 ਵੀ ਕੋਈ ਥੋੜਾ ਨੀ, ਕਿਉਂਕਿ 75,000 ਦੀ ਜਿਹੜੀ ਟ੍ਰਾਂਜੈਕਸ਼ਨ ਉਹ ਕਹਿਣ ਨੂੰ ਇੱਦਾਂ ਲੱਗਦੀ ਹੈ ਕਿ ਇੱਕ ਬੰਦਾ ਨੂੰ ਵੱਧ ਲੱਗਦੀ ਹੈ, ਪਰ ਜਦੋਂ ਟੋਟਲ ਜਦੋਂ ਆਪਾਂ ਦੇਖਿਆ ਜਾਵੇ ਦੇਸ਼ ਦੇ ਵਿੱਚ ਕਿੰਨੀ ਟ੍ਰਾਂਜੈਕਸ਼ਨ ਹੋਏਗੀ ਤੇ ਉਹ ਜਾ ਕੇ ਉਹ ਫੀਸ ਉਹ ਕਿੱਥੇ ਜਾਏਗੀ, ਉੱਥੋਂ ਇਹ ਲੱਗਦਾ ਕਿ ਸਰਕਾਰ ਨੇ ਜਿਹੜਾ ਇਹ ਕੀਤਾ ਬਿਨਾਂ ਜਿਹੜੇ ਸਟੇਕ ਹੋਲਡਰ ਹੈ ਉਹਨਾਂ ਨੂੰ ਪੁੱਛਿਆ ਗਿੱਛਿਆ, ਜਿਹੜਾ ਇਹ ਆਪਣੇ ਤਰੀਕੇ ਨਾਲ ਇਹ ਕਰ ਦਿੱਤਾ। ਜਦਕਿ UPI ਦਾ ਪ੍ਰਚਾਰ ਕੀਤਾ ਗਿਆ ਸੀ ਸ਼ੁਰੂ ਦੇ ਵਿੱਚ ਇਹ ਸੀ ਕਿ ਇਹਦੇ ਤੇ ਕੋਈ ਟੈਕਸ ਨਹੀਂ ਹੋਏਗਾ, ਕੋਈ ਫੀਸ ਨਹੀਂ ਹੋਏਗੀ, ਇਹ ਸੌਖਾ ਹੈ, ਤੇ ਸਾਡੇ ਦੇਸ਼ ਦੇ ਹੈਡ ਤੇ ਹੋਰ ਫਾਈਨਾਂਸ ਡਿਪਾਰਟਮੈਂਟ ਤੇ ਮੰਤਰੀ ਸਾਰੇ ਇਹ ਵਾਰ ਵਾਰ ਇਹ ਕਹਿ ਰਹੇ ਸੀਗੇ ਕਿ ਦੇਖੋ ਇਹ ਕੈਸ਼ਲੈਸ ਹੋ ਗਿਆ। ਪ੍ਰਧਾਨ ਮੰਤਰੀ ਹੁਣ ਤੱਕ ਕਹਿੰਦੇ ਰਹੇ ਹੈ ਕਿ ਕਿੱਡਾ ਵੱਡਾ ਇਹ ਇਨਕਲਾਬ ਆ ਗਿਆ, ਤੇ ਪਰ ਜੇ ਹੁਣ ਉਹਦੇ ਤੇ ਟੈਕਸ ਲੱਗਣਾ ਸ਼ੁਰੂ ਹੋ ਜਾਏਗਾ ਫਿਰ ਲੋਕ ਉੱਧਰ ਕੈਸ਼ ਵੱਲ ਨੂੰ ਭੱਜਣਗੇ, ਜਾਂ ਫਿਰ ਬੈਂਕਾਂ ਦੇ ਵਿੱਚ ਦੁਬਾਰਾ ਚੈੱਕ ਲਾਉਣ ਵਾਲੀ ਗੱਲ ਜਾਂ ਹੋਰ ਉੱਦਾਂ ਦਾ ਉਹ ਕੰਮ ਉਸ ਪਾਸੇ ਨੂੰ ਤੁਰੇਗਾ। ਤੇ ਹੁਣ ਇਹ ਗੱਲ ਥੋੜੀ ਜਿਹੀ ਸਮਝ ਤੋਂ ਬਾਹਰ ਹੈ, ਜਿੱਦਾਂ ਕਾਂਗਰਸ ਨੇ ਇਹਦਾ ਇਹਨੂੰ ਰਿਐਕਟ ਕੀਤਾ, ਚਲੋ ਉਹਨਾਂ ਨੇ ਮੋਦੀ ਟੈਕਸ ਕਹਿਤਾ ਭਾਵੇਂ ਕੁਛ ਵੀ ਕਹਿਤਾ, ਪਰ ਇਹਦੇ ਨਾਲ ਵਪਾਰੀਆਂ ਦੇ ਉੱਪਰ ਜਿਹੜਾ ਅਸਰ ਇੱਕ ਤਰੀਕੇ ਦਾ ਜਿਹੜਾ ਉਹ ਜ਼ਰੂਰ ਪੈਣਾ ਹੈਗਾ, ਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲੈਣ ਦੇਣ ਦੇ ਉੱਪਰ। ਤੇ ਉੱਧਰ BJP ਨੇ ਜਿਹੜਾ ਕਹਿ ਕੇ ਇਹਦੇ ਨਾਲ ਜਿਹੜਾ ਕਾਂਗਰਸ ਗਲਤ ਝੂਠ ਫੈਲਾ ਰਹੀ ਹੈ ਜਾਂ ਏਦਾਂ ਦਾ, ਉਹਨੇ BJP ਨੇ ਉਹਨੂੰ ਕਾਊਂਟਰ ਜਿਹੜਾ ਹੈਗਾ ਉਹ ਕੀਤਾ ਕਾਂਗਰਸ ਦੇ ਬਿਆਨ ਨੂੰ। ਤੇ ਪਰ ਇਹਦੇ ਚ ਤਾਂ ਕੋਈ ਝੂਠੀ ਅਫਵਾਹ ਜਾਂ ਝੂਠੀ ਖਬਰ ਫੈਲਾਉਣ ਵਾਲੀ ਗੱਲ ਨਹੀਂ ਹੈ ਕਿ ਜਿਹੜਾ ਇਹਦੇ ਨਾਲ ਅਸਰ ਨਹੀਂ ਪਏਗਾ, ਵਪਾਰੀਆਂ ਤੇ ਅਸਰ ਨਹੀਂ ਪਏਗਾ, ਮਨਾ ਕਰ ਦੇਣਗੇ ਦੁਕਾਨਦਾਰ ਲੈਣੇ ਕਿ ਸਾਨੂੰ ਤੁਸੀਂ ਕੈਸ਼ ਦਿਓ, ਸਾਨੂੰ ਇਹਦੇ ਖਰਚਾ ਪਊਗਾ ਜਾਂ ਉਹ ਖਰਚਾ ਦਿਓ ਤੁਸੀਂ। ਤੇ ਇਸ ਤਰੀਕੇ ਦਾ ਜਿਹੜਾ ਹੁਣ ਇਸ ਪਾਸੇ ਨੂੰ ਇਹ ਪਤਾ ਨੀ ਇਹ ਕਿਉਂ ਇਹ ਫੈਸਲਾ ਲਿਆ ਗਿਆ, ਜਾਂ ਇਹਦੇ ਨਾਲ ਕਿੰਨਾ ਕੁ ਜਿਹੜਾ ਦੇਸ਼ ਦੇ ਖਜ਼ਾਨੇ ਦੇ ਉੱਤੇ ਕਿੰਨਾ ਕੁ ਇਹਦਾ ਫਾਇਦਾ ਹੋਏਗਾ, ਖਜ਼ਾਨੇ ਨੂੰ ਲਾਭ ਹੋਏਗਾ, ਤੇ ਉਹ ਗੱਲ ਅਜੇ ਜਿਹੜੀ ਆ ਉਹ ਸਮਝ ਤੋਂ ਬਾਹਰ ਹੈ। ਪਰ ਇਹ ਕਿ ਚਰਚਾ ਦੇ ਵਿੱਚ ਇਹ ਜ਼ਰੂਰ ਗੱਲ ਆ ਗਈ ਹੈ, ਕਿਉਂਕਿ ਪਰਸੋਂ ਜਿਹੜੀ ਖਬਰ ਚੱਲੀ ਸੀ ਉਹ ਸਿਰਫ ਇੰਨੀ ਸੀ ਕਿ 2000 ਦੇ ਤੱਕ ਦੇ ਜਿਹੜਾ ਹੈਗਾ ਅਮਾਊਂਟ ਦੇ ਉੱਪਰ ਕੋਈ ਫੀਸ ਨਹੀਂ ਲੱਗੇਗੀ। ਇਹਦਾ ਮਤਲਬ ਉਹ ਕਲੀਅਰ ਹੋ ਗਿਆ ਸੀ ਕਿ 2000 ਤੋਂ ਉੱਪਰ ਕੋਈ ਲੋਨ ਦੀ ਜਿਹੜੀ ਉਹ ਗੱਲ ਚੱਲ ਰਹੀ ਹੈ ਜਾਂ ਗੱਲ ਹੋ ਰਹੀ ਹੈ। ਤੇ ਹੁਣ ਨਾਲ ਜਿਹੜਾ ਹੈਗਾ ਇਹ ਵੀ ਕਰਤਾ ਕਿ ਇੰਨੇ ਤੇ ਇੰਨੇ ਲੱਗਣਗੇ, ਇੰਨੇ ਤੇ ਇੰਨੇ। ਹੁਣ ਉਹਨਾਂ ਨੇ ਕਿਹਾ ਕਿ ਜੇ 2000 ਤੋਂ ਵੱਧ ਦਾ ਕੋਈ ਵੀ ਟ੍ਰਾਂਜੈਕਸ਼ਨ ਹੈ ਭਾਵੇਂ 2100 ਦੀ ਹੈ ਉਹਦੇ ਤੇ ਵੀ ਇੱਕ ਵਾਰੀ ਜੇ ਤੁਸੀਂ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਉਹਦੇ ਤੇ 5 ਰੁਪਏ ਲੱਗਣਗੇ। ਤੇ ਵਪਾਰੀ ਕਿਉਂ ਘਾਟਾ ਖਾਊਗਾ ਜੀ ਇਹਦੇ ਚ, ਗੱਲ ਇਹ ਹੈ। ਤੇ ਉਹਨੇ ਫਿਰ ਕਹਿਣਾ ਕਿ ਉਹੀ ਦੁਬਾਰਾ ਫੇਰ ਬੈਂਕਾਂ ਦੇ ਚੱਕਰ ਕੈਸ਼ ਕਢਾਉਣ ਦੇ, ਕੈਸ਼ ਕਰਨ ਦੇ ਇਸ ਪਾਸੇ ਨੂੰ ਫੇਰ ਜਿਹੜਾ ਹੈਗਾ ਉਹ ਤੁਰ ਪਏਗਾ, ਜਿਹਨੂੰ ਡਿਜੀਟਲ ਇੰਡੀਆ ਦਾ ਜਾਂ ਡਿਜੀਟਲ ਭੁਗਤਾਨ ਦਾ ਜਿਹੜਾ ਰੌਲਾ ਪਾਇਆ ਜਾ ਰਿਹਾ ਸੀਗਾ, ਤੇ ਉਹ ਉਸੇ ਪਾਸੇ ਨੂੰ ਜਿਹੜੀ ਉਹ ਗੱਲ ਫੇਰ ਇਹ ਤੁਰ ਪਏਗੀ।
1: ਸੋ ਇਸ ਸਭ ਕੁਛ ਦੇ ਵਿੱਚ ਹੁਣ ਆਪਾਂ ਲੋਕਾਂ ਦਾ ਕੀ ਰੁਝਾਨ ਵੇਖਦੇ ਹਾਂ, ਲੋਕਾਂ ਦੇ ਕੀ ਕਹਿਣੇ ਨੇ। ਇੱਕ ਸਮਾਂ ਸੀ ਜਦੋਂ ਕੋਈ ਨਿੱਕੀ ਮੋਟੀ ਵੀ ਹਿਲਜੁਲ ਹੁੰਦੀ ਸੀ, ਕੋਈ ਸੈਂਟਾਂ ਦੇ ਵਿੱਚ ਜਾਂ ਸੋਰੀ ਪੈਸਿਆਂ ਦੇ ਵਿੱਚ ਵੀ ਚੀਜ਼ਾਂ ਵੱਧਦੀਆਂ ਸੀ, ਅਤੇ ਉਦੋਂ ਖੂਬ ਰੌਲੇ ਰੱਪੇ ਪੈਂਦੇ ਸੀ। ਪਰ ਹੁਣ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਡਿਫਰੈਂਟ ਚੀਜ਼ਾਂ ਦੇ ਉੱਤੇ ਰੌਲੇ ਪੈਂਦੇ ਨੇ, ਇਹੋ ਜਿਹੀਆਂ ਨੂੰ ਕੋਈ ਖਾਸ ਨਹੀਂ ਸਮਝਿਆ ਜਾਂਦਾ ਵੀ ਚਲੋ ਕੋਈ ਗੱਲ ਨਹੀਂ, ਤੇਲ ਵੱਧ ਗਿਆ ਕੀ ਫਰਕ ਪਿਆ, ਆਹ ਟੈਕਸ ਲੱਗ ਗਿਆ ਕੀ ਫਰਕ ਪਿਆ, ਆਹ ਫੀਸ ਕੋਈ ਗੱਲ ਨਹੀਂ ਦਿੱਤੀ ਜਾਊਗੀ। ਸੋ ਹੁਣ ਲੋਕਾਂ ਦੀ ਉੱਦਾਂ ਦੀ ਮੈਂਟੈਲਿਟੀ ਹੈ, ਕੀ ਸੋਚਦੇ ਨੇ ਲੋਕ ਇਹਦੇ ਬਾਰੇ?
0: ਅਸਲ ਵਿੱਚ ਰਣਜੋਤ ਜੀ ਚੱਕਰ ਇਹ ਹੈ ਵੀ ਜਿਹੜੇ ਤੁਹਾਡੇ ਓਪੀਨੀਅਨ ਲੀਡਰ ਨੇ, ਗੱਲ ਓਪੀਨੀਅਨ ਉਹਨਾਂ ਨੇ ਬਣਾਉਣਾ ਹੁੰਦਾ। ਹੁਣ ਉਹ ਸਾਡੇ ਜਿਹੜੇ ਓਪੀਨੀਅਨ ਲੀਡਰ ਭਾਵੇਂ ਇੱਕ ਪਿੰਡ ਦੇ ਇੱਕ ਛੋਟੇ ਛੋਟੇ ਗਰੁੱਪ ਤੋਂ ਵੀ ਲੈ ਲਓ, ਉਹ ਤਾਂ ਹੋਰ ਪਾਸੇ ਤੁਰੇ ਹੋਏ ਨੇ, ਉਹ ਤਾਂ ਇਸ ਪਾਸੇ ਨੂੰ ਤੁਰੇ ਕੇ ਪੋਲੀਟੀਕਲੀ ਹੁਣ ਸੁਖਬੀਰ ਬਾਦਲ ਦੀ ਚੜ੍ਹਾਈ ਦੁਬਾਰਾ ਹੋਊਗੀ ਜਾਂ ਨਹੀਂ ਹੋਊਗੀ, ਅੰਮ੍ਰਿਤਪਾਲ ਦੀ ਪਾਰਟੀ ਕਿੱਧਰ ਜਾਊਗੀ, ਜਾਂ ਆਮ ਆਦਮੀ ਪਾਰਟੀ ਦਾ ਹੁਣ ਦੁਬਾਰਾ ਸੱਤਾ ਚ ਆਊਗੀ, ਜਾਂ ਸੀਟਾਂ ਘਟਣਗੀਆਂ ਵਧਣਗੀਆਂ, ਜਾਂ ਕਿਤੇ ਕੋਈ ਹੋਰ ਘਟਨਾ ਹੋ ਗਈ ਉਧਰੋਂ ਕਿਸਾਨਾਂ ਦੇ ਇਸ਼ੂ। ਤੇ ਹੁਣ ਨਾ ਹੀ ਜਿਹੜੀਆਂ ਟਰੇਡ ਯੂਨੀਅਨਾਂ ਸਰਗਰਮ ਰਹੀਆਂ, ਟਰੇਡ ਯੂਨੀਅਨ ਤਾਂ ਰਹੀਆਂ ਹੀ ਨੀ ਜਿਹੜੀਆਂ ਇਸ ਗੱਲ ਨੂੰ ਜ਼ਿਆਦਾ ਚੱਕਦੀਆਂ ਸੀ, ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ ਜਿੱਦਾਂ, ਕਿਉਂਕਿ ਜਿਹੜੀਆਂ ਜਾਗਰੂਕ ਹੁੰਦੀਆਂ ਸੀ ਤੇ ਉਹੀ ਲੋਕਾਂ ਚ ਗੱਲ ਲੈ ਕੇ ਜਾਂਦੀਆਂ ਸੀ। ਹੁਣ ਇਸ ਕਰਕੇ ਉਸ ਲੈਵਲ ਤੇ ਨਾ ਕਿਸੇ ਟਰੇਡ ਯੂਨੀਅਨ ਦੇ ਲੈਵਲ ਤੇ, ਨਾ ਕਿਸੇ ਕਿਸਾਨ ਯੂਨੀਅਨ ਦੇ ਲੈਵਲ ਤੇ, ਨਾ ਜਿਹੜੇ ਹੋਰ ਓਪੀਨੀਅਨ ਲੀਡਰ ਆਪਾਂ ਕਹਿੰਦੇ ਹਾਂ ਕਿ ਪੋਲੀਟੀਕਲ ਪਾਰਟੀਆਂ ਦੇ ਇੱਦਾਂ ਦੇ ਸੈੱਲ ਹੁੰਦੇ ਸੀ, ਨਾ ਉਸ ਲੈਵਲ ਤੇ। ਠੀਕ ਹੈ ਕਾਂਗਰਸ ਨੇ ਵੀ ਉੱਥੇ ਬਿਆਨ ਆ ਗਏ, ਦਿੱਲੀ ਚ ਇਹਦਾ ਫੈਸਲਾ ਹੋਇਆ, ਦਿੱਲੀ ਚ ਇਹਦਾ ਬਿਆਨ ਆ ਗਿਆ, ਪਰ ਹੇਠਲੇ ਪੱਧਰ ਤੇ ਕਿਤੇ ਇਹ ਗੱਲ ਜਿਹੜੀ ਹੈ ਉਹ ਨਹੀਂ ਚੱਲਦੀ। ਇਸ ਕਰਕੇ ਫਿਰ ਆਮ ਲੋਕਾਂ ਚ ਉਹ ਗੱਲ ਉਵੇਂ ਚੱਲਦੀ ਨਹੀਂ, ਨਾ ਆਮ ਲੋਕਾਂ ਦਾ ਕੋਈ ਉਹਦੇ ਤੇ ਰਿਐਕਸ਼ਨ ਆਉਂਦਾ, ਨਾ ਹੀ ਆਮ ਲੋਕਾਂ ਨੂੰ ਪਤਾ ਲੱਗਦਾ। ਹਾਲਾਂਕਿ ਹੁਣ ਤਾਂ UPI ਰਾਹੀਂ ਤਾਂ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਭੁਗਤਾਨ ਹੁੰਦਾ ਹੈਗਾ, ਛੋਟੇ ਤੋਂ ਛੋਟੇ ਜਿਹੜੇ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਰੇਹੜੀ ਫੇੜੀ ਫੜੀ ਵਾਲੇ, ਛੋਟੀ ਮੋਟੀ ਦੁਕਾਨ ਵਾਲੇ ਜਾਂ ਹੋਰ ਸਾਰਿਆਂ ਨੇ ਜਿਹੜੇ ਹੈਗੇ QR ਕੋਡ ਬੈਂਕਾਂ ਤੋਂ ਲੈ ਕੇ ਰੱਖੇ ਹੋਏ। ਤੇ ਹੁਣ ਜਦੋਂ ਇਹਦਾ ਅਸਰ ਪੈਣਾ ਸ਼ੁਰੂ ਹੋਇਆ, ਹੋ ਸਕਦਾ ਸ਼ੁਰੂ ਸ਼ੁਰੂ ਚ ਇਹ ਤਾਂ 15 ਅਕਤੂਬਰ ਤੋਂ ਇਹ ਲਾਗੂ ਹੋਣੀ, ਇੱਕ ਮਹੀਨਾ ਪਿਆ, ਤੇ ਉਦੋਂ ਪਹਿਲਾਂ ਇਹਦੇ ਤੇ ਕੋਈ ਮੂਵਮੈਂਟ ਬਣਦੀ ਹੈ ਜਾਂ ਇਹਦਾ ਰਿਐਕਸ਼ਨ ਕਿਸ ਲੈਵਲ ਤੇ ਹੁੰਦਾ, ਫਿਰ ਇਹ ਤਾਂ ਹੁਣ ਹੌਲੀ ਹੌਲੀ ਪਤਾ ਲੱਗੇਗਾ ਕਿ ਲੋਕ ਇਹਨੂੰ ਜਿੱਦਾਂ ਤੁਸੀਂ ਕਹਿ ਕਿ ਆਮ ਫੈਮ ਜਿਹੜੇ ਲੋਕ ਨੇ ਉਹਨਾਂ ਦਾ ਇਹਦੇ ਤੇ ਕੀ ਕਿੱਦਾਂ ਦਾ ਰੁਝਾਨ ਹੈ ਜਾਂ ਕਿਵੇਂ ਰਿਐਕਟ ਕਰਦੇ, ਉਹਨਾਂ ਦਾ ਪ੍ਰਤੀਕਰਮ ਕੀ ਹੈ। ਤੇ ਪਰ ਉੱਥੇ ਗੱਲ ਅਜੇ ਉਸ ਰੂਪ ਦੇ ਵਿੱਚ ਜਿਹੜੀ ਉਹ ਗਈ ਨਹੀਂ, ਕਿਉਂਕਿ ਹੁਣ ਜਿਹੜਾ ਲੋਕ ਜ਼ਿਆਦਾ ਜਿਹੜਾ ਹੈਗਾ ਨਾ ਜੀ ਉਹ ਨਿਰਭਰ ਕਰਦੇ ਹੈ ਇਹਦੇ ਤੇ, ਸੋਸ਼ਲ ਮੀਡੀਆ ਤੇ। ਹੁਣ ਅਖਬਾਰਾਂ ਦਾ ਵੀ ਪੜ੍ਹਨ ਦਾ ਰੁਝਾਨ ਘੱਟ ਗਿਆ, ਰੇਡੀਓ TV ਦੀਆਂ ਖਬਰਾਂ ਦਾ ਵੀ ਰੁਝਾਨ ਘੱਟ ਗਿਆ ਹੁਣ ਇਹਦੇ ਤੇ। ਤੇ ਪਰ ਉਹਨਾਂ ਕੋਲੇ ਸਾਡਾ ਸੌਦਾ ਕਿਵੇਂ ਵੇਖੇ ਸੋਸ਼ਲ ਮੀਡੀਆ ਦਾ, ਭਾਵੇਂ ਕੋਈ ਛੋਟਾ ਚੈਨਲ ਹੈ, ਭਾਵੇਂ ਵੱਡਾ ਹੈ, ਭਾਵੇਂ YouTube ਹੈ, ਭਾਵੇਂ ਉਹ ਇਸ ਪਾਸੇ ਨੂੰ ਲੱਗੇ ਹੋਏ ਨੇ, ਉਹਨਾਂ ਨੂੰ ਜਿਹੜੀਆਂ ਕੋਈ ਪੋਲੀਟੀਕਲ ਗੱਲਾਂ ਲੱਗਦੀਆਂ, ਕੋਈ ਏਦਾਂ ਦੀਆਂ, ਕੋਈ ਕਿਤੇ ਛੋਟੀ ਮੋਟੀ ਘਟਨਾ ਵਾਪਰ ਗਈ ਕਿਸੇ ਨੇ। ਕੱਲ ਇੱਕ ਖਬਰ ਸੀ ਕਿ ਜਲੰਧਰ ਦੇ ਲੁਧਿਆਣੇ ਦੇ ਵਿੱਚ ਇੱਕ MLA ਨੇ ਕਿਸੇ ਟਿੱਪਰ ਵਾਲੇ ਦੇ ਥੱਪੜ ਮਾਰਤਾ, ਉਹੀ ਖਬਰ ਕੱਲ ਜਿਹੜੀ ਉਹ ਚੱਲੀ ਜਾਂਦੀ ਹੈ। ਤੇ ਹੁਣ ਜਦੋਂ ਇਹ ਏਦਾਂ ਦਾ ਜਿਹੜਾ ਰੁਝਾਨ ਬਣ ਜਾਂਦਾ ਹੈ ਮੀਡੀਆ ਦਾ ਜਾਂ ਮੀਡੀਆ ਦੇ ਜਿਹੜੇ ਉਹਨੂੰ ਰਿਸੀਵ ਕਰਨ ਵਾਲੇ ਨੇ, ਉਹਨੂੰ ਵੇਖਣ ਵਾਲੇ ਨੇ, ਸੁਣਨ ਵਾਲੇ ਨੇ, ਫਿਰ ਏਦਾਂ ਦੇ ਜਿਹੜੇ ਵੱਡੇ ਇਸ਼ੂ ਨੇ ਫਿਰ ਉਹ ਕਦੇ ਉਹਨਾਂ ਦੇ ਗੇਟ ਦੇ ਵਿੱਚ ਆਉਂਦੇ ਹੀ ਨਹੀਂ।
1: ਤੇ ਨਾ ਹੀ ਉਹ ਆ ਰਹੇ ਨੇ। ਵੈਸੇ ਇਸ ਮੌਕੇ ਦੇ ਉੱਤੇ ਵੇਖਿਆ ਜਾਵੇ ਤਾਂ ਕੀ ਭਾਰਤੀ ਲੋਕਾਂ ਦਾ ਰੁਝਾਨ ਹੈ ਇਸ ਪਾਸੇ ਨੂੰ ਕਿ ਕਾਫ਼ੀ ਵੱਡਾ ਇੱਕ ਤਬਕਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਇਸਤੇਮਾਲ ਕਰਨਾ ਸ਼ੁਰੂ ਕਰ ਗਿਆ ਵਾ ਡਿਜੀਟਲ, ਜਾਂ ਫਿਰ ਹਾਲੇ ਵੀ ਕੈਸ਼ ਦੀ ਭਰਮਾਰ ਹੈ ਜਾਂ ਫਿਰ 50-50 ਹੈ, ਕੀ ਸਿਚੁਏਸ਼ਨ ਹੈ ਇਸ ਟਾਈਮ ਦੇ ਉੱਤੇ, ਕੀ ਲੋਕਾਂ ਕੋਲ ਬਦਲ ਕੀ ਨੇ?
0: ਨਹੀਂ ਕੈਸ਼ ਵੈਸੇ ਹੁਣ ਕਾਫੀ ਕੈਸ਼ ਘੱਟ ਗਿਆ ਸੀਗਾ, ਕਿਉਂਕਿ ਜਿਹੜੇ ਬੈਂਕਾਂ ਚ ਦੋਸਤ ਨੇ ਕੋਈ ਮੈਨੇਜਰ ਨੇ ਜਾਂ ਕਿਸੇ ਹੋਰ, ਉਹ ਦੱਸਦੇ ਆ ਕਿ ਹੁਣ ਜਿਹੜੀ ਹੈਗੀ ਕੈਸ਼ ਟ੍ਰਾਂਜੈਕਸ਼ਨ ਜਿਹੜੀ ਆ ਉਹ ਕਾਫੀ ਬਹੁਤ ਫਰਕ ਪੈ ਗਿਆ, ਬੜਾ ਕੈਸ਼ ਘੱਟ ਗਿਆ। ਤੇ ਕੈਸ਼ ਦਾ ਜਿਹੜਾ ਹੈਗਾ ਉਹ ਇਨਫਲੋ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਉਵੇਂ ਵੀ ਦੇਖਣ ਚ ਹੁਣ ਆਉਂਦਾ ਨੀ ਮਾਰਕੀਟ ਦੇ ਵਿੱਚ। ਜਦੋਂ ਆਪਾਂ ਆਮ ਜਾ ਕੇ ਦੁਕਾਨ ਤੇ ਦੇਖਦੇ ਹਾਂ, ਹਰੇਕ ਆਪਣਾ ਮੋਬਾਈਲ ਕੱਢ ਲੈਂਦਾ ਤੇ ਪਰਸ ਦੇ ਵਿੱਚ ਹੱਥ ਘੱਟ ਮਾਰਦਾ ਜਦੋਂ ਪੇਮੈਂਟ ਕੋਈ ਕਰਨੀ ਹੈ ਤੇ, ਪਰ ਹੁਣ ਇਹ ਹੋ ਜਾਏਗਾ ਕਿਉਂਕਿ ਵਪਾਰੀ ਤਾਂ ਇੱਕ ਪੈਸਾ ਨਹੀਂ ਝੱਲ ਸਕਦਾ, ਇੱਕ ਪੈਸੇ ਦਾ ਵੀ ਨੁਕਸਾਨ, ਤੇ ਉਹ ਫਿਰ ਕਹੇਗਾ ਕਿ ਨਹੀਂ ਜੀ ਮੈਨੂੰ ਤਾਂ ਕੈਸ਼ ਦਿਓ ਤੇ ਮੇਰੇ ਤਾਂ ਇੰਨੇ ਪੈਸੇ ਕੱਟੇ ਜਾਣੇ ਆ। ਤੇ ਕਿਉਂਕਿ ਪਹਿਲਾਂ ਜਦੋਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਲੋਕ ਯੂਜ ਕਰਦੇ ਸੀ ਉਦੋਂ ਵੀ ਉਹ ਇਹ ਕਹਿੰਦੇ ਸੀ ਨਾ ਕਿ ਤੁਹਾਨੂੰ ਕੈਸ਼ ਨਾ ਹੀ ਕਰੋ, ਤੁਸੀਂ ਕਾਰਡ ਤੇ ਕਰੋਗੇ, ਸਾਡੇ ਬੈਂਕ ਦੇ ਵਿੱਚ ਟ੍ਰਾਂਜੈਕਸ਼ਨ ਜਦੋਂ ਹੋਣੀ ਆ ਉਹਦੇ ਸਾਨੂੰ ਫੀਸ ਲੱਗਣੀ ਹੈ ਜਾਂ ਸਾਨੂੰ ਟੈਕਸ ਲੱਗਣਾ, ਇੱਦਾਂ ਦੀ ਗੱਲ ਕਰਦੇ ਸੀ। ਇਹੀ ਹੁਣ ਜਿਹੜਾ UPI ਦਾ ਹੋ ਗਿਆ, ਤੇ ਹੁਣ ਦੇਖੋ ਅੱਗੋਂ ਇਹਦੇ ਉੱਤੇ ਕੋਈ ਰਾਹਤ ਸਰਕਾਰ ਕੇਂਦਰ ਸਰਕਾਰ ਦਿੰਦੀ ਹੈ ਜਾਂ ਫਿਰ ਇਹ ਪੱਕਾ ਲਾਗੂ ਹੀ ਹੋਏਗਾ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤੀਆਂ ਮਾਣੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: Este poeso viento, libre pero solo te amo, solo te amo.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 8 ਸਤੰਬਰ 2026 ਮੰਗਲਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਨੂੰ ਧਮਕੀ ਦਿੱਤੀ ਔਰ ਇਸ ਵਾਰ ਕੈਨੇਡੀਅਨ ਜਹਾਜ਼ ਕੰਪਨੀ ਬੰਬਾਰਡੀਅਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਹਾਜ਼ ਵੇਚਣਾ ਹੈ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੀ ਇਸ ਨੂੰ ਬਣਾਉਣਾ ਹੋਏਗਾ। ਟਰੰਪ ਨੇ ਸੋਮਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਅਮਰੀਕਾ ਦੇ ਵਿੱਚ ਹੁਣ ਬੰਬਾਰਡੀਅਰ ਦੀ ਕੋਈ ਵੀ ਵਿਕਰੀ ਨਹੀਂ ਹੋਏਗੀ। ਉਹਨਾਂ ਕਿਹਾ ਕਿ ਜੇਕਰ ਸਾਡਾ ਬਾਜ਼ਾਰ ਚਾਹੀਦਾ ਤਾਂ ਉਤਪਾਦਨ ਇੱਥੇ ਆ ਕੇ ਕਰੋ, ਅਮਰੀਕਾ ਨੂੰ ਪੈਸਿਆਂ ਦੀ ਤਿਜੋਰੀ ਸਮਝਣਾ ਬੰਦ ਕਰੋ। ਇਹ ਕਦਮ ਗੁਆਂਢੀ ਦੇਸ਼ਾਂ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦਰਮਿਆਨ ਚੁੱਕਿਆ ਗਿਆ। ਟਰੰਪ ਦੀ ਇਹ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੀ ਤਰਫ ਤੋਂ ਅਮਰੀਕਾ ਦੇ 20 ਅਰਬ ਡਾਲਰ ਦੇ ਸਮਾਨ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਏ ਜਾਣ ਦੀ ਖਬਰ ਆਈ ਸੀ। ਉਧਰ ਇਸ ਮਾਮਲੇ ਦੇ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਦੀ ਤਰਫ ਤੋਂ ਬੰਬਾਰਡੀਅਰ ਤੋਂ ਟਿੱਪਣੀ ਮੰਗੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਅਮਰੀਕਾ ਦੇ ਵਿੱਚ ਬੰਬਾਰਡੀਅਰ ਦੇ ਕਾਰੋਬਾਰ ਦੇ ਉੱਤੇ ਰੋਕ ਲਗਾਉਣ ਦੀ ਯੋਜਨਾ ਨੂੰ ਕਿਵੇਂ ਲਾਗੂ ਕਰਨਗੇ। ਮੌਂਟਰੀਅਲ ਸਥਿਤ ਬੰਬਾਰਡੀਅਰ ਦੀ ਅਮਰੀਕਾ ਦੇ ਕੈਂਸਾਸ ਸਟੇਟ ਦੇ ਵਿੱਚ ਪਹਿਲਾਂ ਵੀ ਇੱਕ ਫੈਕਟਰੀ ਹੈ ਜਿੱਥੋਂ ਸਪੈਸ਼ਲ ਮਿਸ਼ਨ ਦੇ ਲਈ ਫੌਜੀ ਜਹਾਜ਼ ਬਣਾਏ ਜਾਂਦੇ ਨੇ। ਕੰਪਨੀ ਦੇ ਵਿੱਚ ਅਮਰੀਕਾ ਦੇ ਕਰੀਬ 3500 ਕਰਮਚਾਰੀ ਕੰਮ ਕਰਦੇ ਨੇ ਔਰ ਬੰਬਾਰਡੀਅਰ ਨੂੰ ਜਹਾਜ਼ਾਂ ਦੇ ਪੂਰੇ ਬੇੜੇ ਦੇ ਵਿੱਚ ਕਰੀਬ ਅੱਧੇ ਯਾਨੀ ਕਿ 5100 ਜਹਾਜ਼ ਤਾਂ ਅਮਰੀਕਾ ਦੇ ਸਥਿਤ ਉਸ ਦੀਆਂ ਗ੍ਰਾਹਕ ਕੰਪਨੀਆਂ ਦੇ ਦੁਆਰਾ ਆਪਰੇਟ ਕਰਕੇ ਹੀ ਚਲਾਏ ਜਾਂਦੇ ਨੇ। ਕੰਪਨੀ ਦੀ ਵੈਬਸਾਈਟ ਦੇ ਮੁਤਾਬਕ ਬੰਬਾਰਡੀਅਰ ਦੇ ਜੈੱਟ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਦੇ ਵਿੱਚ ਅਲੱਗ ਅਲੱਗ ਫੈਕਟਰੀਜ਼ ਦੇ ਅੰਦਰ ਤਿਆਰ ਕੀਤੇ ਜਾਂਦੇ ਨੇ। ਉੱਥੇ ਜਹਾਜ਼ਾਂ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀ ਖਬਰ ਇੰਡੋਨੇਸ਼ੀਆ ਤੋਂ, ਜਿੱਥੇ ਜਵਾਲਾਮੁਖੀ ਫਟਣ ਦੀ ਇੱਕ ਵਾਰ ਫਿਰ ਘਟਨਾ ਵਾਪਰੀ ਔਰ ਇਸ ਦਰਮਿਆਨ 3000 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਕੱਲ੍ਹ ਦੇ ਦਿਨ ਵੀ ਇਸ ਕਿਸਮ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹਵਾਈ ਅੱਡਿਆਂ ਦੇ ਸੰਚਾਲਨ ਹੁਣ ਦੂਸਰੇ ਦਿਨ ਵੀ ਬੰਦ ਰਹਿਣ ਦੇ ਚੱਲਦਿਆਂ 3,40,000 ਤੋਂ ਵਧੇਰੇ ਯਾਤਰੀ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਫਸ ਕੇ ਰਹਿ ਗਏ ਨੇ। ਰਾਜਧਾਨੀ ਜਕਾਰਤਾ ਦੀ ਉਹ ਗੱਲ ਕਰੀਏ ਤਾਂ ਇੱਥੋਂ ਕਰੀਬ 150 ਕਿਲੋਮੀਟਰ ਦੂਰ ਅਨਾਕ ਕ੍ਰਕਾਟਾਓ ਨਾਮ ਦਾ ਇੱਕ ਇਲਾਕਾ ਜਿੱਥੇ ਜਵਾਲਾਮੁਖੀ ਸ਼ੁੱਕਰਵਾਰ ਦੇਰ ਰਾਤ ਵਿਸਫੋਟ ਹੋਇਆ ਸੀ। ਇਸ ਦੇ ਇਲਾਵੇ ਦੇ ਵਿੱਚੋਂ ਫਵਾਰੇ ਨਿਕਲਣ ਲੱਗੇ ਅਤੇ ਜਵਾਲਾਮੁਖੀ ਦੇ ਵਿੱਚੋਂ ਨਿਕਲੀ ਰਾਖ ਰਾਜਧਾਨੀ ਜਕਾਰਤਾ ਅਤੇ ਲਾਮਪੁੰਗ ਸੂਬੇ ਤੱਕ ਪਹੁੰਚ ਗਈ। ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 6 ਵਜੇ ਫਿਰ ਤੋਂ ਖੋਲ੍ਹਣ ਦੀ ਇਸ ਨੂੰ ਯੋਜਨਾ ਸੀ, ਪਰ ਹਵਾਈ ਖੇਤਰ ਦੇ ਆਲੇ ਦੁਆਲੇ ਜਵਾਲਾਮੁਖੀ ਦੀ ਰਾਖ ਆਲੇ ਦੁਆਲੇ ਰਹਿਣ ਦੇ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਜਾਣ ਦੇ ਕਾਰਨ ਇਸ ਦੀਆਂ ਉਡਾਨਾਂ ਨੂੰ ਟਾਲ ਦਿੱਤਾ ਗਿਆ। ਹਵਾਈ ਅੱਡੇ ਨੇ ਇੱਕ ਬਿਆਨ 'ਚ ਦੱਸਿਆ ਹੈ ਕਿ ਉਡਾਨਾਂ ਹੁਣ ਸੋਮਵਾਰ ਰਾਤ 12 ਵਜੇ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਇਸ ਦੇ ਵਿੱਚ ਸਿਡਨੀ ਦੇ ਨਾਲ ਜੁੜੀਆਂ ਹੋਈਆਂ ਉਡਾਨਾਂ ਵੀ ਸ਼ਾਮਲ ਨੇ। ਸੋਮਵਾਰ ਦੇ ਦਿਨ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਦੇ ਡਿਪਾਰਚਰ ਹਾਲ ਦੇ ਵਿੱਚ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸੀ। ਉੱਥੇ ਕੌਮਾਂਤਰੀ ਖਬਰਾਂ ਦੀ ਅਗਲੀ ਸਾਂਝ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੇ ਪਾਕਿਸਤਾਨ ਸਰਕਾਰ ਦੀ ਨਵੀਂ ਜਾਣਕਾਰੀ ਦੇ ਮੁਤਾਬਕ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 12.90 ਰੁਪਏ ਪਾਕਿਸਤਾਨੀ ਕਰੰਸੀ ਅਤੇ ਡੀਜ਼ਲ ਦੀ ਕੀਮਤ 3.72 ਰੁਪਏ ਵਧਾਈ ਗਈ ਹੈ। ਖਬਰਾਂ ਨੇ ਕਿ ਇਸ ਵਾਧੇ ਦੇ ਨਾਲ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਹੁਣ ਵੱਧ ਕੇ 358.70 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਉੱਥੇ ਡੀਜ਼ਲ ਦੀਆਂ ਕੀਮਤਾਂ 381 ਪਾਕਿਸਤਾਨੀ ਰੁਪਏ 77 ਪੈਸੇ ਪ੍ਰਤੀ ਲੀਟਰ ਹੋ ਜਾਣਗੀਆਂ। ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਗਈਆਂ ਨੇ। ਇਰਾਨ ਜੰਗ ਦੀ ਵਜ੍ਹਾ ਦੇ ਚੱਲਦਿਆਂ ਪਾਕਿਸਤਾਨ ਦੇ ਵਿੱਚ ਤੇਲ ਸਪਲਾਈ ਦੇ ਅੰਦਰ ਲਗਾਤਾਰ ਦਿੱਕਤਾਂ ਸਾਹਮਣੇ ਆ ਰਹੀਆਂ। ਪਾਕਿਸਤਾਨ ਦਾ ਜ਼ਿਆਦਾਤਰ ਜਿਹੜਾ ਤੇਲ ਆ ਹੋਰਮੁਜ਼ ਸਟ੍ਰੇਟ ਦੇ ਜ਼ਰੀਏ ਹੀ ਆਉਂਦਾ, ਪਰ ਇਸੇ ਰਸਤੇ ਤੋਂ ਹੁਣ ਆਵਾਜਾਈ ਬੰਦ ਹੋਣ ਦੇ ਚੱਲਦਿਆਂ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਵੱਧ ਗਈ ਹੈ। ਮਾਰਚ ਮਹੀਨੇ ਤੋਂ ਹੀ ਪਾਕਿਸਤਾਨ ਲਗਾਤਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਸੋਧ ਕਰਦਾ ਰਿਹਾ ਹੈ। ਇਸ ਦਰਮਿਆਨ ਫਰਾਂਸ ਤੋਂ ਅਗਲੀ ਖਬਰ, ਜਿੱਥੇ ਫਰਾਂਸ ਦੇ ਪ੍ਰਸਿੱਧ ਆਈਫਲ ਟਾਵਰ ਨੂੰ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸੋਮਵਾਰ ਦੇ ਦਿਨ ਬੰਦ ਕਰ ਦਿੱਤਾ ਗਿਆ। ਕਰਮਚਾਰੀਆਂ ਅਤੇ ਉਸ ਆਈਫਲ ਟਾਵਰ ਦੇ ਪ੍ਰਬੰਧਨ ਕਰਨ ਵਾਲੀ ਸੰਸਥਾ ਦੇ ਮੁਤਾਬਕ ਇੱਕ ਹਿੰਦੂ ਧਾਰਮਿਕ ਸਮੂਹ ਦੇ ਦੌਰੇ ਦੇ ਦਰਮਿਆਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੀ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਦੱਸ ਦਈਏ ਕਿ ਬਾਪਸ ਨਾਮ ਦੀ ਜਿਹੜੀ ਸੰਸਥਾ ਹੈ ਜਿਹਨੂੰ ਸਵਾਮੀ ਨਾਰਾਇਣ ਦੇ ਨਾਲ ਵੀ ਜਾਣ ਲਿਆ ਜਾਂਦਾ, ਇਹਦੇ ਨਾਲ ਜੁੜੇ ਹੋਏ ਕਰੀਬ 100 ਲੋਕਾਂ ਦੇ ਇੱਕ ਵਫਦ ਨੇ ਸ਼ਨੀਵਾਰ ਦੇ ਦਿਨ ਫਰਾਂਸ ਦੇ ਰਾਜਧਾਨੀ ਪੈਰਿਸ ਦੇ ਵਿੱਚ ਇੱਕ ਇਸ ਮਸ਼ਹੂਰ ਸਥਾਨ ਦਾ ਦੌਰਾ ਕੀਤਾ ਸੀ। ਕਰਮਚਾਰੀ ਯੂਨੀਅਨ ਦੀ ਪ੍ਰਤੀਨਿਧੀ ਡਾਇਨੇ ਡੋਵਾਈਨ ਨੇ ਦੱਸਿਆ ਕਿ ਵਫਦ ਦੇ ਪਹੁੰਚਣ ਦੇ ਉੱਤੇ ਮਹਿਲਾਵਾਂ ਨੂੰ ਉੱਥੋਂ ਹਟਣ ਦੇ ਲਈ ਕਿਹਾ ਗਿਆ।
ਉਹਨਾਂ ਨੇ ਖਬਰ ਏਜੰਸੀ ਰੂਟਰਸ ਨੂੰ ਕਿਹਾ ਕਿ ਇਸ ਵਫਦ ਦੇ ਦੌਰੇ ਦੇ ਦਰਮਿਆਨ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਛੱਡ ਸਕਣ ਤਾਂ ਕਿ ਉੱਥੇ ਪੁਰਸ਼ਾਂ ਨੂੰ ਤੈਨਾਤ ਕੀਤਾ ਜਾ ਸਕੇ। ਡਾਵੋਇਨ ਨੇ ਇਹ ਵੀ ਗੱਲ ਕਹੀ ਕਿ ਇਸ ਘਟਨਾ ਨੂੰ ਲੈ ਕੇ ਮੈਨੇਜਮੈਂਟ ਨੇ ਬਾਅਦ ਦੇ ਵਿੱਚ ਕਰਮਚਾਰੀਆਂ ਤੋਂ ਮਾਫ਼ੀ ਵੀ ਮੰਗੀ। ਇਹ ਨਾ ਖਾਸ ਕਰਕੇ ਕਰਮਚਾਰੀਆਂ ਮਹਿਲਾਵਾਂ ਨੂੰ ਬਹੁਤ ਬੁਰਾ ਲੱਗਿਆ। ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਇਸ ਦੇ ਨਾਲ ਉਹਨਾਂ ਨੇ ਅਪਮਾਨ ਮਹਿਸੂਸ ਕੀਤਾ। ਪੂਰੇ ਵੀਕਐਂਡ ਦੇ ਦਰਮਿਆਨ ਤਣਾਅ ਵਧਦਾ ਗਿਆ ਔਰ ਇਸ ਦੇ ਲਈ ਮੰਗਲਵਾਰ ਸਵੇਲ ਵੇਰੇ ਕਰਮਚਾਰੀਆਂ ਦੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾ ਮਕਸਦ ਇਸ ਦਾ ਦੁਬਾਰਾ ਤੋਂ ਪ੍ਰਬੰਧਨ ਸ਼ੁਰੂ ਕਰਨਾ ਤੇ ਦੂਸਰਾ ਇਹ ਤੈਅ ਕਰਨਾ ਹੈ ਕਿ ਕੰਪਨੀ ਦੇ ਵਿੱਚ ਮਹਿਲਾਵਾਂ ਦੇ ਨਾਲ ਫਿਰ ਤੋਂ ਇਸ ਕਿਸਮ ਦਾ ਵਿਵਹਾਰ ਨਾ ਹੋਵੇ। ਪੈਰਿਸ ਦੇ ਵਿੱਚ ਇਸ ਸਮਾਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ SCTE ਨੇ ਪੁਸ਼ਟੀ ਕੀਤੀ ਹੈ ਕਿ ਵਫਦ ਨੇ ਅਪੀਲ ਕੀਤੀ ਸੀ ਕਿ ਇਸ ਦੌਰੇ ਦਾ ਇੰਤਜ਼ਾਮ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਘੱਟ ਤੋਂ ਘੱਟ ਹੋ ਸਕੇ ਔਰ ਇਹ ਜਾਣਕਾਰੀ ਏਜੰਸੀ AFP ਨੇ ਦਿੱਤੀ ਹੈ। ਦੱਸ ਦਈਏ ਕਿ ਹੁਣ ਬਾਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਐਤਵਾਰ ਦੇ ਦਿਨ ਪੈਰਿਸ ਦੇ ਵਿੱਚ ਆਪਣੇ ਪਹਿਲੇ ਵੱਡੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾਣਾ ਸੀ ਤੇ ਐਸੇ ਦਰਮਿਆਨ ਪੈਰਿਸ ਸਥਿਤ ਬਾਪਸ ਮੰਦਰ ਨੇ ਐਕਸ ਦੇ

ਦੌਰੇ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਘਟਨਾਵਾਂ ਦੀ ਜਾਂਚ ਕੀਤੀ ਜਾਏਗੀ। ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਨੂੰ ਸਮਝਦਾ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਅਸੰਤੋਸ਼ ਤੁਹਾਡਾ ਨਾਰਾਜ਼ ਹੋਣਾ ਜਾਇਜ਼ ਹੈ। ਮਹਿਲਾਵਾਂ ਤੇ ਪੁਰਸ਼ਾਂ ਦੇ ਦਰਮਿਆਨ ਬਰਾਬਰੀ ਸਾਡੇ ਇਤਿਹਾਸਕ ਇਮਾਰਤਾਂ ਹੋਣ ਚਾਹੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਵੇ ਉੱਥੇ ਰੁਕਣੀ ਨਹੀਂ ਚਾਹੀਦੀ ਔਰ ਇਸ ਨੂੰ ਹਰ ਥਾਂ ਦੇ ਉੱਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ। ਉੱਧਰ ਫਰਾਂਸ ਦੇ ਧੁਰ ਦੱਖਣਪੰਥੀ ਨੇਤਾ ਮਰੀਨ ਪੇ ਲੇਨ ਨੇ ਕਿਹਾ ਕਿ ਫਰਾਂਸ ਕਦੇ ਵੀ ਇਹ ਸਵੀਕਾਰ ਨਹੀਂ ਕਰੇਗਾ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਿਤ ਕਰ ਦਿੱਤਾ ਜਾਵੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਯਾਇਲ ਬਾਨ ਪ੍ਰੀਵੇ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਵਿਦੇਸ਼ੀ ਜਿਹੜੇ ਸੈਲਾਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਹਟਣ ਤੇ ਮਜਬੂਰ ਕਰਨ ਦੇ ਫੈਸਲੇ ਦੀ ਕਦੇ ਵੀ ਹਮਾਇਤ ਨਹੀਂ ਕਰਾਂਗੀ। ਉੱਥੇ ਜਦੋਂ ਧਾਰਮਿਕ ਆਸਥਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਕਹਿ ਦਿੱਤਾ ਜਾਂਦਾ, ਸੁਣ ਲਿਆ ਜਾਂਦਾ ਔਰ ਇਸ ਦਰਮਿਆਨ ਫਰਾਂਸ ਦੀ ਇਹ ਘਟਨਾ ਵੀ ਵਾਪਰੀ ਹੈ। ਦੂਜੇ ਪਾਸੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਦਰਮਿਆਨ ਮਾਸ ਖਾਣ ਨੂੰ ਲੈ ਕੇ ਬਾਬਾ ਬਗੇਸ਼ਵਰ ਧਾਮ ਦੀ ਟਿੱਪਣੀ ਤੋਂ ਬਾਅਦ ਹੁਣ ਵਿਵਾਦ ਭਖ ਗਿਆ। ਭਾਜਪਾ ਨੇ ਇਸ ਵਿਵਾਦ ਦੇ ਉੱਤੇ ਖੁਦ ਨੂੰ ਦੂਰ ਰੱਖਦਿਆਂ ਹੋਇਆਂ ਦੇਵਿੰਦਰ ਸ਼ਾਸਤਰੀ ਨੂੰ ਹੀ ਨਸੀਹਤ ਦੇ ਦਿੱਤੀ ਹੈ। ਭਾਜਪਾ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ, ਕੀ ਪਹਿਨਣਾ ਚਾਹੀਦਾ। ਇਹ ਬਿਆਨ ਬਾਬਾ ਬਗੇਸ਼ਵਰ ਦੀ ਉਸ ਅਪੀਲ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੁਰਗਾ ਪੂਜਾ ਦੇ ਦਰਮਿਆਨ ਮੱਛੀ ਜਾਂ ਮਾਸ ਨਾ ਪਕਾਉਣ ਤੇ ਨਾ ਖਾਣ ਦੀ ਅਪੀਲ ਕੀਤੀ ਸੀ। ਭਾਜਪਾ ਪੱਛਮ ਬੰਗਾਲ ਇਕਾਈ ਦੇ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਦੇਵਿੰਦਰ ਸ਼ਾਸਤਰੀ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਧਰਮ ਗੁਰੂ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਦੇ ਲੋਕ ਕਿਸ ਕਿਸਮ ਦੀਆਂ ਆਦਤਾਂ ਅਪਣਾਉਣ। ਦਰਅਸਲ ਦੇਵਿੰਦਰ ਸ਼ਾਸਤਰੀ ਨੇ ਤਿਉਹਾਰਾਂ ਦੇ ਸਮੇਂ ਮਾਸਾਹਾਰੀ ਖਾਣ ਵਾਲੇ ਲੋਕਾਂ ਨੂੰ ਪਖੰਡੀ ਕਿਹਾ ਸੀ ਤੇ ਉਹਨਾਂ ਨੂੰ ਇਸ ਆਦਤ ਨੂੰ ਛੱਡਣ ਦੇ ਲਈ ਵੀ ਕਿਹਾ ਸੀ। ਹੁਣ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਆਮ ਲੋਕਾਂ ਜ਼ਿਆਦਾਤਰ ਲੋਕ ਜਿਹੜੇ ਮੱਛੀ ਖਾਂਦੇ ਨੇ ਉਹਨਾਂ ਦੀ ਨਾਰਾਜ਼ਗੀ ਭਾਜਪਾ ਨਹੀਂ ਸਹਿ ਸਕਦੀ, ਇਸ ਲਈ ਇਸੇ ਮੁੱਦੇ ਦੇ ਉੱਤੇ ਭਾਜਪਾ ਨੇ ਇੱਕ ਧਰਮ ਗੁਰੂ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਬੰਗਾਲ ਭਾਜਪਾ ਦੇ ਚੀਫ਼ ਨੇ ਕਿਹਾ ਕਿ ਅਸ਼ਟਮੀ ਦੇ ਉੱਤੇ ਲੁਚੀ ਯਾਨੀ ਪੂਰੀ ਤੇ ਨੌਵੀਂ ਦੇ ਉੱਤੇ ਬੱਕਰੇ ਦਾ ਮਾਸ ਖਾਣਾ ਬੰਗਾਲ ਦੀ ਪੁਰਾਣੀ ਪਰੰਪਰਾ ਹੈ। ਲੋਕ ਇਸ ਨੂੰ ਛੱਡਣ ਦੇ ਲਈ ਛੱਡ ਦੇਣ ਇਸ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦਈਏ ਕਿ ਦੇਵਿੰਦਰ ਸ਼ਾਸਤਰੀ ਦੀ ਟਿੱਪਣੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਖਾਣ ਪਾਣ ਧਾਰਮਿਕ ਰੀਤੀ ਰਿਵਾਜ਼ ਇਤਿਹਾਸਕ ਰੂਪ ਦੇ ਨਾਲ ਚੱਲਦੇ ਨੇ ਜਾਂ ਫਿਰ ਧਾਰਮਿਕ ਢਾਂਚੇ ਦੇ ਅੰਦਰ ਰਹਿ ਕੇ ਹੀ ਚੱਲਣੇ ਚਾਹੀਦੇ ਨੇ। ਭਾਜਪਾ ਇਸ ਵਕਤ ਬੁਰੀ ਫਸੀ ਹੈ ਪਰ ਉਸ ਦਰਮਿਆਨ ਦੂਜੇ ਪਾਸੇ ਦਿੱਲੀ ਦੀ ਸੱਤਿਆ ਨਿਕੇਤਨ ਇਮਾਰਤ ਡਿੱਗਣ ਤੋਂ ਬਾਅਦ 7 ਲੋਕਾਂ ਦੀ ਮੌਤ ਦੇ ਬਾਅਦ ਹੁਣ MCD ਨੇ ਰਾਜਧਾਨੀ ਦੇ ਸਾਰੇ ਜ਼ੋਨਸ ਦੇ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਰੇ ਹੀ ਕਾਰਜਪਾਲਿਕਾ ਦੇ ਜਿਹੜੇ ਜੁੜੇ ਹੋਏ ਕਰਮਚਾਰੀ ਨੇ ਉਹ ਆਪੋ ਆਪਣੇ ਇਲਾਕਿਆਂ ਦੀਆਂ ਇਮਾਰਤਾਂ ਦਾ ਨਿਰੀਖਣ 10 ਸਤੰਬਰ ਤੱਕ ਕਰਕੇ ਇਸ ਦੀ ਇੱਕ ਰਿਪੋਰਟ ਤਿਆਰ ਕਰਨਗੇ। ਨਿਰੀਖਣ ਦੇ ਦਰਮਿਆਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਹਲਫ਼ਨਾਮੇ ਦਾ ਹਿੱਸਾ ਵੀ ਬਣਾਇਆ ਜਾਏਗਾ। MCD ਦੇ ਵਾਧੂ ਕਮਿਸ਼ਨਰ ਜਿਹੜੇ ਨੇ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ, ਐਡੀਸ਼ਨਲ ਕਮਿਸ਼ਨਰ, ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਇਮਾਰਤ ਦੀ ਪਛਾਣ ਕੀਤੀ ਜਾ ਸਕੇ। ਦੱਸ ਦਈਏ ਕਿ 6 ਸਤੰਬਰ ਨੂੰ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਦੇ ਵਿੱਚ 5 ਮੰਜ਼ਰਾ ਇਮਾਰਤ ਡਿੱਗਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਬਿਲਡਿੰਗ ਮਾਲਕ ਹਰੀ ਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਯਾਨੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੋਵੇਂ ਇੱਕ ਬਜ਼ੁਰਗ ਜੋੜੇ ਨੇ, ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੀਆਂ ਇਮਾਰਤਾਂ ਦੀ ਪੜਤਾਲ ਕਰਨ ਵਾਲੀ ਜਾਂ ਆਡਿਟ ਕਰਨ ਵਾਲੀ ਸੰਸਥਾਵਾਂ ਅਤੇ ਉਹਨਾਂ ਦੇ ਪ੍ਰਮੁੱਖਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਦਿੱਲੀ ਪੁਲਿਸ ਦੇ ਮੁਤਾਬਕ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀ ਰਾਮ ਗੁਪਤਾ ਦੇ ਨਾਂ ਦੇ ਉੱਤੇ ਸੀ, ਜਦਕਿ ਉਹਨਾਂ ਦਾ ਬੇਟਾ ਇਸ ਦੀ ਦੇਖਰੇਖ ਕਰਦਾ ਸੀ। ਇਸ ਲਈ ਉਹਨਾਂ ਦੇ ਬੇਟੇ ਮਹੇਸ਼ ਗੁਪਤਾ ਨੂੰ ਵੀ 2 ਦਿਨ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ। ਉੱਧਰ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਵੀ ਪਾਈਏ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ 6 ਮਹੀਨੇ ਬਾਕੀ ਰਹਿਣ ਦੇ ਚੱਲਦਿਆਂ ਭਾਜਪਾ ਪੂਰੀ ਤਰ੍ਹਾਂ ਦੇ ਨਾਲ ਇਲੈਕਸ਼ਨ ਮੋਡ 'ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹੁਣ ਸਪਤੰਬਰ ਤੇ ਅਕਤੂਬਰ ਮਹੀਨੇ 'ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ 'ਚ ਰੱਖਣ ਦੇ ਫੈਸਲੇ ਕੀਤੇ ਨੇ। ਉੱਚ ਪੱਧਰੀ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਹਾਈ ਲੈਵਲ ਦੀਆਂ ਭਾਜਪਾ ਤੋਂ ਭਾਰਤ ਦੇ ਮੀਡੀਆ ਦੇ ਹਵਾਲੇ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਮਹੀਨੇ 'ਚ ਪੰਜਾਬ ਦਾ ਇੱਕ ਵਾਰ ਫਿਰ ਤੋਂ ਦੌਰਾ ਕਰਨਗੇ। 3 ਰੋਜ਼ਾ ਦੌਰਾ ਹੋਏਗਾ। ਫਿਲਹਾਲ ਉਹਨਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ ਪਰ ਇਸ ਦਰਮਿਆਨ ਪਾਰਟੀ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੇ ਪਟਿਆਲਾ ਇਸ ਦੇ ਆਸ ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦੀ ਵਿਚਾਰ ਕਰ ਰਹੇ ਨੇ। ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ ਤੇ ਰਾਤ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁੱਖ ਦਫ਼ਤਰ 'ਚ ਆਰਾਮ ਵੀ ਕਰਨਗੇ। ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ 'ਚ ਉਹਨਾਂ ਦੀ ਰੈਲੀ ਆਯੋਜਿਤ ਕਰਨ ਤੇ ਲੀਡਰਸ਼ਿਪ ਦੇ ਨਾਲ ਸੰਪਰਕ ਵੀ ਕਰ ਰਹੇ ਨੇ। ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਪ੍ਰਧਾਨ ਮੰਤਰੀ ਆ ਸਕਦੇ ਨੇ। ਇਸ ਦਰਮਿਆਨ ਅਫਸਰ ਲਾਬੀ ਵੀ ਕੰਮ ਦੇ ਵਿੱਚ ਰੁੱਝ ਗਈ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦੇ ਖਿਲਾਫ਼ 18

0: ਸਤੰਬਰ ਨੂੰ ਪਠਾਨਕੋਟ ਤੋਂ 1 ਮਾਰਚ 2020 ਸ਼ੁਰੂ ਹੋ ਰਿਹਾ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨੇ ਜਿਹੜੇ ਭਾਜਪਾ ਦੇ ਨਿਤਿਨ ਨਵੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19-20 ਤੇ 21 ਨੂੰ 3 ਹੋਰਨਾਂ ਸ਼ਹਿਰਾਂ ਤੋਂ ਇਸ ਦੀ ਸ਼ੁਰੂਆਤ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਨੇ। ਕੁਝ ਕੇਂਦਰੀ ਮੰਤਰੀ ਇਹਨਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਚੁੱਕਣਗੇ ਔਰ ਇਹਨਾਂ ਮਾਰਚਾਂ ਦੀ ਸਮਾਪਤੀ ਜਲੰਧਰ 'ਚ ਹੋਏਗੀ। ਉਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਕਰਕੇ ਭਾਜਪਾ ਦੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੇ ਜਲੰਧਰ ਦੇ ਵਿੱਚ ਔਰ ਇਹਨਾਂ ਮਾਰਚਾਂ ਦੀ ਸ਼ੁਰੂਆਤ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ ਦੇ ਬਾਰੇ ਵੀ ਹਾਲੇ ਵਿਚਾਰ ਵਟਾਂਦਰੇ ਹੋਣੇ ਨੇ। ਦੱਸ ਦਈਏ ਕਿ ਇਸ ਦਰਮਿਆਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੇਤਾ ਨੇ ਭਾਜਪਾ ਦੇ ਉਹ ਵੀ ਆਉਣਗੇ ਅਗਲੇ 1 ਤੋਂ 1.5 ਮਹੀਨੇ ਦੇ ਅੰਦਰ ਅੰਦਰ, ਦੇਖੀ ਜਾਏ ਬਸ। ਖੈਰ, ਇਸ ਦਰਮਿਆਨ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਗ੍ਰੀਨਸ ਪਾਰਟੀ ਦੀ ਸੈਨੇਟਰ ਮੈਰੀਨ ਫਰੀਕੀ, ਇੰਡੀਪੈਂਡੈਂਟ ਸੈਨੇਟਰ ਲੀਡੀਆ ਥੋਰਪ ਆਦਿ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਚਿਹਰੇ, ਸਿਆਸਤ ਦੇ ਨਾਲ ਜੁੜੇ ਹੋਏ ਲੀਡਰ ਤੇ ਅਲੱਗ ਅਲੱਗ ਸਮਾਜਿਕ ਕਾਰਕੁਨਾਂ ਨੇ, ਦਰਜਨਾਂ ਹੋਣਾ ਲੋਕਾਂ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੈਨਬਰਾ ਦੇ ਵਿੱਚੋਂ ਹਟਾ ਦੇਣ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤੇ। ਦੱਸ ਦਈਏ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਇਸ ਕਿਸਮ ਦੇ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਗਜ਼ਾ ਦੇ ਵਿੱਚ ਆਸਟ੍ਰੇਲੀਅਨ ਨਾਗਰਿਕ ਜ਼ੋਮੀ ਫ੍ਰੈਂਕੋਮ ਦੀ ਹੋਈ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਜ਼ਰਾਈਲ ਦੇ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਸੰਵੇਦਨਸ਼ੀਲ ਬਿਆਨ ਕਿਉਂ ਨਹੀਂ ਦਿੱਤਾ ਗਿਆ, ਬਲਕਿ ਇਸ ਦੇ ਉਲਟ ਇਜ਼ਰਾਈਲ ਦੇ ਅੰਬੈਸਡਰ ਨੇ ਜਿਹੜੇ ਆਸਟ੍ਰੇਲੀਆ 'ਚ ਹਿਲੇਲ ਨਿਊਮੈਨ, ਉਹਨਾਂ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਇਸ ਮਾਮਲੇ 'ਚੋਂ ਕੋਈ ਵੀ ਮਾਫ਼ੀ ਨਹੀਂ ਮੰਗਣਾ ਚਾਹੁੰਦੇ ਜ਼ੋਮੀ ਫ੍ਰੈਂਕੋਮ ਦੇ ਪਰਿਵਾਰਕ ਮੈਂਬਰਾਂ ਤੋਂ, ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਜ਼ਰਾਈਲ ਡਿਫੈਂਸ ਫੋਰਸ ਦੀ ਗਲਤੀ ਦੇ ਚੱਲਦਿਆਂ ਇਸ ਆਸਟ੍ਰੇਲੀਅਨ ਮਹਿਲਾ ਦੀ ਮੌਤ ਹੋਈ ਸੀ, ਜਦਕਿ ਹੁਣ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਆਸਟ੍ਰੇਲੀਆ ਦੇ ਵਿੱਚ ਹਿਲੇਲ ਨਿਊਮੈਨ, ਉਹਨਾਂ ਦਾ ਕਹਿਣਾ ਸੀ ਕਿ IDF ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕਰ ਰਹੀ ਹੈ। ਮਾਮਲਾ ਅਪ੍ਰੈਲ 2024 ਦਾ, ਜੋ ਵੀ ਪੜਤਾਲ ਦੇ ਨਤੀਜੇ ਸਾਹਮਣੇ ਆਉਣਗੇ ਉਸੇ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਜਾਂ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਗੇ। ਇਹ ਕਾਫ਼ੀ ਅਸੰਵੇਦਨਸ਼ੀਲ ਬਿਆਨ ਸੀ, ਇਸੇ ਨੂੰ ਲੈ ਕੇ ਹੁਣ ਇੱਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਜ਼ੋਮੀ ਫ੍ਰੈਂਕੋਮ ਦੀ ਮੌਤ ਹੋਈ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਦੀ ਮੌਤ ਇਜ਼ਰਾਈਲ ਡਿਫੈਂਸ ਫੋਰਸ ਦੇ ਹਮਲਿਆਂ ਦੇ ਚੱਲਦਿਆਂ ਹੋਈ ਹੈ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ੋਮੀ ਫ੍ਰੈਂਕੋਮ ਯੂਨਾਈਟਿਡ ਨੇਸ਼ਨ ਵਰਗੀਆਂ ਕੁਝ ਸੰਸਥਾਵਾਂ ਦੇ ਨਾਲ ਮਨੁੱਖੀ ਕਾਰਕੁਨ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਸੀ। ਹਮਾਸ ਜਾਂ ਕਿਸੇ ਵੀ ਹੋਰ ਐਸੀ ਸੰਸਥਾ ਦੇ ਨਾਲ ਨਹੀਂ ਸੀ ਜੁੜੀ ਹੋਈ ਜਿਸ ਨੂੰ ਇਜ਼ਰਾਈਲ ਜਾਂ ਉਸ ਦੀ ਹਮਾਇਤ ਵਾਲੀ ਸਰਕਾਰ ਜਿਹੜੀ ਹੈ ਦਹਿਸ਼ਤਗਰਦੀ ਮੰਨਦੀ ਹੋਵੇ। ਇਸ ਕਰਕੇ ਜ਼ੋਮੀ ਫ੍ਰੈਂਕੋਮ ਇੱਕ ਆਮ ਸਿਵਲੀਅਨ ਦੇ ਤੌਰ ਦੇ ਉੱਤੇ ਜਿਹੜੀ ਵਾਰ ਜ਼ੋਨ ਦੇ ਵਿੱਚ ਮਦਦ ਦੇਣ ਪਹੁੰਚੀ ਸੀ ਦੀ ਹੋਈ ਮੌਤ ਇਸ ਵਕਤ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਗਾਰਜੀਅਨ ਤੇ ਅਦਾਰੇ ABC ਨੂੰ ਇੱਕ ਵਾਰ ਫਿਰ ਤੋਂ ਵਨ ਨੇਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਵਨ ਨੇਸ਼ਨ ਦੇ ਵਿਕਟੋਰੀਆ ਦੇ ਵਿੱਚ ਨੇਤਾ ਵਾਰਨ ਪਿਕਰਿੰਗ ਦੀ ਤਰਫ ਤੋਂ ਸੂਬੇ ਦੇ ਵਿੱਚ ਇੱਕ ਮੀਡੀਆ ਮੀਟ ਕੀਤੀ ਗਈ। ਇਸ ਦਰਮਿਆਨ ਉਹਨਾਂ ਦੇ ਉੱਤੇ ਲੱਗੇ ਜਿਹੜੇ ਡਰੱਗਸ ਦੇ ਇਲਜ਼ਾਮ ਸੀ ਤੇ ਉਹਨਾਂ ਦੀ ਐਕਸ ਪਾਰਟਨਰ ਦੇ ਉੱਤੇ, ਉਸ ਦੇ ਬਾਰੇ ਉਹਨਾਂ ਨੇ ਸਪਸ਼ਟੀਕਰਨ ਦੇਣਾ ਸੀ। ਪਰ ਰਿਪੋਰਟਾਂ ਦੇ ਮੁਤਾਬਕ ਇਸ ਪ੍ਰੈਸ ਕਾਨਫਰੰਸ ਨੂੰ, ਜਿਹਨੂੰ ਕ੍ਰਾਊਨ ਮੈਲਬਨ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ, ਹੋਟਲ ਸਟਾਫ ਨੂੰ ਇਹ ਪਹਿਲਾਂ ਕਹਿ ਦਿੱਤਾ ਗਿਆ ਕਿ ਗਾਰਜੀਅਨ ਆਸਟ੍ਰੇਲੀਆ ਤੇ ਅਦਾਰੇ ABC ਦੇ ਕਿਸੇ ਵੀ ਪੱਤਰਕਾਰ ਕੈਮਰਾਮੈਨ ਨੂੰ ਅੰਦਰ ਨਾ ਦਾਖਲ ਹੋਣ ਦਿੱਤਾ ਜਾਵੇ। ਪਿਕਰਿੰਗ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ ਔਰ ਉਹਨਾਂ ਇਹ ਗੱਲ ਜ਼ਰੂਰ ਕਹੀ ਕਿ ਉਹਨਾਂ ਦੀ ਐਕਸ ਪਾਰਟਨਰ ਅਤੇ ਉਹ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ। ਅੱਜ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਪ੍ਰਸ਼ਨ ਕਾਲ ਹੈ, ਬੜੇ ਸਾਰੇ ਸਵਾਲ ਪੁੱਛੇ ਜਾ ਰਹੇ ਨੇ ਸੱਤਾਧਾਰੀ ਧਿਰ ਲੇਬਰ ਪਾਰਟੀ ਦੀ ਤਰਫ ਤੋਂ। ਇਸ ਦਰਮਿਆਨ ਘਰਾਂ ਦੀਆਂ ਜਿਹੜੀਆਂ ਵਿਆਜ ਦਰਾਂ ਨੇ ਅਲੱਗ ਅਲੱਗ ਬੈਂਕਾਂ ਜਾਂ ਦੂਸਰਿਆਂ ਵਿੱਤੀ ਅਦਾਰਿਆਂ ਦੇ ਉਲਟ, ਉਹਨਾਂ ਦੇ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ, ਇਸ ਕਿਸਮ ਦੀ ਖਬਰ ਵੀ ਸਾਹਮਣੇ ਆਈ ਹੈ। ਵੈਸਟਬੈਂਕ ਦੇ ਹੈੱਡ ਦੀ ਤਰਫ ਤੋਂ ਫੋਰਕਾਸਟ ਕੀਤਾ ਗਿਆ ਹੈ ਕਿ ਜਿਹੜੀਆਂ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਇਸ ਬੈਠਕ ਦੇ ਦਰਮਿਆਨ RBI ਕਰ ਦੇਗਾ। ਮੈਥਿਊ ਐਸਨ, ਜਿਹੜੇ ਕਿ ਵੈਸਟਬੈਂਕ ਦੇ ਹੈੱਡ ਨੇ, ਉਹਨਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵੀ $2.10 ਤੋਂ ਪਾਰ ਹੋ ਚੁੱਕੀਆਂ ਨੇ। ਮੋਰਟਗੇਜ ਨੂੰ ਵੀ ਹੁਣ ਇੱਕ ਟਾਈਟ ਪਲਾਨ ਦੇ ਤੌਰ ਦੇ ਉੱਤੇ ਦੇਖਣਾ ਹੋਏਗਾ। ਵੈਸਟਬੈਂਕ ਦੀ ਤਰਫ ਤੋਂ ਇਹ ਅੰਦਾਜ਼ੇ, ਇਹ ਕਿਆਸ ਲਗਾਏ ਗਏ ਨੇ ਕਿ RBI ਇਸ ਬੈਠਕ ਦੇ ਵਿੱਚ ਇਜ਼ਾਫਾ ਕਰ ਸਕਦਾ, ਜਦਕਿ ਨਵੰਬਰ ਮਹੀਨੇ ਦੀ ਬੈਠਕ 'ਚ ਵਿਆਜ ਦਰਾਂ ਸਥਿਰ ਰੱਖੀਆਂ ਜਾਣਗੀਆਂ। ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ ਅੱਜ ਦੇ ਦਿਨ ਆਉਂਦੀ 21 ਸਪਤੰਬਰ ਨੂੰ ਇੰਟਰ ਜਨਰੇਸ਼ਨਲ ਰਿਪੋਰਟ ਜਿਹੜੀ ਉਹ ਜਾਰੀ ਕਰਨ ਜਾ ਰਹੇ ਨੇ। ਇਸ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਆਸਟ੍ਰੇਲੀਆ 'ਚ ਕਿ ਇਸ ਕਾਨੂੰਨ ਦੇ ਅੰਦਰ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਜਾਣਗੀਆਂ। ਇੰਟਰਜੈਨਰੇਸ਼ਨਲ ਵੈਲਥ ਯਾਨੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਨੂੰ ਮਿਲਦੀ ਜਿਹੜੀ ਸਰਮਾਇਆ ਉਸ ਦੇ ਉੱਤੇ ਲੱਗਦਾ ਆਸਟ੍ਰੇਲੀਆ ਦੇ ਵਿੱਚ ਟੈਕਸ, ਉਸ ਨੂੰ ਰੀਡਿਫਾਈਨ ਕੀਤੇ ਜਾਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਉੱਧਰ ਦੂਸਰੇ ਪਾਸੇ ਲਿਬਰਲ ਪਾਰਟੀ ਦੇ ਐਮ ਪੀ ਗ੍ਰਾਥ ਹੈਮਿਲਟਨ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੋਂ ਪੁੱਛਿਆ ਕਿ ਕੀ ਉਹ ਅਲਾਈਡ ਹੈਲਥ ਸਰਵਿਸਿਜ਼ ਜਿਹੜੀਆਂ ਵੈਟਰਨਸ ਦੇ ਲਈ ਦਿੱਤੀਆਂ ਜਾਂਦੀਆਂ ਉਹਦੇ 'ਤੇ ਲੱਗੀ ਹੋਈ $5,000 ਦੀ ਕੈਪ ਜਿਹੜੀ ਉਹ ਹਟਾ ਲੈਣਗੇ ਅਤੇ ਇਸ ਦੀ ਬਜਾਏ $150 million ਦਾ ਇੱਕ ਬਜਟ ਅਲੱਗ ਤੋਂ ਕੌਪ ਸਮਿਟ ਦੇ ਲਈ ਰੱਖਣਗੇ ਜਾਂ ਫਿਰ ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਦੀ ਇੱਕ ਆਰਥਿਕ ਮਦਦ ਦਿੱਤੀ ਜਾਏਗੀ। ਹਾਲ ਫਿਲਹਾਲ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਦੀ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਉੱਧਰ ਦੂਸਰੇ ਪਾਸੇ ਜਿਹੜੀ ਇਸ ਅੱਜ ਦੇ ਦਿਨ ਪ੍ਰਸ਼ਨ ਕਾਲ ਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਜ਼ਰੂਰ ਸਾਹਮਣੇ ਆ ਗਈਆਂ। ਉਦਾਹਰਣ ਦੇ ਤੌਰ ਦੇ ਉੱਤੇ ਟਬੈਕੋ ਟੈਕਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਨੈਸ਼ਨਲ ਪਾਰਟੀ ਦੇ ਫਰੰਟ ਬੈਂਚਰ ਐਨੇ ਵੈਬਸਟਰ ਨੇ ਅਸਿਸਟੈਂਟ ਟ੍ਰੈਜਰ ਡੈਨੀਅਲ ਮੋਲੀਨੋ ਤੋਂ ਸਵਾਲ ਖੜੇ ਕੀਤੇ, ਕਿਹਾ ਕਿ ਆਖਿਰਕਾਰ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਜਿਹੜਾ ਵਿਚਾਰ ਆ ਉਸਦੇ ਉਲਟ ਕਿਉਂ ਨਹੀਂ ਖੜੇ ਹੁੰਦੇ, ਕਿਉਂ ਨਹੀਂ ਇਸ ਕਿਸਮ ਦੀ ਪਾਲਿਸੀ ਦੇ ਉੱਤੇ ਵਿਚਾਰ ਕੀਤੇ ਜਾਂਦੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿਹੜੀਆਂ ਇਲੀਗਲ ਤਬੈਕੋ ਹੈ ਉਸ ਨੂੰ ਘੱਟ ਕਰਨ ਦੇ ਲਈ ਲੀਗਲ ਤਬੈਕੋ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ, ਤਬਾਕੋ ਐਕਸਾਈਜ਼ ਜਿਹੜਾ ਘੱਟ ਕਰ ਦਿੱਤਾ ਜਾਵੇ। ਜਦਕਿ ਡੈਨੀਅਲ ਮੋਲੀਨੋ ਦਾ ਹੀ ਸੰਸਦੀ ਹਲਕਾ ਸੀ ਜਿਸ ਦੇ ਵਿੱਚ ਕੱਲ੍ਹ ਰਾਤ ਤਬਾਕੂ ਸਟੋਰ ਨੂੰ ਇੱਕ ਵਾਰ ਫਿਰ ਤੋਂ ਅੱਗ ਲਗਾ ਦਿੱਤੀ ਗਈ। ਦੱਸ ਦਈਏ ਕਿ ਇਸ ਦਰਮਿਆਨ ਮਿਲਟਨ ਡਿਕ ਦੀ ਤਰਫ ਤੋਂ ਵੀ ਸਵਾਲ ਪੁੱਛੇ ਗਏ, ਕਿਹਾ ਗਿਆ ਕਿ ਆਖਿਰਕਾਰ ਇਹ ਡੈਨੀਅਲ ਮੋਲੀਨੋ ਦੇ ਖਿਲਾਫ ਇਸ ਕਿਸਮ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ, ਕਿਉਂਕਿ ਡੈਨੀਅਲ ਮੋਲੀਨੋ ਨਾ ਤਾਂ ਉਹ ਮੰਤਰੀ ਨੇ ਅਤੇ ਨਾ ਹੀ ਉਹਨਾਂ ਦਾ ਇਸ ਕਿਸਮ ਦਾ ਪੋਰਟਫੋਲੀਓ ਹੈ ਕਿ ਤਬਾਕੂ ਟੈਕਸ ਦੇ ਨਾਲ ਜੁੜੀਆਂ ਹੋਈਆਂ ਉਹ ਗੱਲਾਂ ਦੇ ਉੱਤੇ ਫੈਸਲੇ ਲੈ ਸਕਣ। ਉੱਧਰ ਇਸ ਦਰਮਿਆਨ ਲਗਾਤਾਰ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਇਲਜ਼ਾਮ ਜ਼ਰੂਰ ਲੱਗ ਰਹੇ ਨੇ ਕਿ ਉਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਨੂੰ ਅਪਣਾ ਰਹੇ ਨੇ। ਐਂਗਸ ਟੇਲਰ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਗੱਲ ਦਾ ਸਪਸ਼ਟੀਕਰਨ ਕੀਤਾ ਕਿ ਇਸ ਕਿਸਮ ਦੀ ਉਹ ਪਾਲਿਸੀ ਬਿਲਕੁਲ ਨਹੀਂ ਅਪਣਾ ਰਹੇ ਜਿਸ ਦੇ ਵਿੱਚ ਇਹ ਵਨ ਨੇਸ਼ਨ ਪਾਰਟੀ ਦਾ ਜ਼ਿਕਰ ਹੋਵੇ, ਬਲਕਿ ਤਬਾਕੋ ਐਕਸਾਈਜ਼ ਨੂੰ ਘੱਟ ਕਰਨ ਦੀ ਗੱਲ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ। ਮੈਲਬਨ ਤੋਂ ਅਗਲੀ ਖਬਰ, ਜਿੱਥੇ ਹੈਰਾਲਸਨ ਦੇ ਹਵਾਲੇ ਦੇ ਨਾਲ ਲੱਗੀ ਇਸ ਖਬਰ ਦੇ ਵਿੱਚ, ਹੁਣ ਕੈਂਸਿੰਗਟਨ ਨਾਮ ਦੇ ਇਲਾਕੇ ਦੇ ਵਿੱਚੋਂ ਰੈਜ਼ੀਡੈਂਸ਼ੀਅਲ ਸਟਰੀਟਸ ਤੋਂ ਟਰੱਕਾਂ ਦਾ ਨਿਕਲਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਜਾਵੇਗਾ, ਦਿਨ ਦਾ ਕੋਈ ਵੀ ਸਮਾਂ ਕਿਉਂ ਨਾ ਹੋਵੇ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਵੈਸਟਗੇਟ ਟਨਲ ਦੇ ਉੱਤੇ ਲੱਗੇ ਹੋਏ ਟੋਲਸ ਤੋਂ ਬਚਣ ਦੇ ਲਈ ਭਾਰੀ ਵਾਹਨ ਜਿਹੜੇ ਅਕਸਰ ਇਨਰ ਸਬਰਬਸ ਦਾ ਇਸਤੇਮਾਲ ਕਰ ਰਹੇ ਨੇ। ਅਜਿਹੇ ਦੇ ਵਿੱਚ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਵੈਸਟਗੇਟ ਫ੍ਰੀਵੇ ਦੇ ਉੱਤੇ ਲੱਗੇ ਟੋਲ ਨੂੰ ਕ੍ਰੋਸ ਕਰਨ ਦੇ ਲਈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਦੂਸਰਿਆਂ ਸਬਬਸ ਹੋ ਕੇ ਗੁਜ਼ਰੇ ਵੱਧ ਰਹੀ ਹੈ, ਜਿਸ ਦੇ ਨਾਲ ਉਹਨਾਂ ਸਬਬਸ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪੈਂਦਾ। ਇਸ ਦਰਮਿਆਨ $51 ਦਾ 24 ਘੰਟਿਆਂ ਦੇ ਵਿੱਚ ਜਿਹੜਾ ਪਾਸ ਬਣਦਾ ਜਾਂ ਇੱਕ ਟੋਲ ਲੱਗਦਾ ਉਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਕਿਹਾ ਜਾ ਰਿਹਾ ਕਿ ਇਸ ਟੋਲ ਤੋਂ ਬਚਣ ਦੇ ਲਈ ਯਾਰਾਵਿਲ ਅਤੇ ਫੁੱਟਸਕਰੇ ਦੇ ਦਰਮਿਆਨ ਸਬਬਸ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਜਿਹੜੇ ਉਹ ਗੁਜ਼ਰ ਕੇ ਜਾ ਰਹੇ ਨੇ। ਵੈਸਟਗੇਟ ਬ੍ਰਿਜ ਜਾਂ ਵੈਸਟਗੇਟ ਫ੍ਰੀਵੇ ਦਾ ਇਸਤੇਮਾਲ ਜਿਹੜਾ ਉਹ ਘੱਟ ਹੀ ਹੋ ਰਿਹਾ ਹੈ। ਉੱਥੇ ਮਸ਼ਰੂਮ ਕਲਰ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ, ਐਰਿਨ ਪੈਟਰਸਨ ਕਿੰਨਾ ਚਿਰ ਆਸਟ੍ਰੇਲੀਆ 'ਚ ਇਹ ਵਿਸ਼ਾ ਚਰਚਾ ਦਾ ਬਣਿਆ ਰਿਹਾ, ਜਿੱਥੇ ਆਪਣੇ ਸੱਸ ਸਹੁਰੇ ਅਤੇ ਸੱਸ ਦੀ ਭੈਣ ਨੂੰ ਮਸ਼ਰੂਮ ਜ਼ਹਿਰੀਲੀ ਖਿਲਾ ਕੇ ਮਾਰ ਦੇਣ ਵਾਲੀ ਐਰਿਨ ਪੈਟਰਸਨ ਜੇਲ੍ਹ ਦੀ ਸਜ਼ਾ ਭੁਗਤ ਰਹੀ ਹੈ। ਪਰ ਹੁਣ ਹੈਰਾਲਸਨ ਦੀ ਖਬਰ ਦੇ ਮੁਤਾਬਕ ਉਸਨੇ ਅਦਾਲਤ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ। ਮਸ਼ਰੂਮ ਕਿਲਰ ਦਾ ਕਹਿਣਾ ਹੈ ਕਿ ਉਸਦਾ ਜੇਲ੍ਹ ਦੇ ਵਿੱਚ ਬੈਠ ਕੇ ਵਜ਼ਨ ਵੱਧ ਰਿਹਾ, ਇਸ ਕਰਕੇ ਓਜ਼ੰਪਿਕ ਵਰਗੇ ਟੀਕੇ ਜਿਹੜੇ ਨੇ ਉਹਨੇ ਆਪਣੇ ਵਕੀਲਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਉਸਨੂੰ ਇਸ ਡੋਜ਼ ਇਹ ਦਿੱਤੀ ਜਾਵੇ। ਹਾਲਾਂਕਿ ਇਸ ਦਰਮਿਆਨ ਇਸ ਡੋਜ਼ ਦੀ ਜਿਹੜਾ ਖਰਚਾ ਹੈ ਉਹ ਐਰਿਨ ਪੈਟਰਸਨ ਖੁਦ ਤਾਂ ਨਹੀਂ ਚੱਕਣਗੇ, ਜ਼ਾਹਰ ਜਿਹੀ ਗੱਲ ਹੈ ਕਿ ਇਸ ਦੇ ਲਈ ਜਿਹੜਾ ਟੈਕਸਪੇਅਰ ਦਾ ਪੈਸਾ ਹੈ ਉਸ ਦੀ ਵਰਤੋਂ ਕਰਕੇ ਜੇਲ੍ਹ ਦੇ ਕੈਦੀਆਂ ਨੂੰ ਖੁਸ਼ੀ ਖੁਸ਼ੀ ਰੱਖਣ ਦੀ ਜਿਹੜੀ ਇੱਕ ਰਵਾਇਤ ਹੈ ਆਸਟ੍ਰੇਲੀਆ ਦੇ ਵਿੱਚ ਉਸ ਦਾ ਵੀ ਖੁਲਾਸਾ ਸਾਹਮਣੇ ਆਉਂਦਾ ਹੈ। ਉੱਥੇ ਇੱਕ ਹੋਰ ਖਬਰ ਦੀ ਸਾਂਝ ਪਾਈ ਹੈ ਤੇ ਸਿਡਨੀ ਦੇ ਈਸਟ ਦੇ ਵਿੱਚ ਪੈਂਦਾ ਵਲੂਰਾ ਟ੍ਰੇਨ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ ਲਗਭਗ 10,000 ਘਰਾਂ ਨੂੰ ਬਣਾਏ ਜਾਣ ਦਾ ਇੱਕ ਪ੍ਰੋਜੈਕਟ ਸਾਹਮਣੇ ਆਇਆ। ਦੱਸ ਦਈਏ ਕਿ 168 ਏਕੜ ਲੈਂਡ ਦੇ ਵਿੱਚ ਵਲੂਰਾ ਐਜਕਲੇਫ ਜਾਂ ਇਸ ਦੇ ਆਲੇ ਦੁਆਲੇ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ 9,400 ਘਰ ਬਣਾਏ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ 40% ਘਰ ਨੇ ਉਹ ਟ੍ਰੇਨ ਸਟੇਸ਼ਨ ਦੇ 200 ਮੀਟਰ ਦੇ ਦਾਇਰੇ ਦੇ ਵਿੱਚ ਬਣਾਉਣੇ। ਇਸ ਤੋਂ ਇਲਾਵਾ ਐਜਕਲਿਫ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ 30-32 ਮੰਜ਼ਿਲਾ ਇਮਾਰਤਾਂ ਦਾ ਇੱਕ ਸਮੂਹ ਵੀ ਖੜ੍ਹਾ ਕੀਤਾ ਜਾਣਾ। ਹਾਲਾਂਕਿ ਇਸ ਦਰਮਿਆਨ ਇਸ ਪ੍ਰੋਜੈਕਟ ਦੀ ਟਾਈਮਲਾਈਨ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ। 3.5 ਹੈਕਟੇਅਰ ਜਿਹੜੇ ਨੇ ਉਹ ਹੋਰ ਜਿਹੜੇ ਐਕੁਆਇਰ ਕੀਤੇ ਜਾ ਰਹੇ ਨੇ ਤਾਂ ਕਿ ਸਰਕਾਰ ਇੱਥੇ ਘਰਾਂ ਦੇ ਨਿਰਮਾਣ ਨੂੰ ਅੱਗੇ ਤੇਜ਼ੀ ਦੇ ਨਾਲ ਵਧਾ ਸਕੇ। ਉੱਥੇ ਨਿਰਮਾਣ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ, ਤਰੱਕੀ ਦੀ ਗੱਲ ਆਉਂਦੀ ਹੈ ਤਾਂ ਸਿਡਨੀ ਦੇ ਨੌਰਥ ਵੈਸਟ ਤੋਂ ਖਬਰ ਜਿੱਥੇ ਰਾਊਜ਼ਿਲ ਟਾਊਨ ਸੈਂਟਰ ਦੇ ਵਿੱਚ ਹੁਣ $200 million ਦਾ ਹੋਰ ਨਿਵੇਸ਼ ਕਰਕੇ ਰਿਟੇਲ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ। ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਲ 2007 ਦੇ ਵਿੱਚ ਸ਼ੁਰੂ ਹੋਏ ਰਾਊਜ਼ਿਲ ਟਾਊਨ ਸੈਂਟਰ ਦੇ ਉੱਤੇ ਹੁਣ ਕੰਪਨੀ GPT ਗਰੁੱਪ ਦੀ ਤਰਫ ਤੋਂ ਲਗਭਗ 10,500 ਸਕੁਏਅਰ ਮੀਟਰ ਦਾ ਜਿਹੜਾ ਰਕਬਾ ਉਹ ਹੋਰ ਵਧਾਇਆ ਜਾ ਰਿਹਾ। ਵੱਡੀਆਂ ਰਿਟੇਲ ਕੰਪਨੀਆਂ ਐਡੀਡਾਸ, ਐਲੀਟ 11, ਆਸਟ੍ਰੇਲੀਅਨ ਲੇਬਲ ਪੀਟਰ ਇੰਗਲੈਂਡ ਅਤੇ ਆਈਸਕ੍ਰੀਮ ਦੀ ਕੰਪਨੀ ਅਨੀਟਾ ਜਲੈਟੋ ਦੀ ਤਰਫ ਤੋਂ ਆਪਣੇ ਸਟੋਰ ਖੋਲ੍ਹੇ ਜਾਣਗੇ। ਸਿਰਫ ਇੰਨਾ ਹੀ ਨਹੀਂ ਬਲਕਿ ਸ਼ੇਕ, ਗਲਾਸਮ, ਮਿਮਕੋ, ਯੂਨੀਵਰਸਲ ਸਟੋਰ, ਮੈਕਾ, ਰੈਬਲ, ਕੋਟਨ ਔਨ ਅਤੇ ਕੰਟਰੀ ਰੋਡ ਦੇ ਜਿਹੜੇ ਸਟੋਰ ਨੇ ਉਹ ਵੀ ਇੱਥੇ ਖੋਲ੍ਹੇ ਜਾਣਗੇ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ। ਮੈਲਬਰਨ ਇੱਕ ਵਾਰ ਫਿਰ ਤੋਂ ਖੇਡਾਂ ਦੇ ਵੱਡੇ ਸਮਾਗਮਾਂ ਦੀ ਤਿਆਰੀ, ਉਹਨਾਂ ਦੀ ਮੇਜ਼ਬਾਨੀ ਦੇ ਵਾਸਤੇ ਆਪਣੀ ਕਮਰ ਕੱਸ ਚੁੱਕਿਆ। ਸ਼ੁੱਕਰਵਾਰ ਦੇ ਦਿਨ NFL ਦੇ ਇਤਿਹਾਸਕ ਹੋਣ ਜਾ ਰਹੇ ਮੈਚ ਜਿਹੜਾ ਕਿ ਵਿਕਟੋਰੀਆ ਮੈਲਬਰਨ ਦੀ ਧਰਤੀ 'ਤੇ ਹੋਣਾ, ਉਸ ਦੇ ਨਾਲ ਸਾਰੇ ਵੱਡੇ ਇਵੈਂਟ ਹੁਣ ਮੈਲਬਰਨ ਦੇ ਵਿੱਚ ਹੋਣ ਦਾ ਇੱਕ ਜਿਹੜਾ ਰਿਕਾਰਡ ਕਾਇਮ ਹੋ ਗਿਆ। NFL ਦਾ ਫਾਈਨਲ ਹੋਵੇ, ਸਪਰਿੰਗ ਰੇਸ ਕਾਰਨੀਵਲ ਇਸੇ ਸਾਲ ਹੋਣੇ ਨੇ, ਆਸਟ੍ਰੇਲੀਅਨ ਓਪਨ ਗੋਲਫ ਤੋਂ ਲੈ ਕੇ ਟੈਨਿਸ ਅਤੇ ਕ੍ਰਿਕਟ ਤੱਕ ਦੇ ਮੁਕਾਬਲੇ, ਕਾਰ ਰੇਸਿੰਗ ਤੋਂ ਮੋਟਰਸਾਈਕਲ ਰੇਸਿੰਗ ਤੱਕ ਦੇ ਮੁਕਾਬਲੇ ਇਸ ਵਕਤ ਮੈਲਬਰਨ ਦੇ ਵਿੱਚ ਹੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਅਤੇ ਉਸਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਕੀਤੇ ਜਾ ਰਹੇ ਨੇ। ਇਸ ਦਰਮਿਆਨ ਆਸਟ੍ਰੇਲੀਅਨ ਓਪਨ ਟੈਨਿਸ, F1 ਗ੍ਰੈਂਡ ਪ੍ਰਿਕਸ, ਬਾਕਸਿੰਗ ਡੇ ਟੈਸਟ ਅਤੇ ਇੱਕ ਸਪੈਸ਼ਲ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦਰਮਿਆਨ MCG ਦੇ ਵਿੱਚ ਹੋਣ ਵਾਲਾ 150ਵੀਂ ਵਰੇਗੰਢ ਦਾ ਟੈਸਟ ਵੀ ਜਿਹੜਾ ਮੈਲਬਰਨ ਦੇ ਵਿੱਚ ਇਸ ਸਾਲ ਖੇਡਿਆ ਜਾਣਾ। ਆਖਰੀ ਖਬਰ ਦੀ ਸਾਂਝ ਪਾਈਏ ਤੇ ਬਿੱਗ ਬੈਸ਼ ਦੀ ਤਰਫ ਤੋਂ, ਮਾਕਨਸ ਕ੍ਰਿਕਟ ਆਸਟ੍ਰੇਲੀਆ ਦੀ ਤਰਫ ਤੋਂ ਬਿੱਗ ਬੈਸ਼ ਲੀਗ ਨੂੰ ਪ੍ਰਾਈਵੇਟ ਕਰ ਦਿੱਤੇ ਜਾਣ ਦੇ ਉੱਤੇ, ਜਿਹੜੇ ਪ੍ਰਾਈਵੇਟ ਇਨਵੈਸਟਮੈਂਟਸ ਨੇ ਉਹਨਾਂ ਨੂੰ ਸੱਦੇ ਜਾਣ ਦੇ ਉੱਤੇ ਆਪਣੀ ਸਪਸ਼ਟੀਕਰਨ ਦਿੱਤੀ ਗਈ। ਦੱਸ ਦਈਏ ਕਿ ਮੈਲਬਰਨ ਰੈਨੇਗ੍ਰੇਡ ਦੇ ਸੇਲ ਦੇ ਉੱਤੇ ਪਏ ਹੋਣ ਦੇ ਚੱਲਦਿਆਂ ਇਹ ਖਬਰ ਸਾਹਮਣੇ ਆਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਜਿਹੜਾ T20 ਲੀਗ ਤੋਂ ਪਹਿਲਾਂ, ਇਸ T20 ਲੀਗ ਦੇ ਇਸ ਸਾਲ ਆਯੋਜਨ ਤੋਂ ਪਹਿਲਾਂ ਇਸ ਦਾ ਜਿਹੜਾ ਇਹ ਕਲੈਬਰੇਸ਼ਨਸ ਨੇ ਇਹ ਖਤਮ ਕਰ ਲਈਆਂ ਜਾਣਗੀਆਂ। ਇਸ ਦਰਮਿਆਨ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੋਰ ਆਸਟ੍ਰੇਲੀਆ ਦੇ ਵਿੱਚ ਵਧੇਰੇ ਉਤਸ਼ਾਹਿਤ ਕੀਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ। ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
5: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਸਤਰੀਆ ਮਿਹਰਬਾਨ
1: ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
4: ਟੈਨਸ਼ਨ ਨਿਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
8: ਹਾਂਜੀ ਹਾਂਜੀ ਓਏ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਅਤੇ ਝਾਤੀ ਮਾਰਨ ਦਾ। ਅੱਜ 16 ਤਰੀਕ ਹੈ, ਸਤੰਬਰ ਦਾ ਮਹੀਨਾ, ਅਤੇ ਸਾਡੇ ਨਾਲ ਗੌਤਮ ਕਪਿਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵਿਕਟੋਰੀਆ ਦੇ ਵਿੱਚ ਹੁਣ ਸੂਬਾਈ ਸਰਕਾਰ ਨੇ ਪੁਲਿਸ ਨੂੰ ਪੜਤਾਲ ਕਰਨ ਦੇ ਲਈ ਨਵੀਆਂ ਤਾਕਤਾਂ ਦੇ ਦਿੱਤੀਆਂ ਨੇ। ਨਾਈਫ ਕ੍ਰਾਈਮ ਯਾਨੀ ਕਿ ਚਾਕੂ ਦੇ ਨਾਲ ਜਿਹੜੇ ਅਪਰਾਧ ਵੱਧ ਰਹੇ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨ ਦੇ ਲਈ, ਪਰ ਹੁਣ ਖਤਰਾ ਇਹ ਹੈ, ਖਦਸ਼ਾ ਇਹ ਹੈ ਕਿ ਇਹਦੇ ਨਾਲ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਕਿਰਪਾਨ ਵੀ ਕੋਲ ਰੱਖਦੇ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਪੜਤਾਲ ਦੇ ਦਾਇਰੇ ਚ ਲਿਆਂਦਾ ਜਾ ਸਕਦਾ ਜਾਂ ਨਹੀਂ, ਬਹੁਤ ਵੱਡੇ ਸਵਾਲ ਹੈਗੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਗੱਲ ਕਰਾਂਗੇ, ਅੱਜ ਆਸਟ੍ਰੇਲੀਆ ਦੇ ਖਬਰਨਾਮੇ ਦੇ ਵਿੱਚ ਇਹਦੇ ਤੇ ਸਾਂਝ ਪਾਵਾਂਗੇ, ਤੇ ਨਾਲ ਹੀ ਦੱਸਾਂਗੇ ਕਿ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਹੁਣ ਇੱਕ ਥਾਂ ਤੋਂ ਬੈਠ ਕੇ ਦੂਜੀ ਥਾਂ ਦੀ ਤਨਖਾਹ ਕਿਵੇਂ ਹਾਸਲ ਕਰ ਰਹੀ ਹੈ, ਔਰ ਉਹ ਕਿੰਨਾ ਕੁ ਗੈਰ ਕਾਨੂੰਨੀ, ਔਰ ਆਸਟ੍ਰੇਲੀਆ ਦੇ ਵਿੱਚ ਕਲੋਨਾਈਜੇਸ਼ਨ ਯਾਨੀ ਬਸਤੀਵਾਦ ਤੋਂ ਪਹਿਲਾਂ ਜਿਹੜੇ ਅੰਕੜੇ ਇਕੱਠੇ ਕੀਤੇ ਗਏ ਸੀ ਆਬਾਦੀ ਦੇ ਲਿਹਾਜ਼ ਦੇ ਨਾਲ ਜੁੜੇ ਹੋਏ, ਸਾਰੇ ਗਲਤ ਨੇ। ਅੱਜ ਦੀਆਂ ਖਬਰਾਂ ਦੇ ਵਿੱਚ ਇਹਦੀ ਸਾਂਝ ਪਾਵਾਂਗੇ। ਐਮੀ ਅਵਾਰਡਸ ਦਾ ਵੀ ਐਲਾਨ ਹੋ ਚੁੱਕਿਆ, ਕਿਹੜੇ ਕਿਹੜੇ ਨੇ ਜੇਤੂ ਉਹਨਾਂ ਦੀ ਵੀ ਸਾਂਝ ਪਾਉਂਦੇ ਹਾਂ, ਤੇ ਭਾਰਤ ਦੇ ਵਿੱਚ UPI ਦੀ ਪੇਮੈਂਟ ਹੁਣ ਮੁਫ਼ਤ ਨਹੀਂ ਹੋ ਸਕੇਗੀ। UPI ਦੇ ਜ਼ਰੀਏ ਜਿਹੜੀ ਪੇਮੈਂਟ ਹੁੰਦੀ ਸੀ 2000 ਰੁਪਏ ਤੋਂ ਬਾਅਦ ਹਰ ਇੱਕ ਟ੍ਰਾਂਜੈਕਸ਼ਨ ਦੇ ਉੱਤੇ ਪੈਸੇ ਕੱਟਣਗੇ, ਤੇ ਪੰਜਾਬ ਦੇ ਵਿੱਚ ਕਾਂਗਰਸ ਇਕੱਠੀ ਹੋ ਗਈ ਹੈ। ਸੁਣਨ ਨੂੰ ਅਜੀਬ ਲੱਗਦੀ ਹੋਏਗੀ ਖਬਰ, ਪਰ ਕੀ ਹੈ ਵਿਸਥਾਰ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ, ਔਰ ਪਹਿਲਾਂ ਖਬਰ ਪੁਲਾੜ ਦੇ ਵਿੱਚੋਂ। ਅਮਰੀਕਾ ਨੇ ਧਰਤੀ ਦੇ ਉੱਤੇ ਜਿਹੜਾ ਹਥਿਆਰ ਇਕੱਠੇ ਕਰਨ ਦੀ ਇੱਕ ਦੌੜ ਹੈ ਉਹ ਹੁਣ ਪੁਲਾੜ ਦੇ ਵਿੱਚ ਵੀ ਲੈ ਗਿਆ, ਔਰ ਇਸੇ ਤਰ੍ਹਾਂ ਦੇ ਨਾਲ ਅਮਰੀਕਾ ਦੇ ਏਅਰਫੋਰਸ ਦੇ ਸਕੱਤਰ ਟ੍ਰੋਇ ਮਿੰਕ ਨੇ ਕਿਹਾ ਹੈ ਕਿ ਦੁਸ਼ਮਣ ਤੇ ਨਜ਼ਰ ਰੱਖਣ ਦੇ ਲਈ ਹਥਿਆਰ ਜ਼ਰੂਰੀ ਨੇ, ਪਰ ਹਥਿਆਰਾਂ ਨੂੰ ਪੁਲਾੜ ਦੇ ਵਿੱਚ ਲਿਜਾਣਾ, ਸਪੇਸ ਦੇ ਵਿੱਚ ਲਿਜਾਣਾ ਕਿੰਨਾ ਕੁ ਵਾਜਬ ਹੈ। ਅਸਲ ਦੇ ਵਿੱਚ ਸੋਮਵਾਰ ਦੇ ਦਿਨ ਪੁਲਾੜ ਤੇ ਸਾਈਬਰ ਸੰਮੇਲਨ ਦੇ ਵਿੱਚ ਬੋਲਦਿਆਂ ਹੋਇਆ ਮੀਂਕ ਨੇ ਕਿਹਾ ਕਿ ਅਮਰੀਕਾ ਵਿਕਸਿਤ ਹੋ ਰਹੇ ਖਤਰਿਆਂ ਦੇ ਲਈ ਤਿਆਰ ਹੈ, ਪਰ ਮੀਂਕ ਨੇ ਹਥਿਆਰਾਂ ਦੀ ਕਾਬਲੀਅਤ ਤੇ ਇਸ ਨੂੰ ਪੁਲਾੜ 'ਚ ਕਦੋਂ ਸਥਾਪਿਤ ਕੀਤਾ ਗਿਆ ਇਸ ਦੇ ਬਾਰੇ ਨਹੀਂ ਦੱਸਿਆ। ਅਮਰੀਕਾ ਦੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਪਹਿਲਾਂ ਵੀ ਕਿਹਾ ਹੈ ਕਿ ਪੁਲਾੜ ਦੇ ਵਿੱਚ ਫੌਜੀ ਕਾਬਲੀਅਤ ਨੂੰ ਵਧਾਉਣ ਦੀ ਯੋਜਨਾ ਦੇ ਉੱਤੇ ਉਹ ਕੰਮ ਕਰ ਰਹੇ ਨੇ। ਇਹਨਾਂ ਅਧਿਕਾਰੀਆਂ ਨੇ ਭਵਿੱਖ ਦੇ ਵਿੱਚ ਅਮਰੀਕੀ ਸੈਟੇਲਾਈਟ ਦੇ ਉੱਤੇ ਹਮਲਾ ਕਰਨ ਜਾਂ ਉਸ ਨੂੰ ਕਿਸੇ ਤਰੀਕੇ ਦੇ ਨਾਲ ਪ੍ਰਭਾਵਿਤ ਕਰਨ ਵਾਲੇ ਰੂਸੀ ਤੇ ਚੀਨੀ ਪ੍ਰੋਗਰਾਮਾਂ ਦਾ ਹਵਾਲਾ ਦਿੱਤਾ। ਹਾਲਾਂਕਿ ਚੀਨ ਨੇ ਵੀ ਜਵਾਬ ਨਾਲ ਦੀ ਨਾਲ ਹੀ ਦੇ ਦਿੱਤਾ। ਚੀਨ ਨੇ ਮੰਗਲਵਾਰ ਦੇ ਦਿਨ ਪੁਲਾੜ ਦੇ ਵਿੱਚ ਹਥਿਆਰਾਂ ਦੀ ਹੋੜ ਦੇ ਖਿਲਾਫ ਚੇਤਾਵਨੀ ਦੇ ਕੇ ਇਸ ਦਾ ਜਵਾਬ ਦਿੰਦਿਆਂ ਹੋਇਆਂ ਵਿਦੇਸ਼ ਮੰਤਰਾਲੇ ਦੇ ਹਵਾਲੇ ਦੇ ਨਾਲ ਕਿਹਾ ਕਿ ਅਸੀਂ ਅਮਰੀਕੀ ਧਿਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਫੌਜੀ ਕਾਬਲੀਅਤ ਦਾ ਵਿਸਤਾਰ ਕਰਨਾ ਤੇ ਪੁਲਾੜ ਦੇ ਵਿੱਚ ਜੰਗ ਦੀ ਤਿਆਰੀ ਕਰਨਾ ਬੰਦ ਕਰੇ। ਚੀਨ ਇਸ ਕਿਸਮ ਦੀ ਕੋਈ ਵੀ ਤਿਆਰੀ ਨਹੀਂ ਕਰ ਰਿਹਾ ਜਿਸ ਕਿਸਮ ਦੀਆਂ ਹਵਾ ਜਾਂ ਜਿਸ ਕਿਸਮ ਦੀਆਂ ਖਬਰਾਂ ਅਮਰੀਕਾ ਫੈਲਾ ਰਿਹਾ ਹੈ। ਅਮਰੀਕੀ ਸਪੇਸ ਫੋਰਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਸਪੇਸ ਕੰਟਰੋਲ ਦੇ ਵਿੱਚ ਜਿਹੜਾ ਮੁਕਾਬਲਾ ਕਰਨ ਦੇ ਲਈ ਔਰ ਕੰਟਰੋਲ ਹਾਸਲ ਕਰਨ ਦੇ ਲਈ ਇਸ ਕਿਸਮ ਦੇ ਮਿਸ਼ਨ ਜ਼ਰੂਰੀ ਬਣ ਜਾਂਦੇ ਨੇ। ਉਹਨਾਂ ਕਿਹਾ ਕਿ ਵਿਰੋਧੀ ਤਾਕਤਾਂ ਨੂੰ ਕਮਜ਼ੋਰ ਕਰਨ ਦੇ ਲਈ ਤੇ ਲੋੜ ਪੈਣ ਦੇ ਵੀ ਕਿਸਮ ਦੀ ਮਾਰੂ ਸਮਰੱਥਾ ਜਿਹੜੀ ਹੈ ਸਪੇਸ ਦੇ ਵਿੱਚ ਹੋਣੀ ਵਾਜਬ ਹੈ। ਹਾਲਾਂਕਿ ਐਕਸਪਰਟ ਮੰਨ ਰਹੇ ਨੇ ਕਿ ਕਿਸ ਕਿਸਮ ਦੇ ਹਥਿਆਰ ਅਮਰੀਕਾ ਲੈ ਕੇ ਗਿਆ ਇਹਦੀ ਕੋਈ ਜਾਣਕਾਰੀ ਅਮਰੀਕਾ ਨੇ ਕਦੇ ਕਿਸੇ ਪਲੇਟਫਾਰਮ ਤੇ ਸਾਂਝੀ ਨਹੀਂ ਕੀਤੀ, ਪਰ ਕਿਸੇ ਵੀ ਕਿਸਮ ਦੇ ਇਲੈਕਟ੍ਰੋਨਿਕ ਵਾਰਫੇਅਰ ਜਾਂ ਰੇਡੀਓ ਜੈਮਿੰਗ ਪਲੇਟਫਾਰਮ ਦੀ ਜੇ ਅਮਰੀਕਾ ਗੱਲ ਕਰ ਰਿਹਾ ਹੈ ਤਾਂ ਉੱਥੋਂ ਤੱਕ ਜਾਇਜ਼ ਹੈ, ਪਰ ਉਹ ਦੂਸਰੇ ਮੁਲਕਾਂ ਦੇ ਸੈਟੇਲਾਈਟ ਪ੍ਰੋਗਰਾਮਸ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ। ਵੈਸੇ ਇਸ ਅਮਰੀਕਾ ਨੇ ਕੀ ਤਰੀਕੇ ਅਪਣਾਏ ਨੇ, ਅਮਰੀਕਾ ਨੂੰ ਇਹ ਸਾਂਝਾ ਕਰਨਾ ਚਾਹੀਦਾ। ਮੰਨਿਆ ਜਾ ਰਿਹਾ ਹੈ ਕਿ ਗੋਲਡਨ ਡੋਮ ਵਰਗੀ ਇੱਕ ਰੱਖਿਆ ਪ੍ਰਣਾਲੀ ਜਿਹੜੀ ਹੈ ਅਮਰੀਕਾ ਪੁਲਾੜ ਦੇ ਵਿੱਚ ਸਥਾਪਿਤ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਖੈਰ, ਪੁਲਾੜ ਦੇ ਵਿੱਚ ਜੰਗ ਦਾ ਇਤਿਹਾਸ ਬੜਾ ਪੁਰਾਣਾ ਹੈ। ਕੋਲਡ ਵਾਰ ਵੇਲੇ ਵੀ ਅਮਰੀਕਾ ਤੇ ਰੂਸ ਦੇ ਦਰਮਿਆਨ ਇਸ ਕਿਸਮ ਦੇ ਕਈ ਵਾਰ ਸਮਝੌਤੇ ਵੀ ਹੁੰਦੇ ਰਹੇ ਨੇ ਕਿ ਇੱਕ ਦੂਸਰੇ ਦੇ ਸੈਟੇਲਾਈਟ ਦੇ ਵਿਚਕਾਰ ਅੜਿੱਕੇ ਨਾ ਪੈਣ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਇਸ ਦਾ ਕੀ ਜਵਾਬ ਦਿੱਤਾ ਜਾਂਦਾ। ਵੈਸੇ ਅਮਰੀਕਾ ਦੇ ਨਾਲ ਜੁੜੀਆਂ ਹੋਰ ਵੀ ਦੂਜੀਆਂ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੋਸਟ ਦੇ ਰਾਹੀਂ ਬੈਲਟ ਭੇਜਣ ਦੇ ਜਿਹੜੇ ਡਾਕ ਦੇ ਰਾਹੀਂ ਬੈਲਟ ਭੇਜਣ ਦੇ ਨਵੇਂ ਨਿਯਮ ਲਾਗੂ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਦੇ ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਦੀ ਸਿਖਰਲੀ ਅਦਾਲਤ ਨੇ ਇਸ ਫੈਸਲੇ ਦੇ ਨਾਲ ਹੁਣ ਮਿਡ ਟਰਮ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ ਉਸ ਦੇ ਵਿੱਚ ਬੜਾ ਚਿਰ ਤੋਂ ਇੱਕ ਬੇਯਕੀਨੀ ਜੀ ਬਣੀ ਹੋਈ ਸੀ ਉਹਨੂੰ ਹੁਣ ਕਾਫੀ ਹੱਦ ਤੱਕ ਦੂਰ ਕਰ ਦਿੱਤਾ। ਅਦਾਲਤ ਦੇ ਸੋਮਵਾਰ ਦੇ ਦਿਨ ਆਏ ਫੈਸਲੇ ਦੇ ਨਾਲ ਪਹਿਲਾਂ ਤੋਂ ਹੀ ਤੈਅ ਪ੍ਰਬੰਧਾਂ ਦੇ ਮੁਤਾਬਕ ਵੋਟਰਾਂ ਨੂੰ ਡਾਕ ਦੇ ਰਾਹੀਂ ਬੈਲਟ ਭੇਜੇ ਜਾ ਸਕਣਗੇ। ਉਂਝ ਜਸਟਿਸ ਸੈਮੂਅਲ ਅਲੀਟੋ, ਬੈਟ ਕੈਨਾਵੇ ਤੇ ਕਲੋਰੈਂਸ ਥਾਮਸ ਦੀ ਬੈਂਚ ਨੇ ਇਸ ਫੈਸਲੇ ਦੇ ਵਿੱਚ ਅਸਹਿਮਤੀ ਵੀ ਜਤਾਈ ਸੀ। ਇਹ ਮਾਮਲਾ ਟਰੰਪ ਵੱਲੋਂ ਮਾਰਚ ਮਹੀਨੇ ਦੇ ਵਿੱਚ ਜਾਰੀ ਆਪਣੇ ਐਗਜ਼ੀਕਿਊਟਿਵ ਆਰਡਰਸ ਦੇ ਨਾਲ, ਜਿਹੜੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਕਾਰਜਕਾਰੀ ਹੁਕਮ ਜਾਰੀ ਕਰਦਾ, ਉਹਦੇ ਨਾਲ ਜੁੜਿਆ ਹੋਇਆ ਸੀ। ਪ੍ਰਸ਼ਾਸਨ ਨੇ ਸਾਰੇ ਸੂਬਿਆਂ ਨੂੰ ਡਾਕ ਦੇ ਰਾਹੀਂ ਭੇਜੇ ਜਾਣ ਵਾਲੇ ਬੈਲਟ ਦੇ ਲਿਫਾਫਿਆਂ ਦਾ ਇੱਕੋ ਜਿਹਾ ਰੂਪ ਯੋਗ ਵੋਟਰਾਂ ਦੀਆਂ ਆਨਲਾਈਨ ਪੋਰਟਲ ਸੂਚੀਆਂ ਦੇ ਉੱਤੇ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਸੀ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸੂਬਿਆਂ ਨੂੰ ਪੋਸਟਲ ਬੈਲਟ ਭੇਜਣ ਤੋਂ ਇਨਕਾਰ ਵੀ ਕੀਤਾ ਜਾ ਸਕਦਾ ਸੀ, ਪਰ ਹੁਣ ਅਦਾਲਤ ਨੇ ਇਸ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਹੈ। ਉੱਥੇ ਹੀ ਅਮਰੀਕੀ ਫੈਡਰਲ ਜੱਜ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਪੱਤਰਕਾਰਾਂ ਦੇ ਅਮਰੀਕਾ ਦੇ ਵਿੱਚ ਪੜ੍ਹਾਈ ਜਾਂ ਕੰਮ ਕਰਨ ਦੀ ਮਿਆਦ ਦੇ ਉੱਤੇ ਸਖ਼ਤ ਪਾਬੰਦੀ ਲਗਾਉਣ ਵਾਲੇ ਟਰੰਪ ਦੇ ਇਸ ਹੁਕਮ ਦੇ ਉੱਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਦੇ ਵਿੱਚ ਇਹ ਹੁਕਮ ਜਿਹੜੇ ਸੀ ਠੀਕ ਇੱਕ ਦਿਨ ਪਹਿਲਾਂ ਲਾਗੂ ਹੋਣ ਜਾ ਰਹੇ ਸੀ। ਪਰ ਮੈਚੇਸਟਰਸ ਦੀ ਜ਼ਿਲ੍ਹਾ ਅਦਾਲਤ ਦੀ ਤਰਫ ਤੋਂ ਸੁਣਾਏ ਗਏ ਇਸ ਫੈਸਲੇ ਦੇ ਨਾਲ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਰਾਹਤ ਮਿਲੇਗੀ। ਜੱਜ ਨੇ ਸਰਕਾਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਦੇਸ਼ ਦੇ ਵਿੱਚ ਸਿਕਿਉਰਿਟੀ ਦੇ ਲਈ ਇਹ ਨਿਯਮ ਜ਼ਰੂਰੀ ਨੇ। ਉਹਨਾਂ ਫੈਸਲਾ ਸੁਣਾਇਆ ਹੈ ਕਿ ਨਵੀਂ ਨੀਤੀ ਦੇ ਨਾਲ ਅਮਰੀਕੀ ਇਕੋਨਮੀ ਦੇ ਉੱਤੇ, ਅਮਰੀਕਾ ਦੇ ਅਰਥਚਾਰੇ ਦੇ ਉੱਤੇ ਤੇ ਅਮਰੀਕਾ ਦੀ ਜਿਹੜੀ ਹਾਇਰ ਐਜੂਕੇਸ਼ਨ ਸਿਸਟਮ ਹੈ ਉਸ ਨੂੰ ਇੱਕ ਨੁਕਸਾਨ ਪੁੱਜ ਸਕਦਾ ਹੈ। ਜਸਟਿਸ ਐਫ ਡੈਨਿਸ ਸੈਲੋਰਨ ਨੇ ਸਰਕਾਰ ਦੀ ਇਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਹੈ, ਜਿਸ ਦੇ ਵਿੱਚ ਰਾਹਤ ਨੂੰ ਸਿਰਫ ਪਟੀਸ਼ਨਰ ਤੱਕ ਸੀਮਤ ਰੱਖਣ ਦੀ ਗੱਲ ਕਹੀ ਗਈ ਸੀ ਤੇ ਪੂਰੇ ਦੇਸ਼ ਦੇ ਵਿੱਚ ਲਾਗੂ ਨਾ ਕਰਨ ਦੀ ਗੱਲ ਕਹੀ ਗਈ ਸੀ। ਅਦਾਲਤ ਦੇ ਵਿੱਚ ਮਾਮਲੇ ਦੀ ਸੁਣਵਾਈ ਜਾਰੀ ਰਹਿਣ ਤੱਕ ਮੁੱਢਲੇ ਹੁਕਮਾਂ ਦੇ ਰਾਹੀਂ ਨਵੇਂ ਨਿਯਮਾਂ ਦਾ ਅਮਲ ਹੁਣ ਰੋਕ ਦਿੱਤਾ ਗਿਆ ਹੈ। ਪਟੀਸ਼ਨਰ ਤਕਰੀਬਨ 600 ਪਬਲਿਕ ਤੇ ਪ੍ਰਾਈਵੇਟ ਸੰਸਥਾਵਾਂ ਦੀ ਨੁਮਾਇੰਦਗੀ ਕਰਦੇ ਨੇ, ਪਰ ਅਮਰੀਕਾ ਦੇ ਵਿੱਚ 5000 ਤੋਂ ਜ਼ਿਆਦਾ ਵੈਸੇ ਹਾਇਰ ਐਜੂਕੇਸ਼ਨ ਦੇ ਇੰਸਟੀਚਿਊਟਸ ਨੇ। ਪਰ ਹੁਣ ਅਦਾਲਤ ਦਾ ਜਦੋਂ ਇਹ ਫੈਸਲਾ ਲਾਗੂ ਹੋਇਆ ਤਾਂ ਨਾ ਸਿਰਫ ਇਹਨਾਂ 600 ਬਲਕਿ ਇਹ ਸਾਰੀਆਂ ਹਜ਼ਾਰਾਂ ਦੇ ਕਰੀਬ ਜਿਹੜੀਆਂ ਇੰਸਟੀਟਿਊਸ਼ਨਲਸ ਨੇ, ਜਿੰਨੀਆਂ ਯੂਨੀਵਰਸਿਟੀਆਂ ਨੇ, ਜਿੰਨੇ ਕਾਲਜ ਨੇ, ਉਹਨਾਂ ਦੇ ਉੱਤੇ ਇਹ ਲਾਗੂ ਹੁੰਦਾ ਹੈ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਨਿਯਮ ਤੈਅ ਕੀਤੇ ਸੀ ਕਿ ਵਿਦਿਆਰਥੀ ਵੀਜ਼ਿਆਂ ਦੇ ਲਈ 4 ਸਾਲ ਤੇ ਪੱਤਰਕਾਰਾਂ ਦੇ ਵੀਜ਼ਿਆਂ ਦੇ ਲਈ 240 ਦਿਨ ਦੀ ਮਿਆਦ ਤੈਅ ਕੀਤੀ ਜਾਵੇ, ਜਿਸ ਦੇ ਵਿੱਚ ਚੀਨ ਨੂੰ ਵੀ ਸ਼ਾਮਲ ਨਹੀਂ ਸੀ ਕੀਤਾ ਗਿਆ। ਯਾਨੀ ਕਿ ਇਹ ਚੀਨ ਦੇ ਲਈ ਵੀ ਹੁਣ ਇੱਕ ਚੰਗੀ ਖ਼ਬਰ ਹੈ। ਉੱਥੇ ਜਾਪਾਨ ਦੇ ਵਿੱਚ ਹਵਾਈ ਫੌਜ ਦਾ ਇੱਕ ਸਰਵੇਲੈਂਸ ਡਰੋਨ ਗਾਇਬ।

ਲੰਮੀ ਦੂਰੀ ਤੱਕ ਨਿਗਰਾਨੀ ਕਰਨ ਵਾਲਾ, ਜਿਹਨੂੰ ਸਰਵੇਲੈਂਸ ਡਰੋਨ ਕਹਿ ਦਿੱਤਾ ਜਾਂਦਾ ਹੈ, ਉਹ ਜਾਪਾਨ ਦੇ ਉੱਤਰ ਪੱਛਮੀ ਤਟੀ ਇਲਾਕੇ ਦੇ ਕੋਲੋਂ ਅਚਾਨਕ ਲਾਪਤਾ ਹੋ ਗਿਆ। ਜਾਣਕਾਰੀ ਦੇ ਮੁਤਾਬਕ ਬਿਨਾਂ ਪਾਇਲਟ ਵਾਲਾ ਇਹ ਆਰਕੀਬੀਯੂਈ ਏਅਰਕ੍ਰਾਫਟ, ਜਿਸ ਨੂੰ ਗਲੋਬਲ ਹੌਕ ਵੀ ਕਿਹਾ ਜਾਂਦਾ ਹੈ, ਕੱਲ ਦੇ ਦਿਨ ਦੁਪਹਿਰ ਵੇਲੇ ਤੋਤੋਰੀ ਨਾਮ ਦਾ ਜਿਹੜਾ ਇੱਕ ਤਟੀ ਇਲਾਕਾ, ਉੱਥੋਂ ਕਰੀਬ 50 ਕਿਲੋਮੀਟਰ ਦੂਰ ਰਡਾਰ ਤੋਂ ਸਿਗਨਲ ਦੇ ਨਹੀਂ ਗਾਇਬ ਹੋ ਗਏ। ਹਾਲਾਂਕਿ ਸਪਸ਼ਟ ਨਹੀਂ ਹੋ ਸਕਿਆ ਕਿ ਡਰੋਨ ਕਿਸ ਮਿਸ਼ਨ ਦੇ ਉੱਤੇ ਸੀ। ਜ਼ਿਕਰਯੋਗ ਹੈ ਕਿ ਜਾਪਾਨੀ ਹਵਾਈ ਫੌਜ ਦੇ ਕੋਲ ਐਸੇ ਸਿਰਫ 3 ਗਲੋਬਲ ਹੌਕ ਡਰੋਨ ਨੇ, ਜੋ ਕਿ ਇੱਕ ਤਾਂ ਉੱਤਰ ਦੇ ਵਿੱਚ ਓਮੋਰੀ ਏਅਰਬੇਸ ਦੇ ਵਿੱਚ ਤਾਇਨਾਤ ਕੀਤੇ ਗਏ ਸੀ। ਇਹ ਡਰੋਨ ਕਿਵੇਂ ਇੱਥੇ ਲਿਆਂਦਾ ਗਿਆ ਤੇ ਇਹਦਾ ਮਿਸ਼ਨ ਕੀ ਸੀ, ਇਹਦੇ ਬਾਰੇ ਜਾਪਾਨ ਦੀ ਫੌਜ ਨੇ ਵਿਸਤਾਰ ਜਾਣਕਾਰੀ ਨਹੀਂ ਦਿੱਤੀ ਹੈ। 60,000 ਫੁੱਟ ਦੀ ਉਚਾਈ ਦੇ ਉੱਤੇ ਲਗਾਤਾਰ 36 ਘੰਟੇ ਤੱਕ ਇਹ ਡਰੋਨ ਉੱਡ ਸਕਦੇ ਨੇ ਔਰ ਇਸ ਦੀ ਮਦਦ ਦੇ ਨਾਲ ਚੀਨ ਤੇ ਨਾਰਥ ਕੋਰੀਆ ਵਰਗੇ ਦੇਸ਼ਾਂ ਦੇ ਉੱਤੇ ਆਸਾਨੀ ਦੇ ਨਾਲ ਨਿਗਾਹ ਰੱਖੀ ਜਾ ਸਕਦੀ ਹੈ, ਜਿਨ੍ਹਾਂ ਤੋਂ ਅਕਸਰ ਜਾਪਾਨ ਨੂੰ ਖਤਰਾ ਬਣਿਆ ਰਹਿੰਦਾ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ, ਪਰ ਪਹਿਲਾਂ ਇੱਕ ਖਬਰ ਮੱਧ ਪੂਰਬ ਦੇ ਵਿੱਚੋਂ ਵੀ ਲੈਂਦੇ ਹੋਏ ਚੱਲੀਏ। ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰ ਰਹੇ ਹਾਂ ਕਿ ਮੱਧ ਪੂਰਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕੋਈ ਬਹੁਤੇ ਵਧੀਆ ਨਹੀਂ ਨੇ, ਪਰ ਔਰ ਵੈਸੇ ਵੀ ਉੱਥੋਂ ਖਬਰਾਂ ਬੜੀਆਂ ਕੰਟਰੋਲਡ ਆਉਂਦੀਆਂ ਨੇ। ਸਾਊਦੀ ਅਰਬ ਹੋਵੇ ਜਾਂ UAE ਹੋਵੇ, ਦੋਹਾ, ਕਤਰ, ਦੁਬਈ, ਰਿਆਦ, ਇਹਨਾਂ ਸ਼ਹਿਰਾਂ ਦੇ ਵਿੱਚ ਕਿਹੜੇ ਹਾਲਾਤ ਬਣੇ ਹੋਏ ਨੇ, ਕਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ, ਇਸ ਨੂੰ ਲੈ ਕੇ ਦੇਸ਼ ਦੇ ਵਿੱਚ ਸੋਸ਼ਲ ਮੀਡੀਆ ਤੋਂ ਲੈ ਕੇ ਮੇਨ ਸਟ੍ਰੀਮ ਮੀਡੀਆ ਤੱਕ ਨੂੰ ਇਜਾਜ਼ਤ ਨਹੀਂ ਹੁੰਦੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੇ ਲਈ। ਇਸ ਕਰਕੇ ਬੜਾ ਕੰਟਰੋਲਡ ਐਨਵਾਇਰਮੈਂਟ ਦੇ ਵਿੱਚ ਮੀਡੀਆ ਉੱਥੇ ਰਹਿੰਦਾ ਹੈ। ਪਰ ਹੁਣ ਸਾਊਦੀ ਅਰਬ ਨੇ ਖੁਦ ਹੀ ਮੰਗਲਵਾਰ ਦੇ ਦਿਨ ਮੱਕਾ ਤੇ ਦੇਸ਼ ਦੇ ਦੂਜੇ ਵੱਡੇ ਸ਼ਹਿਰਾਂ ਜਿੱਦਾ ਸਣੇ ਕਈ ਇਲਾਕਿਆਂ ਦੇ ਲਈ ਸੁਰੱਖਿਆ ਅਲਰਟ ਜਾਰੀ ਕੀਤੇ ਨੇ। ਈਰਾਨ ਦੇ ਹਮਾਇਤੀ ਹੁਤੀ ਲੜਾਕੇ ਇੱਕ ਹਫਤੇ ਤੋਂ ਜੰਗ ਦੇ ਵਿੱਚ ਉਲਝੇ ਹੋਏ ਨੇ ਜਾਂ ਉਲਝਾਈ ਬੈਠੇ ਨੇ ਸਾਊਦੀ ਅਰਬ ਨੂੰ। ਖਬਰ ਏਜੰਸੀ ਰਿਊਟਰਸ ਨੇ ਦੱਸਿਆ ਹੈ ਕਿ ਹਾਲਾਂਕਿ ਅਲਰਟ ਕੁਝ ਦੇਰ ਬਾਅਦ ਹਟਾ ਵੀ ਲਏ ਗਏ, ਪਰ ਸਾਊਦੀ ਅਧਿਕਾਰੀਆਂ ਨੇ ਤੁਰੰਤ ਨਹੀਂ ਦੱਸਿਆ ਕਿ ਕੋਈ ਮਿਜ਼ਾਈਲ ਜਾਂ ਕੋਈ ਹੋਰ ਪ੍ਰੋਜੈਕਟਾਈਲ ਜਾਂ ਕੋਈ ਡਰੋਨ ਦੇਸ਼ ਦੇ ਵਿੱਚ ਆ ਕੇ ਡਿੱਗਿਆ ਸੀ ਜਿਹਦੇ ਕਰਕੇ ਅਲਰਟ ਜਾਰੀ ਕੀਤੇ ਗਏ ਸੀ, ਜਾਂ ਫਿਰ ਕੋਈ ਹੋਰ ਗੱਲ ਸੀ। ਹਮਲਿਆਂ ਦੀ ਜ਼ਿੰਮੇਦਾਰੀ ਦਾ ਵੀ ਦਾਅਵਾ ਕਿਸੇ ਨੇ ਤੁਰੰਤ ਨਹੀਂ ਲਿਆ, ਨਾ ਤਾਂ ਹੁਤੀ ਬਾਗੀਆਂ ਨੇ ਲਿਆ, ਨਾ ਉਹਨਾਂ ਦੇ ਰੈਜ਼ਿਸਟੈਂਸ ਫਰੰਟ ਕਿਸੇ ਦੀ ਤਰਫ ਤੋਂ ਇਸ ਕਿਸਮ ਦੇ ਨਾਲ ਕੋਈ ਦਾਅਵਾ ਲਿਆ ਗਿਆ। ਹਾਲਾਂਕਿ ਇਹ ਅਲਰਟ ਪਿਛਲੇ ਹਫਤੇ ਤੋਂ ਚੱਲ ਰਿਹਾ, ਉਸ ਦਰਮਿਆਨ ਪਹਿਲੀ ਵਾਰ ਲੱਗੇ ਹੋਣ, ਇਹਦਾ ਵੀ ਕੋਈ ਵਿਸਤਾਰ ਜਾਣਕਾਰੀ ਸਾਹਮਣੇ ਨਹੀਂ ਆਉਂਦੀ। ਮੱਕਾ ਦੇ ਵਿੱਚ ਤਾਂ ਪਹਿਲੀ ਵਾਰ ਇਸ ਕਿਸਮ ਦਾ ਅਲਰਟ ਲੱਗਿਆ। ਮੱਕਾ ਉਹ ਸ਼ਹਿਰ ਹੈ ਜਿਸ ਨੂੰ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ, ਇੱਥੇ ਕਾਬਾ ਵੀ ਮੌਜੂਦ ਹੈ। ਯਮਨ ਦੇ ਵਿੱਚ ਈਰਾਨ ਦੀ ਹਮਾਇਤ ਦੇ ਨਾਲ ਚੱਲਦੇ ਹੂਤੀ ਬਾਗੀਆਂ ਨੇ ਪਿਛਲੇ ਇੱਕ ਹਫਤੇ ਦੇ ਵਿੱਚ ਸਾਊਦੀ ਅਰਬ ਦੇ ਉੱਤੇ ਕਈ ਵੱਡੇ ਹਮਲਿਆਂ ਦੇ ਐਲਾਨ ਕੀਤੇ ਨੇ ਕਿ ਅਸੀਂ ਇਹ ਹਮਲੇ ਕਰ ਚੁੱਕੇ ਹਾਂ, ਔਰ ਉਹਨਾਂ ਦੇ ਵਿੱਚ ਸਾਊਦੀ ਅਰਬ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਉਹਨਾਂ ਦੀਆਂ ਵੱਡੀਆਂ ਤੇਲ ਰਿਫਾਇਨਰੀਆਂ ਜਿਹਦੇ ਚ ਆਰਾਮਕੋ ਤੱਕ ਸ਼ਾਮਲ ਹੈ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸੋਮਵਾਰ ਦੇ ਦਿਨ ਇੱਕ ਏਅਰਬੇਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀ, ਇਸ ਏਅਰਬੇਸ ਦਾ ਇਸਤੇਮਾਲ ਅਮਰੀਕੀ ਫੌਜ ਕਰਦੀ ਹੈ। ਹੂਤੀ ਬਾਗੀਆਂ ਨੇ ਕਿਹਾ ਸੀ ਕਿ ਇਹ ਹਮਲਾ ਯਮਨ ਦੇ ਉੱਤੇ ਹੋਏ ਹਵਾਈ ਹਮਲਿਆਂ ਦੇ ਜਵਾਬ ਦੇ ਵਿੱਚ ਦਿੱਤਾ ਗਿਆ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਖਬਰ UPI ਭੁਗਤਾਨ ਦੇ ਨਾਲ ਜੁੜੀ ਹੋਈ, ਜਿੱਥੇ ਭਾਰਤ ਸਰਕਾਰ ਨੇ ਹੁਣ UPI ਦੇ ਲੈਣ ਦੇਣ ਦੇ ਵਿੱਚ ਵੱਡੀ ਤਬਦੀਲੀ ਕੀਤੀ ਹੈ। 2,000 ਰੁਪਏ ਤੋਂ ਵੱਧ ਦੇ UPI ਭੁਗਤਾਨ ਦੇ ਉੱਤੇ ਹੁਣ ਦੁਕਾਨਦਾਰ ਨੂੰ ਲਗਭਗ 0.5% ਫੀਸ ਜਿਹੜੀ ਉਹ ਦੇਣੀ ਪਏਗੀ, 0.5% 0.04% ਤੇ ਇਸ ਦੇ ਵਿੱਚ 75,000 ਰੁਪਏ ਤੱਕ ਜਾਂ ਇਸ ਤੋਂ ਵੱਧ ਦੇ ਭੁਗਤਾਨ ਦੇ ਉੱਤੇ ਵੱਧ ਤੋਂ ਵੱਧ 300 ਰੁਪਏ ਫੀਸ ਵੀ ਲੱਗੇਗੀ। ਇਹ ਦਰ ਵੱਖ ਵੱਖ ਭੁਗਤਾਨਾਂ ਦੇ ਉੱਤੇ ਨਿਰਭਰ ਕਰੇਗੀ, ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਭੁਗਤਾਨ UPI ਦੇ ਜ਼ਰੀਏ ਕਿਸੇ ਦੂਸਰੇ ਵਿਅਕਤੀ ਤੋਂ ਕਰ ਰਹੇ ਹੋ। ਇਹ ਟੈਕਸ ਗਾਹਕਾਂ ਤੋਂ ਨਹੀਂ ਵਪਾਰੀਆਂ ਤੋਂ ਵਸੂਲਿਆ ਜਾਏਗਾ। ਇਹਦੇ ਨਾਲ ਜਨਵਰੀ 2020 ਤੋਂ ਲਾਗੂ 0 ਵਪਾਰੀ ਛੋਟ ਦਰ ਜਿਹੜੀ MDR ਜਿਹਨੂੰ ਕਹਿ ਲੈਂਦੇ ਹਾਂ, ਉਹ ਪ੍ਰਣਾਲੀ ਹੁਣ ਖਤਮ ਹੋ ਜਾਣੀ ਹੈ। UPI ਨੂੰ ਡਿਜੀਟਲ ਭੁਗਤਾਨ ਦੇ ਰਾਹੀਂ ਹੁਲਾਰਾ ਦੇਣ ਦੇ ਵਾਸਤੇ ਲਿਆਂਦਾ ਗਿਆ ਸੀ ਭਾਰਤ ਦੇ ਵਿੱਚ, ਪਰ ਬੈਂਕ ਤੇ ਫਿਨਟੈਕ ਕੰਪਨੀਆਂ ਲੰਮੇ ਸਮੇਂ ਤੋਂ ਇਸ ਤੇ ਸਵਾਲ ਵੀ ਚੁੱਕ ਰਹੀਆਂ ਸੀ। ਸਰਕਾਰੀ ਬਿਆਨ ਦੇ ਮੁਤਾਬਕ ਨਵੇਂ ਨਿਯਮ ਹੁਣ 15 ਅਕਤੂਬਰ ਤੋਂ ਲਾਗੂ ਹੋਣਗੇ। 2,000 ਰੁਪਏ ਤੱਕ ਦੇ ਲੈਣ ਦੇਣ ਦੇ ਉੱਤੇ ਗਾਹਕ ਵਪਾਰੀ ਦੋਵਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਫੀਸ ਜਿਹੜੀ ਹੈ ਵਸੂਲੀ ਨਹੀਂ ਜਾਏਗੀ, ਇਸ ਤੋਂ ਉੱਪਰ ਹੀ ਇਹ ਫੀਸ ਵਸੂਲੀ ਜਾਏਗੀ। ਰੁਪਏ ਡੈਬਿਟ ਕਾਰਡ ਤੋਂ ਕਿਤੇ ਗਏ ਭੁਗਤਾਨ ਨੂੰ ਵੀ, ਜਿਹੜਾ ਰੁਪਏ ਡੈਬਿਟ ਕਾਰਡ ਹੈ ਉਹ ਤੋਂ ਵੀ ਜਿਹੜਾ ਭੁਗਤਾਨ ਕੀਤਾ ਜਾਂਦਾ ਉਹਨੂੰ ਇਸ ਛੋਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਹੁਣ ਉਹ ਵੀ ਛੋਟ ਖਤਮ ਕਰ ਦਿੱਤੀ ਗਈ ਹੈ। ਹੁਣ ਮੋਟਾ ਮੋਟਾ ਜਿਹਾ ਅੰਦਾਜ਼ਾ ਇਹ ਹੈ ਕਿ ਜੇ 50,000 ਰੁਪਏ ਤੱਕ

0: ट्रांजैक्शन कोई करता है किसी दूसरे व्यक्ति ने, तो 200 रुपए तक की उन्होंने फीस देनी पड़ेगी। उधर कांग्रेस ने यूपीआई लेन देन दे विच फीस नू लेके मोदी सरकार का एक नवा टैक्स करार दिता है ते कहा है कि प्रधानमंत्री व्यापारियों नू बड़े व्यापारियों नू राहत देने दे लिए इस किस्म के नाल ये कार्रवाइया कर रहे ने। और अमरीका दे अगे जिहड़ा व्यापार समझौता है ओहदे विच ये गल आई सी, ते इस करके अमरीका दे अगे एक बार फिर तो मोदी ने आत्म समर्पण कर दिता है। साबका प्रधान राहुल गांधी ने दावा किया कि 2,000 रुपए तो वध दे यूपीआई लेन देन की गिनती भावें 5% होवे पर यूपीआई दे कुल लेन देन की हिस्सेदारी 65% के करीब है, ते एदा बोझ ता अखीर कीमतां वधन दे नाल गाहकां दी जेब दे उत्ते ही पएगा। उधर कांग्रेस प्रधान मल्लिकार्जुन खड़गे ने भी यूपीआई फीस नूं लैके सरकार दे उत्ते निशाना साधिया, कहा कि महंगाई तो परेशान जनता नूं राहत देने की थां सरकार उन्हां दी जेब दे उत्ते वाधू बोझ पा रही है। भाजपा ने यूपीआई भुगतान दे बारे फीस नूं लैके जिहड़ियां कांग्रेस दी बयानबाजियां ने उन्हां नूं झूठियां खबरां करार दिता। भाजपा दे बुलारे प्रदीप भंडारी ने कहा कि कांग्रेस झूठ दी दुकान है ते सरकार स्पष्ट कर चुकी है कि व्यापारी छोटदारी यानी MDR दा बोझ खपतकारां ते नहीं पएगा, पर 2,000 रुपए दा तक दा जिहड़ा 96% यूपीआई व्यापारी लेन देन ने वह पूरी तरह दे नाल मुफ्त कर सकणगे। किसी भी व्यक्ति तो यूपीआई दी लेन देन दी जिहड़ी फीस है नहीं वसूली जाएगी, जबकि कांग्रेस का इल्जाम है कि जदों दुकानदारां दे उत्ते वाधू फीस दा बोझ पएगा तां फिर वह जाहिर जी गल है कि ग्राहकां तो ही किसी ना किसी तरीके दे नाल चाहे समान महंगा करके चाहे किवें ना किवें ये फीस वसूलणगे। इस करके भाजपा अद्धी अधूरी जानकारी जिहड़ी उह लोकां तक पहुंचा रही है। उधर फेसबुक ते इंस्टाग्राम दी मालक कंपनी मेटा ने बच्चियां दी सुरक्षा दे नाल संबंधित मामलियां दी सीधी रिपोर्टिंग भारत दी साइबर अपराध तालमेल केंद्र यानी I4C दे जिहड़े पोर्टल दे उत्ते करन दी हुण सहमति दे दित्ती है। भारत सरकार वालों सोशल मीडिया प्लेटफॉर्म्स दे उत्ते बच्चियां दे जिनसी शोषण वाली समग्री रोकण दे लई पाए जा रहे लगातार दबाव तों बाद कंपनी ने यह कदम हुण चुकिया है। मेटा दे बुलारे ने स्पष्ट किया है कि बच्चियां दी सुरक्षा उन्हां दी तरजीह है ते ओह उन्हां अपराधियां नूं सजा दिवाउण दे लई सरकार दे नाल रल के काम करनगे जिहड़े इस किस्म दीआं वीडियोज़ या कंटेंट जिहड़ा सोशल मीडिया ते लिआंदे ने। जिक्रयोग है कि अमरीका दे विच मेटा कंपनी उत्थों ही चलदी है। भारतीय कानून लागू करन दी एजेंसियां दे नाल सिद्धा संपर्क बनाउण दी वास्ते बड़े लंबे चिर तों कोशिशां कीतियां जा रहीआं सी, पर हुण तक तां मेटा इस गल नूं अणगौलियां कर रही सी। पिछे जे अदारे BBC तों इलावा होरनां बहुत सारे अदारियां ने खबर प्रकाशित भी कीती सी कि मेटा भारत दे विच लगातार इस किस्म दा कंटेंट चाहे वह इंस्टाग्राम है चाहे वह फेसबुक है इस दे जरिए फैला रही है जिहड़ा कि भारत दे विच बच्चियां नूं खास तौर दे उत्ते जिहड़ा ओह निशाने ते लैंदा है। हुण I4C यानी इंडियन साइबर क्राइम कोआर्डिनेशन सेंटर दे उत्ते मेटा नूं रिपोर्टिंग करनी होएगी, यानी कि भारत सरकार जदों चाहे उस किस्म दे कंटेंट नूं हटा सकदी है। उधर इसे मामले ते NCPR यानी बच्चियां दे जिहड़ा सुरक्षा दे नाल जुड़िया होया एक कमीशन है उन्हें भी BBC दी इस रिपोर्ट दा आप ही नोटिस लेके भारत सरकार दी तरफ तो इस मामले नूं अगे लियांदा सी और कंपनी दे इंडिया हेड नूं मेटा दे इंडिया हेड नूं समन भी भेजिया सी। उस तो बाद लगभग 1 साल तक दा समां लग्या इस कदम तक पहुंचन दे लई भारत नूं इस एक कामयाबी हासिल करन दे लई, पर खैर हो गया है। इधर कांग्रेस दे नाल जुड़ी हुई खबर भी सांझी कर ली है जिथे सचिन पायलट दी पलेठी फेरी हुई है भार पंजाब दे विच और पानी दी बुछारां दे नाल उन्हां दा स्वागत होया। संगरूर दे गुलजार सिंह दे कथित खुदकुशी मामले दे विच वित्त मंत्री हरपाल सिंह चीमा दी रिहायश घेरन पहुंची पंजाब कांग्रेस दी धड़ेबंदी इस प्रदर्शन दे दरम्यान तां घट्टो घट्ट खत्म हुंदी नजर आई। ऑल इंडिया कांग्रेस कमेटी दे पंजाब मामलियां दे इंचार्ज सचिन पायलट दी अगवाई दे विच हुण सूबाई कांग्रेस प्रधान अमरिंदर सिंह राजा वड़िंग, साबका मुख मंत्री चरणजीत सिंह चन्नी, गुरदासपुर तो लोक सभा मैंबर सुखजिंदर सिंह रंधावा इको ही मंच दे उत्ते इकट्ठे दिखाई दिते, जो कि पिछले कुछ महीनों दे विच एक दूसरे तो खफा ही चल रहे सी। पंजाब दे अपने पहले दौरे दे दरमियान पायलट ने अलग अलग धड़िया दे आगुआं नूं कठिया करके एक जबरदस्त प्रदर्शन किया है। पायलट ने मंच दे उत्ते चन्नी ते वड़िंग दा हाथ मिला के जनतक तौर ते एकता दा एक मुजहरा भी करवाया। वैसे दस दी है कि छत्तीसगढ़ दे साबका मुख्यमंत्री भूपेश बघेल पहला पंजाब दे कांग्रेस दे इंचार्ज हुंदे सी, ਜਿੰਨੀ ਦੇਰ ਉਹ ਇੰਚਾਰਜ ਰਹੇ ਨੇ ਉਨੀ ਦੇਰ ਆਗੂਆਂ ਦੀ ਆਪਸੀ ਗੁੱਟਬਾਜ਼ੀ ਵੀ ਅਕਸਰ ਦਿਖਾਈ ਦਿੰਦੀ ਸੀ। ਔਰ ਹਾਈ ਕਮਾਂਡ ਨੇ ਹਾਲੀਆ ਸਮੇਂ 'ਚ ਸਚਿਨ ਪਾਇਲਟ ਨੂੰ ਹੁਣ ਪੰਜਾਬ ਦੇ ਜ਼ਿੰਮੇਵਾਰੀ ਸੌਂਪੀ ਹੈ। ਸਚਿਨ ਪਾਇਲਟ ਦੇ ਸੱਦੇ ਤੇ ਸੰਗਰੂਰ ਦੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ 'ਚ ਵਿਰੋਧ ਕਰਨ ਦੇ ਲਈ, ਪੰਜਾਬ ਸਰਕਾਰ ਦਾ ਵਿਰੋਧ ਕਰਨ ਦੇ ਲਈ ਜਿਹੜਾ ਇਹ ਸਚਿਨ ਪਾਇਲਟ ਇੱਥੇ ਪਹੁੰਚੇ ਸੀ ਸੰਗਰੂਰ। ਤੇ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਸੀ ਸਚਿਨ ਪਾਇਲਟ ਦੀ ਅਗਵਾਈ 'ਚ, ਜਦੋਂ ਕਾਂਗਰਸੀਆਂ ਨੇ ਵਿੱਤ ਮੰਤਰੀ ਦੇ ਘਰ ਦੇ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰੋਕਿਆ, ਪਾਣੀ ਦੀਆਂ ਬੌਛਾਰਾਂ ਉਹਨਾਂ ਦੇ ਵੱਲ ਸੁੱਟੀਆਂ। ਪਾਇਲਟ ਆਪਣੀ ਪਹਿਲੀ ਫੇਰੀ ਦੇ ਦਰਮਿਆਨ ਹੀ ਕਾਂਗਰਸੀ ਆਗੂਆਂ ਨੂੰ ਇਕਜੁੱਟ ਕਰਕੇ ਇੱਕ ਸੁਨੇਹਾ ਤਾਂ ਦੇ ਹੀ ਚੁੱਕੇ ਨੇ। ਦੱਸ ਦਈਏ ਕਿ ਪਿਛਲੇ ਦਿਨੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬੰਜਾਰਾ ਦੇ ਵਿੱਚ ਗੁਲਜ਼ਾਰ ਸਿੰਘ ਵੱਲੋਂ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ ਗਈ ਸੀ। ਗੁਲਜ਼ਾਰ ਸਿੰਘ ਨੇ ਆਪਣੇ ਮੌਤ ਦੇ ਲਈ ਵੀਡੀਓ ਸੁਨੇਹੇ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਣੇ ਪਿੰਡ ਦੇ ਕੁਝ ਲੋਕਾਂ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ ਸਿਰਫ 5 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ, ਜਿਸ ਦੇ ਵਿੱਚ ਵਿੱਤ ਮੰਤਰੀ ਤਾਂ ਬਿਲਕੁਲ ਵੀ ਸ਼ਾਮਲ ਨਹੀਂ ਸੀ। ਪਰ ਪੰਜਾਬ ਸਰਕਾਰ ਇਹ ਜ਼ਰੂਰ ਕਹਿ ਰਹੀ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਉਧਰ ਮੰਗਲਵਾਰ ਦੇ ਦਿਨ ਰੋਸ ਪ੍ਰਦਰਸ਼ਨ ਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮਹਿੰਦਰਾ, ਵਿਜੇਇੰਦਰ ਸਿੰਗਲਾ, ਸੁਖਪਾਲ ਸਿੰਘ ਖਹਿਰਾ, ਸਾਧੂ ਸਿੰਘ ਧਰਮਸੋਤ ਵਰਗੇ ਕਈ ਸੀਨੀਅਰ ਆਗੂ ਇੱਕੋ ਹੀ ਮੰਚ ਦੇ ਉੱਤੇ ਇਕੱਠੇ ਦਿਖਾਈ ਦਿੱਤੇ ਸੀ। ਦਿੱਲੀ ਤੋਂ ਸੜਕ ਮਾਰਗ ਦੇ ਰਾਹੀਂ ਕਰੀਬ 1 ਵਜੇ ਪਹਿਲਾਂ ਚੰਡੀਗੜ੍ਹ ਪਹੁੰਚੇ ਸਚਿਨ ਪਾਇਲਟ ਦਾ ਬਿਨਾਂ ਕਿਸੇ ਢੋਲ ਧਮੱਕੇ ਦੇ ਸਵਾਗਤ ਕੀਤਾ ਗਿਆ। ਪਹਿਲਾਂ ਸੈਕਟਰ 15 ਸਥਿਤ ਪੰਜਾਬ ਕਾਂਗਰਸ ਦੇ ਦਫ਼ਤਰ 'ਚ ਪਹੁੰਚੇ, ਉੱਥੇ ਪਹਿਲਾਂ ਉਹਨਾਂ ਨੇ ਧਰਨਾ ਲਗਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪਾਇਲਟ ਨੇ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਸਾਰੇ ਆਗੂਆਂ ਨੂੰ ਕਹਿ ਵੀ ਦਿੱਤਾ ਕਿ ਉਹਨਾਂ ਨੂੰ ਹਲਕੇ 'ਚ ਨਾ ਲਿਆ ਜਾਵੇ। ਮੇਰੇ ਕੋਲ ਰਾਜ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਦਾ, ਮੇਰੇ ਕੋਲ ਸੂਬਾਈ ਸਿਆਸਤ ਤੋਂ ਲੈ ਕੇ ਕੇਂਦਰੀ ਸਿਆਸਤ ਤੱਕ ਦਾ, ਇੱਥੋਂ ਤੱਕ ਕਿ ਸੱਤਾ 'ਚ ਰਹਿਣ ਤੋਂ ਲੈ ਕੇ ਵਿਰੋਧ ਦੇ ਵਿੱਚ ਵੀ ਵਿਰੋਧੀ ਧਿਰ ਦੇ ਤੌਰ ਤੇ ਵੀ ਰਹਿਣ ਤੱਕ ਦਾ ਪੂਰਾ ਤਜਰਬਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਯੂਥ ਨੂੰ ਵਧੇਰੇ ਮੌਕਾ ਮਿਲੇਗਾ ਔਰ ਇਸ ਦਰਮਿਆਨ ਯੂਥ ਇਕਜੁੱਟ ਹੋ ਕੇ ਪੰਜਾਬ ਦੀ ਲੜਾਈ ਲੜਨਗੇ। ਇਹ ਗੱਲ ਕਹਿਣੀ ਸੀ ਕਿ ਰਾਜਾ ਵੜਿੰਗ ਨੇ ਆਪਣੇ ਕਾਲਰ ਚੱਕ ਲਏ। ਪਾਇਲਟ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਵਰਕਰ ਸਿੱਧਾ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨ। ਪਾਰਟੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਉਹ ਸਭ ਦੀ ਗੱਲ ਵੀ ਸੁਣਨਗੇ। ਆਪਣੇ 10 ਮਿੰਟ ਦੇ ਭਾਸ਼ਣ 'ਚ ਉਹਨਾਂ ਨੇ ਗੁਲਜ਼ਾਰ ਸਿੰਘ ਮਾਮਲੇ, ਸੂਬੇ 'ਚ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਕਈ ਅਲੱਗ ਅਲੱਗ ਮਸਲਿਆਂ ਦੇ ਉੱਤੇ ਜੰਮ ਕੇ ਘੇਰਿਆ। ਸਚਿਨ ਪਾਇਲਟ ਦੀ ਪੰਜਾਬ ਦੇ ਅੰਦਰ ਕਾਂਗਰਸ ਦੀ ਜਿਹੜੀ ਗੁੱਟਬਾਜ਼ੀ ਸੀ ਉਹਨੂੰ ਹੁਣ ਖਤਮ ਕਰਵਾਉਣ ਦੀ ਜਿਹੜੀ ਜ਼ਿੰਮੇਦਾਰੀ ਉਹਨਾਂ ਤੇ ਸੌਂਪੀ ਗਈ, ਉਹ ਪਹਿਲੀ ਫੇਰੀ 'ਚ ਤਾਂ ਸਫਲ ਨਜ਼ਰ ਆਉਂਦੀ ਹੈ। ਵੈਸੇ ਵੀ ਪੰਜਾਬ ਦੇ ਵਿੱਚ ਹੁਣ ਚੋਣਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਮਹਿਜ਼ 6 ਮਹੀਨੇ ਬਾਕੀ ਬਚੇ ਨੇ। ਜੇ ਪਿਛਲੇ ਕੁਝ ਸਮੇਂ ਦੇ ਦਰਮਿਆਨ ਦੇਖੀਏ ਤੇ ਪੰਜਾਬ ਸਰਕਾਰ ਦਾ ਜਿਹੜਾ 5 ਸਾਲ ਦਾ ਕਾਰਜਕਾਲ ਹੈ ਉਹ 16 ਮਾਰਚ 2027 ਨੂੰ ਖਤਮ ਹੋਣਾ, ਯਾਨੀ ਕਿ 6 ਮਹੀਨੇ ਦਾ ਹੀ ਹੁਣ ਸਮਾਂ ਬਾਕੀ ਬਚਿਆ। ਵੈਸੇ ਤਾਂ ਚੋਣਾਂ ਪਹਿਲਾਂ ਐਲਾਨ ਕਰ ਦਿੱਤੀਆਂ ਜਾਂਦੀਆਂ ਨੇ, ਹੁਣ ਤੱਕ ਤਾਂ 1992 ਤੋਂ ਬਾਅਦ ਫਰਵਰੀ ਮਹੀਨੇ 'ਚ ਹੀ ਚੋਣਾਂ ਹੁੰਦੀਆਂ ਰਹੀਆਂ ਨੇ। ਪੰਜਾਬ 'ਚ ਜਿਹੜੇ ਅਸੈਂਬਲੀ ਇਲੈਕਸ਼ਨ ਨੇ ਬਸ 2012 ਦੀਆਂ ਜਿਹੜੀਆਂ ਚੋਣਾਂ ਸੀ ਉਹ ਜਨਵਰੀ 'ਚ ਹੋਈਆਂ ਸੀ, ਪਰ ਉਸ ਤੋਂ ਇਲਾਵਾ ਫਰਵਰੀ ਦੇ ਵਿੱਚ ਆਮ ਤੌਰ ਦੇ ਉੱਤੇ ਚੋਣਾਂ ਹੁੰਦੀਆਂ ਨੇ। ਔਰ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਪੰਜਾਬ ਦੀ ਮੌਜੂਦਾ ਪਾਰਟੀ ਜਿਹੜੀ ਹੈ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੀ ਆਪਣੀ ਬੈਲਟ ਕਸਣੀ ਹੋਏਗੀ। ਉਹਨਾਂ ਨੂੰ ਵੀ ਹੁਣ ਮਨਾਉਣਾ ਹੋਏਗਾ ਪੰਜਾਬ ਦੇ ਲੋਕਾਂ ਨੂੰ ਕਿ ਨਹੀਂ ਨਹੀਂ ਅਸੀਂ ਚੰਗਾ ਹੀ ਕੀਤਾ। ਖਾਸ ਤੌਰ ਦੇ ਉੱਤੇ ਮੁਲਾਜ਼ਮ ਜਿਹੜੇ ਪੰਜਾਬ ਦੇ ਵੋਟਰਾਂ ਦਾ ਘੱਟੋ ਘੱਟ 1/4 ਹਿੱਸਾ ਤਾਂ ਬਣਦੇ ਹੀ ਨੇ, ਪਰਿਵਾਰ ਜੇਕਰ ਉਹਨਾਂ ਦੇ ਆਪਸ ਦੇ ਵਿੱਚ ਵੋਟ ਜੋੜਦੀ ਹੈ, ਜੋ ਇਸ ਵਕਤ ਤੱਕ ਤਾਂ ਪੰਜਾਬ ਦੀ ਸਰਕਾਰ ਤੋਂ ਖਫਾ ਨਜ਼ਰ ਆ ਰਹੇ ਨੇ। ਖੈਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ, ਵੈਸੇ ਤਾਂ ਅੱਜ ਕੱਲ੍ਹ ਜ਼ਿਆਦਾਤਰ ਖਬਰਾਂ ਵਨ ਨੇਸ਼ਨ ਪਾਰਟੀ ਦੀਆਂ ਨਾ ਹੋਣ ਤਾਂ ਆਸਟ੍ਰੇਲੀਆ ਦਾ ਖਬਰਨਾਮਾ ਮੁਕੰਮਲ ਨਹੀਂ ਹੁੰਦਾ। ਹੁਣ ਗਾਰਜੀਅਨ ਅਖਬਾਰ, ਅੱਗੇ ਵੀ ਬੜੀ ਵਾਰ ਦੱਸਿਆ, ਇਸ ਅਖਬਾਰ ਨੂੰ ਅਕਸਰ ਪੌਲਿਨ ਹੈਨਸਨ ਦੁਤਕਾਰ ਦਿੰਦੇ ਨੇ ਔਰ ਮਨਾ ਕਰ ਦਿੰਦੇ ਨੇ ਕਿ ਨਾ ਭਾਈ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਆਇਓ, ਤੇ ਉਹਨਾਂ ਨੂੰ ਕੋਈ ਜਵਾਬ ਵੀ ਨਹੀਂ ਦਿੰਦੇ। ਪਰ ਗਾਰਜੀਅਨ ਆਸਟ੍ਰੇਲੀਆ ਵੀ ਕਿੱਥੇ ਹਟਦੇ ਨੇ, ਉਹਨਾਂ ਦੀ ਤਰਫ ਤੋਂ ਹੁਣ ਇੱਕ ਨਵੀਂ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ, ਇੱਕ ਐਕਸਕਲੂਸਿਵ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ, ਜਿਸ ਦੇ ਵਿੱਚ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਦੇ ਉੱਤੇ ਤਸਮੇਨੀਆ ਦੇ ਵਿੱਚ ਰਹਿੰਦਿਆਂ ਹੁੰਦਿਆਂ ਨਿਊ ਸਾਊਥ ਵੇਲਸ ਦੇ ਵਿੱਚ ਇੱਕ ਸੈਨੇਟਰ ਦੇ ਲਈ, ਜਿਹੜੇ ਵਨ ਨੇਸ਼ਨ ਪਾਰਟੀ ਦੇ NSW ਤੋਂ ਸੈਨੇਟਰ ਨੇ, ਉਹਨਾਂ ਦੇ ਲਈ ਸੀਨੀਅਰ ਐਡਵਾਈਜ਼ਰ ਦੇ ਵਾਸਤੇ ਮਿਨਿਸਟਰੀਅਲ ਅਪਰੂਵਲ ਤੋਂ ਬਗੈਰ ਕਿਵੇਂ ਕੰਮ ਕਰ ਸਕਦੀ ਹੈ, ਇਹ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਹੁਣ ਕੀ ਹੈ ਪੂਰੀ ਖਬਰ, ਇਹਦਾ ਥੋੜਾ ਜਿਹਾ ਵਿਸਤਾਰ ਸਮਝੋ, ਆਸਾਨੀ ਦੇ ਨਾਲ ਸਾਦੀ ਭਾਸ਼ਾ 'ਚ ਤੁਹਾਨੂੰ ਸਮਝਾਉਂਦੇ ਹਾਂ। ਜਿਹੜਾ ਵਰਕ ਬੇਸ ਅਰੇਂਜਮੈਂਟ ਹੁੰਦੇ ਨੇ ਉਸ ਦੇ ਤਹਿਤ ਹਰ ਇੱਕ MP, ਜਿਹੜੇ ਸੂਬਾਈ MP, ਫੈਡਰਲ MP ਵੀ ਹੁੰਦੇ ਨੇ, ਪਰ ਇਹ ਵਨ ਨੇਸ਼ਨ ਪਾਰਟੀ ਦੇ NSW ਤੋਂ MP ਨੇ, ਸ਼ੈਨ ਬੈਲ, ਉਹਨਾਂ ਨੇ ਆਪਣੇ ਸਟਾਫ ਨੂੰ ਰੱਖਣਾ ਸੀ। ਹੁਣ ਜ਼ਾਹਰ ਜੀ ਗੱਲ ਹੈ ਕਿ ਹਰ ਇੱਕ MP ਦਾ ਸਟਾਫ ਰੱਖਿਆ ਜਾਂਦਾ, ਹਰ ਇੱਕ MP ਨੂੰ ਅਲਾਉ ਹੁੰਦਾ, ਉਹਦੇ ਚ ਪਰਸਨਲ ਐਡਵਾਈਜ਼ਰ ਦੇ ਤੌਰ ਦੇ ਉੱਤੇ ਉਹਨਾਂ ਨੇ ਤਨਖਾਹ ਦੇ ਉੱਤੇ ਲੀ ਹੈਨਸਨ ਨੂੰ ਅਪੁਆਇੰਟ ਕੀਤਾ ਹੋਇਆ। ਹੁਣ ਇਹ ਤਕਨੀਕੀ ਤੌਰ ਦੇ ਉੱਤੇ ਔਰ ਕਾਨੂੰਨ ਤੌਰ ਦੇ ਉੱਤੇ ਹੋ ਨਹੀਂ ਸਕਦਾ ਕਿਉਂਕਿ ਲੀ ਹੈਨਸਨ ਰਹਿ ਤਾਂ ਕੈਨਬਰਾ ਚ ਮਾਫ ਕਰਨਾ ਤਸਮੇਨੀਆ ਦੇ ਵਿੱਚ ਰਹੀ ਹੈ, ਕਿਉਂਕਿ ਲੀ ਹੈਨਸਨ ਦੀ ਇੱਕ ਅੱਖ ਤਾਂ ਤਸਮੇਨੀਆ ਤੋਂ ਸੈਨੇਟਰ ਚੁਣਨ ਦੀ ਵੀ ਹੈ ਕਿ ਤਸਮੇਨੀਆ ਦੇ ਵਿੱਚੋਂ ਥੋੜਾ ਸਮਾਂ ਬਿਤਾਏ ਤੇ ਜਦੋਂ ਸਮਾਂ ਲੱਗੇ ਜਦੋਂ ਮੌਕਾ ਆਵੇ ਤੇ ਫਿਰ ਤਸਮੇਨੀਆ ਤੋਂ ਉਹ ਵਨ ਨੇਸ਼ਨ ਪਾਰਟੀ ਦੀ ਸੈਨੇਟਰ ਬਣ ਜਾਵੇ ਜਾਂ ਘੱਟੋ ਘੱਟ ਕਿਸੇ ਸਟੇਟ ਇਲੈਕਸ਼ਨ ਦੇ ਵਿੱਚ ਹੀ ਆਪਣਾ ਦਾਅ ਅਜ਼ਮਾ ਕੇ ਦੇਖ ਲਵੇ। ਪਰ ਏਦਾਂ ਹੋ ਨਹੀਂ ਸਕਦਾ। ਗਾਰਡੀਅਨ ਆਸਟ੍ਰੇਲੀਆ ਦੀ ਖ਼ਬਰ ਦੇ ਮੁਤਾਬਕ ਲੀ ਹੈਨਸਨ ਜਿਹੜੀ ਹੈ ਉਹ ਜੇਕਰ ਕਿਸੇ ਐਮ ਪੀ ਦੇ ਸਟਾਫਰ ਦੇ ਤੌਰ ਤੇ ਕੰਮ ਕਰ ਰਹੀ ਹੈ ਤਾਂ ਉਹ ਉਸ ਤੋਂ ਦੂਰ ਰਹਿ ਕੇ ਦੋ ਹੀ ਸੂਰਤਾਂ ਦੇ ਵਿੱਚ ਕੰਮ ਕਰ ਸਕਦੀ ਹੈ, ਜਾਂ ਤਾਂ ਉਹ ਕੈਨਬਰਾ ਦੇ ਵਿੱਚ ਰਹਿ ਰਹੀ ਹੋਵੇ ਜਾਂ ਫਿਰ ਉਸ ਐਮ ਪੀ ਦਾ ਘਰ ਜਿਹੜਾ ਹੈ ਉਹ ਤਸਮੇਨੀਆ ਦੇ ਵਿੱਚ ਹੋਵੇ। ਸ਼ੀਨ ਬੈਲ ਦਾ ਘਰ ਤਾਂ ਜ਼ਾਹਰ ਜੀ ਗੱਲ ਹੈ ਕਿ ਨਿਊ ਸਾਊਥ ਵੇਲਸ ਦੇ ਵਿੱਚ ਹੈ, ਤਸਮੇਨੀਆ ਦੇ ਵਿੱਚ ਤਾਂ ਹੈ ਨਹੀਂ। ਅਜਿਹੇ ਚ ਫਿਰ ਲੀ ਹੈਨਸਨ ਤਸਮੇਨੀਆ ਦੇ ਵਿੱਚ ਬੈਠ ਕੇ ਨਿਊ ਸਾਊਥ ਵੇਲਸ ਦੇ ਐਮ ਪੀ ਦਾ ਕਾਰਜਭਾਰ ਕਿਵੇਂ ਸੰਭਾਲ ਸਕਦੀ ਹੈ? ਗਾਰਡੀਅਨ ਆਸਟ੍ਰੇਲੀਆ ਨੇ ਇਹ ਵੀ ਪਤਾ ਕੀਤਾ ਹੈ ਕਿ ਸ਼ੌਨ ਬੈਲ ਨੇ ਉਸ ਨੂੰ ਐਡਵਾਈਜ਼ਰ ਦੇ ਤੌਰ ਦੇ ਉੱਤੇ ਨਿਯੁਕਤ ਕਰਨ ਦੇ ਲਈ ਜਿਹੜਾ ਅਲਟਰਨੇਟਿਵ ਵਰਕ ਬੇਸ ਅਰੇਂਜਮੈਂਟ ਆਮ ਤੌਰ ਦੇ ਉੱਤੇ ਪਾਰਲੀਮੈਂਟਰੀ ਰੂਲ ਦੇ ਮੁਤਾਬਕ ਇਹ ਮਨਿਸਟਰ ਨੂੰ ਪਾਇਆ ਜਾਂਦਾ ਹੁੰਦਾ ਕਿ ਮੈਂ ਫਲਾਣੇ ਵਿਅਕਤੀ ਨੂੰ ਨਿਯੁਕਤ ਕਰਨ ਲੱਗਿਆ, ਉਹ ਵੀ ਨਿਯੁਕਤੀ ਜਿਹੜੀ ਹੈ ਮੰਤਰੀ ਤੱਕ ਨਹੀਂ ਸੀ ਪਾਈ ਗਈ। ਹੋਰ ਤਾਂ ਹੋਰ ਗਾਰਡੀਅਨ ਨੇ ਇੱਕ ਪੋਡਕਾਸਟ ਸੀਰੀਜ਼ ਹੀ ਸ਼ੁਰੂ ਕਰ ਦਿੱਤੀ ਹੈ, ਜੇਕਰ ਏਦਾਂ ਨਹੀਂ ਤਾਂ ਫਿਰ ਉਦਾਂ ਸੀ। ਪੌਲਿਨ ਹੈਨਸਨ ਹੁਣ ਜਦੋਂ ਗਾਰਡੀਅਨ ਆਸਟ੍ਰੇਲੀਆ ਨੂੰ ਸੱਦਦੇ ਹੀ ਨਹੀਂ ਆਪਣੇ ਪ੍ਰੈਸ ਕਾਨਫਰੰਸ ਦੇ ਉੱਤੇ ਤਾਂ ਫਿਰ ਇਹਨਾਂ ਨੇ ਪੋਪੂਲਿਸਟ ਨਾਮ ਦੇ ਨਾਲ ਇੱਕ ਆਡੀਓ ਪੋਡਕਾਸਟ ਦੀ ਸੀਰੀਜ਼ ਪਾਈ ਹੈ। 1 ਘੰਟੇ 1 ਮਿੰਟ ਤੇ 25 ਸੈਕਿੰਡ ਦਾ ਇੱਕ ਪਹਿਲਾ ਐਪੀਸੋਡ ਦੀ ਪੋਪੂਲਿਸਟ ਐਰੋਪਲੇਨ ਐਂਡ ਬੁਲਡੋਜ਼ਰ ਸੁਣਨ ਲਾਇਕ ਪੋਡਕਾਸਟ ਹੈ, ਜਿਹਦੇ ਵਿੱਚ ਡਿਪਾਰਟਮੈਂਟ ਆਫ ਫਾਈਨੈਂਸ ਦੀ ਅਪਰੂਵਲ ਤੋਂ ਬਗੈਰ ਲੀ ਹੈਨਸਨ ਨੂੰ ਕਿਵੇਂ ਪਰਸਨਲ ਐਡਵਾਈਜ਼ਰ ਨਿਯੁਕਤ ਕਰ ਦਿੱਤਾ ਗਿਆ ਇਹਦੇ ਕਾਨੂੰਨੀ ਦਾਅ ਪੇਚ ਦੱਸੇ ਗਏ ਨੇ। ਉਦਾਹਰਣ ਦੇ ਤੌਰ ਦੇ ਉੱਤੇ ਲੀ ਹੈਨਸਨ ਨੂੰ $1,50,000 ਤੋਂ ਲੈ ਕੇ $1,80,000 ਦੇ ਦਰਮਿਆਨ ਦੀ ਆਸ ਪਾਸ ਤਨਖਾਹ ਮਿਲਦੀ ਹੋਏਗੀ, ਕਿਉਂਕਿ ਐਂਟਰਪ੍ਰਾਈਜ਼ ਅਗਰੀਮੈਂਟ ਤਾਂ ਇੰਨੀਆਂ ਹੀ ਤਨਖਾਹ ਦਿੰਦਾ ਜੇ ਕਿਸੇ ਐਮ ਪੀ ਦੇ ਤੁਸੀਂ ਪੋਲੀਟੀਕਲ ਐਡਵਾਈਜ਼ਰ ਹੋ। ਤੇ ਹੁਣ ਇਹ ਤਨਖਾਹ ਉਹਨਾਂ ਨੂੰ ਤਸਮੇਨੀਆ ਦੇ ਵਿੱਚ ਬੈਠ ਕੇ ਮਿਲ ਰਹੀ ਹੈ। ਇਹ ਵੀ ਗੱਲ ਕਹੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਲੀ ਹੈਨਸਨ ਦੀਆਂ ਜੇ ਸੋਸ਼ਲ ਮੀਡੀਆ ਐਕਟੀਵਿਟੀਜ਼ ਦੇਖੀਆਂ ਜਾਣ ਤਾਂ ਨਿਊ ਸਾਊਥ ਵੇਲਸ ਦੇ ਨਾਲ ਮੇਲ ਨਹੀਂ ਖਾਂਦੀਆਂ। ਉਦਾਹਰਣ ਕਿਵੇਂ ਕਿ ਲੀ ਹੈਨਸਨ ਨੇ ਜਿਹੜੀ ਵੀ ਐਕਟੀਵਿਟੀਜ਼ ਕੀਤੀਆਂ ਨੇ ਉਹ ਵਰਕਿੰਗ ਆਵਰਸ ਦੇ ਵਿੱਚ ਤਸਮੇਨੀਆ ਦੇ ਲਈ ਕੀਤੀਆਂ। ਏਦਾਂ ਤਾਂ ਨਹੀਂ ਹੈ ਕਿ ਉਹ ਵਰਕਿੰਗ ਆਵਰਸ ਦੇ ਵਿੱਚ ਨਿਊ ਸਾਊਥ ਵੇਲਸ ਦੇ ਐਮ ਪੀ ਦੇ ਲਈ ਕੰਮ ਕਰ ਰਹੇ ਨੇ। ਸੋ ਇਹ ਵੀ ਉਹਨਾਂ ਦੇ ਜਿਹੜਾ ਇੱਕ ਮੈਂਬਰਸ ਆਫ ਪਾਰਲੀਮੈਂਟ ਸਟਾਫ ਐਕਟ ਹੁੰਦਾ ਹੈ ਜਿਹਨੂੰ ਮੌਪਸ ਐਕਟ ਵੀ ਕਹਿ ਲਿਆ ਜਾਂਦਾ ਹੈ ਉਹਦੀ ਉਲੰਘਣਾ ਹੈ। ਦੂਜੀ ਇਹਦੇ ਵਿੱਚ ਦਰਜਨਾਂ ਦੇ ਕਰੀਬ ਐਸੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਜ਼ਿਕਰ ਕੀਤਾ ਗਿਆ ਹੈ ਗਾਰਡੀਅਨ ਦੀ ਅਖਬਾਰ ਦੀ ਤਰਫ ਤੋਂ, ਜਿਵੇਂ ਕਿ ਲੀ ਹੈਨਸਨ ਦੇ ਸੋਸ਼ਲ ਮੀਡੀਆ ਪੇਜ ਤੇ ਜਾਵੋ ਜਾਂ ਵਨ ਨੇਸ਼ਨ ਤਸਮੇਨੀਆ ਦੇ ਸੋਸ਼ਲ ਮੀਡੀਆ ਪੇਜ ਤੇ ਜਾਵੋ, ਦੋਵੇਂ ਇੱਕੋ ਹੀ ਗੱਲ ਹੈ। ਤੇ ਉਹਦੇ ਚ ਇਹ ਪਤਾ ਲੱਗਦਾ ਹੈ ਕਿ ਵਰਕਿੰਗ ਆਵਰਸ ਦੇ ਵਿੱਚ ਤਾਂ ਲੀ ਅਸਲ ਦੇ ਵਿੱਚ ਤਸਮੇਨੀਆ ਦੇ ਵਿੱਚ ਵਨ ਨੇਸ਼ਨ ਨੂੰ ਜਾਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਲੱਗੇ ਹੋਏ ਨੇ। ਉਦਾਹਰਣ ਦੇ ਤੌਰ ਦੇ ਉੱਤੇ ਲੀ ਹੈਨਸਨ ਨੇ ਪਾਰਟੀ ਦੀ ਜਿਹੜੀ ਸੂਬੇ ਦੇ ਵਿੱਚ ਐਕਸਪੈਂਸ਼ਨ ਹੋ ਰਹੀ ਹੈ ਉਹਨੂੰ ਲੈ ਕੇ 5 ਅਲੱਗ ਅਲੱਗ ਬ੍ਰਾਂਚਿਸ ਦੇ ਵਿੱਚ ਹਜ਼ਾਰਾਂ ਨਵੇਂ ਮੈਂਬਰਾਂ ਨੂੰ ਨਿਯੁਕਤ ਕਰਨ ਦੀ ਪੋਸਟ ਇਸੇ ਵਰਕਿੰਗ ਆਵਰਸ ਦੇ ਵਿੱਚ ਪਾਈ ਸੀ। ਉਹਨਾਂ ਦੇ ਫੇਸਬੁੱਕ ਖਾਤੇ ਨੂੰ ਫਰੋਲਿਆ ਤਾਂ ਪਤਾ ਚੱਲਦਾ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਇਹਨਾਂ ਹੀ ਵਰਕਿੰਗ ਆਵਰਸ ਦੇ ਵਿੱਚ ਹੋ ਰਹੀਆਂ ਨੇ, ਜੇਕਰ ਉਹ ਤਸਮੇਨੀਆ ਦੇ ਵਿੱਚ ਬੈਠ ਕੇ ਕੰਮ ਕਰ ਵੀ ਲੈਂਦੇ ਨੇ, ਜੇਕਰ ਮਨਿਸਟਰੀਅਲ ਇਜਾਜ਼ਤ ਤੋਂ ਬਗੈਰ ਉਹਨਾਂ ਨੂੰ ਐਮ ਪੀ ਦੇ ਸਟਾਫਰ ਦੇ ਤੌਰ ਤੇ ਨਿਯੁਕਤ ਮੰਨ ਵੀ ਲਿਆ ਜਾਵੇ। ਖੈਰ ਇਹ ਸਾਰੇ ਕਾਨੂੰਨ ਛਿੱਕੇ ਟੰਗ ਕੇ ਉਹਨਾਂ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਘੱਟੋ ਘੱਟ ਉਹਨਾਂ ਨੂੰ ਵਰਕਿੰਗ ਆਵਰਸ ਦਾ ਕੰਮ ਕਰਨਾ ਚਾਹੀਦਾ। ਉਦਾਹਰਣ ਦੇ ਤੌਰ ਤੇ ਮਈ ਮਹੀਨੇ ਦੀ ਇੱਕ ਪੋਸਟ ਜਦੋਂ ਲੌਂਗਫੋਰਡ ਦੇ ਵਿੱਚ ਰੀਕਿੰਡਲ ਨਾਮ ਦੀ ਇੱਕ ਸੰਸਥਾ ਨੇ ਆਪਣਾ ਇੱਕ ਕਮਿਊਨਿਟੀ ਸੈਂਟਰ ਖੋਲਿਆ ਸੀ ਤਸਮੇਨੀਆ ਚ, ਉਸ ਕਮਿਊਨਿਟੀ ਸੈਂਟਰ ਦੇ ਉਦਘਾਟਨ ਦੇ ਵਿੱਚ ਉਹਨਾਂ ਨੇ ਲੀ ਹੈਨਸਨ ਨੂੰ ਸੱਦਿਆ ਸੀ। ਉਹ ਤੋਂ ਬਾਅਦ ਉਹਨਾਂ ਨੇ ਪੋਸਟ ਵੀ ਪਾਈ ਸੀਗੀ ਕਿ ਮੈਂ ਇੱਥੇ ਇਸ ਪ੍ਰੋਗਰਾਮ ਚ ਗਈ, ਦਿਨ ਦਿਹਾੜੇ ਉਹ ਪ੍ਰੋਗਰਾਮ ਹੋਇਆ ਜ਼ਾਹਰ ਜੀ ਗੱਲ ਹੈ। ਇਹ ਤੋਂ ਇਲਾਵਾ ਏਜੀ ਫੈਸਟ ਨਾਮ ਦਾ ਇੱਕ ਕੈਂਪੇਨ ਸੀ ਤਸਮੇਨੀਆ ਦੇ ਵਿੱਚ ਹੋਇਆ, ਉਹਦੇ ਬਾਰੇ ਉਹਨਾਂ ਨੇ ਲਿਖਿਆ ਕਿ ਅੱਜ ਚੰਗਾ ਦਿਨ ਰਿਹਾ, ਸਾਰਾ ਦਿਨ ਮੀਟਿੰਗਾਂ ਹੁੰਦੀਆਂ ਰਹੀਆਂ, ਲੋਕਲ ਲੋਕਾਂ ਦੇ ਨਾਲ ਮੁਲਾਕਾਤਾਂ ਹੋਈਆਂ। ਇਹ ਤੋਂ ਬਾਅਦ ਫਿਰ ਲੀ ਹੈਨਸਨ ਨੇ ਜਿਹੜਾ ਕੰਸਰਨਡ ਫਾਰਮਰਸ ਤਸਮੇਨੀਆ ਨਾਮ ਦਾ ਇੱਕ ਗਰੁੱਪ ਹੈ ਉਹਦੇ ਨਾਲ ਇੱਕ ਦਿਨ ਚ ਮੀਟਿੰਗ ਕੀਤੀ। ਹਾਲਾਂਕਿ ਇੱਥੇ ਆ ਕੇ ਲੀ ਹੈਂਸਨ ਦੀ ਅੰਗਰੇਜ਼ੀ ਵੀ ਪੌਲਿਨ ਹੈਂਸਨ ਵਰਗੀ ਹੀ ਲੱਗਦੀ ਹੈ, ਕਿਉਂਕਿ ਪੌਲਿਨ ਹੈਂਸਨ ਜਿਨ੍ਹਾਂ ਨੂੰ ਕਦੇ 90ਵਿਆਂ ਦੇ ਦੌਰ ਚ ਜ਼ੈਨੋਫੋਬੀਆ ਦਾ ਮਤਲਬ ਨਹੀਂ ਸੀ ਪਤਾ, ਲੀ ਹੈਂਸਨ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਵੀ ਕੁਝ ਐਸੇ ਹੀ ਭਰਮ ਭੁਲੇਖੇ ਪੈਦਾ ਕੀਤੇ। ਉਹਨਾਂ ਨੇ ਸ਼ਨੀਵਾਰ 16 ਮਈ ਨੂੰ ਇਹ ਪੋਸਟ ਲਿਖੀ, ਮੈਂ ਅੰਗਰੇਜ਼ੀ ਚ ਪੜ੍ਹ ਕੇ ਤੁਹਾਨੂੰ ਦੱਸਣ ਲੱਗੇ ਕਿ ਟੁਡੇ ਆਈ ਹੈਡ ਦੀ ਪਲੇਜ਼ਰ ਆਫ ਮੀਟਿੰਗ ਵਿਦ ਸੈਵਰਲ ਡੀਪਲੀ ਕੰਸਰਨਡ ਤਸਮੇਨੀਅਨ ਫਾਰਮਰਸ ਇਨ ਰੋਸ ਯਸਟਰਡੇ। ਲਾਈਨ ਦੀ ਸ਼ੁਰੂਆਤ ਟੁਡੇ ਤੋਂ ਹੁੰਦੀ ਹੈ ਤੇ ਲਾਈਨ ਦਾ ਅਖੀਰ ਯਸਟਰਡੇ ਦੇ ਨਾਲ ਹੁੰਦਾ। ਅੰਗਰੇਜ਼ੀ ਦਾ ਪਹਿਲਾ ਨਿਯਮ ਹੀ ਇੱਥੇ ਤੋੜ ਦਿੱਤਾ ਜਾਂਦਾ ਹੈ। ਖੈਰ, ਨਿਯਮਾਂ ਦੀ ਕਿਹਨੂੰ ਪਰਵਾਹ ਹੈ, ਨਿਯਮ ਤਾਂ ਕਿਹੜੇ ਇੱਥੇ ਮੰਨੇ ਜਾ ਰਹੇ ਨੇ। ਗਾਰਜੀ ਨੇ ਇਹ ਗੱਲ ਦੱਸੀ ਕਿ ਮੀਟਿੰਗ ਤਾਂ ਅਸਲ ਚ 15 ਮਈ ਨੂੰ ਹੋਈ ਸੀ, ਜੇਕਰ ਸ਼ੁੱਕਰਵਾਰ ਤੇ ਸ਼ੁੱਕਰਵਾਰ ਕੰਮਕਾਜੀ ਦਿਨ ਹੁੰਦਾ, ਜੇਕਰ ਸ਼ਨੀਵਾਰ ਨੂੰ ਹੋਈ ਹੁੰਦੀ ਤੇ ਟੁਡੇ ਤੇ ਯਸਟਰਡੇ ਦਾ ਭੁਲੇਖਾ ਕੱਢ ਵੀ ਦਿੱਤਾ ਜਾਵੇ ਤੇ ਲੀ ਹੈਂਸਨ ਦੀ ਅੰਗਰੇਜ਼ੀ ਚ ਸੁਧਾਰ ਕਰ ਵੀ ਦਿੱਤਾ ਜਾਵੇ ਤਾਂ ਵੀ ਨਿਯਮ ਤਾਂ ਇੱਥੇ ਵੀ ਟੁੱਟਿਆ ਹੈ। ਇਸ ਤਰੀਕੇ ਦੇ ਨਾਲ ਇੱਕ ਨਹੀਂ, ਦੋ ਨਹੀਂ, ਬਲਕਿ ਬਹੁਤ ਸਾਰੇ ਮੌਕੇ ਜਿਹੜੇ ਨੇ ਦੱਸੇ ਗਏ ਨੇ ਜਦੋਂ ਜਦੋਂ ਉਹਨਾਂ ਨੇ ਵਨ ਨੇਸ਼ਨ ਪਾਰਟੀ ਦੇ ਨਿਊ ਸਾਊਥ ਵੇਲਸ ਦੇ ਲਈ ਤਾਂ ਪਤਾ ਨਹੀਂ ਕਿਸ ਆਫਿਸ ਦੇ ਲਈ ਕੰਮ ਕੀਤਾ ਹੋਵੇ, ਕਿਸ ਦੇ ਲਈ ਨਹੀਂ, ਪਰ ਤਸਮੇਨੀਆ ਦੇ ਲਈ ਜ਼ਰੂਰ ਕੰਮ ਕੀਤਾ। ਹੁਣ ਵਨ ਨੇਸ਼ਨ ਤੇ ਲੀ ਹੈਂਸਨ ਦੇ ਨਾਲ ਗਾਰਜੀਅਨ ਅਖਬਾਰ ਨੇ ਸੰਪਰਕ ਜ਼ਰੂਰ ਕੀਤਾ ਹੋਣਾ, ਪਰ ਖੈਰ ਉਹਨਾਂ ਤੱਕ ਜਵਾਬ ਨਹੀਂ ਪਹੁੰਚਿਆ, ਜੋ ਕਿ ਵਾਜਬ ਵੀ ਸੀ ਕਿਉਂਕਿ ਗੱਲ ਹੀ ਨਹੀਂ ਕਰਦੇ ਅਗਲੇ ਗਾਰਜੀਅਨ ਦੇ ਨਾਲ। ਵੈਸੇ ਕੁਝ ਹੋਰ ਖਬਰਾਂ ਵੀ ਨੇ ਨਿਊ ਸਾਊਥ ਵੇਲਸ ਤੋਂ, ਜਿੱਥੇ ਵਨ ਨੇਸ਼ਨ ਪਾਰਟੀ ਦੇ ਨੇਤਾ ਦੀ ਤਰਫ ਤੋਂ ਪਾਰਲੀਮੈਂਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਐਬੋਰਸ਼ਨ ਅਪ ਟੂ ਬਰਥ ਵਰਗੇ ਨਾਰੇ ਜਿਹੜੇ ਲਗਾ ਦਿੱਤੇ ਗਏ, ਯਾਨੀ ਕਿ ਜਨਮ ਦੇ ਸਮੇਂ ਤੱਕ ਐਬੋਰਸ਼ਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਮਾਈਕ ਨਿਊਮੈਨ NSW ਦੇ ਨੇਤਾ ਨੇ ਔਰ ਉਹ ਚਾਹੁੰਦੇ ਨੇ ਕਿ NSW ਦੇ ਉਹ ਪ੍ਰੀਮੀਅਰ ਬਣ ਜਾਣ। ਵੈਸੇ ਜੇ ਤੁਹਾਨੂੰ ਨਾਮ ਨਹੀਂ ਪਤਾ ਤਾਂ ਅਸੀਂ ਬਾਰ ਬਾਰ ਦੱਸਦੇ ਰਹਾਂਗੇ, ਘੱਟੋ ਘੱਟ ਵਨ ਨੇਸ਼ਨ ਪਾਰਟੀ ਦੇ ਲਈ ਕੋਈ ਤਾਂ ਇਸ਼ਤਿਹਾਰਬਾਜ਼ੀ ਹੋਵੇ। ਤੇ ਉਹਨਾਂ ਨੇ ਪਾਰਲੀਮੈਂਟ ਦੇ ਬਾਹਰ ਖੜੇ ਹੋ ਕੇ ਇਹ ਗੱਲ ਕਹੀ ਕਿ ਖੈਰ ਅੰਗਰੇਜ਼ੀ ਉਹਨਾਂ ਦੀ ਇੱਥੇ ਵੀ ਮਾੜੀ ਰਹੀ ਕਿ ਵੀ ਵਾਂਟ ਟੂ ਸਟੋਪ ਇਟ, ਵੀ ਵਾਂਟ ਟੂ ਮੇਕ ਸ਼ੋਰ ਦੈਟ ਸੇਮ ਸੈਕਸ ਸੋਰੀ ਐਬੋਰਸ਼ਨ ਇਜ਼ ਸਟੋਪਡ। ਪਹਿਲਾਂ ਉਹ ਇਹ ਕਹਿਣਾ ਚਾਹੁੰਦੇ ਸੀ ਕਿ ਐਬੋਰਸ਼ਨ ਜਿਹੜਾ ਉਹ ਬੰਦ ਹੋਣਾ ਚਾਹੀਦਾ, ਪਰ ਉਹ ਸੇਮ ਸੈਕਸ ਕਹਿ ਬੈਠੇ। ਅਸਲ ਚ ਵਨ ਨੇਸ਼ਨ ਪਾਰਟੀ ਦੇ ਹਰ ਇੱਕ ਨੇਤਾ ਦੀ ਟ੍ਰੇਨਿੰਗ ਹੀ ਇਸ ਤਰੀਕੇ ਦੇ ਨਾਲ ਹੁੰਦੀ ਹੈ ਕਿ ਕੁਛ ਇੱਕ ਚੀਜ਼ਾਂ ਤਾਂ ਬਕਾਇਦਾ ਮੰਨ ਕੇ ਹੀ ਚੱਲੋ ਕਿ ਜਿਹਨਾਂ ਦਾ ਵਿਰੋਧ ਕਰਨਾ। ਖੈਰ, ਮਾਈਕ ਨਿਊਮੈਨ ਨੇ ਬਾਅਦ ਦੇ ਵਿੱਚ ਮਾਫੀ ਵੀ ਮੰਗ ਲਈ, ਬਾਅਦ ਦੇ ਵਿੱਚ ਗਾਰਜੀਅਨ ਅਖਬਾਰ ਦੇ ਨਾਲ ਉਹਨਾਂ ਨੇ ਹੀ ਸੰਪਰਕ ਕੀਤਾ, ਕਹਿੰਦੇ ਕਿ ਐਸੀ ਗੱਲ ਨਹੀਂ ਸੀ, ਮੈਂ ਇਹ ਨਹੀਂ ਸੀ ਕਹਿਣਾ ਚਾਹੁੰਦਾ ਕਿ ਸੇਮ ਸੈਕਸ ਐਬੋਰਸ਼ਨ ਅਪ ਟੂ ਬਰਥ ਤੱਕ ਜਿਹੜਾ ਉਹ ਬੰਦ ਹੋਣਾ ਚਾਹੀਦਾ। ਵੈਸੇ ਤੁਹਾਡੀ, ਸਿਰਫ ਤੁਹਾਡੀ ਜਾਣਕਾਰੀ ਦੇ ਲਈ, ਤੁਹਾਨੂੰ ਪਤਾ ਹੋਣਾ ਚਾਹੀਦਾ, ਵਨ ਨੇਸ਼ਨ ਨੂੰ ਪਤਾ ਹੋਵੇ ਨਾ ਹੋਵੇ, ਕਿਉਂਕਿ ਹੋਮਵਰਕ ਨਹੀਂ ਇੰਨਾ ਕਰਕੇ ਆਉਂਦੇ MPs, ਉਹਨਾਂ ਦੇ MP ਤਾਂ ਨਹੀਂ ਹੈਗੇ ਵੈਸੇ ਮਾਈਕ ਨਿਊਮੈਨ, ਹਾਲੇ ਤਾਂ ਕੁਝ ਵੀ ਨਹੀਂ ਹੈਗੇ, ਹਾਲੇ ਸਿਰਫ NSW ਦੇ ਵਨ ਨੇਸ਼ਨ ਪਾਰਟੀ ਦੇ ਇਕਾਈ ਦੇ ਪ੍ਰਮੁੱਖ ਹੀ ਨੇ ਉਹ, ਪਰ ਹੋਮਵਰਕ ਤਾਂ ਫਿਰ ਵੀ ਹੋਣਾ ਹੀ ਚਾਹੀਦਾ ਸੀ ਜੇਕਰ ਤੁਸੀਂ ਪ੍ਰੀਮੀਅਰ ਬਣਨਾ ਚਾਹੁੰਦੇ ਹੋ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਮਾਫੀ ਮੰਗ ਲਈ, ਕਿਹਾ ਕਿ ਅਸਲ ਦੇ ਵਿੱਚ ਐਸੀ ਗੱਲ ਨਹੀਂ ਸੀ, ਅਸੀਂ ਐਂਟੀ ਐਬੋਰਸ਼ਨ ਨੀਤੀ ਜਿਹੜੀ ਹੈ ਉਹ ਅਪਣਾ ਕੇ ਰੱਖੀ ਹੋਈ ਔਰ ਉਸ ਨੂੰ ਅਪਣਾਉਂਦੇ ਰਹਾਂਗੇ। ਵਨ ਨੇਸ਼ਨ ਪਾਲਿਸੀ ਦੀ ਇਹ ਕਲੀਅਰ ਪਾਲਿਸੀ ਹੈ ਬਿਲਕੁਲ ਕਿ ਜਿਹੜੇ ਲੇਟ ਟਰਮ ਜਾਂ ਸੈਕਸ ਸਿਲੈਕਟਿਵ ਐਬੋਰਸ਼ਨ ਹੁੰਦੇ ਨੇ ਉਹ ਨਹੀਂ ਹੋਣੇ ਚਾਹੀਦੇ, ਯਾਨੀ ਲਿੰਗ ਆਧਾਰਿਤ ਜਿਹੜੇ ਗਰਭਪਾਤ ਹੁੰਦੇ ਨੇ ਉਹ ਨਹੀਂ ਹੋਣੇ ਚਾਹੀਦੇ। ਹੁਣ ਸਿਰਫ ਇੱਕ ਤੁਹਾਡੀ ਜਾਣਕਾਰੀ ਲਈ ਦੇ ਦਈਏ ਇਹ ਗੱਲ ਕਿ NSW ਸੂਬੇ ਦੇ ਇਹ ਪ੍ਰੀਮੀਅਰ ਬਣਨਾ ਚਾਹੁੰਦੇ ਨੇ, ਪਰ NSW ਦੇ ਵਿੱਚ ਨਾਨ ਮੈਡੀਕਲ ਰੀਜ਼ਨਸ ਤੋਂ ਨਾਲ ਜਿਹੜੇ ਸੈਕਸ ਸਿਲੈਕਸ਼ਨ ਐਬੋਰਸ਼ਨ ਹੁੰਦੇ ਨੇ ਯਾਨੀ ਲਿੰਗ ਆਧਾਰਿਤ ਗਰਭਪਾਤ ਹੁੰਦੇ ਨੇ ਉਹ ਵੈਸੇ ਹੀ ਗੈਰ ਕਾਨੂੰਨੀ ਨੇ। ਕਿਹੜੀ ਚੀਜ਼ ਦੀ ਉਹ ਵਿਰੋਧਤਾ ਕਰ ਰਹੇ ਸੀ ਇਹ ਵੀ ਨਹੀਂ ਪਤਾ, ਵੈਸੇ 2019 ਤੋਂ ਇਹ ਨਿਯਮ NSW ਦੇ ਵਿੱਚ ਲਾਗੂ ਹੋਇਆ ਕਿ ਲਿੰਗ ਆਧਾਰਿਤ ਗਰਭਪਾਤ ਨਹੀਂ ਹੋ ਸਕਦੇ। ਖੈਰ, ਖਬਰ ਦੱਸਣੀ ਤਾਂ ਫਰਜ਼ ਸੀ ਤੇ ਮਾਈਕ ਨਿਊਮੈਨ ਆਪਣਾ ਫਰਜ਼ ਆਪਣਾ ਬਣਾ ਰਹੇ ਹੈਗੇ ਨੇ, ਬਣਾ ਰਹੇ ਚਲਾ ਰਹੇ ਹੈਗੇ ਨੇ। ਕੁਛ ਹੋਰਨਾਂ ਖਬਰਾਂ ਦੇ ਵੱਲ ਵੀ ਸਾਂਝ ਪਾਈਏ ਤੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਤੇ ਸਰਕਾਰ ਦੀ ਤਰਫ ਤੋਂ ਹੁਣ NSW ਦੇ ਵਿੱਚ ਜਿਹੜੇ ਰੈਂਟਰਸ ਨੇ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਅੱਜ ਦੇ ਦਿਨ ਤੋਂ। ਜੇਕਰ ਤੁਸੀਂ ਕਿਰਾਏ ਦੇ ਉੱਤੇ ਰਹਿ ਰਹੇ ਹੋ ਨਿਊ ਸਾਊਥ ਵੇਲਸ ਸਟੇਟ ਦੇ ਵਿੱਚ ਤਾਂ ਇਹ ਖਬਰ ਧਿਆਨ ਦੇ ਨਾਲ ਸਮਝ ਲਿਓ, ਸੁਣ ਲਿਓ ਕਿ ਹੁਣ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਨੇ। ਸਰਕਾਰ ਨੇ ਸਮਾਰਟ ਰੈਂਟਲ ਬੌਂਡਸ ਸਕੀਮ ਪੂਰੀ ਸਟੇਟ ਦੇ ਵਿੱਚ ਲਾਗੂ ਕਰ ਦਿੱਤੀ ਹੈ। ਹੁਣ ਤੱਕ ਤਾਂ ਕੁਛ ਇੱਕ ਕੌਂਸਲ ਦੇ ਵਿੱਚ ਹੀ ਸੀ, ਹੁਣ ਪੂਰੀ ਸਟੇਟ ਦੇ ਵਿੱਚ ਲਾਗੂ ਹੋ ਚੁੱਕੀ ਹੈ। ਯਾਨੀ ਕਿ 20 ਲੱਖ ਤੋਂ ਜ਼ਿਆਦਾ ਜਿਹੜੇ ਕਿਰਾਏਦਾਰ ਨੇ NSW ਦੇ, ਘੱਟੋ ਘੱਟ ਔਸਤਨ ਮੰਨ ਲਿਆ ਜਾਂਦਾ ਹੈ ਕਿ $4,000-5,000 ਦਾ ਬੌਂਡ ਜਿਹੜਾ ਹੁੰਦਾ ਹੈ ਹਰ ਵਾਰ, ਜੇਕਰ ਇੱਕ ਕਿਰਾਏ ਦੇ ਘਰ ਤੋਂ ਦੂਜੇ ਕਿਰਾਏ ਦੇ ਘਰ ਤੇ ਜਾਂਦੇ ਨੇ ਤਾਂ ਇੱਕ ਟੈਨੈਂਟ ਏਜੰਸੀ ਤੋਂ ਜਾਂ ਇੱਕ ਘਰ ਦੇ ਮਾਲਕ ਤੋਂ ਬੌਂਡ ਕਢਵਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਸੀ। ਉਹ ਵੱਖਰੀ ਗੱਲ ਹੈ ਕਿ ਹੁਣ ਜੇ ਇਸ ਸਮਾਰਟ ਰੈਂਟਲ ਬੌਂਡ ਸਕੀਮ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਦੇ ਹੋ, ਸਕੀਮ ਦੇ ਵਿੱਚ ਰਜਿਸਟਰ ਹੋਣ ਦੇ ਲਈ $25 ਤੁਹਾਨੂੰ ਫੀਸ ਦੇਣੀ ਪਏਗੀ। ਪਰ ਤੁਹਾਡਾ ਬੌਂਡ ਜਿਹੜਾ ਹੈ ਇੱਕ ਪ੍ਰਾਪਰਟੀ ਤੋਂ ਦੂਜੀ ਪ੍ਰਾਪਰਟੀ 'ਚ ਜਾਓ, ਤੁਹਾਨੂੰ ਨਵੇਂ ਸਿਰੇ ਤੋਂ ਦੇਣ ਦੀ ਲੋੜ ਨਹੀਂ ਹੋਏਗੀ। ਹਾਂ, ਜੇਕਰ ਗੈਪ ਹੈਗਾ ਤਾਂ ਦੇਣਾ ਪਏਗਾ। ਉਦਾਹਰਨ ਦੇ ਤੌਰ ਤੇ ਜਿਹੜੀ ਪ੍ਰਾਪਰਟੀ 'ਚ ਤੁਸੀਂ ਹੁਣ ਰਹਿ ਰਹੇ ਹੋ, ਜੇ ਉਹਦਾ ਬੌਂਡ 4,000 ਹੈ ਤੇ ਨਵੀਂ ਪ੍ਰਾਪਰਟੀ ਦਾ ਬੌਂਡ $4,300 ਹੈ, ਤਾਂ $300 ਦਾ ਗੈਪ ਤੁਹਾਨੂੰ ਦੇਣਾ ਹੋਏਗਾ, ਪਲੱਸ $25 ਦੀ ਫੀਸ ਜਿਹੜੀ ਸਰਕਾਰ ਦੀ ਹੈ, ਪਰ ਬਾਕੀ ਦਾ 4,000 ਦੇਣ ਦੀ ਲੋੜ ਨਹੀਂ ਹੈ। ਸੋ ਨਿਊ ਸਾਊਥ ਵੇਲਸ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਇਹਦੇ ਨਾਲ ਜਿਹੜੀ ਐਂਡ ਆਫ ਲੀਜ਼ ਹੁੰਦੀ ਹੈ ਉਹਦੇ 'ਚ ਅਕਸਰ ਜਿਹੜੇ ਵਿਵਾਦ, ਕਿਉਂਕਿ ਅਦਾਲਤਾਂ 'ਚ ਭਰੇ ਪਏ ਨੇ ਇਹ ਵਿਵਾਦ, ਉਹ ਵਿਵਾਦ ਜਿਹੜੇ ਨੇ ਉਹ ਹੁਣ ਨਾ ਜਾਣ ਤੇ ਪ੍ਰੋਪਰ ਇੰਸਪੈਕਸ਼ਨ ਹੋਵੇ ਪ੍ਰੋਪਰਟੀ ਦੀ, ਮਕਾਨ ਮਾਲਕ ਯਾਰ ਟੈਨੈਂਟ ਏਜੰਸੀ ਜੁੜੀਆਂ ਜਿਹੜੀਆਂ ਗੱਲਾਂ ਤੋਂ ਖਫਾ ਹੈ ਉਸ ਮੁਤਾਬਕ ਉਹਨਾਂ ਕੁ ਬੌਂਡ ਉਹਨਾਂ ਨੇ ਜੇਕਰ ਕੱਟਣਾ ਹੈ ਤਾਂ ਇਸੇ ਸਕੀਮ ਦੇ ਵਿੱਚੋਂ ਕੱਟਿਆ ਜਾਏਗਾ, ਆਪਣੀ ਮਰਜ਼ੀ ਦੇ ਨਾਲ ਪੂਰਾ ਬੌਂਡ ਨਹੀਂ ਰੱਖ ਸਕਣਗੇ। ਹੁਣ ਤੱਕ ਪੈਨਰਿਥ, ਪੈਰਾਮੈਟਾ ਤੇ ਸੈਂਟਰਲ ਕੋਸਟ ਦੇ ਵਿੱਚ ਇਹ ਸਕੀਮ ਚੱਲ ਰਹੀ ਸੀ, $1 million ਤੇ ਬੌਂਡ ਆਲਰੇਡੀ ਟ੍ਰਾਂਸਫਰ ਹੋ ਚੁੱਕੇ ਨੇ। ਪਰ ਇਹਦੇ ਨਾਲ ਨਾਲ ਰੈਂਟਿੰਗ ਨੂੰ ਫੇਰ ਬਣਾਉਣ ਦੇ ਲਈ ਵੀ ਕੀਤੀ ਗਈ ਹੈ ਇਹ ਕਦਮ, ਜਿਹੜਾ NSW ਦੇ ਵਿੱਚ ਹੁਣ ਬਗੈਰ ਕਿਸੇ ਗਰਾਊਂਡ ਦੇ ਕਿਰਾਏਦਾਰ ਦੀ ਐਵਿਕਸ਼ਨ ਨਹੀਂ ਕਰ ਸਕਣਗੇ, ਯਾਨੀ ਉਹਨੂੰ ਘਰ ਦੇ ਵਿੱਚੋਂ ਨਹੀਂ ਕੱਢ ਸਕਣਗੇ ਮਕਾਨ ਮਾਲਕ ਜਾਂ ਟੈਨੈਂਟ ਏਜੰਸੀ, ਤੇ ਸਾਲ ਦੇ ਵਿੱਚ ਸਿਰਫ ਇੱਕ ਵਾਰ ਹੀ ਰੈਂਟ ਦਾ ਇਜ਼ਾਫਾ ਹੋ ਸਕਿਆ ਕਰੇਗਾ, ਬਾਰ ਬਾਰ ਨਹੀਂ ਹੋਇਆ ਕਰੇਗਾ। ਉੱਥੇ ਹੀ ਜੈਕੀ ਲੈਂਬੀ ਪਿਛਲੇ ਕੁਝ ਦਿਨਾਂ ਤੋਂ ਮਗਰ ਪੈ ਗਏ ਨੇ ਹੁਣ ਅੱਜ ਕੱਲ ਪੌਲਿਨ ਹੈਨਸਨ ਦੇ, ਉਹਨਾਂ ਨੇ ਪੌਲਿਨ ਹੈਨਸਨ ਨੂੰ ਡੇਂਜਰਸ ਤੇ ਡਿਲਿਊਜਨਲ ਲੀਡਰ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਅਮਰੀਕਾ ਵਰਗੀ ਸਿਆਸਤ ਇੱਥੇ ਨਾ ਕਰੋ, ਰਾਸ ਨਹੀਂ ਆਣੀ, ਹਜ਼ਮ ਨਹੀਂ ਹੋਣਾ, ਸਭ ਕੁਝ ਬਾਹਰ ਆ ਜਾਣਾ ਹੈ। ਐਂਡਰਿਊ ਹੇਸਟੀ ਨੂੰ ਟ੍ਰੇਟਰ ਕਿਉਂ ਕਿਹਾ ਪੌਲਿਨ ਹੈਨਸਨ ਨੇ, ਇਸ ਗੱਲ ਤੋਂ ਖਫਾ ਜੈਕੀ ਲੈਂਬੀ। ਵੈਸੇ ਐਂਡਰਿਊ ਹੇਸਟੀ ਦੇ ਕੁਝ ਲੱਗਦੇ ਨਹੀਂ ਨੇ, ਜੈਕੀ ਲੈਂਬੀ ਇੱਕ ਇੰਡੀਪੈਂਡੈਂਟ ਸੈਨੇਟਰ ਨੇ, ਐਂਡਰਿਊ ਹੇਸਟੀ ਲਿਬਰਲ ਪਾਰਟੀ ਦੇ ਨਾਲ ਜੁੜੇ ਹੋਏ ਨੇ। ਐਂਡਰਿਊ ਹੇਸਟੀ ਹੋ ਸਕਦਾ ਹੈ ਕਦੇ ਵਨ ਨੇਸ਼ਨ ਪਾਰਟੀ 'ਚ ਚਲੇ ਵੀ ਜਾਣ, ਪਰ ਜੈਕੀ ਲੈਂਬੀ ਤਾਂ ਕਦੇ ਨਹੀਂ ਜਾਣਗੇ। ਉਹਨਾਂ ਨੇ ਵਨ ਨੇਸ਼ਨ ਪਾਰਟੀ ਦੇ ਖਿਲਾਫ ਰੱਜ ਕੇ ਜਿਹੜਾ ਸ਼ਬਦੀ ਵਾਰ ਕੀਤੇ ਤੇ ਕਿਹਾ ਕਿ ਇਹ ਜਿਹੜੀ ਪਾਪੂਲਿਸਟ ਟ੍ਰਿਕ ਹੈ ਜਿਹੜੀ ਦੂਜੇ ਦੇਸ਼ਾਂ 'ਚ ਚੱਲ ਜਾਂਦੀ ਹੈ, ਆਸਟ੍ਰੇਲੀਆ 'ਚ ਅਪਣਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਟਰੰਪ ਵਰਗੇ ਜਾਂ ਨਾਇਲ ਫਰਾਜ ਜਿਹੜੇ ਨੇ ਉਹ ਇੰਗਲੈਂਡ ਦੇ ਵਿੱਚ ਇਸ ਕਿਸਮ ਦੀ ਰਾਜਨੀਤੀ ਕਰਦੇ ਨੇ। ਇਸ ਕਿਸਮ ਦੇ ਨੇਤਾ ਜਿਹੜੇ ਨੇ ਉਹ ਸੱਤਾ ਦੇ ਵਿੱਚ ਆਉਣ ਦੇ ਲਈ ਆਮ ਲੋਕਾਂ ਦਾ ਇਸਤੇਮਾਲ ਕਰਦੇ ਨੇ ਤੇ ਫਿਰ ਬਾਅਦ ਦੇ ਵਿੱਚ ਕੀ ਹਸ਼ਰ ਹੁੰਦਾ ਦੁਨੀਆਂ ਦੇਖਦੀ ਹੈ। ਉਹਨਾਂ ਕਿਹਾ ਕਿ ਟਰੰਪ ਤੇ ਫਰਾਜ ਵਰਗੇ ਲੋਕਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਅਕਸਰ ਲੋਕ ਚੁਸਕੀਆਂ ਲੈ ਕੇ ਸੁਣਦੇ ਨੇ, ਉਹ ਦਿਲਚਸਪ ਹੁੰਦੀਆਂ ਨੇ, ਉਹ ਜਤਾਉਂਦੇ ਨੇ ਕਿ ਅਸੀਂ ਤੁਹਾਡੇ ਨਾਲ ਆ, ਆਮ ਲੋਕਾਂ ਦੇ ਨਾਲ ਹੈ, ਪਰ ਜਿਵੇਂ ਹੀ ਉਹਨਾਂ ਦੇ ਖੰਭ ਲੱਗ ਜਾਂਦੇ ਨੇ ਉਹ ਆਪਣੇ ਘੌਂਸਲਿਆਂ ਦੇ ਵਿੱਚ ਉੱਡ ਜਾਂਦੇ ਨੇ ਤੇ ਜਿਹੜੇ ਲੋਕ ਪਿੱਛੇ ਰਹਿ ਜਾਂਦੇ ਨੇ ਉਹਨਾਂ ਦੇ ਘੌਂਸਲਿਆਂ ਨੂੰ ਉਹ ਤਬਾਹ ਕਰ ਦਿੰਦੇ ਨੇ, ਯਾਨੀ ਕਿ ਉਹ ਲੋਕਾਂ ਨੂੰ ਉੱਥੋਂ ਦੇ ਆਮ ਭਾਈਚਾਰੇ ਨੂੰ ਉਹ ਤਬਾਹ ਕਰ ਦਿੰਦੇ ਨੇ। ਉਹਨਾਂ ਕਿਹਾ ਕਿ ਇਸ ਦੇ ਵਿੱਚ ਕੁਝ ਵੀ ਖੱਬੇ ਪੱਖੀ ਸੱਜੇ ਪੱਖੀ ਨਹੀਂ ਹੈ, ਇਹ ਲੈਫਟ ਤੇ ਰਾਈਟ ਦੀ ਪੋਲੀਟਿਕਸ ਦੀ ਗੱਲ ਨਹੀਂ ਹੈ, ਅਸਲ ਦੇ ਵਿੱਚ ਸਮੱਸਿਆਵਾਂ ਦੇ ਹੱਲ ਲੱਭਣ ਦੀ ਗੱਲ ਹੈ, ਜੋ ਕਿ ਅੱਜ ਤੱਕ ਪੌਲਿਨ ਹੈਨਸਨ ਕਦੇ ਲੱਭ ਹੀ ਨਹੀਂ ਸਕੇ। ਉਥੇ ਇੱਕ ਖਬਰ ਆਸਟ੍ਰੇਲੀਆ ਦੀ ਗੈਂਬਲਿੰਗ ਕੰਪਨੀ ਦੇ ਨਾਲ ਜੁੜੀ ਹੋਈ ਬੈਟਿੰਗ ਕੰਪਨੀ ਹੈ ਡੈਬਲ। ਵੈਸੇ ਜੇ ਤੁਹਾਨੂੰ ਨਹੀਂ ਪਤਾ, ਜੇ ਤੁਸੀਂ ਵੀ ਬੈਟਿੰਗ ਕਰਦੇ ਹੋ, ਸੱਟਾ ਖੇਡਦੇ ਹੋ, ਜੂਏਬਾਜ਼ੀ ਦੀ ਆਦਤ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਸਰਕਾਰ ਨੇ ਆਪਣੀ ਇੱਕ ਨਵੀਂ ਐਪ ਲਿਆਂਦੀ ਹੈ ਬੈਟ ਸਟੌਪ। ਜਿਵੇਂ ਸਿਗਰਟ ਦਾ ਨਸ਼ਾ ਛਡਾਉਣ ਦੇ ਲਈ ਜਿਹੜੇ ਪੈਚਿਸ ਹੁੰਦੇ ਨੇ, ਓਦਾਂ ਹੀ ਜੁਆਰੀਆਂ ਨੂੰ ਜੂਏ ਦਾ ਨਸ਼ਾ ਛੁਡਾਉਣ ਦੇ ਲਈ ਬੈਟ ਸਟੌਪ ਕਰਕੇ ਇੱਕ ਐਪ ਹੈ, ਤੁਸੀਂ ਉਹ ਡਾਊਨਲੋਡ ਕਰਕੇ ਰੱਖੋ ਜੇਕਰ ਤੁਹਾਨੂੰ ਇੰਨੀ ਜ਼ਿਆਦਾ ਲੱਤ ਲੱਗੀ ਹੋਈ ਹੈ। ਇਹ ਐਡ ਕੀ ਕਰਦੀ ਹੈ ਕਿ ਅਣਚਾਹੇ ਜਿਹੜੇ ਮੈਸੇਜਿਸ ਨੇ, ਜੇਕਰ ਤੁਸੀਂ ਚਾਹੋ ਇਸ ਐਡ ਦੇ ਇਸ ਐਪ ਦੇ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਕੇ ਕਿ ਮੈਂ ਨਹੀਂ ਚਾਹੁੰਦਾ ਮੈਨੂੰ ਕਿਸੇ ਵੀ ਕਿਸਮ ਦਾ ਕੋਈ ਸੱਟੇ ਦਾ, ਕੋਈ ਜੂਏ ਦਾ ਕੋਈ ਮੈਸੇਜ ਆਵੇ, ਕੋਈ ਈਮੇਲ ਆਵੇ, ਕੋਈ ਇਸ ਕਿਸਮ ਦੀ ਇਸ਼ਤਿਹਾਰਬਾਜ਼ੀ ਆਵੇ ਜਿਹਨੂੰ ਮੈਂ ਦੇਖਾਂ ਤੇ ਫਿਰ ਮੈਂ ਫੇਰ ਉਸ ਦੇ ਜਾਲ ਦੇ ਵਿੱਚ ਫਸ ਜਾਵਾਂ। ਤਾਂ ਇਸ ਤਰੀਕੇ ਦੇ ਨਾਲ ਬੈਟ ਸਟੌਪ ਜਿਹੜੀ ਉਹ ਐਪ ਹੁਣ ਐਕਟਿਵ ਹੋ ਚੁੱਕੀ ਹੈ। ਆਸਟ੍ਰੇਲੀਅਨ ਕਮਿਊਨੀਕੇਸ਼ਨਸ ਐਂਡ ਮੀਡੀਆ ਅਥਾਰਟੀ ਯਾਨੀ ਐਕਮਾ ਨੇ ਦੱਸਿਆ ਕਿ ਡੈਬਲ ਨਾਮ ਦੀ ਇੱਕ ਬੈਟਿੰਗ ਕੰਪਨੀ ਨੇ 800 ਦੇ ਕਰੀਬ ਮੈਸੇਜ 165 ਦੇ ਕਰੀਬ ਲੋਕਾਂ ਨੂੰ ਭੇਜੇ ਜਿਨ੍ਹਾਂ ਨੇ ਬੈਟ ਸਟੌਪ ਡਾਊਨਲੋਡ ਕੀਤੀ ਹੋਈ ਸੀ, ਜਿਨ੍ਹਾਂ ਨੇ ਬੈਟ ਸਟੌਪ ਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੋਇਆ ਸੀ, ਬਾਵਜੂਦ ਉਹਨਾਂ 150 ਦੇ ਕਰੀਬ ਲੋਕਾਂ ਨੂੰ 800 ਤੋਂ ਵਧੇਰੇ ਵਾਰ ਅਲੱਗ ਅਲੱਗ ਮੌਕਿਆਂ ਤੇ ਐਸੇ ਮੈਸੇਜਿਸ ਭੇਜੇ ਗਏ। ਕਿਉਂ ਭੇਜੇ ਜਦੋਂ ਉਹਨਾਂ ਨੇ ਕਿਹਾ ਸੀ, ਬਲਕਿ ਮੈਸੇਜ ਭੇਜਣੇ ਤਾਂ ਠੀਕ ਹੈ, ਬਲਕਿ ਇਹਦੇ ਵਿੱਚ ਇੱਕ ਲਾਈਨ ਲਿਖਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਗੈਂਬਲਿੰਗ ਦੀ ਐਡਿਕਸ਼ਨ ਜਿਹੜੀ ਉਹ ਤੁਹਾਨੂੰ ਤਬਾਹ ਕਰ ਦੇਗੀ, ਤੁਹਾਡੇ ਪਰਿਵਾਰ ਨੂੰ ਤਬਾਹ। ਐਸਾ ਕੋਈ ਵੀ ਨੋਟਿਸ ਡੈਬਲ ਨੇ ਨਹੀਂ ਦਿੱਤਾ, ਡੈਬਲ ਨੇ ਆਪਣੀ ਸਿਰਫ ਇਸ਼ਤਿਹਾਰਬਾਜ਼ੀ ਕੀਤੀ। ਇਸੇ ਕਰਕੇ ਹੁਣ $10 ਲੱਖ ਤੋਂ ਵੱਧ ਦਾ, $10,69,200 ਦਾ ਇੱਕ ਜੁਰਮਾਨਾ ਐਕਮਾ ਨੇ ਡੈਬਲ ਨੂੰ ਸੁਣਾਇਆ ਔਰ ਕਿਹਾ ਹੈ ਕਿ ਬੈਟ ਸਟੌਪ ਲਾਜ਼ਮੀ ਤਾਂ ਨਹੀਂ ਹੈ ਲੋਕਾਂ ਦੇ ਲਈ ਡਾਊਨਲੋਡ ਕਰਨੀ, ਪਰ ਜਿਹਨੇ ਕਰ ਲਈ ਡਾਊਨਲੋਡ ਉਹਦੇ ਬਾਵਜੂਦ ਉਹਨਾਂ ਨੂੰ ਜੇਕਰ ਕੋਈ ਬੈਟਿੰਗ ਕੰਪਨੀਆਂ ਇਸ ਕਿਸਮ ਦੇ ਇਸ਼ਤਿਹਾਰ ਭੇਜਦੀਆਂ ਨੇ ਤਾਂ ਉਹ ਤਿਆਰ ਰਹਿਣ, ਉਹਨਾਂ ਦੇ ਉੱਤੇ ਗਾਜ ਡਿਗੇਗੀ ਹੀ ਡਿਗੇਗੀ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਬੜੀਆਂ ਅਹਿਮ ਤਰੀਨ ਖਬਰਾਂ ਨੇ ਆਸਟ੍ਰੇਲੀਆ ਦੀਆਂ। ਸਭ ਤੋਂ ਪਹਿਲਾਂ ਤਾਂ ਖਬਰ ਇੱਕ ਗੋਲਡ ਕੋਸਟ ਤੋਂ, ਵੈਸੇ ਇਹ ਵਨ ਨੇਸ਼ਨ ਦੇ ਨਾਲ ਜੁੜੀ ਹੋਈ ਨਹੀਂ ਹੈ। ਗੋਲਡ ਕੋਸਟ ਦੇ ਮੇਅਰ ਨੇ ਟੌਮ ਟੇਟ, ਬੜੇ ਹੀ ਫਾਇਰ ਬ੍ਰਾਂਡ ਲੀਡਰ ਇਹਨਾਂ ਨੂੰ, ਜਾਂ ਮੇਅਰ ਮੰਨ ਲਿਆ ਜਾਂਦਾ, ਮੰਨਿਆ ਵੀ ਜਾਂਦਾ ਹੈ ਕਿ ਗੋਲਡ ਕੋਸਟ ਹੀ ਨਹੀਂ ਬਲਕਿ ਕੁਇਨਜ਼ਲੈਂਡ ਦੀ ਸਿਆਸਤ ਦੇ ਵਿੱਚ ਵੀ ਇਹ ਧਮਾਕਾ ਕਰਨਗੇ ਆਉਣ ਵਾਲੇ ਸਮੇਂ 'ਚ। ਇੱਕ ਫਾਇਰ ਬ੍ਰਾਂਡ ਆਸਟ੍ਰੇਲੀਅਨ ਮੇਅਰ ਦੇ ਤੌਰ ਤੇ ਇਹਨਾਂ ਨੂੰ ਜਾਣਿਆ ਜਾਂਦਾ ਹੈ, ਪਰ ਅੰਗਰੇਜ਼ੀ ਦਾ ਪੂਰਾ ਅੱਖਰ ਤਾਂ ਇਸਤੇਮਾਲ ਨਹੀਂ ਕਰਾਂਗੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਐਫ ਆਫ ਕਿਹਾ, ਬਾਕੀ ਤੁਸੀਂ ਖੁਦ ਹੀ ਸਿਆਣੇ ਹੋ। ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੋਲਡ ਕੋਸਟ ਦੇ ਮੇਅਰ ਟੌਮ ਟੇਟ ਨੇ ਕਿਸ ਨੂੰ, ਇੱਕ ਪੱਤਰਕਾਰ ਨੂੰ, ਉਹ ਵੀ ਉਦੋਂ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਸੀਗੇ ਤੇ ਉਹਨਾਂ ਦਾ ਝੂਠ ਲਗਭਗ ਫੜਿਆ ਗਿਆ ਸੀ। ਅਸਲ ਦੇ ਵਿੱਚ MMM ਨਾਮ ਦਾ ਇੱਕ ਪ੍ਰਾਈਵੇਟ ਰੇਡੀਓ ਸਟੇਸ਼ਨ ਹੈ ਜਿਹਨੂੰ ਇਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ, ਟੌਮ ਟੇਟ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਨਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੇ ਉਹਨਾਂ ਦੇ ਪੁੱਤਰ ਐਰਿਕ ਟਰੰਪ ਨੇ ਤੇ ਐਰਿਕ ਦੀ ਵਾਈਫ ਲਾਰਾ ਨੇ ਤੇ ਡੋਨਲਡ ਟਰੰਪ ਦੀ ਪਤਨੀ ਮੈਲੀਨੀਆ ਟਰੰਪ ਨੇ ਇੱਕ ਡਿਨਰ ਦੇ ਉੱਤੇ ਸੱਦਿਆ ਸੀ ਮਾਰਾ ਲੋਗੋ। ਮਾਰਾ ਲੋਗੋ ਜਿੱਥੇ ਡੋਨਲਡ ਟਰੰਪ ਦਾ ਆਪਣਾ ਰਿਹਾਇਸ਼ ਹੈ, ਬੜਾ ਆਲੀਸ਼ਾਨ ਰਿਹਾਇਸ਼ ਹੈ, ਉੱਥੇ ਪਹੁੰਚਣ ਵਾਲਾ ਵਿਅਕਤੀ ਕੋਈ VIP ਉਹ ਹੁੰਦਾ। ਤਾਂ ਟੌਮ ਟੇਟ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਮੈਲੀਨੀਆ ਬੜੀ ਚੰਗੀ ਲੇਡੀ ਹੈ, ਬੜਾ ਵਧੀਆ ਉਹਨਾਂ ਨੇ ਸਵਾਗਤ ਕੀਤਾ ਮੇਰਾ, ਪ੍ਰਧਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਮੇਰਾ ਹੱਥ ਮਿਲਾਇਆ ਤੇ ਉਹਨਾਂ ਨੇ ਮੇਰਾ ਹੱਥ ਮਿਲਾਉਂਦੇ ਹੀ ਕਿਹਾ ਮਿਸਟਰ ਮੇਅਰ ਸਵਾਗਤ ਹੈ ਤੁਹਾਡਾ ਮਾਰਾ ਲੋਗੋ ਦੇ ਵਿੱਚ। ਤੇ ਜਿਵੇਂ ਉਹਨਾਂ ਨੂੰ ਪਤਾ ਸੀ ਕਿ ਮੈਂ ਕੌਣ ਹਾਂ, ਮੈਂ ਮੇਅਰ ਹਾਂ ਫਲਾਣਾ ਧਿਮਕਾ, ਉਹਨਾਂ ਕਿਹਾ ਕਿ ਟਰੰਪ ਆਰਗੇਨਾਈਜ਼, ਜਿਹੜਾ ਇਹ ਟਰੰਪ ਪਰਿਵਾਰ ਦੇ ਨਾਲ ਡਿਨਰ ਉਹਨਾਂ ਦਾ ਬੜਾ ਵਧੀਆ ਹੋ ਨਿਬੜਿਆ। ਬਾਅਦ ਦੇ ਵਿੱਚ ਅਦਾਰੇ ABC ਨੇ ਇਸ ਮਾਮਲੇ 'ਚ ਟਰੰਪ ਆਰਗੇਨਾਈਜੇਸ਼ਨ ਦੇ ਨਾਲ ਸੰਪਰਕ ਕੀਤਾ ਇਸ ਪੋਡਕਾਸਟ ਤੋਂ ਬਾਅਦ। ਹੁਣ ਇੱਥੋਂ ਇਹ ਸਬਕ ਲੈਣਾ ਚਾਹੀਦਾ ਹੈ ਕਿ ਪੋਡਕਾਸਟਾਂ 'ਚ ਕੁਝ ਵੀ ਨਹੀਂ ਕਹਿ ਦੇਣਾ ਚਾਹੀਦਾ, ਅੱਜ ਕੱਲ੍ਹ ਸੱਚ ਫੜਿਆ ਜਾਂਦਾ ਹੈ। ABC ਨੇ ਪੋਡਕਾਸਟ ਦੇ ਵਿੱਚ ਜਿਹੜੇ ਟੌਮ ਟੇਟ ਨੇ ਦਾਅਵੇ ਕੀਤੇ ਸੀ ਉਹਦੇ ਤੋਂ, ਟਰੰਪ ਆਰਗੇਨਾਈਜੇਸ਼ਨ ਤੋਂ ਪੁੱਛਿਆ ਕਿ ਰਾਸ਼ਟਰਪਤੀ ਨੇ ਮੇਅਰ ਟੌਮ ਟੇਟ ਨੂੰ ਕਿਸੇ ਵੀ ਕਿਸਮ ਦੇ ਕਿਸੇ ਇਵੈਂਟ ਦੇ ਉੱਤੇ, ਕਿਸੇ ਡਿਨਰ ਦੇ ਉੱਤੇ ਡਾਇਰੈਕਟਲੀ ਇਨਡਾਇਰੈਕਟਲੀ ਸੱਦਿਆ ਸੀ, ਜਿਸ ਦੇ ਵਿੱਚ ਆਸਟ੍ਰੇਲੀਆ ਦੇ ਜਾਂ ਦੁਨੀਆ ਦੇ ਦੂਸਰੇ ਹੋਰ ਮੇਅਰਸ ਸ਼ਾਮਲ ਹੋਣ, ਜਾਂ ਇਕੱਲੇ ਤੌਰ ਦੇ ਉੱਤੇ ਉਹਨਾਂ ਨੂੰ ਮਾਰਾ ਲੋਗੋ ਦੇ ਵਿੱਚ, ਫਲੋਰੀਡਾ 'ਚ ਪੈਂਦੀ ਹੈ ਉਹਨਾਂ ਦੀ ਇਹ ਪ੍ਰੋਪਰਟੀ, ਉੱਥੇ ਸੱਦਿਆ ਸੀ, ਜਾਂ ਫਿਰ ਕਿਸੇ ਵੀ ਐਸੇ ਡਿਨਰ ਤੇ ਉਹਨਾਂ ਨੂੰ ਸੱਦਿਆ ਹੋਵੇ ਜਿੱਥੇ ਟਰੰਪ ਦਾ ਪਰਿਵਾਰ, ਐਰਿਕ ਟਰੰਪ, ਮੈਲੀਨੀਆ ਟਰੰਪ ਆਦਿ ਮੌਜੂਦ ਹੋਣ। ਸਾਰੇ ਸਵਾਲਾਂ ਦਾ ਜਵਾਬ ਟਰੰਪ ਆਰਗੇਨਾਈਜੇਸ਼ਨ ਨੇ ਇਹ ਕਹਿ ਕੇ ਦਿੱਤਾ ਕਿ ਨਾ, ਇਹ ਕੌਣ ਹੈ, ਟਰੰਪ ਮੇਅਰ ਨੂੰ ਤਾਂ ਕੋਈ ਸੱਦਿਆ ਨਹੀਂ ਹੈਗਾ। ਔਰ ਬਲਕਿ ਫਰਵਰੀ ਮਹੀਨੇ ਦੀ ਗੱਲ ਹੋ ਰਹੀ ਹੈ, ਫਰਵਰੀ ਮਹੀਨੇ ਦੇ ਵਿੱਚ ਡੋਨਲਡ ਟਰੰਪ ਦੇ ਫਲੋਰੀਡਾ ਦੇ ਵਿੱਚ ਜਿਹੜੇ ਜਿਹੜੇ ਇਵੈਂਟ ਸੀ ਉਹ ਇਹ ਸੀਗੇ, ਉਹਦੇ ਵਿੱਚ ਪ੍ਰਾਈਵੇਟ ਡਿਨਰ ਕੋਈ ਕਰਿਆ ਹੀ ਨਹੀਂ ਗਿਆ। ਹੁਣ ਇੰਨੀ ਕੁ ਗੱਲ ਹੋਈ ਕਿ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਦਰਮਿਆਨ ਪੁੱਛਿਆ ਕਿ ਤੁਸੀਂ ਜਿਹੜੇ ਇਸ ਟ੍ਰਿਪ ਦੇ ਉੱਤੇ ਜਾਣ ਦਾ ਖਰਚਾ ਜਿਹੜਾ ਸੀਗਾ ਉਹ ਆਪ ਦਿੱਤਾ ਸੀ, ਤਾਂ ਮੇਅਰ ਕਹਿੰਦੇ ਟੌਮ ਟੇਟ ਨੇ ਕਿਹਾ ਕਿ ਹਾਂ ਬਿਲਕੁਲ ਮੈਂ ਆਪ ਹੀ ਕੀਤਾ ਸੀ। ਉਹਨਾਂ ਪੁੱਛਿਆ ਪੱਤਰਕਾਰ ਨੇ ਕਿ ਤੁਹਾਡਾ ਕਿੰਨਾ ਖਰਚਾ ਆਇਆ ਸੀ, ਤਾਂ ਟੌਮ ਟੇਟ ਨੇ ਇਸਦਾ ਜਵਾਬ ਦਿੱਤਾ, ਇਹ ਪ੍ਰਾਈਵੇਟ ਸਵਾਲ ਨਹੀਂ ਹੋ ਗਿਆ। ਤਾਂ ਉਹਨਾਂ ਕਿਹਾ ਕਿ ਹਾਂਜੀ, ਪਰ ਤੁਸੀਂ ਰਫਲੀ ਕਿੰਨਾ ਕੁ ਖਰਚਾ ਕਰਿਆ ਹੋਏਗਾ ਤਾਂ ਕਿ ਅਸੀਂ ਸਮਝ ਸਕੀਏ ਕਿ ਉੱਥੇ ਜਾਣ ਦਾ ਤੁਹਾਡਾ, ਜੇ ਤੁਸੀਂ ਗਏ ਹੋ ਤਾਂ ਕਿੰਨਾ ਖਰਚ ਕੀਤਾ। ਪਲਟ ਕੇ ਟੌਮ ਟੇਟ ਨੇ ਪੁੱਛਿਆ ਕਿ ਤੁਸੀਂ ਕਿਤੇ ABC ਦੇ ਪੱਤਰਕਾਰ ਤਾਂ ਨਹੀਂ? ਪੱਤਰਕਾਰ ਨੇ ਕਿਹਾ ਕਿ ਹਾਂ। ਤਾਂ ਅੰਗਰੇਜ਼ੀ ਦੇ ਵਿੱਚ ਟੌਮ ਟੇਟ ਨੇ ਕਿਹਾ ਕਿ ਯੈ F off, I had enough of you. ਅਜਿਹਾ ਕਹਿਣਾ ਸੀ ਕਿ ਬਾਅਦ ਦੇ ਵਿੱਚ ਗੋਲਡ ਕੋਸਟ ਦੇ ਡਿਪਟੀ ਮੇਅਰ ਮਾਰਕ ਹੈਮਲ ਨੇ ਕਿਹਾ ਕਿ ਇਹ ਤਾਂ ਮਾੜੀ ਗੱਲ, ਇਸ ਕਿਸਮ ਦੀ ਭਾਸ਼ਾ ਚੰਗੀ ਨਹੀਂ ਲੱਗਦੀ, ਮੇਅਰ ਨੂੰ ਤਾਂ ਨਹੀਂ ਵਰਤਣੀ ਚਾਹੀਦੀ, ਘੱਟੋ ਘੱਟ ਵੈਸੇ ਵੀ ਪਬਲਿਕ ਪਲੇਟਫਾਰਮ ਤੇ ਨਾ ਹੀ ਮੇਅਰ ਵਰਤਣੀ ਚਾਹੀਦੀ ਹੈਗੀ। ਉਹ ਦਿਨ ਤੇ ਹੁਣ ਦਾ ਦਿਨ ਮੁੜ ਕੇ ਟੌਮ ਟੇਟ ਨੇ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਵੀ ਨਹੀਂ, ਹੁਣ ਜਦੋਂ ਕਰਨਗੇ ਤਾਂ ਸਭ ਤੋਂ ਪਹਿਲਾਂ ਇਹੀ ਸਵਾਲ ਆਏਗਾ। ਉੱਥੇ ਵਿਕਟੋਰੀਆ ਦੇ ਵਿੱਚ ਲੇਬਰ ਪਾਰਟੀ ਦੀ ਤਰਫ ਤੋਂ ਵਾਅਦਾ ਕੀਤਾ ਗਿਆ ਹੈ ਕਿ ਭਾਵੇਂ ਕਿ ਲੇਬਰ ਦੀ ਸਰਕਾਰ ਆਵੇ, ਭਾਵੇਂ ਲਿਬਰਲ ਨੈਸ਼ਨਲ ਗੱਠਜੋੜ ਦੀ ਆਵੇ, ਜਾਂ ਕੋਈ ਤੀਜੀ ਧਿਰ ਵੀ ਆ ਜਾਵੇ, ਪਰ ਇਹ ਕਾਨੂੰਨ ਜਿਹੜਾ ਇਹ ਬਣ ਗਿਆ ਔਰ ਇਹ ਲਾਗੂ ਹੋ ਜਾਣਾ, ਜਿਹਨੂੰ ਨਾਮ ਦਿੱਤਾ ਗਿਆ ਜੈਕਸ ਲਾ। ਵੈਸੇ ਨਾਮ ਨਹੀਂ ਦਿੱਤਾ ਗਿਆ, ਨਾਮ ਤਾਂ ਪਹਿਲਾਂ ਤੋਂ ਹੀ ਹੈ ਇਸ ਲਾ ਦਾ, ਜੈਕਸ ਲਾ, ਵਿਕਟੋਰੀਆ ਨੇ ਹੁਣ ਅਪਣਾਇਆ। ਇਸ ਨਿਯਮ ਦੇ ਤਹਿਤ ਜਾਂ ਇਸ ਕਾਨੂੰਨ ਦੇ ਤਹਿਤ ਪਹਿਲਾਂ ਹੀ ਲੇਬਰ ਪਾਰਟੀ ਆਪਣੀ ਇਹ ਕਮਿਟਮੈਂਟ ਕਰ ਚੁੱਕੀ ਹੈ ਕਿ 1200 ਦੇ ਕਰੀਬ ਪੁਲਿਸ ਕਰਮਚਾਰੀਆਂ ਨੂੰ ਜਿਹੜੀਆਂ ਹੈਂਡ ਹੈਲਡ ਮੈਟਲ ਡਿਟੈਕਟਿੰਗ ਵੈਂਡਸ ਦਿੱਤੀਆਂ ਜਾਣਗੀਆਂ, ਯਾਨੀ ਹੱਥ ਦੇ ਵਿੱਚ ਕਿਸੇ ਵੀ ਧਾਤ ਨੂੰ ਪਰਖਣ ਦੀ ਜਿਹੜੀ ਜਾਂ ਜਾਂਚਣ ਦੀ ਇੱਕ ਸਟਿੱਕ ਹੁੰਦੀ ਹੈ ਉਹ ਫੜਾ ਦਿੱਤੀ ਜਾਏਗੀ, ਤਾਂ ਕਿ ਉਹ ਜਨਤਕ ਥਾਵਾਂ ਦੇ ਉੱਤੇ ਜਾ ਕੇ ਅਗਲੇ ਸਾਲ ਦੇ ਫਰਵਰੀ ਮਹੀਨੇ ਤੋਂ ਇਹ ਜੈਕਸ ਲਾ ਲਾਗੂ ਹੋ ਜਾਣਾ। ਸਰਕਾਰ ਭਾਵੇਂ ਕੋਈ ਵੀ ਆਵੇ, ਇਲੈਕਸ਼ਨ ਤਾਂ ਹੁਣ ਹੋ ਜਾਣੇ ਆ ਨਵੰਬਰ ਮਹੀਨੇ ਚ ਵਿਕਟੋਰੀਆ ਦੇ, ਪਰ ਸਰਕਾਰ ਕੋਈ ਵੀ ਆਵੇ ਇਹ ਨਿਯਮ ਹੋਏਗਾ ਕਿ ਪੁਲਿਸ ਕਿਸੇ ਨੂੰ ਵੀ ਸਟੋਪ ਐਂਡ ਸਰਚ ਪਾਵਰ ਦੇ ਤਹਿਤ ਰੋਕ ਸਕਦੀ ਹੈ, ਦੇਖ ਸਕਦੀ ਹੈ ਕਿ ਫਲਾਣੇ ਵਿਅਕਤੀ ਦੇ ਕੋਲ ਸ਼ੱਕ ਦੇ ਆਧਾਰ ਦੇ ਉੱਤੇ ਚਾਕੂ ਸੀ, ਤੇ ਜੇਕਰ ਸੀ ਤਾਂ ਫਿਰ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ। ਵੈਸੇ ਜੈਕਸ ਲਾਅ ਕੁਇਨਜ਼ਲੈਂਡ ਦੇ ਵਿੱਚ ਪਹਿਲਾਂ ਤੋਂ ਹੀ ਲਾਗੂ ਹੈ। ਅਸਲ ਚ ਜੈਕਸ ਲਾਅ ਜਿਹੜਾ ਉਹ ਜੈਕ ਬੀਸਲੀ ਨਾਮ ਦੇ ਇੱਕ ਟੀਨੇਜਰ ਲੜਕੇ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀ। ਗੋਲਡ ਕੋਸਟ ਦੇ ਵਿੱਚ ਸਾਲ 2019 ਦੇ ਵਿੱਚ ਇਸ ਦੀ ਚਾਕੂ ਮਾਰ ਕੇ ਕੁਝ ਟੀਨੇਜਰ ਦੂਸਰੇ ਲੜਕਿਆਂ ਨੇ ਹੱਤਿਆ ਕਰ ਦਿੱਤੀ ਸੀ, ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਜੈਕ ਬੀਸਲੀ ਦੇ ਮਾਤਾ ਪਿਤਾ ਬ੍ਰੈਟ ਤੇ ਬੈਲਿੰਡਾ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਤੇ ਦੂਸਰੇ ਸੂਬਿਆਂ ਦੇ ਵਿੱਚ ਵੀ ਚਾਕੂ ਦੇ ਨਾਲ ਜੁੜੇ ਹੋਏ ਨਿਯਮਾਂ ਦੇ ਵਿੱਚ ਸੁਧਾਰ ਲਿਆਉਣ ਦੀ ਇੱਕ ਮੁਹਿੰਮ ਛਿੜੀ ਗਈ ਸੀ। ਬ੍ਰੈਟ ਤੇ ਬੈਲਿੰਡਾ ਦੀ ਇਸ ਮੁਹਿੰਮ ਨੂੰ ਬੂਰ ਪਿਆ ਸੀ ਜਦੋਂ ਕੁਇਨਜ਼ਲੈਂਡ ਨੇ ਇਹ ਨਿਯਮ ਲਾਗੂ ਕਰ ਦਿੱਤਾ ਸੀ। ਵੈਸੇ ਕੁਇਨਜ਼ਲੈਂਡ ਦੇ ਵਿੱਚ ਹੁਣ ਤੱਕ ਇਸ ਨਿਯਮ ਦੇ ਤਹਿਤ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋਈ ਹੈ ਜਿਹਨੂੰ ਆਧਾਰ ਬਣਾ ਕੇ ਵਿਕਟੋਰੀਆ ਇਹ ਕਾਨੂੰਨ ਇੱਥੇ ਲੈ ਕੇ ਆ ਰਹੀ ਹੋਵੇ, ਪਰ ਇੱਕ ਚਿੰਤਾ ਜ਼ਰੂਰ ਪੈਦਾ ਹੋ ਗਈ ਹੈ ਕਿ ਇਸ ਦੇ ਤਹਿਤ ਕਿਤੇ ਜਿਹੜੀ ਪੁਲਿਸ ਹੈ ਉਹ ਨਸਲੀ ਵਿਤਕਰੇ ਨਾ ਕਰਨ ਲੱਗ ਜਾਵੇ। ਸਵਿਨਬਰਨ ਯੂਨੀਵਰਸਿਟੀ ਦੇ ਕ੍ਰਿਮੀਨੋਲੋਜਿਸਟ ਜੋਇਲ ਮੈਕਗ੍ਰੈਗਰ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਸੀਂ ਕੁਇਨਜ਼ਲੈਂਡ ਦੇ ਨਿਯਮ ਨੂੰ ਦੇਖੋ ਤਾਂ ਜਦੋਂ ਤੋਂ ਲਾਗੂ ਹੋਇਆ, ਗ੍ਰਿਫਿਥ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਸੀ ਜਿਸ ਦੇ ਵਿੱਚ ਪਾਇਆ ਕਿ ਬਗੈਰ ਕਿਸੇ ਐਵੀਡੈਂਸ ਦੇ ਕਿਸੇ ਨੂੰ ਵੀ ਸਰਚ ਕਰਨ ਦਾ ਜਿਹੜਾ ਪੁਲਿਸ ਨੂੰ ਇਹ ਤਾਕਤ ਮਿਲੀ, ਉਸ ਦੇ ਤਹਿਤ ਉਹਨਾਂ ਨੇ ਦੇਖਿਆ ਕਿ ਹਰ 10 ਦੇ ਵਿੱਚੋਂ ਇੱਕ ਐਬੋਰੀਜਨਲ ਵਿਅਕਤੀ ਰੋਕਿਆ ਜਾ ਰਿਹਾ ਸੀ, ਬਲਕਿ ਨਸਲ ਦੇ ਆਧਾਰ ਦੇ ਉੱਤੇ। ਹੁਣ ਵਿਕਟੋਰੀਆ ਦੇ ਵਿੱਚ ਅਸਲ 'ਚ ਇਹ ਗੱਲ ਕਹੀ ਜਾਂਦੀ ਹੈ, ਮੰਨੋ ਭਾਵੇਂ ਨਾ ਮੰਨੋ, ਕਿ ਬਹੁਤ ਸਾਰੇ ਜਿਹੜੇ ਗੈਰ ਗੋਰੇ ਕਿਸਮ ਦੇ ਲੋਕ ਨੇ ਉਹ ਇੱਥੇ ਖਾਸ ਤੌਰ ਦੇ ਉੱਤੇ ਅਫਰੀਕੀ ਦੇਸ਼ਾਂ ਦੇ ਨਾਲ ਜੁੜੇ ਹੋਏ ਉਹ ਇਹਨਾਂ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ। ਅਜਿਹੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਸੈਂਟਰ ਫਾਰ ਰੇਸ਼ੀਅਲ ਪ੍ਰੋਫਾਈਲਿੰਗ ਨੈਟਵਰਕ ਦੀ ਤਰਫ ਤੋਂ ਕਿ ਅਫਰੀਕਨ ਤੇ ਫਸਟ ਨੇਸ਼ਨ ਲੋਕ ਜਿਹੜੇ ਖਾਸ ਤੌਰ ਦੇ ਉੱਤੇ ਇਸ ਨਵੇਂ ਨਿਯਮ ਦੇ ਨਿਸ਼ਾਨੇ ਦੇ ਉੱਤੇ ਆਣਗੇ। ਵੈਸੇ ਸਿੱਖ ਭਾਈਚਾਰੇ ਦੇ ਕੋਲ ਵੀ ਕਿਰਪਾਨ ਰੱਖਣ ਦੀ ਜਿਹੜੀ ਇੱਕ ਇਜਾਜ਼ਤ ਹੈ ਕਾਨੂੰਨ ਦੇ ਤਹਿਤ ਨਹੀਂ ਹੈ, ਉਹ ਇਸ ਜੈਕਸ ਲਾਅ ਦੇ ਵਿੱਚ ਲਾਗੂ ਕੀਤੀ ਗਈ ਹੈ ਕਿ ਨਹੀਂ। ਹਾਲੇ ਤੱਕ ਕਿਸੇ ਸਿੱਖ ਲੀਡਰਸ਼ਿਪ ਦੇ ਨਾਲ ਜੁੜੇ ਹੋਏ ਵਿਕਟੋਰੀਆ ਦੇ ਕਿਸੇ ਵੀ ਕਮਿਊਨਿਟੀ ਲੀਡਰ ਦੀ ਤਰਫ ਤੋਂ ਇਸ ਦੇ ਉੱਤੇ ਸਵਾਲ ਇਸ ਦੇ ਉੱਤੇ ਜਿਹੜੇ ਇਤਰਾਜ਼ ਨਹੀਂ ਕੀਤੇ ਗਏ ਨੇ, ਕਿਉਂਕਿ ਹਾਲੇ ਤੱਕ ਕੋਈ ਕੇਸ ਵੀ ਇਸ ਕਿਸਮ ਦਾ ਸਾਹਮਣੇ ਨਹੀਂ ਆਇਆ। ਫਰਵਰੀ 2020 ਤੋਂ ਇਹ ਨਿਯਮ ਲਾਗੂ ਹੋ ਜਾਣਾ, ਪਰ ਉਸ ਤੋਂ ਪਹਿਲਾਂ ਇੱਕ ਕਿਸਮ ਦੀ ਮੁਹਿੰਮ ਛੇੜਨ ਦੀ ਜ਼ਰੂਰਤ ਜ਼ਰੂਰ ਹੋਏਗੀ ਕਿ ਸ਼ੱਕ ਦੇ ਆਧਾਰ ਦੇ ਉੱਤੇ ਧਾਰਮਿਕ ਚਿੰਨ੍ਹ ਰੱਖਣ ਦੀ ਇਜਾਜ਼ਤ ਜਿਹੜੀ ਉਹ ਜਿਹੜੀ ਉਸ ਅੜਿੱਕੇ ਦੇ ਵਿੱਚ ਨਹੀਂ ਆਣੀ ਚਾਹੀਦੀ। ਸ਼ੱਕ ਦੇ ਆਧਾਰ ਦੇ ਉੱਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਜਿਹਨਾਂ ਲੋਕਾਂ ਨੂੰ ਰੋਕਿਆ ਜਾਏਗਾ, ਉਸ ਦੇ ਤਹਿਤ ਕੁਝ ਇੱਕ ਕੇਸ ਜਿਹੜੇ ਨੇ ਉਹ ਇਹਨਾਂ ਨੂੰ ਦਾਇਰੇ ਚੋਂ ਇਸ ਦਾਇਰੇ ਚੋਂ ਬਾਹਰ ਕਿਉਂ ਨਾ ਰੱਖਿਆ ਜਾਵੇ। ਵੈਸੇ ਖਬਰਾਂ ਹੋਰ ਵੀ ਨੇ ਪਰ ਉਹ ਸ਼ਾਮ ਦੇ ਬੁਲੇਟਿਨ ਦੇ ਵਿੱਚ ਅਸੀਂ ਸਾਂਝੀਆਂ ਕਰਾਂਗੇ। ਕ੍ਰਿਕਟ ਦੇ ਵਿੱਚ ਮੋਟਾ ਮੋਟਾ ਜਿਹਾ ਸੁਣਦੇ ਚੱਲੋ ਕਿ ਅਫਗਾਨਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜਾ ਦੂਸਰਾ T20 ਮੈਚ ਖੇਡਿਆ ਗਿਆ ਸੀ, ਭਾਰਤ ਨੇ ਉਸਨੂੰ 7 ਵਿਕਟਾਂ ਦੇ ਫਰਕ ਦੇ ਨਾਲ ਜਿੱਤ ਲਿਆ। ਅਫਗਾਨਿਸਤਾਨ ਨੇ 159 ਦੌੜਾਂ ਬਣਾਈਆਂ ਸੀ, ਭਾਰਤ ਨੇ ਜਵਾਬ ਦੇ ਵਿੱਚ 14.5 ਤਾਂ ਨਹੀਂ ਬਲਕਿ ਲਗਭਗ 15 ਓਵਰਸ ਦੇ ਵਿੱਚ ਹੀ 163 ਦੌੜਾਂ ਬਣਾ ਲਈਆਂ ਸੀ। ਅਫਗਾਨਿਸਤਾਨ ਦੀ ਤਰਫ ਤੋਂ ਸਭ ਤੋਂ ਵੱਧ ਸਕੋਰ ਕਪਤਾਨ ਇਬਰਾਹਿਮ ਜ਼ਾਰਦਾਨ ਨੇ 37 ਦੌੜਾਂ ਬਣਾਈਆਂ ਸੀ ਤੇ ਰਾਸ਼ਿਦ ਖਾਨ ਨੇ 28। ਜਵਾਬ ਦੇ ਵਿੱਚ ਭਾਰਤ ਦੀ ਤਰਫ ਤੋਂ ਸੰਜੂ ਸੈਮਸਨ ਨੇ 57 ਦੌੜਾਂ ਬਣਾਈਆਂ, ਅਭਿਸ਼ੇਕ ਸ਼ਰਮਾ ਨੇ 39 ਤੇ ਇਸ਼ਾਨ ਕਿਸ਼ਨ ਨੇ 38 ਦੌੜਾਂ ਬਣਾਈਆਂ ਸੀ। ਉਧਰ ਦੂਸਰੇ ਪਾਸੇ ਆਸਟ੍ਰੇਲੀਆ ਤੇ ਜ਼ਿੰਬਾਬਵੇ ਦਾ ਜਿਹੜਾ ਮੈਚ ਹੋਇਆ ਉਸਨੂੰ ਆਸਟ੍ਰੇਲੀਆ ਨੇ 59 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਹਰਾਰੇ ਦੇ ਵਿੱਚ ਖੇਡਿਆ ਗਿਆ ਪਹਿਲਾ ਇੱਕ ਦਿਨਾਂ ਮੈਚ, ਆਸਟ੍ਰੇਲੀਆ ਨੇ ਪਹਿਲਾਂ 294 ਦੌੜਾਂ ਬਣਾਈਆਂ ਤੇ 295 ਦੌੜਾਂ ਦਾ ਵੱਡਾ ਟੀਚਾ ਜ਼ਿੰਬਾਬਵੇ ਵਰਗੀ ਕਮਜ਼ੋਰ ਟੀਮ ਨੂੰ ਦਿੱਤਾ, ਪਰ ਜ਼ਿੰਬਾਬਵੇ ਨੇ ਸੰਘਰਸ਼ਪੂਰਨ ਖੇਡ ਜ਼ਰੂਰ ਖੇਡੀ। ਆਸਟ੍ਰੇਲੀਆ ਦੀ ਤਰਫ ਤੋਂ ਕਪਤਾਨ ਮਿਚਲ ਮਾਰਸ਼ ਨੇ 36 ਦੌੜਾਂ ਬਣਾਈਆਂ, ਪਰ ਮੈਟ ਰੈਨਸ਼ਾਹ ਦਾ ਸੈਂਕੜਾ ਜਿਹੜਾ ਉਹ ਜ਼ਰੂਰ ਦੇਖਣ ਲਾਇਕ ਸੀ। ਉਧਰ ਜਵਾਬ ਦੇ ਵਿੱਚ ਜ਼ਿੰਬਾਬਵੇ ਦੀ ਟੀਮ ਦੀ ਤਰਫ ਤੋਂ ਕ੍ਰੈਗ ਇਰਵਿਨ ਦੀਆਂ 59, ਕਪਤਾਨ ਸਿਕੰਦਰ ਰਜ਼ਾ ਦੀਆਂ 57 ਦੌੜਾਂ ਹੀ ਜ਼ਿਕਰਯੋਗ ਸੀਗੀਆਂ। ਨਹੀਂ ਤੇ 45 ਓਵਰ ਤੋਂ ਬਾਅਦ ਇੱਕ ਬਾਲ ਹੋਰ ਖੇਡ ਕੇ ਜ਼ਿੰਬਾਬਵੇ ਦੀ ਪੂਰੀ ਟੀਮ 235 ਦੌੜਾਂ ਦੇ ਉੱਤੇ ਢੇਰ ਹੋ ਗਈ। ਨੈਥਨ ਇਲਿਸ ਨੇ 5 ਵਿਕਟਾਂ ਇਸ ਦੇ ਵਿੱਚ ਹਾਸਲ ਕੀਤੀਆਂ। ਕੱਲ ਦੇ ਦਿਨ ਇੱਕ ਹੋਰ ਜ਼ਿਕਰ ਵੀ ਤੁਹਾਡੇ ਨਾਲ ਕੀਤਾ ਸੀ, ਭਾਰਤ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦਾ ਜਿਹੜਾ ਇੱਕ T20 ਮੈਚ ਖੇਡਿਆ ਗਿਆ ਸੀ ਨਿਊ ਚੰਡੀਗੜ੍ਹ ਦੇ ਵਿੱਚ, ਉਸ ਨੂੰ ਆਸਟ੍ਰੇਲੀਆ ਦੀ ਮਹਿਲਾਵਾਂ ਨੇ 30 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਦੱਸ ਦਈਏ ਕਿ ਇਸ T20 ਮੈਚ 'ਚ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਨੇ 178 ਦੌੜਾਂ ਬਣਾਈਆਂ, ਜਵਾਬ 'ਚ ਭਾਰਤ ਦੀ ਟੀਮ 148 ਦੌੜਾਂ ਹੀ 20 ਓਵਰਸ ਦੇ ਵਿੱਚ ਬਣਾ ਸਕੀ। ਐਮੀ ਅਵਾਰਡਸ ਦਾ ਜ਼ਿਕਰ ਵੀ ਜਿਹੜਾ ਅੱਗੇ ਚੱਲ ਕੇ ਸ਼ਾਮ ਦੀਆਂ ਖਬਰਨਾਮੇ ਦੇ ਵਿੱਚ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਵਿਕਟੋਰੀਆ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਹੋਈ ਹੈ। ਔਰ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਜਿਹੜੇ ਆਸਟ੍ਰੇਲੀਆ ਦੇ ਵਿੱਚ ਬਸਤੀਵਾਦ ਤੋਂ ਪਹਿਲਾਂ ਰਹਿ ਰਹੇ ਸੀ, ਉਹਨਾਂ ਦੀ ਗਿਣਤੀ ਦੇ ਵਿੱਚ ਇੱਕ ਵੱਡਾ ਫਰਕ ਆਸਟ੍ਰੇਲੀਆ ਦੀਆਂ ਪਾਠ ਪੁਸਤਕਾਂ ਦੇ ਵਿੱਚ ਪੜ੍ਹਾਇਆ ਜਾਂਦਾ। ਦੱਸਿਆ ਜਾਂਦਾ ਕਿ 2.25 ਲੱਖ ਲੋਕ ਹੀ ਇੱਥੇ ਰਹਿੰਦੇ ਸੀ, ਤੇ ਤਾਂ ਕਿ ਇਹ ਨਾ ਦਿਖੇ ਕਿ ਬਸਤੀਵਾਦ ਵੇਲੇ ਕਿੰਨਾ ਨੁਕਸਾਨ ਹੋਇਆ। ਜਦਕਿ ਹੁਣ ਰਿਸਰਚ ਦੇ ਵਿੱਚ ਪਤਾ ਚੱਲ ਰਿਹਾ ਕਿ 20 ਲੱਖ ਤੋਂ ਜ਼ਿਆਦਾ ਐਬੋਰੀਜਨਲ ਲੋਕ ਆਸਟ੍ਰੇਲੀਆ 'ਚ ਰਹਿੰਦੇ ਸੀ, ਜਿਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ। ਕਿਨੇ ਇਹ ਖਬਰਾਂ 4 ਵਜੇ ਲਾਈਵ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਿਡਨੀ ਸਟੂਡੀਓ ਤੋਂ ਸਾਂਝਾ ਕਰਾਂਗੇ। ਫਿਲਹਾਲ ਅੱਜ ਦੇ ਇਸ ਖਬਰਨਾਮੇ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: ਉਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਅੱਜ 16 ਤਰੀਕ ਆ ਸਤੰਬਰ ਦਾ ਮਹੀਨਾ, ਤੇ ਆਓ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਕੱਲ ਚੰਡੀਗੜ੍ਹ ਚ ਪੰਜਾਬ ਦੇ ਖਜ਼ਾਨਾ ਮੰਤਰੀ ਖਿਲਾਫ਼ ਘਰਾਓ ਚ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਸਾਰੇ ਕਾਂਗਰਸੀ ਧੜੇ ਇਕੱਠੇ ਹੋਏ ਤੇ ਸਾਰਿਆਂ ਨੇ ਇਕਜੁੱਟਤਾ ਜ਼ਾਹਰ ਕੀਤੀ। ਦੂਜੀ ਖ਼ਬਰ, UPI ਭੁਗਤਾਨ ਤੇ ਹੁਣ 0.4% ਜਿਹੜਾ ਹੈ ਉਹ ਟੈਕਸ ਲਾਇਆ ਗਿਆ। 15 ਅਕਤੂਬਰ ਤੋਂ ਜਿਹੜੇ ਹੈਗੇ ਨਵੇਂ ਨੇਮ ਉਹ ਲਾਗੂ ਹੋਣਗੇ। ਤੇ ਉੱਧਰ ਕਾਂਗਰਸ ਨੇ UPI ਫੀਸ ਨੂੰ ਮੋਦੀ ਟੈਕਸ ਦੱਸਿਆ। ਤੇ ਇਹਦੇ ਨਾਲ ਹੀ ਅਗਲੀ ਖ਼ਬਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਸਰਹੱਦ ਦੇ ਉੱਪਰ ਪੈਂਦੇ ਜਿਹੜਾ ਹੈਗਾ ਕਸ਼ਾਊ ਹਾਈਡਲ ਪ੍ਰੋਜੈਕਟ ਲਈ ਹਰਿਆਣਾ ਸਮੇਤ 6 ਸੂਬਿਆਂ ਵਿਚਕਾਰ ਸਮਝੌਤਾ ਸਹੀਬੰਦ ਹੋਇਆ। ਇਹ ਜਿਹੜਾ ਬਿਜਲੀ ਘਰ ਲੱਗਣਾ, ਡੈਮ ਬਣਨਾ, ਇਹ ਟੌਂਸ ਨਦੀ ਦੇ ਉੱਪਰ ਬਣਨਾ। 8 ਸਾਲ ਪੁਰਾਣਾ ਰੇੜਕਾ ਮੁੱਕ ਗਿਆ ਤੇ ਇਹਦਾ 90% ਜਿਹੜਾ ਖਰਚਾ ਉਹ ਕੇਂਦਰ ਸਰਕਾਰ ਕਰੇਗੀ। ਉੱਧਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ 80% ਖੇਤਾਂ ਨੂੰ ਜਿਹੜਾ ਹੈਗਾ ਹੁਣ ਨਹਿਰੀ ਪਾਣੀ ਮਿਲਣ ਲੱਗ ਪਿਆ, ਅਸੀਂ 100% ਤੱਕ ਇਹਨੂੰ ਲੈ ਕੇ ਜਾਵਾਂਗੇ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿਹੜੀ ਤੁਸੀਂ ਖ਼ਬਰ ਪਹਿਲੀ ਸਾਂਝੀ ਕੀਤੀ ਆ, ਵੀ ਅਖਬਾਰਾਂ ਦੇ ਵਿੱਚ ਚਰਚੇ ਨੇ ਵੀ ਕਾਂਗਰਸ ਨੇ ਇਕਜੁੱਟਤਾ ਜ਼ਾਹਰ ਕੀਤੀ ਆ, ਪਰ ਸੰਕੇਤ ਇਹ ਵੀ ਮਿਲਦੇ ਨੇ ਵੀ ਹਾਲੇ ਉਹ ਇਕਜੁੱਟਤਾ ਜਿਹੜੀ ਆ ਉਹ ਦਿਖੀ ਨਹੀਂ ਕੋਈ ਬੋਡੀ ਲੈਂਗੁਏਜ ਦੇ ਵਿੱਚੋਂ, ਅਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਮੰਨਣ 'ਚ ਵੀ ਨਹੀਂ ਆਉਂਦੀ ਵੀ ਐਡੀ ਛੇਤੀ ਇੱਕਦਮ ਕਿਹੜੀ ਇਹਨਾਂ ਨੇ ਸਵਾਹ ਧੂੜ ਦਿੱਤੀ, ਇਹਨਾਂ ਨੇ ਕਿਹੜੀ ਭਭੂਤੀ ਮਲ ਦਿੱਤੀ ਵੀ ਇੱਕਦਮ ਸਾਰਾ ਕੁਛ ਠੀਕ ਹੋ ਗਿਆ। ਕੀ ਹੋ ਗਿਆ, ਕੀ ਨਹੀਂ ਹੋ ਗਿਆ, ਕੀ ਰਹੇ ਸੂਰਤ ਹਾਲ?
1: ਅਸਲ ਦੇ ਵਿੱਚ ਪਹਿਲਾਂ ਤਾਂ ਰਣਜੋਤ ਜੀ, ਜਦੋਂ ਪੰਜਾਬ ਦੇ ਇੰਚਾਰਜ ਨੂੰ ਬਦਲਿਆ ਗਿਆ, ਪਹਿਲਾਂ ਮਿਸਟਰ ਭਵੇਸ਼ ਬਘੇਲ ਪੰਜਾਬ ਦੇ ਇੰਚਾਰਜ ਸੀ, ਫਿਰ ਜਿਹੜਾ ਹੈ ਨਾਲ ਹੀ ਗੁਆਂਢੀ ਸੂਬੇ ਰਾਜਸਥਾਨ ਤੋਂ ਆਗੂ, ਵੈਸੇ ਤਾਂ ਹੁਣ ਉਹ ਦਿੱਲੀ ਦੇ ਆਗੂ ਨੇ, ਮਿਸਟਰ ਸਚਿਨ ਪਾਇਲਟ ਜੋ ਰਾਜੇਸ਼ ਪਾਇਲਟ ਦਾ ਬੇਟਾ, ਉਹਨਾਂ ਨੂੰ ਇੰਚਾਰਜ ਬਣਾਇਆ ਗਿਆ। ਜਦੋਂ ਇੰਚਾਰਜ ਬਦਲਿਆ ਗਿਆ, ਜਿਹੜਾ ਚੰਨੀ ਧੜਾ ਸੀ ਉਹ ਉਸੇ ਟਾਈਮ ਹੀ ਕਾਫੀ ਬਾਗੋ ਬਾਗ ਹੋ ਗਿਆ ਸੀ ਕਿ ਭੁਪੇਸ਼ ਬਘੇਲ ਰਾਜਾ ਵੜਿੰਗ ਦੀ ਜਿਹੜੀ ਗੱਲ ਜ਼ਿਆਦਾ ਸੁਣਦੇ ਸੀ ਜਾਂ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਡੱਕਾ ਸਿੱਟਦੇ ਸੀ ਜਦੋਂ ਕੇਂਦਰ ਦੇ ਵਿੱਚ ਕਿਤੇ ਗੱਲ ਚੱਲਦੀ ਸੀ ਪ੍ਰਧਾਨ ਨੂੰ ਬਦਲਣ ਦੀ ਜਾਂ ਇਸ ਤਰੀਕੇ ਦੇ ਨਾਲ, ਤੇ ਉਦੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਵੀ ਕੀ ਹੁਣ ਜਿਹੜਾ ਹੈਗਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਏਗਾ ਤੇ ਜਾਂ ਇਹੀ ਰਹੇਗਾ। ਤੇ ਪਰ ਹੁਣ ਇਮੀਜੀਏਟ ਜਿਹੜਾ ਇਹ ਤੂਰ ਬੰਜਾਰੇ ਵਾਲਾ ਮਸਲਾ ਆ ਗਿਆ, ਜਿੱਥੇ ਇੱਕ ਮਜ਼ਦੂਰ ਨੇ ਸਲਫਾਸ ਜਿਹੜਾ ਹੈ ਨਿਗਲ ਕੇ ਉਹ ਸੁਸਾਈਡ ਕਰ ਲਿਆ, ਤੇ ਉਹਦੇ ਕਿਉਂਕਿ ਇਹ ਹਲਕਾ ਜਿਹੜਾ ਹੈਗਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜਿਹੜਾ ਦਿੜਬਾ ਹਲਕਾ ਉਹਦੇ ਚ ਪੈਂਦਾ ਤੂਰ ਬੰਜਾਰਾ, ਤੇ ਉਹਦੇ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਨੂੰ ਇੱਕ ਵੱਡਾ ਮੁੱਦਾ ਬਣਾ ਰਹੀਆਂ, ਤੇ ਕਾਂਗਰਸ ਨੇ ਇਸ ਮੁੱਦੇ ਨੂੰ ਬਣਾ ਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਉਹ ਘਰਾਓ ਕਰਨ ਦਾ ਫੈਸਲਾ ਕੀਤਾ। ਤੇ ਉੱਥੇ ਜਿਹੜਾ ਇਹ ਘਰਾਓ ਦਾ ਮਸਲਾ ਵੀ ਇਹ ਰੱਖਿਆ ਗਿਆ, ਇਹ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਰੱਖਿਆ ਗਿਆ, ਤੇ ਸਚਿਨ ਪਾਇਲਟ ਲਈ ਵੀ ਇਹ ਪਹਿਲਾ ਮੌਕਾ ਸੀ ਕਿ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਇੱਕ ਐਂਟਰੀ ਕਰਨ ਦਾ, ਇੱਕ ਪੋਲੀਟੀਕਲ ਇੱਕ ਐਜੀਟੇਸ਼ਨ ਦੇ ਤੌਰ ਤੇ। ਤੇ ਉੱਥੇ ਫਿਰ ਸਾਰੇ ਜਿਹੜੇ ਸੀ ਇਹ ਇਕੱਠੇ ਇੱਕ ਰੂਪ ਦੇ ਵਿੱਚ ਜਿਹੜੇ ਹੈ ਉਹ ਦੇਖੇ ਗਏ, ਸਚਿਨ ਤੰਦੁਲਕਰ ਦੀ ਅਗਵਾਈ ਦੇ ਵਿੱਚ ਨਾਲ ਨਾਲ ਚੱਲੇ, ਜਿਹਦੇ ਚੇਅਰ ਤੇ ਵੀ ਇੱਕ ਪਾਸੇ ਰਾਜਾ ਵੜਿੰਗ ਬੈਠੇ ਹੋਏ, ਇੱਕ ਪਾਸੇ ਚੰਨੀ ਬੈਠੇ ਹੋਏ, ਨਾਲ ਵਿਰੋਧੀ ਧਿਰ ਦੇ ਆਗੂ ਜਿਹੜੇ ਹੈਗੇ ਨੇ ਮਿਸਟਰ ਪ੍ਰਤਾਪ ਬਾਜਵਾ, ਉਹ ਵੀ ਜਿਹੜੇ ਉਹ ਵੀ ਬੈਠੇ ਹੋਏ ਨੇ। ਤੇ ਇੱਥੋਂ ਹੁਣ ਜਿਹੜਾ ਹੈ ਇੱਕ ਵਾਰੀ ਤਾਂ ਮੀਡੀਆ ਚ ਇਹ ਮੈਸੇਜ ਗਿਆ ਹੈ ਕਿ ਸਾਰੇ ਧੜੇ ਜਿਹੜੇ ਇੱਕ ਵਾਰੀ ਇਕੱਠੇ ਹੋ ਗਏ, ਪਰ ਹੁਣ ਜਦੋਂ ਜਥੇਬੰਦਕ ਤੌਰ ਤੇ ਇੱਕ ਲੀਡਰਸ਼ਿਪ ਦਾ ਮਸਲਾ ਆਉਣਾ, ਉੱਥੇ ਫੇਰ ਅਜੇ ਗੱਲ ਉੱਥੇ ਦੀ ਉੱਥੇ ਖੜੀ ਹੈ, ਕਿਉਂਕਿ ਸਿਰਫ ਜਿਹੜਾ ਹੈਗਾ ਉਹ ਇੰਚਾਰਜ ਬਦਲਿਆ ਗਿਆ, ਨਾ ਕਿ ਪ੍ਰਧਾਨ ਨੂੰ ਬਦਲਿਆ। ਤੇ ਚਲੋ ਉਹਨਾਂ ਨੇ ਕੱਲ ਇਹ ਲੱਗਿਆ ਕਿ ਵੱਧ ਤੋਂ ਵੱਧ ਇਹ ਕੋਸ਼ਿਸ਼ ਹੋਈ ਹੈ, ਕੀਤੀ ਗਈ ਹੈ ਕਿ ਚੰਨੀ ਧੜਾ ਜਿਹੜਾ ਹੈ ਉਹ ਜ਼ਿਆਦਾ ਖੁਸ਼ ਰਹੇ ਜਾਂ ਉਹ ਅੱਗੇ ਲੱਗੇ, ਇੱਦਾਂ ਦੀ ਗੱਲ ਪ੍ਰਧਾਨ ਨੂੰ ਬਦਲਿਆ। ਤੇ ਚਲੋ ਉਹਨਾਂ ਨੇ ਕੱਲ ਇਹ ਲੱਗਿਆ ਕਿ ਵੱਧ ਤੋਂ ਵੱਧ ਇਹ ਕੋਸ਼ਿਸ਼ ਹੋਈ ਹੈ, ਕੀਤੀ ਗਈ ਹੈ ਕਿ ਚੰਨੀ ਧੜਾ ਜਿਹੜਾ ਹੈ ਉਹ ਜ਼ਿਆਦਾ ਖੁਸ਼ ਰਹੇ ਜਾਂ ਉਹ ਅੱਗੇ ਲੱਗੇ, ਇੱਦਾਂ ਦੀ ਗੱਲ ਇੱਕ ਮੁਜ਼ਾਹਰੇ ਦੇ ਤੌਰ ਤੇ, ਇੱਕ ਦਿਖਾਉਣ ਦੇ ਤੌਰ ਤੇ। ਤੇ ਪਰ ਹੁਣ ਕਾਗਜ਼ਾਂ ਚ ਕੀ ਚੱਲ ਰਿਹਾ ਜਾਂ ਜਥੇਬੰਦਕ ਤੌਰ ਤੇ ਕਾਂਗਰਸ ਇਸ਼ਾਰਾ ਕੀ ਕਰਦੀ ਹੈ, ਕੱਲ ਨੂੰ ਚੰਨੀ ਨੂੰ ਪ੍ਰਧਾਨ ਬਣਾਉਂਦੀ ਹੈ ਜਾਂ ਰਾਜਾ ਵੜਿੰਗ ਨੂੰ ਰੱਖਦੀ ਹੈ ਜਾਂ ਕਿਸੇ ਤੀਜੇ ਬੰਦੇ ਨੂੰ ਬਣਾਉਂਦੀ ਹੈ, ਇਹ ਇੱਕ ਜਿਹੜੀ ਵੱਡੀ ਗੱਲ ਹੈ। ਤੇ ਨਾਲ ਹੀ ਇਹ ਵੇਖਣ ਦੇ ਵਿੱਚ ਵੀ ਆਇਆ ਕਿ ਉੱਥੇ ਭਾਵੇਂ ਇਹ ਇਕੱਠੇ ਹੋਏ ਸਾਰੇ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਤੁਰੇ ਵੀ, ਅੱਗੋਂ ਪੁਲਿਸ ਨੇ ਰੋਕਿਆ, ਪਾਣੀ ਦੀਆਂ ਵਿਛਾੜਾਂ ਵੀ ਸੁੱਟੀਆਂ ਤੇ ਗ੍ਰਿਫਤਾਰੀਆਂ ਵੀ ਦਿੱਤੀਆਂ, ਇਹ ਸਾਰਾ ਕੁਛ ਇਹ ਹੋਇਆ ਵੀ, ਪਰ ਉਸ ਤਰ੍ਹਾਂ ਜਿਹੜਾ ਹੈ ਉਹ ਇਕਜੁੱਟ ਜਿਹੜੇ ਆ ਉਹ ਦਿਸੇ ਨੀ। ਜਿੱਦਾਂ ਤੁਸੀਂ ਬੋਡੀ ਲੈਂਗੁਏਜ ਦੀ ਗੱਲ ਕੀਤੀ ਹੈ ਕਿ ਉਹ ਇੱਕ ਦੂਜੇ ਦੇ ਨਾਲ ਤੇ ਭਾਵੇਂ ਆਹਮੋ ਸਾਹਮਣੇ ਹੋਏ ਤੇ ਮਤਲਬ ਕਿ, ਪਰ ਜਿਵੇਂ ਆਪਾਂ ਕਹਿੰਦੇ ਵੀ ਕੋਈ ਅੱਖ ਚ ਅੱਖ ਪਾ ਕੇ ਗੱਲ ਕਰਦੇ ਜਾਂ ਹੋਰ, ਉਸ ਤਰ੍ਹਾਂ ਇਹਨਾਂ ਲੀਡਰਾਂ ਦੇ ਵਿੱਚ ਕੁਛ ਜਿਹੜਾ ਉਹ ਦੇਖਣ ਲਈ ਨਹੀਂ ਆਇਆ ਹੋਇਆ ਤੇ, ਪਰ ਇਹ ਵੀ ਸਾਰੇ ਇੱਕ ਵਾਰੀ ਇਕੱਠੇ ਜਿਹੜੇ ਉਹ ਜ਼ਰੂਰ ਹੋ ਗਏ। ਇਹ ਮੇਰਾ ਖਿਆਲ ਹੈ ਇਹ ਪ੍ਰੋਗਰਾਮ ਵੀ ਇਹ ਤਾਂ ਕੁਦਰਤੀ ਕਹਿੰਦੇ ਆ ਕਿ ਕਹਿੰਦੇ ਹੁੰਦੇ ਨਾ ਕਿ ਬਿੱਲੀ ਦੇ ਭਾਗੇ ਛਿੱਕਾ ਟੁੱਟਾ ਬਿੱਲੀ ਦੇ ਭਾਗੇ ਵਾਲੀ ਗੱਲ ਹੈ ਕਿ ਇਹ ਘਟਨਾ ਜਿਹੜੀ ਹੈ ਇੱਕ ਪੋਲੀਟੀਕਲ ਵਾਪਰ ਗਈ ਜਿੱਥੇ ਕਾਂਗਰਸੀਆਂ ਨੂੰ ਇਹ ਮੌਕਾ ਮਿਲ ਗਿਆ ਇਹ ਸਾਰਾ ਕੁਛ ਏਦਾਂ ਦਾ ਕਰਨ ਦਾ। ਤੇ ਇਹ ਚੰਡੀਗੜ੍ਹ ਚ ਹੋਰ ਵੀ ਸੌਖਾ ਸੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਤਾਂ ਇਹ ਕਿ ਯੂਟੀ ਹੈ, ਬਾਕੀ ਇੱਥੇ ਪੰਜਾਬ ਗਵਰਨਮੈਂਟ ਨਹੀਂ ਹੈ, ਇੱਥੇ ਸੈਂਟਰ ਗਵਰਨਮੈਂਟ ਹੈ, ਤੇ ਬਾਕੀ ਇਹ ਕਿ ਕਾਂਗਰਸ ਭਵਨ ਦੇ ਵਿੱਚ ਇਕੱਠੇ ਹੋਣਾ ਕਾਂਗਰਸੀਆਂ ਨੂੰ ਸੌਖਾ ਹੈ ਤੇ ਚੋਣਵੇਂ ਜਿਹੜੇ ਆਗੂ ਹੈ ਜਾਂ ਲੀਡਰ ਹੈ ਉਹ ਉੱਥੇ ਇਕੱਠੇ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਸਾਨੂੰ ਬਹੁਤਾ ਦੂਰ ਤੱਕ ਜਾਣ ਨਹੀਂ ਦੇਣਾ ਜਾਂ ਕੋਠੀ ਤੱਕ ਤਾਂ ਘਰਾਓ ਕਰਨ ਕਿੱਥੇ ਜਾਣ ਦੇਣਾ ਕਰ, ਤੇ ਉਹ ਜਿਹੜਾ ਹੈਗਾ ਉਹ ਜਾਣ ਦਾ ਤੇ ਉੱਥੇ ਜਿਹੜਾ ਹੈ ਉਹਨਾਂ ਨੂੰ ਪਤਾ ਹੈ ਕਿ ਬਾਹਰ ਹੀ ਰੋਕ ਲਿਆ ਜਾਏਗਾ। ਤੇ ਇੱਕ ਇਹ ਕਿ ਇੱਕ ਸਿੰਬੋਲਿਕ ਜਾਂ ਮੀਡੀਆ ਦੇ ਵਿੱਚ ਇੱਕ ਤਸਵੀਰਾਂ ਲਾਉਣ ਦੇ ਪੱਧਰ ਤੇ ਉੱਥੇ ਜਿਹੜਾ ਉਹਨਾਂ ਕ ਜਿਹੜੀ ਉਹ ਵਿਖਾਵਾ ਕਰ ਲੈਣਗੇ, ਇਸੇ ਕਰਕੇ ਉਹਨਾਂ ਨੇ ਜਿਹੜਾ ਉਹ ਚੰਡੀਗੜ੍ਹ ਰੱਖਿਆ ਗਿਆ। ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਉਸ ਹਲਕੇ ਦੇ ਵਿੱਚ ਰੱਖਦੇ, ਜੇ ਇੱਕ ਇੰਨਾ ਵੱਡੀ ਜਿਹੜੀ ਗੱਲ ਸੀ ਉੱਥੇ ਥੋੜਾ ਜਿਹਾ ਪਤਾ ਵੀ ਲੱਗ ਜਾਂਦਾ ਕਿ ਆਮ ਲੋਕਾਂ ਦੀ ਜਿਹੜੀ ਕਿੰਨੀ ਕਿ ਇਹਦੇ ਚ ਭਾਗੀਦਾਰੀ ਹੈ। ਤੇ ਪਰ ਇਹ ਇੱਥੇ ਹੀ ਜਿਹੜਾ ਸੀ ਉਹ ਰੱਖਿਆ ਗਿਆ ਤੇ ਮੇਰਾ ਖਿਆਲ ਹੈ ਸਿਰਫ ਤੇ ਸਿਰਫ ਇਹ ਇੱਕ ਉਹ ਕਰਨ ਵਾਸਤੇ ਹੀ ਜਿਹੜਾ ਹੈਗਾ ਤੇ ਉਹ ਇੱਕ ਸਿੰਬੋਲਿਕ ਜਿਹੜੀ ਸਾਰੀ ਗੱਲ ਇਹ ਹੋਵੇ ਤਾਂ ਜਿਹੜਾ ਹੈਗਾ ਇਹ ਸਾਰੀ ਇਸ ਤਰ੍ਹਾਂ ਤਰੀਕੇ ਨਾਲ ਕੀਤਾ ਗਿਆ।
0: ਇੱਧਰ ਜਿਹੜਾ ਇੱਕ ਹੋਰ ਰੌਲਾ ਰੱਪਾ ਇਸ ਟਾਈਮ ਦੇ ਉੱਤੇ ਕਾਫੀ ਪਿਆ ਵਾ ਕਿ ਇਧਰਲੇ ਪਾਸੇ ਜਿਹੜਾ ਯੂ ਪੀ ਆਈ ਭੁਗਤਾਨ ਆ ਉਹਦੇ ਉੱਤੇ

ਹੁਣ ਦਰ ਲਾ ਦਿੱਤੀ ਗਈ ਆ, ਟੈਕਸ ਵਸੂਲਿਆ ਜਾਣਾ ਜਾਂ ਫੀਸ ਟੈਕਸ ਕਹਿ ਤਾਂ ਫੀਸ ਜਿਹੜੀ ਆ ਉਹ ਲਾਈ ਜਾਣੀ ਆ, ਜਿਹਨੂੰ ਕਿ ਕਾਂਗਰਸ ਇਸ ਟਾਈਮ ਦੇ ਉੱਤੇ ਮੋਦੀ ਟੈਕਸ ਕਹਿ ਕੇ ਪੁਕਾਰ ਰਹੀ ਆ। ਸੋ ਇਹ ਕੀ ਮਹਿਨੇ ਨੇ ਇਸ ਟੈਕਸ 'ਤੇ, ਕਿੱਥੋਂ ਤੱਕ ਵਾਜਬ ਗੈਰ ਵਾਜਬ?

0: ਹੁਣ ਇਹਦੇ ਤੇ ਨਵਾਂ ਇਹ ਸ਼ੁਰੂ ਕਰਤਾ। ਹੁਣ ਉਹ ਕਹਿ ਰਹੇ ਕਿ ਇਹਦਾ ਜਿਹੜਾ ਹੈਗਾ ਸਾਰਾ ਅਸਰ ਪੈਣਾ, ਉਹ ਵੀ ਜਿਹੜਾ ਵਪਾਰੀ ਤਬਕੇ ਤੇ ਪੈਣਾ। ਕਹਿਣ ਦਾ ਮਤਲਬ ਜਿਹਨੂੰ ਉਹ ਭੁਗਤਾਨ ਕਰਨਾ ਹੈਗਾ, ਤੇ ਫਿਰ ਇਹ ਹੈ ਕਿ ਕਿੰਨਾ ਇਹਦੇ ਤੇ ਲੱਗਣਾ ਹੈ। ਇਹਨਾਂ ਨੇ ਇਹ ਕਰਤਾ ਕਿ 2000 ਤੱਕ ਤਾਂ ਕੋਈ ਨੀ, ਚਲੋ ਉਹਨੂੰ ਥੋੜੀ ਜਿਹੜੀ ਰੇੜੀ ਜਿਹੜੀ ਰੇੜੀ ਫੜੀ ਵਾਲਿਆਂ ਨੂੰ ਰਾਹਤ ਇਸ ਕਰਕੇ ਮਿਲ ਜਾਏਗੀ, ਜਾਂ ਛੋਟੇ ਜਿਹੜੇ ਰਿਕਸ਼ੇ ਵਾਲੇ, ਕਿਉਂਕਿ ਉੱਥੇ ਬਹੁਤੀ ਟ੍ਰਾਂਜੈਕਸ਼ਨ ਵੱਡੀ ਅਮਾਉਂਟ ਦੀ ਹੁੰਦੀ ਨੀ। ਤੇ ਪਰ ਇਸ ਹਿਸਾਬ ਨਾਲ ਦੇਖਿਆ ਜਾਵੇ 2000 ਅਮਾਉਂਟ ਵੀ ਬਹੁਤ ਘੱਟ ਹੈ ਜੇ ਕਿਸੇ ਨੇ ਟੈਕਸੀ ਵਾਲੇ ਨੂੰ ਕਰਨਾ, ਕਿਸੇ ਉਬਰ ਓਲਾ ਜਾਂ ਏਦਾਂ ਕਰਨਾ, ਤੇ ਜਾਂ ਕੋਈ ਹੋਰ ਏਦਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਨੇ ਉਹ ਕਰਨੀਆਂ ਨੇ। ਜਿੱਦਾਂ ਫਰਜ਼ ਕੀਤਾ ਕਿਸੇ ਨੇ ਗਰੋਸਰੀ ਖਰੀਦਣੀ ਹੈ, 2000 ਦਾ ਤਾਂ ਹੁਣ ਕੁਛ ਵੀ ਨਹੀਂ ਆਉਂਦਾ, ਤੇ ਉਹਨੂੰ ਉਹਦੇ ਤੋਂ ਮੁਕਤ ਕਰ ਦਿੱਤਾ ਗਿਆ। ਤੇ ਬਾਕੀ ਇਹ ਹੈ ਕਿ ਜਿਹੜੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਤੇ ਸ਼ੁਰੂ ਕਰਤਾ ਕਿ ਇੰਨੇ ਪੈਸੇ ਲੱਗਣਗੇ, ਇੱਥੋਂ ਤੱਕ ਇੰਨੇ ਪੈਸੇ ਲੱਗਣਗੇ। ਤੇ ਉਹਨਾਂ ਨੇ ਕਿਹਾ ਕਿ 75,000 ਦੀ ਜਿਹੜੀ ਟ੍ਰਾਂਜੈਕਸ਼ਨ ਹੈ ਉਹਦੇ ਤੇ 300 ਰੁਪਇਆ ਲੱਗੇਗਾ ਜੇ ਉਹ ਉਸ ਤੋਂ ਵੱਧ ਜਿਹੜੀ ਹੈ, ਤੇ ਉਹ 4% ਦੇ ਹਿਸਾਬ ਨਾਲ ਭਾਵੇਂ ਉਹ ਵੱਧ ਬਣਦੀ ਹੈ, ਪਰ 300 ਹੀ ਲੱਗੇਗਾ ਜੇ 75,000 ਤੋਂ ਵੱਧ ਵੀ। ਪਰ 300 ਵੀ ਕੋਈ ਥੋੜਾ ਨਹੀਂ, ਕਿਉਂਕਿ 75,000 ਦੀ ਜਿਹੜੀ ਟ੍ਰਾਂਜੈਕਸ਼ਨ ਉਹ ਕਹਿਣ ਨੂੰ ਇੱਦਾਂ ਲੱਗਦੀ ਹੈ ਕਿ ਇੱਕ ਬੰਦਾ ਨੂੰ ਵੱਧ ਲੱਗਦੀ ਹੈ, ਪਰ ਜਦੋਂ ਟੋਟਲ ਜਦੋਂ ਆਪਾਂ ਦੇਖਿਆ ਦੇਸ਼ ਦੇ ਵਿੱਚ ਕਿੰਨੀ ਟ੍ਰਾਂਜੈਕਸ਼ਨ ਹੋਏਗੀ ਤੇ ਉਹ ਜਾ ਕੇ ਉਹ ਫੀਸ ਉਹ ਕਿੱਥੇ ਜਾਏਗੀ, ਉੱਥੋਂ ਇਹ ਲੱਗਦਾ ਕਿ ਸਰਕਾਰ ਨੇ ਜਿਹੜਾ ਇਹ ਕੀਤਾ ਬਿਨਾਂ ਜਿਹੜੇ ਸਟੇਕ ਹੋਲਡਰ ਹੈ ਉਹਨਾਂ ਨੂੰ ਪੁੱਛਿਆ ਗਿੱਛਿਆ, ਜਿਹੜਾ ਇਹ ਆਪਣੇ ਤਰੀਕੇ ਨਾਲ ਇਹ ਕਰ ਦਿੱਤਾ। ਜਦਕਿ UPI ਦਾ ਪ੍ਰਚਾਰ ਕੀਤਾ ਗਿਆ ਸੀ ਸ਼ੁਰੂ ਦੇ ਵਿੱਚ ਇਹ ਸੀ ਕਿ ਇਹਦੇ ਤੇ ਕੋਈ ਟੈਕਸ ਨਹੀਂ ਹੋਏਗਾ, ਕੋਈ ਫੀਸ ਨਹੀਂ ਹੋਏਗੀ, ਇਹ ਸੌਖਾ ਹੈ। ਤੇ ਸਾਡੇ ਇਹ ਦੇਸ਼ ਦੇ ਹੈਡ ਤੇ ਹੋਰ ਫਾਈਨਾਂਸ ਡਿਪਾਰਟਮੈਂਟ ਤੇ ਮੰਤਰੀ ਸਾਰੇ ਇਹ ਵਾਰ ਵਾਰ ਇਹ ਕਹਿ ਰਹੇ ਸੀਗੇ ਕਿ ਦੇਖੋ ਇਹ ਕੈਸ਼ਲੈਸ ਹੋ ਗਿਆ। ਪ੍ਰਧਾਨ ਮੰਤਰੀ ਹੁਣ ਤੱਕ ਕਹਿੰਦੇ ਰਹੇ ਆ ਕਿ ਕਿੱਡਾ ਵੱਡਾ ਇਹ ਇਨਕਲਾਬ ਆ ਗਿਆ, ਤੇ ਪਰ ਜੇ ਹੁਣ ਉਹਦੇ ਤੇ ਟੈਕਸ ਲੱਗਣਾ ਸ਼ੁਰੂ ਹੋ ਜਾਏਗਾ ਫੇਰ ਲੋਕ ਉਧਰ ਕੈਸ਼ ਵੱਲ ਨੂੰ ਭੱਜਣਗੇ, ਜਾਂ ਫੇਰ ਬੈਂਕਾਂ ਦੇ ਵਿੱਚ ਦੁਬਾਰਾ ਚੈੱਕ ਲਾਉਣ ਵਾਲੀ ਗੱਲ ਜਾਂ ਹੋਰ ਉਦਾਂ ਦਾ ਉਹ ਕੰਮ ਉਸ ਪਾਸੇ ਨੂੰ ਤੁਰੇਗਾ। ਤੇ ਹੁਣ ਇਹ ਗੱਲ ਥੋੜੀ ਜਿਹੀ ਸਮਝ ਤੋਂ ਬਾਹਰ ਹੈ, ਜਿੱਦਾਂ ਕਾਂਗਰਸ ਨੇ ਇਹਨੂੰ ਰਿਐਕਟ ਕੀਤਾ, ਚਲੋ ਉਹਨਾਂ ਨੇ ਮੋਦੀ ਟੈਕਸ ਕਹਿਤਾ ਭਾਵੇਂ ਕੁਛ ਵੀ ਕਹਿਤਾ, ਪਰ ਇਹਦੇ ਨਾਲ ਵਪਾਰੀਆਂ ਦੇ ਉੱਪਰ ਜਿਹੜਾ ਅਸਰ ਇੱਕ ਤਰੀਕੇ ਦਾ ਜਿਹੜਾ ਉਹ ਜ਼ਰੂਰ ਪੈਣਾ ਹੈਗਾ, ਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲੈਣ ਦੇਣ ਦੇ ਉੱਪਰ। ਤੇ ਉਧਰ BJP ਨੇ ਜਿਹੜਾ ਕਹਿ ਕੇ ਇਹਦੇ ਨਾਲ ਜਿਹੜਾ ਕਾਂਗਰਸ ਗਲਤ ਝੂਠ ਫੈਲਾ ਰਹੀ ਹੈ ਜਾਂ ਏਦਾਂ ਦਾ, ਉਹਨੇ BJP ਨੇ ਉਹਨੂੰ ਕਾਊਂਟਰ ਜਿਹੜਾ ਹੈਗਾ ਉਹ ਕੀਤਾ ਕਾਂਗਰਸ ਦੇ ਬਿਆਨ ਨੂੰ। ਤੇ ਪਰ ਇਹਦੇ ਚ ਤਾਂ ਕੋਈ ਝੂਠੀ ਅਫਵਾਹ ਜਾਂ ਝੂਠੀ ਖਬਰ ਫੈਲਾਉਣ ਵਾਲੀ ਗੱਲ ਨਹੀਂ ਹੈ ਕਿ ਜਿਹੜਾ ਇਹਦੇ ਨਾਲ ਅਸਰ ਨਹੀਂ ਪਏਗਾ, ਵਪਾਰੀਆਂ ਤੇ ਅਸਰ ਨਹੀਂ ਪਏਗਾ। ਮਨਾ ਕਰ ਦੇਣਗੇ ਦੁਕਾਨਦਾਰ ਲੈਣੇ ਕਿ ਸਾਨੂੰ ਤਾਂ ਜੀ ਕੈਸ਼ ਦਿਓ, ਸਾਨੂੰ ਸਾਨੂੰ ਇਹਦੇ ਖਰਚਾ ਪਊਗਾ ਜਾਂ ਉਹ ਖਰਚਾ ਦਿਓ ਤੁਸੀਂ। ਤੇ ਇਸ ਤਰੀਕੇ ਦਾ ਜਿਹੜਾ ਹੁਣ ਇਸ ਪਾਸੇ ਨੂੰ ਇਹ ਪਤਾ ਨੀ ਇਹ ਕਿਉਂ ਇਹ ਫੈਸਲਾ ਲਿਆ ਗਿਆ ਜਾਂ ਇਹਦੇ ਨਾਲ ਕਿੰਨਾ ਕੁ ਜਿਹੜਾ ਦੇਸ਼ ਦੇ ਖਜ਼ਾਨੇ ਦੇ ਉੱਤੇ ਕਿੰਨਾ ਕੁ ਇਹਦਾ ਫਾਇਦਾ ਹੋਏਗਾ, ਖਜ਼ਾਨੇ ਨੂੰ ਲਾਭ ਹੋਏਗਾ, ਤੇ ਉਹ ਗੱਲ ਅਜੇ ਜਿਹੜੀ ਆ ਉਹ ਸਮਝ ਤੋਂ ਬਾਹਰ ਹੈ। ਪਰ ਇਹ ਕਿ ਚਰਚਾ ਦੇ ਵਿੱਚ ਇਹ ਜ਼ਰੂਰ ਗੱਲ ਆ ਗਈ ਹੈ, ਕਿਉਂਕਿ ਪਰਸੋਂ ਜਿਹੜੀ ਖਬਰ ਚੱਲੀ ਸੀ ਉਹ ਸਿਰਫ ਇੰਨੀ ਸੀ ਕਿ 2000 ਦੇ ਤੱਕ ਦੇ ਜਿਹੜਾ ਹੈਗਾ ਅਮਾਉਂਟ ਦੇ ਉੱਪਰ ਕੋਈ ਫੀਸ ਨਹੀਂ ਲੱਗੇਗੀ। ਇਹਦਾ ਮਤਲਬ ਉਹ ਕਲੀਅਰ ਹੋ ਗਿਆ ਸੀ ਕਿ 2000 ਤੋਂ ਉੱਪਰ ਕੋਈ ਲਾਉਣ ਦੀ ਜਿਹੜੀ ਉਹ ਗੱਲ ਚੱਲ ਰਹੀ ਹੈ ਜਾਂ ਗੱਲ ਹੋ ਰਹੀ ਹੈ। ਤੇ ਹੁਣ ਨਾਲ ਜਿਹੜਾ ਹੈਗਾ ਇਹ ਵੀ ਕਰਤਾ ਕਿ ਇੰਨੇ ਤੇ ਇੰਨੇ ਲੱਗਣਗੇ, ਇੰਨੇ ਤੇ ਇੰਨੇ। ਹੁਣ ਉਹਨਾਂ ਨੇ ਕਿਹਾ ਕਿ ਜੇ 2000 ਤੋਂ ਵੱਧ ਦਾ ਕੋਈ ਵੀ ਟ੍ਰਾਂਜੈਕਸ਼ਨ ਹੈ ਭਾਵੇਂ 2100 ਦੀ ਹੈ ਉਹਦੇ ਤੇ ਵੀ ਇੱਕ ਵਾਰੀ ਜੇ ਤੁਸੀਂ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਉਹਦੇ ਤੇ 5 ਰੁਪਏ ਲੱਗਣਗੇ। ਤੇ ਵਪਾਰੀ ਕਿਉਂ ਘਾਟਾ ਖਾਊਗਾ ਜੀ, ਇਹਦੇ ਚ ਗੱਲ ਇਹ ਹੈ। ਤੇ ਉਹਨੇ ਫਿਰ ਕਹਿਣਾ ਕਿ ਉਹੀ ਦੁਬਾਰਾ ਫੇਰ ਬੈਂਕਾਂ ਦੇ ਚੱਕਰ ਕੈਸ਼ ਕਢਾਉਣ ਦੇ, ਕੈਸ਼ ਕਰਨ ਦੇ ਇਸ ਪਾਸੇ ਨੂੰ ਫੇਰ ਜਿਹੜਾ ਹੈਗਾ ਉਹ ਤੁਰ ਪਏਗਾ, ਜਿਹਨੂੰ ਡਿਜੀਟਲ ਇੰਡੀਆ ਦਾ ਜਾਂ ਡਿਜੀਟਲ ਭੁਗਤਾਨ ਦਾ ਜਿਹੜਾ ਰੌਲਾ ਪਾਇਆ ਜਾ ਰਿਹਾ ਸੀਗਾ, ਤੇ ਉਹ ਉਸੇ ਪਾਸੇ ਨੂੰ ਜਿਹੜੀ ਉਹ ਗੱਲ ਫੇਰ ਇਹ ਤੁਰ ਪਏਗੀ।
1: ਸੋ ਇਸ ਸਭ ਕੁਛ ਦੇ ਵਿੱਚ ਹੁਣ ਆਪਾਂ ਲੋਕਾਂ ਦਾ ਕੀ ਰੁਝਾਨ ਵੇਖਦੇ ਹਾਂ, ਲੋਕਾਂ ਦੇ ਕੀ ਕਹਿਣੇ ਨੇ। ਇੱਕ ਸਮਾਂ ਸੀ ਜਦੋਂ ਕੋਈ ਨਿੱਕੀ ਮੋਟੀ ਵੀ ਹਿਲਜੁਲ ਹੁੰਦੀ ਸੀ, ਕੋਈ ਸੈਂਟਾਂ ਦੇ ਵਿੱਚ ਜਾਂ ਸੋਰੀ ਪੈਸਿਆਂ ਦੇ ਵਿੱਚ ਵੀ ਚੀਜ਼ਾਂ ਵੱਧਦੀਆਂ ਸੀ, ਤੇ ਉਦੋਂ ਖੂਬ ਰੌਲੇ ਰੱਪੇ ਪੈਂਦੇ ਸੀ। ਪਰ ਹੁਣ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਡਿਫਰੈਂਟ ਚੀਜ਼ਾਂ ਦੇ ਉੱਤੇ ਰੌਲੇ ਪੈਂਦੇ ਨੇ, ਇਹੋ ਜਿਹੀਆਂ ਨੂੰ ਕੋਈ ਖਾਸ ਨਹੀਂ ਸਮਝਿਆ ਜਾਂਦਾ ਵੀ ਚਲੋ ਕੋਈ ਗੱਲ ਨਹੀਂ, ਤੇਲ ਵੱਧ ਗਿਆ ਕੀ ਫਰਕ ਪਿਆ, ਆਹ ਟੈਕਸ ਲੱਗ ਗਿਆ ਕੀ ਫਰਕ ਪਿਆ, ਆਹ ਫੀਸ ਕੋਈ ਗੱਲ ਨਹੀਂ ਦਿੱਤੀ ਜਾਊਗੀ। ਸੋ ਹੁਣ ਲੋਕਾਂ ਦੀ ਉੱਦਾਂ ਦੀ ਮੈਂਟੈਲਿਟੀ ਹੈ, ਕੀ ਸੋਚਦੇ ਨੇ ਲੋਕ ਇਹਦੇ ਬਾਰੇ?
0: ਅਸਲ

0: ਵਿੱਚ ਰਣਜੋਤ ਜੀ ਚੱਕਰ ਇਹ ਹੈ ਵੀ ਜਿਹੜੇ ਤੁਹਾਡੇ ਓਪੀਨੀਅਨ ਲੀਡਰ ਨੇ ਗੱਲ ਓਪੀਨੀਅਨ ਉਹਨਾਂ ਨੇ ਬਣਾਉਣਾ ਹੁੰਦਾ, ਹੁਣ ਉਹ ਸਾਡੇ ਜਿਹੜੇ ਓਪੀਨੀਅਨ ਲੀਡਰ ਭਾਵੇਂ ਇੱਕ ਪਿੰਡ ਦੇ ਇੱਕ ਛੋਟੇ ਛੋਟੇ ਗਰੁੱਪ ਤੋਂ ਵੀ ਲੈ ਲਓ, ਉਹ ਤਾਂ ਹੋਰ ਪਾਸੇ ਤੁਰੇ ਹੋਏ ਨੇ, ਉਹ ਤਾਂ ਇਸ ਪਾਸੇ ਨੂੰ ਤੁਰੇ ਕੇ ਪੋਲੀਟੀਕਲੀ ਹੁਣ ਸੁਖਬੀਰ ਬਾਦਲ ਦੀ ਚੜ੍ਹਾਈ ਦੁਬਾਰਾ ਹੋਊਗੀ ਜਾਂ ਨਹੀਂ ਹੋਊਗੀ, ਅੰਮ੍ਰਿਤਪਾਲ ਦੀ ਪਾਰਟੀ ਕਿੱਧਰ ਜਾਊਗੀ, ਜਾਂ ਆਮ ਆਦਮੀ ਪਾਰਟੀ ਦਾ ਹੁਣ ਦੁਬਾਰਾ ਸੱਤਾ ਚ ਆਊਗੀ, ਜਾਂ ਸੀਟਾਂ ਘਟਣਗੀਆਂ ਵਧਣਗੀਆਂ, ਜਾਂ ਕਿਤੇ ਕੋਈ ਹੋਰ ਘਟਨਾ ਹੋ ਗਈ ਉਧਰੋਂ ਕਿਸਾਨਾਂ ਦੇ ਇਸ਼ੂ ਤੇ, ਹੁਣ ਨਾ ਹੀ ਜਿਹੜੀਆਂ ਟਰੇਡ ਯੂਨੀਅਨਾਂ ਸਰਗਰਮ ਰਹੀਆਂ, ਟਰੇਡ ਯੂਨੀਅਨ ਤਾਂ ਰਹੀਆਂ ਹੀ ਨੀ ਜਿਹੜੀਆਂ ਇਸ ਗੱਲ ਨੂੰ ਜ਼ਿਆਦਾ ਚੱਕਦੀਆਂ ਸੀ, ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ ਜਿੰਨਾ, ਕਿਉਂਕਿ ਜਿਹੜੀਆਂ ਜਾਗਰੂਕ ਹੁੰਦੀਆਂ ਸੀ ਤੇ ਉਹੀ ਲੋਕਾਂ ਚ ਗੱਲ ਲੈ ਕੇ ਜਾਂਦੀਆਂ ਸੀ, ਹੁਣ ਇਸ ਕਰਕੇ ਉਸ ਲੈਵਲ ਤੇ ਨਾ ਕਿਸੇ ਟਰੇਡ ਯੂਨੀਅਨ ਦੇ ਲੈਵਲ ਤੇ, ਨਾ ਕਿਸੇ ਕਿਸਾਨ ਯੂਨੀਅਨ ਦੇ ਲੈਵਲ ਤੇ, ਨਾ ਜਿਹੜੇ ਹੋਰ ਓਪੀਨੀਅਨ ਲੀਡਰ ਆਪਾਂ ਕਹਿੰਦੇ ਹਾਂ ਕਿ ਪੋਲੀਟੀਕਲ ਪਾਰਟੀਆਂ ਦੇ ਇੱਦਾਂ ਦੇ ਸੈੱਲ ਹੁੰਦੇ ਸੀ, ਨਾ ਉਸ ਲੈਵਲ ਤੇ। ਠੀਕ ਹੈ, ਕਾਂਗਰਸ ਨੇ ਵੀ ਉੱਥੇ ਬਿਆਨ ਆ ਗਏ, ਦਿੱਲੀ ਚ ਇਹ ਗੱਲ ਫੈਸਲਾ ਹੋਇਆ, ਦਿੱਲੀ ਚ ਇਹਦਾ ਬਿਆਨ ਆ ਗਿਆ, ਪਰ ਹੇਠਲੇ ਪੱਧਰ ਤੇ ਕਿਤੇ ਇਹ ਗੱਲ ਜਿਹੜੀ ਹੈ ਉਹ ਨੀ ਚੱਲਦੀ, ਇਸ ਕਰਕੇ ਫਿਰ ਆਮ ਲੋਕਾਂ ਚ ਉਹ ਗੱਲ ਉਵੇਂ ਚੱਲਦੀ ਨੀ, ਨਾ ਆਮ ਲੋਕਾਂ ਦਾ ਕੋਈ ਉਹਦੇ ਤੇ ਰਿਐਕਸ਼ਨ ਆਉਂਦਾ, ਨਾ ਹੀ ਆਮ ਲੋਕਾਂ ਨੂੰ ਪਤਾ ਲੱਗਦਾ, ਹਾਲਾਂਕਿ ਹੁਣ ਤਾਂ UPI ਰਾਹੀਂ ਤਾਂ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਭੁਗਤਾਨ ਹੁੰਦਾ ਹੈਗਾ, ਛੋਟੇ ਤੋਂ ਛੋਟੇ ਜਿਹੜੇ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਰੇਹੜੀ ਫੇੜੀ ਫੜੀ ਵਾਲੇ, ਛੋਟੀ ਮੋਟੀ ਦੁਕਾਨ ਵਾਲੇ ਜਾਂ ਹੋਰ ਸਾਰਿਆਂ ਨੇ ਜਿਹੜੇ ਹੈਗੇ QR ਕੋਡ ਬੈਂਕਾਂ ਤੋਂ ਲੈ ਕੇ ਰੱਖੇ ਹੋਏ, ਤੇ ਹੁਣ ਜਦੋਂ ਇਹਦਾ ਅਸਰ ਪੈਣਾ ਸ਼ੁਰੂ ਹੋਇਆ, ਹੋ ਸਕਦਾ ਸ਼ੁਰੂ ਸ਼ੁਰੂ ਚ, ਇਹ ਤਾਂ 15 ਅਕਤੂਬਰ ਤੋਂ ਇਹ ਲਾਗੂ ਹੋਣੀ, ਇੱਕ ਮਹੀਨਾ ਪਿਆ ਤੇ ਉਦੋਂ ਪਹਿਲਾਂ ਇਹਦੇ ਤੇ ਕੋਈ ਮੂਵਮੈਂਟ ਬਣਦੀ ਹੈ ਜਾਂ ਇਹਦਾ ਰਿਐਕਸ਼ਨ ਕਿਸ ਲੈਵਲ ਤੇ ਹੁੰਦਾ, ਫਿਰ ਇਹ ਤਾਂ ਹੁਣ ਹੌਲੀ ਹੌਲੀ ਪਤਾ ਲੱਗੇਗਾ ਕਿ ਲੋਕ ਇਹਨੂੰ ਜਿੱਦਾਂ ਤੁਸੀਂ ਕਹਿ ਕੇ ਆਮ ਫਹਿਮ ਜਿਹੜੇ ਲੋਕ ਨੇ ਉਹਨਾਂ ਦਾ ਇਹਦੇ ਤੇ ਕੀ ਕਿੱਦਾਂ ਦਾ ਰੁਝਾਨ ਹੈ ਜਾਂ ਕਿਵੇਂ ਰਿਐਕਟ ਕਰਦੇ, ਉਹਨਾਂ ਦਾ ਪ੍ਰਤੀਕਰਮ ਕੀ ਹੈ, ਤੇ ਪਰ ਉੱਥੇ ਗੱਲ ਅਜੇ ਉਸ ਰੂਪ ਦੇ ਵਿੱਚ ਜਿਹੜੀ ਉਹ ਗਈ ਨੀ, ਕਿਉਂਕਿ ਹੁਣ ਜਿਹੜਾ ਲੋਕ ਜ਼ਿਆਦਾ ਜਿਹੜਾ ਹੈਗਾ ਨਾ ਜੀ ਉਹ ਨਿਰਭਰ ਕਰਦੇ ਆ ਇਹਦੇ ਤੇ, ਸੋਸ਼ਲ ਮੀਡੀਆ ਤੇ, ਹੁਣ ਅਖਬਾਰਾਂ ਦਾ ਵੀ ਪੜ੍ਹਨ ਦਾ ਰੁਝਾਨ ਘੱਟ ਗਿਆ, ਰੇਡੀਓ TV ਦੀਆਂ ਖਬਰਾਂ ਦਾ ਵੀ ਰੁਝਾਨ ਘੱਟ ਗਿਆ ਹੁਣ ਇਹਦੇ ਤੇ, ਪਰ ਉਹਨਾਂ ਕੋਲੇ ਸਾਡਾ ਸੌਦਾ ਕਿਵੇਂ ਵੇਖੇ ਸੋਸ਼ਲ ਮੀਡੀਆ ਦਾ, ਭਾਵੇਂ ਕੋਈ ਛੋਟਾ ਚੈਨਲ ਹੈ ਭਾਵੇਂ ਵੱਡਾ ਹੈ ਭਾਵੇਂ YouTube ਹੈ ਭਾਵੇਂ, ਉਹ ਇਸ ਪਾਸੇ ਨੂੰ ਲੱਗੇ ਹੋਏ ਨੇ, ਉਹਨਾਂ ਨੂੰ ਜਿਹੜੀਆਂ ਕੋਈ ਪੋਲੀਟੀਕਲ ਗੱਲਾਂ ਲੱਗਦੀਆਂ ਕੋਈ ਏਦਾਂ ਦੀਆਂ, ਕੋਈ ਕਿਤੇ ਛੋਟੀ ਮੋਟੀ ਘਟਨਾ ਵਾਪਰ ਗਈ ਕਿਸੇ ਨੇ, ਕੱਲ ਇੱਕ ਖਬਰ ਸੀ ਕਿ ਜਲੰਧਰ ਦੇ ਲੁਧਿਆਣੇ ਦੇ ਵਿੱਚ ਇੱਕ MLA ਨੇ ਕਿਸੇ ਟਿੱਪਰ ਵਾਲੇ ਦੇ ਥੱਪੜ ਮਾਰਤਾ, ਉਹੀ ਖਬਰ ਕੱਲ ਹੀ ਜਿਹੜੀ ਉਹ ਚੱਲੀ ਜਾਂਦੀ ਹੈ, ਤੇ ਹੁਣ ਜਦੋਂ ਇਹ ਏਦਾਂ ਦਾ ਜਿਹੜਾ ਰੁਝਾਨ ਬਣ ਜਾਂਦਾ ਹੈ ਮੀਡੀਆ ਦਾ ਜਾਂ ਮੀਡੀਆ ਦੇ ਜਿਹੜੇ ਉਹਨੂੰ ਰਿਸੀਵ ਕਰਨ ਵਾਲੇ ਨੇ, ਉਹਨੂੰ ਵੇਖਣ ਵਾਲੇ ਨੇ, ਸੁਣਨ ਵਾਲੇ ਨੇ, ਫਿਰ ਏਦਾਂ ਦੇ ਜਿਹੜੇ ਵੱਡੇ ਇਸ਼ੂ ਨੇ ਫਿਰ ਉਹ ਕਦੇ ਉਹਨਾਂ ਦੇ ਗੇਟ ਦੇ ਵਿੱਚ ਆਉਂਦੇ ਹੀ ਨਹੀਂ
1: ਤੇ ਨਾ ਹੀ ਉਹ ਆ ਰਹੇ ਨੇ। ਵੈਸੇ ਇਸ ਮੌਕੇ ਦੇ ਉੱਤੇ ਵੇਖਿਆ ਜਾਵੇ ਤੇ ਕੀ ਭਾਰਤੀ ਲੋਕਾਂ ਦਾ ਰੁਝਾਨ ਹੈ ਇਸ ਪਾਸੇ ਨੂੰ, ਕਿ ਕਾਫੀ ਵੱਡਾ ਇੱਕ ਤਬਕਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਇਸਤੇਮਾਲ ਕਰਨਾ ਸ਼ੁਰੂ ਕਰ ਗਿਆ ਵਾ ਡਿਜੀਟਲ, ਜਾਂ ਫਿਰ ਹਾਲੇ ਵੀ ਕੈਸ਼ ਦੀ ਭਰਮਾਰ ਹੈ ਜਾਂ ਫਿਰ 50-50 ਹੈ, ਕੀ ਸਿਚੁਏਸ਼ਨ ਹੈ ਇਸ ਟਾਈਮ ਦੇ ਉੱਤੇ, ਕੀ ਲੋਕਾਂ ਕੋਲ ਬਦਲ ਕੀ ਨੇ?
0: ਨਹੀਂ ਕੈਸ਼ ਵੈਸੇ ਹੁਣ ਕਾਫੀ ਕੈਸ਼ ਘੱਟ ਗਿਆ ਸੀਗਾ, ਕਿਉਂਕਿ ਜਿਹੜੇ ਬੈਂਕਾਂ ਚ ਦੋਸਤ ਨੇ ਕੋਈ ਮੈਨੇਜਰ ਨੇ ਜਾਂ ਕਿਸੇ ਹੋਰ, ਉਹ ਦੱਸਦੇ ਆ ਕਿ ਹੁਣ ਜਿਹੜੀ ਹੈਗੀ ਕੈਸ਼ ਟ੍ਰਾਂਜੈਕਸ਼ਨ ਜਿਹੜੀ ਆ ਉਹ ਕਾਫੀ ਬਹੁਤ ਫਰਕ ਪੈ ਗਿਆ, ਬੜਾ ਕੈਸ਼ ਘੱਟ ਗਿਆ, ਤੇ ਕੈਸ਼ ਦਾ ਜਿਹੜਾ ਹੈਗਾ ਉਹ ਇਨਫਲੋ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਉਵੇਂ ਵੀ ਦੇਖਣ ਚ ਹੁਣ ਆਉਂਦਾ ਨੀ ਮਾਰਕੀਟ ਦੇ ਵਿੱਚ, ਜਦੋਂ ਆਪਾਂ ਆਮ ਜਾ ਕੇ ਦੁਕਾਨ ਤੇ ਦੇਖਦੇ ਹਾਂ ਹਰੇਕ ਆਪਣਾ ਮੋਬਾਈਲ ਕੱਢ ਲੈਂਦਾ ਤੇ ਪਰਸ ਦੇ ਵਿੱਚ ਹੱਥ ਘੱਟ ਮਾਰਦਾ ਜਦੋਂ ਪੇਮੈਂਟ ਕੋਈ ਕਰਨੀ ਹੈ ਤੇ, ਪਰ ਹੁਣ ਇਹ ਹੋ ਜਾਏਗਾ ਕਿਉਂਕਿ ਵਪਾਰੀ ਤਾਂ ਇੱਕ ਪੈਸਾ ਨਹੀਂ ਝੱਲ ਸਕਦਾ, ਇੱਕ ਪੈਸੇ ਦਾ ਵੀ ਨੁਕਸਾਨ, ਤੇ ਉਹ ਫਿਰ ਕਹੇਗਾ ਕਿ ਨਹੀਂ ਜੀ ਮੈਨੂੰ ਤਾਂ ਕੈਸ਼ ਦਿਓ ਤੇ ਮੇਰੇ ਤਾਂ ਇੰਨੇ ਪੈਸੇ ਕੱਟੇ ਜਾਣੇ, ਤੇ ਕਿਉਂਕਿ ਪਹਿਲਾਂ ਜਦੋਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਲੋਕ ਯੂਜ ਕਰਦੇ ਸੀ ਉਦੋਂ ਵੀ ਉਹ ਇਹ ਕਹਿੰਦੇ ਸੀ ਨਾ ਕਿ ਤੁਹਾਨੂੰ ਕੈਸ਼ ਨਾ ਹੀ ਕਰੋ, ਤੁਸੀਂ ਕਾਰਡ ਤੇ ਕਰੋਗੇ ਸਾਡੇ ਬੈਂਕ ਦੇ ਵਿੱਚ ਟ੍ਰਾਂਜੈਕਸ਼ਨ ਜਦੋਂ ਹੋਣੀ ਆ ਉਹਦੇ ਸਾਨੂੰ ਫੀਸ ਲੱਗਣੀ ਹੈ ਜਾਂ ਸਾਨੂੰ ਟੈਕਸ ਲੱਗਣਾ, ਇੱਦਾਂ ਦੀ ਗੱਲ ਕਰਦੇ ਸੀ। ਇਹੀ ਹੁਣ ਜਿਹੜਾ UPI ਦਾ ਹੋ ਗਿਆ ਤੇ ਹੁਣ ਦੇਖੋ ਅੱਗੋਂ ਇਹਦੇ ਉੱਤੇ ਕੋਈ ਰਾਹਤ ਸਰਕਾਰ ਕੇਂਦਰ ਸਰਕਾਰ ਦਿੰਦੀ ਹੈ ਜਾਂ ਫਿਰ ਇਹ ਪੱਕਾ ਲਾਗੂ ਹੀ ਹੋਏਗਾ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤੀਆਂ ਮਾਣੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਬਿਸਮ बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
3: Attention, ladies and gentlemen, this is your captain. 30 flights, Melbourne to India या Pakistan, Sydney to India या Pakistan कितने भी जा सकती है।
2: Attention, please. दिल कहता है कार जाना है, फ्लाइट सर्च करके थक गए। स्विच करो Hi-Fi Travels से, your local travel agency. Rated 4.9 star on Google. Book now, pay later. Flight book करनी है? आज ही call करो 1300-533-311 से या online book करो hi-fi-travels.com.au से.
4: मैंनू अपनी नवी दुकान ली premium 3D illuminated sign दी urgent लोड सी. Quick signage ने in-house design, printing ते professional installation सिर्फ 4 तो 5 दिना विच पूरी कर दित्ती. Glowing shop front तो vehicle wraps तक. Brand पूरी street विच सब तो वक्त चमक उठ्या. विक्टोरिया ते साउथ ऑस्ट्रेलिया विच 12 सालां तो साइनेज लीडर्स। अपनी बिजनेस नू चमकाओ। कॉल 1300-151616 quicksignage.com.au।
2: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
5: हां जी रेडियो।
6: ऑस्ट्रेलिया च अपना घर लेना या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2 फोल्ड लेंडिंग।
7: किचन द स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नु बनाए एकदम क्लासी। असि बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनालिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਹਾਂਜੀ ਹਾਂਜੀ।

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ, ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 16 ਸਪਤੰਬਰ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਾਊਦੀ ਅਰਬ ਦੇ ਵਿੱਚ ਇਸ ਵਕਤ ਸਭ ਕੁਝ ਠੀਕ ਠਾਕ ਨਹੀਂ ਹੈ। ਮੱਧ ਪੂਰਬ ਦਾ ਦੌਰਾ ਕਰਨਾ ਹੈ, ਮੱਧ ਪੂਰਬ ਦੇ ਵਿੱਚੋਂ ਹੋ ਕੇ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਹੈ ਤਾਂ ਇੱਕ ਵਾਰ ਫਿਰ ਤੋਂ ਵਿਚਾਰ ਕਰ ਲਿਓ। ਇਸ ਵਕਤ ਜਿਹਦਾ ਕਤਰ ਜਾਂ ਫਿਰ ਦੁਬਈ ਵਰਗੇ ਸ਼ਹਿਰ ਸੁਰੱਖਿਅਤ ਨਹੀਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦਾ ਕਹਿਣਾ ਹੈ ਕਿ ਉਹਨਾਂ ਨੇ ਯਮਨ ਦੇ ਹੂਤੀ ਬਾਗੀਆਂ ਦੀ ਤਰਫ ਤੋਂ ਦਾਗੇ ਗਏ ਇੱਕ ਡਰੋਨ ਹਮਲੇ ਨੂੰ ਮੱਕਾ ਦੇ ਵਿੱਚ ਹੀ ਪਾਬੰਦੀਸ਼ੁਦਾ ਹਵਾਈ ਖੇਤਰ ਦੇ ਵਿੱਚ ਪਹਿਲਾਂ ਹੀ ਨਾਕਾਮ ਕਰ ਦਿੱਤਾ ਹੈ। ਸਾਊਦੀ ਅਰਬ ਦੇ ਕੁਝ ਹਿੱਸਿਆਂ ਦੇ ਉੱਤੇ ਹੂਤੀ ਹਥਿਆਰਬੰਦ ਗੁੱਟਾਂ ਦੀ ਤਰਫ ਤੋਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਹਮਲੇ ਵਧਾ ਦਿੱਤੇ ਗਏ ਨੇ। ਸਾਊਦੀ ਅਰਬ ਦੇ ਏਅਰ ਡਿਫੈਂਸ ਸਿਸਟਮ ਦੀ ਤਰਫ ਤੋਂ ਤਾਜ਼ਾ ਕਾਰਵਾਈ ਦਾ ਦਾਅਵਾ ਕੀਤਾ ਗਿਆ ਹੈ। ਯਮਨ ਜੰਗ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਟਰਕੀ ਅਲ ਮਲਿਕੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਦੂਜੀ ਵਾਰ ਹੈ ਜਦੋਂ ਹੂਤੀ ਗੁੱਟ ਨੇ ਮੱਕਾ ਨੂੰ ਨਿਸ਼ਾਨਾ ਬਣਾਇਆ। ਮੱਕਾ ਨੂੰ ਉਹਨਾਂ ਨੇ ਪਹਿਲਾਂ ਵੀ ਜੁਲਾਈ 2017 ਦੇ ਵਿੱਚ ਇੱਕ ਬਲੈਸਟਿਕ ਮਿਜ਼ਾਈਲ ਦਾਗ ਕੇ ਨਿਸ਼ਾਨਾ ਬਣਾਇਆ ਸੀ। ਇਸ ਦਰਮਿਆਨ ਮੰਗਲਵਾਰ 15 ਸਤੰਬਰ ਨੂੰ ਮੱਕਾ, ਜਿਦਾ ਤੇ ਤੈਫ ਦੇ ਵਿੱਚ ਥੋੜੇ ਸਮੇਂ ਦੇ ਲਈ ਸੁਰੱਖਿਆ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ। ਸਾਊਦੀ ਸਿਵਲ ਡਿਫੈਂਸ ਅਫਸਰਾਂ ਦੀ ਤਰਫ ਤੋਂ ਬਾਅਦ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਨੂੰ ਖਤਰਾ ਟਲ ਗਿਆ ਕਹਿ ਕੇ ਹਟਾ ਦਿੱਤਾ ਗਿਆ। ਮੱਕਾ ਦੇ ਵਿੱਚ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆ ਰਹੀਆਂ ਨੇ ਜਦੋਂ ਹਾਲੀਆ ਝੜਪਾਂ ਦੇ ਦਰਮਿਆਨ ਸ਼ਹਿਰ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਦੇ ਅੰਦਰ ਇਜ਼ਾਫਾ ਹੋਇਆ ਹੈ ਜਦੋਂ ਹੂਤੀ ਬਾਗੀਆਂ ਦੀ ਤਰਫ ਤੋਂ ਮਿਜ਼ਾਈਲ ਡਰੋਨ ਹਮਲੇ ਕੀਤੇ ਜਾ ਰਹੇ ਨੇ। ਤਾਜ਼ਾ ਹਮਲਿਆਂ ਦੇ ਵਿੱਚ 13 ਨਾਗਰਿਕ ਜ਼ਖਮੀ ਹੋ ਗਏ ਨੇ, 7 ਘਰਾਂ ਤੇ 2 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਧਰ ਇਸ ਦਰਮਿਆਨ ਖਬਰ ਏਜੰਸੀ ਰੀਟਰਸ ਨੇ ਸ਼ਿਪਿੰਗ ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਲਾਲ ਸਾਗਰ ਦੇ ਵਿੱਚ ਸਥਿਤ ਸਾਊਦੀ ਅਰਬ ਦੇ ਯਾਨਬੂ ਪੋਰਟ ਦੇ ਉੱਤੇ ਤੇਲ ਦੀ ਲੋਡਿੰਗ ਰੋਕ ਦਿੱਤੀ ਗਈ ਹੈ। ਇਹਨਾਂ ਖਬਰਾਂ ਤੋਂ ਬਾਅਦ ਮੰਗਲਵਾਰ ਦੇ ਦਿਨ ਤੇਲ ਦੀਆਂ ਕੀਮਤਾਂ 'ਚ ਲਗਭਗ $3 ਪ੍ਰਤੀ ਬੈਰਲ ਦਾ ਇਜ਼ਾਫਾ ਹੋ ਗਿਆ। ਖਬਰ ਇਹ ਹੈ ਕਿ ਸਾਊਦੀ ਅਰਬ ਨੇ ਯੂਰਪੀ ਖਰੀਦਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਸਪਤੰਬਰ ਮਹੀਨੇ ਦੇ ਅਖੀਰ ਤੱਕ, ਲਗਭਗ ਆਖਰੀ 2 ਹਫ਼ਤੇ ਜਿਹੜੇ ਬਚਣਗੇ, ਉਹਨਾਂ 'ਚ ਕੱਚੇ ਤੇਲ ਦੀ ਜਿਹੜੀ ਸਪਲਾਈ ਉਹਨਾਂ ਦੇਸ਼ਾਂ ਨੂੰ ਹੋਣੀ ਸੀ, ਸਾਊਦੀ ਅਰਬ ਹੁਣ ਉਹ ਸਪਲਾਈ ਨਹੀਂ ਕਰ ਸਕੇਗਾ। 3 ਦਿਨ ਪਹਿਲਾਂ ਹੀ ਡਰੋਨ ਹਮਲਿਆਂ ਦੇ ਬਾਅਦ ਸਾਊਦੀ ਅਰਬ ਨੇ ਈਸਟ ਵੈਸਟ ਪਾਈਪਲਾਈਨ ਦੇ ਵਿੱਚ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਇਸ ਪਾਈਪਲਾਈਨ ਨੇ ਸਾਊਦੀ ਅਰਬ ਨੂੰ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰੇ ਬਿਨਾਂ ਯਾਨੂਬ ਤੱਕ ਤੇ ਉੱਥੋਂ ਸਵੇਜ਼ ਨਹਿਰ ਦੇ ਰਸਤੇ ਯੂਰਪ ਤੱਕ ਤੇਲ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਸੀ, ਪਰ ਹੁਣ ਇਸੇ ਪਾਈਪਲਾਈਨ ਦੀ ਵਜ੍ਹਾ ਦੇ ਚੱਲਦਿਆਂ ਬਾਬ ਅਲ ਮੰਦੇਬ ਸਟ੍ਰੇਟ ਤੋਂ ਗੁਜ਼ਰਨਾ ਜ਼ਰੂਰੀ ਨਹੀਂ ਰਹਿ ਗਿਆ। ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਹਮਾਇਤੀ ਇਸ ਹੂਤੀ ਗੁੱਟ ਨੇ ਬਾਬ ਅਲ ਮੰਦੇਬ ਸਟ੍ਰੇਟ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ, ਜਿਸ ਦੇ ਚੱਲਦਿਆਂ ਸਾਊਦੀ ਅਰਬ ਦੀਆਂ ਚਿੰਤਾਵਾਂ ਵੱਧ ਗਈਆਂ ਨੇ। ਸਾਊਦੀ ਅਰਬ ਦੀ ਨਹੀਂ ਬਲਕਿ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਸਾਊਦੀ ਅਰਾਮਕੋ, ਜਿਸਨੇ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਯਾਨਬੂ ਟਰਮੀਨਲ ਦਾ ਇਸਤੇਮਾਲ ਵਧਾ ਦਿੱਤਾ ਸੀ, ਹੁਣ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਖਬਰ ਦੇ ਮੁਤਾਬਕ ਲੀਬੀਆ ਨੇ ਵੀ 3 ਤੇਲ ਖੇਤਰਾਂ ਦੇ ਵਿੱਚ ਟਰਾਂਸਪੋਰਟੇਸ਼ਨ ਰੋਕ ਦਿੱਤੀ ਹੈ, ਜਿਸ ਦੇ ਨਾਲ ਤੇਲ ਸਪਲਾਈ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਤਾਵਾਂ ਵੱਧ ਗਈਆਂ ਨੇ। ਉੱਥੇ ਹੀ CBS ਅਮਰੀਕੀ ਨਿਊਜ਼ ਅਦਾਰੇ ਨੇ ਪਹਿਲੀ ਵਾਰ ਕਈ ਤਸਵੀਰਾਂ ਜਾਰੀ ਕੀਤੀਆਂ ਨੇ, ਜਿਸ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਤਸਵੀਰਾਂ ਖਾਸ ਤੌਰ ਦੇ ਉੱਤੇ CBS ਖਬਰੀ ਨੈਟਵਰਕ ਤੱਕ ਹੀ ਉਪਲਬਧ ਕਰਵਾਈਆਂ ਗਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਇਰਾਨ ਦੀ ਤਰਫ ਤੋਂ ਕੀਤੇ ਗਏ ਮਿਜ਼ਾਈਲ ਤੇ ਡਰੋਨ ਹਮਲੇ ਦੇ ਬਾਅਦ ਮੱਧ ਪੂਰਬ ਦੇ ਵਿੱਚ ਸਥਿਤ ਕਈ ਅਮਰੀਕੀ ਫੌਜੀ ਟਿਕਾਣਿਆਂ ਤੇ ਇਮਾਰਤਾਂ ਤੇ ਵਾਹਨਾਂ ਨੂੰ ਪਹੁੰਚੇ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ। ਇਹਨਾਂ ਤਸਵੀਰਾਂ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਕਰਮੀਆਂ ਨੇ CBS ਨਿਊਜ਼ ਨੂੰ ਇਸ ਸ਼ਰਤ ਦੇ ਉੱਤੇ ਇਹ ਤਸਵੀਰਾਂ ਭੇਜੀਆਂ ਕਿ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਵੇ, ਕਿਉਂਕਿ ਅਮਰੀਕੀ ਫੌਜ ਦੇ ਵਿੱਚ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਖ਼ਬਰਾਂ ਨਸ਼ਰ ਕਰਨ ਦੀ ਸਖ਼ਤ ਪਾਬੰਦੀ ਹੈ। ਇਸ ਸੰਬੰਧ ਦੇ ਵਿੱਚ ਇਸ ਖੇਤਰ ਦੇ ਅੰਦਰ ਤੈਨਾਤ ਫੌਜੀਆਂ ਦੇ ਵਿੱਚੋਂ ਇੱਕ ਨੇ CBS ਨਿਊਜ਼ ਨੂੰ ਇਹ ਵੀ ਦੱਸਿਆ ਹੈ ਕਿ ਸਾਡੇ 'ਚੋਂ ਬਹੁਤੇ ਫੌਜੀ ਟਿਕਾਣਿਆਂ ਦੇ ਲਈ ਬਹੁਤ ਵੱਡਾ ਨੁਕਸਾਨ ਸੀ ਇਹ, ਔਰ ਜਿਸਦੀ ਜਾਣਕਾਰੀ ਅਮਰੀਕੀ ਜਨਤਾ ਤੱਕ ਤਾਂ ਪਹੁੰਚੀ ਨਹੀਂ ਹੈ। ਉਹ ਅੱਖਾਂ ਬੰਦ ਕਰਕੇ ਬੈਠੇ ਨੇ, ਸਾਡੇ ਚਿਹਰੇ ਦੇ ਉੱਤੇ ਬਾਰ ਬਾਰ ਪੰਚ ਯਾਨੀ ਕਿ ਮੁੱਕੇ ਪੈ ਰਹੇ ਨੇ। CBS ਨਿਊਜ਼ ਨੂੰ ਦਿੱਤੀ ਇੱਕ ਤਸਵੀਰ ਦੇ ਵਿੱਚ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ਤੋਂ ਲਈ ਗਈ ਤਸਵੀਰ 'ਚ ਦਿਖਾਈ ਦਿੰਦਾ ਹੈ ਕਿ 4 ਇੰਜਨ ਵਾਲੇ ਬੋਇੰਗ A3 ਸੈਂਟਰੀ ਵਿਮਾਨ ਦੇ ਪਿਛਲੇ ਹਿੱਸੇ ਦੇ ਉੱਤੇ ਵੀ ਹਮਲਾ ਹੋਇਆ। ਇਸ ਤਸਵੀਰ ਦੇ ਵਿੱਚ ਜਹਾਜ਼ ਦੇ ਪਿਛਲੇ ਹਿੱਸੇ ਦੇ ਜਲੇ ਹੋਣ ਅਤੇ ਬਿਲਕੁਲ ਅਲੱਗ ਹੋ ਕੇ ਡਿੱਗੇ ਹੋਣ ਦੀਆਂ
ਜਿਹੜੇ ਦ੍ਰਿਸ਼ ਉਸ ਤਸਵੀਰ 'ਚ ਦਿਖਾਈ ਦਿੰਦੇ ਨੇ, ਜਿਸ ਦੇ ਵਿੱਚ ਘੁੰਮਣ ਵਾਲਾ ਇੱਕ ਰਡਾਰ ਵੀ ਹੈ ਜੋ ਕਿ ਹਾਦਸਾਗ੍ਰਸਤ ਹੋਇਆ। ਵੈਸੇ ਅਮਰੀਕਾ ਨੇ ਕਦੇ ਵੀ ਇਸ ਗੱਲ ਦਾ ਖੁੱਲ੍ਹ ਕੇ ਇਨਕਸ਼ਾਫ ਨਹੀਂ ਕੀਤਾ ਕਿ ਈਰਾਨ ਨੇ ਆਪਣੇ ਹਮਲਿਆਂ ਦੇ ਵਿੱਚ ਅਮਰੀਕਾ ਦਾ ਕਿੰਨਾ ਨੁਕਸਾਨ ਕੀਤਾ। ਤੇ ਹੁਣ ਠੀਕ ਉਸੇ ਤਰੀਕੇ ਦੇ ਨਾਲ ਸਾਊਦੀ ਅਰਬ ਵੀ ਇਹ ਨਹੀਂ ਮੰਨ ਰਿਹਾ ਕਿ ਹੂਤੀ ਬਾਗੀ ਸਾਊਦੀ ਅਰਬ ਦਾ ਤੇ ਮੱਧ ਪੂਰਬ ਦਾ ਕਿੰਨਾ ਨੁਕਸਾਨ ਕਰ ਰਹੇ ਨੇ। ਉਧਰ ਅਮਰੀਕੀ ਪਾਰਲੀਮੈਂਟ ਦੇ ਵਿੱਚ ਰੂਸ ਦੇ ਉੱਤੇ ਲੱਗੀ ਪਾਬੰਦੀ ਦੇ ਸੰਬੰਧ ਦੇ ਵਿੱਚ ਬਿੱਲ ਦੇ ਉੱਤੇ ਵੋਟਿੰਗ ਦੇ ਲਈ ਹੁਣ ਤਿਆਰੀ ਵਿੱਢ ਲਈ ਗਈ ਹੈ। ਇਸ ਦੇ ਵਿੱਚ ਭਾਰਤ ਸਣੇ 4 ਹੋਰਨਾਂ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਪ੍ਰਸਤਾਵ ਸੀ। ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਰੂਸ ਦੇ ਖਿਲਾਫ ਪਾਬੰਦੀ ਵਾਲੇ ਇਸ ਬਿੱਲ ਨੂੰ ਲੈ ਕੇ ਵੋਟਿੰਗ ਹੁਣ ਬਹੁਤ ਨੇੜੇ ਪਹੁੰਚ ਗਈ ਹੈ। ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਅਧਿਕਾਰ ਮਿਲੇਗਾ। ਭਾਰਤ ਤੇ ਚੀਨ ਇਸ ਦੇ ਵਿੱਚ ਸ਼ਾਮਲ ਨੇ। ਇਸ ਬਿੱਲ ਨੂੰ ਲਿੰਡਜ਼ੇ ਓਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ 2026 ਦਾ ਨਾਮ ਦਿੱਤਾ ਗਿਆ, ਜੋ ਕਿ ਪਹਿਲਾਂ ਹੀ ਅਮਰੀਕੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਹੋ ਚੁੱਕਿਆ। ਸੋਧ ਦੇ ਵਿੱਚ ਭਾਰਤ ਦਾ ਨਾਮ ਸਪਸ਼ਟ ਰੂਪ ਦੇ ਵਿੱਚ ਉਹਨਾਂ ਦੇਸ਼ਾਂ 'ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਦੇ ਉੱਤੇ ਰੂਸ ਦੇ ਨਾਲ ਕਾਰੋਬਾਰ ਕਰਨ ਦੇ ਤਹਿਤ 100% ਵਾਧੂ ਟੈਰਿਫ ਲਗਾਇਆ ਜਾਵੇ। ਇਸ ਦੀ ਵੋਟਿੰਗ ਵੀਰਵਾਰ ਦੇ ਦਿਨ ਹੋਣ ਦੀ ਸੰਭਾਵਨਾ ਹੈ, ਜਿਸ ਦਿਨ ਬਿੱਲ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਹੋ ਸਕਦਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ 16 ਤੇ 17 ਸਪਤੰਬਰ ਯਾਨੀ ਅੱਜ ਤੇ ਕੱਲ੍ਹ ਦੇ ਦਿਨ ਭੂਟਾਨ ਦੀ ਯਾਤਰਾ ਦੇ ਉੱਤੇ ਨੇ। ਇਸ ਦਰਮਿਆਨ ਵਿਦੇਸ਼ ਮਾਮਲਿਆਂ ਦੇ ਤੇ ਵਿਦੇਸ਼ ਵਪਾਰ ਮੰਤਰੀ HA ਲਿਓਨੋਪੋ ਡੀਨ ਡਿਉਂਗੇਂਗਲ ਦੇ ਨਾਲ ਭੂਟਾਨ ਦੇ ਵਿੱਚ ਉਹਨਾਂ ਦੇ ਹਮਰੁਤਬਾ ਨੇ ਉਹਨਾਂ ਦੇ ਨਾਲ ਉਹ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਦਰਮਿਆਨ ਜੈਸ਼ੰਕਰ ਭੂਟਾਨ ਦੇ ਵਿਦੇਸ਼ ਮੰਤਰੀ ਦੇ ਨਾਲ ਦਵੱਲੀ ਗੱਲਬਾਤ ਦੇ ਵਿੱਚ ਭਾਰਤ ਦੇ ਪੱਖ ਜਿਹੜੇ ਸਾਹਮਣੇ ਰੱਖਣਗੇ। ਭੂਟਾਨ ਦੇ ਰਾਜਾ ਤੇ ਪ੍ਰਧਾਨ ਮੰਤਰੀ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਣੀ ਹੈ। ਵਿਦੇਸ਼ ਮੰਤਰਾਲੇ ਦਾ ਮਕਸਦ ਇਸ ਯਾਤਰਾ ਦੇ ਤਹਿਤ ਦੋਹਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਤੇ ਸੰਬੰਧਾਂ ਨੂੰ ਹੋਰ ਗਹਿਰੇ ਕਰਨਾ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਸਲ 'ਚ ਆਸਟ੍ਰੇਲੀਆ ਦੇ ਨਾਲ ਜੁੜੀ ਭਾਰਤ ਤੋਂ ਅਗਲੀ ਖਬਰ, ਜਿੱਥੇ ਓਡੀਸ਼ਾ ਸਰਕਾਰ ਨੇ ਹਿੰਦੂਤਵ ਕਾਰਕੁਨ ਰਵਿੰਦਰ ਪਾਲ ਉਰਫ ਦਾਰਾ ਸਿੰਘ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ ਦੇ ਵਿੱਚ ਉਸਨੇ 1999 ਦੇ ਵਿੱਚ ਕਿਉਂਝਰ ਦੇ ਵਿੱਚ ਆਸਟ੍ਰੇਲੀਅਨ ਮਸ਼ੀਨਰੀ ਗ੍ਰਾਹਮ ਸਟੇਨਜ਼ ਅਤੇ ਉਹਨਾਂ ਦੀਆਂ 2 ਨਾਬਾਲਗ ਬੇਟੀਆਂ ਦਾ ਕਤਲ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਰਿਹਾਈ ਦੀ ਹੁਣ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਦੀ ਜਿਹੜੀ ਰਿਹਾਈ ਦੀ ਅਪੀਲ ਕੀਤੀ ਹੈ। ਪਹਿਲਾਂ ਹੀ ਉਹ ਜੇਲ੍ਹ ਦੇ ਵਿੱਚ 25 ਸਾਲ ਬਿਤਾ ਚੁੱਕੇ, ਇਹ ਆਧਾਰ ਬਣਾਇਆ ਗਿਆ। ਉਸ ਦੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਚੋਟੀ ਦੀ ਅਦਾਲਤ ਨੇ ਓਡੀਸ਼ਾ ਸਰਕਾਰ ਨੂੰ ਇਸ ਸੰਬੰਧੀ ਫੈਸਲਾ ਲੈਣ ਦੇ ਲਈ ਕਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਓਡੀਸ਼ਾ ਸਰਕਾਰ ਨੇ ਰਾਜ ਸਜ਼ਾ ਸਟੇਟ ਸਜ਼ਾ ਸਮੀਖਿਆ ਬੋਰਡ ਦੀ ਇੱਕ ਵਿਸ਼ੇਸ਼ ਬੈਠਕ ਵੀ ਸੱਦੀ ਸੀ। ਇਹ ਵੀ ਦੱਸਿਆ ਗਿਆ ਕਿ ਬੈਠਕ 'ਚ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਕੁਝ ਖਾਸ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਬੋਰਡ ਇਸ ਸਮੇਂ ਉਸ ਦੀ ਪਹਿਲਾਂ ਤੋਂ ਰਿਹਾਈ ਦੀ ਸਿਫਾਰਿਸ਼ ਕਰਨ ਦਾ ਇੱਛੁਕ ਫਿਲਹਾਲ ਨਹੀਂ ਹੈ। ਇਸੇ ਕਰਕੇ ਅਦਾਲਤ ਦੇ ਵਿੱਚ ਉਸ ਦੀ ਅਰਜ਼ੀ ਨੂੰ ਹੁਣ ਖਾਰਜ ਕਰ ਦਿੱਤਾ ਗਿਆ ਹੈ। ਉੱਥੇ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਰੀਜ਼ ਮੁਲਡਨ ਦੇ ਮਾਮਲੇ ਤੋਂ ਅਲੱਗ ਕਰ ਲਿਆ। ਅਸਲ 'ਚ ਇੱਕ ਪਲੇ ਸਕੂਲ ਦੀ ਸਾਬਕਾ ਹੋਸਟ ਰਹਿ ਚੁੱਕੀ ਅਤੇ ਜਿਹੜੀ ਆਸਟ੍ਰੇਲੀਅਨ ਦੀ ਲੇਬਰ ਪਾਰਟੀ ਦੇ ਵਿੱਚ ਸਟਾਫਰ ਰਹਿ ਚੁੱਕੀ ਰੀਜ਼ ਮੁਲਡਨ ਨੇ ਇੱਕ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਸੀ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਕੀਤੇ ਗਏ ਸੀ। ਅਜਿਹੇ ਦੇ ਵਿੱਚ ਜਿਹੜੇ ਰੀਜਨਲ ਇੰਡੀਪੈਂਡੈਂਟ MP ਨੇ ਹੈਲਨ ਹੇਨਜ਼, ਉਹਨਾਂ ਨੇ ਵੀ ਸਵਾਲ ਪੈਦਾ ਪੁੱਛਿਆ ਕਿ ਆਖਿਰਕਾਰ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੀ ਕੀਤਾ ਹੈ। ਉੱਧਰ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਖੁਦ ਨੂੰ ਇਸ ਮਾਮਲੇ ਤੋਂ ਬਿਲਕੁਲ ਅਲੱਗ ਕਰ ਲਿਆ। ਉੱਥੇ ਲੇਬਰ ਪਾਰਟੀ ਹਾਲ ਫਿਲਹਾਲ ਇਸ ਗੱਲ ਨੂੰ ਤਾਂ ਨਹੀਂ ਮੰਨ ਰਹੀ ਕਿ ਆਸਟ੍ਰੇਲੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਬੁਰੇ ਤਰੀਕੇ ਦੇ ਨਾਲ ਚੱਲ ਰਿਹਾ, ਭਾਵੇਂ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਘਰਾਂ ਦੀ ਸੇਲ ਅਤੇ ਦੂਸਰੇ ਮਾਮਲਿਆਂ ਦੇ ਵਿੱਚ ਰੀਅਲ ਅਸਟੇਟ ਦੇ ਅੰਦਰ ਕੋਈ ਖਾਸ ਤਰੱਕੀ ਦੇਖਣ ਨੂੰ ਨਹੀਂ ਮਿਲੀ। 2 ਹੀ ਕਿਸਮ ਦੇ ਲੋਕ ਨੇ ਜਿਹੜੇ ਜਾਂ ਤਾਂ ਸਰਕਾਰ ਦੇ ਨਾਲ ਜੁੜੇ ਨੇ ਜਾਂ ਫਿਰ ਰੀਅਲ ਅਸਟੇਟ ਖੇਤਰ ਦੇ ਨਾਲ ਜੁੜੇ ਨੇ, ਜੋ ਕਿ ਇਸ ਗੱਲ ਦਾ ਬਿਲਕੁਲ ਵੀ ਇਨਕਸ਼ਾਫ ਨਹੀਂ ਕਰ ਰਹੇ। ਪਰ ਸੱਚਾਈ ਇਹ ਹੈ ਕਿ ਸਰਕਾਰ ਨੇ ਬੇਸ਼ੱਕ 12 ਲੱਖ ਨਵੇਂ ਘਰ ਬਣਾਉਣ ਦਾ
ਦਾਵਾ ਕੀਤਾ ਹੋਵੇ ਜਾਂ ਵਾਅਦਾ ਕੀਤਾ ਹੋਵੇ ਉਹ ਵਾਅਦੇ ਤੋਂ ਬਹੁਤ ਪਛੜ ਹੀ ਰਹੇ ਨੇ ਬਲਕਿ ਨਵੇਂ ਘਰਾਂ ਦਾ ਨਿਰਮਾਣ ਤੇ ਨਵੇਂ ਘਰਾਂ ਦੀ ਖਰੀਦੋ ਫਰੋਖਤ ਵੀ ਇਸ ਵਕਤ ਮਾਰਕੀਟ ਦੇ ਵਿੱਚ ਢਿੱਲੀ ਚੱਲ ਰਹੀ ਹੈ ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਯਾਨੀ HIA ਨੇ ਦੱਸਿਆ ਹੈ ਕਿ ਅਗਸਤ ਮਹੀਨੇ ਦੇ ਵਿੱਚ ਘਰਾਂ ਦੀ ਖਰੀਦ 10% ਥੱਲੇ ਡਿੱਗੀ ਹੈ ਔਰ ਇਹ ਲਗਾਤਾਰ ਚੌਥਾ ਜਿਹੜਾ ਮਹੀਨਾ ਹੈ ਜਦੋਂ ਲਗਾਤਾਰ ਸੇਲਸ ਦੇ ਵਿੱਚ 7% ਜਾਂ ਇਸ ਤੋਂ ਵੱਧ ਦੀ ਗਿਰਾਵਟ ਹੋਈ ਹੋਵੇ ਜਾਂ ਦੇਖਣ ਨੂੰ ਮਿਲ ਰਹੀ ਹੋਵੇ ਇਕੱਲੇ NSW ਦੇ ਵਿੱਚ 18% ਪਿਛਲੇ 3 ਮਹੀਨਿਆਂ ਦੇ ਵਿੱਚ ਘਰਾਂ ਦੀ ਖਰੀਦ ਥੱਲੇ ਡਿੱਗੀ ਹੈ ਹਾਲਾਂਕਿ ਇੰਨੇ ਮਾੜੇ ਹਾਲਾਤ ਨਹੀਂ ਨੇ ਜਿੰਨੇ ਵਿਕਟੋਰੀਆ 'ਚ ਨੇ ਕਿਉਂਕਿ ਵਿਕਟੋਰੀਆ 'ਚ ਤਾਂ 27% ਇਹ ਖਰੀਦ ਜਿਹੜੀ ਹੈ ਥੱਲੇ ਗਈ ਹੈ ਘਰਾਂ ਦੀ ਜਾਂ ਰੀਅਲ ਅਸਟੇਟ ਦੀ ਜਾਂ ਪ੍ਰੋਪਰਟੀ ਦੀ ਖਰੀਦੋ ਫਰੋਖਤ ਦੇ ਮਾਮਲੇ ਦੇ ਵਿੱਚ ਹਾਲ ਫਿਲਹਾਲ ਜਿਹੜਾ HIA ਦਾ ਦਾਅਵਾ ਉਸ ਤੋਂ ਜਿਹੜੀ ਲੇਬਰ ਸਰਕਾਰ ਹੈ ਉਹ ਬਿਲਕੁਲ ਬੇਰੁੱਖ ਚੱਲ ਰਹੀ ਹੈ ਵੈਸੇ ਉੱਧਰ ਦੂਸਰੇ ਪਾਸੇ RACV ਦੀ ਤਰਫ ਤੋਂ ਇੱਕ ਸਰਵੇਖਣ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀਆਂ ਸਭ ਤੋਂ ਖਸਤਾ ਹਾਲਤ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਵਿੱਚ ਵਿਕਟੋਰੀਆ ਦੇ ਹਾਲਾਤ ਕੀ ਨੇ RACV ਯਾਨੀ ਰੋਇਲ ਆਟੋਮੋਬਾਈਲ ਕਲੱਬ ਆਫ ਵਿਕਟੋਰੀਆ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਦੀ ਹਾਲਤ ਹੈ ਅਸਲ ਦੇ ਵਿੱਚ RACV ਇੱਕ ਹੋਮ ਇੰਸ਼ੋਰੈਂਸ ਕੰਪਨੀ ਵੀ ਹੈ ਉਹਨਾਂ ਦੀ ਤਰਫ ਤੋਂ ਇਹ ਗੱਲ ਦੱਸੀ ਗਈ ਹੈ ਕਿ ਵਿਕਟੋਰੀਆ ਦਾ ਪ੍ਰਿੰਸੈਸ ਹਾਈਵੇ ਜਿਹੜਾ ਪ੍ਰਿੰਸੈਸ ਹਾਈਵੇ ਵੈਸਟ ਉਹ ਦੇਸ਼ ਦਾ ਜਿਹੜਾ ਕੋਲਕ ਤੋਂ ਕੈਂਬਰ ਟਾਊਨ ਦੇ ਦਰਮਿਆਨ ਦੇਸ਼ ਦਾ ਸਭ ਤੋਂ ਖਸਤਾ ਹਾਲਤ ਵਾਲਾ ਹਾਈਵੇ ਜਾਂ ਖਸਤਾ ਹਾਲਤ ਵਾਲੀ ਸੜਕ ਦੱਸੀ ਗਈ ਹੈ ਇਸ ਤੋਂ ਇਲਾਵਾ ਪੋਰਟਲੈਂਡ ਤੋਂ ਪੋਰਟ ਫੇਰੀ ਤੱਕ ਜਾਣ ਵਾਲੀ ਸੜਕ ਦੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ RACV ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ ਮਾਈ ਕੰਟਰੀ ਰੋਡ ਕੈਂਪੇਨ ਦੇ ਤਹਿਤ 6000 ਲੋਕਾਂ ਨੇ ਇਸ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚੋਂ 71% ਲੋਕਾਂ ਨੇ ਤੰਗ ਸੜਕਾਂ ਜਾਂ ਖਸਤਾ ਹਾਲਤ ਸੜਕਾਂ ਹੋਣ ਦੇ ਚੱਲਦਿਆਂ ਵਿਕਟੋਰੀਆ ਦੀਆਂ ਸੜਕਾਂ ਨੂੰ ਬੇਹੱਦ ਮਾੜਾ ਕਰਾਰ ਦਿੱਤਾ ਵੈਸੇ ਇਸ ਇਹ ਕੈਂਪੇਨ ਦੇ ਵਿੱਚ ਦੇਸ਼ ਦੀਆਂ 52 ਅਲੱਗ ਅਲੱਗ ਸੜਕਾਂ ਦੇ ਨਾਲ ਜੁੜਿਆ ਹੋਇਆ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਵਿੱਚ 73% ਲੋਕ ਇਹ ਮੰਨਦੇ ਨੇ ਕਿ ਸੁਧਾਰ ਦੀ ਬੇਹੱਦ ਗੁੰਜਾਇਸ਼ ਹੈ ਵੈਸੇ ਹਜ਼ਾਰਡੀਅਸ ਰੋਡਸ ਦੀ ਜੇਕਰ ਇੱਕ ਸੂਚੀ ਦੇਖੀ ਜਾਵੇ ਤਾਂ ਉਸ ਦੇ ਵਿੱਚ ਓਯਨ ਤੋਂ ਮਿਲਡੂਰਾ ਤੱਕ ਦਾ ਪੈਂਦਾ ਕਾਰਡਰ ਹਾਈਵੇ ਬਾਸ ਹਾਈਵੇ ਗੈਲੇਲੈਂਗ ਹਾਈਵੇ ਅਤੇ ਇਸ ਤੋਂ ਇਲਾਵਾ ਗ੍ਰੇਟ ਐਲਪਾਈਨ ਰੋਡ ਜਿਹੜੀ ਬੇਂਸਡੇਲ ਤੋਂ ਓਮੀਓ ਤੱਕ ਦੇ ਦਰਮਿਆਨ ਪੈਂਦੀ ਹੈ ਗ੍ਰੇਟ ਓਸ਼ਨ ਰੋਡ ਦਾ ਵੀ ਇੱਕ ਹਿੱਸਾ ਜਿਹੜਾ ਕਿ ਲੋਰੇਨ ਤੋਂ ਅਪੋਲੋ ਬੇ ਦੇ ਦਰਮਿਆਨ ਪੈਂਦਾ ਅਤੇ ਪੋਰਟ ਕੈਂਬਲ ਤੋਂ ਅਪੋਲੋ ਬੇ ਦੇ ਦਰਮਿਆਨ ਉਹ ਵੀ ਮਾੜੀ ਹਾਲਤ ਖਸਤਾ ਹਾਲਤ ਵਾਲਾ ਦੱਸਿਆ ਗਿਆ ਇਸ ਤੋਂ ਇਲਾਵਾ ਹੈਮਿਲਟਨ ਹਾਈਵੇ ਲੋਡਨ ਵੈਲੀ ਹਾਈਵੇ ਇਹ ਸਾਰਿਆਂ ਦੀ ਖਸਤਾ ਹਾਲਤ ਦੱਸੀ ਗਈ ਹੈ ਮਿਡਲੈਂਡ ਹਾਈਵੇ ਕਈ ਥਾਵਾਂ ਤੋਂ ਬੈਲਾਰਾਟ ਤੋਂ ਡੇਲਸਫੋਰਡ ਦੇ ਦਰਮਿਆਨ ਬੈਲਾਰਾਟ ਤੋਂ ਜੀਲੋਂਗ ਦੇ ਦਰਮਿਆਨ ਮਿਡਲੈਂਡ ਹਾਈਵੇ ਜਿਹੜਾ ਹੈ ਬੈਨੇਲਾ ਤੋਂ ਮੈਨਸਫੀਲਡ ਦੇ ਦਰਮਿਆਨ ਵੀ ਮਾੜੀ ਹਾਲਤ ਦਾ ਦੱਸਿਆ ਗਿਆ ਉੱਧਰ ਪ੍ਰਿੰਸੈਸ ਹਾਈਵੇ ਵੈਸਟ ਨਾਰਦਰਨ ਹਾਈਵੇ ਮੈਕਲੋਵਰ ਹਾਈਵੇ ਅਤੇ ਵੈਸਟਰਨ ਹਾਈਵੇ ਬੈਲਾਰਾਟ ਤੋਂ ਟਰਾਵਲ ਦੇ ਦਰਮਿਆਨ ਅਤੇ ਆਰਾਰਾਟ ਤੋਂ ਸਟੈਵਲ ਦੇ ਦਰਮਿਆਨ ਪੈਂਦੀ ਇਹ ਸੜਕ ਵੀ ਖਸਤਾ ਹਾਲਤ ਦੱਸੀ ਗਈ ਹੈ ਇੱਕ ਖਬਰ ਜਿਹੜੀ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕਰਦਿਆਂ ਰਹਿ ਗਏ ਸੀ ਅਸਲ ਦੇ ਵਿੱਚ ਇਹ ਖਬਰ ਬਸਤੀਵਾਦ ਦੇ ਵੇਲੇ ਦੀ ਜਿਹੜੀ ਦੁਰਦਸ਼ਾ ਉਸ ਦੇ ਉੱਤੇ ਇੱਕ ਰੋਸ਼ਨੀ ਪਾਉਂਦੀ ਹੈ ਆਸਟ੍ਰੇਲੀਆ ਦੇ ਵਿੱਚ ਸੰਵਿਧਾਨ ਬਣਨ ਤੋਂ ਪਹਿਲਾਂ ਯਾਨੀ ਆਸਟ੍ਰੇਲੀਆ ਦੇ ਫੈਡਰਲ ਤਾਕਤ ਬਣਨ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਐਵਰੇਜਨਲ ਲੋਕਾਂ ਦੀ ਗਿਣਤੀ 2-2.5 ਲੱਖ ਨਹੀਂ ਬਲਕਿ 10-20 ਲੱਖ ਜਾਂ ਇਸ ਤੋਂ ਵੀ ਵਧੇਰੇ ਹੋ ਸਕਦੀ ਸੀ ਜਾਂ ਹੋ ਸਕਦੀ ਹੈ ਇਸ ਕਿਸਮ ਦੇ ਦਾਅਵੇ ਹੁਣ ਸਾਹਮਣੇ ਆ ਰਹੇ ਨੇ ਦੱਸ ਦਈਏ ਕਿ 1788 ਦੇ ਵਿੱਚ ਬ੍ਰਿਟਿਸ਼ ਬਰਤਾਨਵੀ ਜਿਹੜਾ ਬਸਤੀਵਾਦ ਆ ਉਹ ਸ਼ੁਰੂ ਹੋਣ ਤੋਂ ਪਹਿਲਾਂ ਰਿਸਰਚਰਸ ਦੀ ਤਰਫ ਤੋਂ ਇੱਕ ਨੈਸ਼ਨਲ ਟੀਮ ਦੀ ਤਰਫ ਤੋਂ ਇਹ ਤਾਜ਼ਾ ਦਾਅਵਾ ਕੀਤਾ ਗਿਆ ਹੈ ਕਿ ਲਗਭਗ 22 ਲੱਖ ਤੋਂ ਵਧੇਰੇ ਦੀ ਆਬਾਦੀ ਉਸ ਵਕਤ ਐਬਰੀਜਨਲ ਭਾਈਚਾਰੇ ਦੇ ਨਾਲ ਜੁੜੀ ਸੀ 1788 ਤੋਂ 1861 ਦੇ ਦਰਮਿਆਨ ਬਾਅਦ ਦੇ ਵਿੱਚ ਇਹ ਗੱਲ ਕਿੱਥੋਂ ਆਈ ਕਿਵੇਂ ਆਈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੰਵਿਧਾਨ ਬਣਨ ਵੇਲੇ ਤੱਕ 2-2.5 ਲੱਖ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਯਾਨੀ ਮੂਲ ਵਸਨੀਕ ਲੋਕ ਸੀ ਅਸਲ 1930 ਦੇ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਬ੍ਰੈਡਸ਼ਾਹ ਦੀ ਤਰਫ ਤੋਂ ਮਾਕਰਨਾ ਉਸ ਵੇਲੇ ਜਿਹੜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੀ ਤਰਫ ਤੋਂ ਜਿਹੜਾ ਉਸ ਵਕਤ ਦੇਸ਼ ਭਰ ਦੇ ਵਿੱਚ ਸਰਵੇਖਣ ਕਰਵਾਇਆ ਗਿਆ ਸੀ ਉਸ ਸਰਵੇਖਣ ਦੇ ਵਿੱਚ ਇਹ ਗੱਲ ਦੱਸੀ ਗਈ ਸੀ ਕਿ 2.5 ਲੱਖ ਦੇ ਆਸ ਪਾਸ
ਐਬੋਰੀਜਨਲ ਲੋਕ ਜਿਹੜੇ ਸੀ ਆਸਟ੍ਰੇਲੀਆ ਦੇ ਵਿੱਚ ਉਸ ਵਕਤ ਰਹਿ ਰਹੇ ਸੀ। ਅਜੇ ਦੇ ਵਿੱਚ ਇਹ ਆਬਾਦੀ ਇੰਨੇ ਵੱਡੇ ਪੈਮਾਨੇ 'ਤੇ ਕਿਵੇਂ ਥੱਲੇ ਗਈ, ਜਦਕਿ ਆਸਟ੍ਰੇਲੀਆ 'ਚ ਦੂਜੀ ਆਬਾਦੀਆਂ ਜਿਹੜੀਆਂ ਨੇ ਉਹ ਲਗਾਤਾਰ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ। ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਦੇ ਜ਼ਰੀਏ ਜਾਰੀ ਰਹਿਣਗੀਆਂ। ਧੰਨਵਾਦ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਅੱਜ ਬੁੱਧਵਾਰ ਦਾ ਦਿਨ AI ਦੇ ਉੱਤੇ ਜਿਹੜਾ ਇੱਕ ਕੱਲ ਦੇ ਦਿਨ ਪ੍ਰੋਗਰਾਮ ਕੀਤਾ ਸੀ ਇਨਸਾਈਟ ਰਿਪੋਰਟ, ਉਹਨੂੰ ਲੈ ਕੇ ਤੁਹਾਡੀਆਂ ਫੀਡਬੈਕਸ ਆਈਆਂ, ਬਹੁਤ ਧੰਨਵਾਦ। ਤੇ ਅੱਜ ਦਾ ਜਿਹੜਾ ਖਬਰੀ ਬੁਲੇਟਿਨ ਥੋੜਾ ਜਿਹਾ ਲੇਟ ਹੋਇਆ, ਉਸ ਦੇ ਲਈ ਮਾਫੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਉਸ ਪ੍ਰੋਗਰਾਮ ਦੇ ਵਿੱਚ ਫੀਡਬੈਕ ਦੇ ਲਈ ਤੇ ਅੱਜ ਦੇ ਦਿਨ ਖਬਰਾਂ ਦਾ ਇੰਤਜ਼ਾਰ ਕਰਨ ਤੱਕ ਦੇ ਲਈ। AI ਦੇ ਉੱਤੇ ਕੱਲ ਦੇ ਦਿਨ ਤਾਂ ਇੱਕ ਗਾਣਾ ਨਹੀਂ ਸੀ ਚਲਾਇਆ ਪਵਿੱਤਰ ਲਸੋਈ ਦਾ, ਪਰ ਹੁਣ ਪੰਜਾਬੀ ਦੇ ਵਿੱਚ ਵੀ AI ਦੇ ਉੱਤੇ ਗਾਣੇ ਬਣਨ ਲੱਗ ਪਏ। AI ਦੇ ਨਾਲ

ਬਣੀ ਰਹੀਆਂ ਹੋਣਗੀਆਂ ਅੱਜ ਕੱਲ ਜਿਸ ਕਿਸਮ ਦਾ ਟੀਕੇ ਟੂਕੇ ਲੱਗ ਰਹੇ ਹੈਗੇ ਨੇ ਜਿਸ ਕਿਸਮ ਦੇ ਫੇਸ ਫਿਲਰ ਲੱਗ ਰਹੇ ਨੇ ਅਸਲੀਅਤ ਤਾਂ ਕੁਛ ਹੈ ਨਹੀਂ ਖੈਰ ਇਸ ਦਰਮਿਆਨ ਅੱਜ ਦੇ ਦਿਨ ਵੈਨਸਡੇ ਦਾ ਦਿਨ ਹੈਗਾ ਜੀ ਤੇ ਹਾਸੇ ਖੇਡੇ ਦਾ ਦਿਨ ਹੈ ਪ੍ਰੋਗਰਾਮ ਕਿਹੜਾ ਹੁੰਦਾ ਭਲਾ ਖਬਰ ਬੜੀ ਬੇਕਾਰ ਹੈ ਹੁਣ ਸਾਡੇ ਨਾਲ ਹੋਣਗੇ ਉਸ ਵਕਤ ਆਰ ਜੇ ਮੰਤੇਜ ਵੈਸੇ ਤਾਂ ਥੋੜ੍ਹੀ ਦੇਰ ਦੇ ਵਿੱਚ ਹੀ ਉਹ ਹੋਣਗੇ ਇਸ ਸ਼ੋਅ ਦੇ ਵਿੱਚ ਸੋ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਉਦੋਂ ਤੱਕ ਦੇ ਲਈ ਤੁਸੀਂ ਬੈਕ ਟੂ ਬੈਕ ਕੁਛ ਗਾਣੇ ਸੁਣੋ ਤੇ ਆਉਂਦੇ ਹਾਂ ਫਿਰ ਆਪਾਂ ਹੈ ਜੀ ਥੋੜ੍ਹੀ ਦੇਰ

0: ਹੈ। ਅੱਛਾ ਭਾਜੀ ਮੇਰੀ ਗੱਲ ਸੁਣੋ,
1: ਸੁਣਾ
0: ਜਦੋਂ ਆਪਾਂ ਸ਼ੁਰੂ ਕਰਨਾ ਸੀ ਮੈਂ ਤੁਹਾਨੂੰ ਕਿਹਾ ਸੀ ਅੱਜ ਚਮਕੀਲੇ ਦੇ ਗਾਣਾ ਲਾਣਾ, ਤੁਸੀਂ ਗੁਰਦਾਸ ਮਾਨ ਦਾ ਚੁੱਕੇ ਲਾ ਦਿੱਤਾ।
1: ਮੈਂ AI ਨੂੰ ਕਿਹਾ ਸੀ
0: ਇਹ ਜਿਹੜੀ AI ਹੈ ਨਾ ਇਹਨੇ ਐਸੀ ਦੀ ਤੈਸੀ ਕਰ ਦੇਣੀ ਨਾ ਗਾਣਿਆਂ ਦੀ। ਭਾਜੀ ਅੱਜ ਕੱਲ AI ਤੋਂ ਯਾਦ ਆਇਆ, ਉਹ ਨਾ ਕੋਈ ਉਹ ਆ ਗਿਆ, ਮਤਲਬ ਕੋਈ ਵੀ ਗਾਣਾ ਆਪਾਂ ਬਣਾ ਸਕਦੇ ਹਾਂ। ਹਾਂ ਮਤਲਬ ਮੈਂ ਯਾਰ ਇੱਕ ਵੀਡੀਓ ਕੁਛ ਬਣਾ ਸਕਦੇ
1: ਹਾਂ, ਸਕਦੇ ਹੋ ਗਾ ਸਕਦੇ ਹੋ,
0: ਮਤਲਬ ਕਿੱਥੇ ਗਿਆ
1: ਬਣਾ ਸਕਦੇ ਹੋ ਤੇ ਫਿਰ ਬਾਅਦ ਚ ਉਹਨੂੰ ਆਪਣੇ ਚੈਨਲ ਤੋਂ ਵੀ।
0: ਹਾਂ ਮਤਲਬ ਇੰਨਾ ਕੁਛ ਹੋ ਗਿਆ ਅੱਜ ਕੱਲ ਦੁਨੀਆਂ ਚ, ਇੰਨਾ ਉਲਟੀ ਪੁਲਟੀ ਹੋਈ ਜਾ ਰਹੀ ਹੈ ਕਿ ਇਹਦੇ ਨਾਲ AI ਨੇ ਉਲਟੀ ਕਰ ਦੇਣੀ
1: ਹੈ। ਇੰਨੀ ਤੇਜ਼ੀ ਦੇ ਨਾਲ ਹੋ ਰਿਹਾ ਨਾ ਹੁਣ, ਜਦੋਂ ਅੱਗੇ ਆਪਾਂ ਅੱਜ ਕੱਲ ਕਹਿੰਦੇ ਹੁੰਦੇ ਸੀਗੇ ਨਾ ਵੀ ਅੱਜ ਕੱਲ ਐ ਹੋ ਰਿਹਾ, ਤਾਂ ਉਹਦਾ ਮਤਲਬ ਇਹ ਹੁੰਦਾ ਸੀਗਾ ਵੀ ਠੀਕ ਹੈ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਹੋਇਆ ਹੋਊਗਾ।
0: ਹਾਂਜੀ ਹਾਂ ਸਹੀ।
1: ਪਰ ਹੁਣ ਦੁਨੀਆਂ ਇੰਨੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਨਾ ਕਿ ਜਦੋਂ ਤੁਸੀਂ ਅੱਜ ਕੱਲ ਕਹਿੰਦੇ ਹੋ ਤਾਂ ਇਹਦਾ ਲਿਟਰਲ ਮੀਨਿੰਗ ਅੱਜ ਕੱਲ ਹੋਣਾ ਚਾਹੀਦਾ।
0: ਹਾਂ ਸਹੀ,
1: ਕਿਉਂਕਿ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਕਈ ਮਹੀਨਿਆਂ ਤੋਂ ਕੁਛ ਸਾਲਾਂ ਤੋਂ ਇਹ ਹੋ ਰਹੀ ਹੈ ਆਲਰੇਡੀ ਚੀਜ਼, ਮਤਲਬ ਅਮਰੀਕਾ ਦੇ ਵਿੱਚ ਜਾਂ ਹੋਰ ਯੂਰੋਪੀਅਨ ਕੰਟਰੀ ਚ, ਇੰਡੀਆ ਦੇ ਵਿੱਚ ਵੀ ਹੁਣ ਹੋਣ ਲੱਗ ਪਈ, ਆਸਟ੍ਰੇਲੀਆ ਦੇ ਵਿੱਚ ਆਲਰੇਡੀ ਹੋ ਰਹੀ ਹੈਗੀ। ਸੋ ਇਹ ਚੀਜ਼ ਆਲਰੇਡੀ ਹੋ ਰਹੀ ਹੈ।
0: ਹਾਂ ਮਤਲਬ
1: ਇਹਦਾ ਮਤਲਬ ਆਲਰੇਡੀ ਇਹ ਬੜੀ ਚੀਜ਼, ਕਿਉਂਕਿ ਬੜੀ ਛੇਤੀ ਟੈਕਨੋਲੋਜੀ ਪੁਰਾਣੀ ਹੋ ਰਹੀ ਹੈ। ਆਈਫੋਨ ਨੇ 18 ਵੀ ਕੱਢਤਾ ਮੋੜਨ ਵਾਲਾ, ਕਮਾਲੇ ਕਰਤੀ ਇਸਮੇ ਤੇਰਾ ਘਰ ਜਾਏਗਾ।
0: ਅੱਛਾ ਮੁੜਨ ਵਾਲਾ ਕੀ ਮਤਲਬ, ਕੀ ਮੁੜਦਾ ਕੀ ਮਤਲਬ ਕੀ ਕਰਨਾ?
1: ਅੱਛਾ ਮੈਂ ਖੁੱਲ ਜਾਂਦਾ।
0: ਅੱਛਾ ਫਲੈਪ
1: ਫੋਲਡੇਬਲ,
0: ਉਹ ਸੈਮਸੰਗ ਤੇ ਪਹਿਲਾਂ ਫਲੈਪ ਵਾਲਾ ਕੱਢਿਆ ਸੀ,
1: ਅੱਜ ਤੱਕ ਨੀ ਕੱਢਿਆ ਸੀ।
0: ਆਈਫੋਨ ਤੁਸੀਂ ਪਿੱਛੇ ਰਹਿ ਗਏ, ਸੈਮਸੰਗ ਯੂਜ਼ ਕਰੋ ਭਾਜੀ।
1: ਕਹਿੰਦੇ ਬੜਾ ਐਡਵਾਂਸ ਭਾਜੀ, ਮਤਲਬ ਕਿੰਨੇ ਦਾ ਇਹ?
0: ਇਹ ਕਿੰਨੇ ਦਾ ਹੋਏਗਾ? 500-700 ਦਾ ਹੋਏਗਾ ਫਿਰ। ਜਿੰਨਾ ਕੁ ਬੰਦਾ ਹੈਗਾ ਬੰਦੇ ਨੇ ਉਹਨਾਂ ਆਪਣੇ ਹਿਸਾਬ ਦਾ ਹੀ ਰੇਟ ਦੱਸਣ ਵਾਲਾ, ਤੇ ਮੈਂ ਤਾਂ ਹੁਣ ਲੈ ਨੀ ਸਕਦਾ ਉਹਨਾਂ ਤੇ, ਮੈਂ ਕਿਹਾ ਉਹ ਜ਼ਰੂਰੀ ਕਹਿਣਾ ਵਾ। ਅੱਛਾ ਅੰਦਾਜ਼ੇ ਨੂੰ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ, 2500 ਦਾ।
1: ਹਾਂ ਨਾਰਮਲੀ 2200-2300 ਡਾਲਰ ਤੋਂ ਇਹ
0: 2000 ਤੋਂ ਉੱਪਰ ਆ ਗਿਆ।
1: ਨਹੀਂ ਪਰ ਉਹ ਸਾਰੇ ਨੀ, ਸਾਰੇ ਨਹੀਂ ਹੈਗੇ, ਫਲੈਪ ਵਾਲੇ ਜਿਹੜੇ ਨੇ ਉਹਨਾਂ ਦੀ ਡਿਫਰੈਂਟ ਹੈ ਕੀਮਤ,
0: ਠੀਕ ਹੈ।
1: ਇੰਡੀਅਨ ਰੁਪੀਸ ਦੇ ਵਿੱਚ ਕਿੰਨਾ ਹੋਊਗਾ ਅੰਦਾਜ਼ਾ ਲਗਾਓ?
0: ਇੰਡੀਅਨ ਰੁਪੀਸ ਦੇ ਵਿੱਚ ਹੋਏਗਾ 2.5 ਲੱਖ ਦਾ। ਖਾਣਾ ਖਾਣ ਤੋਂ ਬਾਅਦ ਤੀਲੇ ਨਾਲ ਆਪਣਾ ਕੁਝ ਸਮਾਨ ਕਰਦੇ ਨੇ, ਦੰਦਾਂ ਜੇ ਤੇ ਗਾਣੇ ਕੱਢਣੇ ਆ। ਉਹ ਸੱਚ ਆਪਣਾ ਸ਼ੋ ਚੱਲ ਰਿਹਾ ਹੈ
1: ਇੰਡੀਆ ਦੇ ਵਿੱਚ 3 ਲੱਖ ਦਾ, ਹਲੇ ਮੇਰੀ ਗੱਲ ਨਹੀਂ ਸੀ ਪੂਰੀ ਹੋਈ,
0: ਸੋਰੀ 3 ਲੱਖ, ਓਕੇ।
1: ਹਾਂ ਤੇ ਹੁਣ ਉਹਦੇ ਚ ਇਹ ਗੱਲ ਆ ਰਹੀ ਹੈ ਕਿ ਮਤਲਬ ਅੱਜ ਕੱਲ ਉਹ ਵੀਡੀਓਜ਼ ਨਹੀਂ ਆ ਰਹੀਆਂ ਹੈਗੀਆਂ ਕਿ 3 ਲੱਖ ਰੁਪਏ ਚ ਕੀ ਕੁਛ ਮਿਲ ਜਾਂਦਾ ਇੰਡੀਆ ਚ।
0: ਹਾਂ ਇੰਡੀਆ ਚ 3 ਲੱਖ।
1: ਸੋ ਹੁਣ ਉਹਨਾਂ ਨੇ ਇਹ ਦਿਖਾਇਆ ਹੈਗਾ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਮਤਲਬ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਇੱਕ ਐਵਰੇਜ ਸੈਲਰੀ ਕੱਢੀ ਹੈ,
0: ਠੀਕ ਹੈ,
1: ਹਨਾ ਵੀ ਇੰਡੀਆ ਦੀ ਐਵਰੇਜ ਸੈਲਰੀ ਜਿਵੇਂ ਆਸਟ੍ਰੇਲੀਆ ਦੀ ਇੱਕ ਐਵਰੇਜ ਸੈਲਰੀ,
0: ਬੰਦੇ ਦੀ ਐਵਰੇਜ ਸੈਲਰੀ
1: ਆਪਣੀ ਕਿੰਨੇ 26 ਡਾਲਰ ਪਰ ਆਵਰ
0: ਹੈ,
1: ਜੇ ਉਹਨੂੰ ਤੁਸੀਂ 8 ਘੰਟੇ ਦੇ ਹਿਸਾਬ ਦੇ ਨਾਲ ਜੋੜੋ ਤੇ ਕਿੰਨੇ ਦਿਨਾਂ ਦੇ ਵਿੱਚ ਇੱਥੇ ਬੰਦਾ ਆਈਫੋਨ ਖਰੀਦ ਸਕਦਾ,
0: ਠੀਕ ਹੈ।
1: ਅਮਰੀਕਾ ਦੇ ਵਿੱਚ ਐਵਰੇਜ ਸੈਲਰੀ ਦੇ ਹਿਸਾਬ ਦੇ ਨਾਲ ਲੋਕ 11 ਦਿਨ ਦੀ ਸੈਲਰੀ ਜੋੜ ਕੇ ਆਈਫੋਨ ਡੀਓ ਜਿਹੜਾ ਨਵਾਂ ਮਾਡਲ ਆਇਆ,
0: ਠੀਕ ਹੈ,
1: ਮੈਂ ਉਹ ਬੇਸਿਕ ਮਾਡਲ ਦੀ ਗੱਲ ਨਹੀਂ ਕਰ ਰਿਹਾ, ਡੀਓ ਜਿਹੜਾ
0: ਆਈਫੋਨ ਡੀਓ,
1: ਹਨਾ,
0: ਹਾਂ ਠੀਕ ਹੈ।
1: ਆਸਟ੍ਰੇਲੀਆ ਦੇ ਵਿੱਚ 20 ਦਿਨ ਕੰਮ ਕਰੋਗੇ ਤੁਸੀਂ,
0: ਓਕੇ,
1: ਕੰਟੀਨਿਊ,
0: ਹਾਂਜੀ,
1: ਤਾਂ ਤੁਹਾਡੀ ਉਹ ਸੈਲਰੀ ਦੇ ਵਿੱਚ ਇਹ ਡੀਓ ਫੋਨ ਆਏਗਾ,
0: ਠੀਕ ਹੈ ਜੀ।
1: ਯੂਕੇ ਦੇ ਵਿੱਚ 22 ਦਿਨ ਕੰਮ ਕਰੋ,
0: ਓਕੇ, 11, 20 ਤੇ 22, ਇਹ ਤੁਸੀਂ ਦਿਨ ਵਧਾਈ ਜਾ ਰਹੇ ਨੇ,
1: ਹਾਂਜੀ। ਜਾਪਾਨ ਦੇ ਵਿੱਚ 29 ਦਿਨ ਕੰਮ ਕਰੋ,
0: ਅੱਛਾ,
1: ਤਾਂ ਤੁਹਾਨੂੰ ਇਸ ਕਿਸਮ ਦਾ ਜਿਹੜਾ ਫੋਨ ਤੁਸੀਂ ਲੈ
0: ਸਕਦੇ ਹੋ, ਠੀਕ ਹੈ।
1: ਚਾਈਨਾ ਚ 55 ਦਿਨ ਕੰਮ ਕਰੋ ਐਵਰੇਜ ਸੈਲਰੀ,
0: 55 ਦਿਨ
1: ਤਾਂ ਤੁਹਾਨੂੰ ਉੱਥੇ ਦੀ ਕੀਮਤ ਦੇ ਵਿੱਚ ਇਹ,
0: ਠੀਕ ਹੈ,
1: ਫੋਨ ਮਿਲੂਗਾ,
0: ਠੀਕ ਹੈ ਜੀ।
1: ਨਾਓ ਯੂ ਗੈਸ ਇੰਡੀਆ ਦੇ,
0: ਇੰਡੀਆ ਜੇ ਚਾਈਨਾ 55 ਹੈ, ਇੰਡੀਆ ਦਾ ਤੁਸੀਂ ਲਾ ਲਓ 65 ਲਾ ਲਓ ਫਿਰ,
1: ਨਹੀਂ,
0: ਹਾਂਜੀ।
1: ਸੋ ਇੰਡੀਆ ਦੀ ਐਵਰੇਜ ਸੈਲਰੀ ਕਹਿੰਦੇ ਹੁੰਦੇ ਨੇ 50,000 ਰੁਪਇਆ ਮਹੀਨਾ,
0: ਓ
1: 3 ਲੱਖ ਰੁਪਇਆ ਸੇਵ ਕਰਨ ਨੂੰ 6 ਮਹੀਨੇ ਲੱਗਣਗੇ। ਇਸੇ ਕਰਕੇ ਲੋਕਾਂ ਨੇ ਉਹ ਮੀਮਸ ਜਾਂ ਵੀਡੀਓਜ਼ ਆਪਣੇ ਪਾਏ ਨੇ ਨਾ ਵੀ ਨਵਾਂ ਫੋਨ ਲੈ ਲਿਆ ਮੈਂ, ਸ਼ਰਟ ਚੱਕੀ ਹੋਈ, ਇੱਥੇ ਟੇਪ ਲੱਗੀ ਹੋਈ, ਮੈਂ ਆਪਣੀ ਇੱਕ ਕਿਡਨੀ ਵੇਚਤੀ ਤੇ ਫੋਨ।
0: ਅੱਛਾ ਮੈਂ ਮੈਂ ਮੈਂ ਨਹੀਂ ਦੇਖੀ ਅੱਛਾ ਇਹ ਵੀ ਠੀਕ ਆ ਤੇ ਲੈ ਭਾਜੀ ਇਹ ਤਾਂ ਤੁਸੀਂ ਪਹਿਲੀ ਨਿਊਜ਼ ਹੀ ਦੱਸਦੀ ਹੈ ਸਾਨੂੰ ਹੈ ਨਿਊਜ਼ ਹੀ ਹੋ ਗਈ ਹੈ ਕਿੰਨੇ ਦਿਨਾਂ ਚ ਕੀ ਕਰ ਸਕਦਾ ਲੈ ਆਪਾਂ ਮਤਲਬ ਬੇਕਾਰ ਖਬਰ ਨੀ ਇਹ ਤਾਂ ਬਹੁਤ ਗੁੱਡ ਵਾਲੀ ਖਬਰ ਆ ਹਾਂ ਤੇ ਭਾਜੀ ਜੇ ਸਪੋਜ਼ ਕਰੋ ਤੁਸੀਂ ਮੈਨੂੰ ਦਿਨ ਦੱਸਦੇ ਆ ਹੁਣ ਮੈਂ ਜੇ ਰਹਿੰਦਾ ਇੰਡੀਆ
1: ਹਾਂਜੀ ਅੱਛਾ ਉਹ ਸੈਲਰੀ ਦੇ ਵਿੱਚ ਤੁਸੀਂ ਸਿਰਫ ਉਹ ਆਈਫੋਨ ਲਈ ਜੋੜਨੀ ਹੋ ਆ
0: ਉਹ ਚ ਰੋਟੀ ਪਾਣੀ ਨੀ ਖਾਣਾ
1: ਕਿਰਾਇਆ ਨੀ ਦੇਣਾ ਕਿਸ਼ਤਾਂ ਨੀ ਦੇਣੀਆਂ
0: ਤੁਸੀਂ ਬਸ ਸਮਝ ਆਇਆ ਵੀ

0: ਜੇ ਸਮਝੋ ਸ਼ੇਵ ਨੀ ਕਰਨੀ
1: ਚਾਹ ਨੀ ਪੀਣੀ ਬਾਹਰੋਂ ਜੇ ਪੀਣੀ ਹੈ ਤਾਂ ਕਿਸੇ ਦੇ ਨਾਲ ਮਨਤੇਜ ਭਾਜੀ ਕੇ ਚਾਹ ਪੀਣਗੇ ਹਾਂ ਭਾਜੀ ਪਿਲਾ ਦੋ
0: ਹਾਂਜੀ ਹਾਂਜੀ ਹਾਂਜੀ ਭਾਈ ਨਹੀਂ ਅਸੀਂ ਕੀ ਕਹਿੰਦੇ ਹੁੰਦੇ ਆ ਅੱਛਾ ਯਾਰ ਜੇ ਤੂੰ ਪੀਣੀ ਹੈ ਨਾ ਫਿਰ ਪੀ ਲੈਂਦੇ ਨਹੀਂ ਤੇ ਰਹਿਣ ਦੋ
1: ਤੁਸੀਂ ਮੈਨੂੰ ਆਂਦੀ ਅੱਜ ਇਹ ਨੀ ਸੀ ਗੱਲ ਕਹੀ
0: ਨਹੀਂ ਮੈਂ ਦੋ ਇੱਕ ਤੁਹਾਨੂੰ ਦੇਵਾਂਗਾ ਆਪਣੇ ਕੋਲ ਇੱਕ ਤੁਹਾਨੂੰ
1: ਮੈਂ ਤਿੰਨ ਕਿਡਨੀਆਂ ਕੀ ਕਰਨੀਆਂ
0: ਨਹੀਂ ਨਹੀਂ ਦੋਵੇਂ ਕੱਢ ਕੇ ਇੱਕ ਆਈਫੋਨ ਤੁਹਾਡਾ ਇੱਕ ਮੇਰਾ ਭਾਈ ਇੰਨਾ
1: ਇੰਨੀ ਮਹਿੰਗੀ ਵਿਕੇਗੀ
0: ਯਾਰ ਅੱਛਾ ਹੁਣ ਇਹ ਵੀ ਗੱਲ ਹੈ ਇਹ ਤੁਸੀਂ ਸਾਰੇ ਰੇਡੀਓ ਤੇ ਦੱਸ ਦੋਗੇ ਨਹੀਂ ਦੇਖ ਲਓ ਜੀ
1: ਸਵਸਥ ਕਿਡਨੀ
0: ਅੱਛਾ ਮੈਂ ਸੱਚ
1: ਸ਼ਰਾਬ ਨਹੀਂ ਪੀਤੀ
0: ਯਾਰ ਮੈਂ ਜਿਹੜਾ ਭਾਜੀ ਮੇਰਾ ਜਿਹੜਾ ਸ਼ੈਤਾਨੀ ਦਿਮਾਗ ਹੈ ਨਾ ਹੁਣ ਇਹ ਕਹਿ ਰਿਹਾ ਵਾ ਵੀ ਦੇਖੋ 11 ਦਿਨ ਲੱਗਦੇ ਅਮਰੀਕਾ ਚ ਠੀਕ ਹੈ
1: 11 ਦਿਨ ਲੱਗਦੇ
0: ਮੈਂ ਕੀ ਕਰਾਂਗਾ ਮੈਂ ਇੰਡੀਆ ਚ ਰਹਿੰਦਾ
1: ਜੀ ਅਸਲ ਚ ਪ੍ਰੋਬਲਮ ਪਤਾ ਇੱਕ ਪ੍ਰੋਬਲਮ ਨਹੀਂ ਅਸਲ ਦੇ ਵਿੱਚ ਇਹ ਟੈਕਨੀਕਲ ਜਿਹੜੀ ਸਟੱਡੀ ਇਹਦੇ ਚ ਇੱਕ ਚੀਜ਼ ਗਲਤ ਹੈ
0: ਹਾਂਜੀ
1: ਉਹ ਇਹ ਹੈ ਕਿ ਅਮਰੀਕਾ ਦੇ ਵਿੱਚ ਆਈਫੋਨ ਵੈਸੇ ਹੀ ਸਸਤਾ ਹੈ ਸਮਝ ਰਹੇ ਹੋ ਕਿ
0: ਬੰਦਾ
1: ਕੰਪਨੀ ਹੈਗੀ ਹੈ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਉਹਨੇ ਆਣਾ ਹੈਗਾ ਟੈਕਸ ਟੁਕਸ ਲੱਗ
0: ਉਹਨੇ ਕਿੱਥੋਂ ਦੀ ਆ ਕੇ ਕਿੱਥੋਂ ਵਾਇਆ
1: ਹੁਣ ਮੈਂ ਤੁਹਾਡੀ ਭਾਸ਼ਾ ਚ ਸਮਝਾਉਣਾ ਸੌਖਾ ਜਿਹਾ ਕਰਕੇ
0: ਮੇਰੀ ਭਾਸ਼ਾ ਮੈਂ
1: ਅਮਰੀਕਾ ਦੇ ਵਿੱਚ ਜੌਨੀ ਵਾਕਰ $15,000 ਦੀ ਹੈ ਇੱਥੇ $40-50 ਦੀ ਹੈ
0: ਜਦ ਕਿ ਮੈਂ ਅਮਰੀਕਾ ਜਾਵਾਂ ਹੁਣ
1: ਬਾਕੀ ਕਹਿੰਦੇ 48 megapixel ਦਾ ਕੈਮਰਾ ਹੈ ਫਲਾਣਾ ਧਿਮਕਾ ਲੇਲੇ ਭੱਬੇ
0: ਸਾਨੂੰ ਆਈਫੋਨ ਵਾਲੇ ਨੇ
1: ਸੀਰੀ ਵੀ ਨਵਾਂ ਆਇਆ ਇਹਦੇ ਚ
0: ਸੀਰੀ
1: ਸੀਰੀ ਸੀਰੀ ਨੀ ਹੁੰਦਾ ਹੈਗਾ
0: ਇੱਕ ਜਿਹੜਾ ਹਾਂ ਇੱਕ ਤੇ
1: ਸੀਰੀ
0: ਭਾਜੀ ਸੀਰੀ ਤੋਂ ਯਾਦ ਆਇਆ ਮੈਂ ਤਾਂ ਨਾ ਆਪਣਾ ਇੱਧਰ ਸੈਮਸੰਗ ਵਿੱਚ ਵੀ ਜੈਮਿਨੀ ਹੈ
1: ਸਰਕਸ ਲੱਗਦੀ ਹੁੰਦੀ ਸੀ ਇੰਡੀਆ ਚ
0: ਸਹੀ ਗੱਲ ਅੱਛਾ ਤਾਈਓ ਨੀ ਫਿਰ ਆਉਂਦਾ ਮੈਂ ਫਿਰ ਉਹਨੂੰ ਜੈਮਨਾਈ ਨੀ ਕਹਿੰਦਾ ਮੈਂ ਨਾ ਹੈ ਜੈਮਨੀ
1: ਜੈਮਨਾਈ ਵੀ ਨੀ ਕਹਿਣਾ ਹੈਗਾ
0: ਜੈਮਨਾਈ ਅੱਛਾ ਇੱਕ ਮਿੰਟ ਖਲੋ ਮੈਂ ਟਰਾਈ ਕਰਕੇ ਦੇਖਦਾ ਹੁਣ ਲਾਈਵ ਟਰਾਈ ਕਰਕੇ ਦੇਖਦਾ ਖਲੋ ਜੋ ਇੱਕ
1: ਵਜੇ ਆਈਫੋਨ ਚ ਜੈਮਨਾਈ ਰੱਖੀ ਫਿਰਦੇ ਹੋ
0: ਨਹੀਂ ਆਈ ਨਹੀਂ ਨਹੀਂ ਮਮਾ ਸੈਮਸੰਗ ਹੋਗਾ
1: ਨਹੀਂ ਮੈਂ ਰੱਖਦੇ ਨੇ ਲੋਕੀ ਮੈਂ ਰੱਖਿਆ ਹੋਇਆ
0: ਆਈਫੋਨ ਚ ਵੀ ਹੁੰਦਾ ਯਾਰ ਆਹ ਤੇ ਗੱਲ ਗਲਤ ਗਰੀਬ ਸੈਮਸੰਗ ਵਾਲਿਆਂ ਨੂੰ ਕਿਉਂ ਆਪਾਂ ਜੈਮਨੀ ਤੁਹਾਨੂੰ ਆਈਫੋਨ ਵਾਲਿਆਂ ਨੂੰ ਕਿਉਂ ਦਈਏ ਤੁਹਾਡੇ ਕੋਲ ਸੀਰੀ ਹੈਗਾ
1: ਹਾਂ ਇਹ ਗੱਲ ਹੈਗੀ
0: ਯਾਰ ਦੋ ਦੋ ਬੰਦੇ ਰੱਖ ਕੇ ਤੁਸੀਂ ਕੀ ਕਰਦੇ ਹੋ
1: ਗੂਗਲ ਬੇਸਡ ਹੈ ਇਹ
0: ਹਾਂ ਨਹੀਂ ਨਹੀਂ ਨਹੀਂ ਅੱਛਾ ਇੱਕ ਮਿੰਟ
1: ਅੱਜ ਕੱਲ ਤਾਂ AI ਐਪਸ ਜਿੰਨੀਆਂ ਮਰਜ਼ੀ ਰੱਖੋ ਇਹ ਤਾਂ ਓਪਨ ਚੈਟ ਬੋਟ ਹੈ ਨਾ
0: ਓਹਦੇ
1: ਚ ਜਦੋਂ ਵੀ ਕੋਈ ਵੀ ਇਨਫੋਰਮੇਸ਼ਨ ਫੋਰ ਐਗਜ਼ਾਮਪਲ ਤੁਸੀਂ ਲਿਖੋਗੇ ਕਿ ਚੈਟ GPT ਦੇ
0: ਉੱਤੇ ਇਦਾਂ ਕਿਦਾਂ ਹੁੰਦਾ
1: ਤੁਹਾਨੂੰ ਮੈਂ ਦੱਸਦਾ ਮਨਤੇਜ ਸਿੰਘ ਲੋ ਮੈਂ ਤੁਹਾਡੇ ਨਾਲ ਨਾਲ ਆਪਾਂ ਸ਼ੋਅ ਵੀ ਕਰ ਰਹੇ
0: ਹਾਂ ਨਾਲੇ ਨਾਲੇ ਇਨਫੋਰਮੇਸ਼ਨ ਵੀ ਹਾਂਜੀ
1: ਹੁਣ ਆ ਜਿਹੜਾ ਮਨਤੇਜ ਸਿੰਘ ਦੇ ਬਾਰੇ ਜੋ ਵੀ ਇਹਨੇ ਇਨਫੋਰਮੇਸ਼ਨ ਦਿੱਤੀ ਆ
0: ਸਾਰਾ ਹਾਂ ਓਕੇ
1: ਤੁਸੀਂ NSW ਦੇ ਡਿਪਾਰਟਮੈਂਟ ਆਫ ਕਮਿਊਨਿਟੀ ਜਸਟਿਸ ਵੀ ਕੰਮ ਕੀਤਾ
0: ਇਹ ਕਿਹੜਾ ਆ ਗਿਆ ਕੋਈ ਹੋਰ ਆ ਗਿਆ
1: ਅੱਛਾ ਇੱਥੇ ਨਾ ਆਹ ਆਪਸ਼ਨ ਹੁੰਦੀ ਇੱਥੇ ਮਾਈਕ ਦੀ ਗੱਡੀ ਚਲਾਉਂਦੇ ਤੁਹਾਡੇ ਬਲੂਟੂਥ ਤੇ ਚੱਲਦਾ
0: ਇਹ ਫਿਰ ਆਪਾਂ ਇਹਦੀ ਆਵਾਜ਼ ਵੀ ਸੁਣ
1: ਸਕਦੇ ਲਿਖਿਆ ਹੋਇਆ ਸਾਰਾ ਤੁਹਾਨੂੰ ਬੋਲ ਕੇ ਦੱਸੂਗਾ
0: ਚੱਕੋ
1: ਇਨਫੈਕਟ ਜੋ ਵੀਡੀਓ ਨੇ ਚਲੋ ਚੱਲ ਹੀ ਜਾਣਾ ਆਡੀਓ ਦੇ ਨਾਲ
0: ਠੀਕ ਹੈ
1: ਐਵਰੀਥਿੰਗ ਇਨ ਰਿਟਨ
0: ਸਾਰਾ ਬੋਲ ਕੇ ਦੱਸਣਗੇ ਹਾਂ ਜੋ ਵੀ ਆਂਟੀ ਅੰਦਰ ਬੈਠੇ ਹੈ
1: ਜਾ ਜਾ ਡਾਇਰੈਕਟ ਪੰਜਾਬੀ ਹਿੰਦੀ ਕਿਹੜੀ ਭਾਸ਼ਾ ਦੇ ਵਿੱਚ ਤੁਸੀਂ
0: ਇਹ ਤਾਂ ਬੜਾ
1: ਸਾਰੀਆਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਪ੍ਰੋਪਰ ਬਕਾਇਦਾ ਬੋਲ ਕੇ ਦੱਸਣਗੇ
0: ਲੋ ਜੀ ਲੋ ਦੇਖੋ ਅੱਜ ਸਾਡਾ ਟੋਪਿਕ ਜਿਹੜਾ ਕਿੰਨਾ ਘੈਂਟ ਹੋ ਗਿਆ ਕਿਉਂਕਿ ਅੱਜ ਆਪਾਂ ਘੈਂਟ ਘੈਂਟੀ ਗੱਲਾਂ ਕਰਨੀ ਨੌਲੇਜ ਵਾਲੀਆਂ ਗੱਲਾਂ ਕਰਨੀਆਂ ਠੀਕ ਹੈ ਨਾ ਆਪਾਂ ਇਹ ਨਹੀਂ ਹੈ ਵੀ ਬਸ ਅੱਜ ਐਵੇਂ ਦੀਆਂ ਗੱਲਾਂ ਕਰਕੇ ਆਪਣਾ ਵੈਸੇ ਨਾ ਭਾਜੀ ਤਰੱਕੀਆਂ ਤੇ ਜਾ ਰਿਹਾ ਸ਼ੋ ਆਪਾਂ ਨਾ ਪਹਿਲਾਂ ਕਰਦੇ ਹਾਂ ਜਬਲੀਆਂ ਮਾਰਦੇ ਹਾਂ ਪਹਿਲਾਂ ਪੂਰ ਜੋਕ ਆਏ ਫਿਰ ਜਬਲੀਆਂ ਆਈਆਂ ਕੁਝ ਕੁਤਾੜੀਆਂ ਚੋ ਜਬਲੀਆਂ ਹੀ ਹੁੰਦੀਆਂ ਸੀ
1: ਹੁਣ ਵਧੀਆ
0: ਹੁਣ ਕੀ ਹੋ ਗਿਆ ਵਾ ਪਹਿਲਾਂ ਆਪਾਂ ਜਦੋਂ ਖਬਰਾਂ ਸਟਾਰਟ ਕੀਤਾ ਸੀ ਨਾ ਉਦੋਂ ਆਪਾਂ ਨਕਲੀ ਨੁਕਲੀ ਖਬਰਾਂ ਦੇ ਕੇ ਚੱਲ ਜਾਂਦੇ ਹਾਂ ਕਦੀ ਕਿਸੇ ਦਾ ਕੱਟਾ ਖੁੱਲ ਗਿਆ ਕਦੀ ਕਿਸੇ ਨੇ ਮੱਝ ਖੁੱਲ ਏਦਾਂ ਦਾ ਕਰਦੇ ਆ
1: ਦੇਖੋ ਤੁਸੀਂ ਅੱਜ ਦੀ ਤਰੀਕ ਚ ਵੀ ਪੜੋਗੇ ਨਾ ਖਬਰਾਂ ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਆਪਣੇ ਨਾ ਇਸ ਸ਼ੋਅ ਦੇ ਵਿੱਚ
0: ਹਾਂਜੀ
1: ਪੰਜਾਬ ਦੀਆਂ ਖਬਰਾਂ ਦਾ

0: ਲੈਣ ਦੋ ਦੋ ਦਰਜਣ ਨਿਆਣੇ
1: ਦੋ ਦੋ ਅੱਜ ਕੱਲ ਕੱਲੇ ਕੱਲੇ ਘਰ ਚ ਇੱਕ ਇੱਕ
2: ਪਹਿਲਾਂ ਹੀ ਦੋ ਦੋ ਦਰਜਣ ਪਹਿਲਾਂ ਭਾਜੀ ਕਿੰਨੇ ਕਿੰਨੇ ਨਿਆਣੇ ਹੁੰਦੇ ਸੀ
1: ਸਹੀ ਗੱਲ ਹੈ
2: ਉਹ ਮੇਰੇ ਡੈਡੀ ਹੋਣੀ ਸੱਤ ਹਾਂ ਅੱਠ ਭਰਾ
1: ਮੇਰੇ ਮੰਮੀ ਹੋਣੀ ਚਾਰ ਭਰਾ ਚਾਰ ਮਤਲਬ ਮੰਮੀ ਸਣੇ ਚਾਰ ਭੈਣਾਂ ਚਾਰ ਭਰਾ ਚਾਰ ਅੱਠ
2: ਅੱਠ ਹੀ ਹੋ ਗਏ ਉਦੋਂ ਮਤਲਬ ਜਿਹੜੇ ਦਾਦਾ ਦਾਦੀ ਟਾਈਮ ਤੇ ਸੀ ਉਦੋਂ ਅੱਠ ਅੱਠ ਸੀ ਫਿਰ ਅੱਗੇ ਆ ਗਏ ਤਿੰਨ ਤਿੰਨ
1: ਫਿਰ ਤਿੰਨ ਤਿੰਨ
2: ਅਸੀਂ ਤਿੰਨ ਅਸੀਂ ਵੀ ਤਿੰਨ ਹੀ ਆ
1: ਹੁਣ ਅੱਜ ਕੱਲ ਦੋ ਜਾਂ ਇੱਕ ਰਹਿ
2: ਗਏ ਹਾਂ ਸਹੀ ਗੱਲ ਆ ਜਾਣੀ ਕਿ ਅੱਛਾ ਸਪੋਜ਼ ਕਰੋ ਮਤਲਬ ਹੁਣ ਦਾਦੇ ਤੱਕ ਤੇ ਆਪਾਂ ਅੱਠ ਹੋ ਗਏ ਆ ਉਹ ਤੋਂ ਪਹਿਲਾਂ
1: ਹਰ ਇੱਕ ਚੀਜ਼ ਚੁੰਗਲੀ ਨਹੀਂ ਕਰੀ
2: ਉਹ ਤੋਂ ਪਹਿਲਾਂ 16 ਸਾਲ ਇਹ ਕੀ ਕਰਦੇ ਸੀ
1: ਜੰਮ ਗਿਆ ਸੀ
2: ਅੱਛਾ ਜੀ ਇਹ ਨਾ ਕੋਈ ਕੱਪ ਚ ਕੁਛ ਇਹਨਾਂ ਨੇ ਪਾਇਆ ਸੀ ਇਸ ਕਰਕੇ ਹਰ ਇੱਕ ਉਂਗਲੀ ਦਾ ਮਤਲਬ ਕਿਤੇ ਕਿਤੇ ਲੋਕੀ ਕਹਿੰਦੇ ਵੀ ਹੈ ਕਿਹੜੀ ਉਂਗਲੀ ਕਰਦੀ ਆ ਇਹ ਕੀ ਵਿੱਚ ਤੁਸੀਂ ਉਹ ਪਾਏ ਰੂ
1: ਫਾਈਬਰ ਹੈ ਭਾਜੀ ਫਾਈਬਰ
2: ਓ ਲਾਸਟ ਟਾਈਮ ਜਿਹੜਾ ਮੈਂ ਪੀਤਾ ਸੀ ਭਾਜੀ ਤੁਸੀਂ ਆ ਯਾਰ ਪਿਆ ਨੀ ਇਹ ਤੇ ਬੜਾ ਘੈਂਟ ਸੀ
1: ਇਹ ਜੰਮ ਗਿਆ ਸਾਰਾ ਹੁਣ ਬਾਅਦ ਚ ਪੀਨੇ
2: ਅੱਛਾ ਹਾਂ
1: ਫਾਈਬਰ ਤੋਂ ਯਾਦ ਆਇਆ
2: ਫਾਈਬਰ ਤੋਂ ਯਾਦ ਆਇਆ
1: ਛੁੱਟੀਆਂ ਦੀ ਗੱਲ ਕਰੀਏ ਆਪਾਂ
2: ਛੁੱਟੀਆਂ
1: ਹੋਣ ਵਾਲੀਆਂ ਨੇ ਸਕੂਲਾਂ
2: ਦੀ ਗੱਲ ਹਾਂ
1: ਦੋ ਹਫ਼ਤਿਆਂ ਦੇ ਵਿੱਚ ਛੁੱਟੀਆਂ ਹੋਇਆ ਨਹੀਂ ਮੈਲਬਨ ਚ ਤਾਂ ਮੇਰੇ ਖਿਆਲ ਦੇ ਨਾਲ ਵਿਕਟੋਰੀਆ ਚ ਅਗਲੇ ਇੱਕ ਹਫ਼ਤੇ ਦੇ ਇਸੇ ਹਫ਼ਤੇ ਤੋਂ ਬਾਅਦ ਹੋ ਜਾਣੀਆਂ ਨੇ 21 ਤਰੀਕ ਤੋਂ
2: ਬਸ ਆ ਗਿਆ ਹਫ਼ਤਾ
1: ਹਾਂ ਆਪਣੇ ਇੱਥੇ 28 ਤਰੀਕ ਤੋਂ ਛੁੱਟੀਆਂ ਨੇ
2: 27 ਤੇ 28 ਹਾਂ 28
1: 26 27 ਦਾ ਤਾਂ ਸ਼ਨੀਵਾਰ ਐਤਵਾਰ ਆ ਗਿਆ
2: ਮਤਲਬ ਯਾਰ ਦੋ ਹਫ਼ਤੇ ਬਾਅਦ
1: ਆਹੋ
2: ਹਾਂਜੀ ਠੀਕ ਹੈ
1: ਸੋ ਛੁੱਟੀਆਂ ਤੋਂ ਗੱਲ ਯਾਦ ਆਈ ਇੱਕ ਖਬਰ ਲਗਾਈ ਸੀਗੀ 9 ਨਿਊਜ਼ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਦੁਨੀਆ ਦੇ 50 ਬੈਸਟ ਹੋਟਲਸ ਦੀ ਲਿਸਟ ਆਈ ਹੈਗੀ ਸਰ ਬਾਹਰ
2: ਮੈਂ
1: ਜ਼ਰੂਰ ਦੱਸ ਦੂੰਗਾ ਔਰ ਉਹਦੇ ਚ ਚੰਗੀ ਗੱਲ ਇਹ ਹੈ ਗੁੱਡ ਨਿਊਜ਼ ਇਹ ਹੈ
2: ਹਾਂਜੀ
1: ਕਿ ਇੱਕ ਆਸਟ੍ਰੇਲੀਆ ਦਾ ਵੀ
2: ਸਿਡਨੀ ਦਾ
1: ਦੁਨੀਆ ਦਾ ਬੈਸਟ ਹੋਟਲ ਦੱਸਿਆ ਫਰਾਂਸ ਦੇ ਵਿੱਚ ਪੈਰਿਸ ਸ਼ਹਿਰ ਦੇ ਅੰਦਰ ਫਿਰ ਦੂਜੇ 19ਵੇਂ ਨੰਬਰ ਤੇ ਹੈਗਾ ਲਾ ਬ੍ਰਿਸਟੋਲ ਪੈਰਿਸ ਦੇ ਵਿੱਚ
2: ਠੀਕ ਹੈ
1: ਫਿਰ ਹੈਗਾ 18ਵੇਂ ਨੰਬਰ ਦੇ ਉੱਤੇ ਇਟਲੀ ਦੇ ਵਿੱਚ ਕਾਸਾ ਮਾਰੀਆ ਲੁਈਗੀਆ ਨਾਮ ਦਾ ਇੱਕ ਇਲਾਕਾ ਉੱਥੇ ਬੀਚ ਏਰੀਆ ਕਾਸਾ ਮਾਰੀਆ ਉੱਥੇ
2: ਇਹ ਜਿੱਦਾਂ ਭਈਆ ਨੀ ਕਹਿੰਦਾ ਕਾਸਾ ਮਾਰੀਆ ਇਹ ਤਾਂ ਇੱਦਾਂ ਦੇ ਤੁਸੀਂ ਭਈਏ ਦੀ ਲੈਂਗੁਏਜ
1: 17ਵੇਂ ਨੰਬਰ ਤੇ ਸਿੰਗਾਪੁਰ ਦਾ ਆਉਂਦਾ ਰਾਫਲਸ ਸਿੰਗਾਪੁਰ
2: ਹੈਨਾ
1: ਤੇ 16ਵੇਂ ਨੰਬਰ ਦੇ ਉੱਤੇ ਕਪੇਲਾ ਸਿਡਨੀ
2: ਹੁਣ ਆਪਾਂ ਜਾਵਾਂਗੇ ਕਪੇਲਾ ਇਸ ਤੋਂ ਬਾਅਦ
1: ਤੇ ਇਨਫੈਕਟ ਇਹ ਓਸ਼ੀਆਨੀਆ ਯਾਨੀ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਅਟੋਗਾ ਸੋਲੋਮਨ ਫਿਜੀ ਇਹਨਾਂ ਦੇ ਵਿੱਚ ਇਕਲੌਤਾ ਹੋਟਲ ਹੈ ਜਿਹੜਾ ਨੰਬਰ 1 ਤੇ ਹੈ
2: ਅੱਛਾ
1: ਵਰਲਡ ਦੇ ਇਹ 16ਵੇਂ ਨੰਬਰ ਤੇ
2: ਮਤਲਬ ਚਲੋ ਲਾਗੇ ਲਾਗੇ ਤੇ ਨੰਬਰ 1 ਤੇ ਹੀ ਹੈ ਹਾਂ
1: ਤੇ 15ਵਾਂ ਨੰਬਰ ਤੇ ਹੈਗਾ ਦੁਬਈ ਦਾ ਤੁਸੀਂ ਤੁਹਾਨੂੰ ਪਤਾ ਹੋਣਾ ਇਹ ਜੁਮੇਰਾ ਮਾਰਸਾ ਅਲ ਅਰਬ
2: ਇਹ ਬਾਅਦ ਚ ਬਣੇ ਹੈ
1: ਪੈਰਿਸ ਦਾ ਹੋਟਲ ਡੀ ਕੈਰੀਲੋਨ
2: ਭਾਜੀ ਪੈਰਿਸ ਦੇ ਤਿੰਨ ਗਣਾਤੇ ਆ ਤੁਸੀਂ
1: ਤਿੰਨ ਹਲੇ ਆਣਗੇ ਸਰ
2: ਅੱਛਾ ਜੀ ਜਾਣਾ ਹੀ ਪੈਣਾ ਫਿਰ
1: ਚੈਨ ਲੱਗਦਾ ਕਿਸੇ ਫਰਾਂਸ ਦੀ ਉਹ ਕੰਪਨੀ ਹੈ ਜਿਨ੍ਹਾਂ ਨੇ ਸਰਵੇਖਣ ਕੀਤਾ
2: ਲੱਗਦਾ ਉੱਥੇ ਦਾਲ ਫੁਲਕਾ ਖਾਣਾ ਪੈਣਾ
1: 13ਵੇਂ ਨੰਬਰ ਤੇ ਆਉਂਦਾ ਲੰਡਨ ਦਾ ਕਾਲਰਿਜ
2: ਲੰਡਨ
1: ਹਾਂਜੀ ਬੜਾ ਠੀਕ ਹੈ ਮਤਲਬ ਦੇਖਣ ਨੂੰ ਐਂ ਲੱਗਦਾ ਕਿ ਕਿਸੇ ਕੰਟਰੀ ਦਾ ਹਾਈ ਕਮਿਸ਼ਨ ਦਾ ਆਫਿਸ ਹੈ ਹੋਟਲ ਵਾਲਾ ਲਗਜ਼ਰੀ ਲੱਗਦਾ ਹੀ ਨਹੀਂ ਹੈਗਾ ਹੁਣ ਤੱਕ ਜਿੰਨੇ ਹੋਟਲ ਦੇਖੇ ਨੇ ਨਾ ਉਹਨਾਂ ਦੀ ਬਾਹਰੋਂ ਜਿਹੜੀ ਦੇਖਿਆ ਉਹ ਚ ਸਿਰਫ ਇੱਕ ਉਹ ਦੁਬਈ ਵਾਲਾ ਤੇ ਇੱਕ ਸਿਡਨੀ ਵਾਲਾ ਇਹਨਾਂ ਦੀ ਐਕਸਟਰਨਲ ਲੁੱਕ ਚੰਗੀ ਹੈ ਇੰਟਰਨਲ ਤਾਂ ਇੰਟਰਨਲ ਵੀ ਦੇਖੇ ਗਏ ਨੇ ਜਾ ਕੇ ਪਤਾ ਲੱਗੇ 12ਵੇਂ ਨੰਬਰ ਤੇ ਹੈ ਇਟਲੀ ਦਾ ਸ਼ਹਿਰ ਹੈ ਇੱਕ ਫਲੋਰੈਂਸ ਉੱਥੇ ਪੈਂਦਾ ਤੇ ਉਹਦੇ ਚ ਹੈਗਾ ਹੋਟਲ ਫੋਰ ਸੀਜ਼ਨਸ ਦਾ
2: ਹਰ ਇੱਕ ਜਗ੍ਹਾ ਤੇ ਜਾਓ
1: ਹਾਂਜੀ 11ਵੇਂ ਨੰਬਰ ਤੇ ਹੈਗਾ ਜਾਪਾਨ ਦੇ ਟੋਕੀਓ ਸ਼ਹਿਰ ਦੇ ਵਿੱਚ ਪੈਂਦਾ ਹੁਣ ਤੁਸੀਂ ਕਹਿਣਾ ਹੈ ਵੀ ਇਹ ਪੰਜਾਬੀ ਦਾ ਅਮਨ ਤੁਸੀਂ ਕਹਿਣਾ

0: ਦਸਵੇਂ ਨੰਬਰ ਤੇ ਆਂਦਾ ਹੈ ਥਾਈਲੈਂਡ ਦਾ ਮੈਂਡਰਿਨ ਓਰੀਐਂਟਲ, ਬੈਂਕੋਕ ਦੇ ਵਿੱਚ ਪੈਂਦਾ।
1: ਸੰਤਰੇ ਵਾਲਾ ਮੈਂਡਰਿਨ ਜਿਹੜਾ ਉਹ ਹੁੰਦਾ? ਸੰਤਰੇ ਖਾਓ।
0: ਮੈਂਡਰਿਨ ਇਹ ਉਹ ਵਾਲਾ ਮੈਂਡਰਿਨ ਨਹੀਂ, ਇਹ ਹੈਗਾ ਮੈਂਡਰਿਨ ਜਿਹੜੀ ਚਾਈਨੀਜ਼ ਭਾਸ਼ਾ ਹੁੰਦੀ ਹੈ।
1: ਚਲੋ,
0: ਉਹ ਵਾਲੇ ਮੈਂਡਰਿਨ ਦੇ ਵਿੱਚ ਪਿੱਛੇ ਈ ਪੈਂਦੀ ਹੈ।
1: ਸਾਨੂੰ ਉਹਦੇ ਵੀ ਨਹੀਂ ਸਪੈਲਿੰਗ ਪਤਾ, ਇਹਦੇ ਵੀ ਨਹੀਂ ਪਤਾ।
0: ਇਹ ਹੁੰਦਾ ਐਮ ਏ, ਉਹ ਮੈਂਡਰਿਨ ਹੁੰਦਾ। ਹਾਂ, ਇਹ ਵੀ ਮੈਂਡਰਿਨ ਹੀ ਹੁੰਦਾ। ਐਮ ਏ ਐਨ ਡੀ ਏ ਆਰ ਆਈ ਐਨ, ਪਿੱਛੇ ਤਾਂ ਰਿੰਨ ਹੀ ਪੈਣਾ।
1: ਚਲੋ, ਰਿੰਨ ਭਾਜੀ ਯਾਦ ਆ ਗਿਆ, ਹੁੰਦੀ ਨੀ ਝੱਗ ਉਹਦੀ ਯਾਰ, ਰਿੰਨ ਦੀ ਪਤਾ ਨੀ ਕਿਹੋ ਜਿਹੇ ਸਾਬਣ ਰੱਖੇ।
0: ਨਵੇਂ ਨੰਬਰ ਤੇ ਹੈ,
1: ਹਾਂਜੀ,
0: ਆ ਜਾ ਮੈਕਸੀਕੋ ਚਲੀਏ।
1: ਆਹਾ,
0: ਸ਼ਬਲ ਯੂਤੈਨ,
1: ਸ਼ਬਲ ਜੁੱਤੀਆਂ ਵਾਲਾ
0: ਨੌਵੇਂ ਨੰਬਰ ਤੇ।
1: ਜੁੱਤੈਨ।
0: ਅੱਠਵੇਂ ਨੰਬਰ ਤੇ ਆਉਂਦਾ ਹੈ ਚਾਈਨਾ ਦੇ ਹਾਂਗਕਾਂਗ ਦੇ। ਚਾਈਨਾ ਤਾਂ ਕਹਿਣਾ ਹੀ ਨਹੀਂ ਚਾਹੀਦਾ, ਹਾਂਗਕਾਂਗ ਅੱਡਾ।
1: ਹਾਂਜੀ,
0: ਅਪਰ ਹਾਊਸ ਹਾਂਗਕਾਂਗ,
1: ਅਪਰ ਹਾਊਸ।
0: ਔਰ ਇਹ ਵਾਕਈ ਮਤਲਬ ਟੀਸੀ ਤੇ ਬਣਿਆ ਹੋਇਆ, ਮਤਲਬ ਹਾਂਗਕਾਂਗ ਤਾਂ ਇਮਾਰਤਾਂ ਹੀ ਸਾਰੀਆਂ ਉੱਚੀ ਉੱਚੀਆਂ ਨੇ ਨਾ।
1: ਠੀਕ ਹੈ ਜੀ,
0: 40 ਮੰਜ਼ਿਲਾ, 50 ਮੰਜ਼ਿਲਾ।
1: ਓਏ ਹੋਏ,
0: ਹਾਂਗਕਾਂਗ ਏਅਰਪੋਰਟ ਤੇ ਉਤਰੋ ਤੁਸੀਂ, ਉੱਥੇ ਜਾਂ ਤਾਂ ਇੱਕ ਪਾਸੇ ਪਹਾੜ ਦੇ ਦੇਣੇ, ਜਾਂ ਦੂਜੇ ਪਾਸੇ 50-50, 60-60 ਮੰਜ਼ਿਲਾ ਇਮਾਰਤਾਂ, ਹੈ ਨਾ,
1: ਜਾਣਾ ਹੀ ਪੈਣਾ।
0: ਹਾਂਗਕਾਂਗ ਬਹੁਤ ਉੱਚਾ। ਸੱਤਵੇਂ ਨੰਬਰ ਤੇ ਅਗੇਨ ਚਾਈਨਾ ਦਾ ਆਉਂਦਾ। ਹੁਣ ਇਹ ਹੈਗਾ ਮੈਂਡਰਿਨ ਚਾਈਨਾ ਵਾਲਾ, ਬੀਜਿੰਗ ਦੇ ਵਿੱਚ ਪੈਂਦਾ। ਮੈਂਡਰਿਨ ਓਰੀਐਂਟਲ ਬੀਜਿੰਗ,
1: ਇਹ ਨਾਂ ਵਧੀਆ।
0: ਛੇਵੇਂ ਨੰਬਰ ਤੇ ਹੈ ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ ਦੇ ਵਿੱਚ ਰੋਜ਼ਵੁੱਡ।
1: ਬ੍ਰਾਜ਼ੀਲ,
0: ਬ੍ਰਾਜ਼ੀਲ।
1: ਤੁਸੀਂ ਉਹ ਵਾਲਾ ਗਾਣਾ ਸੁਣਿਆ ਜਦੋਂ ਬ੍ਰਾਜ਼ੀਲ ਵਿੱਚ ਵੀ ਜਦੋਂ ਢੋਲ ਵੱਜਦਾ, ਉਹ ਬੜਾ ਘੈਂਟ।
0: ਉਹ ਇੱਥੇ
1: ਰੀਮਿਕਸ ਕੀਤਾ,
0: ਉਹ ਤਾਂ ਆਪਣਾ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਉਹ 17 ਸੈਕਟਰ ਚ ਹੁੰਦਾ ਸੀਗਾ ਇੱਕ ਮਿਊਜ਼ਿਕ ਸਟੋਰ, ਉਹ ਕਰਦੇ ਹੁੰਦੇ ਸੀਗੇ।
1: ਉਹ ਨਹੀਂ ਨਹੀਂ ਨਹੀਂ ਨਹੀਂ, ਮਤਲਬ ਗਾਣਾ ਜਿਦਾਂ ਬ੍ਰਾਜ਼ੀਲ ਗਾਣਾ ਆਇਆ ਨਾ,
0: ਇੰਡੀਅਨ ਢੋਲ ਮਿਕਸ
1: ਮਿਕਸ,
0: ਉਹਨਾਂ ਨੇ ਬਣਾਈਆਂ ਸੀਗੀਆਂ ਕੈਸਟਾਂ।
1: ਅੱਛਾ,
0: ਮਤਲਬ ਕਰਦੇ ਹੁੰਦੇ ਸੀਗੇ, ਮਿਕਸ ਕਰਦੇ
1: ਚੱਲਿਆ ਸੀ ਉਹਦਾ। ਅੱਛਾ ਜੀ,
0: ਪਤਾ ਨਹੀਂ ਉਹਨਾਂ ਨੇ ਬਣਾਈਆਂ ਸੀ, ਪਤਾ ਨਹੀਂ ਉੱਥੇ ਪਈਆਂ ਹੁੰਦੀਆਂ ਸੀ।
1: ਚਲੋ, ਢੋਲ ਤੇ ਪੰਜਾਬੀ ਹੈ ਨਾ ਫਿਰ। ਹਾਂ, ਇਦਾਂ।
0: ਪੰਜਵੇਂ ਨੰਬਰ ਤੇ ਹੈ ਸਰ ਪਾਸਾ ਲੂਕਾ।
1: ਪਾਸਾ ਲੈ ਕੇ ਲੂਕਾ,
0: ਇੱਧਰ ਪਾਸਾ ਲੈ ਲੂਕਾ,
1: ਇੱਧਰ ਪਾਸਾ ਕਰਕੇ ਉੱਧਰ ਲੁੱਕ ਕਰੋ। ਹਾਂ, ਪਾਸਾ ਲੂਕਾ
0: ਇਟਲੀ ਚ ਪੈਂਦਾ, ਲੇਕ ਕੋਮੋ।
1: ਇਹਨਾਂ ਦਾ ਨਾਮ ਹੀ ਪਾਸਾ ਲੂਕਾ, ਪਾਸਾ।
0: ਹੋਏ ਹੋਏ ਹੋਏ, ਚੌਥੇ ਨੰਬਰ ਤੇ ਕਿੰਨਾ ਸੋਹਣਾ ਹੋਟਲ ਹੈ ਭਾਜੀ।
1: ਮੈਂ ਦੱਸਾਂਗਾ, ਇਹ ਹੋਏਗਾ ਪੈਰਿਸ ਦਾ,
0: ਦੁਬਈ ਦਾ।
1: ਓਹ ਹੋ, ਦੁਬਈ ਦਾ
0: ਸਰ ਐਟਲਾਂਟਿਸ ਦੀ ਰੋਇਲ ਕਰਕੇ ਹੋਟਲ।
1: ਐਟਲਾਂਟਿਸ, ਹਾਂ,
0: ਲੱਗਦਾ ਜਿਵੇਂ ਡੱਬੇ ਜੇ ਰੱਖੇ ਹੁੰਦੇ
1: ਨੇ। ਇਹ ਮੈਂ ਵੇਖਿਆ, ਐਟਲਾਂਟਿਸ ਦੇਖਿਆ। ਹਾਂ, ਉੱਥੇ ਅੰਦਰ ਵੀ ਗਿਆ ਵਾ ਭਾਜੀ।
0: ਅੱਛਾ,
1: ਉਦੋਂ ਮੈਂ ਨਾ ਉਹ ਕਰਦਾ ਹੁੰਦਾ ਸੀ, ਤੁਹਾਨੂੰ ਮੈਂ ਦੱਸਾਂ ਸਹੀ ਗੱਲ ਆ,
0: ਆਲੇ ਦੁਆਲੇ ਉਹਦੇ ਪਾਣੀ ਹੈ।
1: ਹਾਂ, ਬਿਲਕੁਲ ਬਿਲਕੁਲ। ਆਪਾਂ ਕੀ, ਮੈਂ ਜਿੱਦਾਂ ਟੈਲੀਕਾਮ ਚ ਲਾਈਨ ਚ ਹੁੰਦਾ ਨਾ, ਉੱਥੇ ਨਾ ਇੰਟਰਨਲ IBS ਐਂਟੀਨੇ ਲਾਈ ਦੇ ਹੁੰਦੇ ਆ, ਇੰਟਰਨਲ ਉਹਦੇ ਵਿੱਚ ਕਵਰੇਜ ਲਈ ਨਾ, ਤੇ ਆਪਾਂ ਕਰਨਾ ਅੱਧਾ ਘੰਟਾ ਕੰਮ ਕਰਨਾ, ਫਿਰ ਸਾਡਾ ਫ੍ਰੀ ਹੋ ਜਾਣਾ। ਫਿਰ ਮੈਂ ਜਾਣਾ ਉਹਨਾਂ ਦੀ ਕਿਚਨ ਚ ਭਾਜੀ, ਉਹਨਾਂ ਦੀ ਕਿਚਨ
0: ਲਾਗੇ
1: ਤੇ ਸਾਡਾ ਕੀ ਕਿਚਨ ਦੇ ਲਾਗੇ ਛਾਗੇ ਉੱਥੇ ਸਾਰੇ ਰੂਮ ਹੁੰਦੇ ਟੈਲੀਕਾਮ ਵਾਲੇ ਨਾ, ਤੇ ਮੈਂ ਜਦੋਂ ਜਾ ਕੇ ਮੈਂ ਖਾਣਾ ਖਾਧਾ ਭਾਜੀ, 5 star ਤੋਂ ਘੱਟ ਨੀ ਉਹਨਾਂ ਦੇ ਬੰਦੇ।
0: 50 star ਹੋਟਲ ਹੈ, ਤੁਸੀਂ 5 star
1: ਨਹੀਂ, ਜਿਹੜੇ ਅੰਦਰ ਵਾਲੇ ਵੀ ਆ, ਜਿਹੜੇ ਜਿਹੜੇ ਮਤਲਬ ਕਾਮਿਆਂ ਦਾ ਖਾਣਾ ਵੀ ਆ।
0: ਅੱਛਾ, ਉਹ ਵੀ
1: ਉਹਨਾਂ ਦੀ ਗੱਲ ਕਰ, ਸਾਨੂੰ ਉਹੀ ਮਿਲਣਾ, ਸਾਨੂੰ ਦੂਜਾ ਥੋੜੀ ਮਿਲਣਾ। ਤੇ ਮੈਂ ਜਿਹੜੇ ਉੱਥੇ ਜਿਹੜੇ ਕੰਮ ਕਰਦੇ ਆ, ਜਿਹੜੇ ਜਾਂ ਕੋਈ ਵੀ ਕਿਸੇ ਤਰੀਕੇ ਦਾ ਕੰਮ ਕਰਦਾ ਨਾ, ਉਹਨਾਂ ਦਾ ਖਾਣਾ ਮੈਂ ਆਖਿਆ ਭਾਜੀ ਸਾਨੂੰ ਤਾਂ ਇੱਥੇ ਖਵਾ ਦਿਆ ਕਰੋ, ਅਸੀਂ ਬਾਕੀ ਤੱਕ ਤੇ ਜਾਣਾ ਹੀ ਨਹੀਂ ਆ।
0: ਤੀਜੇ ਨੰਬਰ ਤੇ ਹੈ ਥਾਈਲੈਂਡ ਦਾ ਕਪੇਲਾ, ਬੈਂਕੋਕ।
1: ਕਪੇਲਾ,
0: ਹਾਂ। ਤੇ ਦੂਜੇ, ਓਏ,
1: ਇੰਡੀਆ ਦਾ?
0: ਨਾ ਨਾ ਨਾ ਨਾ,
1: ਹਾਂਜੀ,
0: ਦੂਜੇ ਨੰਬਰ ਤੇ ਥਾਈਲੈਂਡ ਦਾ ਫੋਰ ਸੀਜ਼ਨਸ ਹੈ ਬੈਂਕੋਕ ਵਾਲਾ। ਇੱਥੇ ਮੈਂ ਠਹਿਰਿਆ ਹੋਇਆ ਸਰ,
1: ਮੈਂ ਵੀ।
0: ਮੈਨੂੰ ਤਾਂ ਸਪੋਂਸਰ ਕੀਤਾ ਸੀਗਾ।
1: ਠੀਕ ਹੈ। ਅੱਛਾ, ਤੁਸੀਂ ਕਿੱਦਾਂ ਕਦੋਂ ਗਏ ਸੀ?
0: ਮੈਂ ਗਿਆ ਸੀਗਾ 2010 ਦੇ ਵਿੱਚ।
1: ਤੁਹਾਨੂੰ ਕਿਹਨੇ ਕੀਤਾ ਸੀ ਸਪੋਂਸਰ? ਮੈਨੂੰ ਨੰਬਰ ਦਿਓ ਉਹਨਾਂ ਦਾ।
0: ਉਦੋਂ ਇਲੈਕਸ਼ਨਸ ਹੋਏ ਸੀਗੇ ਪੰਜਾਬ ਦੇ ਵਿੱਚ, ਮੈਨੂੰ ਪਤਾ ਨਹੀਂ ਲੋਕਲ ਕੌਂਸਲ ਦੇ ਆ
1: ਕਦੇ ਨਹੀਂ ਆ,
0: ਪਰ ਮੈਨੂੰ ਕਿਸੇ ਮੰਤਰੀ ਨੇ ਕੀਤਾ।
1: ਹਾਏ ਹੋਏ, ਮੰਤਰੀ ਸਾਹਿਬ,
0: ਮੈਨੂੰ ਨਹੀਂ, ਸਾਡੇ 2-4 ਮੀਡੀਆ ਵਾਲਿਆਂ ਨੂੰ ਕੀਤਾ।
1: ਭਾਜੀ, ਉਹ ਜਿਹੜੀ ਲਾਲ ਲਾਲ ਲਾਈਟ ਆ, ਉਹ ਜਦੋਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਜਗਨ ਤੇ ਆਵਾਜ਼ ਫਟਦੀ ਆ, ਉਹ ਦੇਖੋ ਜਿਹੜਾ
0: ਤੁਹਾਡੀ ਫਟਦੀ ਹੈ,
1: ਉਹ ਤੁਹਾਡੀ ਵੀ ਆਈ ਆ,
0: ਉਹ ਦੇਖੋ
1: ਤੁਹਾਡੀ ਵੀ ਲਾਲ ਆ। ਹਾਂ,
0: ਮੇਰੀ ਵੀ
1: ਉਹਨੂੰ, ਆਪਾਂ ਹੌਲੀ ਹੌਲੀ ਕਰੀਏ,
0: ਘੱਟ ਕਰੀਏ।
1: ਲਓ ਜੀ, ਜੇ ਆਵਾਜ਼ ਸਾਡੀ ਫਟ ਰਹੀ ਹੈ।
0: ਅੱਛਾ, ਤੁਸੀਂ ਕਦੋਂ ਗਏ ਸੀ?
1: ਨਹੀਂ, ਮੈਂ ਤਾਂ ਜਾਣਾ ਹੈ।
0: ਅੱਛਾ, ਨਾਲੇ ਤਾਂ ਕਹਿੰਦੇ ਮੈਂ ਵੀ ਰੁਕਿਆ ਉੱਥੇ।
1: ਮੈਂ ਤਾਂ ਸੁਪਨੇ 'ਚ ਰੁਕਦਾ ਨਾ, ਮੈਂ ਜਲਦੀ ਨਾ ਰੁਕਦਾ ਨਾ, ਮੇਰੇ ਸੁਪਨੇ ਹੀ ਹੁੰਦੇ ਆ, ਮੈਂ ਕਦੇ ਜਾ ਨਹੀਂ ਸਕਦਾ। ਹਾਂ,
0: ਓਕੇ। ਤੇ ਪਹਿਲੇ ਨੰਬਰ ਤੇ ਆਉਂਦਾ ਚਾਈਨਾ ਹਾਂਗਕਾਂਗ ਦਾ ਰੋਜ਼ਵੁੱਡ।
1: ਰੋਜ਼ ਵੇਖਿਆ, ਪਹਿਲਾਂ ਪਤਾ ਨੀ, ਜਾਂ ਤੇ ਇੰਡੀਆ ਦਾ ਹੋਏਗਾ ਜਾਂ ਚਾਈਨਾ ਦਾ ਹੋਏਗਾ।
0: ਇੰਡੀਆ ਦਾ ਕੋਈ ਹੋਟਲ ਹੀ ਨੀ ਟੌਪ 20 ਦੇ ਵਿੱਚ।
1: ਚਲੋ, ਕੋਈ ਨੀ, ਆ ਜਾਏਗਾ। ਆਪਾਂ ਬਣਾਵਾਂਗੇ ਭਾਜੀ ਉੱਥੇ ਜਾ ਕੇ। ਮੈਂ ਕਹਿੰਦਾ ਇੱਥੋਂ ਸਾਰਾ ਕੁਝ ਖੱਟ ਖੁੱਟ ਕੇ ਨਾ ਚਲੀਏ ਇੰਡੀਆ ਬਣਾਈਏ ਹੋਟਲ, ਉਹਨੂੰ ਲੈ ਕੇ ਆਈਏ
0: ਭਾਈ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੋਈ ਨਾ ਕੋਈ ਇਹੋ ਜਿਹਾ ਫਸਾ ਦੂੰਗਾ ਵੈਸੇ।
1: ਕੀ ਹੋਟਲ?
0: ਹਾਂ
1: ਅੱਛਾ,
0: ਟੌਪ 50 ਦੇ ਵਿੱਚ ਤਾਂ ਮੈਂ ਫਸਾ ਹੀ ਸਕਦਾ।
1: ਹਾਂ ਲੈ ਹੋਰ ਕੀ ਆ,
0: ਜੇ ਤੁਸੀਂ ਕਹਿੰਦੇ ਹੋ ਤਾਂ। ਵੈਸੇ ਇੱਕ ਬ੍ਰੌਡਸ਼ੀਟ ਕਰਕੇ ਇੱਕ ਕੰਪਨੀ ਆਪਣਾ ਵੈਬਸਾਈਟ ਹੈ,
1: ਹਾਂਜੀ,
0: ਉਹਨਾਂ ਨੇ ਪੂਰੀ ਦੀ ਪੂਰੀ ਲਿਸਟ ਹੀ ਇਹਦੇ ਤੇ ਪਾਈ ਹੈਗੀ ਹੈ ਕਿ ਕਿਹੜਾ ਹੋਟਲ ਕਿੰਨਵੇਂ ਨੰਬਰ ਤੇ ਹੈਗਾ, ਤੇ ਉਹ ਲਿਸਟ ਜੇ ਮੈਂ ਖੋਲ ਕੇ ਦੇਖਾਂ ਨਾਲ ਨਾਲ
1: ਖੋਲ ਨੀ ਕੀ ਆਪਾਂ ਜਾਣਾ ਤੇ ਹੈ ਨੀ ਆ ਭਾਜੀ, ਠੀਕ ਹੈ। ਪਰ ਹਾਂ ਇਹ ਜਿਹੜੇ ਆਪਾਂ ਹੋਟਲਾਂ ਦੇ ਨਾਂ ਦੱਸੇ ਆ ਨਾ, ਦੇਖੋ ਅੱਜ ਆਪਾਂ ਇੰਨੇ ਸੂਤਰਾਂ ਤੋਂ ਇਨਫੋਰਮੇਸ਼ਨ ਲੈ ਕੇ
0: ਆਏ,
1: ਸਾਡੇ ਸੂਤਰ ਪਤਾ ਨੀ ਕਿੱਥੇ ਕਿੱਥੇ ਬੈਠੇ ਆ, ਆਪਾਂ ਉਹਨਾਂ ਦਾ ਇਨਫੋਰਮੇਸ਼ਨ ਤੁਹਾਨੂੰ ਇਸ ਕਰਕੇ ਦੱਸੀ ਆ ਵੀ ਤੁਸੀਂ ਜੇ ਛੁੱਟੀਆਂ ਆ ਰਹੀਆਂ ਵਾ ਤੁਸੀਂ ਜਾ ਕੇ ਉੱਥੇ ਘੁੰਮੋ ਤੇ ਸਾਨੂੰ ਬਾਅਦ ਦੱਸਿਓ ਵੀ ਹਾਂ ਇਹ ਵਾਕਈ ਹੋਟਲ ਨੰਬਰ ਪਹਿਲੇ ਤੇ ਸੀ ਜਾਂ 8ਵੇਂ ਤੇ ਸੀ 10ਵੇਂ ਤੇ ਸੀ, ਤੇ ਜੇ ਤੁਹਾਡਾ ਵੀ ਕੋਈ ਹੋਟਲ ਹੈਗਾ
0: ਤਾਂ ਆਪਣੇ ਕੋਲ ਆ ਗਈ ਸਰ ਪੂਰੀ ਲਿਸਟ ਆ ਗਈ ਸਰ ਪੂਰੀ ਲਿਸਟ ਆ
1: ਗਈ ਉਹ ਭਾਜੀ ਇਹਦਾ ਟਾਈਮ ਨਹੀਂ ਹੈਗਾ ਲਿਸਟ ਸਾਰੀ ਕੱਢਤੀ ਆ ਤੁਸੀਂ?
0: ਨਹੀਂ ਮੈਂ ਮੈਂ ਚੈੱਕ ਕਰ ਰਿਹਾ ਸੀਗਾ ਕੋਈ ਆਸਟ੍ਰੇਲੀਆ ਦਾ ਕੋਈ ਹੋਰ ਹੈਗਾ ਇਹਦੇ ਚ।
1: ਅੱਛਾ ਤੁਸੀਂ ਫਿਲਟਰ ਕਰ ਲਓ ਫਿਰ। ਹੈ
0: ਹਾਂ ਉਹਦੇ ਚ ਇਸ ਕਰਕੇ ਦੇਖ ਰਿਹਾ ਸੀ
1: ਆਪਣੀ ਅੱਖਾਂ ਦੇ ਨਾਲ ਤਿਰਛੀ ਅੱਖਾਂ ਦੇ
0: ਨਾਲ ਦੇਖੋ ਆਪਣਾ ਜਿਹੜਾ ਆਹੀ ਇੱਕ ਇੱਕ ਹੋਟਲ ਆਪਣਾ ਆਸਟ੍ਰੇਲੀਆ ਦਾ ਇੱਕੋ ਇੱਕ ਹੈਗਾ
1: 16ਵੇਂ ਨੰਬਰ ਤੇ ਜਿਹੜਾ ਤੁਸੀਂ
0: ਕਪੇਲਾ ਕਪੇਲਾ ਸਿਡਨੀ ਹੈ ਨਾ, ਤੇ ਉਹ ਤੋਂ ਇਲਾਵਾ ਟੋਕੀਓ ਮੁੰਬਈ ਦਾ ਤਾਜ ਮਹਿਲ
1: ਹੋਟਲ ਤਾਜ
0: 30ਵੇਂ ਨੰਬਰ ਤੇ ਆਉਂਦਾ।
1: ਓ ਸ਼ੁਕਰ ਹੈ ਪਹਿਲੇ ਪੰਜਾਬਾਂ ਦੇ ਵਿੱਚ ਵਿੱਚ
0: ਹੈ, ਪੰਜਾਬ ਦੇ ਵਿੱਚ ਹੈਗਾ।
1: ਲਓ ਜੀ ਸ਼ੁਕਰ ਹੈ ਤਾਜ ਭਾਜੀ।
0: ਤਾਜ ਭਾਜੀ ਤੇ ਉਸ ਤੋਂ ਇਲਾਵਾ ਹੋਰ ਕੋਈ ਇਹੋ ਜਿਹਾ ਮੇਰੀ ਮਤਲਬ ਸਾਰੇ ਉਹੀ ਯੂਰੋਪੀਅਨ ਹੋਟਲ ਦੇ ਨੇ ਜ਼ਿਆਦਾਤਰ।
1: ਓਕੇ
0: ਤੇ ਯੈਸ ਉਹ ਸਾਰੇ ਉਹੀ ਨੇ, ਬੈਂਕਾਕ ਦਾ ਹੋ ਗਿਆ, ਲੰਡਨ ਦਾ ਹੋ ਗਿਆ, ਯੇ ਉਹ। ਸੋ ਇੱਕ ਇੰਡੀਆ ਦਾ,
1: ਇੱਕ ਇੰਡੀਆ ਦਾ, ਚਲੋ
0: ਇੱਕ ਇੰਡੀਆ ਦਾ ਹੈਗਾ ਤੇ ਬਾਕੀ ਜਿਹੜੇ ਨੇ ਉਹ ਯੂਰਪ ਦੇ।
1: ਚਲੋ ਆਸਟ੍ਰੇਲੀਆ ਦਾ ਵੀ ਇੱਕ ਹੋ ਗਿਆ, ਇੰਡੀਆ ਦਾ ਵੀ ਇੱਕ ਹੋ ਗਿਆ। ਚਲੋ ਇੱਕ ਇੱਕ ਬਰਾਬਰ ਹੈ ਜੀ, ਅਸੀਂ ਐਵੇਂ ਕਿਸੇ ਨੂੰ ਉੱਪਰ ਨੀਚੇ ਨਹੀਂ ਕਰਦੇ।
0: ਆਸਟ੍ਰੇਲੀਆ ਉਹ ਨਹੀਂ ਕਰ ਸਕਦਾ, ਪਰ ਬ੍ਰਿਸਬੇਨ ਦਾ ਦੀ ਕੈਲੀ ਜਿਹੜਾ ਕਰਕੇ ਹੋਟਲ ਹੈ ਉਹ 83ਵੇਂ ਨੰਬਰ ਤੇ ਹੈ।
1: ਅੱਛਾ ਮੈਂ ਕਹਿਣ ਲੱਗਾ 55ਵੇਂ ਨੰਬਰ ਤੇ ਉਹ ਹੈ। ਅੱਛਾ 83ਵੇਂ ਨੰਬਰ ਤੇ।
0: ਹੁਣ ਮੇਰੇ ਕੋਲ 50-100 ਤੱਕ ਦੀ ਲਿਸਟ ਵੀ ਹੈਗੀ ਹੈ ਨਾ।
1: ਓਏ ਭਾਜੀ ਕਿੱਥੋਂ ਕੱਢ ਲੈਂਦੇ ਹੋ ਤੁਹਾਡੇ ਦਮ ਵੀ, ਤੁਸੀਂ ਇੰਨੇ ਨੌੜੀ ਵਾਲੇ ਬੰਦੇ ਯਾਰ ਇਦਾਂ ਨਹੀਂ। ਹਾਂ
0: ਕੱਟ
1: ਢਾਬੇ ਤੋਂ ਯਾਦ ਹੈ ਇੰਡੀਆ ਚ ਕਿੰਨੀ ਮਸ਼ਹੂਰ ਮੌਜ ਹੁੰਦੀ ਹੈ ਜਦੋਂ ਕਿਤੇ ਵੈਸੇ ਕਿਤੇ ਜਾਓ ਰਾਸਤੇ ਚ, ਕਦੇ ਕੋਈ ਢਾਬਾ ਆ ਗਿਆ, ਕਦੇ ਕੋਈ ਓਏ ਹੋਏ ਹੋਏ, ਚਾਹ ਪੀਓ ਬਾਅਦ ਚ ਰੋਟੀ ਖਾਓ।
0: ਚਾਹ ਪਾਣੀ ਤੋਂ ਯਾਦ ਆਇਆ,
1: ਚਾਹ ਵੀ ਪੀਣੀ ਹੈ।
0: ਹਾਂ ਆਪਾਂ ਬ੍ਰੇਕ ਨਾ ਲੈ ਲਈਏ,
1: ਬ੍ਰੇਕ ਵੀ ਲੈਣੀ ਹੁੰਦੀ ਹੈ,
0: ਬ੍ਰੇਕ ਲੈ ਕੇ ਤੇ ਫੇਰ ਆਪਾਂ ਕਰਦੇ ਹਾਂ ਗੱਲਬਾਤ ਅਗਲੇ ਸੈਗਮੈਂਟ ਚ ਕੀ ਕੁਝ ਹੋ ਰਿਹਾ ਹੈਗਾ।
1: ਅੱਛਾ ਅੱਛਾ ਆਪਾਂ ਖਬਰਾਂ ਦੇ ਹਲੇ ਦੱਸਿਆ ਹੀ ਨਹੀਂ ਹੈ, ਪਰ ਇਦਾਂ ਹੀ ਆਪਾਂ ਨਿਊਜ਼ ਦਾ ਤੁਹਾਨੂੰ ਹਾਂ ਦੋ ਤਿੰਨ ਖਬਰਾਂ ਤੇ ਦੱਸਦੀ ਹਾਂ। ਹਾਂ
0: ਇਹ ਤਾਂ ਦੱਸਣਾ ਹੈ ਨਾ ਵੀ ਕੀ ਕੁਝ ਹੋ ਰਿਹਾ ਸਿਡਨੀ।
1: ਹਾਂ ਇਹ ਤਾਂ ਜ਼ਰੂਰੀ ਹੈ ਜੀ, ਤੇ ਲਓ ਜੀ ਹੁਣ ਆਪਾਂ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਵੀ ਕੀ ਕੁਝ ਨਵਾਂ ਹੋ ਰਿਹਾ ਹੈ ਸਿਡਨੀ ਵਿੱਚ, ਤੇ ਪਰ ਜਾਣਨ ਤੁਸੀਂ ਨਹੀਂ ਸਾਡਾ ਸੁਣਦਿਆਂ ਸਾਡਾ ਸ਼ੋਅ ਖਬਰ ਬੜੀ ਬੇਕਾਰ।

0: power in the universe.
1: Radio Haji 1674.
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹਾਂਜੀ 1600।

0: ਤਾਂ ਨਹੀਂ ਪਤਾ ਕਿੱਥਾਂ ਗੁਜ਼ਾਰੇ, ਪਰ ਚੰਨ ਦੇ ਨਾਲ ਜੁੜੀ ਆਪਾਂ ਇੱਕ ਖਬਰ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ।
1: ਓ ਨਹੀਂ ਨਹੀਂ, ਮੈਂ ਗੌਤਮ ਕਪਿਲ।
0: ਤੇ ਨਹੀਂ, ਮੈਂ ਆਰਜੇ ਮੌਂਟੀ।
1: ਮੈਂ ਅੱਛਾ, ਤੁਸੀਂ ਸਪਾਈਡਰਮੈਨ ਹੋ ਅੱਜ?
0: ਅੱਜ ਮੈਂ ਮਕੜਾ ਆਦਮੀ।
1: ਅੱਛਾ ਭਾਈ, ਚੰਨ ਵਾਲੀ ਖਬਰ ਹੈ?
0: ਚੰਨ ਦੀ?
1: ਮੇਰੇ ਮੁਖੜੇ ਵਰਗੀ, ਜਿਹੜਾ ਮੇਰਾ ਮੁਖੜਾ ਵੀ ਨਹੀਂ ਕਿਹਾ ਗਿਆ, ਦੱਸੋ ਮੇਰੇ ਮੁਖੜੇ ਵਰਗੀ?
0: ਬਿਲਕੁਲ ਸਰ, ਬਿਲਕੁਲ
1: ਜਿੱਦਾਂ ਮੈਂ
0: ਚੰਨ ਮੇਰੇ ਸਿਰ ਵਰਗੀ। ਐਲਨ ਮਸਕ ਸਾਹਿਬ ਕਹਿੰਦੇ ਕਹਿੰਦੇ ਕਿ ਦੇਖੋ ਹੁਣ, ਕਹਿੰਦੇ ਮੈਂ ਬੰਦੇ ਵੀ ਘੁਮਾ ਲਏ ਸਪੇਸ ਦੇ ਵਿੱਚ, ਹਨਾ, ਰਾਕੇਟ ਚ ਲੈ ਕੇ ਜਾਂਦੇ ਨੇ
1: ਸਾਰੇ ਬੰਦੇ।
0: ਹਾਂ, ਜਿਹੜਾ ਗੁੜਾ ਦਵਾਇਆ ਹੁੰਦੇ।
1: ਆਮ ਗੱਲ ਹੋ ਗਈ ਹੈ ਭਾਜੀ ਹੁਣ ਚੰਨ ਤੇ ਜਾਣਾ। ਚੰਨ ਤੇ ਜਗ੍ਹਾ ਲੈਂਦੇ ਪਏ, ਸੱਚੀ ਇਹ ਹੈਗੀ ਗੱਲ?
0: ਮੈਂ ਹਲੇ ਲਈ ਨੀ ਭਾਜੀ, ਲੈ ਦੱਸ ਨੀ ਸਕਦਾ,
1: ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਵਾਂ,
0: ਕਿਉਂਕਿ ਆਸਟ੍ਰੇਲੀਆ ਮਹਿੰਗੀ ਮਿਲੂਗੀ, ਉੱਥੇ ਲੈ ਲਓ।
1: ਮੈਂ ਉਹ ਤੇ ਕਹਿਣਾ ਨਾ, ਇੱਥੇ ਐਕਚੁਅਲੀ ਉੱਥੇ ਵੀ ਕਿੱਥੇ, ਉੱਥੇ ਇੰਟਰਸਟ, ਉੱਥੇ ਤਾਂ ਕੋਈ ਬੈਂਕ ਨੀ ਹੈਗਾ, ਆਪਾਂ ਉੱਥੇ ਏਦਾਂ ਹੀ ਲੈ ਕੇ ਜਾ ਸਕਦੇ ਹਾਂ। ਅੱਛਾ, ਮੇਰੀ ਗੱਲ ਸੁਣੋ।
0: ਹਾਂਜੀ,
1: ਚੰਨ ਤੇ ਜੇ ਕੋਈ ਜਗ੍ਹਾ ਲੈ ਰਿਹਾ, ਪਹਿਲੀ ਗੱਲ ਉਹਨੂੰ ਵੇਚ ਕੋ ਰਿਹਾ?
0: ਕੌਣ ਵੇਚ
1: ਰਿਹਾ ਯਾਰ, ਇਹ ਕੀ ਹਿਸਾਬ ਕਿਤਾਬ ਆ? ਇਹ ਤਾਂ ਦੇਖੋ,
0: ਅਸਲ ਦੇ ਵਿੱਚ ਇੰਟਰਨੈਸ਼ਨਲ ਜਿਹੜੀਆਂ ਸਪੇਸ ਆਰਗਨਾਈਜੇਸ਼ਨਸ ਨੇ, ਉਹਨਾਂ ਨੇ ਆਪੋ ਆਪਣੇ ਕਬਜ਼ੇ ਵੰਡੇ ਹੋਏ ਨੇ,
1: ਪਹਿਲੇ ਗੱਲ ਇਹ ਉਹਨਾਂ ਨੇ।
0: ਹਾਂ,
1: ਠੀਕ ਹੈ।
0: ਜਿਵੇਂ ਅੰਟਾਰਟਿਕਾ ਨਾ, ਜਿਹੜਾ ਹਿਊਮਨ ਲੈਸ
1: ਅੰਟਾਰਟਿਕਾ ਕੰਟੀਨੈਂਟ, ਹਾਂਜੀ,
0: ਉੱਥੇ ਵੀ ਏਦਾਂ ਕਬਜ਼ੇ ਵੰਡੇ ਹੋਏ ਨੇ ਨਾ, ਵੀ ਆਹ ਅਮੈਰੀਕਾ ਦਾ ਪਾਰਟ ਹੈ, ਆਹ ਇੰਡੀਆ ਦਾ, ਚਾਈਨਾ ਦਾ,
1: ਠੀਕ ਹੈ,
0: ਇੰਨਾ ਆਸਟ੍ਰੇਲੀਆ।
1: ਹਾਂਜੀ ਹਾਂਜੀ, ਠੀਕ ਹੈ।
0: ਏਦਾਂ ਹੀ ਹੁਣ ਮੂਨ ਦੇ ਉੱਤੇ ਜਿਹੜੀਆਂ ਜਿਹੜੀਆਂ ਕੰਟਰੀਜ਼ ਨੇ ਹੁਣ ਤੱਕ ਲੈਂਡ ਕੀਤਾ,
1: ਜਿਹਨਾਂ ਨੇ ਝੰਡਾ ਲਹਿਰਾਤਾ, ਜਿਹੜਾ ਪਹਿਲਾਂ ਆ ਗਿਆ ਉਹਦੀ ਜਗ੍ਹਾ।
0: ਸੋ ਰਸ਼ੀਆ ਦਾ ਹੈਗਾ ਪਾਰਟ ਮੂਨ ਦੇ ਉੱਤੇ, ਚੰਨ ਦੇ ਉੱਤੇ,
1: ਹਾਂਜੀ,
0: ਆਪਣਾ ਅਮੈਰੀਕਾ ਦਾ, ਚਾਈਨਾ ਦਾ,
1: ਇੰਡੀਆ
0: ਦਾ। ਖੁਸ਼ ਹੁੰਦੇ? ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਜਦੋਂ ਆਸਟ੍ਰੇਲੀਆ ਦਾ ਹੋਵੇ। ਆਸਟ੍ਰੇਲੀਆ ਦਾ ਕੁਛ ਨੀ ਉਹਦੇ ਚ,
1: ਕੁਛ ਨੀ।
0: ਅੰਥਣ ਗੋਪਾਲ
1: ਭਾਜੀ, ਕੀ ਯਾਰ ਆਸਟ੍ਰੇਲੀਆ ਯਾਰ, ਤੁਸੀਂ ਦੱਸ, ਆਪਾਂ ਜਾਂਦੇ ਆ, ਆਪਾਂ ਆਪਾਂ ਹੁਣ ਆਸਟ੍ਰੇਲੀਆ ਹੁਣ ਆਪਾਂ ਜਾ ਕੇ ਉੱਥੇ
0: ਜਾ ਕੇ ਕਰਕੇ ਆਉਂਦੇ। ਅੱਛਾ, ਹੁਣ ਐਲਨ ਮਸਕ ਸਾਹਿਬ ਕਹਿੰਦੇ ਕਹਿੰਦੇ ਮੈਂ ਉੱਥੇ ਸ਼ਹਿਰ ਬਸਾਉਣਾ, ਦਸ ਕੁ ਲੱਖ ਦੀ ਆਬਾਦੀ ਵਾਲਾ ਸ਼ਹਿਰ ਹੋਊਗਾ।
1: ਓਕੇ,
0: ਐਗਰੀਕਲਚਰ, ਇੰਡਸਟਰੀ, ਡੇਟਾ ਸੈਂਟਰ, ਸਾਰਾ ਕੁਛ ਉੱਥੇ ਹੋਊਗਾ,
1: ਠੀਕ ਹੈ।
0: ਪਰ ਲੋਕੀ ਕਹਿ ਰਹੇ ਨੇ ਪਾਣੀ ਕਿੱਥੋਂ ਲੈ ਕੇ ਆਉਂਗੇ ਸਰ?
1: ਪਾਣੀ, ਹਾਂ,
0: ਪਾਣੀ ਦਾ ਉੱਥੇ ਹੈ ਨੀ, ਦੋ ਢਾਈ ਸਾਲਾਂ ਚ। ਡੇਟਾ ਸੈਂਟਰ ਤਾਂ ਬਹੁਤ ਦੂਰ ਦੀ ਗੱਲ ਹੈ, 10 ਲੱਖ ਵੀ ਬਹੁਤ ਦੂਰ ਦੀ ਗੱਲ ਹੈ। 100 ਲੋਕਾਂ ਵਾਲਾ ਵੀ ਜੇਕਰ ਤੁਸੀਂ ਸ਼ਹਿਰ ਵਸਾ ਲੈਂਦੇ ਹੋ,
1: ਹਾਂਜੀ,
0: ਤਾਂ 2-2.5 ਸਾਲ ਦੇ ਵਿੱਚ ਖਤਮ ਹੈ ਉਹ।
1: ਤੇ ਭਾਜੀ, ਮੈਨੂੰ ਐਲਨ ਮਸਕ ਨੂੰ ਜਾ ਕੇ ਕਹੋ, ਜਦ ਤੱਕ ਤੁਸੀਂ ਸ਼ਹਿਰ ਵਜਾਉਣਾ ਤਦ ਤੱਕ ਤੁਸੀਂ ਹੋਣਾ,
0: ਤੁਸੀਂ ਨਹਾਉਣਾ
1: ਨਹੀਂ ਤਦ ਤੱਕ ਤੁਸੀਂ ਹੋਣਾ, ਇੰਨਾ ਚੇਰ ਲੱਗ
0: ਜਾਣਾ। ਉਹ ਕਹਿੰਦੇ ਕਹਿੰਦੇ ਵੀ ਬਸ ਸ਼ੁਰੂ ਹੈ ਕੰਮ।
1: ਅੱਛਾ, ਮੈਂ
0: ਰਿਪੋਰਟ ਆਈ ਸੀਗੀ ਫੋਰਬਸ, ਆਪਾਂ ਨੂੰ ਲੱਗਦਾ ਕਿ ਪਾਣੀ ਹੈ ਨੀ, ਫੋਰਬਸ ਨੇ ਆਪਣੀ ਰਿਪੋਰਟ ਚ ਕਿਹਾ ਕਿ ਚੰਨ ਦੇ ਉੱਤੇ 3 ਕਰੋੜ ਟਨ ਪਾਣੀ ਪਿਆ
1: ਚੰਨ ਦੇ ਉੱਤੇ।
0: ਹਾਂ, ਪਤਾ ਨੀ ਕਿੱਥੇ ਪਿਆ,
1: ਇਹ ਆਇਆ ਕਿੱਥੋਂ ਉੱਥੋਂ, ਮਤਲਬ ਯਾਰ ਇਹ, ਮਤਲਬ ਸਾਇੰਸ ਨੂੰ ਨਾ ਜ਼ਿਆਦਾ ਕਨਫਿਊਜ਼ ਕਰਦਾ ਹੈ,
0: ਬਹੁਤ ਜ਼ਿਆਦਾ, ਬਹੁਤ ਜ਼ਿਆਦਾ।
1: ਹੁਣ ਪਾਣੀ ਆਇਆ ਮੈਨੂੰ ਕਨਫਿਊਜ਼ ਕਰਦਾ ਹੈ, ਤੇ ਮੈਂ ਤੇ ਵੈਸੇ ਹੀ ਭਾਜੀ
0: ਦੇਖੋ, ਇੰਨਾ ਪਾਣੀ ਹੈਗਾ ਬਈ, 1 ਲੱਖ ਦੀ ਆਬਾਦੀ ਘੱਟੋ ਘੱਟ 1,000 ਸਾਲ ਤੱਕ ਤਾਂ ਬਗੈਰ ਕਿਤੋਂ ਹੋਰ ਪਾਣੀ ਲਿਆ ਰਹਿ ਸਕਦਾ।
1: ਚਲੋ, ਇਹਦਾ ਮਤਲਬ ਮੈਂ ਉੱਥੇ ਜਾਵਾਂ ਤੇ ਨਹਾਉਣ ਨੂੰ ਲਈ ਪਾਣੀ ਹੈਗਾ ਵਾ, ਮੈਂ ਉਹੀ ਕਹਿੰਦਾ
0: ਵੀ ਐਵੇਂ ਵੇਸਟ ਨਾ ਕਰਿਓ।
1: ਨਹੀਂ ਨਹੀਂ, ਉੱਥੇ ਰਹਿਣਾ, ਉੱਥੇ ਉਹ ਘਰ ਥੱਲੇ ਡਿੱਗ ਪੈਣਾ ਚੰਨ ਤੋਂ।
0: ਦੇਖੋ, ਬਿਨਾਂ ਤੁਸੀਂ ਨਹਾਏ ਬਗੈਰ ਵੀ ਰਹਿ ਸਕਦੇ ਹੋ, ਰਹਿ ਸਕਦੇ ਹੋ ਕਿ ਨਹੀਂ?
1: ਹੁਣ ਵੀ ਚੋਹੀ ਕਰ ਦੋਗੇ। ਅੱਜ ਸਵੇਰੇ ਠੰਡ ਬੜੀ ਸੀ ਯਾਰ ਭਾਜੀ, ਅੱਜ ਵੀ ਸਵੇਰੇ ਠੰਡ, ਅੱਜ ਦਾ ਮੌਸਮ ਹੀ ਵੈਸੇ ਠੰਡਾ ਸੀ ਅੱਜ, ਤੁਹਾਨੂੰ ਲੱਗੀ ਠੰਡ ਕਿ ਨਹੀਂ?
0: ਅੱਜ ਠੰਡ
1: ਤੁਸੀਂ ਅੱਜ, ਮੈਂ ਨਾ ਟੀ ਸ਼ਰਟ ਜੀ ਪਾ ਕੇ ਚਲਾ ਗਿਆ, ਮੈਂ ਕਿਹਾ ਨਹੀਂ ਠੰਡ ਲੱਗੇਗੀ, ਉਹ ਮੈਂ ਤੇ ਆਪਣੀ ਜੈਕਟ ਨੂੰ ਮਿਸੀ ਅੱਜ ਬੜਾ ਕੀਤਾ, ਮੈਂ ਕਿਹਾ ਹਾਏ ਮੇਰੀ ਜੈਕਟ ਕਿੱਥੇ ਗਈ ਹੈ।
0: ਕਦੇ ਵੀ ਇੱਥੇ ਸਿਡਨੀ ਦੇ ਵਿੱਚ ਕੁਛ ਵੀ ਹੋ ਸਕਦਾ,
1: ਮੈਲਬਨ ਬਣੀ ਜਾ ਰਿਹਾ ਸਿਡਨੀ, ਹੁਣ
0: ਰੱਖਣੀ ਚਾਹੀਦੀ ਹੈ ਤੁਹਾਨੂੰ।
1: ਹਾਂ, ਮੈਂ ਹੁਣ ਰਜਾਈ ਰੱਖ ਲੈਣੀ ਹੈ ਗੱਡੀ ਚ ਕਿਸੇ ਵੇਲੇ, ਹਾਂ, ਹੋਰ ਕੀ, ਠੰਡ ਇੰਨੀ
0: ਹੋ ਗਈ ਬਣ ਜਾਣਾ।
1: ਖਬਰ ਨਿਊਜ਼ ਖਤਮ ਹੋ ਗਈ, ਮਤਲਬ ਉਹ ਤਾਂ ਨਿਊਜ਼ ਇਹੋ ਆ ਵੀ ਅਸੀਂ ਉੱਥੇ ਆਬਾਦੀ ਵਸਾਉਣ ਲੱਗੇ ਆ।
0: ਹੋ ਗਈ ਸਰ, ਮਿੱਟੀ ਪਾਓ,
1: ਮਤਲਬ
0: ਇਵੈਂਟ ਵਾਲੇ ਪਾਸੇ ਆਈਏ।
1: ਮੈਂ ਕੁਛ ਕਹਿਣਾ ਚਾਹੁੰਦਾ ਆਪਣੇ ਲਿਸਨਰ ਨੂੰ, ਆ ਨਾ ਮੈਂ ਸ਼ੁਰੂ ਤੋਂ ਲੈ ਕੇ ਹਾਲੇ ਤੱਕ ਜਿਹੜਾ ਮੇਰਾ ਸ਼ੀਸ਼ਾ ਤੇ ਸ਼ੀਸ਼ਾ ਹੈ ਨਾ, ਹਾਲੇ ਉਹ ਹੀ ਨੀ ਠੀਕ ਹੁੰਦਾ ਪਿਆ। ਮੈਂ ਮਤਲਬ ਯਾਰ ਭਾਜੀ, ਮੈਨੂੰ ਇੱਕ ਦੋ ਇਹਦੀ ਕੋਈ ਹੈਗੀ ਆ ਆਪਣੀ ਆਪਣੀ ਕੋਈ ਦਵਾਈ ਜਾਂ ਕਿੱਦਾਂ
0: ਇਹਦੀ ਦਵਾਈ
1: ਸ਼ਸ਼ੇ ਨੂੰ ਸੱਸਾ ਕਹਿ ਦੇਣਾ, ਕੋਈ ਬੜਾ ਪੰਗਾ ਪੈਂਦਾ ਕਦੀ ਲੋਕੀ ਹੱਸਦੇ ਬਹੁਤ ਯਾਰ, ਏਦਾਂ ਏਦਾਂ ਲੱਗਦਾ ਜਿੱਦਾਂ ਉਹ ਕਹਿੰਦੀ ਯਾਰ ਹਾਲੇ ਤੱਕ ਤੈਨੂੰ ਇਹੀ ਨੀ ਕਹਿਣਾ ਆਇਆ ਮਾਇਆ ਕੇ। ਮੈਂ ਫਿਰ ਉਹਨਾਂ ਨੂੰ ਨੱਚ ਕੇ ਵਿਖਾ ਦੇਣਾ ਹੁੰਦਾ ਆਹ ਚੀਜ਼ ਦੇਖੋ ਤੇ ਹੁਣ ਮੈਨੂੰ ਦੱਸੋ, ਫਿਰ ਕਹਿੰਦੇ ਵਾਹ ਵਾਹ ਵਾਹ ਤਾੜੀਓ ਵਾਦੇ ਹੁਣ ਭੁੱਲ ਗਏ ਫਿਰ। ਅੱਛਾ ਹਾਂ ਉਹ ਸੱਚ ਹਾਂ
0: ਲੈਟਸ
1: ਭਾਜੀ ਜੇ ਅਗਲਾ ਬੰਦਾ ਹੀ ਏਦਾਂ ਕਰੇ ਨਾ ਤੇ ਫਿਰ ਹੁਣ ਜਿਹੜੇ ਸਾਨੂੰ ਵਿਚਾਰੇ ਸੁਣਦੇ ਪਏ
0: ਕਰਨਾ ਤੁਸੀਂ ਮੇਰੇ ਪਿੱਛੇ ਏਦਾਂ ਹਰਾਇਓ। ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹਦੇ ਲਈ ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਸ਼ੀਸ਼ਮ ਦੀ ਲੱਕੜੀ ਦੇ ਨਾਲ ਘੋਲ ਕੇ ਨਾ ਸ਼ੀਰਾ ਬਣਾ ਕੇ ਪੀ ਲਿਓ। ਹੁਣ ਦੱਸੋ ਜਰਾ ਕੀ
1: ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਕਿਹੜੀ ਲੱਕੜੀ
0: ਸ਼ੀਸ਼ਮ ਦੀ
1: ਸ਼ੀਸ਼ਮ ਦੀ ਲੱਕੜੀ ਘੋਲ ਕੇ ਤੇ ਪੀ ਲਿਓ। ਹਾਂ ਇਹਨੂੰ ਮੈਂ ਦੂਜੀ ਵਾਰੀ ਨੀ ਕਹਿ ਸਕਦਾ, ਇਹ ਗੁੱਡ ਤੁਸੀਂ ਦੇਤੀ ਲਾਈਨ, ਇਹ ਆਪਾਂ ਬੋਲਿਆ ਕਰਨੀ ਹੈ।
0: ਤੇ ਅੱਛਾ ਆਪਾਂ ਇਵੈਂਟਾਂ ਦੇ ਵੱਲ ਆਈਏ। ਪਹਿਲਾਂ ਤਾਂ ਭਾਜੀ ਇਸ ਵੀਕਐਂਡ ਦੇ ਉੱਤੇ ਜਿੰਨੇ ਵੀ ਅਲੱਗ ਅਲੱਗ ਸੀਬੀਡੀਜ਼ ਨੇ ਉੱਥੇ ਓਪਨ ਮਾਰਕੀਟਸ ਲੱਗ ਰਹੀਆਂ ਨੇ, ਜਾਂ ਉਹਨਾਂ ਨੂੰ ਮਾਰਕੀਟ ਕਹਿ ਲੈਂਦੇ ਹੁੰਦੇ ਆ, ਜਿਵੇਂ ਪੈਰਾਮੈਟਾ ਦੀ ਪੈਰਾਮੈਟਾ ਮਾਰਕੀਟ,
1: ਠੀਕ ਹੈ ਜੀ,
0: ਬਲੈਕ ਟਾਊਨ ਮਾਰਕੀਟ,
1: ਹਾਂਜੀ
0: ਹੈ ਨਾ, ਏਦਾਂ ਸੋ ਵਿੰਜ਼ਰ ਮਾਰਕੀਟ,
1: ਮਤਲਬ ਸਬਜ਼ੀ ਸੁਬਜ਼ੀ ਵਾਲੀ ਹੈ
0: ਉਹ ਚ ਸਾਰਾ ਕੁਛ ਹੁੰਦਾ,
1: ਸਾਰਾ ਕੁਛ
0: ਘੈਂਟ ਵਾਲੀ ਮਾਰਕੀਟ ਜੇ ਜਾਣੀ ਹੈਗੀ ਹੈ ਤੁਸੀਂ ਦੇਖਣਾ ਹੈ ਤਾਂ ਬਰਾਂਗਰੂ ਚ ਲੱਗੂਗੀ, ਸਵੇਰੇ 10 ਵਜੇ ਤੋਂ ਬਰਾਂਗਰੂ ਜਾਓ,
1: ਠੀਕ ਹੈ,
0: ਤੇ ਉਹ ਬਰਾਂਗਰੂ ਮਾਰਕੀਟ ਇੰਜੋਏ ਕਰਿਓ। ਤੇ ਇਸ ਵੀਕਐਂਡ ਦੇ ਉੱਤੇ ਆਈ ਹੋਪ,
1: ਹਾਂਜੀ ਇਸ ਵੀਕਐਂਡ ਦੇ
0: ਆਈ ਹੋਪ ਕਿ ਇਸ ਵੀਕਐਂਡ ਦੇ ਉੱਤੇ ਵੈਦਰ ਵੀ ਖਰਾਬ ਨਹੀਂ ਹੈਗਾ, ਸੋਹਣਾ
1: ਵੈਦਰ, ਗੁੱਡ ਹੈ ਵੈਦਰ ਤਾਂ ਭਾਜੀ ਜੇ ਤੁਸੀਂ ਦੱਸਦਾ ਹੈ ਤਾਂ ਫਿਰ ਤਾਂ ਗੁੱਡ ਹੋਏਗਾ ਹੀ ਹੋਏਗਾ,
0: ਕਿਉਂਕਿ ਮੰਗਲਵਾਰ ਤੋਂ ਬਾਅਦ ਫਿਰ ਬਾਰਿਸ਼ਾਂ ਸ਼ੁਰੂ ਹੈਗੀਆਂ ਨੇ। ਹਾਲੇ ਆਹ ਹਫਤਾ ਆਹ ਵੀਕਐਂਡ ਦੇ ਦਰਮਿਆਨ ਸਾਰਾ ਕੁਛ ਠੀਕ ਹੈ।
1: ਹਾਲੇ ਗੌਤਮ ਭਾਜੀ ਦੀ ਭਵਿੱਖਬਾਣੀ ਇਹੀ ਹੈ ਵੀ ਮੰਗਲਵਾਰ ਤੋਂ ਬਾਅਦ ਬਾਰਿਸ਼ਾਂ ਪਹਿਲੀ ਆਣੀ ਹੈ, ਜੇ ਕਦੇ ਇੱਕ ਬੂੰਦ ਆ ਜਾਂਦੀ ਹੈ ਤੇ ਇਹਨਾਂ ਨੂੰ ਆ ਕੇ ਫੜ ਲਿਓ।
0: ਨਹੀਂ ਪਰ ਆਪਾਂ ਸੀਬੀਡੀ ਦੀ ਗੱਲ ਕਰ ਰਹੇ ਹਾਂ ਸਰ।
1: ਅੱਛਾ ਸੀਬੀਡੀ ਦੀ, ਇੱਥੋਂ ਤੱਕ ਆ ਕੇ ਕੁਛ ਵੀ ਹੋ ਸਕਦਾ। ਅੱਛਾ ਠੀਕ ਹੈ,
0: ਤੇ ਇੱਥੇ ਤੱਕ ਆ ਕੇ ਬਾਰਿਸ਼ ਸ਼ਮਸ਼ਮ ਬਰਸ ਸਕਦੀ ਹੈ।
1: ਭਾਜੀ ਹੁਣ ਆਹ ਗੱਲ ਗਲਤ ਆ, ਤੁਸੀਂ ਹੁਣ ਸਾਰੇ ਸ਼ਸ਼ੇ ਸ਼ਸ਼ੇ ਵਾਲੇ ਵਰਡ ਪਤਾ ਨਹੀਂ ਕਿੱਥੋਂ ਕੱਢ ਕੇ ਲਿਆ ਰਹੇ ਹੋ, ਇੱਕ ਬੰਦੇ ਦੀ ਤਾਂ ਕਮਜ਼ੋਰੀ ਫੜ ਲੈ ਰਹੇ ਹੋ ਨਾ ਤੁਸੀਂ।
0: ਦੇਖੋ ਤੁਹਾਡਾ ਤੁਹਾਡੀ ਸ਼ਾਮ ਸ਼ੀਤਲ ਹੋ ਜਾਏਗੀ ਉਹਦੇ ਨਾਲ।
1: ਨਹੀਂ ਮੈਨੂੰ ਸ਼ਾਮ ਨੀ ਚਾਹੀਦੀ ਸੀ, ਬਸ ਸ਼ਾਮ ਨੂੰ ਕਿਤੇ ਹੋਰ ਜਾਣਾ ਹੈ। ਅੱਛਾ ਅੱਛਾ ਹਾਂ ਸ਼ਾਮ ਨੂੰ ਆਪਾਂ ਉੱਥੇ ਜਾ ਰਹੇ ਹਾਂ, ਤੁਹਾਨੂੰ ਮੈਂ ਦੱਸਿਆ ਸੀ।
0: ਹਾਂਜੀ ਹਾਂਜੀ, ਆਪਾਂ ਫਿਲਮਾਂ ਵੱਲ ਆਉਂਦੇ
1: ਜਾ ਰਹੇ। ਅੱਛਾ
0: ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਦੇ ਵਿੱਚ ਜਿਹੜੀ ਹੈਗੀ ਉਹ ਐਗਜ਼ੀਬਿਸ਼ਨ ਲੱਗਿਆ ਹੋਇਆ, ਜਿਹੜੇ ਔਜ਼ੀ ਦੇ ਪੋਸਟਰ ਨਹੀਂ ਹੁੰਦੇ ਹੈਗੇ ਐਵੇਂ ਪਗੜੀ ਵਾਲੇ,
1: ਜਿਹੜੇ ਉਹ ਵੀ ਵਜਾਉਂਦੇ
0: ਪੋਸਟਰ ਨਹੀਂ ਲੱਗੇ
1: ਥੱਲੇ
0: ਔਜ਼ੀ ਲਿਖਿਆ ਹੁੰਦਾ
1: ਉੱਤੇ, ਉਹ ਐਂ ਲੱਗਦਾ ਮੈਨੂੰ ਇੰਡੀਅਨ ਦਾ ਪੋਸਟਰ,
0: ਇੰਡੀਅਨ ਹਾਂ, ਉਹ ਜਿਹੜੇ ਪੋਸਟਰ ਨੇ ਉਹ ਪੀਟਰ ਡਰਿਊ ਨੇ ਬਣਾਏ ਹੈਗੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਸਟਰ ਜਿਹੜੇ ਨੇ
1: ਹਾਂਜੀ
0: ਉਹ ਇੱਥੇ ਮਿਊਜ਼ੀਅਮ ਦੇ ਵਿੱਚ ਲੱਗਣਗੇ, ਕਿਉਂਕਿ 1973 ਤੱਕ ਵਾਈਟ ਆਸਟ੍ਰੇਲੀਆ ਪਾਲਿਸੀ ਰਹੀ ਸੀ 1901 ਤੋਂ ਲੈ ਕੇ ਜਦੋਂ ਤੋਂ ਆਸਟ੍ਰੇਲੀਆ ਫੈਡਰੇਸ਼ਨ ਬਣਿਆ,
1: ਠੀਕ ਹੈ ਜੀ,
0: 73 ਤੋਂ ਬਾਅਦ ਇੱਥੇ ਫਿਰ ਜਿਹੜੇ ਨੌਨ ਜਾਂ ਨੌਨ ਵਾਈਟ ਜਿਹੜੇ ਲੋਕ ਸੀਗੇ ਉਹ ਆਉਣ ਲੱਗੇ ਸੀ, ਉਸੇ ਪਾਲਿਸੀ ਨੂੰ ਧਿਆਨ ਦੇ ਵਿੱਚ ਰੱਖ ਕੇ ਪੁਰਾਣੇ ਜਿਹੜੇ ਆਸਟ੍ਰੇਲੀਅਨ ਉੱਥੇ ਟਾਈਮ ਦੇ ਵਿੱਚ ਆਏ ਹੋਏ ਸੀ ਆਸਟ੍ਰੇਲੀਆ,
1: ਹਾਂਜੀ,
0: ਉਹਨਾਂ ਦੀਆਂ ਤਸਵੀਰਾਂ ਦਾ ਇੱਕ ਐਗਜ਼ੀਬਿਸ਼ਨ, ਸੋ ਤੁਸੀਂ ਦੇਖਣ ਜਾ ਸਕਦੇ ਹੋ, ਸਾਰਾ ਦਿਨ ਲੱਗੇਗਾ ਤੇ ਫ੍ਰੀ ਇਵੈਂਟ ਹੈ। ਸੋ ਜੇ ਤੁਸੀਂ ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ 'ਚ ਜਾਓਗੇ ਉੱਥੇ ਤੁਹਾਨੂੰ ਫ੍ਰੀ ਦਾਖਲਾ, ਨਾਲੇ ਤਾਂ ਮਿਊਜ਼ੀਅਮ ਨੂੰ ਇੰਜੋਏ ਕਰੋ ਨਾਲੇ ਆਹ ਦੇਖ ਕੇ ਆਇਓ।
1: ਭਾਜੀ ਇਹ ਮੈਰੀਟਾਈਮ ਉੱਥੇ ਨਾ ਸਰਕੂਲਰ ਗੇਟ ਦੇ ਲਾਗੇ ਉਹੀ ਵਾਲਾ ਹੈ ਇਹ ਮੇਰੇ ਖਿਆਲ ਉੱਥੇ ਹੀ ਹੈ।
0: ਹਾਂਜੀ ਹਾਂਜੀ
1: ਮੈਰੀਟਾਈਮ ਮਿਊਜ਼ੀਅਮ ਦੱਸਾਂ ਕੀ ਮੈਨੂੰ ਪੰਗਾ ਪੈ ਗਿਆ ਸੀ, ਉਹ ਮੈਨੂੰ ਕਿਸੇ ਦੇ ਲਾਸਟ ਟਾਈਮ ਕਿਸੇ ਨੇ ਨਾ ਸਾਡੀ ਜੋਬ ਕਰਨੀ ਤੇ ਉਹਨਾਂ
0: ਨੇ ਨੀ ਇਹ ਡਾਰਲਿੰਗ ਹਾਰਬਰ ਵਾਲਾ,
1: ਪਰ ਉੱਥੇ ਵੀ ਹੈਗਾ ਨਾ ਕੁਝ ਮਿਊਜ਼ੀਅਮ ਮੈਰੀਟਾਈਮ ਦਾ ਕੁਝ ਇਦਾਂ ਦਾ
0: ਚਾਚਾ ਡਾਰਲਿੰਗ ਹਾਰਬਰ ਚ ਹੀ ਹੈ ਸਰਕੂਲਰ ਕੀ ਦੇ ਉੱਤੇ ਹੈ, ਉਹ ਮੈਰੀਟਾਈਮ ਮਿਊਜ਼ੀਅਮ ਨੀ ਹੈਗਾ, ਉਹ ਮਿਊਜ਼ੀਅਮ ਦੂਜਾ ਹੈ।
1: ਅੱਛਾ ਉਹਦਾ ਨਾਮ
0: ਕੁਝ ਆਰਟ ਗੈਲਰੀ ਹੈ ਸ਼ਾਇਦ।
1: ਅੱਛਾ ਚਲੋ ਕੁਝ ਨਾ ਕੁਝ,
0: ਜੇ ਉੱਥੇ ਜਾਣਾ ਹੈਗਾ ਤੁਸੀਂ
1: ਹਾਂਜੀ
0: ਉੱਥੇ ਅਵਤਾਰ ਫਾਰਮਸ ਆਫ ਵਿਸ਼ਨੂੰ ਉਹ ਵੀ ਐਗਜ਼ੀਬਿਸ਼ਨ ਲੱਗਿਆ ਹੋਇਆ, ਪਰ ਹੁਣ ਤੱਕ ਫ੍ਰੀ ਸੀਗਾ, ਹੁਣ ਉਹਦੀ ਟਿਕਟ ਉਹਨਾਂ ਨੇ $10 ਕਰਤੀ ਹੈ, ਤੇ ਤੁਸੀਂ ਉੱਥੇ ਜਾ ਸਕਦੇ ਹੋ ਵੀਕਐਂਡ ਦੇ ਦਰਮਿਆਨ ਸਵੇਰੇ 10 ਵਜੇ ਤੋਂ ਸ਼ਾਮੀ 10 ਵਜੇ ਤੱਕ, ਸ਼ਾਮੀ 5 ਵਜੇ ਤੱਕ ਉਸ ਆਪਣਾ ਆਰਟ ਗੈਲਰੀ।
1: ਇਹ ਸਾਰੇ ਇਸੇ ਵੀਕਐਂਡ ਦੀ ਗੱਲ ਕਰ ਰਹੇ ਹੋ ਤੁਸੀਂ?
0: ਸਾਰੇ ਇਸੇ ਵੀਕਐਂਡ
1: ਦੇ। ਹਨੂਮਾਨ
0: ਅੰਸ਼ ਫਿਲਮ ਵੀ ਦਿਖਾ ਰਹੇ ਨੇ ਇੱਥੇ,
1: ਭਾਜੀ ਉਹਦੇ ਬੜੀ ਹਿੱਟ ਹੋ ਗਈ ਆ ਕਹਿੰਦੇ।
0: ਹਾਂਜੀ ਹਾਂਜੀ,
1: ਓਹੋ ਮੈਂ ਭਾਜੀ ਦੱਸਾਂ ਕੀ ਹੁੰਦਾ, ਫੇਸਬੁੱਕ ਵਾਲਿਆਂ ਨੂੰ ਪਤਾ ਨੀ ਜਾਂ ਤੇ ਪਤਾ ਲੱਗ ਜਾਂਦਾ, ਹੁਣ ਅੱਜ ਕੱਲ ਉਹੀ ਆਈ ਜਾ ਰਿਹਾ ਰੋਜ਼ ਹੀ ਖੋਲੋ ਤਾਂ ਉਹ ਆ ਗਿਆ ਉਹ ਆ ਗਿਆ, ਮੈਂ ਕਿਹਾ ਚਾਚਾ ਜੀ ਬਸ ਕਰੋ ਹੁਣ, ਉਹ ਨਹੀਂ ਬਸ ਕਰਦੇ, ਪਤਾ ਨੀ ਇਹ ਗੱਲ ਗਲਤ ਆ ਯਾਰ, ਏਦਾਂ ਨੀ ਹੈ, ਬੰਦੇ ਨੂੰ ਕੁਝ ਹੋਰ ਵੀ ਸੋਚਣ ਦੋ ਤੁਸੀਂ।
0: ਡੈਫੀਨੇਟਲੀ ਸਰ, ਸੋ ਇੱਕ ਤਾਂ ਉਹ ਤੇ ਇੱਕ ਆਹ ਤੇ ਇੱਕ ਹੋ ਰਿਹਾ ਆਪਣੇ ਮਹਾਰਾਣੀ ਜਿੰਦਾ
1: ਹਿਸਟੋਰੀਕਲ
0: ਪਲੇ
1: ਮੈਂ ਕਹਿੰਦਾ ਵਾ ਵੀ ਇਹ ਸਹੀ ਆਪਣੇ ਬੱਚਿਆਂ ਨੂੰ ਵੀ ਦਿਖਾਈਏ ਜਿਹੜੀ ਭਾਈ ਜੇ ਆਪਾਂ ਚੀਜ਼ ਨਹੀਂ
0: ਕਰਾਂਗੇ ਨਾ ਇਵੈਂਟ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਹੈ ਟਿਕਟ ਕੰਪਨੀ ਦੇ ਨਾਲ ਗੱਲ ਕੀਤੀ ਹੈਗੀ ਹੁਣ ਆਪਾਂ ਬਾਰ ਬਾਰ ਜਦੋਂ ਇਸ ਇਵੈਂਟ ਨੂੰ ਪ੍ਰਮੋਟ ਕਰ ਹੀ ਰਹੇ ਹਾਂ ਮਹਾਰਾਣੀ ਜਿੰਦਾ
1: ਹਾਂਜੀ
0: ਤਾਂ ਖਬਰ ਬੜੀ ਬੇਕਾਰ ਹੈ ਦੇ ਸਰੋਤਿਆਂ ਦੇ ਲਈ
1: ਹਾਂਜੀ
0: ਪ੍ਰੋਗਰਾਮ ਜਿਹੋ ਜਿਹਾ ਮਰਜ਼ੀ ਹੋਵੇ ਪਰ ਅਸੀਂ ਗੱਲਾਂ ਸਿਆਣੀਆਂ
1: ਕਰਦੇ
0: ਤੇ ਉਹਨਾਂ ਦੇ ਲਈ ਇੱਕ ਖਾਸ ਡਿਸਕਾਊਂਟ ਆਫਰ ਲੈ ਕੇ ਆਏ ਹੈਗੇ
1: ਸਿਰਫ
0: ਰੇਡੀਓ ਹਾਂਜੀ ਦੇ ਲਿਸਨਰਸ ਦੇ ਲਈ ਤੇ ਜੇ ਤੁਸੀਂ ਟਿਕਟਾਂ ਅੱਜ ਦੀ ਤਰੀਕ ਚ ਬੁੱਕ ਕਰਵਾਉਂਦੇ ਹੋ ਇਸ ਪਲੇ ਦੀਆਂ
1: ਹਾਂਜੀ
0: ਜਿਹਦੀ ਕਿ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਵੀ ਜਾ ਕੇ ਲੈ ਸਕਦੇ ਹੋ ਇੱਕ ਦੋ ਦਿਨਾਂ ਚ ਇਸ ਵੀਕਐਂਡ ਦੇ ਉੱਤੇ ਇੱਕ ਹੋਰ ਪੋਸਟ ਪੈ ਜਾਣੀ ਹੈ
1: ਠੀਕ ਹੈ ਜੀ
0: ਤੇ ਉਹ ਪੋਸਟ ਦੇ ਵਿੱਚ ਲਿੰਕ ਵੀ ਹੋਊਗਾ ਵੈਸੇ eventbaba.com.au ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਬਗੈਰ ਕਿਸੇ ਡੇਰਾ ਫੇਰੀ ਦੇ ਪਰ ਜਦੋਂ ਟਿਕਟਾਂ ਤੁਸੀਂ ਲਓਗੇ ਤਾਂ ਹੁਣ ਆਰ ਜੇ ਮੌਂਟੀ ਤੇ ਮੈਂ ਤੁਹਾਡੇ ਲਈ ਇੱਕ ਚੰਗੀ ਖਬਰ ਲੈ ਕੇ ਆਏ ਕਿ ਅਸੀਂ ਤੁਹਾਨੂੰ ਇੱਕ ਡਿਸਕਾਊਂਟ ਕੋਡ ਦੇ ਦਿੰਨੇ
1: ਹਾਂਜੀ
0: ਪਰ ਉਹ ਦੱਸਣਾ ਨਹੀਂ ਕਿਸੇ ਨੂੰ ਤੁਸੀਂ ਸਿਰਫ ਰੇਡੀਓ ਹਾਂਜੀ ਤੇ ਉਹ ਕੋਡ ਜਿਹੜਾ ਸਾਡੇ ਸੋਸ਼ਲ ਮੀਡੀਆ ਤੇ ਪਿਆ ਹੋਊਗਾ ਉੱਥੋਂ ਜਾ ਕੇ ਤੁਹਾਨੂੰ 15% ਡਿਸਕਾਊਂਟ ਜਿਹੜਾ ਮਿਲੂਗਾ ਇਹਨਾਂ ਟਿਕਟਾਂ ਦੇ ਉੱਤੇ ਸੋ ਜਾਓ ਦੜਾ ਦੜ ਉਹ ਟਿਕਟਾਂ ਲਓ
1: ਸਹੀ ਗੱਲ
0: ਜਿਹੜੀ ਵੈਸੇ ਹੀ ਟਿਕਟ $30 ਦੀ ਹੈ ਤੇ 15% ਕਿੰਨਾ ਹੋਇਆ ਭਾਜੀ 15 × 45 $4.5 ਆਫ ਹੈ ਉਹਦੇ
1: ਯਾਨੀ ਕਿ ਮਤਲਬ 30 ਤੋਂ ਥੱਲੇ ਹੋ ਜਾਏਗਾ ਫਿਰ
0: ਹਾਂ $30 ਚੋਂ $4.5 ਆਫ ਕਰ ਲਓ ਤੁਸੀਂ ਉਹ ਤੁਹਾਨੂੰ $25 ਦੀ
1: ਚਲੋ ਇੰਨੇ ਕੁ
0: ਕਿਉਂਕਿ 29 ਸਮਥਿੰਗ ਦੀ ਟਿਕਟ ਹੈ ਨਾ $25 ਦੀ ਟਿਕਟ ਤੁਹਾਨੂੰ ਉਹ ਪੈ ਗਈ ਹੈ ਸੋ ਜਾ ਕੇ ਲਓ ਜੀ ਤੁਸੀਂ ਉਹ ਟਿਕਟਾਂ ਤੇ ਜਾ ਕੇ ਦੇਖੋ ਪਲੇ ਨਾਲੇ ਉੱਥੇ ਖਾਣ ਪੀਣ ਦੀ ਵੀ ਸਟਾਲ ਹੋਏਗੀ ਤੇ ਬੱਚਿਆਂ ਨੂੰ ਵੀ ਲੈ ਕੇ ਜਾਓ ਹਾਂ ਬਹੁਤੇ ਨਿੱਕੇ ਬੱਚੇ ਨਾ ਲੈ ਕੇ ਜਾਇਓ ਕਿਉਂਕਿ ਪਲੇ ਹੈ ਜਦੋਂ ਅਸੀਂ ਨਿੱਕੇ ਹੁੰਦੇ ਨਿੱਕੇ ਨੀ ਜਦੋਂ ਅਸੀਂ ਜਵਾਨੀ ਚ ਟੈਗੋਰ ਥੀਏਟਰ ਜਾਂਦੇ ਹੁੰਦੇ ਸੀ ਤੁਹਾਡੇ ਅੰਮ੍ਰਿਤਸਰ ਵੀ ਥੀਏਟਰ ਹੈਗਾ ਇੱਕ
1: ਸਾਡੇ ਹਾਂ ਸਾਡੇ ਆਪਾਂ ਉੱਥੇ ਕਰ ਦਿੰਦੇ ਹਾਂ ਗੁਰੂ ਨਾਨਕ ਭਵਨ ਚ ਬਹੁਤ ਕੀਤਾ
0: ਟੈਗੋਰ ਥੀਏਟਰ ਦੇਖਿਆ ਚੰਡੀਗੜ੍ਹ
1: ਨਹੀਂ ਉੱਥੇ ਉਹ ਨੀ ਮੈਂ ਕੀਤਾ ਉੱਥੇ ਕੀਤਾ ਨੀ ਮੈਂ ਗੁਰੂ ਨਾਨਕ ਭਵਨ ਅਸੀਂ ਬਹੁਤ ਸ਼ੋਅ ਕੀਤੇ ਹੈ ਭਾਈ ਉਹ ਥੀਏਟਰ ਤੋਂ ਯਾਦ ਹੈ ਪੰਜਾਬ ਨਾਟਸ਼ਾਲਾ ਤੁਸੀਂ ਦੇਖੀ ਸਾਡੀ ਅੰਮ੍ਰਿਤਸਰ ਵਾਲੀ ਖਾਲਸਾ ਕਾਲਜ ਦੇ ਸਾਹਮਣੇ ਮੈਂ
0: ਉਹਦੀ ਗੱਲ ਕਰੋ ਨਾ
1: ਭਾਜੀ ਉਹ ਨਹੀਂ ਗੁਰੂ ਨਾਨਕ ਭਵਨ ਕੀ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਅਸੀਂ ਸਾਡੇ ਸਕੂਲ ਵੱਲੋਂ ਕਰਾਉਂਦੇ ਹੁੰਦੇ ਸੀ ਤੇ ਆਪਾਂ 3-4 ਵਾਰੀ ਉੱਥੇ ਕੀਤਾ ਉਦੋਂ ਪੰਜਾਬ ਨਾਟਸ਼ਾਲਾ ਬਣੀ ਨੀ ਸੀ ਤੇ ਹੁਣ ਕੀ ਆ ਜੋ ਪੰਜਾਬ ਨਾਟਸ਼ਾਲਾ ਚ ਬਣ ਗਿਆ ਨਾ ਹੁਣ ਪਤਾ ਨੀ ਇੰਡੀਆ ਚੋ ਭਾਜੀ ਰਿਵੋਲਵਿੰਗ ਸਟੇਜ ਹੈਗੀ ਹੈ ਕਦੇ ਇੰਡੀਆ ਚ ਪਿਛਲੇ ਪਾਸੇ ਸ਼ਹਿਰ ਬਣਾਇਆ ਭਾਜੀ ਜਦੋਂ ਲਾਈਟਾਂ ਬੰਦ ਪਿੰਡ ਤੋਂ ਕਦੋਂ ਸ਼ਹਿਰ ਬਣ ਗਿਆ ਪਤਾ ਹੀ ਨੀ ਲੱਗਣਾ
0: ਅੱਜ ਕੱਲ ਤਾਂ ਬੜੇ ਹੋ ਗਏ ਹੋਣੇ
1: ਹੁਣ ਤਾਂ ਬਹੁਤ ਹੋ ਗਏ ਹੋਣਗੇ ਪਰ ਉਸ ਟਾਈਮ ਭਾਜੀ ਇਹ ਸੀ ਭੀ ਉਦੋਂ ਨਾ ਮਤਲਬ ਇੰਨਾ ਮਤਲਬ ਜਤਿੰਦਰ ਬਰਾੜ ਸਰ ਹੀ ਉਹਨਾਂ ਦੀ ਦੇਣ ਆ ਉਹਨਾਂ ਨੇ ਮਤਲਬ ਹੁਣ ਚਲੋ ਉਹ ਦੁਨੀਆਂ ਚ ਨਹੀਂ ਹੈ ਮਤਲਬ ਉਹਨਾਂ ਨੇ ਇੰਨਾ ਕੁਛ ਸਾਡੇ ਥੀਏਟਰ ਲਈ ਕੀਤਾ ਹੈ ਉਦੋਂ ਜੇ ਪੰਜੀਰੀ ਬਣਦੀ ਪਈ ਹੈ ਨਾ ਪਲੇ ਚ ਸਾਰਾ ਜਿਹੜੀ ਆਡੀਅੰਸ ਆ ਉਹਦੇ ਪੰਜੀਰੀ ਦੀ ਖੁਸ਼ਬੂ ਆਊਗੀ ਬਾਅਦ ਚੋਂ ਵੀ ਖਾਊਗੀ ਹਾਂ ਮਤਲਬ ਉਹਨਾਂ
0: ਨੂੰ
1: ਨਾ ਬਣਦੀ ਨੀ ਪਈ ਸਿਸਟਮ ਹੀ ਏਦਾਂ ਦਾ ਕੁਛ ਨਾ ਕੁਛ ਕਰਕੇ ਉਹਨਾਂ ਨੂੰ ਪੰਜੀਰੀ ਦੀ ਖੁਸ਼ਬੂ ਆਊਗੀ ਸਟੇਜ ਦੇ ਉੱਤੇ ਜੇ ਮੀਂਹ ਪੈ ਰਿਹਾ ਤੁਹਾਡੇ ਤੇ ਮੀਂਹ ਪਏਗਾ ਥੋੜਾ
0: ਥੋੜਾ
1: ਮਤਲਬ ਤੇ ਹੋਰ ਕੀ ਸੀ ਮਤਲਬ ਅਲੱਗ ਐ ਚੀਜ਼ਾਂ ਵਾਲੀਆਂ ਹੁੰਦੀਆਂ ਇੰਨਾ ਕੁਝ ਉਹਨਾਂ ਨੇ ਕਦੇ ਐਕਸਪੈਰੀਮੈਂਟ ਇੰਨੇ ਕੀਤੇ
0: ਨੇ ਹਚਕੋਲੇ ਲੱਗਦੇ ਨੇ ਤਾਂ ਤੁਹਾਨੂੰ ਵੀ ਲੱਗਦੇ
1: ਮਤਲਬ ਹਚਕੋਲੇ ਵਾਲਾ ਤਾਂ ਉਦੋਂ ਨਹੀਂ ਸੀ
0: ਥੀਏਟਰ ਮੈਨੂੰ ਹੋਰ ਤਾਂ ਨੀ ਕਿਤੇ ਯਾਦ ਪਰ ਮੈਂ ਇੱਥੇ ਦੇਖਿਆ ਕਿਤੇ ਆਪਣਾ ਹਾਂ ਗੋਲਡ ਕੋਸਟ ਉਹ ਕਿਹੜੀ ਹੈ ਗੋਲਡ ਕੋਸਟ ਦੇ ਵਿੱਚ ਉਹ ਜਿੱਥੇ ਆਪਾਂ ਘੁੰਮਣ ਜਾਂਦੇ ਹੁੰਦੇ ਹਾਂ
1: ਉਹ ਜਿੱਥੇ ਸਾਰੇ ਸਪਾਈਡਰ ਉਹ ਵੀ ਹੈਗੇ ਆ ਸੁਪਰ ਹੀਰੋ ਵੀ ਹੈਗੇ
0: ਆ ਸੁਪਰ ਹੀਰੋ ਵੀ ਹੁੰਦੇ
1: ਹੁੰਦੇ ਮੈਂ ਗਿਆ ਨਹੀਂ ਹਲੇ
0: ਉਹਦੇ ਅੰਦਰ ਇੱਕ ਥੀਏਟਰ ਹੈ
1: ਅੱਛਾ ਜੀ
0: ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਜਦੋਂ ਅਸੀਂ ਗਏ ਸੀ ਕਹਿੰਦੇ ਵੀ ਬੱਚਿਆਂ ਦੇ ਲਈ ਸਪੈਸ਼ਲ ਇੱਕ ਮੂਵੀ ਦਿਖਾ ਰਹੇ ਨੇ ਵੀ ਜਰੂਰ ਲੈ ਕੇ ਜਾਓ ਵੀ ਜਿਨ੍ਹਾਂ ਦੇ ਕੋਲ ਬੱਚੇ ਨੇ
1: ਅੱਛਾ ਠੀਕ
0: ਉਹਨਾਂ ਨੂੰ ਉਹ ਦੱਸਦੇ ਹੁੰਦੇ ਨੇ ਉੱਥੇ
1: ਠੀਕ ਹੈ
0: ਤੇ ਜੇ ਤੁਸੀਂ ਉੱਥੇ ਇਨਫੋਰਮੇਸ਼ਨ ਸੈਂਟਰ ਦੇ ਉੱਤੇ ਜਾਂਦੇ ਹੋ ਜਦੋਂ ਪਰੇਡ ਹੋ ਜਾਂਦੀ ਹੈ ਉਹਨਾਂ ਤੋਂ ਪੁੱਛਿਆ ਸੀ ਵੀ ਹੁਣ ਕੀ ਹੈ ਉਹ ਕਹਿੰਦੇ ਉਹ ਸਿਨੇਮੇ 'ਚ ਜ਼ਰੂਰ ਲੈ ਕੇ ਜਾਇਓ ਉਹ ਐਗਜੈਕਟਲੀ ਆਹੀ ਸਿਨੇਮਾ ਜਿਹੜਾ ਬਹੁਤ ਪੁਰਾਣੇ ਟਾਈਪ ਦਾ ਸਿਨੇਮਾ
1: ਅੱਛਾ ਜੀ
0: ਤੇ ਉਹਨਾਂ ਦੀਆਂ ਸੀਟਾਂ ਤੇ ਬਹਿ ਜਾਓ ਤੇ ਉਹ ਫਿਰ ਤੁਹਾਨੂੰ ਪੂਰਾ ਇੰਪੈਕਟ ਹੋ ਜਾ ਦਿੰਦੇ
1: ਨੇ। ਜੋ ਅੱਗੇ ਦੇਖ ਰਿਹਾ ਵਾ ਤੁਹਾਡੇ ਨਾਲ ਵੀ ਉਹ ਚੀਜ਼ ਹੋ ਰਹੀ ਹੈ,
0: ਉੱਥੇ ਤੁਹਾਡੇ ਪੈਂਦਾ ਹੈ, ਤੁਸੀਂ ਜੰਗਲਾਂ ਚ ਡਿੱਗ ਜਾਂਦਾ ਹੈ ਕੋਈ ਖੂਹ ਦੇ ਵਿੱਚ ਤਾਂ ਤੁਸੀਂ ਵੀ ਉਹ ਫੀਲਿੰਗ ਆਉਂਦੀ ਹੈ।
1: ਥਰੀ
0: ਡਾਇਮੈਂਸ਼ਨਲ ਸਕਰੀਨ ਬਣਾਈ ਹੈਗੀ ਹੈ, ਇਧਰਲੀ ਕੰਧ ਤੇ ਵੀ ਥੀਏਟਰ ਹੈ, ਸਾਹਮਣੇ ਵੀ ਥੀਏਟਰ ਹੈ, ਇਧਰਲੀ ਤੇ ਵੀ, ਛੱਤ ਤੇ ਵੀ।
1: ਫਿਰ ਤੇ ਭਾਜੀ ਉਹ ਤੇ ਸਕਰੀਨ ਹੋ ਗਈ ਹੈ,
0: ਪਰ ਉਹਦੇ ਚ ਬੈਠ ਕੇ ਵੀ ਫੀਲਿੰਗ ਵੀ ਉਹੀ ਆਉਂਦੀ ਹੈ, ਪੂਰੀ ਸੀਟਾਂ ਸੂਟਾਂ ਪਾਣੀ ਦੇ ਬਿਸ਼ਾਰਾਂ ਵਗੈਰਾ ਸਾਰਾ ਕੁਝ
1: ਗੁੱਡ ਹੈ,
0: ਉਹ ਹੈਗਾ ਉੱਥੇ।
1: ਇਹ ਤੇ ਬੜੀ ਵਧੀਆ ਗੱਲ ਹੈ, ਚਲੋ ਤੁਸੀਂ ਵੀ ਆਉਣਾ। ਫਿਰ
0: ਡੇ ਬੈਡ ਵੀ ਆ ਗਿਆ ਹੁਣ ਤਾਂ ਇੱਥੇ,
1: ਡੇ ਬੈਡ
0: ਹਾਂ, ਲੰਬੇ ਲੇਟ ਕੇ ਫਿਲਮ ਦੇਖੋ, ਜਿਹੜੇ ਪਹਿਲਾਂ ਸਿਟੀ ਚ ਹੁੰਦਾ ਸੀਗਾ।
1: ਮੈਂ ਹਾਲੇ ਤੱਕ ਨੀ ਦੇਖਿਆ,
0: ਸਿਟੀ ਵਾਲਾ ਤਾਂ ਘੈਂਟ ਸੀਗਾ ਨਾ,
1: ਹਾਲੇ ਵੀ ਹੈਗਾ ਕਿ ਨਹੀਂ? ਮਹਾਰਾਣੀ ਜਿੰਦਾ ਤੇ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਨੋਟ ਕਰ ਲੋ, ਤੇ ਆਪਾਂ ਤੁਹਾਨੂੰ ਕੂਪਨ ਦਾ ਦੱਸ ਹੀ ਦਿੱਤਾ, 15% ਆਫ ਹੈ।
0: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੀ, ਹੁਣ ਫਿਲਮਾਂ ਵਾਲੇ ਪਾਸੇ ਆ ਗਈ। ਇੱਕ ਤਾਂ ਟੁੱਟ ਪੈਣੀ ਇੰਗਲਿਸ਼ ਨੇ ਫਿਲਮ ਹੈ, ਮਿੱਟੀ ਦੇ ਪੁੱਤ ਫਿਲਮ ਆ ਰਹੀ ਹੈ, ਆ ਚੁੱਕੀ ਹੈ ਮੇਰੇ ਖਿਆਲ ਦੇ ਨਾਲ, ਤੇ ਆਉਣ ਵਾਲੇ ਦਿਨਾਂ ਚ ਉੜਤਾ ਤੀਰ ਆ ਰਹੀ ਹੈ ਆਯੁਸ਼ਮਾਨ ਖੁਰਾਨਾ ਦੀ, ਤੇ ਤੁਸੀਂ ਦੇਖਣ ਜਾ ਰਹੇ ਹੋ ਮਿਰਜ਼ਾਪੁਰ। ਮੈਂ
1: ਅੱਜ ਆਪਾਂ ਜਾ ਰਹੇ ਹਾਂ, ਬਿਲਕੁਲ ਪੰਗਾ ਪਾਤਾ ਨਾ ਭਾਜੀ, ਰੇਡੀਓ ਤੇ ਅਸੀਂ ਦੱਸਤਾ, ਨੀਤੂ ਨੇ ਸੁਣ ਲੈਣਾ ਫਿਰ।
0: ਹਾਂ, ਤੁਸੀਂ ਮਿਰਜ਼ਾਪੁਰੀ ਦੇਖਣ ਜਾ ਰਹੇ ਹੋ, ਤੁਸੀਂ ਕਿਹੜਾ ਕੋਈ ਇਹੋ ਜਿਹੀ ਵੈਸੇ ਫਿਲਮ ਆਈ ਵੀ ਨੀ ਹੈਗੀ?
1: ਨਹੀਂ ਨਹੀਂ, ਪਰ ਫਿਰ ਵੀ ਉਹਨੇ ਕਹਿਣਾ ਬੜੇ ਇੰਜੋਏ ਚੱਲਣ ਡਿਆ। ਮੈਂ ਉੱਥੇ ਗਈ ਹਾਂ,
0: ਮਿਰਜ਼ਾਪੁਰ ਚ ਕੋਈ ਇੰਜੋਏ ਨੀ, ਮੈਂ ਤਾਂ ਔਖਾ ਹੋ ਕੇ ਆਇਆ ਫਿਲਮ ਦੇਖ ਕੇ।
1: ਚਲੋ ਹਾਂ ਜੀ, ਔਖਾ ਹੀ ਹੋ ਕੇ ਆਵਾਂਗਾ, ਠੀਕ ਹੈ। ਨਾ ਉਹਨਾਂ ਨੂੰ, ਇੰਡੀਆ ਵਾਲਿਆਂ ਨੂੰ ਆਪਾਂ ਸੁਣ ਨਹੀਂ ਦੇਣਾ ਰੇਡੀਓ ਅੱਜ, ਠੀਕ ਹੈ। ਅੱਛਾ, ਨਹੀਂ ਨਹੀਂ, ਚਲੋ ਵਧੀਆ ਹੈ, ਤੇ ਇੰਨੀਆਂ ਵਧੀਆ ਵਧੀਆ ਘੈਂਟ ਫਿਲਮਾਂ ਆ ਰਹੀਆਂ। ਤੇ ਭਾਜੀ ਟਾਈਮ ਵੀ ਨੋਟ ਕਰੋ, ਆਪਾਂ ਆਪਣੇ ਟਾਈਮ ਦਾ
0: ਹੋ ਗਿਆ ਕਿ ਆਪਾਂ ਦਈਏ।
1: ਮੈਂ ਤੁਹਾਨੂੰ ਕਹਿ ਰਿਹਾ ਸੀ ਯਾਰ, ਮੈਂ ਕਿਹਾ ਮੈਨੂੰ ਕੁਝ ਨਾ ਕੁਝ ਲੱਗ ਰਿਹਾ ਵਾ ਵੀ ਆਪਾਂ ਕਿਤੇ ਨਾ ਅੱਗੇ ਵਧੀ ਜਾ ਰਹੇ ਆ।
0: ਆਪਾਂ ਬਗੈਰ ਮਿਊਜ਼ਿਕ ਚਲਾਇਆ ਖਬਰਾਂ ਦੇਤੀਆਂ ਹੈ।
1: ਓ ਕੋਈ ਨਹੀਂ, ਕਦੀ ਕਦੀ ਹੁੰਦਾ ਹੈ, ਕਦੀ ਕਦੀ। ਹਾਂ, ਤੇ ਚਲੋ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਏਦਾਂ ਹੀ ਹੱਸਦੇ ਰਹੋ, ਵੱਜਦੇ ਰਹੋ ਤੇ ਸੁਣਦੇ ਰਹੋ। ਖਬਰ ਬੜੀ ਬੇਕਾਰ, ਗੌਤਮ ਕਪਿਲ ਭਾਜੀ ਤੇ ਮੁੜ
0: ਤਾਂ ਮੁੱਕ ਗਿਆ, ਨਹੀਂ ਕਾਤੇ ਸੁਣਦੇ ਰਹੋ।
1: ਨਹੀਂ ਨਹੀਂ, ਮਤਲਬ ਸੁਣਦੇ ਰਹੋ, ਅਗਲੀ ਵਾਰੀ ਯਾਰ ਹੱਦ ਹੋ ਗਈ ਭਾਜੀ, ਅਗਲੀ ਵਾਰੀ ਵੀ ਮਤਲਬ ਸੁਣਨਾ ਨਾ ਇਹਨਾਂ ਨੇ। ਏਦਾਂ ਨਾ ਕਿਹਾ ਕਰੋ, ਮੈਂ ਨੈਕਸਟ ਫੇਰ ਵੈਡਨੈਸਡੇ ਆ ਜਾਓ ਤੇ ਤੁਸੀਂ ਲੈ ਕੇ ਆਪਣਾ ਰੇਡੀਓ ਤੇ ਸਾਨੂੰ ਸੁਣਦੇ ਰਹੋ।
0: ਕੈਪਟਨ ਅਮਰਿੰਦਰ ਸਿੰਘ ਦਾ ਆਪਾਂ ਗਾਣਾ ਸੁਣਾ ਦੀ,
1: ਚੱਕ ਦੋ।

0: ਇਹ ਤਾਂ ਆਪਣਾ ਧਾਰੀਆ ਭਾਜੀ ਦੇ ਗੁਰੂ ਦਾ ਨਾ ਲਾਲ ਚੰਦ ਦੀ ਅਮਲਾ ਜੜ
1: ਛੇਤੀ ਯਾਦ ਆ ਗਿਆ ਲੇਕਿਨ ਆ ਜਾਣਾ ਸੀ
0: ਮੈਂ ਕੱਢਿਆ ਗਾਣਾ ਆਸਾ ਸਿੰਘ ਤਾਂ ਸੀਗਾ ਲਗਾ
1: ਅਸੀਂ ਦੇਖੋ ਕਿੰਨਾ ਤੁਹਾਡੇ ਲਈ ਖਿਆਲ ਰੱਖਦੇ ਬੰਦ ਕਰਨ ਲੱਗਿਆ ਫਿਰ ਅਸੀਂ ਹੋਰ ਕਰਦਾ
0: ਚਲੋ ਸੁਣਾ ਤੁਸੀਂ ਅਮਲਾ ਜੱਟ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਆਫਟਰ ਥੈਰੇਪੀ, ਸੋ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਲਾਫਟਰ ਥੈਰੇਪੀ ਦੇ ਵਿੱਚ ਬੱਚੇ ਸੁਣਾਉਣਗੇ ਚੁਟਕਲੇ ਅਤੇ ਆਪਾਂ ਹੱਸਾਂਗੇ, ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਣਾ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ।
1: ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਹੱਸੀਏ ਹਸਾਈਏ, ਪਿਆਰੀਆਂ ਪਿਆਰੀਆਂ ਪੋਲੀਆਂ ਪੋਲੀਆਂ ਜਿਹੀਆਂ ਗੱਲਾਂ ਕਰੀਏ। ਸਵੇਰ ਹੋ ਚੁੱਕੀ ਆ ਅਤੇ ਅੱਜ ਮੈਲਬਰਨ 'ਚ ਤਾਂ ਸਨੀ ਡੇ ਆ।
0: ਹਾਂ, ਸਨੀ ਡੇ ਆ ਅਤੇ ਸਵੇਰੇ ਸਵੇਰੇ ਤਾਂ ਮਤਲਬ ਠੰਡੀ ਡੇ ਵੀ ਸੀ।
1: ਹਾਂ, ਅੱਜ ਸੀ।
0: ਹਾਂ, ਸੋ ਚਲੋ ਇਹ ਆ ਵੀ ਅੱਗੇ ਚੱਲ ਕੇ ਧੁੱਪ ਨਿਕਲਾਵੇ ਅਤੇ ਫਿਰ ਸਾਰਾ ਕੁਛ ਓਕੇ ਰਿਪੋਰਟ ਹੋ ਜਾਂਦਾ।
1: ਪਹਿਲਾਂ ਕਹਿੰਦੇ ਰਹੇ ਸਪਰਿੰਗ ਹੈ ਸਪਰੰਗ, ਮੈਂ ਕਿਹਾ ਚਲੋ ਸ਼ਾਇਦ ਕੁਛ ਨਿੱਘ ਜਿਹਾ ਆਊਗਾ ਦਿਨਾਂ 'ਚ, ਪਰ ਠੰਡ ਹੀ ਪਈ ਹੋਈ ਆ ਹਜੇ ਵੀ ਕਾਲ ਜੇ।
0: ਨਹੀਂ, ਇੱਥੇ ਨਹੀਂ ਕੁਛ ਪਤਾ ਲੱਗਦਾ। ਸਤੰਬਰ ਫਿਰ ਇੱਦਾਂ ਹੀ ਆ, ਮਤਲਬ ਇਹ ਤਾਂ ਫਿਰ ਇੱਦਾਂ ਹੀ ਆ। ਅਤੇ ਆਓ ਆਪਾਂ ਥੋੜ੍ਹਾ ਜਿਹਾ ਹੱਸ ਕੇ ਠੰਡ ਦੂਰ ਕਰਦੇ ਹਾਂ, ਕਿਉਂਕਿ ਅੰਦਰ ਤਾਂ ਹਲੇ ਠੰਡ ਲੱਗ ਰਹੀ ਆ, ਬਾਹਰ ਭਾਵੇਂ ਚਲੋ ਹਟ ਗਈ ਹੋਵੇ। ਅਤੇ ਆਪਾਂ ਸਭ ਤੋਂ ਪਹਿਲਾਂ ਅਰਨਵ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ। ਚਾਰ ਦਿਨਾਂ ਤੋਂ ਤਿਆਰ ਹੁੰਦੇ ਪੁੱਤ, ਇੱਕ ਫੋਨ ਨੀ ਆਇਆ ਤੇਰਾ ਚਾਰ ਦਿਨਾਂ ਤੋਂ, ਤੇ ਤੂੰ ਕਹਿ ਦੇਣਾ ਮਾਮਾ ਮੈਂ ਮੰਨ ਜਾਣਾ। ਚਲੋ ਮੈਂ ਮੰਨ ਗਿਆ ਨਾ, ਮੈਂ ਤੇ ਕਹਿ ਰਿਹਾ ਵੀ ਆਇਆ, ਮੰਨ ਗਿਆ ਮੈਂ।
1: ਕੀ
0: ਸੁਣਾਓਗੇ ਫਿਰ ਚੌਂ ਦਿਨਾਂ ਦਾ ਇਕੱਠਾ ਕਰਕੇ? ਹਾਂਜੀ,
2: ਬਜਾਰਤ।
0: ਹਾਂਜੀ,
2: ਤਿੰਨ ਪੈਰਾਂ ਵਾਲੀ ਤਿੱਤਲੀ ਨਾ ਧੋ ਕੇ ਬਾਹਰ ਨਿਕਲੀ।
0: ਓ ਯਾਰ, ਇਹ ਤੇ ਤੂੰ ਪਿਛਲੀ ਵਾਰੀ ਵੀ ਸੁਣਾਇਆ ਸੀ।
2: ਨਹੀਂ ਨਹੀਂ ਸੁਣਾਇਆ,
0: ਆਟੋ ਸੁਣਾਇਆ ਸੀ ਯਾਰ।
2: ਬਈ ਬੱਜ ਲੋ, ਬੁੱਝ ਲੋ,
1: ਹੁਣ ਬੁੱਝ ਲੋ, ਪਿਛਲੀ ਵਾਰ ਜਿਹਾ ਯਾਰ ਲੱਲੜ ਲਾਇਆ ਸੀ, ਹੁਣ ਲਾ ਲੋ।
0: ਉਹ ਨਹੀਂ, ਇਹ ਪਿਛਲੀ ਵਾਰੀ ਵੀ ਸੁਣਾਇਆ ਯਾਰ, ਕੋਈ ਨਵਾਂ ਸੁਣਾ ਤੂੰ।
1: ਚਾਰ ਦਿਨ ਪੁਰਾਣੀ ਗੱਲ ਆ ਯਾਰ।
2: ਨਹੀਂ ਮੈਂ ਸੁਣਾਈ ਨਹੀਂ।
0: ਓਏ, ਪਹਿਲਾਂ ਵੀ ਪਾਇਆ ਸੀ ਬਾਬਾ ਜੀ,
1: ਬੁੱਝ ਕੇ ਦਿਖਾ ਫਿਰਣ ਜੋ।
2: ਨਹੀਂ,
0: ਉਹ ਬਿਲੇ ਦੱਸੇ ਬਹੁਤ ਸੌਖਾ ਵਾ
1: ਮੋਮਬੱਤੀ।
0: ਪਹਿਲਾਂ ਬੁੱਝ ਲਓ ਫਿਰ ਦੂਜੀ, ਮੈਂ ਫਿਰ ਨੀ ਮੈਂ ਦੂਜੀ ਪਾਉਣ ਦੇਣੀ।
1: ਇਹਦਾ ਤਾਂ ਸਾਰਾ ਨੀ ਪਤਾ ਗੁਰਦਾਸ ਮਾਨਕ,
0: ਫਿਰ ਨੀ ਦੂਜੀ ਪਾਉਣ ਦੇਣੀ। ਹੁਣ ਮੌਕਾ ਹੈਗਾ, ਵੇਖ ਲਾ,
1: ਇੱਕ ਨਾ ਇੱਕ ਫ੍ਰੀ ਚੱਲ।
0: ਹੈਂ,
2: ਕੋਈ ਨੀ, ਚੱਲ,
0: ਪੱਕੀ ਗੱਲ ਆ।
2: ਹਾਂਜੀ, ਚਲੋ ਬੁੱਝੋ।
0: ਲੈ, ਤਿੰਨ ਪੈਰਾਂ ਵਾਲੀ ਤਿੱਤਲੀ
1: ਨਾ ਵੇਖ ਲਾ,
0: ਬੁੱਝ ਲੈਣਾ ਆਪਾਂ,
2: ਬੁੱਝ ਲਓ।
0: ਇਹ ਹੈਗਾ ਵਾ ਸਮੋਸਾ। ਵੇਖਿਆ ਫਿਰ, ਇਹ ਪਹਿਲਾਂ ਵੀ ਬੁੱਧ ਪਾਇਆ ਤੁਸੀਂ।
1: ਤੇਲ ਚੋਂ ਨਹਾ ਕੇ ਨਿਕਲੀ ਕੀ ਸੀ?
0: ਹਾਂ, ਨਹਾ ਧੋ ਕੇ ਤੇਲ ਚੋਂ ਨਿਕਲੀ।
1: ਅੱਛਾ, ਮੈਂ ਤੇਲ ਮਲ ਕੇ ਨਿਕਲੀ ਤਾਂ ਕਨਫਿਊਜ਼ਨ ਹੋ ਗਈ।
0: ਵੇਖ ਲਾ, ਮੈਂ ਮੌਕਾ ਦਿੱਤਾ ਸੀ ਵੀ ਹੋਰ ਬਦਲ ਲਾ।
1: ਕੋਈ ਨੀ, ਕੱਲ ਨੂੰ ਕੱਲ
0: ਸਹੀ ਫਿਰ
1: ਕੱਲ
0: ਸਹੀ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਤੇਗ, ਸਾਡੇ ਨਾਲ ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਅਸੀਂ ਵੀ ਠੀਕ ਆ। ਹੋ ਗਏ ਹੋ ਤਿਆਰ?
3: ਹਾਂਜੀ।
0: ਖਾ ਪੀ ਲਿਆ?
1: ਨੋਣੇ ਕੱਪੜੇ ਪਾ ਲੇ?
3: ਹਾਂਜੀ।
0: ਓਕੇ, ਤੇ ਹੁਣ ਕੀ ਤਿਆਰੀਆਂ? ਹੁਣ ਫਿਰ
1: ਬਾਜ਼ਾਰ ਤੇ ਜਾਂ ਚਟਕਲਾ?
0: ਅੱਛਾ, ਜਾਣ ਲੱਗੇ? ਲਓ ਸੁਣਾਓ ਫਿਰ ਜਾਣ ਲੱਗੇ।
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
3: ਟੀਚਰ ਪੱਪੂ ਨੂੰ ਕਹਿੰਦਾ, ਤੁਹਾਡੇ ਕੋਲ 10 ਅੰਬ ਨੇ, ਮੈਨੂੰ ਮੈਨੂੰ 2 ਦੇ ਦੇ।
1: ਤੇ ਪਿੱਛੇ ਕਿੰਨੇ ਰਹਿ ਗਏ?
3: ਪੱਪੂ ਟੀਚਰ ਕਹਿੰਦਾ, ਤੁਹਾਡੇ ਕੋਲ ਕਿੰਨੇ ਅੰਬ ਹੋਣੇ ਨੇ? ਟੀਚਰ ਪੱਪੂ ਕਹਿੰਦਾ, ਟੀਚਰ ਕਹਿੰਦਾ ਮੈਂ ਤੇਰੇ ਨੀ ਹੈਗੇ
1: ਪੱਪੂ
0: ਟੀਚਰ ਹੈ
1: ਦੇਣੀ ਨੀ ਕਿ ਜਿੰਨੇ ਮਰਜ਼ੀ ਗਿਣੀ ਜਾਓ
0: ਟੀਚਰ ਦਾ ਨਾਮ ਪੱਪੂ ਆ ਕਿ ਪੱਪੂ ਵੱਖਰਾ ਵਾ
3: ਪੱਪੂ ਵੱਖਰਾ
0: ਅੱਛਾ ਪੱਪੂ ਵੱਖਰਾ
1: ਪੱਪੂ ਬੱਕਰਾ
0: ਪੱਪੂ ਮੈਂ ਜਦ ਪੱਪੂ ਟੀਚਰ ਬਣ ਗਿਆ ਓਕੇ ਅੱਜ ਤੇ ਅੰਬਰ ਵੀ ਹੋਣੀ ਆ
3: ਹਾਂਜੀ
0: ਓਕੇ ਕਰਾਓ ਫਿਰ ਗੱਲ
3: ਥੈਂਕ
0: ਯੂ ਤੁਸੀਂ ਰੋਟੀ ਖਾ ਲਈ ਸਾਡੇ ਲਈ ਤਾਂ ਸਾਰਾ ਕੁਛ ਹੀ ਪੁੱਤ ਰੋਟੀ ਹੁੰਦਾ ਸੀ ਤੇ ਪੀਜ਼ਾ ਖਾ ਕੇ ਵੀ ਕਹਿ ਦਿੰਦੇ ਰੋਟੀ ਖਾ ਲਈ ਆਓ
1: ਅਸੀਂ ਫਿਰ ਇੰਡੀਆ ਬੋਰਨ ਆ ਨਾ
0: ਹੋਰ ਨਹੀਂ ਤੇ ਚੌਲ ਖਾ ਕੇ ਵੀ ਕਹਿ ਦਿੰਦੇ ਹੁੰਦੇ ਰੋਟੀ ਖਾ ਲਈ ਆ
1: ਸਾਡੇ ਪਿੰਡ ਜਿਹੜੇ ਮਰਜ਼ੀ ਰੰਗ ਦਾ ਕੁੱਤਾ ਆਵੇ ਅਸੀਂ ਉਹਨੂੰ ਕਾਲੂ ਹੀ ਕਹਿੰਦੇ ਆ
0: ਨਹੀਂ ਤਾਂ ਡੱਬੂ ਕਹਿ ਲਾਂਗੇ
1: ਸਾਡੇ ਸਟੈਂਡਰਡ ਜੇ ਹੀ ਆ ਕੀ ਸੁਣਾਉਣਾ ਅੱਜ ਫਿਰ
0: ਕੀ ਕਹਿਣ ਲੱਗੇ
1: ਬੁਝਾਰਤ ਸੁਣਾਉਣੀ ਜਾਂ ਚੁਟਕਲਾ ਸੁਣਾਉਣਾ
0: ਬੋਲੀ ਬੋਲੀ ਬੋਲੀ ਬੋਲੀ ਬੋਲੀ ਓਕੇ ਓਕੇ ਹਾਂਜੀ
3: ਪਾਣੀ ਸ਼ਨ ਵਿੱਚ ਖਾ ਪੀਂਦੀਏ ਖਾ ਪੀਤਾ
0: ਪੁੱਤ ਉਹਨੂੰ ਸੁਣਾਉਣ ਦੋ ਆਪੇ ਸੁਣਾਉਣ ਦੋ ਗਲਤੀ ਸੁਣਾਉਣ ਦੋ ਕੋਈ ਗੱਲ ਨਹੀਂ ਨਾ ਡਿਸਟਰਬ ਕਰੋ
1: ਕੋਰਸ ਤੇ ਨਾ ਬੋਲੋ
0: ਹਾਂ ਤੇਗ ਨਾ ਪੁੱਤ ਦੇ ਉਹਨੂੰ ਸੁਣਾਉਣ ਦੇ ਕੋਈ ਨਹੀਂ ਸਲਾਮ ਅੰਬਰ ਤੂੰ
3: ਪਾਣੀ ਸ਼ਨ ਵਿੱਚ ਖਾ ਪੀਣਾ ਮੈਨੂੰ ਰੱਬ ਦਿਸਦੀ ਆ
0: ਹਾਂਜੀ
1: ਪਾਣੀ ਛੰਨੇ ਵਿੱਚ ਤਾਂ ਪੀਤਾ ਤੇਰੇ ਵਿੱਚੋਂ ਰੱਬ
0: ਦਿਸਦਾ
1: ਤੈਨੂੰ ਸਜਦਾ ਈ ਤਾਂ ਕੀਤਾ
0: ਇਹੋ ਹੀ ਸੀ
1: ਜਾਂ ਹੋਰ ਆ ਇਹ ਬੁਝਾਰਤ ਲੱਗਦੀ ਮੈਨੂੰ ਇਹੀ ਲੱਗਦੀ ਮੈਨੂੰ ਤਾਂ
0: ਹੈਲੋ ਅੰਬਰ ਹੈਗੇ ਨਾਲ ਕਿ ਕੱਟਿਆ ਗਿਆ ਹੈਗੇ ਓਕੇ ਇਹੋ ਹੀ ਗਾ ਜਿਹੜਾ ਅੰਕਲ ਨੇ ਦੱਸਿਆ ਵੈਰੀ ਨਾਈਸ
1: ਠੀਕ ਆ ਅੰਕਲ ਲਈ ਤਾੜੀਆਂ
0: ਵੈਰੀ ਨਾਈਸ ਥੈਂਕ ਯੂ ਥੈਂਕ ਯੂ
3: ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਤੇ ਭਾਈ ਕੋਸ਼ਿਸ਼ ਕਰਿਆ ਕਰੋ ਵੀ ਨਾ ਭਾਵੇਂ ਗਲਤੀ ਸੁਣਾਵੇ ਆਪੇ ਸੁਣਾਵੇ ਉਹਦੇ ਨਾਲ ਫਿਰ ਕੀ ਹੁੰਦਾ ਕਹਿੰਦੇ ਵੀ ਬੱਚਾ ਕੀ ਵੱਡਾ ਕੀ ਫਿਰ ਉਹ ਗਾਂ ਤੋਂ ਹਮੇਸ਼ਾ ਲਈ ਯਾਦ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਵੀ ਮੈਨੂੰ ਲਾਗੋਂ ਦੱਸੀ ਜਾਣਾ ਕਿਸੇ ਨੇ ਸੋ ਤੁਸੀਂ ਵੇਖੋਗੇ ਵੀ ਇੱਕ ਦੋ ਵਾਰੀ 'ਚ ਆਪਣੇ ਆਪ ਹੀ ਕੁਛ ਨਾ ਕੁਛ ਹੋ
1: ਜਾਊਗਾ ਕੋਰਸ ਤੇ ਤਾਂ ਕਰ ਸਕਦੇ ਹਾਂ ਪਿੱਛੇ ਪਿੱਛੇ ਤਾਂ ਅੱਲਾ ਵਾਲਿਆਂ ਦੀ ਜੁਗਨੀ
0: ਜੀ ਉਹ ਮਾੜੇ ਮਾੜਾ ਉਹ ਮਾੜਾ ਮਾੜਾ ਪੂਰ ਨੇ ਪਾ ਸਕਦੇ ਮਾੜੇ ਮਾੜੇ ਮਾੜੇ ਮਾੜੇ ਮਾੜੇ ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਅਸ਼ਰਿਆ ਤੁਸੀਂ ਕਰ ਲਿਓ ਪੁੱਤ ਤੁਹਾਡਾ ਨਾ ਫੋਨ ਕੱਟਿਆ ਗਿਆ ਅਤੇ ਕੱਲ੍ਹ ਵੀ ਤੁਸੀਂ ਇਸੇ ਚੱਕਰ 'ਚ ਰਹਿ ਗਏ ਸੀ ਅਤੇ ਜਦੋਂ ਤੁਹਾਡੀ ਕਾਲ ਲੱਗ ਜਾਂਦੀ ਹੈ ਪੁੱਤ ਕੱਟਿਆ ਨਾ ਕਰੋ ਉਦੋਂ ਲਾਈਨ ਦੇ ਉੱਤੇ ਰਿਹਾ ਕਰੋ ਅਤੇ ਫਿਰ ਤੁਹਾਡੀ ਵਾਰੀ ਜਦੋਂ ਆਉਂਦੀ ਆ ਉਹਨੇ ਚਿਰ ਨੂੰ ਤੁਸੀਂ ਕੱਟ ਕੇ ਅਤੇ ਚਲੇ ਜਾਂਦੇ ਹੋ ਅਤੇ ਤੁਸੀਂ ਦੁਬਾਰਾ ਕਰ ਲਿਓ ਹੁਣ ਥੈਂਕ ਯੂ ਤੁਹਾਡਾ ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਅਤੇ ਫਤਿਹ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ ਗੇਟਾਂ ਚ ਪਹੁੰਚ ਗਏ ਵਾਹ ਤੁਹਾਡੀ ਮਤਲਬ ਚੜ੍ਹਾਈ ਆ ਤੁਸੀਂ ਸਵੇਰੇ ਸਵੇਰੇ ਪਹੁੰਚ ਜਾਂਦੇ ਹੋ ਗੇਟਾਂ ਦੇ ਮੂਹਰੇ
3: ਬਹੁਤ ਸਵਾਦ ਸੀ
0: ਓਏ ਹੋਏ ਕਿੱਦਣ ਨਹੀਂ ਸਵਾਦ ਹੁੰਦੀ ਪੁੱਤ ਦੇਖ ਤੇ ਹਮੇਸ਼ਾ ਸਵਾਦ ਹੁੰਦੀ ਆ
3: ਪਰ ਅੱਜ ਐਕਸਟਰਾ ਸਵਾਦ ਸੀ
0: ਅੱਛਾ ਅੱਜ ਐਕਸਟਰਾ ਸਵਾਦ ਹੀ ਓਕੇ ਥੈਂਕ ਯੂ ਬਾਬਾ ਜੀ ਦਾ ਕਰੋ ਫਿਰ ਅੱਜ ਉਹਨਾਂ ਮਿੱਠਾ ਵੱਧ ਪਾਇਆ ਹੋਣਾ
1: ਨਾਲੇ ਕਿਉਂ
0: ਹੈ
1: ਇਹੀ ਗੱਲ ਲੱਗਦੀ ਮੈਨੂੰ
0: ਅੱਜ ਮਿੱਠਾ ਵੱਧ ਪਾਇਆ ਹੋਣਾ ਤੇ ਮੰਨਤ ਫਿਰ ਕੀ ਕਰਦੇ ਹੋ ਜਦੋਂ ਹੱਥਾਂ ਦੇ ਉੱਤੇ ਤੁਹਾਡੇ ਲੱਗ ਜਾਂਦਾ ਵਾ ਘਿਓ ਤੇ ਉਹਨੂੰ ਫਿਰ ਕੀ ਕਰਦੇ ਹੋ ਤੁਸੀਂ
1: ਮਲਣ ਵਾਲਾ ਵਧੀਆ ਹੁੰਦਾ
0: ਵਾ ਤੁਹਾਡੀ ਡਰਾਈਨੈਸ ਦੂਰ ਹੋ ਜਾਂਦੀ ਆ ਹੱਥਾਂ ਤੇ ਮਲ ਕੇ ਲੱਤਾਂ ਤੇ ਬਾਹਾਂ ਤੇ ਜਿੱਥੇ ਮਰਜ਼ੀ ਮਲ ਲਓ ਤੁਸੀਂ।
1: ਹਾਂ, ਜਿਵੇਂ ਪਾਠ ਨਾਲ ਮਨ ਦੀ ਖੁਸ਼ਕੀ ਚੱਕੀ ਜਾਂਦੀ ਆ।
3: ਹਾਂਜੀ,
0: ਤੇ ਕੀ ਸੁਣਾਓਗੇ ਫਿਰ ਹੁਣ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
3: ਇੱਕ ਵਾਰ ਪੱਪੂ ਕੁੜੀ ਕੋਲੋਂ ਕੁੜੀ ਕੋਲ ਰਿਸ਼ਤਾ ਲੈ ਕੇ ਆਂਦਾ ਤੇ ਕੁੜੀ ਦੇ ਮਾਂ ਪਿਓ ਕਹਿੰਦੇ ਕੁੜੀ ਤਾਂ ਸਾਡੀ ਪੜ੍ਹਦੀ ਆਵੇ। ਤੇ ਫਿਰ ਪੱਪੂ ਕਹਿੰਦੇ ਕੋਈ ਗੱਲ ਨੀ ਜੀ, ਆਪਾਂ ਇੱਕ ਘੰਟੇ ਨੂੰ ਦੁਆਰ ਤੋਂ ਆ ਜਾਂਦੇ
1: ਹਾਂ। ਇਹ ਕਿਹੜਾ ਕੁੰਭ ਦਾ ਮੇਲਾ, ਐਡੀ ਕਿੱਡੀ ਕੁ ਗੱਲ ਆ ਮਨਤਾ। ਕੁੜੀ ਸਾਡੀ ਪੜ੍ਹਦੀ ਹੈ, ਕੋਈ ਨੀ ਜੀ ਸਾਡਾ ਮੁੰਡਾ ਕਿਹੜਾ ਕਿਤਾਬਾਂ ਪੜ੍ਹਦਾ, ਪੜ੍ਹ ਲਵੇ,
0: ਪੜ੍ਹੀ ਜਾਵੇ ਜੀ ਸਦਕੇ ਪੜ੍ਹੀ ਜਾਵੇ।
1: ਉਹ ਤਾਂ ਪਤਾ ਉਦੋਂ ਲੱਗਣਾ ਜਦੋਂ ਉਹਨੇ ਪੜ੍ਹਨੇ ਪਾਏ ਸਾਰੇ।
0: ਹਾਂਜੀ,
3: ਜਿਹਦੇ ਵਿਚ ਮੈਂ ਕੁਛ ਨੀ ਰੱਖਦੀ ਹੁੰਦੀ ਕਿਉਂਕਿ ਉਹ ਖਰਾਬ ਹੋ ਜਾਣਾ ਮੇਰਾ ਸਟੂਲ, ਤੇ ਮੰਮਾ ਨੇ ਉਹ ਚ ਰੱਖਤਾ ਤੇ ਨਾਲੇ ਮੈਂ ਕਿੰਨੇ ਦਿਨਾਂ ਤੋਂ ਕਮਲੀ ਹੋ ਗਈ ਲੱਭ ਲੱਭ ਕੇ,
0: ਕਿਉਂਕਿ
3: ਮੈਨੂੰ ਚਾਹੀਦਾ ਹੁੰਦਾ ਨਾ ਸਕੂਲੇ ਮੰਮਾ ਨੇ ਉੱਥੇ ਰੱਖਿਆ। ਮੈਨੂੰ ਮੰਮਾ ਤੇ ਛੜ ਚੜੀ, ਮੈਂ ਭੱਜ ਕੇ ਚੁੱਕਿਆ ਆਪਦੇ ਉੱਥੋਂ।
0: ਓਹੋ, ਖਿੱਚ ਕੇ ਚੁੱਕਿਆ?
3: ਹਾਂਜੀ।
0: ਓਹੋ, ਪਰ ਮੰਮਾ ਨੇ ਤੇ ਇਸ ਕਰਕੇ ਰੱਖਿਆ ਹੋਣਾ ਨਾ ਵੀ ਚੱਲ ਸਾਂਭਿਆ ਰਹੂਗਾ, ਕਿਤੇ ਗਵਾਚ ਨਾ ਜਾਵੇ, ਘਰ ਖਰਾਬ ਨਾ ਹੋ ਜਾਏ। ਫਤਿਹ ਦੀ ਯਾਦਾਸ਼ਤ ਵਧੀਆ ਵਾ,
1: ਮੈਨੂੰ ਲੱਗਦਾ ਫਤਿਹ ਵੀ ਇਨਵੋਲਵ ਆ।
0: ਕਿਤੇ ਇਹ ਤੇ ਨੀ ਵੀ ਫਤਿਹ ਫੜ ਕੇ ਕਿਤੇ ਕਰਨ ਲੱਗਾ ਹੋਵੇ ਪੁੱਠਾ ਸਿੱਧਾ ਕੁਛ, ਤੇ ਮੰਮਾ ਨੇ ਕਿਹਾ ਹੋਵੇ ਵੀ ਇੱਧਰ ਲਿਆ ਫੜੇ
1: ਨਾ, ਕਿਤੇ ਮੰਮਾ ਦਾ ਲੱਗ ਗਿਆ ਹੋਵੇ। ਇਨਵੈਸਟੀਗੇਟ ਕਰ ਮਨ ਥੋੜਾ ਜਿਹਾ,
0: ਥੋੜਾ ਜਿਹਾ ਤੇ ਇਨਵੈਸਟੀਗੇਟ ਕਰੀਏ ਆਪਾਂ।
3: ਹਾਂਜੀ,
1: ਬਣ ਤੋਂ ਇਨੋਲਾ ਹੋਮਸ ਪੂਰਾ ਇਹਨੂੰ ਇਨਵੈਸਟੀਗੇਟ ਕਰ,
0: ਬਾਕੀ ਫਤਿਹ ਨੂੰ ਪੁੱਛ ਲੈਨੇ ਆ, ਲਿਆਓ ਫਤਿਹ ਵੀ ਨਾਲ ਹੀ ਆ, ਬੰਦਾ ਤੇ ਸਿਆਣਾ ਹੁੰਦਾ।
3: ਸਤਿ
1: ਸ਼੍ਰੀ ਅਕਾਲ ਫਤਿਹ ਜੀ, ਆ ਕੀ ਮਸਲਾ ਪੈ ਗਿਆ ਘਰੇ?
0: ਨਹੀਂ ਪਰ ਉਹ ਕਿੰਨੇ ਦਿਨ ਹੋ ਗਏ ਲੱਭਣ ਡੇ ਸੀ ਤੇ ਤੁਹਾਨੂੰ ਸਾਰਾ ਪਤਾ ਸੀ।
1: ਗੱਲ ਹੋਈ ਕੀ ਹੈ?
0: ਆਹੋ,
1: ਗੱਲ ਕੀ ਹੈ?
0: ਬੜੇ ਜ਼ਿੰਮੇਵਾਰ ਬੰਦੇ ਯਾਰ।
3: ਮੰਮਾ ਨੇ ਤਾਂ ਕੱਲ ਦੀਦੀ ਟੋਕਰੀ ਚ ਪੀ ਸੀ, ਮੰਮਾ ਦੀਦਾ ਰੂਮ ਕਲੀਨ ਕਰ ਰਹੇ ਸੀ, ਫਿਰ ਮੰਮਾ ਨੇ ਕਿਹਾ ਦੀਦਾ ਮੈਂ ਇੱਥੇ ਰੱਖ ਰਹੀ ਹਾਂ।
1: ਨਾਲੇ ਤੁਸੀਂ ਕਹਿੰਦੇ ਵੀ ਅਸੀਂ ਆਪਦਾ ਰੂਮ ਆਪ ਕਲੀਨ ਕਰਦੇ ਹਾਂ, ਇਹ ਨੌਬਤ ਹੀ ਕਿਉਂ ਆਈ?
3: ਨਹੀਂ ਪਰ ਉਹ ਦੀਦੀ ਬਹੁਤ ਟਾਈਮ ਸੀਗਾ, ਮੰਮਾ ਕਹਿੰਦੇ ਚੱਲ ਮੈਂ ਸਾਫ ਕਰ ਦੇਣੀ ਆ।
0: ਉਹ ਹੈਲਪ ਕਰਤੀ ਮੰਮਾ ਨੇ,
1: ਜ਼ਿਆਦਾ ਹੀ ਸਫਾਈ ਹੋ ਗਈ ਲੱਗਦੀ ਹੈ।
0: ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗਾ ਇੱਕ ਬਰਜਾਰਤ।
0: ਓਕੇ। ਰਾਤ ਨੂੰ ਆਉਂਦੀ ਦਿਨੇ ਚੱਲ ਜਾਂਦੀ, ਇਹ ਬੱਤੀ ਲੱਗਦੀ ਮੈਨੂੰ ਇੰਡੀਆ ਚ। ਜੇ

0: ਲਿੰਗ
1: ਪਲਿੰਗ ਜਿਹਾ ਮੈਨੂੰ ਰੋਸ਼ਨੀ ਦਾ ਭੁਲੇਖਾ ਜਿਹਾ ਪੈਂਦਾ ਸੀ,
2: ਇਹਨੇ ਭੁਲੇਖਾ ਪਾਇਆ ਸਾਨੂੰ, ਗਲਤ ਹੀ ਗਲਤ ਗਲਤ ਹੀ ਬਜ਼ਾਰਤ ਅਸਲ ਚ ਨਾ ਸ਼੍ਰੇਆ, ਉਸ ਤੋਂ ਬਾਅਦ ਫਿਰ ਅਸੀਸ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਸ਼੍ਰੇਆ, ਕੀ ਹਾਲ ਆ? ਸਤਿ ਸ੍ਰੀ ਅਕਾਲ
1: ਸ਼੍ਰੇਆ, ਕਿੱਦਾਂ?
2: ਗਰਮੀ ਹੋ ਗਈ, ਅੱਛਾ ਹੋ ਹਾਂ ਵੀ ਠੀਕ
1: ਹੈ,
2: ਜੂਸ ਠੰਡਾ ਹੁੰਦਾ, ਚਾਹ ਗਰਮ ਹੁੰਦੀ ਆ।
1: ਠੰਡਾ ਵੀ ਪੀ ਸਕਦੇ ਹੋ ਗਰਮ,
2: ਇਹ ਠੀਕ ਆ। ਥੋੜਾ ਜਿਹਾ ਮਾਈਕਰੋ ਮਾਰ ਕੇ ਕੋਸਾ ਕਰ ਸਕਦੇ
1: ਆ ਤਵੇ ਤੇ ਰੱਖ ਕੇ,
2: ਉਹਦੇ ਬਾਰੇ ਵੀ ਬੜੇ ਕਹੀ ਜਾਂਦੇ ਆ, ਨਹੀਂ ਦੁੱਧ ਦੀ ਲੋੜ ਨਹੀਂ ਹੈ ਤੁਹਾਨੂੰ,
1: ਕੈਲਸ਼ੀਅਮ ਦੀ ਗੋਲੀ ਗਾਲੀ ਖਾਓ,
2: ਆਹੋ
1: ਜਾਂ ਹੱਡਾਂ ਨੂੰ ਸੇਕ ਦਿਓ।
2: ਹੈ ਕੁਛ ਹੋਰ ਲੱਭੀਏ ਸ਼੍ਰੇਆ, ਸ਼ੇਕ ਬਣਾਈ ਹੈ ਨਾ, ਪਰ ਉਹ ਵੀ ਠੰਡਾ ਹੋਣਾ
1: ਨਹੀਂ, ਉਹ ਪਰ ਸ਼ੇਕ ਉਹ ਪੀਣਾ ਪੈਂਦਾ।
0: ਬਨਾਨਾ ਸ਼ੇਕ,
2: ਬਨਾਨਾ ਸ਼ੇਕ, ਹਾਂ ਆਹ ਠੀਕ ਆ।
1: ਚਲੋ ਸ਼ੇਕ ਬਣਦਾ ਹੀ ਉਦੋਂ ਜਦੋਂ ਸ਼ੇਕ ਕਰਦੀ ਨਾ ਮਿਕਸੀ ਜੀ, ਫਿਰ ਬਣ ਜਾਂਦਾ।
2: ਆਪਾਂ ਕੱਲ ਬਣਾਵਾਂਗੇ ਫਿਰ, ਠੀਕ ਆ।
0: ਬਦਾਮ ਤੂੰ ਖਾਦਾ?
2: ਨਹੀਂ ਬਦਾਮ ਵੀ ਨਹੀਂ ਖਾਦਾ,
1: ਚਾਚੂ ਵੀ ਭੁੱਲ ਗਿਆ,
2: ਉਹ ਵੀ ਰਹਿ ਗਿਆ। ਉਹ
0: ਸਾਰੇ ਜਿਹਦੇ ਨਾਲ ਆਪਣੇ ਬ੍ਰੇਨ ਤੇ ਸੋ ਮਨੇ ਆਈਡੀਆ ਹੋ ਗਏ।
2: ਕੀ ਹੋ ਗਏ? ਸੋ ਮਨੇ ਡੇ,
0: ਸੋ ਮਨੇ ਆਈਡੀਆਸ,
2: ਸੋ ਮਨੇ ਆਈਡੀਆਸ।
1: ਸਾਨੂੰ ਮਿਲਣੇ ਕਿਥੋਂ?
2: ਤੁਸੀਂ ਖਾਦੇ ਬਦਾਮ?
0: ਹਾਂਜੀ।
2: ਓਕੇ, ਤਾਂਹੀਓ ਤੇ ਤੁਸੀਂ ਸਾਨੂੰ ਚੇਤਾ ਕਰਾਉ ਰਹੇ ਹੋ ਨਾ।
1: ਹਾਂਜੀ, ਬਦਾਮ ਰੋਗਨ ਵੀ ਸਿਰ ਤੇ ਮਰਦੇ ਤੇ ਬ੍ਰੇਨ ਬਹੁਤ ਤੇਜ਼ ਚੱਲਦਾ।
2: ਆਪਾਂ ਕੱਲ ਖਾਵਾਂਗੇ ਫਿਰ,
0: ਠੀਕ ਆ,
2: ਭਿੱਜੇ ਰਹਿ ਗਏ ਅੱਜ। ਥੈਂਕ ਯੂ ਸ਼੍ਰੇਆ, ਤੁਸੀਂ ਇੰਨਾ ਖਿਆਲ ਰੱਖਦੇ ਹੋ ਸਾਡਾ, ਥੈਂਕ ਯੂ। ਤੇ ਤੁਸੀਂ ਕੀ ਸੁਣਾਓਗੇ?
0: ਚੁਟਕਲਾ।
2: ਓਕੇ, ਵਾਹ, ਤੁਸੀਂ ਸੁਣਾਓਗੇ ਚੁਟਕਲਾ ਤੇ ਆਪਾਂ ਚੁਟਕਲੇ ਤੇ ਹੱਸਾਂਗੇ ਫਿਰ, ਠੀਕ ਆ, ਸੁਣਾਓ ਫਿਰ।
0: ਪਤਨੀ ਪਤੀ ਨੂੰ ਕਹਿੰਦੀ, ਮੈਂ ਤਵੇ ਤੇ ਕਿਉਂ ਬੈਠਾ ਪਿਆ, ਉਹਦੇ ਪੂਸਰ ਵਿੱਚ ਫਾਇਰ ਲੱਗ ਗਈ।
2: ਕੀ ਲੱਗ ਗਈ?
1: ਪੂਛ ਨੂੰ ਫਾਇਰ ਲੱਗ ਗਈ,
0: ਪੂਸਰ ਵਿੱਚ ਫਾਇਰ ਲੱਗ ਗਈ।
2: ਇਹ ਮਿਲਾਦਾ, ਦੋ ਮਿਕਸ ਹੋ ਗਈਆਂ ਜਿਹੜਾ ਨਾ, ਪਰ ਵਧੀਆ ਬਣ ਗਈ, ਨਾਈਸ ਬਣ ਗਿਆ ਇਹ, ਇਹ ਚੁਟਕਲਾ ਨਾਈਸ ਬਣ ਗਿਆ ਉਹਦਾ।
0: ਥੈਂਕ ਯੂ,
1: ਥੈਂਕ ਯੂ। ਤਾਂ ਉਹੀ ਹੁੰਦਾ ਵੀ ਮੈਂ ਰੋਟੀ ਲਾ ਦਿਆਂ,
2: ਰੀਮਿਕਸ ਹੋ ਗਿਆ, ਬਹੁਤ ਸੋਹਣਾ, ਵੈਰੀ ਨਾਈਸ, ਥੈਂਕ ਯੂ।
0: ਅਸ਼ੀਸ਼ ਨਾਲ ਗੱਲ ਕਰੋ,
2: ਹਾਂ ਲਿਆਓ ਮਾਣੂ ਬਿੱਲੀ ਨਾਲ ਗੱਲ ਕਰਾਓ ਤੇ। ਸਤਿ ਸ਼੍ਰੀ ਅਕਾਲ ਮਿਆਓ ਮਿਆਓ,
0: ਤੁਸੀਂ ਠੀਕ ਹੋ?
2: ਹਾਂਜੀ
1: ਮਿਆਓ ਮਿਆਓ,
2: ਇੱਕ ਹੋਰ ਮਿਆਓ ਮਿਆਓ ਆ ਮੇਰੇ ਨਾਲ,
1: ਦੋ ਮਿਆਓ ਮਿਆਓ,
2: ਹਾਂ ਟੂ ਮਿਆਓ ਮਿਆਓ, ਲੈ
1: ਲੈ
2: ਆ ਵੇਖਿਆ, ਦੋ ਵਾਜਾਂ ਆਉਂਦੀਆਂ,
1: ਦੋ ਵਾਜਾਂ ਆਉਂਦੀਆਂ ਹੈ,
2: ਹੈ ਇਹ ਕੌਣ ਆ?

0: ਅਸੀਸ ਹੁਣ ਵੱਡਾ ਹੋ ਗਿਆ ਇਹਨੂੰ, ਹਾਂ ਅਸੀਸ ਵੱਡਾ ਹੋ ਗਿਆ ਇਹਨੂੰ ਸਾਰਾ ਪਤਾ ਲੱਗ ਜਾਂਦਾ ਹੁਣ, ਇੰਟੈਲੀਜੈਂਟ ਹੋ ਗਿਆ ਇਹ, ਇਹਦੇ ਕੋਲ ਯੂਟ ਵੀ ਹੈਗਾ।
1: ਅੱਛਾ
0: ਤੇ ਨਾਲੇ ਇਹ
1: ਬਦਾਮ ਵੀ ਖਾਂਦਾ,
0: ਬਦਾਮ ਵੀ ਖਾਂਦਾ ਤੇ ਇਹ ਨਾਲੇ ਆਪੇ ਆਪੇ ਮਕੈਨਿਕ ਵੀ ਬਣ ਜਾਂਦਾ।
1: ਇਹਦੇ ਕੋਲ ਟਰੱਕ ਵੀ ਹੈਗਾ,
0: ਟਰੱਕ ਦੇ ਟਾਇਰ ਖੋਲ ਕੇ ਆਪੇ ਬੰਦ ਕਰ ਲੈਂਦਾ।
1: ਹੈਂ ਕੀ ਬਾਤ ਹੈ,
0: ਹੈਨਾ। ਇਹਦੇ ਕੋਲ ਟੂਲ ਕਿੱਟ ਵੀ ਹੈਗੀ ਆ।
1: ਵਾਓ
2: ਹਾਂਜੀ
0: ਹੈਨਾ, ਉਹ ਬਣ ਗਿਆ ਹੈ ਕਿ ਨਹੀਂ ਟਰੱਕ, ਉਹ ਟਾਇਰ ਪਾ ਬਹੁਤ ਸਾਰੇ ਤੇ ਉਹ ਟਾਇਰ ਪਾ ਲਏ ਸੀ ਟਰੱਕ ਦੇ ਕਿ ਨਹੀਂ।
1: ਸ਼ੁਕਲਾ
0: ਓਕੇ ਹਾਂਜੀ
2: ਉਹਨੇ ਦੁੱਖ ਕੋਲ ਜਾਇਆ ਸੀ, ਉਹਨੇ ਜੈਕਸਨ ਲੱਗ ਗਿਆ
0: ਸੂਈ ਲਾਈ,
2: ਉਹਨੇ ਉਈ
0: ਉਈ ਉਈ ਉਈ ਉਈ ਉਈ
1: ਚੱਕਦੇ
0: ਫਟੇ ਉਹ। ਥੈਂਕ ਯੂ ਮਾਨੂ ਬਿੱਲੀ, ਥੈਂਕ ਯੂ ਥੈਂਕ ਯੂ ਥੈਂਕ ਯੂ, ਬਾਏ ਬਾਏ। ਨੈਕਸਟ ਸਾਡੇ ਨਾਲ ਅਸੀਸ ਕੌਰ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਬਾਰੀ। ਸਤਿ ਸ਼੍ਰੀ ਅਕਾਲ ਅਸੀਸ, ਕੀ ਹਾਲ ਆ? ਟੀਚਰ ਬਣ ਕੇ ਰਿਟਾਇਰ ਵੀ ਹੋ ਗਈ,
1: ਨਹੀਂ ਕਦੇ ਨੀ ਭੁੱਲ ਸਾਡੇ ਪਤਾ ਨਹੀਂ ਭੁੱਲ
2: ਗੱਲਾਂ ਸੁਣਾਉਂਦੀ ਨਾ ਐਵਰੀ ਸਿੰਗਲ ਡੇ, ਮਤਲਬ ਜਿਹੜੇ ਮੇਰੇ ਦੂਜੇ ਦਿਨ ਦੀਆਂ ਗੱਲਾਂ ਹੁੰਦੇ ਆ ਨਾ ਉਹ ਮੈਂ ਸਾਰੇ ਇੱਕ ਦਿਨ ਚ ਹੀ ਦੱਸ ਦਿੰਦੀ।
0: ਹਾਂ ਜਿਹੜੀਆਂ ਅਗਲੇ ਦਿਨ ਲਈ ਹੁੰਦੀਆਂ ਉਹ ਵੀ ਅੱਜ ਹੀ ਦੱਸ ਜਾਂਦੀ, ਪਰ ਉਹ ਵਧੀਆ ਗੱਲ ਆ ਨਾ
1: ਗੱਲਾਂ ਵਾਲੀ ਕੁੜੀ।
2: ਸੁਣੋ ਤਾਂ ਮੈਂ ਕੀ ਚੀਜ਼ਾਂ ਬਣਨਾ ਜੋ ਮੈਂ ਵੱਡੀ ਹੋ।
0: ਹਾਂ ਕੀ
2: ਟੀਚਰ ਤਾਂ ਮੈਂ ਆਲਰੇਡੀ ਹੈਗੀ ਆ ਸੋਡੇ ਲਈ, ਬਟ ਮੈਂ ਹੋਰ ਬੱਚਿਆਂ ਲਈ ਟੀਚਰ ਹੂੰ ਹਨਾ।
0: ਆਈ
2: ਐਮ ਗੋਇੰ ਟੂ ਬੀ ਅ ਫਾਇਰ ਫਾਈਟਰ, ਪੁਲਿਸ ਐਂਡ ਅ ਟੀਚਰ।
1: ਐਕਸਪੈਰੀਮੈਂਟ ਉਹਨਾਂ ਤੇ ਹੁੰਦੇ ਹੁੰਦੇ
2: ਮੰਮਾ
0: ਪਾਪਾ ਦੀ ਕੇਅਰ ਕਰਨੀ ਹੈ ਗੱਲੀ ਬਾਤੀ ਟੀਕੇ ਲੱਗਦੇ ਰਹਿੰਦੇ ਹੁੰਦੇ ਹਾਂ, ਕਦੀ ਕਦੀ ਪਿਆਰ ਨਾ ਵੀ ਰਹਿ ਲਈ ਦਾ
1: ਹਵਾ
0: ਚ ਦੂਰੋਂ ਹੀ ਸੂਈ ਤੋਂ ਬਿਨਾਂ ਲੱਗ ਜਾਂਦੇ ਸੱਚੀ।
1: ਤੁਸੀਂ ਕਹਾਣੀ ਸੁਣਾਈ ਨੀ, ਕਹਾਣੀ ਪਾਈ ਆ
0: ਸੱਚੀ, ਸੂਈ ਤੋਂ ਬਿਨਾਂ ਵਾਲੇ ਟੀਕੇ ਆ ਗਏ ਹੁਣ।
1: ਨਹੀਂ ਰਣਜੋਤ ਕਹਿੰਦਾ ਪਿਆਰ ਨਾਲ ਟੀਕਾ ਲਾਇਆ ਜਾਂਦਾ ਕਈ ਵਾਰ,
0: ਸੂਈ ਤੋਂ ਬਿਨਾਂ ਹੀ ਟੀਕੇ ਲੱਗ ਜਾਂਦੇ ਹੁਣ, ਨਵੀਂ ਟੈਕਨੋਲੋਜੀ ਆਈ ਆ
2: ਸੱਚੀ।
0: ਹੋਰ ਕੀ,
2: ਬਟ ਮੈਥੋਂ ਤਾਂ ਸਟਾਰਟ ਹੀ ਹੋ, ਮੈਂ ਤਾਂ ਗੋਲੀਆਂ ਦੇਣੀ ਆ ਕਦੇ ਕਦੇ ਟੀਕੇ ਲਾਉਣੇ,
0: ਮੈਨੂੰ ਤਾਂ ਲੱਗਦਾ ਸੀ ਤੁਸੀਂ ਵੱਡੇ ਹੋ ਕੇ ਤੇ ਤੁਸੀਂ ਬੜੀ ਵਧੀਆ ਸਿੰਗਰ ਵੀ ਬਣ ਜਾਣਾ।
1: ਉਹ ਤਾਂ ਚਲੋ ਹੈਗੀ ਹੋਈ ਹੈ ਨਾ,
0: ਆਲਸੋ ਗੋਨ ਬੀ ਸਿੰਗਰ। ਓਕੇ ਓਕੇ, ਤੁਸੀਂ ਤਾਂ ਕਾਫੀ ਪ੍ਰੋਫੈਸ਼ਨ ਫਿਰ ਤੇ, ਤੁਸੀਂ
1: ਟੀਚਰ ਹੋ ਹੈਗੀ ਆ, ਗਾਣਾ ਨੂੰ ਆਉਂਦਾ ਵਾ, ਇਹ ਦੋ ਪ੍ਰੋਫੈਸ਼ਨ ਤਾਂ ਹੈਗੇ
2: ਆ। ਮੈਂ ਬਹੁਤ ਸਾਰੀ ਚੀਜ਼ਾਂ ਵਜਾਉਂਗੀ।
0: ਠੀਕ ਹੈ, ਤੇ ਨਾਲ ਮੈਨੂੰ ਤੁਸੀਂ ਇੱਕ ਵਾਰੀ ਕਿਹਾ ਸੀ ਮੈਂ ਆਰਜੇ ਵੀ ਬਣਨਾ, ਮੈਂ ਰੇਡੀਓ ਤੇ ਵੀ ਆਇਆ ਕਰਨਾ,
1: ਉਹ ਵੀ ਦੇਖ ਲਾਂਗੇ।
0: ਨਹੀਂ ਉਹ ਮੈਨੂੰ ਲੱਗਦਾ ਬਦਲ ਲਿਆ ਮਨ ਉਹਨੇ,
1: ਹੈ ਨਹੀਂ ਨਿਊਜ਼ ਐਂਕਰ ਸੀ ਸ਼ਾਇਦ,
2: ਮੈਂ ਹੁਣ ਬੋਲੀ ਸੁਣਾ ਸਕਦੀ?
0: ਹਾਂਜੀ ਹਾਂਜੀ ਸੁਣਾ।
2: ਬਾਰੀ ਬਰਸੀ ਖੜੇਂਗੇ ਅਸੀਂ ਖਟਕੇ ਲੈ ਆਂਦਾ ਗਹਿਣਾ, ਬਾਰੀ ਬਰਸੀ ਖੜੇਂਗੇ ਅਸੀਂ ਖਟਕੇ ਲੈ ਆਂਦਾ ਗਹਿਣਾ, ਪਿੰਡ ਚੁੱਪ ਚਾਲ ਪੈ ਗਿਆ, ਪਿੰਡ ਚੁੱਪ ਚਾਲ ਆ ਗਿਆ, ਜਦੋਂ ਨੱਚਿਆ ਗਿੱਧੇ ਦੇ ਵਿੱਚ
0: ਭੈਣਾ,
2: ਪਿੰਡ ਚੁੱਪ ਚਾਲ ਆ ਗਿਆ, ਜਦੋਂ ਨੱਚਿਆ ਗਿੱਧੇ ਦੇ ਵਿੱਚ
0: ਭੈਣਾ, ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਅਸੀਸ ਡਾਕਟਰ, ਡਾਕਟਰ ਅਸੀਸ, ਬੱਲੇ ਬੱਲੇ ਬੱਲੇ ਬੱਲੇ
1: ਜੀ, ਅੱਲਾ ਵਾਲਿਆਂ ਦੀ ਜੁਗਨੀ ਜੀ,
0: ਥੈਂਕ ਯੂ ਅਸੀਸ, ਥੈਂਕ ਯੂ ਡਾਕਟਰ ਸਾਹਿਬ, ਕਹਿ ਲਿਆ ਕਰੀਏ ਫਿਰ ਤੁਹਾਨੂੰ, ਹੁਣ
1: ਟੀਚਰ ਵੀ ਆ,
0: ਮੈਡਮ ਕਹਿ ਲਿਆ ਕਰੀ, ਡਾਕਟਰ ਮੈਡਮ,
1: ਮੈਡਮ ਕਹਿ ਲਿਆ ਕਰੋ, ਸਾਰਾ ਕੁਛ ਹੀ ਵਿੱਚ ਕਵਰ ਹੋ ਜਾਇਆ ਕਰਨਾ, ਟੀਚਰ ਵੀ ਤੇ ਹਨਾ ਫਾਇਰ ਫਾਈਟਰ ਵੀ ਤੇ ਡਾਕਟਰ ਵੀ,
0: ਕੀ ਕਿਆ ਕਰੀਏ, ਚਲੋ ਮੈਂ ਮੈਂ ਤੇ ਡਾਕਟਰ ਅਸੀਸ ਕਿਆ ਕਰੂੰਗਾ,
1: ਮੈਂ ਅਸੀਸ ਮੈਡਮ,
0: ਮੈਡਮ
1: ਯੈਸ
0: ਓਕੇ, ਨਹੀਂ ਮੈਂ
2: ਮੈਡਮ ਸਾਰੀ ਚੀਜ਼ਾਂ ਕਰਦੇ,
1: ਮੈਡਮ ਤੇ ਉਹਦੇ ਐਂਡ ਚ ਵੀ ਈ, ਮੇਡੇ,
0: ਅੱਛਾ ਮੇਡੇ, ਓਕੇ ਤਵਨੀਤ ਕੌਰ ਐਂਡ ਸਿਬਲਿੰਗ, ਸਤਿ ਸ਼੍ਰੀ ਅਕਾਲ ਤਵਨੀਤ, ਕੀ ਹਾਲ ਆ? ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ
0: ਅਕਾਲ, ਐਸ਼ਲੀਨ ਦੀ ਵਾਰੀ ਆ ਗਈ ਪਹਿਲਾਂ,
1: ਦੀਦੀ
0: ਬੜੇ ਸੀਕ੍ਰੇਟ ਦੱਸ ਦਿੰਦੀ ਹੈ
2: ਨਾ, ਕੱਲ ਅਸੀਂ ਲੇਟ ਹੋ ਗਏ ਸੀ ਸਕੂਲੋਂ ਦੀਦੀ ਦੇ ਕੱਲਾ ਕਰਕੇ,
0: ਹੋ ਤੁਸੀਂ ਅੱਗੇ ਲੱਗਿਆ ਕਰੋ ਨਾ, ਦੀਦੀ ਲੇਟ ਕਰਾ ਦਿੰਦੀ ਹੈ,
2: ਹਾਂਜੀ
0: ਮੈਨੂੰ ਲੱਗਦਾ ਤੁਸੀਂ ਥੋੜੇ ਜਿਹੇ ਜ਼ਿਆਦਾ ਜ਼ਿੰਮੇਵਾਰ ਹੋ,
2: ਹਾਂਜੀ ਤੇ ਹੁਣ ਅਸੀਂ ਗੱਡੀ ਪਾਰਕ ਕਰਦੇ ਸੋ ਅਸੀਂ ਤੁਰ ਕੇ ਜਾ ਸਕਦੇ,
0: ਅੱਛਾ
1: ਓਕੇ,
0: ਫਿਰ ਤੇ ਗੁੱਡ ਹੋ ਗਿਆ, ਤੇ
1: ਅੱਜ ਬ੍ਰਾਈਟ ਐਂਡ ਸਨੀ ਹੈ ਨਾ, ਰੇਨ ਹੈ ਨਹੀਂਗੀ,
2: ਹਾਂਜੀ
0: ਤੇ ਕੀ ਸੁਣਾਓਗੇ ਫਿਰ,
2: ਮੈਂ ਇੱਕ ਬੁਝਾਰਤ ਸੁਣਾਓਗੇ,
0: ਓਕੇ,
2: ਜੋਨ ਅੰਕਲ ਨੇ ਨਹੀਂ ਜ਼ਿਆਦਾ ਸੁਣਾਈ ਸੋ
0: ਥੋੜੇ
2: ਦਿਲ ਸੁਣਾਈ ਸੀ ਵਿੱਚ,
0: ਅੱਛਾ ਅੱਛਾ ਠੀਕ ਹੈ,
1: ਸਾਡੀ ਮੈਮਰੀ ਟੈਸਟ ਕਰਨੀ ਉਹਨੇ,
2: ਹਾਂਜੀ
0: ਓਕੇ,
2: ਛੋਟੀ ਜੀ ਕੱਲੀ ਲਾਹੌਰ ਜਾ ਕੇ ਬੋਲੀ,
0: ਓਕੇ ਵਾਹ, ਇਹ ਕਿਹੜੀ ਕੌਲੀ ਹੋਈ ਭਲਾ, ਮੈਨੂੰ ਚੇਤਾ ਭੁੱਲ ਗਿਆ ਇਹ ਕੌਲੀ ਦਾ,
1: ਰੇਡੀਓ ਹਾਂਜੀ ਟਾਈਪ,
2: ਫਲੂ ਚਾਹੀਦਾ,
1: ਹਾਂਜੀ ਹਾਂਜੀ
0: ਹਾਂ, ਕਲੂ ਦੇ ਦੋ, ਫਲੂ ਨਾ ਦੇ ਦਿਓ, ਕਿਤੇ
2: ਦੋ ਕਲੂ ਹੈਗੇ, ਇੱਕ ਹੁਣ ਇੱਕ ਬਾਅਦ ਜੋ ਚਾਹੀਦਾ,
0: ਅੱਛਾ ਅੱਛਾ, ਇੱਕ ਪਹਿਲਾਂ,
2: ਇੱਕ ਹੁਣ ਹੈਗਾ ਦਾਤ ਮੈਂ ਉਹਦੇ ਚ ਗੱਲ ਕਰਦੇ, ਦੂਜਾ ਹੈਗਾ ਤੇ ਤੁਸੀਂ ਵੀ ਉਹਦੇ ਚ ਗੱਲ ਕਰਦੇ,
0: ਹਾਂ ਬੁੱਝੋ ਫਿਰ ਹੁਣ,
1: ਅੱਛਾ ਫੋਨ
2: ਹੋਣਾ, ਫਿਰ ਇਜ਼ੀ ਕਲੂ ਹੈ,
1: ਫੋਨ ਤਾਂ ਨਹੀਂ ਹੈਗਾ,
2: ਇਹ ਤਾਂ ਅੱਗੇ ਹੋਰ ਕੋਈ ਕਲੂ ਇਜ਼ੀ ਨਹੀਂ ਹੋ ਸਕਦਾ,
1: ਮਤਲਬ ਦੱਸ ਹੀ ਦਿੱਤਾ ਕੋਲ ਮਿਲਾ ਕੇ ਆਨਸਰ ਹੈ ਨਾ,
0: ਪਰ ਸਾਡੇ ਕੋਲ ਤਾਂ ਕੋਈ ਕੌਲੀ ਨਹੀਂ ਹੈਗੀ,
1: ਕੀ ਹੋਇਆ ਸਕਦਾ,
0: ਸਾਡੇ ਕੱਪ ਵੀ ਹੋ ਸਕਦਾ ਭਲਾ,
1: ਆਪਾਂ ਗੱਲ ਕਰ ਵਿੱਚ ਕਰਦੇ ਹਾਂ, ਫੋਨ ਵਿੱਚ ਜਾਂ ਰੇਡੀਓ ਵਿੱਚ,
0: ਪਹਿਲੇ ਜਿਹੜੇ ਫੋਨ ਸੀ ਨਾ ਉਹਦੇ ਇਦਾਂ ਲੱਗਦਾ ਹੁੰਦਾ ਵੀ ਦੋਵੇਂ ਪਾਸੇ ਕੌਲੀਆਂ ਜਿਹੀਆਂ ਲੱਗੀਆਂ,
1: ਹਾਂ
0: ਉਹ ਵਾਲੀ ਗੱਲ ਹੈ, ਥੈਂਕ ਯੂ ਐਸ਼ਲੀ,
1: ਲਾਹੌਰ ਵਾਲੇ ਪਾਸੇ ਜ਼ਿਆਦਾ ਹੋਣੀਆਂ ਕੌਲੀਆਂ,
0: ਹਾਂ ਇਹ ਤੇ ਬੜੀ ਸਿਆਣੀ ਹੋ ਗਈ ਕੁੜੀ, ਥੈਂਕ ਯੂ,
2: ਹਾਂਜੀ
0: ਤੁਸੀਂ ਨਾਲੇ ਸਾਡੀ ਹੈਲਪ ਵੀ ਕਰਤੀ ਆ, ਤੁਸੀਂ ਬਹੁਤ ਬੀਬੇ ਹੋ
1: ਨਾ, ਉਹਦੇ ਨਾਲ ਈਜ਼ੀ ਹੋ ਜਾਂਦਾ ਫਿਰ ਆਪਣਾ ਟਾਈਮ ਬਚ ਜਾਂਦਾ,
0: ਬੀਬੀ ਕੁੜੀ ਆ ਏ, ਥੈਂਕ ਯੂ ਬੁੱਤੂ,
2: ਹਾਂਜੀ
0: ਨੈਕਸਟ ਕਿਹਦੀ ਵਾਰੀ,
2: ਵੀਰ ਜੀ ਨਾਲ ਗੱਲ ਕਰਦਾ,
0: ਓਹੋ
2: ਸਸ਼ੀ ਕਾਲ ਅੰਕਲ ਜੀ ਤੇ
0: अंकल जी नहीं हो तुही ओके तुही कौन हो अच्छा वीर जी हो सरदार जी कौन है फिर
2: अंकल
0: जी होगी सरदार जी कौन है
2: मैं
0: तो फिर वीर जी कौन है
2: मैं
0: तुर के जा रहे अच्छा ठीक है
1: चलो तुर के जा रहे होंगे वीर जी ते जदों बैठे होंगे सरदार जी
0: हाँ ते बैग तो ही अपना आपे चुक दे के मम्मी चुक दे
1: जदों गल कर दे आई थिंक उदों मम्मा
0: मम्मा फोन चुक लें ओके मम्मा चुक लें बैग
1: क्यों वीर जी जोर लगा
0: बैग कौन चुकता थोड़ा
1: सिडनी
0: च तां ट्रक खराब होंदे आ
1: जाली लोक
0: सर्विस नहीं कराउंदे जाली लोक तेल चंगा नहीं पाते सारा पता वा वीर जी नू
1: वीर जी दे फिर अपने ट्रक ने
0: तुसीं लका नहीं सकदे गल्लां
1: इस तरह दा चलिया ट्रक नहीं चुप करके बह जा
0: इन्ना पता ते ट्रक वालियां नू वी नहीं हुंदा जिन्ना वीर जी नू पता वा
1: वीर जी आप ट्रक वाले आ गल ना आखो तुसीं
0: आहो इह वी गल सही आ वीर जी को हैगा ट्रक
1: नाले उहनां दी अपनी वर्कशॉप भी हैगी
0: क्यों वीर जी
2: हां जी
0: की सुनाओगे फिर
2: एक बुजालत
0: हां जी
2: ट्रक
0: भी हो सकता तुहाडियां लत्तां
1: अखां
0: फिर तुसीं दस दो फिर हार गए आपां
1: वीर जी ते सरदार जी च करता हाँ। ना फिर नेम तां चेते नहीं आया
0: इन्हां ने सानू क्लू भी नहीं ना दिता एशलिन सानू क्लू भी दे दिंदी आ
1: ये भी पंगा पै गया सर
0: थैंक यू वीर जी
2: थैंक यू दीदी
0: बल्ले कुड़िए
1: आंटी जी अजे एनकां दे उपर दी झाक दे
0: आज ते
2: आंटी जी नहीं है गी, वो तो नीत है गी।
0: ओ, उन्हें पलेखा पाया सानू
1: पलेखा वीर जी गलत दस के सानू
0: पतो ही
2: ते
0: की खा के आए जे करू
2: स्मूदी
0: ओए होए होए होए होए होए होए होए
1: की पाने हो स्मूदी च फिर
2: ब्लूबेरीज स्ट्रॉबेरीज रास्पबेरीज बादाम
0: ठंडी नहीं लगती सवेरे सवेरे
2: ਨਹੀਂ ਬਿਕਾਜ਼ ਫਿਰ ਫ੍ਰੀਜ਼ਰ ਚ ਜਦੋਂ ਹੁੰਦਾ ਤੇ ਫਿਰ ਅਸੀਂ ਫ੍ਰੀਜ਼ਰ ਚ ਬਾਹਰ ਕਰ ਦਿੰਦੇ ਫਿਰ ਵੇਟ ਕਰਦੇ ਥੋੜੀ ਦੇਰ ਲਈ ਫਿਰ
0: ਸਮੂਦੀ ਸ਼ੈਫ ਆ ਕੁੜੀ ਕੀ ਸੁਣਾਓਗੇ ਫਿਰ
2: ਰੋਟੀ ਵਾਲੇ ਸ਼ੈਫ ਵੀ ਹੈਗੇ ਮੈਨੂੰ ਰੋਟੀ ਵੀ
0: ਬਣਾਉਣੀ ਆਉਂਦੀ ਤੁਸੀਂ ਤੇ ਫਿਰ ਵੱਡੇ ਹੋ ਗਏ ਉਹਦੇ
2: ਰੋਟੀ
1: ਵੀ ਆਉਂਦੀ ਚਾਹ ਤੇ ਆਉਂਦੀ ਆ ਨਾ
2: ਚਾਹ
1: ਮੈਨੂੰ ਚੱਲਾਂਗੇ
0: ਅਸੀਂ ਥੋੜੀ ਪੀ ਲਾਂਗੇ ਪੁੱਤ ਥੋੜੀ ਬਣਾ ਦੇ ਕੋਈ ਨੀ ਥੋੜੀ ਥੋੜੀ ਦੋ ਵਾਰੀ ਬਣਾ ਦਿਓ ਨਾ
1: ਉਹਨੀ ਅੱਧਾ ਕੱਪ ਕਈਆਂ ਦਾ ਹੈ ਅੱਧਾ ਕੱਪ ਡਿਜ਼ਾਈਨ ਨਵਾਂ ਹੈ
0: ਹਾਂ ਕਈ ਕਹਿੰਦੇ ਹੁੰਦੇ ਨਾ ਵੀ ਸਾਨੂੰ ਤੇ ਇੰਨੀ ਰੈਸਪੀ ਪਤਾ ਹਾਂ ਇੰਨਾ ਕੀ ਬਸ
1: ਨਹੀਂ ਪਰ ਵਧੀਆ ਬਣਾਉਂਦੀ ਹੈ
0: ਮੈਂ ਵੱਧ ਬਣਾਈ ਤੇ ਸਵਾਦ ਨਹੀਂ ਬਣਨੀ ਕਈ ਕਹਿ ਦਿੰਦੇ ਹੁੰਦੇ ਆ ਕੀ ਸੁਣਾਓਗੇ ਫਿਰ ਅੱਜ
2: ਇੱਕ ਬੁਝਾਰਤ
0: ਹਾਂਜੀ
2: ਉਹ ਕਿਹੜੀ ਚੀਜ਼ ਹੈ ਜਿਹਦੇ ਕੋ ਮੋਰੀਆਂ ਨੇ ਤੇ ਉਹ ਹੋਲਡ ਕਰਦਾ
0: ਹੈ ਮੋਰੀਆਂ ਨੇ ਤੇ ਕੀ ਹੋਲਡ ਕਰਦਾ
2: ਪਾਣੀ
0: ਅੱਛਾ ਮੋਰੀਆਂ ਨੇ ਪਰ ਪਾਣੀ ਹੋਲਡ ਕਰਦਾ
1: ਅੱਛਾ
2: ਹਾਂਜੀ ਹਿੰਟ ਇਹ ਹੈ ਦਾਦਾ ਕਹਿੰਦੇ ਮੈਂ ਨਹੀਂ ਕਰਨਾ ਤੁਸੀਂ ਕਰੋ ਮੰਮਾ ਨੂੰ
0: ਹਾਂ ਅੱਛਾ ਤੁਸੀਂ ਕਰੋ ਓਕੇ
1: ਘਰ ਦਾ ਕੰਮ ਹੀ ਹੋ ਸਕਦਾ
0: ਹਾਂ ਇਹ ਕੋਈ ਕੰਮ ਹੀ ਆ ਕੋਈ ਸਫਾਈ
2: ਕੰਮ ਨਹੀਂ ਆ ਮੰਮਾ ਦਾ ਕੰਮ ਹੈ
0: ਕੋਈ ਸਫਾਈ ਸਫੂਈ ਹੋ ਸਕਦੀ ਹੈ ਹਾਂ
2: ਹਾਂਜੀ
1: ਕੁੜੀਆਂ ਕਲਚਰਲ ਸੈਂਸਿਟੀਵਿਟੀਜ਼ ਵੀ ਆ ਜਾਂਦੀਆਂ ਨੇ ਇੱਥੇ
2: ਕਿਚਨ 'ਚ ਕੋਈ ਸਫਾਈ ਹੋਣੀ
0: ਅੱਛਾ ਕਿਚਨ 'ਚ ਕੋਈ ਫਿਲਟਰ ਫੁਲਟਰ ਤੇ ਨਹੀਂ ਹੋਈ
2: ਨਹੀਂ
0: ਹਾਂ ਚੁੱਲਾ
2: ਨਹੀਂ
0: ਹਾਂ ਕੀ ਫਿਰ ਕਿਚਨ ਦੇ ਵਿੱਚ ਹੋਰ ਕੀ ਆ ਕੌਲਾ ਤਸਲਾ ਕੜਾਈ ਪੋਣੀ
2: ਨਹੀਂ ਨਹੀਂ
0: ਇਹ ਕੀ ਆ ਫਿਰ ਕਿਚਨ 'ਚ ਹੋਰ ਕੀ ਆ ਪਲਾਂਟ ਇਹ ਵੀ ਰੱਖੇ ਹੁੰਦੇ ਕਈਆਂ ਨੇ ਰਸੋਈ ਚ ਨਹੀਂ
1: ਬੜੀ ਔਖੀ ਜੀ ਬਜ਼ਾਰ ਸਵੇਰੇ ਸਵੇਰੇ ਦਿਮਾਗ ਜਿਹਾ
0: ਬੜਾ ਔਖਾ ਕੰਮ ਹੋ ਗਿਆ ਡਿਸ਼ ਵਾਸ਼ਰ ਅੱਛਾ ਹੋਰ ਕਲੋਜ਼
1: ਅੱਛਾ
0: ਹੋਰ ਫਿਰ ਪਿੱਛੇ ਕੀ ਆ ਫਿਰ ਗਟਰ ਚਪਲਾਂ ਲਾ ਕੇ ਵਿੱਚ ਹੀ ਵੜ ਕਿਉਂ ਸਵੇਰੇ ਸਵੇਰੇ ਤੁਸੀਂ ਗਟਰਾਂ ਚ ਵੜਤਾ ਹੈ ਚਲੋ ਹਾਰ ਇਹਨੂੰ ਜਗ੍ਹਾ ਹਾਰ ਹੀ ਜਾਈਏ
1: ਇਹਦੂ ਅੱਗੇ ਤਾਂ ਨਾ ਚਾਹੀਏ
0: ਓਹੋ
1: ਮੰਮਾ ਪਾਪਾ ਦੀ ਲੜਾਈ ਸਪੰਜ ਭੱਜੀ ਭੱਜੀ ਆਈ
2: ਮੰਮਾ ਕਹਿੰਦੇ ਜਾਦਾ ਨੂੰ ਪਾਂਦੇ ਤੋੜ ਦੋ ਫਿਰ ਦਾਦਾ ਨਹੀਂ ਤੁਸੀਂ ਤੋਵੋ
0: ਹਾਂ ਅੱਛਾ ਉਹ ਕਹਿੰਦੇ ਵੀ ਸਪੰਜ ਹੁਣ ਤੁਸੀਂ ਤੋਵੋ ਓਕੇ ਗੁੱਡ ਗੁੱਡ
2: ਚਲੋ ਇਹ ਬਤਾ ਦੋ ਦੋ ਵਰਡ ਸਿਖਾਣੇ
0: ਹਾਂਜੀ ਸਿਖਾਓ ਸਿਖਾਓ ਜੀ
2: ਜਾਪਾਨੀਜ਼ ਚ ਅਰੀਗਾਟੋ
0: ਅਰੀਗਾਟੋ
1: ਹਾਸ਼ੀਮੋਟੋ
2: ਹਾਂਜੀ
0: ਓਕੇ
2: ਅਰੀਗਾਟੋ ਥੈਂਕ ਯੂ ਹੁੰਦਾ ਤੇ ਕਨੀਚੂਆ ਵੈਲਕਮ ਹੁੰਦਾ
0: ਅੱਛਾ ਅਰੀਗਾਟੋ ਤੇ ਕਨੀਚੂ
1: ਓਕੇ
2: ਕਨੀਚੂਆ
1: ਕਨੀਚੂਆ
2: ਕਨੀਚੂਆ
0: ਓਕੇ ਅੱਛਾ ਤੁਸੀਂ ਜਾਪਨੀ ਸਿੱਖਦੇ ਹੋ ਹੈ
2: ਅਰੀਗਾਟੋ ਤੇ ਪਹਿਲਾਂ ਹੁੰਦਾ ਸੀ ਬਾਫੇ ਉਹ ਟੀਚਰ ਨੇ ਸਕੂਲ ਛੱਡਤਾ ਹੁਣ ਕੋਈ ਜਾਪਨੀਜ਼ ਕਲਾਸਿਸ ਨਹੀਂ ਹੈਗੇ ਸਕੂਲੇ
0: ਓਹੋ
1: ਉਹ ਕਹਿੰਦਾ ਮੈਂ ਨਹੀਂ ਪੜਾ ਸਕਦਾ ਇਹ ਨਿਆਣਿਆਂ ਨੂੰ
0: ਤੇ ਕਨੀਚੂਆ ਕੀ ਹੁੰਦਾ
1: ਵੈਲਕਮ
2: ਕਨੀਚੂਆ ਵੈਲਕਮ
0: ਤੇ ਥੈਂਕ ਯੂ ਹੁੰਦਾ
2: ਅਰੀਗਾਟੋ
0: ਚਲੋ ਆਪਾਂ ਯਾਦ ਰੱਖਾਂਗੇ ਫਿਰ ਥੈਂਕ ਯੂ
1: ਅਰੀਗਾਟੋ
0: ਤਵਨੀਤੋ ਅਰਿਗਾਟੋ ਇਧਰ ਸਾਡੇ ਨਾਲ ਹੁਣ ਆਪਣਾ ਆ ਗਿਆ ਕਨੀਚੂਆ ਸਮੂਆ ਬਾਏ ਸਤਿ ਸ਼੍ਰੀ ਅਕਾਲ ਕਨੀਚੂਆ ਨਰਿੰਦਰ ਸਮੂਆ
1: ਭੋਜਪੁਰੀ ਨੇ ਨਾ ਬੋਲਣ ਲੱਗ ਜਾਓ ਬੱਚੇ ਹੀ ਬਾਬੂਆ ਬੁਬੂਆ ਜਿਹਾ ਵੀ ਕਹਿਣਾ ਤੁਹਾਡੇ ਫਰਕ ਤੇ ਹੈਗੀ ਆ
0: ਨਹੀਂ
3: ਨਹੀਂ
1: ਹਾਂ ਤਾਜ਼ੀ ਤਾਜ਼ੀ ਕਿਤੇ ਮਿਰਜ਼ਾਪੁਰ ਦੇਖੀ ਹੋਵੇ
3: ਹਾਂਜੀ
1: ਸਤਿ ਸ਼੍ਰੀ ਅਕਾਲ ਭਾਜੀ
0: ਕੀ ਹਾਲ ਨੇ
3: ਹਾਂਜੀ
1: ਅਰੇ ਮਾਮਾ ਜੀ ਕੀ ਹਾਲ ਚਾਲ
3: ਇੰਨੇ
0: ਚਿਰ ਬਾਅਦ ਆਏ ਹੋ ਕਿਤੇ ਲੱਕ ਪੀੜ ਕਰਾ ਕੇ ਨਾ ਪਰਤਿਓ ਇੰਨੇ ਚਿਰ ਬਾਅਦ ਬੰਦਾ ਜਿਹੜਾ ਆਵੇ ਨਾ ਉਸ ਸਰਵਾਈਕਲ ਦਾ ਇਲਾਜ ਹੀ ਪੁੱਛਦਾ ਹੁੰਦਾ
1: ਇਲਾਜ ਡੈਸਕ ਦਾ ਇੰਡੀਆ ਜਾ ਕੇ
0: ਇਸ ਉਮਰ ਚ ਤਾਂ ਬੰਦਾ ਇਹੋ ਜਿਹੀਆਂ ਸ਼ਿਕਾਇਤਾਂ ਲੈ ਕੇ ਆਉਂਦਾ ਹੁੰਦਾ ਮੁੜ ਕੇ ਵੀ ਯਾਰ ਨਾ ਮਤਲਬ ਇਧਰਲੇ ਪਾਸੇ ਨਾ ਉੱਠਣ ਲੱਗ ਪਈ ਹੁਣ ਵਾਹ ਜੀ
1: ਜਿਹੜੀ ਕਾਲੀ ਮਿਰਚ ਹੁੰਦੀ ਆ ਕਾਲੀ ਮਿਰਚ ਮੂੰਹ ਚ ਰੱਖ ਕੇ
0: ਹਾਂ ਕਾਲੀ ਮਿਰਚ ਮੂੰਹ ਚ ਰੱਖ ਕੇ
1: ਹਲਕੀ ਹਲਕੀ
0: ਤੇ ਥੁੱਕਣਾ ਨੀ ਚਾਰ ਦਿਨ
1: ਸੁੰਡ ਚ ਹੀ ਰੱਖਣੀ
0: ਕਮਾਲ ਦੀ ਗੱਲ ਹੁਣ ਮੰਨ ਲਓ ਜੇ ਇੱਕ ਡਾਕਟਰ ਗੋਡਿਆਂ ਦਾ ਆਪਰੇਸ਼ਨ ਕਰਦਾ ਮਤਲਬ ਇਹ ਥੋੜੀ ਤੁਸੀਂ ਕਹੋਗੇ ਜਾਓ ਪਹਿਲਾਂ ਆਪਣਾ ਕਰਾ ਗਿਆ
1: ਚੂਹੇ ਦੇ ਟੀਕਾ ਲਾਇਆ ਤਾਂ ਚੂਹੇ ਨੇ ਉਈ ਉਈ ਕਰਨਾ
0: ਡਾਕਟਰ ਉੱਥੇ ਤੁਸੀਂ ਮੰਨ ਲਓ ਉਹਨੇ ਤੁਹਾਡਾ ਪਿਤਾ ਕੱਢਣਾ ਹੋਵੇ ਤੁਸੀਂ ਕਹੋ ਲਿਆ ਜਾ ਪਹਿਲਾਂ ਆਪਣਾ ਕਢਾ ਗਿਆ ਏਦਾਂ ਥੋੜੀ ਹੁੰਦਾ
1: ਆਪ ਡਾਕਟਰ ਗੰਜਾ ਹੋਵੇ ਕਿਤੇ ਵਾੜ ਨੀ ਲਾ ਸਕਦਾ
0: ਆਹੋ ਕਮਾਲ ਗੱਲ ਕਰਦੇ ਤੁਸੀਂ
3: ਮਰੀਜ਼ ਦੀ ਵੀ ਨਾ ਆਪਣੀ ਉਹ ਹੈਗੀ ਨਾ ਆਪਣੀ ਉਹ ਕਹਿੰਦੇ ਆ
0: ਬੰਦਾ ਨਾ ਗੱਲ ਸ਼ਰਤਾਂ ਵੀ ਆਪਣੇ ਕੰਮ ਦੇ ਹਿਸਾਬ ਨਾਲ ਰੱਖਦਾ
1: ਕਹਿੰਦਾ ਮੈਨੂੰ ਬਿਮਾਰੀ ਦਾ ਦੱਸ ਲੈਣ ਦੋ ਭਰਾ
3: ਮੈਨੂੰ ਨਾ ਮੈਨੂੰ ਬਿਮਾਰੀ ਦੀ ਕੋਈ ਨੀ ਮੈਂ ਕਿਹਾ ਮੈਂ ਹੁਣ ਵਾਹਵਾ ਮਹੀਨਾ ਬਾਅਦ ਚੱਲਿਆ ਤੇ ਮੈਂ ਨਾ
0: ਭਾਬੀ ਨੂੰ ਲਈ ਆਉਂਦੇ ਜੇ ਸਿੱਧੀ ਸਿੱਧੀ ਜੀ ਗੱਲ ਕੀਤੀ ਆ
3: ਤੁਹਾਨੂੰ ਨਾ ਪਿੱਛੋਂ ਮੈਨੂੰ ਪੁੱਛੋ ਨਾ ਇੰਨੀ ਦਿਨ ਬਾਅਦ ਕਿਵੇਂ ਆਇਆ ਤੇ ਮੈਂ ਨਾ ਤੁਹਾਨੂੰ ਇੱਕ ਕਿੱਸਾ ਸੁਣਨ ਨਿਕਲ ਜਾ ਕਿੱਸਾ ਇੱਥੇ ਨਾ ਪੁਰਾਣੀ ਗੱਲ 5 ਸਾਲ ਹੋ ਗਿਆ ਰਣਜੀਤ ਬਾਬੇ ਦਾ ਸ਼ੋਅ ਸੀ ਇੱਥੇ ਆਪਣੇ ਨਾ ਕੰਡਮ ਪਾਰਕ ਨਾ ਉਸ ਉੱਥੇ ਸੋਢੀ ਸਾਹਿਬ ਸੀ ਮੈਂ ਵਿਸ਼ਾ ਸੀ ਤੇ
1: ਤੁਹਾਡੀ ਆਵਾਜ਼ ਕਲੀਅਰ ਨਹੀਂ ਅੱਜ
0: ਆਵਾਜ਼ ਸਹੀ ਨਹੀਂ ਆਉਂਦੀ ਅੱਜ ਆ ਮਾਵਾ ਦਿਨ ਬਾਅਦ ਆਏ ਨਾ
1: ਕੋਈ ਲੱਕ ਲੁੱਕ ਵੀ ਲਿਆ ਸਕਦਾ ਲੱਕ ਲਿਮ ਜੱਜਣ ਜਾਂਦੀ ਤੇ ਡਾਂਸ ਹੋ ਗਿਆ ਸੀ
0: ਇੰਨੇ ਦਿਨ ਬੰਦਾ ਕੰਮ ਕਰੇ ਜੇਬ ਚ ਪਏ ਫੋਨ ਫਾਨ ਵੀ ਬੰਦ
1: ਹੋ ਜਾਣਾ ਠੀਕ ਹੋ ਜਾਣਾ ਹੁਣ ਹੋ ਜਾਣਾ ਠੀਕ ਹੋਣ ਬਾਅਦ
3: ਮਹਿੰਗਾਈ ਬੜੀ ਹੈ ਭਰਾ ਮਹਿੰਗਾਈ ਨੇ ਵਾਈ ਖਰਾਬ ਕੀਤੀ
1: ਹਾਂ ਨਾ ਮਾਰੋ ਪ੍ਰਾਪਰਟੀ ਦੇ ਸੌਦੇ
0: ਆਹ ਤੁਸੀਂ ਫੋਲਡ ਵਾਲਾ ਫੋਨ ਲੈ ਲਓ
3: ਕਿਹੜਾ ਫੋਲਡ ਵਾਲਾ
0: ਆਹੋ
1: ਹਾਂ ਆਪ ਹੀ ਫੋਲਡ ਹੋਏ ਪਏ
0: ਫੋਲਡ ਵਾਲਾ ਨਹੀਂ ਫੋਲਡ ਵਾਲਾ
1: ਕੰਪਿਊਟਰ ਕਹਿੰਦੇ
0: ਅੱਛਾ ਸੋਢੀ ਸਾਹਿਬ ਸੋਢੀ ਸਾਹਿਬ ਹਾਂਜੀ
3: ਬਾਗ ਦਾ ਸ਼ੋਅ ਸੀ ਤੇ ਉਤੋਂ ਬਾਅਦ ਸੋਢੀ ਸਾਹਿਬ ਮੈਂ ਵਿਸ਼ਾਲ ਤੇ ਇੱਕ ਦੋ ਬੰਦੇ ਹੋ
0: ਗਏ ਗੱਲ ਹੋ ਗਈ ਸੀ
3: ਖਾਣ ਚਲ ਗਿਆ ਨਾ ਉੱਥੇ ਡਿਨਰ ਚੱਲ ਗਏ ਤੇ ਨਾ ਉੱਥੇ ਬੈਠੇ ਤੇ ਹੁਣ ਜਿਹੜੇ ਉੱਥੋਂ ਲੋਕੀ ਸ਼ੋਅ ਹੁਣ ਵੇਖ ਕੇ ਆਏ ਉਹਨਾਂ ਨੇ ਵੀ ਜਾਣੇ ਨਾ ਮਗਰ ਰੋਟੀ ਖਾਣ ਬਾਅਦ ਜਿਵੇਂ ਜਾਂਦੇ ਜ਼ਿਆਦਾ ਤੇ ਜਿਹੜੇ ਰੈਸਟੋਰੈਂਟ ਚ ਆਪਾਂ ਗਏ ਨਾ ਉੱਥੇ ਇੱਕ ਦੋ ਨਾ ਦੋ ਫੈਮਲੀ ਆ ਗਈਆਂ ਉੱਥੇ ਹੋਰ ਮਗਰ ਸਾਡੇ ਨਾ ਅਸੀਂ ਬੈਠੇ ਹਾਂ ਤੇ ਉਹ ਵੜਦੇ ਇਹਨਾਂ ਨੇ ਸੋਢੀ ਸਾਹਿਬ ਵੱਲ ਉਹਨਾਂ ਦਾ ਧਿਆਨ ਪੈ ਗਿਆ ਨਾ ਤੇ ਸੋਢੀ ਸਾਹਿਬ ਵੱਲ ਵੇਖ ਕੇ ਨਾ ਬੜਾ ਖੁਸ਼ ਹੋਇਆ ਵੀ ਉਹ ਸੋਢੀ ਸਾਹਿਬ ਨਾ ਤੁਹਾਡੇ ਬੜੇ ਫੈਨ ਆ ਤੁਸੀਂ ਫੈਨ ਆ ਤੇ ਫੋਟੋ ਫੋਟੋ ਕਰੇ ਫੋਟੋ ਹੋਈ ਤੇ ਫੋਟੋ ਕਰਾ ਕੇ ਤੇ ਉਹ ਬਹਿ ਗਏ ਨਾ ਚੁੱਪ ਕਰਕੇ ਬਹਿ ਗਏ ਸਾਰੇ ਜਣੇ ਆਪਣੇ ਟੇਬਲ ਤੇ ਆ ਗਏ ਤੇ ਸੋਢੀ ਸਾਹਿਬ ਨਾ ਬੜੇ ਪਰੇਸ਼ਾਨ ਮੈਂ ਕਿਹਾ ਕੀ ਗੱਲ ਹੋਇਆ ਯਾਰ ਆਉਂਦੇ ਜਦੋਂ ਆਏ ਸੀ ਉਦੋਂ ਬੜਾ ਕਹਿੰਦੇ ਸੋਢੀ ਸਾਹਿਬ ਆ
1: ਫੋਟੋ ਕਿਸੇ ਹੋਰ ਨੇ ਕਰਾ ਲਈ
0: ਹੁਣ ਉਹਨਾਂ ਫੋਟੋ ਵੇਖ ਲੈਣੀ
1: ਇਹਨਾਂ ਨੂੰ ਕਿਤੇ ਖਿਲਾਫ਼ ਜਾਮਣ ਇੱਧਰ ਵੀ ਭੇਜਣਗੇ
0: ਹੁੰਦਾ ਏਦਾਂ ਹੀ ਆ ਕਈ ਵਾਰੀ ਏਦਾਂ ਦੀ ਸਿਚੁਏਸ਼ਨ ਚ ਨਾ ਬੰਦਾ ਕਹਿੰਦਾ ਵੀ ਇਹ ਮਤਲਬ ਹੁਣ ਬੰਦਾ ਬੁਰਾ ਜਿਹਾ ਲੱਗਦਾ ਹੈ ਨਾ ਮਹਿੰਗੀ ਚੀਜ਼ ਮੰਗਾ ਵੇਂਦਾ ਮੁੜ ਕੇ ਉਹ ਵੇਂਦੇ ਨੀ ਤੁਹਾਡੇ ਟੇਬਲ ਵਾਲੇ
3: ਬਾਕੀ ਸਾਫ ਹੀ ਲੋਟਾ ਕਰਦਾ ਟ੍ਰੈਫਿਕ ਉਹਨਾਂ ਰੂਟ ਤੇ ਟ੍ਰੈਫਿਕ ਸੀ ਤੇ ਜਾਂਦੇ ਨਾ ਇਹ ਜਿਹੜੇ ਦੂਜੇ ਦੋ ਬੰਦੇ ਸੀ ਉਹਨਾਂ ਨੂੰ ਨਾ ਮਾਲਕ ਲੱਕੇ ਕੇ ਬਿਠਾ ਵੀ ਤੁਸੀਂ ਕਿਉਂ ਲੇਟ ਹੋ ਗਏ ਜੇ 10 ਵਜੇ ਦਾ ਟਾਈਮ ਹੈ 10:15 ਹੋ ਗਏ ਤੁਸੀਂ ਤੱਕ ਤੁਸੀਂ ਲੇਟ ਆਏ ਨਾ ਉਹ ਤਾਂ ਆਪਣੀ ਸਫਾਈਆਂ ਦੇਣ ਦੇ ਜਾਂਦੇ ਨੂੰ ਨਾ ਲਾਲ ਜੀ ਬੜੇ ਕਹਿੰਦਾ ਵੀ ਲਾਲ ਜੀ ਨੂੰ ਪੁੱਛਦੇ ਵੀ ਕੰਮ ਸ਼ੁਰੂ ਕਰਨਾ ਟਾਈਮ ਕਿੰਨਾ ਆਉਂਦੇ 10 ਵਜੇ ਦਾ ਆਉਂਦੇ ਹੁਣ ਕਿੰਨਾ ਟਾਈਮ ਹੈਗਾ ਆਉਂਦਾ 9:75
1: ਤੇ ਗੱਲ ਸਹੀ ਵੀ ਆ
0: ਸਦਾ ਘਰੇ
1: ਅੱਜ ਕਹਿੰਦਾ ਟ੍ਰੇਨ ਪਹਿਲਾਂ ਹੀ ਆ ਗਈ 22 ਘੰਟੇ ਲੇਟ ਆ
0: ਹੋ ਸਕਦਾ ਉਹਨੇ ਘਰੇ ਬਣਾਈ ਹੋਵੇ ਘੜੀ
1: ਹੋ ਸਕਦਾ
3: ਜਿੱਦਾਂ ਬੰਦਾ ਹੀ ਕਹਿੰਦਾ ਵੀ ਮੈਂ ਯਾਰ ਮੈਂ ਬੜੇ ਕੰਮ ਕੀਤੇ ਮੇਰਾ ਕੋਈ ਕੰਮ ਨੀ ਚੱਲਦਾ ਕਹਿੰਦਾ ਕਿਉਂ ਕੀ ਆ ਕਹਿੰਦਾ ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹ ਖਰਾਬ ਹੋ ਜਾਂਦਾ ਕਿੱਦਾਂ ਕਹਿੰਦਾ ਮੈਂ ਨਕਲੀ ਨੋਟਾਂ ਦਾ ਕੰਮ ਸ਼ੁਰੂ ਕੀਤਾ ਤਾਂ ਉਹਦਾ ਵੀ ਚੱਲਦਾ ਕਿਉਂ ਕਹਿੰਦਾ ਮੈਂ 75 ਰੁਪਏ ਨੋਟ ਬਣਾ ਬੈਠਾ
1: ਪੰਜ ਦਾ ਖਰਚਾ ਹੋਇਆ ਉਹਨੇ 35-35 ਦੇ 2 ਮੋੜ ਤੇ
0: ਥੈਂਕ ਯੂ
3: ਓਕੇ ਭਾਈ ਹਾਂਜੀ
0: ਥੈਂਕ ਯੂ ਜੀ ਅਰਿਗਾਤੋ ਅਰਿਗਾਤੋ ਅਰਿਗਾਤੋ ਅਰਿਗਾਤੋ ਸੋਮੂ ਵਾਲਾ ਥੈਂਕ ਯੂ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਕਹਿੰਦੇ ਕਿ ਬੰਦੇ ਆਪਦੇ ਦੋਸਤ ਦੇ ਨਾਲ ਫੋਨ ਦੇ ਉੱਤੇ ਗੱਲ ਕਰਦਾ ਅਤੇ ਆਪਣੀ ਵਾਈਫ ਦੀ ਹਾਈਟ ਵੀ 6 ਫੁੱਟ ਹੈ ਅਤੇ ਕੋਲ ਖੜੀ ਵਾਈਫ ਹੌਲੀ ਜੀ ਕਹਿੰਦੀ ਨਹੀਂ ਜੀ ਨਹੀਂ 6 ਨਹੀਂ 5.5 ਫੁੱਟ ਹੈ ਬੰਦਾ ਮੈਂ ਜੀਭ ਸਣੇ ਦੱਸੀ ਸੀ ਥੈਂਕ ਯੂ ਹਰਪਾਲ ਜੀ ਤੇ ਰਾਜ ਕਹਿੰਦੇ ਭਾਈ ਗੁੱਡ ਮਾਰਨਿੰਗ ਹਰਪਾਲ ਜੀ ਸਿਡਨੀ ਤੋਂ ਹਾਂਜੀ ਹੈਵ ਏ ਗ੍ਰੇਟ ਪ੍ਰੋਡਕਟਿਵ ਵੈਡਨਸਡੇ ਰਾਜ ਜੀ ਤੁਹਾਡਾ ਵੀ ਇੱਦਾਂ ਹੀ ਬਸ ਇੱਦਾਂ ਦਾ ਹੀ ਕੁਛ ਹੈ ਅੰਮ੍ਰਿਤ ਜੀ ਧੰਨਵਾਦ ਕਹਿੰਦੇ ਕੱਲ੍ਹ ਉਸੇ ਮੋਤੀਆ ਬਿੰਦ ਕਾ ਓਪਰੇਸ਼ਨ ਕਰਵਾਤੇ ਦੇਖਾ ਜਿਸ ਕਾ ਸਟੇਟਸ ਥਾ ਜੋ ਹਮਾਰੀ ਆਂਖੋ ਮੇ ਖਟਕਤੇ ਹੈ ਵੋ ਸ਼ਮਸ਼ਾਨ ਮੇ ਭਟਕਤੇ ਹੈ ਵਾਹ ਵਾਹ ਵਾਹ ਮਨਜੀਤ ਬਟਾਲਾ ਜੀ
1: ਆਪਦੀ ਘਰ ਵਾਲੀ ਨੂੰ ਅੱਖਾਂ ਦਿਖਾਉਣ ਤੋਂ ਡਰਦੇ ਹੋ ਸਾਨੂੰ ਦਿਖਾਓ ਅਮਨ ਆਪਟੀਕਲ ਸਾਹਮਣੇ ਬੱਸ ਅੱਡਾ ਜਲੰਧਰ
0: ਥੈਂਕ ਯੂ ਤੇ ਕਹਿੰਦੇ ਡਾਕਟਰ ਸਾਹਿਬ ਸਮੋਸਾ ਤਿਤਲੀ ਕਿਵੇਂ ਹੋਇਆ ਹਾਂ ਇਹ ਵੀ ਗੱਲ ਠੀਕ ਆ ਤੇ ਤੁਸੀਂ ਜਦੋਂ ਪੀਤੀ ਖਾਧੀ ਹੋਵੇ ਸਭ ਕੁਝ ਤਿਤਲੀ ਹੋ ਜਾਂਦਾ ਥੈਂਕ
1: ਯੂ ਵਾਲੀ ਚੀਜ਼ ਨੂੰ ਤਾਂ ਮਾਫ਼ ਹੈ
0: ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਰੇਟ ਆ ਸ਼ਾਗਾ ਤਾਂ ਮਤਲਬ ਕੱਲ੍ਹ ਵਾਲਾ ਹੀ ਆ ਤੇ ਪਰ ਕੁਲਦੀਪ ਜੀ ਪ੍ਰਿਆ ਜੀ ਅਮਨਜੀਤ ਸ਼ਾਇਨ ਜੀ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਕਹਿੰਦੇ ਅੱਜ ਦੀ ਕਹਾਣੀ ਵਧੀਆ ਸੀ ਸਾਰੇ ਲਿਸਨਰਸ ਦੇ ਲਈ ਨੰਦਾ ਸਾਹਿਬ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਿਮਰਨ ਜੀ ਕਹਿੰਦੇ ਕਮਾਲ ਲਈ ਕਹਾਣੀ ਸੀ ਅੱਜ ਬੜੀ ਪ੍ਰੈਕਟੀਕਲ ਜੀ ਲੱਗੀ ਥੈਂਕ ਯੂ ਧੰਨਵਾਦ ਤੁਹਾਡਾ ਮਿਹਰਬਾਨੀ ਗੁਰਸੇਵਕ ਸਿੰਘ ਸਿੱਧੂ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਸਭ ਲਈ ਖੁਸ਼ੀਆਂ ਮੰਗਦੇ ਨੇ ਤੇ ਬੜੇ ਦਿਨਾਂ ਬਾਅਦ ਰਮਨਦੀਪ ਕੌਰ ਹਸੀਜਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਲਿਸਨਰਸ ਲਈ ਕਹਿੰਦੇ ਕਿ ਇੰਜੋਏ ਕਰ ਰਹੇ ਹਾਂ ਸ਼ੋਅ ਸੁਖਵਿੰਦਰ ਭੈਣ ਜੀ ਧੰਨਵਾਦ ਤੁਹਾਡਾ ਅਤੇ ਜਤਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰਕੇਸ਼ ਕੁਮਾਰ ਜੀ ਕਹਿੰਦੇ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਸਾਰਿਆਂ ਦੀਆਂ ਮਨੋਕਾਮਨਾਵਾਂ ਸੰਪੂਰਨ ਹੋਣ ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਕਹਿੰਦੇ ਕਹਾਣੀ ਵਧੀਆ ਲੱਗੀ ਅਤੇ ਥੈਂਕ ਯੂ ਇਹ ਕਹਾਣੀ ਭੇਜੀ ਵੀ ਤੁਸੀਂ ਅਤੇ ਬਹੁਤ ਵਧੀਆ ਲੱਗਾ ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲ ਜਾ ਅਤੇ ਕੁਲਵੀਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦ੿ਨ ਕਹਿੰਦੇ ਵਾਹਿਗੁਰੂ ਮਿਹਰ ਪਰਿਆਤ ਰੱਖੇ ਤੰਦਰੁਸਤੀ ਦੇਵੇ ਸਾਰਿਆਂ ਨੂੰ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लैंडर्स दे नाल तुहाडे लिए बेस्ट डील लो क्रेडिट स्कोर वेलकम कॉल राज 0494-763-700 और व्हाट्सएप टू फोल्ड लैंडिंग बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नो देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 16 ਸਪਤੰਬਰ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਾਊਦੀ ਅਰਬ ਦੇ ਵਿੱਚ ਇਸ ਵਕਤ ਸਭ ਕੁਝ ਠੀਕ ਠਾਕ ਨਹੀਂ ਹੈ। ਮੱਧ ਪੂਰਬ ਦਾ ਦੌਰਾ ਕਰਨਾ ਹੈ, ਮੱਧ ਪੂਰਬ ਦੇ ਵਿੱਚੋਂ ਹੋ ਕੇ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਹੈ ਤਾਂ ਇੱਕ ਵਾਰ ਫਿਰ ਤੋਂ ਵਿਚਾਰ ਕਰ ਲਿਓ। ਇਸ ਵਕਤ ਜਿਹਦਾ ਕਤਰ ਜਾਂ ਫਿਰ ਦੁਬਈ ਵਰਗੇ ਸ਼ਹਿਰ ਸੁਰੱਖਿਅਤ ਨਹੀਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦਾ ਕਹਿਣਾ ਹੈ ਕਿ ਉਹਨਾਂ ਨੇ ਯਮਨ ਦੇ ਹੂਤੀ ਬਾਗੀਆਂ ਦੀ ਤਰਫ ਤੋਂ ਦਾਗੇ ਗਏ ਇੱਕ ਡਰੋਨ ਹਮਲੇ ਨੂੰ ਮੱਕਾ ਦੇ ਵਿੱਚ ਹੀ ਪਾਬੰਦੀ ਸ਼ੁਦਾ ਹਵਾਈ ਖੇਤਰ ਦੇ ਵਿੱਚ ਪਹਿਲਾਂ ਹੀ ਨਾਕਾਮ ਕਰ ਦਿੱਤਾ। ਸਾਊਦੀ ਅਰਬ ਦੇ ਕੁਝ ਹਿੱਸਿਆਂ ਦੇ ਉੱਤੇ ਹੁਤੀ ਹਥਿਆਰਬੰਦ ਗੁੱਟਾਂ ਦੀ ਤਰਫ ਤੋਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਹਮਲੇ ਵਧਾ ਦਿੱਤੇ ਗਏ ਨੇ। ਸਾਊਦੀ ਅਰਬ ਦੇ ਏਅਰ ਡਿਫੈਂਸ ਸਿਸਟਮ ਦੀ ਤਰਫ ਤੋਂ ਤਾਜ਼ਾ ਕਾਰਵਾਈ ਦਾ ਦਾਅਵਾ ਕੀਤਾ ਗਿਆ। ਯਮਨ ਜੰਗ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਟਰਕੀ ਅਲ ਮਲਿਕੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਦੂਜੀ ਵਾਰ ਹੈ ਜਦੋਂ ਹੁਤੀ ਗੁੱਟ ਨੇ ਮੱਕਾ ਨੂੰ ਨਿਸ਼ਾਨਾ ਬਣਾਇਆ। ਮੱਕਾ ਨੂੰ ਉਹਨਾਂ ਨੇ ਪਹਿਲਾਂ ਵੀ ਜੁਲਾਈ 2017 ਦੇ ਵਿੱਚ ਇੱਕ ਬਲੈਸਟਿਕ ਮਿਜ਼ਾਈਲ ਦਾਗ ਕੇ ਨਿਸ਼ਾਨਾ ਬਣਾਇਆ ਸੀ। ਇਸ ਦਰਮਿਆਨ ਮੰਗਲਵਾਰ 15 ਸਤੰਬਰ ਨੂੰ ਮੱਕਾ, ਜਿਦਾ ਤੇ ਤੈਫ ਦੇ ਵਿੱਚ ਥੋੜੇ ਸਮੇਂ ਦੇ ਲਈ ਸੁਰੱਖਿਆ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ। ਸਾਊਦੀ ਸਿਵਲ ਡਿਫੈਂਸ ਅਫਸਰਾਂ ਦੀ ਤਰਫ ਤੋਂ ਬਾਅਦ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਨੂੰ ਖਤਰਾ ਟਲ ਗਿਆ ਕਹਿ ਕੇ ਹਟਾ ਦਿੱਤਾ ਗਿਆ। ਮੱਕਾ ਦੇ ਵਿੱਚ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆ ਰਹੀਆਂ ਨੇ ਜਦੋਂ ਹਾਲੀਆ ਝੜਪਾਂ ਦੇ ਦਰਮਿਆਨ ਸ਼ਹਿਰ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਦੇ ਅੰਦਰ ਇਜ਼ਾਫਾ ਹੋਇਆ ਹੈ ਜਦੋਂ ਹੂਤੀ ਬਾਗੀਆਂ ਦੀ ਤਰਫ ਤੋਂ ਮਿਜ਼ਾਈਲ ਡਰੋਨ ਹਮਲੇ ਕੀਤੇ ਜਾ ਰਹੇ ਨੇ। ਤਾਜ਼ਾ ਹਮਲਿਆਂ ਦੇ ਵਿੱਚ 13 ਨਾਗਰਿਕ ਜ਼ਖਮੀ ਹੋ ਗਏ ਨੇ, 7 ਘਰਾਂ ਤੇ 2 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਧਰ ਇਸ ਦਰਮਿਆਨ ਖ਼ਬਰ ਏਜੰਸੀ ਰੀਟਰਸ ਨੇ ਸ਼ਿਪਿੰਗ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਲਾਲ ਸਾਗਰ ਦੇ ਵਿੱਚ ਸਥਿਤ ਸਾਊਦੀ ਅਰਬ ਦੇ ਯਾਨਬੂ ਪੋਰਟ ਦੇ ਉੱਤੇ ਤੇਲ ਦੀ ਲੋਡਿੰਗ ਰੋਕ ਦਿੱਤੀ ਗਈ ਹੈ। ਇਹਨਾਂ ਖ਼ਬਰਾਂ ਤੋਂ ਬਾਅਦ ਮੰਗਲਵਾਰ ਦੇ ਦਿਨ ਤੇਲ ਦੀਆਂ ਕੀਮਤਾਂ 'ਚ ਲਗਭਗ $3 ਪ੍ਰਤੀ ਬੈਰਲ ਦਾ ਇਜ਼ਾਫਾ ਹੋ ਗਿਆ। ਖ਼ਬਰ ਇਹ ਹੈ ਕਿ ਸਾਊਦੀ ਅਰਬ ਨੇ ਯੂਰਪੀ ਖਰੀਦਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਸਪਤੰਬਰ ਮਹੀਨੇ ਦੇ ਅਖੀਰ ਤੱਕ, ਲਗਭਗ ਆਖਰੀ 2 ਹਫ਼ਤੇ ਜਿਹੜੇ ਬਚਣਗੇ, ਉਹਨਾਂ 'ਚ ਕੱਚੇ ਤੇਲ ਦੀ ਜਿਹੜੀ ਸਪਲਾਈ ਉਹਨਾਂ ਦੇਸ਼ਾਂ ਨੂੰ ਹੋਣੀ ਸੀ, ਸਾਊਦੀ ਅਰਬ ਹੁਣ ਉਹ ਸਪਲਾਈ ਨਹੀਂ ਕਰ ਸਕੇਗਾ। 3 ਦਿਨ ਪਹਿਲਾਂ ਹੀ ਡਰੋਨ ਹਮਲਿਆਂ ਦੇ ਬਾਅਦ ਸਾਊਦੀ ਅਰਬ ਨੇ ਈਸਟ ਵੈਸਟ ਪਾਈਪਲਾਈਨ ਦੇ ਵਿੱਚ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਇਸ ਪਾਈਪਲਾਈਨ ਨੇ ਸਾਊਦੀ ਅਰਬ ਨੂੰ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰੇ ਬਿਨਾਂ ਯਾਨੂਬ ਤੱਕ ਅਤੇ ਉੱਥੋਂ ਸਵੇਜ਼ ਨਹਿਰ ਦੇ ਰਸਤੇ ਯੂਰਪ ਤੱਕ ਤੇਲ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਸੀ। ਪਰ ਹੁਣ ਇਸੇ ਪਾਈਪਲਾਈਨ ਦੀ ਵਜ੍ਹਾ ਦੇ ਚੱਲਦਿਆਂ ਬਾਬ ਅਲ ਮੰਦੇਬ ਸਟ੍ਰੇਟ ਤੋਂ ਗੁਜ਼ਰਨਾ ਜ਼ਰੂਰੀ ਨਹੀਂ ਰਹਿ ਗਿਆ। ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਹਮਾਇਤੀ ਇਸ ਹੁਤੀ ਗੁੱਟ ਨੇ ਬਾਬ ਅਲ ਮੰਦੇਬ ਸਟ੍ਰੇਟ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ, ਜਿਸ ਦੇ ਚੱਲਦਿਆਂ ਸਾਊਦੀ ਅਰਬ ਦੀਆਂ ਚਿੰਤਾਵਾਂ ਵੱਧ ਗਈਆਂ ਨੇ। ਸਾਊਦੀ ਅਰਬ ਦੀ ਨਹੀਂ ਬਲਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਸਾਊਦੀ ਅਰਾਮਕੋ, ਜਿਸਨੇ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਯਾਨਬੂ ਟਰਮੀਨਲ ਦਾ ਇਸਤੇਮਾਲ ਵਧਾ ਦਿੱਤਾ ਸੀ, ਹੁਣ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਖ਼ਬਰ ਦੇ ਮੁਤਾਬਕ ਲੀਬੀਆ ਨੇ ਵੀ 3 ਤੇਲ ਖੇਤਰਾਂ ਦੇ ਵਿੱਚ ਟਰਾਂਸਪੋਰਟੇਸ਼ਨ ਰੋਕ ਦਿੱਤੀ ਹੈ, ਜਿਸ ਦੇ ਨਾਲ ਤੇਲ ਸਪਲਾਈ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਤਾਵਾਂ ਵੱਧ ਗਈਆਂ ਨੇ। ਉੱਥੇ ਹੀ CBS ਅਮਰੀਕੀ ਨਿਊਜ਼ ਅਦਾਰੇ ਨੇ ਪਹਿਲੀ ਵਾਰ ਕਈ ਤਸਵੀਰਾਂ ਜਾਰੀ ਕੀਤੀਆਂ ਨੇ, ਜਿਸ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਤਸਵੀਰਾਂ ਖਾਸ ਤੌਰ ਦੇ ਉੱਤੇ CBS ਖਬਰੀ ਨੈਟਵਰਕ ਤੱਕ ਹੀ ਉਪਲਬਧ ਕਰਵਾਈਆਂ ਗਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਇਰਾਨ ਦੀ ਤਰਫ ਤੋਂ ਕੀਤੇ ਗਏ ਮਿਜ਼ਾਈਲ ਤੇ ਡਰੋਨ ਹਮਲੇ ਦੇ ਬਾਅਦ ਮੱਧ ਪੂਰਬ ਦੇ ਵਿੱਚ ਸਥਿਤ ਕਈ ਅਮਰੀਕੀ ਫੌਜੀ ਟਿਕਾਣਿਆਂ ਤੇ ਇਮਾਰਤਾਂ ਤੇ ਵਾਹਨਾਂ ਨੂੰ ਪਹੁੰਚੇ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ। ਇਹਨਾਂ ਤਸਵੀਰਾਂ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਕਰਮੀਆਂ ਨੇ CBS ਨਿਊਜ਼ ਨੂੰ ਇਸ ਸ਼ਰਤ ਦੇ ਉੱਤੇ ਇਹ ਤਸਵੀਰਾਂ ਭੇਜੀਆਂ ਕਿ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਵੇ, ਕਿਉਂਕਿ ਅਮਰੀਕੀ ਫੌਜ ਦੇ ਵਿੱਚ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਖ਼ਬਰਾਂ ਨਸ਼ਰ ਕਰਨ ਦੀ ਸਖ਼ਤ ਪਾਬੰਦੀ ਹੈ। ਇਸ ਸੰਬੰਧ ਦੇ ਵਿੱਚ ਇਸ ਖੇਤਰ ਦੇ ਅੰਦਰ ਤੈਨਾਤ ਫੌਜੀਆਂ ਦੇ ਵਿੱਚੋਂ ਇੱਕ ਨੇ CBS ਨਿਊਜ਼ ਨੂੰ ਇਹ ਵੀ ਦੱਸਿਆ ਹੈ ਕਿ ਸਾਡੇ 'ਚੋਂ ਬਹੁਤੇ ਫੌਜੀ ਟਿਕਾਣਿਆਂ ਦੇ ਲਈ ਬਹੁਤ ਵੱਡਾ ਨੁਕਸਾਨ ਸੀ ਇਹ, ਔਰ ਜਿਸਦੀ ਜਾਣਕਾਰੀ ਅਮਰੀਕੀ ਜਨਤਾ ਤੱਕ ਤਾਂ ਪਹੁੰਚੀ ਨਹੀਂ ਹੈ। ਉਹ ਅੱਖਾਂ ਬੰਦ ਕਰਕੇ ਬੈਠੇ ਨੇ, ਸਾਡੇ ਚਿਹਰੇ ਦੇ ਉੱਤੇ ਬਾਰ ਬਾਰ ਪੰਚ ਯਾਨੀ ਕਿ ਮੁੱਕੇ ਪੈ ਰਹੇ ਨੇ। CBS ਨਿਊਜ਼ ਨੂੰ ਦਿੱਤੀ ਇੱਕ ਤਸਵੀਰ ਦੇ ਵਿੱਚ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ਤੋਂ ਲਈ ਗਈ ਤਸਵੀਰ 'ਚ ਦਿਖਾਈ ਦਿੰਦਾ ਹੈ ਕਿ 4 ਇੰਜਨ ਵਾਲੇ ਬੋਇੰਗ A3 ਸੈਂਟਰੀ ਵਿਮਾਨ ਦੇ ਪਿਛਲੇ ਹਿੱਸੇ ਦੇ ਉੱਤੇ ਵੀ ਹਮਲਾ ਹੋਇਆ। ਇਸ ਤਸਵੀਰ ਦੇ ਵਿੱਚ ਜਹਾਜ਼ ਦੇ ਪਿਛਲੇ ਹਿੱਸੇ ਦੇ ਜਲੇ ਹੋਣ ਤੇ ਬਿਲਕੁਲ ਅਲੱਗ ਹੋ ਕੇ ਡਿੱਗੇ ਹੋਣ ਦੀਆਂ
ਜਿਹੜੇ ਦ੍ਰਿਸ਼ ਉਸ ਤਸਵੀਰ 'ਚ ਦਿਖਾਈ ਦਿੰਦੇ ਨੇ, ਜਿਸ ਦੇ ਵਿੱਚ ਘੁੰਮਣ ਵਾਲਾ ਇੱਕ ਰਡਾਰ ਵੀ ਹੈ ਜੋ ਕਿ ਹਾਦਸਾਗ੍ਰਸਤ ਹੋਇਆ। ਵੈਸੇ ਅਮਰੀਕਾ ਨੇ ਕਦੇ ਵੀ ਇਸ ਗੱਲ ਦਾ ਖੁੱਲ੍ਹ ਕੇ ਇਨਕਸ਼ਾਫ਼ ਨਹੀਂ ਕੀਤਾ ਕਿ ਈਰਾਨ ਨੇ ਆਪਣੇ ਹਮਲਿਆਂ ਦੇ ਵਿੱਚ ਅਮਰੀਕਾ ਦਾ ਕਿੰਨਾ ਨੁਕਸਾਨ ਕੀਤਾ। ਅਤੇ ਹੁਣ ਠੀਕ ਉਸੇ ਤਰੀਕੇ ਦੇ ਨਾਲ ਸਾਊਦੀ ਅਰਬ ਵੀ ਇਹ ਨਹੀਂ ਮੰਨ ਰਿਹਾ ਕਿ ਹੂਤੀ ਬਾਗੀ ਸਾਊਦੀ ਅਰਬ ਦਾ ਅਤੇ ਮੱਧ ਪੂਰਬ ਦਾ ਕਿੰਨਾ ਨੁਕਸਾਨ ਕਰ ਰਹੇ ਨੇ। ਉੱਧਰ ਅਮਰੀਕੀ ਪਾਰਲੀਮੈਂਟ ਦੇ ਵਿੱਚ ਰੂਸ ਦੇ ਉੱਤੇ ਲੱਗੀ ਪਾਬੰਦੀ ਦੇ ਸੰਬੰਧ ਦੇ ਵਿੱਚ ਬਿੱਲ ਦੇ ਉੱਤੇ ਵੋਟਿੰਗ ਦੇ ਲਈ ਹੁਣ ਤਿਆਰੀ ਵਿੱਢ ਲਈ ਗਈ ਹੈ। ਇਸ ਦੇ ਵਿੱਚ ਭਾਰਤ ਸਣੇ 4 ਹੋਰਨਾਂ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਪ੍ਰਸਤਾਵ ਸੀ। ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਰੂਸ ਦੇ ਖਿਲਾਫ ਪਾਬੰਦੀ ਵਾਲੇ ਇਸ ਬਿੱਲ ਨੂੰ ਲੈ ਕੇ ਵੋਟਿੰਗ ਹੁਣ ਬਹੁਤ ਨੇੜੇ ਪਹੁੰਚ ਗਈ ਹੈ। ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਅਧਿਕਾਰ ਮਿਲੇਗਾ। ਭਾਰਤ ਅਤੇ ਚੀਨ ਇਸ ਦੇ ਵਿੱਚ ਸ਼ਾਮਲ ਨੇ। ਇਸ ਬਿੱਲ ਨੂੰ ਲਿੰਡਜ਼ੇ ਓਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ 2026 ਦਾ ਨਾਮ ਦਿੱਤਾ ਗਿਆ, ਜੋ ਕਿ ਪਹਿਲਾਂ ਹੀ ਅਮਰੀਕੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਹੋ ਚੁੱਕਿਆ। ਸੋਧ ਦੇ ਵਿੱਚ ਭਾਰਤ ਦਾ ਨਾਮ ਸਪਸ਼ਟ ਰੂਪ ਦੇ ਵਿੱਚ ਉਹਨਾਂ ਦੇਸ਼ਾਂ 'ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਦੇ ਉੱਤੇ ਰੂਸ ਦੇ ਨਾਲ ਕਾਰੋਬਾਰ ਕਰਨ ਦੇ ਤਹਿਤ 100% ਵਾਧੂ ਟੈਰਿਫ ਲਗਾਇਆ ਜਾਵੇ। ਇਸ ਦੀ ਵੋਟਿੰਗ ਵੀਰਵਾਰ ਦੇ ਦਿਨ ਹੋਣ ਦੀ ਸੰਭਾਵਨਾ ਹੈ, ਜਿਸ ਦਿਨ ਬਿੱਲ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਹੋ ਸਕਦਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ 16 ਤੇ 17 ਸਪਤੰਬਰ ਯਾਨੀ ਅੱਜ ਤੇ ਕੱਲ੍ਹ ਦੇ ਦਿਨ ਭੂਟਾਨ ਦੀ ਯਾਤਰਾ ਦੇ ਉੱਤੇ ਨੇ। ਇਸ ਦਰਮਿਆਨ ਵਿਦੇਸ਼ ਮਾਮਲਿਆਂ ਦੇ ਤੇ ਵਿਦੇਸ਼ ਵਪਾਰ ਮੰਤਰੀ HA ਲਿਓਨੋਪੋ ਡੀਨ ਡਿਓਗੇਂਗਲ ਦੇ ਨਾਲ ਭੂਟਾਨ ਦੇ ਵਿੱਚ ਉਹਨਾਂ ਦੇ ਹਮਰੁਤਬਾ ਨੇ ਉਹਨਾਂ ਦੇ ਨਾਲ ਉਹ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਦਰਮਿਆਨ ਜੈਸ਼ੰਕਰ ਭੂਟਾਨ ਦੇ ਵਿਦੇਸ਼ ਮੰਤਰੀ ਦੇ ਨਾਲ ਦਵੱਲੀ ਗੱਲਬਾਤ ਦੇ ਵਿੱਚ ਭਾਰਤ ਦੇ ਪੱਖ ਜਿਹੜੇ ਸਾਹਮਣੇ ਰੱਖਣਗੇ। ਭੂਟਾਨ ਦੇ ਰਾਜਾ ਅਤੇ ਪ੍ਰਧਾਨ ਮੰਤਰੀ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਣੀ ਹੈ। ਵਿਦੇਸ਼ ਮੰਤਰਾਲੇ ਦਾ ਮਕਸਦ ਇਸ ਯਾਤਰਾ ਦੇ ਤਹਿਤ ਦੋਹਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਅਤੇ ਸੰਬੰਧਾਂ ਨੂੰ ਹੋਰ ਗਹਿਰੇ ਕਰਨਾ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਸਲ 'ਚ ਆਸਟ੍ਰੇਲੀਆ ਦੇ ਨਾਲ ਜੁੜੀ ਭਾਰਤ ਤੋਂ ਅਗਲੀ ਖਬਰ, ਜਿੱਥੇ ਓਡੀਸ਼ਾ ਸਰਕਾਰ ਨੇ ਹਿੰਦੂਤਵ ਕਾਰਕੁਨ ਰਵਿੰਦਰ ਪਾਲ ਉਰਫ ਦਾਰਾ ਸਿੰਘ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ ਦੇ ਵਿੱਚ ਉਸਨੇ 1999 ਦੇ ਵਿੱਚ ਕਿਉਂਝਰ ਦੇ ਵਿੱਚ ਆਸਟ੍ਰੇਲੀਅਨ ਮਸ਼ੀਨਰੀ ਗ੍ਰਾਹਮ ਸਟੇਨਜ਼ ਅਤੇ ਉਹਨਾਂ ਦੀਆਂ 2 ਨਾਬਾਲਗ ਬੇਟੀਆਂ ਦਾ ਕਤਲ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਰਿਹਾਈ ਦੀ ਹੁਣ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਦੀ ਜਿਹੜੀ ਰਿਹਾਈ ਦੀ ਅਪੀਲ ਕੀਤੀ ਹੈ। ਪਹਿਲਾਂ ਹੀ ਉਹ ਜੇਲ੍ਹ ਦੇ ਵਿੱਚ 25 ਸਾਲ ਬਿਤਾ ਚੁੱਕੇ, ਇਹ ਆਧਾਰ ਬਣਾਇਆ ਗਿਆ। ਉਸ ਦੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਚੋਟੀ ਦੀ ਅਦਾਲਤ ਨੇ ਓਡੀਸ਼ਾ ਸਰਕਾਰ ਨੂੰ ਇਸ ਸੰਬੰਧੀ ਫੈਸਲਾ ਲੈਣ ਦੇ ਲਈ ਕਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਓਡੀਸ਼ਾ ਸਰਕਾਰ ਨੇ ਰਾਜ ਸਜ਼ਾ ਸਟੇਟ ਸਜ਼ਾ ਸਮੀਖਿਆ ਬੋਰਡ ਦੀ ਇੱਕ ਵਿਸ਼ੇਸ਼ ਬੈਠਕ ਵੀ ਸੱਦੀ ਸੀ। ਇਹ ਵੀ ਦੱਸਿਆ ਗਿਆ ਕਿ ਬੈਠਕ 'ਚ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਕੁਝ ਖਾਸ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਬੋਰਡ ਇਸ ਸਮੇਂ ਉਸ ਦੀ ਪਹਿਲਾਂ ਤੋਂ ਰਿਹਾਈ ਦੀ ਸਿਫਾਰਿਸ਼ ਕਰਨ ਦਾ ਇੱਛੁਕ ਫਿਲਹਾਲ ਨਹੀਂ ਹੈ। ਇਸੇ ਕਰਕੇ ਅਦਾਲਤ ਦੇ ਵਿੱਚ ਉਸ ਦੀ ਅਰਜ਼ੀ ਨੂੰ ਹੁਣ ਖਾਰਜ ਕਰ ਦਿੱਤਾ ਗਿਆ ਹੈ। ਉੱਥੇ ਹੀ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਰੀਜ਼ ਮੁਲਡਨ ਦੇ ਮਾਮਲੇ ਤੋਂ ਅਲੱਗ ਕਰ ਲਿਆ। ਅਸਲ 'ਚ ਇੱਕ ਪਲੇ ਸਕੂਲ ਦੀ ਸਾਬਕਾ ਹੋਸਟ ਰਹਿ ਚੁੱਕੀ ਅਤੇ ਜਿਹੜੀ ਆਸਟ੍ਰੇਲੀਅਨ ਦੀ ਲੇਬਰ ਪਾਰਟੀ ਦੇ ਵਿੱਚ ਸਟਾਫਰ ਰਹਿ ਚੁੱਕੀ ਰੀਜ਼ ਮੁਲਡਨ ਨੇ ਇੱਕ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਸੀ, ਜਿਸ ਨੂੰ ਲੈ ਕੇ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਕੀਤੇ ਗਏ ਸੀ। ਅਜਿਹੇ ਦੇ ਵਿੱਚ ਜਿਹੜੇ ਰੀਜਨਲ ਇੰਡੀਪੈਂਡੈਂਟ MP ਨੇ ਹੈਲਨ ਹੇਨਜ਼, ਉਹਨਾਂ ਨੇ ਵੀ ਸਵਾਲ ਪੁੱਛਿਆ ਕਿ ਆਖਿਰਕਾਰ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੀ ਕੀਤਾ ਹੈ। ਉੱਧਰ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਖੁਦ ਨੂੰ ਇਸ ਮਾਮਲੇ ਤੋਂ ਬਿਲਕੁਲ ਅਲੱਗ ਕਰ ਲਿਆ। ਉੱਥੇ ਹੀ ਲੇਬਰ ਪਾਰਟੀ ਹਾਲ ਫਿਲਹਾਲ ਇਸ ਗੱਲ ਨੂੰ ਤਾਂ ਨਹੀਂ ਮੰਨ ਰਹੀ ਕਿ ਆਸਟ੍ਰੇਲੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਬੁਰੇ ਤਰੀਕੇ ਦੇ ਨਾਲ ਚੱਲ ਰਿਹਾ, ਭਾਵੇਂ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਘਰਾਂ ਦੀ ਸੇਲ ਅਤੇ ਦੂਸਰੇ ਮਾਮਲਿਆਂ ਦੇ ਵਿੱਚ ਰੀਅਲ ਅਸਟੇਟ ਦੇ ਅੰਦਰ ਕੋਈ ਖਾਸ ਤਰੱਕੀ ਦੇਖਣ ਨੂੰ ਨਹੀਂ ਮਿਲੀ। 2 ਹੀ ਕਿਸਮ ਦੇ ਲੋਕ ਨੇ ਜਿਹੜੇ ਜਾਂ ਤਾਂ ਸਰਕਾਰ ਦੇ ਨਾਲ ਜੁੜੇ ਨੇ ਜਾਂ ਫਿਰ ਰੀਅਲ ਅਸਟੇਟ ਖੇਤਰ ਦੇ ਨਾਲ ਜੁੜੇ ਨੇ, ਜੋ ਕਿ ਇਸ ਗੱਲ ਦਾ ਬਿਲਕੁਲ ਵੀ ਇਨਕਸ਼ਾਫ਼ ਨਹੀਂ ਕਰ ਰਹੇ। ਪਰ ਸੱਚਾਈ ਇਹ ਹੈ ਕਿ ਸਰਕਾਰ ਨੇ ਬੇਸ਼ੱਕ 12 ਲੱਖ ਨਵੇਂ ਘਰ ਬਣਾਉਣ ਦਾ
ਦਾਵਾ ਕੀਤਾ ਹੋਵੇ ਜਾਂ ਵਾਅਦਾ ਕੀਤਾ ਹੋਵੇ ਉਹ ਵਾਅਦੇ ਤੋਂ ਤਾਂ ਬਹੁਤ ਪਛੜ ਹੀ ਰਹੇ ਨੇ ਬਲਕਿ ਨਵੇਂ ਘਰਾਂ ਦਾ ਨਿਰਮਾਣ ਤੇ ਨਵੇਂ ਘਰਾਂ ਦੀ ਖਰੀਦੋ ਫਰੋਖਤ ਵੀ ਇਸ ਵਕਤ ਮਾਰਕੀਟ ਦੇ ਵਿੱਚ ਢਿੱਲੀ ਚੱਲ ਰਹੀ ਹੈ ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਯਾਨੀ HIA ਨੇ ਦੱਸਿਆ ਹੈ ਕਿ ਅਗਸਤ ਮਹੀਨੇ ਦੇ ਵਿੱਚ ਘਰਾਂ ਦੀ ਖਰੀਦ 10% ਥੱਲੇ ਡਿੱਗੀ ਹੈ ਔਰ ਇਹ ਲਗਾਤਾਰ ਚੌਥਾ ਜਿਹੜਾ ਮਹੀਨਾ ਹੈ ਜਦੋਂ ਲਗਾਤਾਰ ਸੇਲਸ ਦੇ ਵਿੱਚ 7% ਜਾਂ ਇਸ ਤੋਂ ਵੱਧ ਦੀ ਗਿਰਾਵਟ ਹੋਈ ਹੋਵੇ ਜਾਂ ਦੇਖਣ ਨੂੰ ਮਿਲ ਰਹੀ ਹੋਵੇ ਇਕੱਲੇ NSW ਦੇ ਵਿੱਚ 18% ਪਿਛਲੇ 3 ਮਹੀਨਿਆਂ ਦੇ ਵਿੱਚ ਘਰਾਂ ਦੀ ਖਰੀਦ ਥੱਲੇ ਡਿੱਗੀ ਹੈ ਹਾਲਾਂਕਿ ਇੰਨੇ ਮਾੜੇ ਹਾਲਾਤ ਨਹੀਂ ਨੇ ਜਿੰਨੇ ਵਿਕਟੋਰੀਆ 'ਚ ਨੇ ਕਿਉਂਕਿ ਵਿਕਟੋਰੀਆ 'ਚ ਤਾਂ 27% ਇਹ ਖਰੀਦ ਜਿਹੜੀ ਹੈ ਥੱਲੇ ਗਈ ਹੈ ਘਰਾਂ ਦੀ ਜਾਂ ਰੀਅਲ ਅਸਟੇਟ ਦੀ ਜਾਂ ਪ੍ਰੋਪਰਟੀ ਦੀ ਖਰੀਦੋ ਫਰੋਖਤ ਦੇ ਮਾਮਲੇ ਦੇ ਵਿੱਚ ਹਾਲ ਫਿਲਹਾਲ ਜਿਹੜਾ HIA ਦਾ ਦਾਅਵਾ ਉਸ ਤੋਂ ਜਿਹੜੀ ਲੇਬਰ ਸਰਕਾਰ ਹੈ ਉਹ ਬਿਲਕੁਲ ਬੇਰੁੱਖ ਚੱਲ ਰਹੀ ਹੈ ਵੈਸੇ ਉੱਧਰ ਦੂਸਰੇ ਪਾਸੇ RACV ਦੀ ਤਰਫ ਤੋਂ ਇੱਕ ਸਰਵੇਖਣ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀਆਂ ਸਭ ਤੋਂ ਖਸਤਾ ਹਾਲਤ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਵਿੱਚ ਵਿਕਟੋਰੀਆ ਦੇ ਹਾਲਾਤ ਕੀ ਨੇ RACV ਯਾਨੀ ਰੋਇਲ ਆਟੋਮੋਬਾਈਲ ਕਲੱਬ ਆਫ ਵਿਕਟੋਰੀਆ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਦੀ ਹਾਲਤ ਹੈ ਅਸਲ ਦੇ ਵਿੱਚ RACV ਇੱਕ ਹੋਮ ਇੰਸ਼ੋਰੈਂਸ ਕੰਪਨੀ ਵੀ ਹੈ ਉਹਨਾਂ ਦੀ ਤਰਫ ਤੋਂ ਇਹ ਗੱਲ ਦੱਸੀ ਗਈ ਹੈ ਕਿ ਵਿਕਟੋਰੀਆ ਦਾ ਪ੍ਰਿੰਸੈਸ ਹਾਈਵੇ ਜਿਹੜਾ ਪ੍ਰਿੰਸੈਸ ਹਾਈਵੇ ਵੈਸਟ ਉਹ ਦੇਸ਼ ਦਾ ਜਿਹੜਾ ਕੋਲਕ ਤੋਂ ਕੈਂਬਰ ਟਾਊਨ ਦੇ ਦਰਮਿਆਨ ਦੇਸ਼ ਦਾ ਸਭ ਤੋਂ ਖਸਤਾ ਹਾਲਤ ਵਾਲਾ ਹਾਈਵੇ ਜਾਂ ਖਸਤਾ ਹਾਲਤ ਵਾਲੀ ਸੜਕ ਦੱਸੀ ਗਈ ਹੈ ਇਸ ਤੋਂ ਇਲਾਵਾ ਪੋਰਟਲੈਂਡ ਤੋਂ ਪੋਰਟਫੇਰੀ ਤੱਕ ਜਾਣ ਵਾਲੀ ਸੜਕ ਦੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ RACV ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ ਮਾਈ ਕੰਟਰੀ ਰੋਡ ਕੈਂਪੇਨ ਦੇ ਤਹਿਤ 6,000 ਲੋਕਾਂ ਨੇ ਇਸ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚੋਂ 71% ਲੋਕਾਂ ਨੇ ਤੰਗ ਸੜਕਾਂ ਜਾਂ ਖਸਤਾ ਹਾਲਤ ਸੜਕਾਂ ਹੋਣ ਦੇ ਚੱਲਦਿਆਂ ਵਿਕਟੋਰੀਆ ਦੀਆਂ ਸੜਕਾਂ ਨੂੰ ਬੇਹੱਦ ਮਾੜਾ ਕਰਾਰ ਦਿੱਤਾ ਵੈਸੇ ਇਸ ਇਹ ਕੈਂਪੇਨ ਦੇ ਵਿੱਚ ਦੇਸ਼ ਦੀਆਂ 52 ਅਲੱਗ ਅਲੱਗ ਸੜਕਾਂ ਦੇ ਨਾਲ ਜੁੜਿਆ ਹੋਇਆ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਵਿੱਚ 73% ਲੋਕ ਇਹ ਮੰਨਦੇ ਨੇ ਕਿ ਸੁਧਾਰ ਦੀ ਬੇਹੱਦ ਗੁੰਜਾਇਸ਼ ਹੈ ਵੈਸੇ ਹਜ਼ਾਰਡੀਅਸ ਰੋਡਸ ਦੀ ਜੇਕਰ ਇੱਕ ਸੂਚੀ ਦੇਖੀ ਜਾਵੇ ਤਾਂ ਉਸ ਦੇ ਵਿੱਚ ਓਯਨ ਤੋਂ ਮਿਲਡੂਰਾ ਤੱਕ ਦਾ ਪੈਂਦਾ ਕਾਲਡਰ ਹਾਈਵੇ ਬਾਸ ਹਾਈਵੇ ਗੈਲੇਲੈਂਗ ਹਾਈਵੇ ਅਤੇ ਇਸ ਤੋਂ ਇਲਾਵਾ ਗ੍ਰੇਟ ਐਲਪਾਈਨ ਰੋਡ ਜਿਹੜੀ ਬੇਂਸਡੇਲ ਤੋਂ ਓਮੀਓ ਤੱਕ ਦੇ ਦਰਮਿਆਨ ਪੈਂਦੀ ਹੈ ਗ੍ਰੇਟ ਓਸ਼ਨ ਰੋਡ ਦਾ ਵੀ ਇੱਕ ਹਿੱਸਾ ਜਿਹੜਾ ਕਿ ਲੋਰੇਨ ਤੋਂ ਅਪੋਲੋ ਬੇ ਦੇ ਦਰਮਿਆਨ ਪੈਂਦਾ ਅਤੇ ਪੋਰਟ ਕੈਂਬਲ ਤੋਂ ਅਪੋਲੋ ਬੇ ਦੇ ਦਰਮਿਆਨ ਉਹ ਵੀ ਮਾੜੀ ਹਾਲਤ ਖਸਤਾ ਹਾਲਤ ਵਾਲਾ ਦੱਸਿਆ ਗਿਆ ਇਸ ਤੋਂ ਇਲਾਵਾ ਹੈਮਿਲਟਨ ਹਾਈਵੇ ਲੋਡਨ ਵੈਲੀ ਹਾਈਵੇ ਇਹ ਸਾਰਿਆਂ ਦੀ ਖਸਤਾ ਹਾਲਤ ਦੱਸੀ ਗਈ ਹੈ ਮਿਡਲੈਂਡ ਹਾਈਵੇ ਕਈ ਥਾਵਾਂ ਤੋਂ ਬੈਲਾਰਾਟ ਤੋਂ ਡੇਲਸਫੋਰਡ ਦੇ ਦਰਮਿਆਨ ਬੈਲਾਰਾਟ ਤੋਂ ਜੀਲੋਂਗ ਦੇ ਦਰਮਿਆਨ ਮਿਡਲੈਂਡ ਹਾਈਵੇ ਜਿਹੜਾ ਹੈ ਬੈਨੇਲਾ ਤੋਂ ਮੈਨਸਫੀਲਡ ਦੇ ਦਰਮਿਆਨ ਵੀ ਮਾੜੀ ਹਾਲਤ ਦਾ ਦੱਸਿਆ ਗਿਆ ਉੱਧਰ ਪ੍ਰਿੰਸੈਸ ਹਾਈਵੇ ਵੈਸਟ ਨਾਰਦਰਨ ਹਾਈਵੇ ਮੈਕਲੋਵਰ ਹਾਈਵੇ ਅਤੇ ਵੈਸਟਰਨ ਹਾਈਵੇ ਬੈਲਾਰਾਟ ਤੋਂ ਟਰਾਵਲ ਦੇ ਦਰਮਿਆਨ ਅਤੇ ਆਰਾਰਾਟ ਤੋਂ ਸਟੈਵਲ ਦੇ ਦਰਮਿਆਨ ਪੈਂਦੀ ਇਹ ਸੜਕ ਵੀ ਖਸਤਾ ਹਾਲਤ ਦੱਸੀ ਗਈ ਹੈ ਇੱਕ ਖਬਰ ਜਿਹੜੀ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕਰਦਿਆਂ ਰਹਿ ਗਏ ਸੀ ਅਸਲ ਦੇ ਵਿੱਚ ਇਹ ਖਬਰ ਬਸਤੀਵਾਦ ਦੇ ਵੇਲੇ ਦੀ ਜਿਹੜੀ ਦੁਰਦਸ਼ਾ ਹੈ ਉਸ ਦੇ ਉੱਤੇ ਇੱਕ ਰੌਸ਼ਨੀ ਪਾਉਂਦੀ ਹੈ ਆਸਟ੍ਰੇਲੀਆ ਦੇ ਵਿੱਚ ਸੰਵਿਧਾਨ ਬਣਨ ਤੋਂ ਪਹਿਲਾਂ ਯਾਨੀ ਆਸਟ੍ਰੇਲੀਆ ਦੇ ਫੈਡਰਲ ਤਾਕਤ ਬਣਨ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਐਵਰੇਜਨਲ ਲੋਕਾਂ ਦੀ ਗਿਣਤੀ 2-2.5 ਲੱਖ ਨਹੀਂ ਬਲਕਿ 10-20 ਲੱਖ ਜਾਂ ਇਸ ਤੋਂ ਵੀ ਵਧੇਰੇ ਹੋ ਸਕਦੀ ਸੀ ਜਾਂ ਹੋ ਸਕਦੀ ਹੈ ਇਸ ਕਿਸਮ ਦੇ ਦਾਅਵੇ ਹੁਣ ਸਾਹਮਣੇ ਆ ਰਹੇ ਨੇ ਦੱਸ ਦਈਏ ਕਿ 1788 ਦੇ ਵਿੱਚ ਬ੍ਰਿਟਿਸ਼ ਬਰਤਾਨਵੀ ਜਿਹੜਾ ਬਸਤੀਵਾਦ ਹੈ ਉਹ ਸ਼ੁਰੂ ਹੋਣ ਤੋਂ ਪਹਿਲਾਂ ਰਿਸਰਚਰਸ ਦੀ ਤਰਫ ਤੋਂ ਇੱਕ ਨੈਸ਼ਨਲ ਟੀਮ ਦੀ ਤਰਫ ਤੋਂ ਇਹ ਤਾਜ਼ਾ ਦਾਅਵਾ ਕੀਤਾ ਗਿਆ ਕਿ ਲਗਭਗ 22 ਲੱਖ ਤੋਂ ਵਧੇਰੇ ਦੀ ਆਬਾਦੀ ਉਸ ਵਕਤ ਐਬਰੀਜਨਲ ਭਾਈਚਾਰੇ ਦੇ ਨਾਲ ਜੁੜੀ ਸੀ 1788 ਤੋਂ 1861 ਦੇ ਦਰਮਿਆਨ ਬਾਅਦ ਦੇ ਵਿੱਚ ਇਹ ਗੱਲ ਕਿੱਥੋਂ ਆਈ ਕਿਵੇਂ ਆਈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੰਵਿਧਾਨ ਬਣਨ ਵੇਲੇ ਤੱਕ 2-2.5 ਲੱਖ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਯਾਨੀ ਮੂਲ ਵਸਨੀਕ ਲੋਕ ਸੀ ਅਸਲ 1930 ਦੇ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਬ੍ਰੈਡਸ਼ਾਹ ਦੀ ਤਰਫ ਤੋਂ ਮਾਫ ਕਰਨਾ ਉਸ ਵੇਲੇ ਜਿਹੜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੀ ਤਰਫ ਤੋਂ ਜਿਹੜਾ ਉਸ ਵਕਤ ਦੇਸ਼ ਭਰ ਦੇ ਵਿੱਚ ਸਰਵੇਖਣ ਕਰਵਾਇਆ ਗਿਆ ਸੀ ਉਸ ਸਰਵੇਖਣ ਦੇ ਵਿੱਚ ਇਹ ਗੱਲ ਦੱਸੀ ਗਈ ਸੀ ਕਿ 2.5 ਲੱਖ ਦੇ ਆਸ ਪਾਸ ਐਬੋਰੀਜਨਲ ਲੋਕ ਜਿਹੜੇ ਸੀ ਆਸਟ੍ਰੇਲੀਆ ਦੇ ਵਿੱਚ ਉਸ ਵਕਤ ਰਹਿ ਰਹੇ ਸੀ ਅਜਿਹੇ ਦੇ ਵਿੱਚ ਇਹ ਆਬਾਦੀ ਇੰਨੇ ਵੱਡੇ ਪੈਮਾਨੇ 'ਤੇ ਕਿਵੇਂ ਥੱਲੇ ਗਈ ਜਦਕਿ ਆਸਟ੍ਰੇਲੀਆ 'ਚ ਦੂਜੀ ਆਬਾਦੀਆਂ ਜਿਹੜੀਆਂ ਨੇ ਉਹ ਲਗਾਤਾਰ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ
ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਕਰ ਰਹੇ ਹੋ ਗਏ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਇਹ ਖੁਸ਼ੀ ਸਾਰਾ ਦਿਨ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸੱਜੀ ਰਹੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਤੁਸੀਂ ਖੁਸ਼ ਹੋ ਉਹਦੇ ਇਸ ਦਿੱਤੇ ਦਿਨ ਦੇ ਲਈ, ਦਿੱਤੇ ਸਵਾਸਾਂ ਦੇ ਲਈ, ਦਿੱਤੀਆਂ ਦਾਤਾਂ ਦੇ ਲਈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉੜਦੀ ਉੜਦੀ ਜੀ ਖਬਰ ਆਈ ਸੀ ਕਿ ਨਾਲ ਦੀ ਕੋਠੀ ਵਾਲੇ ਪੁਰਾਣਾ ਘਰ ਢਾ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ। ਅੱਜ ਅਚਾਨਕ ਵਰਾਂਡੇ ਦੇ ਵਿੱਚ ਇੱਕ ਮਜ਼ਦੂਰ ਅਤੇ ਉਸ ਤੋਂ ਬਾਅਦ ਦੂਸਰਾ ਅਤੇ ਹੌਲੀ ਹੌਲੀ ਕਈ ਮਜ਼ਦੂਰ ਘੁੰਮਦੇ ਵੇਖੇ ਅਤੇ ਬਸ ਖਬਰ ਦੀ ਪੁਸ਼ਟੀ ਹੋ ਗਈ। ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਕਈਆਂ ਨੇ। ਖਿਲਰੇ ਜਿਹੇ ਵਾਲ, ਸਧਾਰਨ ਜਿਹੇ ਕੱਪੜੇ ਅਤੇ ਝੋਲਿਆਂ ਦੇ ਵਿੱਚ ਪਿਆ ਥੋੜ੍ਹਾ ਜਿਹਾ ਸਮਾਨ। ਮੈਂ ਕੋਠੇ 'ਤੇ ਖਲੋਤਾ ਵੇਖ ਰਿਹਾ ਸਾਂ। ਪਹਿਲਾਂ ਇੱਕ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਭਾਂਡੇ ਟਿੰਡੇ ਨਿਕਲੇ ਨੇ, ਚਕਲਾ, ਵੇਲਣਾ, ਤਵਾ, ਪਰਾਤ, ਚਿਮਚੇ, ਕੌਲੀਆਂ, ਉਹਨਾਂ ਨੇ ਕੱਢੇ ਅਤੇ ਇੱਕ ਪਾਸੇ ਰੱਖ ਦਿੱਤੇ। ਹੁਣ ਦੂਸਰਾ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਚਾਦਰਾਂ, ਕੁਛ ਲੀੜੇ ਲੱਤੇ ਕੱਪੜੇ, ਕੰਘੀ, ਸਾਬਣ, ਸ਼ੀਸ਼ਾ, ਬੁਰਸ਼ ਅਤੇ ਹੋਰ ਨਿੱਕ ਸੁੱਕ ਜਿਹਾ ਦੋ ਕੁ ਪੁਰਾਣੀਆਂ ਗੇਂਦਾਂ ਬੱਚਿਆਂ ਦੇ ਖੇਡਣ ਦੇ ਲਈ, ਨਿੱਕੀ ਜੀ ਇੱਕ ਕਾਰ ਜਿਹਦੇ ਨਾਲ ਬੱਚੇ ਖੇਡਦੇ ਅਤੇ ਦੋ ਨਿੱਕੀਆਂ ਜਿਹੀਆਂ ਗੁੱਡੀਆਂ। ਗੱਲ ਕੀ ਕਿ ਬਹੁਤ ਜ਼ਿਆਦਾ ਕੋਈ ਸਮਾਨ ਨਹੀਂ ਸੀ, ਪੂਰੇ ਪਰਿਵਾਰ ਦੀਆਂ ਸਾਰੀਆਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਇਹਨਾਂ ਦੋ ਤਿੰਨਾਂ ਝੋਲਿਆਂ ਦੇ ਵਿੱਚ ਬੰਦ। ਗੱਲ ਕਹਦੀ ਕਿ ਪੂਰੀ ਦੀ ਪੂਰੀ ਗ੍ਰਿਸਤੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕੋਠੀ ਦੀ ਇੱਕ ਨੁੱਕਰ ਦੇ ਵਿੱਚ ਖਿਲਰ ਗਈ। ਆਥਣ ਵੇਲੇ ਮੇਰੀ ਫਿਰ ਜਗਿਆਸਾ ਜੀ ਜਾਗੀ, ਸੋਚਿਆ ਵੇਖਾਂ ਤਾਂ ਸਹੀ ਇਹ ਨਵੇਂ ਆਏ ਗਵਾਂਢੀ ਇਹਨਾਂ ਦਾ ਆਥਣ ਵੇਲਾ ਕਿੱਦਾਂ ਦਾ,

ਸੈਰ ਕਰਨ ਦੇ ਬਹਾਨੇ ਜਾ ਕੋਠੇ 'ਤੇ ਚੜਿਆ। ਕੀ ਵੇਖਦਾ ਕਿ ਇੱਕ ਪਾਸੇ ਤਿੰਨ ਕਿੱਟਾਂ ਜੋੜ ਕੇ ਉਹਨਾਂ ਨੇ ਚੁੱਲ੍ਹਾ ਬਣਾ ਲਿਆ ਅਤੇ ਚੁੱਲ੍ਹੇ 'ਤੇ ਸ਼ਾਇਦ ਦਾਲ ਪੱਕ ਰਹੀ ਸੀ ਅਤੇ ਦੂਸਰੇ ਪਾਸੇ ਰੋਟੀਆਂ ਦਾ ਛਿੱਕੂ। ਘਰ ਦੀ ਸਵਾਣੀ ਰੋਟੀਆਂ ਲਾਈ ਜਾਂਦੀ ਹੈ ਅਤੇ ਇਹ ਛਿੱਕੂ ਲਗਾਤਾਰ ਰੋਟੀਆਂ ਦੇ ਨਾਲ ਭਰਦਾ ਜਾ ਰਿਹਾ। ਥੋੜ੍ਹੀ ਦੇਰ ਬਾਅਦ ਸਾਰਾ ਟੱਬਰ ਚੁੱਲ੍ਹੇ ਦੇ ਦੁਆਲੇ ਆ ਕੇ ਬਹਿ ਗਿਆ, ਨਾਲ ਰੋਟੀ ਖਾ ਰਹੇ ਨੇ। ਬੜਾ ਸਕੂਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਅਤੇ ਨਾਲ ਹਲਕਾ ਹਲਕਾ ਜਿਹਾ ਗਾਣਾ ਵੱਜ ਰਿਹਾ। 10 ਵੱਜਦੇ ਨੂੰ ਖੁੱਲ੍ਹੇ ਅਸਮਾਨ ਦੇ ਹੇਠ ਸਾਰੇ ਦਾ ਸਾਰਾ ਪਰਿਵਾਰ ਲੰਮਾ ਪਿਆ, ਬੜੀ ਗੂੜੀ ਨੀਂਦੇ ਸੁੱਤਾ। ਉਹਨਾਂ ਨੂੰ ਗੂੜੀ ਨੀਂਦੇ ਸੁੱਤਿਆਂ ਵੇਖ ਕੇ ਹੀ ਆਨੰਦ ਜਿਹਾ ਆਈ ਜਾਂਦਾ, ਜਿਹਨੂੰ ਕਦੀ ਨੀਂਦ ਚੱਜਣਾ ਨਾ ਆਉਂਦੀ ਹੋਵੇ ਉਹ ਸਮਝ ਸਕਦਾ ਨੀਂਦ ਦਾ ਮੁੱਲ ਕੀ ਹੈ। ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਜਿਹਨੂੰ ਹਰ ਰਾਤ ਲੱਭਣਾ ਪੈਂਦਾ ਨਾ, ਉਹਨੂੰ ਪਤਾ ਰਾਤ ਕਿਹੜੇ ਭਾਅ ਪੁੱਗਦੀ ਹੈ। ਮੈਂ ਅੱਜ ਫੇਰ ਪਤਾ ਲੱਭਣਾ ਸ਼ੁਰੂ ਕਰ ਦਿੱਤਾ। ਮੇਰਾ ਦਿਮਾਗ ਘਰ ਦੇ ਵਿੱਚ ਨੱਕੋ ਨੱਕ ਭਰੀਆਂ ਪਈਆਂ ਅਲਮਾਰੀਆਂ ਵੱਲ ਚਲਿਆ ਗਿਆ। ਹੁਣ ਨੀਂਦ ਨਹੀਂ ਆਉਂਦੀ ਅਤੇ ਧਿਆਨ ਕਿਸੇ ਨਾ ਪਾਸੇ 'ਤੇ ਜਾਣਾ ਹੀ ਨਹੀਂ। ਕਈ ਇੱਦਾਂ ਦੇ ਕੱਪੜੇ ਨੇ ਘਰ ਜਿਨ੍ਹਾਂ ਦੇ ਉੱਤੋਂ ਹਾਲੇ ਤੱਕ ਸਟਿੱਕਰ ਨਹੀਂ ਲੱਥੇ। ਦੂਜੀ ਅਲਮਾਰੀ ਵੱਲ ਖਿਆਲ ਗਿਆ ਤਾਂ ਕੁੱਲ ਜਹਾਨ ਦੀਆਂ ਰਜਾਈਆਂ ਤਲਾਈਆਂ, ਨਾਲ ਦੀ ਦੇ ਸੂਟ, ਮੇਰੇ ਸੀਤੇ ਅਣਸੀਤੇ ਕੱਪੜੇ ਅਤੇ ਉਹ ਪਰੇ ਪੂਰੇ ਦਾ ਪੂਰਾ ਮੇਕਅਪ ਦਾ ਸਮਾਨ। ਸ਼ਾਇਦ ਇਹਨਾਂ ਕਿਸੇ ਪਾਰਲਰ 'ਚ ਵੀ ਨਾ ਹੋਵੇ ਅਤੇ ਹੋਰ ਕਈ ਕੀਮਤੀ ਤੋਹਫੇ ਜਿਹੜੇ ਇਸੇ ਕਰਕੇ ਰੱਖੇ ਨੇ ਕਿ ਕਿਤੇ ਕਿਤੇ ਗਾਂਹ ਦਿੱਤੇ ਜਾਣਗੇ, ਜਿਨ੍ਹਾਂ ਨੂੰ ਹਲੇ ਖੋਲ ਤੱਕ ਕੇ ਨਹੀਂ ਵੇਖਿਆ। ਕਈ ਬਿਸਤਰੇ ਤਾਂ ਇਸੇ ਕਰਕੇ ਲੈ ਕੇ ਰੱਖੇ ਨੇ ਕਿ ਕੋਈ ਆ ਜਾਂਦਾ ਘਰ। ਪਰਾਉਣਾ ਤਾਂ ਹੋਰ ਘੱਟਦਾ ਜਾਂਦਾ। ਇਸ ਤੋਂ ਇਲਾਵਾ ਹੋਰ ਕਿੰਨਾ ਸਾਰਾ ਸਮਾਨ ਦਿਮਾਗ 'ਚ ਘੁੰਮੀ ਜਾਂਦਾ, ਉਹ ਸੋਵੀਨੋਰ, ਉਹ ਪੇਂਟਿੰਗ, ਕਰੋਕਰੀ, ਗਿਫਟ ਪੈਕ ਅਤੇ ਹੋਰ ਬਹੁਤ ਸਾਰਾ ਕੁਛ। ਉੱਥੋਂ ਹਟ ਕੇ ਜੇ ਵੇਖੀਏ ਤਾਂ ਭਾਂਡਿਆਂ ਦੇ ਨਾਲ ਭਰੀ ਇੱਕ ਹੋਰ ਅਲਮਾਰੀ, ਉਹ ਵੀ ਸ਼ਾਇਦ ਇਸੇ ਕਰਕੇ ਕਿ ਕੋਈ ਆ ਜਾਂਦਾ। ਜਿੱਦਾਂ ਜਿੱਦਾਂ ਭਾਂਡੇ ਵਧੀ ਜਾਂਦੇ ਨੇ, ਇਹ ਬਿਸਤਰੇ ਤਲਾਈਆਂ ਵਧੇ ਜਾਂਦੇ ਨੇ, ਉੱਦਾਂ ਉੱਦਾਂ ਘਰ ਪ੍ਰਾਹੁਣਿਆਂ ਦਾ ਆਉਣਾ ਵੀ ਘਟੀ ਜਾਂਦਾ ਅਤੇ ਜਿਹੜੇ ਆਉਂਦੇ ਵੀ ਨੇ ਉਹ ਵੀ ਸ਼ਾਇਦ ਸਿਰਫ ਫੋਰਮੈਲਿਟੀ ਕਰਨ। ਉਹ ਵਾਲਾ ਰਹਿਣ ਦਾ, ਖਾਣ ਦਾ, ਖੁੱਲ੍ਹਣ ਦਾ ਚਾਅ ਥੋੜ੍ਹੀ ਰਿਹਾ ਅਤੇ ਇਸ ਤੋਂ ਇਲਾਵਾ ਵੀ ਕਈ ਕੁਛ। ਇਹ ਢੇਰ ਸਾਰੀਆਂ ਕਿਤਾਬਾਂ ਦੀਆਂ ਸ਼ੈਲਫਾਂ ਜਿਨ੍ਹਾਂ 'ਚੋਂ ਪਤਾ ਨਹੀਂ ਕਿੰਨੀਆਂ ਘੱਲੇ ਪੜ੍ਹੀਆਂ ਗਈਆਂ ਨੇ ਅਤੇ ਬਹੁਤੀਆਂ ਦੇ ਹਲੇ ਵਰਕੇ ਨਹੀਂ ਥੱਲੇ। ਨਾਲ ਦੀ ਦੀਆਂ ਜੁੱਤੀਆਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਹੋਰ ਵੀ ਬਹੁਤ ਸਾਰਾ ਕੁਛ। ਇਹ ਸਮਾਨ ਜੇਕਰ ਕਿਸੇ ਨੂੰ ਵਾਧੂ ਲੱਗਦਾ ਤਾਂ ਮੈਨੂੰ ਉਹਦਾ ਅਤੇ ਉਹਨੂੰ ਮੇਰਾ, ਨਹੀਂ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ। ਇਸ ਤੋਂ ਮਗਰੋਂ ਦਿਮਾਗ ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ। ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਹਾਲੇ ਬੈਂਕ 'ਚ ਕੀ ਕੁਛ ਪਿਆ। ਇੰਨਾ ਸ਼ੁਕਰ ਹੈ ਖਾਤਿਆਂ ਵੱਲ ਨੂੰ, ਲੋਕਰਾਂ ਵੱਲ ਨੂੰ ਧਿਆਨ ਨਹੀਂ ਗਿਆ, ਨਹੀਂ ਤਾਂ ਸ਼ਾਇਦ ਸਾਰੀ ਰਾਤ ਸੁੱਤੇ ਬਿਨਾਂ ਲੰਘ ਜਾਂਦੀ। 40 ਸਾਲ ਦੇ ਇਸ ਗ੍ਰਹਿਸਥੀ ਜੀਵਨ ਦੇ ਵਿੱਚ ਬਸ ਇਹੋ ਹੀ ਸੋਚ ਕੇ ਖਰੀਦਦਾਰੀ ਕਰੀ ਜਾਂਦੇ ਹਾਂ ਕਿ ਬਾਅਦ ਵਿੱਚ ਕਿਸੇ ਵੇਲੇ ਇਹ ਕੰਮ ਆਊਗਾ, ਪਰ ਉਹ ਕਿਸੇ ਵੇਲੇ ਵਾਲੀ ਘੜੀ ਪਤਾ ਨਹੀਂ ਕਦੋਂ ਮੁੜ ਕੇ ਆਉਣੀ ਆ। ਹਾਲੇ ਤੱਕ ਤਾਂ ਆਈ ਨਹੀਂ, ਸਗੋਂ ਇਕੱਠੇ ਕੀਤੇ ਸਮਾਨ ਦੇ ਕਰਕੇ ਘਰ ਦੇ ਵਿੱਚ ਕਿੰਨੀ ਵਾਰੀ ਕਲੇਸ਼ ਪਿਆ। ਮੈਨੂੰ ਉਹਦਾ ਚੁੱਭਦਾ, ਉਹਨੂੰ ਮੇਰਾ ਅਤੇ ਕੁੱਲ ਮਿਲਾ ਕੇ ਸਾਨੂੰ ਇਹ ਘਰ ਚੁੱਭੀ ਜਾਂਦਾ। ਨਾਲ ਦੀ ਆਖਦੀ ਆ ਬਾਹਰ ਸੁੱਟੋ ਆਪਣਾ ਕਬਾੜ ਅਤੇ ਮੈਂ ਉਹਦੇ ਸਮਾਨ ਨੂੰ ਕਬਾੜ ਆਖ ਦਿੰਦਾ।
ਪਰ ਅਸਲ ਦੇ ਵਿੱਚ ਅਸੀਂ ਦੋਵੇਂ ਨਵੇਂ ਜ਼ਮਾਨੇ ਦੇ ਵਿੱਚ ਪੈਰ ਧਰਦੇ, ਨਵੇਂ ਜ਼ਮਾਨੇ 'ਚ ਪੈਰ ਧਰਦੇ ਪੁੱਤ ਦੇ ਲਈ ਇੱਕ ਬਾੜ ਇਕੱਠਾ ਕਰ ਰਹੇ ਸਾਂ। ਮੂੰਹ ਕੁਝ ਨਾ ਆਖਦਾ, ਕਿਉਂਕਿ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਏਟੀਐਮ ਬੰਦ ਹੋ ਸਕਦਾ ਹੈ, ਪਰ ਚੁੱਭਦਾ ਤਾਂ ਸ਼ਾਇਦ ਉਹਨੂੰ ਵੀ ਹੋਊ। ਉਹਦੇ ਕਿੰਨੇ ਕੁ ਕੰਮ ਆਉਣੇ ਨੇ ਕਿਤੇ ਸਮਾਨ। ਉੱਧਰ ਜੇਕਰ ਮੈਂ ਯਾਦ ਕਰਾਂ ਤਾਂ ਗਵਾਂਢ ਦੇ ਵਿੱਚ ਹੱਥ 'ਚ ਖਡੌਣਾ ਫੜ ਕੇ ਸੁੱਤਾ ਇੱਕ ਨਿੱਕਾ ਜਿਹਾ ਬਾਲ, ਉਹਦੇ ਵੱਲ ਵੇਖ ਕੇ ਆਪਣਾ ਸਰਵਣ ਪੁੱਤ ਇੱਕ ਵਾਰ ਫਿਰ ਚੇਤੇ ਆ ਗਿਆ। ਅਜੇ ਸਵੇਰੇ ਹੀ ਤਾਂ ਲੜਕੇ ਹਟਿਆ, ਆਖਦਾ ਕਿ 3 ਵਰੇ ਪਹਿਲਾਂ ਖਰੀਦੀ ਇੱਕ ਫੋਰਚੂਨਰ ਹੁਣ ਪੁਰਾਣੀ ਹੋ ਗਈ ਹੈ, ਤੁਹਾਨੂੰ ਨਹੀਂ ਪਤਾ ਨਵੇਂ ਮਾਡਲ ਦੀ ਗੱਡੀ ਆ ਚੁੱਕੀ ਹੈ, ਮੇਰੀ ਬੇਇੱਜ਼ਤੀ ਹੁੰਦੀ ਹੈ ਦੂਜਿਆਂ ਦੇ ਸਾਹਮਣੇ। ਜਲਦ ਤੋਂ ਜਲਦ ਇਸ ਵਿਹੜੇ ਦੇ ਵਿੱਚ ਖੜੀ ਹੋਣੀ ਚਾਹੀਦੀ ਹੈ ਇੱਕ ਹਫ਼ਤੇ ਤੱਕ ਦਾ ਸਮਾਂ, ਜੇ ਨਾ ਹੋਈ ਤਾਂ ਅੱਜ ਪਿਛਲੇ ਸਾਲਾਂ ਦੇ ਵਿੱਚ ਇਕੱਠਾ ਕੀਤਾ ਇਹ ਸਾਰਾ ਨਿਸ਼ਕੁਸ਼ ਮੈਨੂੰ ਵਾਧੂ ਜਿਹਾ ਲੱਗੀ ਜਾਂਦਾ, ਇਹ ਸਾਰਾ ਜਿਵੇਂ ਕਬਾੜ ਜਿਹਾ ਲੱਗੀ ਜਾਂਦਾ, ਕਿਉਂਕਿ ਗਵਾਂਢ ਦੇ ਵਿੱਚ ਮੈਂ ਕੁਛ ਇੱਦਾਂ ਦਾ ਵੇਖ ਲਿਆ ਜਿਹੜਾ ਸ਼ਾਇਦ ਸਾਡੇ ਕੋਲ ਨਹੀਂ ਆ। ਹਾਲੇ ਨੀਂਦ ਨਹੀਂ ਸੀ ਆਈ, ਇਸ ਕਰਕੇ ਧਿਆਨ ਡਾਕਟਰ ਵੱਲ ਵੀ ਚਲਾ ਗਿਆ, ਡਾਕਟਰ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਦੇ ਵੱਲ ਵੀ ਚਲਾ ਗਿਆ। ਉਹ ਕਹਿੰਦਾ ਸੀ ਜਿਉਂਦੇ ਰਹਿਣਾ ਤਾਂ ਖਾਣਾ ਪੀਣਾ ਬਿਲਕੁਲ ਹੀ ਸਧਾਰਨ ਕਰਨਾ ਪਊਗਾ, ਠੀਕ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸ਼ਾਇਦ ਅੱਜ ਮੈਂ ਨਾਲ ਦੀ ਕੋਠੀ ਦੇ ਵਿੱਚ ਪੱਕਦਾ ਆਪਣੀ ਅੱਖੀਂ ਵੇਖਿਆ। ਸੱਚ ਪੁੱਛੋ ਤਾਂ ਇਹ ਸਾਰਾ ਕੌਤਕ ਵੇਖ ਕੇ ਅੱਜ ਜ਼ਿੰਦਗੀ ਬੜੀ ਹਲਕੀ ਜਿਹੀ ਲੱਗੀ ਜਾਂਦੀ ਹੈ। ਪਹਿਲੀ ਵਾਰ ਮਹਿਸੂਸ ਹੋਇਆ ਕਿ ਜੋ ਕੁਛ ਵੀ ਪਿਛਲੇ 40 ਸਾਲਾਂ ਦੇ ਵਿੱਚ ਸਿਰ 'ਤੇ ਰੱਖ ਕੇ ਲਗਾਤਾਰ ਢੋਈ ਜਾਂਦੇ ਹਾਂ ਉਹ ਸਿਰਫ਼ ਤੇ ਸਿਰਫ਼ ਖੁਆਇਸ਼ਾਂ ਨੇ, ਦਿਖਾਵੇ ਨੇ, ਰੀਸਾਂ ਨੇ, ਅਤੇ ਇਹਨਾਂ ਰੀਸਾਂ ਦਾ ਬੋਝ ਅਤੇ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਦੋਵਾਂ ਜੀਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਵੀ ਵੇਖ ਪਾਏ ਹੋਗੇ। ਇਹ ਕਹਾਣੀ ਮੇਰੇ ਤੋਂ ਤੁਹਾਡੇ ਤੋਂ ਬਹੁਤੀ ਵੱਖ ਨਹੀਂ, ਸ਼ਾਇਦ ਆਪਾਂ ਸਾਰੇ ਇਸੇ ਦੌੜ ਦੇ ਵਿੱਚ ਹਾਂ ਅਤੇ ਇਹ ਕਦੀ ਨਾ ਮੁੱਕਣ ਵਾਲੀ ਦੌੜ, ਇਹ ਕਦੀ ਨਾ ਭਰਨ ਵਾਲੀਆਂ ਅਲਮਾਰੀਆਂ, ਇਹ ਕਦੀ ਨਾ ਭਰਨ ਵਾਲਾ ਢਿੱਡ, ਨਾ ਭਰਨ ਵਾਲੀ ਨੀਤ। ਸੰਤੋਖ ਦੇਵੇ, ਸਬਰ ਦੇਵੇ ਤਾਂ ਉਹ ਰੱਬ, ਨਾ ਦੇਵੇ ਤਾਂ ਖੂਹ ਨਹੀਂ ਭਰਦੇ, ਇਹ ਢਿੱਡ ਕਿੱਥੋਂ ਭਰਨੇ। ਆਓ ਆਪਣੀਆਂ ਜ਼ਰੂਰਤਾਂ ਨੂੰ ਪਛਾਣੀਏ, ਆਓ ਉਸ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਕਰਨੇ ਸਿੱਖੀਏ। ਜਦੋਂ ਆਪਾਂ ਸ਼ੁਕਰਾਨੇ ਕਰਨੇ ਸਿੱਖ ਜਾਂਦੇ ਹਾਂ ਤਾਂ ਫਿਰ ਸਿਦਕ ਆ ਜਾਂਦਾ, ਸਬਰ ਆ ਜਾਂਦਾ। ਸਬਰ ਸੰਤੋਖ ਦੀ ਜ਼ਿੰਦਗੀ ਜੇ ਆਪਾਂ ਬਤੀਤ ਕਰਨੀ ਸਿੱਖ ਲਈਏ ਤਾਂ ਬੜੀ ਆਸਾਨੀ ਹੋ ਜਾਂਦੀ ਹੈ। ਇੱਦਾਂ ਲੱਗਣ ਲੱਗ ਪੈਂਦਾ ਜਿੱਦਾਂ ਮੋਢਿਆਂ ਤੋਂ ਮਣਾ ਮੂੰਹੀ ਭਾਰ ਲੱਥ ਗਿਆ ਹੋਵੇ। ਬੜੀਆਂ ਬਿਮਾਰੀਆਂ ਆਪਣੇ ਆਪ ਹੀ ਅਲਵਿਦਾ ਕਹਿ ਜਾਂਦੀਆਂ, ਫਿਰ ਡਾਕਟਰਾਂ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਫਿਰ ਇਸ ਕੁੱਤੇ ਦੌੜ ਦੇ ਵਿੱਚ ਸ਼ਾਇਦ ਹੀ ਕੋਈ ਇੱਕ ਦੂਸਰੇ ਤੋਂ ਅੱਗੇ ਲੰਘ ਪਾਵੇ। ਜੇ ਕੋਈ ਲੰਘਿਆ ਵੀ ਜਾਪਦਾ ਤਾਂ 4 ਕਦਮ ਅੱਗੇ ਉਹ ਵੀ ਧੌਣ ਭਰਨੇ ਪਿਆ ਦੇਖਦਾ, ਰਹਿ ਜਾਂਦੀਆਂ ਭਰੀਆਂ ਅਲਮਾਰੀਆਂ, ਰਹਿ ਜਾਂਦੇ ਭਰੇ ਭਰਾਏ ਘਰ, ਅਤੇ ਜਿਨ੍ਹਾਂ ਦਾ ਨਾਂ ਲੈ ਲੈ ਕੇ ਆਪਾਂ ਇਕੱਠਾ ਕਰਦੇ ਹਾਂ, ਯਾਨੀ ਕਿ ਆਪਣੇ ਬੱਚਿਆਂ ਦੇ ਨਾਂ ਦੇ ਉੱਤੇ, ਉਹਨਾਂ ਨੂੰ ਵੀ ਸ਼ਾਇਦ ਹੀ ਕਦਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਉਹ ਨਹੀਂ ਦਿੱਤਾ ਆਪਾਂ। ਜੇ ਆਪਾਂ ਦਿੱਤੀਆਂ ਤਾਂ ਦੁਨਿਆਵੀ ਵਸਤਾਂ, ਜੇ ਆਪਾਂ ਦਿੱਤੇ ਤਾਂ ਮਹਿੰਗੇ ਮਹਿੰਗੇ ਤੋਹਫੇ, ਜਿਹੜੇ ਆਏ ਦਿਨ ਆਪਣਾ ਰੰਗ ਰੂਪ ਆਕਾਰ ਬਦਲ ਲੈਂਦੇ ਨੇ,
ਹੋਰ ਵੱਡੇ ਆ ਜਾਂਦੇ ਨੇ, ਹੋਰ ਨਵੀਆਂ ਕਾਢਾਂ ਹੋਈ ਜਾਂਦੀਆਂ ਤੇ ਰਿਸ਼ਤੇ ਆਏ ਦਿਨ ਇੱਕ ਨਾ ਇੱਕ ਨਵਾਂ ਰੰਗ ਅਪਣਾ ਲੈਂਦੇ ਤੇ ਆਪਾਂ ਸ਼ਾਮਲ ਉਸ ਦੌੜ ਦੇ ਵਿੱਚ ਜਿਹੜੀ ਕਦੀ ਖਤਮ ਨਹੀਂ ਹੋਣੀ। ਆਓ ਕੋਸ਼ਿਸ਼ ਕਰੀਏ ਇਸ ਰਫਤਾਰ ਨੂੰ ਥੋੜ੍ਹਾ ਆਪਣੇ ਕਾਬੂ ਦੇ ਵਿੱਚ ਲੈ ਕੇ ਆਈਏ। ਦੌੜਨਾ ਤਾਂ ਦੌੜੋ, ਤੁਰਨਾ ਤਾਂ ਤੁਰੋ, ਉੱਡਣਾ ਤਾਂ ਉੱਡੋ, ਪਰ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਪਤਾ ਹੋਵੇ ਤੁਸੀਂ ਕਿੱਧਰ ਜਾ ਰਹੇ ਹੋ। ਅੱਜ ਦਾ ਦਿਨ ਤੁਹਾਡਾ ਵਧੀਆ ਰਹੇ। ਧੰਨਵਾਦ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
0: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
11: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-1516-16, quicksignage.com.au।
12: ਹਾਂ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 16 ਸਤੰਬਰ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਾਊਦੀ ਅਰਬ ਦੇ ਵਿੱਚ ਇਸ ਵਕਤ ਸਭ ਕੁਝ ਠੀਕ ਠਾਕ ਨਹੀਂ ਹੈ। ਮੱਧ ਪੂਰਬ ਦਾ ਦੌਰਾ ਕਰਨਾ ਹੈ, ਮੱਧ ਪੂਰਬ ਦੇ ਵਿੱਚੋਂ ਹੋ ਕੇ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਹੈ ਤਾਂ ਇੱਕ ਵਾਰ ਫਿਰ ਤੋਂ ਵਿਚਾਰ ਕਰ ਲਿਓ। ਇਸ ਵਕਤ ਜਿਹਦਾ ਕਤਰ ਜਾਂ ਫਿਰ ਦੁਬਈ ਵਰਗੇ ਸ਼ਹਿਰ ਸੁਰੱਖਿਅਤ ਨਹੀਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦਾ ਕਹਿਣਾ ਹੈ ਕਿ ਉਹਨਾਂ ਨੇ ਯਮਨ ਦੇ ਹੂਤੀ ਬਾਗੀਆਂ ਦੀ ਤਰਫ ਤੋਂ ਦਾਗੇ ਗਏ ਇੱਕ ਡਰੋਨ ਹਮਲੇ ਨੂੰ ਮੱਕਾ ਦੇ ਵਿੱਚ ਹੀ ਪਾਬੰਦੀ ਸ਼ੁਦਾ ਹਵਾਈ ਖੇਤਰ ਦੇ ਵਿੱਚ ਪਹਿਲਾਂ ਹੀ ਨਾਕਾਮ ਕਰ ਦਿੱਤਾ। ਸਾਊਦੀ ਅਰਬ ਦੇ ਕੁਝ ਹਿੱਸਿਆਂ ਦੇ ਉੱਤੇ ਹੁਤੀ ਹਥਿਆਰਬੰਦ ਗੁੱਟਾਂ ਦੀ ਤਰਫ ਤੋਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਹਮਲੇ ਵਧਾ ਦਿੱਤੇ ਗਏ ਨੇ। ਸਾਊਦੀ ਅਰਬ ਦੇ ਏਅਰ ਡਿਫੈਂਸ ਸਿਸਟਮ ਦੀ ਤਰਫ ਤੋਂ ਤਾਜ਼ਾ ਕਾਰਵਾਈ ਦਾ ਦਾਅਵਾ ਕੀਤਾ ਗਿਆ। ਯਮਨ ਜੰਗ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਟਰਕੀ ਅਲ ਮਲਿਕੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਦੂਜੀ ਵਾਰ ਹੈ ਜਦੋਂ ਹੁਤੀ ਗੁੱਟ ਨੇ ਮੱਕਾ ਨੂੰ ਨਿਸ਼ਾਨਾ ਬਣਾਇਆ। ਮੱਕਾ ਨੂੰ ਉਹਨਾਂ ਨੇ ਪਹਿਲਾਂ ਵੀ ਜੁਲਾਈ 2017 ਦੇ ਵਿੱਚ ਇੱਕ ਬਲੈਸਟਿਕ ਮਿਜ਼ਾਈਲ ਦਾਗ ਕੇ ਨਿਸ਼ਾਨਾ ਬਣਾਇਆ ਸੀ। ਇਸ ਦਰਮਿਆਨ ਮੰਗਲਵਾਰ 15 ਸਤੰਬਰ ਨੂੰ ਮੱਕਾ, ਜਿਦਾ ਤੇ ਤੈਫ ਦੇ ਵਿੱਚ ਥੋੜੇ ਸਮੇਂ ਦੇ ਲਈ ਸੁਰੱਖਿਆ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ। ਸਾਊਦੀ ਸਿਵਲ ਡਿਫੈਂਸ ਅਫਸਰਾਂ ਦੀ ਤਰਫ ਤੋਂ ਬਾਅਦ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਨੂੰ ਖਤਰਾ ਟਲ ਗਿਆ ਕਹਿ ਕੇ ਹਟਾ ਦਿੱਤਾ ਗਿਆ। ਮੱਕਾ ਦੇ ਵਿੱਚ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆ ਰਹੀਆਂ ਨੇ ਜਦੋਂ ਹਾਲੀਆ ਝੜਪਾਂ ਦੇ ਦਰਮਿਆਨ ਸ਼ਹਿਰ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਦੇ ਅੰਦਰ ਇਜ਼ਾਫਾ ਹੋਇਆ ਹੈ ਜਦੋਂ ਹੂਤੀ ਬਾਗੀਆਂ ਦੀ ਤਰਫ ਤੋਂ ਮਿਜ਼ਾਈਲ ਡਰੋਨ ਹਮਲੇ ਕੀਤੇ ਜਾ ਰਹੇ ਨੇ। ਤਾਜ਼ਾ ਹਮਲਿਆਂ ਦੇ ਵਿੱਚ 13 ਨਾਗਰਿਕ ਜ਼ਖਮੀ ਹੋ ਗਏ ਨੇ, 7 ਘਰਾਂ ਤੇ 2 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਧਰ ਇਸ ਦਰਮਿਆਨ ਖ਼ਬਰ ਏਜੰਸੀ ਰੀਟਰਸ ਨੇ ਸ਼ਿਪਿੰਗ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਲਾਲ ਸਾਗਰ ਦੇ ਵਿੱਚ ਸਥਿਤ ਸਾਊਦੀ ਅਰਬ ਦੇ ਯਾਨਬੂ ਪੋਰਟ ਦੇ ਉੱਤੇ ਤੇਲ ਦੀ ਲੋਡਿੰਗ ਰੋਕ ਦਿੱਤੀ ਗਈ ਹੈ। ਇਹਨਾਂ ਖ਼ਬਰਾਂ ਤੋਂ ਬਾਅਦ ਮੰਗਲਵਾਰ ਦੇ ਦਿਨ ਤੇਲ ਦੀਆਂ ਕੀਮਤਾਂ 'ਚ ਲਗਭਗ $3 ਪ੍ਰਤੀ ਬੈਰਲ ਦਾ ਇਜ਼ਾਫਾ ਹੋ ਗਿਆ। ਖ਼ਬਰ ਇਹ ਹੈ ਕਿ ਸਾਊਦੀ ਅਰਬ ਨੇ ਯੂਰਪੀ ਖਰੀਦਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਸਪਤੰਬਰ ਮਹੀਨੇ ਦੇ ਅਖੀਰ ਤੱਕ, ਲਗਭਗ ਆਖਰੀ 2 ਹਫ਼ਤੇ ਜਿਹੜੇ ਬਚਣਗੇ, ਉਹਨਾਂ 'ਚ ਕੱਚੇ ਤੇਲ ਦੀ ਜਿਹੜੀ ਸਪਲਾਈ ਉਹਨਾਂ ਦੇਸ਼ਾਂ ਨੂੰ ਹੋਣੀ ਸੀ, ਸਾਊਦੀ ਅਰਬ ਹੁਣ ਉਹ ਸਪਲਾਈ ਨਹੀਂ ਕਰ ਸਕੇਗਾ। 3 ਦਿਨ ਪਹਿਲਾਂ ਹੀ ਡਰੋਨ ਹਮਲਿਆਂ ਦੇ ਬਾਅਦ ਸਾਊਦੀ ਅਰਬ ਨੇ ਈਸਟ ਵੈਸਟ ਪਾਈਪਲਾਈਨ ਦੇ ਵਿੱਚ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਇਸ ਪਾਈਪਲਾਈਨ ਨੇ ਸਾਊਦੀ ਅਰਬ ਨੂੰ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰੇ ਬਿਨਾਂ ਯਾਨੂਬ ਤੱਕ ਤੇ ਉੱਥੋਂ ਸਵੇਜ਼ ਨਹਿਰ ਦੇ ਰਸਤੇ ਯੂਰਪ ਤੱਕ ਤੇਲ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਸੀ, ਪਰ ਹੁਣ ਇਸੇ ਪਾਈਪਲਾਈਨ ਦੀ ਵਜ੍ਹਾ ਦੇ ਚੱਲਦਿਆਂ ਬਾਬ ਅਲ ਮੰਦੇਬ ਸਟ੍ਰੇਟ ਤੋਂ ਗੁਜ਼ਰਨਾ ਜ਼ਰੂਰੀ ਨਹੀਂ ਰਹਿ ਗਿਆ। ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਹਮਾਇਤੀ ਇਸ ਹੁਤੀ ਗੁੱਟ ਨੇ ਬਾਬ ਅਲ ਮੰਦੇਬ ਸਟ੍ਰੇਟ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ, ਜਿਸ ਦੇ ਚੱਲਦਿਆਂ ਸਾਊਦੀ ਅਰਬ ਦੀਆਂ ਚਿੰਤਾਵਾਂ ਵੱਧ ਗਈਆਂ ਨੇ। ਸਾਊਦੀ ਅਰਬ ਦੀ ਨਹੀਂ ਬਲਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਸਾਊਦੀ ਅਰਾਮਕੋ, ਜਿਸਨੇ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਯਾਨਬੂ ਟਰਮੀਨਲ ਦਾ ਇਸਤੇਮਾਲ ਵਧਾ ਦਿੱਤਾ ਸੀ, ਹੁਣ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਖ਼ਬਰ ਦੇ ਮੁਤਾਬਕ ਲੀਬੀਆ ਨੇ ਵੀ 3 ਤੇਲ ਖੇਤਰਾਂ ਦੇ ਵਿੱਚ ਟਰਾਂਸਪੋਰਟੇਸ਼ਨ ਰੋਕ ਦਿੱਤੀ ਹੈ, ਜਿਸ ਦੇ ਨਾਲ ਤੇਲ ਸਪਲਾਈ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਤਾਵਾਂ ਵੱਧ ਗਈਆਂ ਨੇ। ਉੱਥੇ ਹੀ CBS ਅਮਰੀਕੀ ਨਿਊਜ਼ ਅਦਾਰੇ ਨੇ ਪਹਿਲੀ ਵਾਰ ਕਈ ਤਸਵੀਰਾਂ ਜਾਰੀ ਕੀਤੀਆਂ ਨੇ, ਜਿਸ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਤਸਵੀਰਾਂ ਖਾਸ ਤੌਰ ਦੇ ਉੱਤੇ CBS ਖਬਰੀ ਨੈਟਵਰਕ ਤੱਕ ਹੀ ਉਪਲਬਧ ਕਰਵਾਈਆਂ ਗਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਇਰਾਨ ਦੀ ਤਰਫ ਤੋਂ ਕੀਤੇ ਗਏ ਮਿਜ਼ਾਈਲ ਤੇ ਡਰੋਨ ਹਮਲੇ ਦੇ ਬਾਅਦ ਮੱਧ ਪੂਰਬ ਦੇ ਵਿੱਚ ਸਥਿਤ ਕਈ ਅਮਰੀਕੀ ਫੌਜੀ ਟਿਕਾਣਿਆਂ ਤੇ ਇਮਾਰਤਾਂ ਤੇ ਵਾਹਨਾਂ ਨੂੰ ਪਹੁੰਚੇ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ। ਇਹਨਾਂ ਤਸਵੀਰਾਂ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਕਰਮੀਆਂ ਨੇ CBS ਨਿਊਜ਼ ਨੂੰ ਇਸ ਸ਼ਰਤ ਦੇ ਉੱਤੇ ਇਹ ਤਸਵੀਰਾਂ ਭੇਜੀਆਂ ਕਿ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਵੇ, ਕਿਉਂਕਿ ਅਮਰੀਕੀ ਫੌਜ ਦੇ ਵਿੱਚ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਖ਼ਬਰਾਂ ਨਸ਼ਰ ਕਰਨ ਦੀ ਸਖ਼ਤ ਪਾਬੰਦੀ ਹੈ। ਇਸ ਸੰਬੰਧ ਦੇ ਵਿੱਚ ਇਸ ਖੇਤਰ ਦੇ ਅੰਦਰ ਤੈਨਾਤ ਫੌਜੀਆਂ ਦੇ ਵਿੱਚੋਂ ਇੱਕ ਨੇ CBS ਨਿਊਜ਼ ਨੂੰ ਇਹ ਵੀ ਦੱਸਿਆ ਹੈ ਕਿ ਸਾਡੇ 'ਚੋਂ ਬਹੁਤੇ ਫੌਜੀ ਟਿਕਾਣਿਆਂ ਦੇ ਲਈ ਬਹੁਤ ਵੱਡਾ ਨੁਕਸਾਨ ਸੀ ਇਹ, ਔਰ ਜਿਸਦੀ ਜਾਣਕਾਰੀ ਅਮਰੀਕੀ ਜਨਤਾ ਤੱਕ ਤਾਂ ਪਹੁੰਚੀ ਨਹੀਂ ਹੈ। ਉਹ ਅੱਖਾਂ ਬੰਦ ਕਰਕੇ ਬੈਠੇ ਨੇ, ਸਾਡੇ ਚਿਹਰੇ ਦੇ ਉੱਤੇ ਬਾਰ ਬਾਰ ਪੰਚ ਯਾਨੀ ਕਿ ਮੁੱਕੇ ਪੈ ਰਹੇ ਨੇ। CBS ਨਿਊਜ਼ ਨੂੰ ਦਿੱਤੀ ਇੱਕ ਤਸਵੀਰ ਦੇ ਵਿੱਚ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ਤੋਂ ਲਈ ਗਈ ਤਸਵੀਰ 'ਚ ਦਿਖਾਈ ਦਿੰਦਾ ਹੈ ਕਿ 4 ਇੰਜਨ ਵਾਲੇ ਬੋਇੰਗ A3 ਸੈਂਚਰੀ ਵਿਮਾਨ ਦੇ ਪਿਛਲੇ ਹਿੱਸੇ ਦੇ ਉੱਤੇ ਵੀ ਹਮਲਾ ਹੋਇਆ। ਇਸ ਤਸਵੀਰ ਦੇ ਵਿੱਚ ਜਹਾਜ਼ ਦੇ ਪਿਛਲੇ ਹਿੱਸੇ ਦੇ ਜਲੇ ਹੋਣ ਤੇ ਬਿਲਕੁਲ ਅਲੱਗ ਹੋ ਕੇ ਡਿੱਗੇ ਹੋਣ ਦੀਆਂ
ਜਿਹੜੇ ਦ੍ਰਿਸ਼ ਉਸ ਤਸਵੀਰ 'ਚ ਦਿਖਾਈ ਦਿੰਦੇ ਨੇ, ਜਿਸ ਦੇ ਵਿੱਚ ਘੁੰਮਣ ਵਾਲਾ ਇੱਕ ਰਡਾਰ ਵੀ ਹੈ ਜੋ ਕਿ ਹਾਦਸਾਗ੍ਰਸਤ ਹੋਇਆ। ਵੈਸੇ ਅਮਰੀਕਾ ਨੇ ਕਦੇ ਵੀ ਇਸ ਗੱਲ ਦਾ ਖੁੱਲ੍ਹ ਕੇ ਇਨਕਸ਼ਾਫ਼ ਨਹੀਂ ਕੀਤਾ ਕਿ ਈਰਾਨ ਨੇ ਆਪਣੇ ਹਮਲਿਆਂ ਦੇ ਵਿੱਚ ਅਮਰੀਕਾ ਦਾ ਕਿੰਨਾ ਨੁਕਸਾਨ ਕੀਤਾ ਹੈ। ਅਤੇ ਹੁਣ ਠੀਕ ਉਸੇ ਤਰੀਕੇ ਦੇ ਨਾਲ ਸਾਊਦੀ ਅਰਬ ਵੀ ਇਹ ਨਹੀਂ ਮੰਨ ਰਿਹਾ ਕਿ ਹੂਤੀ ਬਾਗੀ ਸਾਊਦੀ ਅਰਬ ਦਾ ਅਤੇ ਮੱਧ ਪੂਰਬ ਦਾ ਕਿੰਨਾ ਨੁਕਸਾਨ ਕਰ ਰਹੇ ਨੇ। ਉੱਧਰ ਅਮਰੀਕੀ ਪਾਰਲੀਮੈਂਟ ਦੇ ਵਿੱਚ ਰੂਸ ਦੇ ਉੱਤੇ ਲੱਗੀ ਪਾਬੰਦੀ ਦੇ ਸੰਬੰਧ ਦੇ ਵਿੱਚ ਬਿੱਲ ਦੇ ਉੱਤੇ ਵੋਟਿੰਗ ਦੇ ਲਈ ਹੁਣ ਤਿਆਰੀ ਵਿੱਢ ਲਈ ਗਈ ਹੈ। ਇਸ ਦੇ ਵਿੱਚ ਭਾਰਤ ਸਣੇ 4 ਹੋਰਨਾਂ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਪ੍ਰਸਤਾਵ ਸੀ। ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਰੂਸ ਦੇ ਖਿਲਾਫ ਪਾਬੰਦੀ ਵਾਲੇ ਇਸ ਬਿੱਲ ਨੂੰ ਲੈ ਕੇ ਵੋਟਿੰਗ ਹੁਣ ਬਹੁਤ ਨੇੜੇ ਪਹੁੰਚ ਗਈ ਹੈ। ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਅਧਿਕਾਰ ਮਿਲੇਗਾ। ਭਾਰਤ ਅਤੇ ਚੀਨ ਇਸ ਦੇ ਵਿੱਚ ਸ਼ਾਮਲ ਨੇ। ਇਸ ਬਿੱਲ ਨੂੰ ਲਿੰਡਜ਼ੇ ਓਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ 2026 ਦਾ ਨਾਮ ਦਿੱਤਾ ਗਿਆ, ਜੋ ਕਿ ਪਹਿਲਾਂ ਹੀ ਅਮਰੀਕੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਹੋ ਚੁੱਕਿਆ। ਸੋਧ ਦੇ ਵਿੱਚ ਭਾਰਤ ਦਾ ਨਾਮ ਸਪਸ਼ਟ ਰੂਪ ਦੇ ਵਿੱਚ ਉਹਨਾਂ ਦੇਸ਼ਾਂ 'ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਦੇ ਉੱਤੇ ਰੂਸ ਦੇ ਨਾਲ ਕਾਰੋਬਾਰ ਕਰਨ ਦੇ ਤਹਿਤ 100% ਵਾਧੂ ਟੈਰਿਫ ਲਗਾਇਆ ਜਾਵੇ। ਇਸ ਦੀ ਵੋਟਿੰਗ ਵੀਰਵਾਰ ਦੇ ਦਿਨ ਹੋਣ ਦੀ ਸੰਭਾਵਨਾ ਹੈ, ਜਿਸ ਦਿਨ ਬਿੱਲ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਹੋ ਸਕਦਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ 16 ਤੇ 17 ਸਪਤੰਬਰ ਯਾਨੀ ਅੱਜ ਤੇ ਕੱਲ੍ਹ ਦੇ ਦਿਨ ਭੂਟਾਨ ਦੀ ਯਾਤਰਾ ਦੇ ਉੱਤੇ ਨੇ। ਇਸ ਦਰਮਿਆਨ ਵਿਦੇਸ਼ ਮਾਮਲਿਆਂ ਦੇ ਤੇ ਵਿਦੇਸ਼ ਵਪਾਰ ਮੰਤਰੀ ਐਚ ਆਈ ਲਿਓਨੋਪੋ ਡੀਨ ਡਿਓਗੇਂਗਲ ਦੇ ਨਾਲ ਭੂਟਾਨ ਦੇ ਵਿੱਚ ਉਹਨਾਂ ਦੇ ਹਮਰੁਤਬਾ ਨੇ, ਉਹਨਾਂ ਦੇ ਨਾਲ ਉਹ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਦਰਮਿਆਨ ਜੈਸ਼ੰਕਰ ਭੂਟਾਨ ਦੇ ਵਿਦੇਸ਼ ਮੰਤਰੀ ਦੇ ਨਾਲ ਦਵੱਲੀ ਗੱਲਬਾਤ ਦੇ ਵਿੱਚ ਭਾਰਤ ਦੇ ਪੱਖ ਜਿਹੜੇ ਸਾਹਮਣੇ ਰੱਖਣਗੇ। ਭੂਟਾਨ ਦੇ ਰਾਜਾ ਅਤੇ ਪ੍ਰਧਾਨ ਮੰਤਰੀ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਣੀ ਹੈ। ਵਿਦੇਸ਼ ਮੰਤਰਾਲੇ ਦਾ ਮਕਸਦ ਇਸ ਯਾਤਰਾ ਦੇ ਤਹਿਤ ਦੋਹਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਅਤੇ ਸੰਬੰਧਾਂ ਨੂੰ ਹੋਰ ਗਹਿਰੇ ਕਰਨਾ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਸਲ 'ਚ ਆਸਟ੍ਰੇਲੀਆ ਦੇ ਨਾਲ ਜੁੜੀ ਭਾਰਤ ਤੋਂ ਅਗਲੀ ਖਬਰ, ਜਿੱਥੇ ਓਡੀਸ਼ਾ ਸਰਕਾਰ ਨੇ ਹਿੰਦੂਤਵ ਕਾਰਕੁਨ ਰਵਿੰਦਰ ਪਾਲ ਉਰਫ ਦਾਰਾ ਸਿੰਘ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ ਦੇ ਵਿੱਚ ਉਸਨੇ 1999 ਦੇ ਵਿੱਚ ਕਿਉਂਝਰ ਦੇ ਵਿੱਚ ਆਸਟ੍ਰੇਲੀਅਨ ਮਸ਼ੀਨਰੀ ਗ੍ਰਾਹਮ ਸਟੇਨਜ਼ ਅਤੇ ਉਹਨਾਂ ਦੀਆਂ 2 ਨਾਬਾਲਗ ਬੇਟੀਆਂ ਦਾ ਕਤਲ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਰਿਹਾਈ ਦੀ ਹੁਣ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਦੀ ਜਿਹੜੀ ਰਿਹਾਈ ਦੀ ਅਪੀਲ ਕੀਤੀ ਹੈ। ਪਹਿਲਾਂ ਹੀ ਉਹ ਜੇਲ੍ਹ ਦੇ ਵਿੱਚ 25 ਸਾਲ ਬਿਤਾ ਚੁੱਕੇ ਆ, ਇਹ ਆਧਾਰ ਬਣਾਇਆ ਗਿਆ। ਉਸ ਦੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਚੋਟੀ ਦੀ ਅਦਾਲਤ ਨੇ ਓਡੀਸ਼ਾ ਸਰਕਾਰ ਨੂੰ ਇਸ ਸੰਬੰਧੀ ਫੈਸਲਾ ਲੈਣ ਦੇ ਲਈ ਕਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਓਡੀਸ਼ਾ ਸਰਕਾਰ ਨੇ ਰਾਜ ਸਜ਼ਾ ਸਟੇਟ ਸਜ਼ਾ ਸਮੀਖਿਆ ਬੋਰਡ ਦੀ ਇੱਕ ਵਿਸ਼ੇਸ਼ ਬੈਠਕ ਵੀ ਸੱਦੀ ਸੀ। ਇਹ ਵੀ ਦੱਸਿਆ ਗਿਆ ਕਿ ਬੈਠਕ 'ਚ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਕੁਝ ਖਾਸ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਬੋਰਡ ਇਸ ਸਮੇਂ ਉਸ ਦੀ ਪਹਿਲਾਂ ਤੋਂ ਰਿਹਾਈ ਦੀ ਸਿਫਾਰਿਸ਼ ਕਰਨ ਦਾ ਇੱਛੁਕ ਫਿਲਹਾਲ ਨਹੀਂ ਹੈ। ਇਸੇ ਕਰਕੇ ਅਦਾਲਤ ਦੇ ਵਿੱਚ ਉਸ ਦੀ ਅਰਜ਼ੀ ਨੂੰ ਹੁਣ ਖਾਰਜ ਕਰ ਦਿੱਤਾ ਗਿਆ ਹੈ। ਉੱਥੇ ਹੀ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਰੀਜ਼ ਮੁਲਡਨ ਦੇ ਮਾਮਲੇ ਤੋਂ ਅਲੱਗ ਕਰ ਲਿਆ। ਅਸਲ 'ਚ ਇੱਕ ਪਲੇ ਸਕੂਲ ਦੀ ਸਾਬਕਾ ਹੋਸਟ ਰਹਿ ਚੁੱਕੀ ਅਤੇ ਜਿਹੜੀ ਆਸਟ੍ਰੇਲੀਅਨ ਦੀ ਲੇਬਰ ਪਾਰਟੀ ਦੇ ਵਿੱਚ ਸਟਾਫਰ ਰਹਿ ਚੁੱਕੀ ਰੀਜ਼ ਮੁਲਡਨ ਨੇ ਇੱਕ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਸੀ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਕੀਤੇ ਗਏ ਸੀ। ਅਜਿਹੇ ਦੇ ਵਿੱਚ ਜਿਹੜੇ ਰੀਜਨਲ ਇੰਡੀਪੈਂਡੈਂਟ ਐਮ ਪੀ ਨੇ ਹੈਲਨ ਹੇਨਜ਼, ਉਹਨਾਂ ਨੇ ਵੀ ਸਵਾਲ ਪੈਦਾ ਪੁੱਛਿਆ ਕਿ ਆਖਿਰਕਾਰ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੀ ਕੀਤਾ ਹੈ। ਉੱਧਰ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਖੁਦ ਨੂੰ ਇਸ ਮਾਮਲੇ ਤੋਂ ਬਿਲਕੁਲ ਅਲੱਗ ਕਰ ਲਿਆ। ਉੱਥੇ ਹੀ ਲੇਬਰ ਪਾਰਟੀ ਹਾਲ ਫਿਲਹਾਲ ਇਸ ਗੱਲ ਨੂੰ ਤਾਂ ਨਹੀਂ ਮੰਨ ਰਹੀ ਕਿ ਆਸਟ੍ਰੇਲੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਬੁਰੇ ਤਰੀਕੇ ਦੇ ਨਾਲ ਚੱਲ ਰਿਹਾ, ਭਾਵੇਂ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਘਰਾਂ ਦੀ ਸੇਲ ਅਤੇ ਦੂਸਰੇ ਮਾਮਲਿਆਂ ਦੇ ਵਿੱਚ ਰੀਅਲ ਅਸਟੇਟ ਦੇ ਅੰਦਰ ਕੋਈ ਖਾਸ ਤਰੱਕੀ ਦੇਖਣ ਨੂੰ ਨਹੀਂ ਮਿਲੀ। 2 ਹੀ ਕਿਸਮ ਦੇ ਲੋਕ ਨੇ ਜਿਹੜੇ ਜਾਂ ਤਾਂ ਸਰਕਾਰ ਦੇ ਨਾਲ ਜੁੜੇ ਨੇ ਜਾਂ ਫਿਰ ਰੀਅਲ ਅਸਟੇਟ ਖੇਤਰ ਦੇ ਨਾਲ ਜੁੜੇ ਨੇ, ਜੋ ਕਿ ਇਸ ਗੱਲ ਦਾ ਬਿਲਕੁਲ ਵੀ ਇਨਕਸ਼ਾਫ ਨਹੀਂ ਕਰ ਰਹੇ। ਪਰ ਸੱਚਾਈ ਇਹ ਹੈ ਕਿ ਸਰਕਾਰ ਨੇ ਬੇਸ਼ੱਕ 12 ਲੱਖ ਨਵੇਂ ਘਰ ਬਣਾਉਣ ਦਾ
ਦਾਵਾ ਕੀਤਾ ਹੋਵੇ ਜਾਂ ਵਾਅਦਾ ਕੀਤਾ ਹੋਵੇ ਉਹ ਵਾਅਦੇ ਤੋਂ ਤਾਂ ਬਹੁਤ ਪਛੜ ਹੀ ਰਹੇ ਨੇ ਬਲਕਿ ਨਵੇਂ ਘਰਾਂ ਦਾ ਨਿਰਮਾਣ ਅਤੇ ਨਵੇਂ ਘਰਾਂ ਦੀ ਖਰੀਦੋ ਫਰੋਖਤ ਵੀ ਇਸ ਵਕਤ ਮਾਰਕੀਟ ਦੇ ਵਿੱਚ ਢਿੱਲੀ ਚੱਲ ਰਹੀ ਹੈ ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਯਾਨੀ HIA ਨੇ ਦੱਸਿਆ ਹੈ ਕਿ ਅਗਸਤ ਮਹੀਨੇ ਦੇ ਵਿੱਚ ਘਰਾਂ ਦੀ ਖਰੀਦ 10% ਥੱਲੇ ਡਿੱਗੀ ਹੈ ਔਰ ਇਹ ਲਗਾਤਾਰ ਚੌਥਾ ਜਿਹੜਾ ਮਹੀਨਾ ਹੈ ਜਦੋਂ ਲਗਾਤਾਰ ਸੇਲਸ ਦੇ ਵਿੱਚ 7% ਜਾਂ ਇਸ ਤੋਂ ਵੱਧ ਦੀ ਗਿਰਾਵਟ ਹੋਈ ਹੋਵੇ ਜਾਂ ਦੇਖਣ ਨੂੰ ਮਿਲ ਰਹੀ ਹੋਵੇ ਇਕੱਲੇ NSW ਦੇ ਵਿੱਚ 18% ਪਿਛਲੇ 3 ਮਹੀਨਿਆਂ ਦੇ ਵਿੱਚ ਘਰਾਂ ਦੀ ਖਰੀਦ ਥੱਲੇ ਡਿੱਗੀ ਹੈ ਹਾਲਾਂਕਿ ਇੰਨੇ ਮਾੜੇ ਹਾਲਾਤ ਨਹੀਂ ਨੇ ਜਿੰਨੇ ਵਿਕਟੋਰੀਆ 'ਚ ਨੇ ਕਿਉਂਕਿ ਵਿਕਟੋਰੀਆ 'ਚ ਤਾਂ 27% ਇਹ ਖਰੀਦ ਜਿਹੜੀ ਹੈ ਥੱਲੇ ਗਈ ਹੈ ਘਰਾਂ ਦੀ ਜਾਂ ਰੀਅਲ ਅਸਟੇਟ ਦੀ ਜਾਂ ਪ੍ਰੋਪਰਟੀ ਦੀ ਖਰੀਦੋ ਫਰੋਖਤ ਦੇ ਮਾਮਲੇ ਦੇ ਵਿੱਚ ਹਾਲ ਫਿਲਹਾਲ ਜਿਹੜਾ HIA ਦਾ ਦਾਅਵਾ ਉਸ ਤੋਂ ਜਿਹੜੀ ਲੇਬਰ ਸਰਕਾਰ ਹੈ ਉਹ ਬਿਲਕੁਲ ਬੇਰੁੱਖ ਚੱਲ ਰਹੀ ਹੈ ਵੈਸੇ ਉਹ ਤੋਂ ਦੂਸਰੇ ਪਾਸੇ RACV ਦੀ ਤਰਫ ਤੋਂ ਇੱਕ ਸਰਵੇਖਣ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀਆਂ ਸਭ ਤੋਂ ਖਸਤਾ ਹਾਲਤ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਵਿੱਚ ਵਿਕਟੋਰੀਆ ਦੇ ਹਾਲਾਤ ਕੀ ਨੇ RACV ਯਾਨੀ ਰੋਇਲ ਆਟੋਮੋਬਾਈਲ ਕਲੱਬ ਆਫ ਵਿਕਟੋਰੀਆ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਦੀ ਹਾਲਤ ਹੈ ਅਸਲ ਦੇ ਵਿੱਚ RACV ਇੱਕ ਹੋਮ ਇੰਸ਼ੋਰੈਂਸ ਕੰਪਨੀ ਵੀ ਹੈ ਉਹਨਾਂ ਦੀ ਤਰਫ ਤੋਂ ਇਹ ਗੱਲ ਦੱਸੀ ਗਈ ਹੈ ਕਿ ਵਿਕਟੋਰੀਆ ਦਾ ਪ੍ਰਿੰਸੈਸ ਹਾਈਵੇ ਜਿਹੜਾ ਪ੍ਰਿੰਸੈਸ ਹਾਈਵੇ ਵੈਸਟ ਉਹ ਦੇਸ਼ ਦਾ ਜਿਹੜਾ ਕੋਲਕ ਤੋਂ ਕੈਂਬਰ ਟਾਊਨ ਦੇ ਦਰਮਿਆਨ ਦੇਸ਼ ਦਾ ਸਭ ਤੋਂ ਖਸਤਾ ਹਾਲਤ ਵਾਲਾ ਹਾਈਵੇ ਜਾਂ ਖਸਤਾ ਹਾਲਤ ਵਾਲੀ ਸੜਕ ਦੱਸੀ ਗਈ ਹੈ ਇਸ ਤੋਂ ਇਲਾਵਾ ਪੋਰਟਲੈਂਡ ਤੋਂ ਪੋਰਟਫੇਰੀ ਤੱਕ ਜਾਣ ਵਾਲੀ ਸੜਕ ਦੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ RACV ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ ਮਾਈ ਕੰਟਰੀ ਰੋਡ ਕੈਂਪੇਨ ਦੇ ਤਹਿਤ 6,000 ਲੋਕਾਂ ਨੇ ਇਸ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚੋਂ 71% ਲੋਕਾਂ ਨੇ ਤੰਗ ਸੜਕਾਂ ਜਾਂ ਖਸਤਾ ਹਾਲਤ ਸੜਕਾਂ ਹੋਣ ਦੇ ਚੱਲਦਿਆਂ ਵਿਕਟੋਰੀਆ ਦੀਆਂ ਸੜਕਾਂ ਨੂੰ ਬੇਹੱਦ ਮਾੜਾ ਕਰਾਰ ਦਿੱਤਾ ਵੈਸੇ ਇਸ ਇਹ ਕੈਂਪੇਨ ਦੇ ਵਿੱਚ ਦੇਸ਼ ਦੀਆਂ 52 ਅਲੱਗ ਅਲੱਗ ਸੜਕਾਂ ਦੇ ਨਾਲ ਜੁੜਿਆ ਹੋਇਆ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਵਿੱਚ 73% ਲੋਕ ਇਹ ਮੰਨਦੇ ਨੇ ਕਿ ਸੁਧਾਰ ਦੀ ਬੇਹੱਦ ਗੁੰਜਾਇਸ਼ ਹੈ ਵੈਸੇ ਹਜ਼ਾਰਡੀਅਸ ਰੋਡਸ ਦੀ ਜੇਕਰ ਇੱਕ ਸੂਚੀ ਦੇਖੀ ਜਾਵੇ ਤਾਂ ਉਸ ਦੇ ਵਿੱਚ ਓਯਨ ਤੋਂ ਮਿਲਡੂਰਾ ਤੱਕ ਦਾ ਪੈਂਦਾ ਕਾਲਡਰ ਹਾਈਵੇ ਬਾਸ ਹਾਈਵੇ ਗੈਲੇਲੈਂਗ ਹਾਈਵੇ ਅਤੇ ਇਸ ਤੋਂ ਇਲਾਵਾ ਗ੍ਰੇਟ ਐਲਪਾਈਨ ਰੋਡ ਜਿਹੜੀ ਬੇਂਸਡੇਲ ਤੋਂ ਓਮੀਓ ਤੱਕ ਦੇ ਦਰਮਿਆਨ ਪੈਂਦੀ ਹੈ ਗ੍ਰੇਟ ਓਸ਼ਨ ਰੋਡ ਦਾ ਵੀ ਇੱਕ ਹਿੱਸਾ ਜਿਹੜਾ ਕਿ ਲੋਰੇਨ ਤੋਂ ਅਪੋਲੋ ਬੇ ਦੇ ਦਰਮਿਆਨ ਪੈਂਦਾ ਅਤੇ ਪੋਰਟ ਕੈਂਬਲ ਤੋਂ ਅਪੋਲੋ ਬੇ ਦੇ ਦਰਮਿਆਨ ਉਹ ਵੀ ਮਾੜੀ ਹਾਲਤ ਖਸਤਾ ਹਾਲਤ ਵਾਲਾ ਦੱਸਿਆ ਗਿਆ ਇਸ ਤੋਂ ਇਲਾਵਾ ਹੈਮਿਲਟਨ ਹਾਈਵੇ ਲੋਡਨ ਵੈਲੀ ਹਾਈਵੇ ਇਹ ਸਾਰਿਆਂ ਦੀ ਖਸਤਾ ਹਾਲਤ ਦੱਸੀ ਗਈ ਹੈ ਮਿਡਲੈਂਡ ਹਾਈਵੇ ਕਈ ਥਾਵਾਂ ਤੋਂ ਬੈਲਾਰਾਟ ਤੋਂ ਡੇਲਸਫੋਰਡ ਦੇ ਦਰਮਿਆਨ ਬੈਲਾਰਾਟ ਤੋਂ ਜੀਲੋਂਗ ਦੇ ਦਰਮਿਆਨ ਮਿਡਲੈਂਡ ਹਾਈਵੇ ਜਿਹੜਾ ਹੈ ਬੈਨੇਲਾ ਤੋਂ ਮੈਨਸਫੀਲਡ ਦੇ ਦਰਮਿਆਨ ਵੀ ਮਾੜੀ ਹਾਲਤ ਦਾ ਦੱਸਿਆ ਗਿਆ ਉੱਧਰ ਪ੍ਰਿੰਸੈਸ ਹਾਈਵੇ ਵੈਸਟ ਨਾਰਦਰਨ ਹਾਈਵੇ ਮੈਕਲੋਵਰ ਹਾਈਵੇ ਅਤੇ ਵੈਸਟਰਨ ਹਾਈਵੇ ਬੈਲਾਰਾਟ ਤੋਂ ਟਰਾਵਲ ਦੇ ਦਰਮਿਆਨ ਅਤੇ ਆਰਾਰਾਟ ਤੋਂ ਸਟੈਵਲ ਦੇ ਦਰਮਿਆਨ ਪੈਂਦੀ ਇਹ ਸੜਕ ਵੀ ਖਸਤਾ ਹਾਲਤ ਦੱਸੀ ਗਈ ਹੈ ਇੱਕ ਖਬਰ ਜਿਹੜੀ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕਰਦਿਆਂ ਰਹਿ ਗਏ ਸੀ ਅਸਲ ਦੇ ਵਿੱਚ ਇਹ ਖਬਰ ਬਸਤੀਵਾਦ ਦੇ ਵੇਲੇ ਦੀ ਜਿਹੜੀ ਦੁਰਦਸ਼ਾ ਹੈ ਉਸ ਦੇ ਉੱਤੇ ਇੱਕ ਰੋਸ਼ਨੀ ਪਾਉਂਦੀ ਹੈ ਆਸਟ੍ਰੇਲੀਆ ਦੇ ਵਿੱਚ ਸੰਵਿਧਾਨ ਬਣਨ ਤੋਂ ਪਹਿਲਾਂ ਯਾਨੀ ਆਸਟ੍ਰੇਲੀਆ ਦੇ ਫੈਡਰਲ ਤਾਕਤ ਬਣਨ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਐਵਰੇਜਨਲ ਲੋਕਾਂ ਦੀ ਗਿਣਤੀ 2-2.5 ਲੱਖ ਨਹੀਂ ਬਲਕਿ 10-20 ਲੱਖ ਜਾਂ ਇਸ ਤੋਂ ਵੀ ਵਧੇਰੇ ਹੋ ਸਕਦੀ ਸੀ ਜਾਂ ਹੋ ਸਕਦੀ ਹੈ ਇਸ ਕਿਸਮ ਦੇ ਦਾਅਵੇ ਹੁਣ ਸਾਹਮਣੇ ਆ ਰਹੇ ਨੇ ਦੱਸ ਦਈਏ ਕਿ 1788 ਦੇ ਵਿੱਚ ਬ੍ਰਿਟਿਸ਼ ਬਰਤਾਨਵੀ ਜਿਹੜਾ ਬਸਤੀਵਾਦ ਹੈ ਉਹ ਸ਼ੁਰੂ ਹੋਣ ਤੋਂ ਪਹਿਲਾਂ ਰਿਸਰਚਰਸ ਦੀ ਤਰਫ ਤੋਂ ਇੱਕ ਨੈਸ਼ਨਲ ਟੀਮ ਦੀ ਤਰਫ ਤੋਂ ਇਹ ਤਾਜ਼ਾ ਦਾਅਵਾ ਕੀਤਾ ਗਿਆ ਕਿ ਲਗਭਗ 22 ਲੱਖ ਤੋਂ ਵਧੇਰੇ ਦੀ ਆਬਾਦੀ ਉਸ ਵਕਤ ਐਬਰੀਜਨਲ ਭਾਈਚਾਰੇ ਦੇ ਨਾਲ ਜੁੜੀ ਸੀ 1788 ਤੋਂ 1861 ਦੇ ਦਰਮਿਆਨ ਬਾਅਦ ਦੇ ਵਿੱਚ ਇਹ ਗੱਲ ਕਿੱਥੋਂ ਆਈ ਕਿਵੇਂ ਆਈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੰਵਿਧਾਨ ਬਣਨ ਵੇਲੇ ਤੱਕ 2-2.5 ਲੱਖ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਯਾਨੀ ਮੂਲ ਵਸਨੀਕ ਲੋਕ ਸੀ ਅਸਲ 1930 ਦੇ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਬ੍ਰੈਡਸ਼ਾਹ ਦੀ ਤਰਫ ਤੋਂ ਮਾਫ ਕਰਨਾ ਉਸ ਵੇਲੇ ਜਿਹੜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੀ ਤਰਫ ਤੋਂ ਜਿਹੜਾ ਉਸ ਵਕਤ ਦੇਸ਼ ਭਰ ਦੇ ਵਿੱਚ ਸਰਵੇਖਣ ਕਰਵਾਇਆ ਗਿਆ ਸੀ ਉਸ ਸਰਵੇਖਣ ਦੇ ਵਿੱਚ ਇਹ ਗੱਲ ਦੱਸੀ ਗਈ ਸੀ ਕਿ 2.5 ਲੱਖ ਦੇ ਆਸ ਪਾਸ ਐਬੋਰੀਜਨਲ ਲੋਕ ਜਿਹੜੇ ਸੀ ਆਸਟ੍ਰੇਲੀਆ ਦੇ ਵਿੱਚ ਉਸ ਵਕਤ ਰਹਿ ਰਹੇ ਸੀ ਅਜੇ ਦੇ ਵਿੱਚ ਇਹ ਆਬਾਦੀ ਇੰਨੇ ਵੱਡੇ ਪੈਮਾਨੇ 'ਤੇ ਕਿਵੇਂ ਥੱਲੇ ਗਈ ਜਦਕਿ ਆਸਟ੍ਰੇਲੀਆ 'ਚ ਦੂਜੀ ਆਬਾਦੀਆਂ ਜਿਹੜੀਆਂ ਨੇ ਉਹ ਲਗਾਤਾਰ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ
ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ ਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਦੇ ਜ਼ਰੀਏ ਜਾਰੀ ਰਹਿਣਗੀਆਂ। ਧੰਨਵਾਦ।

0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਹਾਜ਼ਰ ਹਾਂ। ਇਸ ਅਗਲੇ ਹਿੱਸੇ ਦੇ ਵਿੱਚ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਅਤੇ ਵਿਸ਼ੇ 'ਤੇ ਗੱਲਾਂ ਬਾਤਾਂ ਹੁੰਦੀਆਂ ਨੇ, ਤੁਹਾਡੀਆਂ ਵੀ ਪੈਂਦੀਆਂ ਨੇ ਸਾਂਝਾਂ। ਸਾਂਝਾਂ ਪਾਉਣ ਦੇ ਲਈ ਸਾਡੇ ਨੰਬਰ ਨੇ 044-717-1747-0447-1674 ਅਤੇ 93-56-0-340। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
0: ਅੱਜ ਦਿਨ ਬੁੱਧਵਾਰ ਦਾ ਅਤੇ 16 ਤਰੀਕ ਅੱਜ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਕੁਛ ਵਿਸ਼ੇ ਵਸਤੂ ਦੇ ਉੱਤੇ ਗੱਲਾਂ ਬਾਤਾਂ ਕਰੀਏ, ਜਾਣ ਲੈਂਦੇ ਹਾਂ ਕਿ ਕੀ ਤੁਹਾਡੇ ਹਾਲ ਚਾਲ ਨੇ। ਸੋ ਆਪਣੀ ਜੁੜਤ ਜਿਹੜੀ ਆ ਉਹ ਤੁਸੀਂ ਮੈਸੇਜਾਂ ਦੇ ਰਾਹੀਂ ਬਣਾ ਕੇ ਰੱਖ ਸਕਦੇ ਹੋ ਅਤੇ ਉਸ ਤੋਂ ਬਾਅਦ ਕੌਲਾਂ ਦੇ ਰਾਹੀਂ ਬਣਾ ਕੇ ਰੱਖ ਸਕਦੇ ਹੋ, ਪਰ ਫਿਲਹਾਲ ਥੋੜ੍ਹਾ ਜਿਹਾ ਇੰਤਜ਼ਾਰ। ਜਦੋਂ ਆਪਾਂ ਲਾਈਨਾਂ ਓਪਨ ਕਰਦੇ ਹਾਂ ਫਿਰ ਤੁਸੀਂ ਕਰਿਓ ਕੌਲ ਅਤੇ ਫਿਰ ਤੁਸੀਂ ਰੱਖਿਓ ਆਪਣੇ ਵਿਚਾਰ। ਫਿਲਹਾਲ ਤੁਸੀਂ ਆਪਣੇ ਸੜਕਾਂ ਦੇ ਹਾਲ ਚਾਲ ਤੁਸੀਂ ਦੱਸੋ ਵੀ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ, ਕੀ ਸੜਕਾਂ ਦੇ ਉੱਤੇ ਗਹਿਮਾ ਗਹਿਮੀ ਚੱਲ ਰਹੀ ਆ, ਕੀ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਪਹਿਲਾਂ ਦੇ ਨਾਲੋਂ ਸੜਕਾਂ ਦੇ ਉੱਤੇ ਥੋੜ੍ਹੀ ਜਿਹੀ ਰੌਣਕ ਘੱਟ ਗਈ ਆ। ਬਹੁਤ ਸਾਰੇ ਲੋਕ ਇਹ ਚਰਚਾ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸੜਕਾਂ ਦੇ ਉੱਤੇ ਪਹਿਲਾਂ ਵਰਗੀ ਰੌਣਕ ਨਹੀਂ ਰਹੀ। ਖੈਰ ਉਹਨੂੰ ਕਿਸੇ ਪਾਸੇ ਜੋੜ ਜੋੜ ਕੇ ਵੇਖਿਆ ਜਾ ਰਿਹਾ, ਮਹਿੰਗਾਈ, ਛੁੱਟੀਆਂ, ਨੌਕਰੀਆਂ, ਘਰੋਂ ਕੰਮ ਕਰਨਾ, ਹੋਰ ਬਹੁਤ ਸਾਰਾ ਕੁਛ। ਪਰ ਵੇਖਣ ਵਾਲੀ ਚੀਜ਼ ਇਹ ਕਿ ਜਿਹੜੇ ਨਿੱਤ ਸੜਕਾਂ ਦੇ ਉੱਤੇ ਰਹਿੰਦੇ ਨੇ ਉਹ ਕੀ ਸੋਚਦੇ ਨੇ। ਸੋ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਕਿ ਤੁਹਾਨੂੰ ਇਸ ਟਾਈਮ ਸੜਕਾਂ ਦੇ ਉੱਤੇ ਵਿਚਰਦਿਆਂ ਕੀ ਲੱਗਦਾ, ਕਿ ਵਾਕਈ ਟ੍ਰੈਫਿਕ ਘਟੀ ਹੈ, ਘਟੀ ਹੋਊਗੀ ਅਤੇ ਕਿਤੇ ਉਹ ਕਹਿੰਦੇ ਹੁੰਦੇ ਵੀ ਸਮੁੰਦਰ 'ਚੋਂ ਕਿਤੇ ਚਾਰ ਬੂੰਦਾਂ ਨਿਕਲ ਗਈਆਂ ਹੋਣਗੀਆਂ, ਕੋਈ ਏਡਾ ਵੱਡਾ ਕੋਈ ਖਾਸ ਫਰਕ ਪੈਂਦਾ ਨਹੀਂ ਆ, ਪਰ ਪੈਂਦਾ ਆ ਅਤੇ ਕਿੰਨਾ ਕੁ ਪੈਂਦਾ ਵਾ, ਕਿੰਨਾ ਕੁ ਪਿਆ ਵਾ, ਉਹਦੇ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਦਿਓ। ਫਿਲਹਾਲ ਜੋ ਸਾਡੇ ਕੋਲ ਕੁਛ ਅਗਲੀਆਂ ਗਲੇਰੀਆਂ ਜਾਣਕਾਰੀਆਂ ਨੇ ਉੱਧਰ ਨੂੰ ਆਪਾਂ ਵੱਧਦੇ ਹਾਂ। ਹੋਰ ਭਾਈ ਕੀ ਨਵੀਂ ਤਾਜ਼ੀ?
1: ਹਾਂ, ਸੜਕਾਂ ਦੀ ਗੱਲ ਕਰ ਲਈਏ, ਸਵੇਰੇ ਟ੍ਰੈਫਿਕ ਠੀਕ ਸੀਗਾ, ਫਰੀ ਫਲੋਇੰਗ ਸੀਗਾ। ਮੈਨੂੰ ਲੱਗਦਾ ਮੁਸ਼ਕਲ ਉਦੋਂ ਆਉਂਦੀ ਆ ਜਦ ਕੋਈ ਇੱਕ ਅੱਧੀ ਗੱਡੀ ਕਿਤੇ ਕਾਰ ਕੂਰ ਸਾਈਡ 'ਤੇ ਖਰਾਬ ਹੋ ਜਾਵੇ ਅਤੇ ਮੁੜ ਕੇ ਫਿਰ ਉਹ ਡੇਢ ਡੇਢ ਦੋ ਦੋ ਘੰਟੇ ਉਹ 40 ਦਾ ਜ਼ੋਨ ਬਣਾ ਦਿੰਦੇ ਆ ਤਾਂ ਉਹ ਚਾਰੇ ਪੰਜੇ ਲੇਨਾਂ ਹੀ ਖੜ੍ਹ ਜਾਂਦੀਆਂ, ਜਿਵੇਂ ਮਨੈਸ਼ ਦੀ ਗੱਲ ਕਰਾਂ। ਪਰ ਜੇ ਟ੍ਰੈਫਿਕ ਚੱਲਦਾ ਰਹੇ ਤਾਂ ਚੱਲਦਾ ਰਹਿੰਦਾ। ਅਤੇ ਦੂਜਾ ਇਹ ਵੀ ਆ, ਹੁਣ ਜੇ ਡੀਜ਼ਲ ਅੱਜ 260-265 ਨੂੰ ਪਵਾਇਆ ਅਤੇ ਕਿਤੇ ਨਾ ਕਿਤੇ ਮਹਿੰਗਾਈ ਦੀ ਮਾਰ ਝੱਲਦੇ ਲੋਕ ਇਹ ਵੀ ਸੋਚਦੇ ਹੋਣੇ ਆ ਜੇ ਕਿਤੇ ਸਰਦਾ ਤਾਂ ਸਾਰ ਲਈਏ।
0: ਹਾਂ ਨਹੀਂ, ਓਵਰਆਲ ਜਿਹਾ ਵੈਸੇ ਕਹਿ ਲਓ ਕਿ ਇਹ ਨਾ ਉੱਦਾਂ ਦੀ ਚੀਜ਼ ਆ, ਜਿੱਦਾਂ ਮੰਨ ਲਓ ਤੁਹਾਡੇ ਘਰ ਧੀ ਪੁੱਤ ਵੱਡਾ ਹੁੰਦਾ, ਬਾਹਰੋਂ ਕੋਈ ਆਉਂਦਾ ਅਤੇ ਉਹ ਦੱਸਦਾ ਵੀ ਇਹ ਪਹਿਲਾਂ ਨਾਲੋਂ ਲੰਮਾ ਹੋ ਗਿਆ, ਪਰ ਤੁਹਾਨੂੰ ਰੋਜ਼ ਤੁਸੀਂ ਕਿਉਂਕਿ ਵੇਂਦੇ ਹੋ ਤੁਹਾਨੂੰ ਨਹੀਂ ਇਹ ਪਤਾ ਲੱਗਦਾ ਵੀ ਉਹ ਮੋਟਾ ਹੋ ਗਿਆ, ਪਤਲਾ ਹੋ ਗਿਆ ਜਾਂ ਲੰਮਾ ਹੋ ਗਿਆ, ਤੁਹਾਨੂੰ ਉਨਾ ਪਤਾ ਨਹੀਂ ਲੱਗਦਾ। ਪਰ ਓਵਰਆਲ ਜਿਹਾ ਜਿਹੜਾ ਮੰਨ ਲਓ ਹਫ਼ਤੇ ਕੁ ਬਾਅਦ ਨਿਕਲਦਾ ਬੰਦਾ ਉਹ ਨੋਟ ਕਰਦਾ ਵੀ ਆ ਯਾਰ ਅੱਗੇ ਨਾਲੋਂ ਥੋੜ੍ਹਾ ਜਿਹਾ ਫਰਕ ਪੈ ਗਿਆ,
1: ਜਿਵੇਂ ਅੱਜ ਮੈਂ ਨੋਟ ਕੀਤਾ ਵੀ ਟ੍ਰੈਫਿਕ ਥੋੜ੍ਹਾ ਜਿਹਾ ਘੱਟ ਸੀ।
0: ਸੋ ਇਹ ਸ਼ਾਇਦ ਸਾਰੇ ਨੋਟ ਕਰ ਰਹੇ ਹੋਣ, ਕਿਉਂਕਿ ਹੁਣ ਆਹ ਗੱਲ ਚੱਲੀ ਹੈ ਅਤੇ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਅਤੇ ਮੈਨੂੰ ਲੱਗਾ ਵੀ ਹਾਂ ਥੋੜ੍ਹਾ ਜਿਹਾ ਬਹੁਤ ਜਾ, ਕਿਉਂਕਿ ਹਾਲਾਂਕਿ ਮੈਂ ਬਹੁਤ ਜ਼ਿਆਦਾ ਲੰਮੀ ਡਰਾਈਵ ਤਾਂ ਇੱਥੋਂ ਨਹੀਂ ਕਰਨੀ ਹੁੰਦੀ, ਪਰ ਇੰਨੀ ਕੁ ਦੇ ਵਿੱਚੋਂ ਮੈਂ ਹਾਂ ਮਤਲਬ ਕਹਿ ਸਕਦਾ ਵੀ ਹਾਂ ਠੀਕ ਹੈ, ਸ਼ਾਇਦ ਹੈਗਾ ਫਰਕ, ਜੇ ਨਹੀਂ ਵੀ ਆ ਤਾਂ ਵਧਿਆ ਤਾਂ ਨਹੀਂ
1: ਜੀ,
0: ਇੰਨਾ ਕੁ ਜ਼ਰੂਰ ਆ।
1: ਪਰ
0: ਬਾਕੀ ਗਾਂ ਛੁੱਟੀਆਂ
1: ਕਈ ਲੋਕ ਅੰਦਾਜ਼ੇ ਇੱਦਾਂ ਲਾਉਂਦੇ ਆ ਵੀ ਸ਼ੋਪਿੰਗ ਸੈਂਟਰ 'ਚ ਪਾਰਕਿੰਗ ਸੌਖੀ ਮਿਲ ਗਈ ਸੀ, ਅੱਗੇ ਮਿਲਦੀ ਨਹੀਂ ਹੁੰਦੀ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਦਾ ਅਸਰ ਤਾਂ ਰਹਿੰਦਾ। ਪਰ ਬੰਦਾ ਇਹ ਭੁੱਲ ਜਾਂਦਾ ਵੀ ਪਿਛਲੀ ਵਾਰ ਮੈਂ ਸ਼ੁੱਕਰਵਾਰ ਨੂੰ ਆਇਆ ਸੀ, ਸੋਮਵਾਰ ਨੂੰ ਆਇਆ ਸੀ, ਇਸ ਵਾਰ ਬੁੱਧਵਾਰ ਨੂੰ ਆਇਆ, ਆਪਣੇ ਮਨ ਨੂੰ ਵੀ ਢਾਰਸ ਜਿਹਾ ਬਣਾਉਣ ਨੂੰ ਹੁੰਦਾ ਵੀ ਨਹੀਂ ਯਾਰ ਅੱਜ ਮੈਂ 10 ਮਿੰਟ ਪਹਿਲਾਂ ਨਿਕਲ ਆਇਆ ਸੀ, ਹੋ ਸਕਦਾ 10 ਮਿੰਟ ਬਾਅਦ 'ਚੋਂ ਨਿਕਲਦਾ ਤਾਂ ਟ੍ਰੈਫਿਕ ਦਾ ਹਾਲ ਉਹੀ ਹੋਣਾ ਸੀ। ਜਿੱਥੇ ਸਵਾਲ ਨੇ ਉੱਥੇ ਜਵਾਬ ਵੀ ਆਪਣੇ ਆਪ ਨੂੰ ਬੰਦਾ ਆਪ ਹੀ ਦੇ ਲੈਂਦਾ।
0: ਆਹ ਬਿਲਕੁਲ ਬੜੇ ਫਰਕ ਤਾਂ ਜ਼ਰੂਰ ਨੇ, ਪਰ ਇੱਕ ਵੱਡਾ ਫਰਕ ਜਿਹੜਾ ਤੁਸੀਂ ਹੁਣ ਪਾਰਕਿੰਗ ਦੀ ਗੱਲ ਕੀਤੀ ਆ ਅਤੇ ਵੱਡਾ ਫਰਕ ਇਹ ਵੀ ਨਜ਼ਰ ਆ ਰਿਹਾ ਵਾ, ਹੋ ਸਕਦਾ ਤੁਸੀਂ ਆਪਣੇ ਆਸ ਪਾਸ ਸ਼ੋਪਿੰਗ ਸੈਂਟਰਾਂ ਦੇ ਵਿੱਚ ਵੇਖਿਆ ਹੋਵੇ। ਹੁਣ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਜਿਹੜੇ ਵੀ ਸਾਡੇ ਬਨਿੰਗਸ ਹੋ ਗਏ ਜਾਂ ਆਪਣੇ ਵੱਡੇ ਸ਼ੋਪਿੰਗ ਸੈਂਟਰ ਨੇ ਉਹਨਾਂ 'ਚ ਤਾਂ ਚਲੋ ਪਹਿਲਾਂ ਹੀ ਕਈਆਂ ਦੇ ਵਿੱਚ, ਕਈਆਂ 'ਚ ਹੁਣ ਹੋ ਗਿਆ, ਜਾਂ ਫਿਰ ਜਿਹੜੇ ਛੋਟੇ ਵੀ ਈਵਨ ਸੁਪਰ ਮਾਰਕੀਟ ਨਿੱਕੀਆਂ ਨਿੱਕੀਆਂ ਨੇ ਉਹਨਾਂ ਦੇ ਬਾਹਰ ਵੀ ਤੁਸੀਂ ਵੇਖਿਆ ਹੋਊਗਾ

0: ਲੋਡ ਲੱਗਣੇ ਸ਼ੁਰੂ ਹੋ ਗਏ ਆ ਉੱਥੇ ਪਾਰਕਿੰਗ ਪਹਿਲਾਂ ਜਿੱਥੇ ਤੁਹਾਨੂੰ ਖੁੱਲ੍ਹੀ ਡੁੱਲੀ ਸਾਰੇ ਦਿਨ ਦੀ ਮਤਲਬ ਬਿਨਾਂ ਕਿਸੇ ਖਰਚੇ ਦੇ ਮਿਲਦੀ ਸੀ ਹੁਣ ਬਹੁਤਿਆਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਵੀ ਇੱਥੇ ਸਿਰਫ ਤੁਹਾਨੂੰ 3 ਘੰਟੇ ਦੀ ਪਾਰਕਿੰਗ ਮਿਲੂਗੀ ਉਸ ਤੋਂ ਬਾਅਦ ਪਰਚੀ ਲੱਗਣੀ ਸ਼ੁਰੂ ਹੋ ਗਈ
1: ਜੀ
0: ਸੋ ਇਹ ਵੀ ਚੀਜ਼ਾਂ ਜਿਹੜੀਆਂ ਬਦਲਦੇ ਰੁਝਾਨ ਆਪਾਂ ਵੇਖ ਰਹੇ ਹਾਂ ਆਪਣੇ ਸ਼ਹਿਰ ਦੇ ਅਤੇ ਹੋ ਸਕਦਾ ਕਿ ਤੁਹਾਡਾ ਇਸ ਪੱਖੋਂ ਧਿਆਨ ਹਾਲੇ ਪਿਆ ਜਾਂ ਨਹੀਂ ਪਿਆ ਕਿਉਂਕਿ ਤੁਸੀਂ ਮੰਨ ਲਓ 15-20 ਮਿੰਟ 'ਚ ਜਾਂਦੇ ਹੋ ਭੱਜ ਭੱਜ ਆ ਜਾਂਦੇ ਪਰ ਤੁਸੀਂ ਜੇ ਐਂਟਰੀ ਦੇ ਉੱਤੇ ਧਿਆਨ ਦਿਓਗੇ ਅਤੇ ਫਿਰ ਤੁਹਾਨੂੰ ਪਤਾ ਲੱਗੂਗਾ ਤੁਹਾਡੇ ਲੱਗਾ ਬੋਰਡ ਹਾਲੇ ਜਾਂ ਨਹੀਂ ਲੱਗਾ ਉਹਦੇ ਵੀ ਠੇਕੇ ਦੇ ਦਿੱਤੇ ਗਏ ਨੇ ਉੱਧਰੋਂ ਵੀ ਹੁਣ ਐਕਸਟਰਾ ਬੋਝ ਪੈਣਾ ਸ਼ੁਰੂ ਹੋਊਗਾ
1: ਨਾਲ ਦੂਜਾ ਤੁਸੀਂ ਟ੍ਰੇਨ ਸਟੇਸ਼ਨਾਂ ਦਾ ਜੇ ਦੇਖੋ ਲੋਕ ਕਿਉਂਕਿ ਜਦ ਮਹਿੰਗਾਈ ਦੀ ਮਾਰ ਹੇਠ ਹੁੰਦੇ ਆ ਤਾਂ ਫਿਰ ਟ੍ਰੇਨਾਂ ਜਾਂ ਪਬਲਿਕ ਟਰਾਂਸਪੋਰਟ ਵਰਤਣੀ ਸ਼ੁਰੂ ਕਰ ਦਿੰਦੇ ਆ ਜੇ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਤਾਂ ਹੁਣ ਉੱਥੇ ਵੀ ਕਾਰਾਂ ਪਾਰਕ ਹੁੰਦੀਆਂ ਆਪਣਾ ਕਰਬ ਸਾਈਡ 'ਤੇ ਹੈ ਨਾ ਘਾਹ ਘੂ 'ਤੇ ਚੜਾ ਚੜੂ ਕੇ ਕਿਉਂਕਿ ਜਿਹੜਾ ਮੇਨ ਸਟ੍ਰੀਮ ਕਾਰ ਪਾਰਕ ਬਣਿਆ ਉਹ ਪੂਰਾ ਹੀ ਨਹੀਂ ਪੈ ਰਿਹਾ ਸੋ ਇਹ ਥੋੜ੍ਹੀਆਂ ਥੋੜ੍ਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹਦਾ ਅਸਰ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ 'ਤੇ ਪੈਂਦਾ ਬਾਕੀ ਸੋਸ਼ਲ ਮੀਡੀਆ ਅਖਬਾਰਾਂ ਖਬਰਾਂ ਉਹਦੇ 'ਚ ਚੌਥੇ ਕੁ ਦਿਨ ਆ ਜਾਂਦਾ ਆਰ ਬੀ ਆਈ ਨੇ ਚੇਤਾਵਨੀ ਦੇ ਦਿੱਤੀ ਹੈ ਜੀ ਬਿਗ ਫੋਰ ਬੈਂਕਸ ਨੇ ਕਹਿ ਤਾ ਆਉਣ ਵਾਲੇ ਦਿਨ ਗਲੂਮੀ ਹੋਣਗੇ ਆਉਣ ਵਾਲੇ 14 ਦਿਨਾਂ 'ਚ ਇਹ ਹੋ ਜਾਣਾ 15 ਦਿਨ 'ਚ ਉਹ ਹੋ ਜਾਣਾ 17 ਦਿਨਾਂ 'ਚ ਆਹ ਹੋ ਜਾਣਾ ਉਸ ਕਿਸਮ ਦੀਆਂ ਖਬਰਾਂ ਦੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਭਰਮਾਰ
0: ਬਿਲਕੁਲ ਕੱਲ੍ਹ ਦੇ ਦਿਨ ਹੀ ਆਪਾਂ ਇੱਕ ਤੁਹਾਡੇ ਨਾਲ ਸਾਂਝੀ ਕੀਤੀ ਤੁਹਾਡੇ ਨਾਲ ਖਬਰ ਸ਼ਾਇਦ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਹੋਊਗੀ ਕਿ ਇੰਟਰਸਟ ਰੇਟਾਂ ਦੀ ਤੁਸੀਂ ਗੱਲ ਕੀਤੀ ਹੈ ਅਤੇ ਇੰਟਰਸਟ ਰੇਟ ਇਸ ਟਾਈਮ ਦੇ ਉੱਤੇ ਜਿੰਨੇ ਵੀ ਵਿਕਸਿਤ ਦੇਸ਼ ਨੇ ਪੱਛਮੀ ਦੇਸ਼ ਜਿਹੜੇ ਆ ਉਹਨਾਂ ਸਾਰਿਆਂ ਦੇ ਵਿੱਚੋਂ ਆਸਟ੍ਰੇਲੀਆ ਸਭ ਤੋਂ ਮੋਰੀ ਆ ਮਤਲਬ ਨੋਟ ਲਿਵੇਬਲ ਸਿਟੀ ਉਹ ਵਾਲਾ ਗੱਲਾਂ ਬਾਤਾਂ 'ਤੇ ਚਲੋ ਹੁਣ ਸੁਣਨ ਨੂੰ ਆਪਾਂ ਨੇ ਆਮ ਹੋ ਗਿਆ ਆਪਣੇ ਲਈ ਪਰ ਸਭ ਤੋਂ ਵੱਧ ਇੰਟਰਸਟ ਰੇਟ ਲਾਉਣ ਦੇ ਵਿੱਚ ਸੋ ਇਸ ਟਾਈਮ
1: ਨਾਲ ਦੂਜਾ ਇਹ ਵੀ ਆ ਵੀ ਜੇ ਪਰ ਕੈਪੀਟਾ ਇਨਕਮ ਦੀ ਗੱਲ ਕਰਨੀ ਹੋਵੇ ਤਾਂ ਆਪਾਂ ਮੇਰਾ ਖਿਆਲ ਦੂਜੇ ਨੰਬਰ 'ਤੇ ਹਾਂ ਦੁਨੀਆ 'ਚ ਵੀ ਹਰ ਬੰਦਾ ਇੰਨੇ ਲੱਖ ਡਾਲਰ ਦਾ ਮਾਲਕ ਆ ਪਰ ਜੇ ਡਾਟੇ ਨੂੰ ਦੂਜੇ ਪਾਸਿਓਂ ਘੁਮਾ ਕੇ ਦੇਖੋਗੇ ਫਿਰ ਆ ਜਾਣਾ ਇੱਕ ਖਬਰ ਤੁਹਾਨੂੰ ਪੜ੍ਹਨ ਨੂੰ ਮਿਲਣੀ ਆ ਵੀ ਐਲਬਨੀ ਸਰਕਾਰ ਨੇ ਜਿਹੜਾ ਆਹ ਪਿੱਛੇ ਜੇ ਤਬਦੀਲੀਆਂ ਲਿਆਂਦੀਆਂ ਉਹਦੇ ਨਾਲ ਜੀ $35 ਬਿਲੀਅਨ ਰੀਅਲ ਸਟੇਟ ਦਾ ਲੋਕਾਂ ਦਾ ਵਾਈਪ ਆਊਟ ਹੋ ਗਿਆ ਜਿਹੜੇ ਮਕਾਨ ਮਾਲਕ ਸੀਗੇ ਸੋ ਜਿਸ ਕਿਸਮ ਦਾ ਡਾਟਾ ਉਸ ਕਿਸਮ ਦੀਆਂ ਗੱਲਾਂ ਜਾਂ ਜਿਸ ਕਿਸਮ ਦੀਆਂ ਗੱਲਾਂ ਉਸ ਕਿਸਮ ਦਾ ਡਾਟਾ ਤੁਹਾਡੀਆਂ ਅੱਖਾਂ ਮੂਹਰੇ ਆਉਣ ਲੱਗ ਜਾਣਾ
0: ਇਹ ਵੀ ਕਮਾਲ ਦੀ ਗੱਲ ਹੈ ਵੇਖ ਲਓ ਤੁਸੀਂ 35 ਮਿਲੀਅਨ ਵਾਈਪ ਆਊਟ ਹੋ ਗਿਆ 50 ਮਿਲੀਅਨ ਜਾਂ ਫਿਰ 10 ਬਿਲੀਅਨ ਵਟ ਐਵਰ ਜੋ ਵੀ ਫਿਗਰਸ ਹੋਣ ਉਹ ਵੇਖ ਲਓ ਤੁਸੀਂ ਮਾਰਕੀਟ ਦੇ ਵਿੱਚੋਂ ਆਪਣੇ ਆਪ ਹੀ ਵਾਈਪ ਆਊਟ ਹੋ ਗਿਆ ਕਿੱਦਾਂ ਵੀ ਮੰਨ ਲਓ ਤੁਹਾਡੇ ਘਰ ਹੀ ਫੋਰ ਐਗਜ਼ਾਮਪਲ ਕੋਈ 100 ਘਰ ਨੇ ਅਤੇ 100 ਘਰਾਂ ਦੀ ਕੀਮਤ ਘੱਟ ਗਈ ਅਤੇ ਮਾਰਕੀਟ ਦੇ ਵਿੱਚੋਂ ਇੰਨਾ ਵਾਈਪ ਆਊਟ ਹੋ ਗਿਆ ਆਪੇ ਹੀ ਉਹ ਪਤਾ ਨਹੀਂ ਕਿੱਥੋਂ ਹਵਾ ਦੇ ਵਿੱਚੋਂ ਹੀ ਆ ਕੇ ਫੇਰ ਵਿੱਚ ਪੈ ਗਿਆ ਬਾਹਰ ਹੋ ਗਿਆ ਖੈਰ ਇਹ ਹੋਣਗੇ ਤਾਂ ਇਹਦੇ ਪਿੱਛੇ ਜ਼ਰੂਰ ਲੌਜਿਕ ਪਰ ਮੈਂ ਇਹ ਵਾਰ ਵਾਰ ਕਹਿੰਦਾ ਹੁੰਦਾ ਵੀ ਮੇਰੀ ਸਮਝ ਤੋਂ ਇਹ ਪਰੇ ਨੇ ਮੈਂ ਵਾਰ ਵਾਰ ਸਮਝਣ ਦੀ ਪੜ੍ਹਨ ਦੀ ਸੁਣਨ ਦੀ ਕੋਸ਼ਿਸ਼ ਕਰਦਾ ਪਰ ਕੋਲ ਮਿਲਾ ਕੇ ਫੇਰ ਘੁੰਮ ਘੁੰਮਾ ਕੇ ਉੱਥੇ ਹੀ ਆ ਜਾਂਦਾ ਵੀ ਇਹ ਤੁਸੀਂ ਇੱਕ ਮਨ ਨੂੰ ਤਸੱਲੀ ਜਿਹੀ ਦੇ ਕੇ ਬੈਠੇ ਹੁੰਦੇ ਵੀ ਤੁਹਾਡਾ ਘਰ ਅਤੇ $1 ਮਿਲੀਅਨ ਅਤੇ ਅਗਲੇ ਦਿਨ ਤੁਸੀਂ ਉੱਠਦੇ ਹੋ ਜਾਂ ਫਿਰ ਅਗਲੇ ਮਹੀਨੇ ਤੁਹਾਨੂੰ ਪਤਾ ਲੱਗਦਾ ਵੀ ਨਹੀਂ ਉਹ ਤੁਹਾਡਾ ਵਹਿਮ ਹੀ ਹੈ ਤਾਂ ਫਿਰ ਸੁਪਨਾ ਹੀ ਹੈ ਨਾ ਉਹ ਮਿਲੀਅਨ ਨਹੀਂ ਉਹ ਜੀ ਹੁਣ ਉਹ 9 ਰਹਿ ਗਿਆ ਲੱਖ ਵਿੱਚ ਤੁਰਾ ਤੁਰ ਗਿਆ ਥੋੜ੍ਹਾ ਥੋੜ੍ਹੀ ਆ ਸੋ ਇਹ ਆ ਸੱਚਾਈ ਮਾਰਕੀਟ ਦੀ ਜਿਹਦੇ ਨਾਲ ਸਾਨੂੰ ਉਲਝਾ ਕੇ ਫਸਾ ਕੇ ਰੱਖਿਆ ਜਾਂਦਾ ਸੋ ਇਹ ਉਹ ਸਾਰੀਆਂ ਚੀਜ਼ਾਂ ਉਦੋਂ ਮਨਫੀ ਹੋ ਜਾਂਦੀਆਂ ਨੇ ਜਦੋਂ ਆਪਾਂ ਇਸ ਸਭ ਕੁਛ ਨੂੰ ਇੱਦਾਂ ਲੈਂਦੇ ਹਾਂ ਵੀ ਸ਼ੁਕਰੀਆ ਚੱਲ ਇਸ ਦੇਸ਼ 'ਤੇ ਆ ਕੇ ਬੈਠੇ ਹਾਂ ਬਿਲਕੁਲ ਇੱਕ ਸਮਾਂ ਹੀ ਜਾਂ ਫਿਰ ਹਲੇ ਵੀ ਵੱਡੀ ਦੁਨੀਆ ਦਾ ਹਿੱਸਾ ਹੋਊਗਾ ਜਿਹਦਾ ਇਹ ਆ ਵੀ ਸ਼ੁਕਰ ਆ ਚਲੋ ਸਾਹ 'ਤੇ ਚੱਲਦੇ ਆ ਆਪਾਂ ਇਸ ਧਰਤੀ 'ਤੇ ਆਏ ਹਾਂ ਠੀਕ ਆ ਫਿਰ ਹੁਣ ਹੋ ਗਿਆ ਵੀ ਹੁਣ ਅਸੀਂ ਧਰਤੀ ਦੀ ਕਿਸੇ ਚੰਗੀ ਥਾਂ ਦੇ ਉੱਤੇ 'ਤੇ ਆਪਾਂ ਆਏ ਹਾਂ ਯਾਨੀ ਕਿ ਆਸਟ੍ਰੇਲੀਆ ਇੱਕ ਸੁਪਨਾ ਅਤੇ ਹਰ ਕੋਈ ਇਹ ਸੋਚਦਾ ਵੀ ਚਲੋ ਠੀਕ ਆ ਆਪਾਂ ਆਏ ਤਾਂ ਹੈਗੇ ਹਾਂ ਉੱਥੋਂ ਨਾਲੋਂ ਤਾਂ ਫਿਰ ਵੀ ਚੰਗੇ ਹਾਂ ਪਰ ਹੌਲੀ ਹੌਲੀ ਉਹ ਸੋਚ ਜਿਹੜੀ ਆ ਉਹ ਤੁਹਾਡੀ ਪਾਸੇ ਨੂੰ ਹੋਈ ਜਾਂਦੀ ਹੈ ਅਤੇ ਹੋਰ ਹੋਰ ਚੀਜ਼ਾਂ ਜਿਹੜੀਆਂ ਦਿਮਾਗ ਦੇ ਉੱਤੇ ਤੁਹਾਡੇ ਹੋਰ ਹਾਵੀ ਹੋਈ ਜਾਂਦੀਆਂ ਅਤੇ ਫਿਲਹਾਲ ਇਹਨੀ ਦਿਨੀ ਰੌਲਾ ਜਿਹੜਾ ਵਾ ਉਹ ਵੀਜ਼ਿਆਂ ਦਾ ਵੀ ਆ ਤੰਗ ਪਰੇਸ਼ਾਨ ਹੋਰ ਜ਼ਿਆਦਾ ਕੱਲ੍ਹ ਨੂੰ ਅਤੇ ਕਿੰਨਾ ਕੁ ਕੀਤਾ ਜਾਂਦਾ ਇਸ ਚੀਜ਼ ਦੇ ਉੱਤੇ ਵੀ ਰੌਲੇ ਪੈ ਰਹੇ ਨੇ ਵੀ ਜੇ ਕਿਤੇ ਸਰਕਾਰ ਬਦਲ ਗਈ ਅਤੇ ਪੋਲੀਨ ਹੈਨਸਨ ਆ ਗਈ ਅਤੇ ਫਿਰ ਪਤਾ ਨਹੀਂ ਕੀ ਹੋ ਜਾਣਾ ਉਹਨਾਂ ਵੱਲੋਂ ਵੱਖਰੇ ਬਿਆਨ ਲਾਏ ਜਾਂਦੇ ਨੇ ਅਤੇ ਪਰ ਹੁਣ ਮੌਜੂਦਾ ਸਰਕਾਰ ਸ਼ਾਇਦ ਇਹ ਵੇਖ ਰਹੀ ਆ ਕਿ ਲੋਕ ਉਹਦੇ ਬਿਆਨ ਪਸੰਦ ਕਰ ਰਹੇ ਨੇ ਅਤੇ ਆਪਾਂ ਉਹਦੇ ਤੋਂ ਪਹਿਲਾਂ ਹੀ ਕੋਈ ਨਾ ਕੋਈ ਇੱਦਾਂ ਦਾ ਵਿਚਾਰ ਦੇ ਦਈਏ ਜਾਂ ਫਿਰ ਜਿਹੜੇ ਲੋਕ ਦੂਸਰੇ ਪਾਸੇ ਬੈਠੇ ਨੇ ਉਹਨਾਂ ਨੂੰ ਸਰਕਾਰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ ਯਾਨੀ ਕਿ ਕਾਊਂਟਰ ਦੇ ਉੱਤੇ ਆਉਂਦੀ ਆ ਜਾਂ ਫਿਰ ਉਹਨਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੀ ਆ ਇਹ ਹੁਣ ਕਹਿੰਦੇ ਨੇ ਵੀ ਸਰਕਾਰ ਵੀ ਤਿਆਰੀਆਂ ਦੇ ਵਿੱਚ ਨੇ ਕੀ ਅਪਡੇਟਸ ਨੇ
1: ਅੱਗੇ ਇੱਕ ਪਰਿਭਾਸ਼ਾ ਦਿੰਦੇ ਹੁੰਦੇ ਆ ਵੀ ਸਿਆਸਤ ਜਾਂ ਪੋਲੀਟਿਕਸ ਕਿਹਨੂੰ ਕਹਿੰਦੇ ਆ। ਪੋਲੀਟੀਸ਼ੀਅਨ ਦਾ ਧਰਮ ਹੁੰਦਾ ਉਹਨੇ ਅਮੀਰ ਨੂੰ ਕਹਿਣਾ ਮੈਂ ਤੈਨੂੰ ਗਰੀਬ ਤੋਂ ਬਚਾਊਂ, ਗਰੀਬ ਨੂੰ ਕਹਿਣਾ ਹੋਊ ਤੇ ਮੈਂ ਤੈਨੂੰ ਅਮੀਰ ਤੋਂ ਬਚਾਊਂ। ਇਸ ਲਈ ਜਿਸ ਕਿਸਮ ਦੀ ਹਵਾ ਵਗਦੀ ਆ ਉਹਨੇ ਉਸ ਹਵਾ ਨੂੰ ਭਾਂਪਣਾ, ਜਾਂ ਜਿਹੜੇ ਇਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਆ ਉਹਨਾਂ ਨੇ ਇਹਨਾਂ ਨੂੰ ਦੱਸਣਾ ਬਈ ਦੇਸ਼ ਵਿੱਚ ਇਸ ਕਿਸਮ ਦੀਆਂ ਰਾਵਾਂ ਪ੍ਰਚਲਿਤ ਨੇ, ਕਿਉਂ ਨਾ ਆਪਾਂ ਇਸ ਬਿਨਾਂ 'ਤੇ ਜਿਹੜਾ ਲੋਕਾਂ ਦਾ ਸੈਂਟੀਮੈਂਟ ਆ ਉਹਨੂੰ ਕੈਸ਼ ਕਰੀਏ ਤਾਂ ਕਿ ਸਾਡੀ ਸਰਕਾਰ ਬਣੀ ਰਹਿ ਜਾਵੇ। ਜਿਹੜਾ ਆਪਾਂ ਸਵੇਰੇ ਚੁਟਕਲਾ ਸਾਂਝਾ ਕਰਦੇ ਸੀ, ਹੈ ਤਾਂ ਉਹ ਦੁੱਖ ਦੀ ਰਾਗ ਲੋਕਾਂ ਦੀ। ਇੱਕ ਔਰਤ ਸੀ, ਉਹਦੇ 3 ਪੁੱਤ ਸੀ। ਇੱਕ ਪੁੱਤ ਨੂੰ ਸ਼ੇਰ ਚੱਕ ਕੇ ਲੈ ਗਿਆ ਅਤੇ ਉਹ ਵਿਚਾਰਾ ਬੜਾ ਰੋਈ, ਹੈ ਨਾ, ਅਤੇ ਮੁੜ ਕੇ 2 ਹਫ਼ਤੇ ਬਾਅਦ ਦੂਜੇ ਪੁੱਤ ਨੂੰ ਵੀ ਚੱਕ ਕੇ ਲੈ ਗਿਆ ਅਤੇ ਪਿੰਡ ਦਾ ਕੋਈ ਭਲਾ ਮਾਣਸ ਕਹਿੰਦਾ ਵੀ ਤੂੰ ਇਹ ਥਾਂ ਛੱਡ ਕੇ ਕਿਉਂ ਨਹੀਂ ਚਲੀ ਜਾਂਦੀ। ਉਹ ਕਹਿੰਦੀ ਭਾਈ ਮੈਂ ਛੱਡਦੀ ਤਾਂ ਨਹੀਂ, ਇੱਥੋਂ ਦਾ ਰਾਜਾ ਚੰਗਾ। ਸੋ ਜਿਹੜਾ ਰਾਜ ਪ੍ਰਬੰਧ ਆ ਉਹ ਜੇ ਚੰਗਾ ਹੋਵੇ ਤਾਂ ਲੋਕਾਂ ਨੂੰ ਇੱਕ ਮੁਲਕ ਤੋਂ ਦੂਜੇ ਮੁਲਕ ਨਾ ਜਾਣਾ ਪਵੇ। ਆਪਾਂ ਇਸ ਮੁਲਕ 'ਚ ਇਸ ਲਈ ਆਏ ਕਿਉਂਕਿ ਸਾਨੂੰ ਆਪਣੇ ਉਸ ਮੁਲਕ ਵਿੱਚ ਨਿਆਂ ਪ੍ਰਬੰਧ ਕਹਿ ਲਓ, ਖੁਸ਼ਹਾਲੀ ਦਾ ਪੱਧਰ ਕਹਿ ਲਓ, ਹੈ ਨਾ, ਉਹ ਚੰਗਾ ਨਹੀਂ ਲੱਗਿਆ। ਅਸੀਂ ਪ੍ਰੋਸਪੈਰਿਟੀ ਲਈ, ਵਧੀਆ ਸੁੱਖ ਸੁਵਿਧਾਵਾਂ ਲਈ ਦੂਜੇ ਮੁਲਕਾਂ 'ਚ ਜਾਂਦੇ ਹਾਂ ਜਾਂ ਮਾਈਗ੍ਰੇਸ਼ਨ ਕਰਦੇ ਹਾਂ। ਕਿਸੇ ਦਾ ਮੌਸਮ ਸਖਤ ਹੋ ਸਕਦਾ, ਕਿਤੇ ਤੁਹਾਡੇ ਰਹਿਣ ਸਹਿਣ ਦੇ ਪ੍ਰਬੰਧ ਚੰਗੇ ਹੋ ਸਕਦੇ ਆ। ਹੁਣ ਜਦ ਆਪਾਂ ਇਸ ਮੁਲਕ 'ਚ ਆਏ ਸੀ, ਸਾਡੇ ਖੁਸ਼ੀ ਦੇ ਪੈਮਾਨੇ ਸਮੇਂ ਸਮੇਂ 'ਤੇ ਬਦਲਦੇ ਰਹਿੰਦੇ ਆ। ਜਿਹੜਾ ਕੋਈ ਵਿਦਿਆਰਥੀ ਵੀਜ਼ੇ 'ਤੇ ਆਉਂਦਾ ਉਹਨੂੰ ਲੱਗਦਾ ਵੀ ਯਾਰ ਜਦ ਮੈਂ ਪੱਕਾ ਹੋ ਜਾਊਂਗਾ ਤਾਂ ਕਿੰਨੀਆਂ ਬਹਾਰਾਂ, ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਕੱਟੇ ਜਾਣਗੇ। ਪਰ ਉਹ ਸਭ ਰੈਲੇਟਿਵ ਆ,
0: ਇੱਕ ਆਸ,
1: ਹੈ ਨਾ। ਉਹ ਅੱਗੇ ਉਹ ਪੁਰਾਣੇ ਕਿਸੇ ਨਾਈਟ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ, ਜਦੋਂ ਬਜ਼ੁਰਗ ਹੋਇਆ ਨਾ ਅਤੇ ਉਹਨੂੰ ਕਹਿੰਦੇ ਵੀ ਇਹਦਾ ਸਿਰ ਕਲਮ ਕਰ ਦਿਓ। ਜਦ ਆਪਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਬਹਾਰਾਂ ਜਿਉਂ ਲੈਂਦੇ ਹਾਂ ਜਾਂ ਜੋ ਚੀਜ਼ ਚਾਹੁੰਦੇ ਹੁੰਦੇ ਹਾਂ ਜ਼ਿੰਦਗੀ 'ਚ ਪਾ ਲੈਂਦੇ ਹਾਂ, ਉਹ ਜਦ ਪੌੜੀਆਂ ਚੜ੍ਹ ਕੇ ਉੱਤਰ ਥੜਾ ਜਿਹਾ ਸੀ ਜਿੱਥੇ ਉਹਦਾ ਸਿਰ ਕਲਮ ਕੀਤਾ ਜਾਣਾ ਸੀ, ਅਤੇ ਉਹ ਨਾਲਦਿਆਂ ਨੂੰ ਕਹਿੰਦਾ ਨਾ, ਸੈਨਿਕਾਂ ਨੂੰ ਕਹਿੰਦਾ, ਯਾਰ ਮੈਨੂੰ ਮਾੜਾ ਜਿਹਾ ਮੋਢਾ ਮਾਢਾ ਫੜ ਕੇ ਸਹਾਰਾ ਜਿਹਾ ਦੇ ਕੇ ਚੜ੍ਹਾ ਤਾ ਦਿਓ। ਜਦ ਕਹਿੰਦਾ ਗਲ ਵੱਢਿਆ ਗਿਆ, ਫਿਰ ਤਾਂ ਮੈਂ ਆਪੇ ਰੁੜ ਕੇ ਆ ਜਾਣਾ। ਮਤਲਬ ਤੁਹਾਡੇ ਮਨ ਦੀ ਅਵਸਥਾ ਉਹੋ ਜਿਹੀ ਹੋ ਜਾਂਦੀ ਆ। ਜਦ ਉਹਨੂੰ ਗੰਡਾਸਾ ਦਿਖਾਇਆ, ਕਹਿੰਦੇ ਇਹ ਤੈਨੂੰ ਪਤਾ ਕੀ ਚੀਜ਼ ਆ? ਕਹਿੰਦਾ ਯਾਰ ਇਹ ਤਾਂ ਬੜੀ ਕਮਾਲ ਦੀ ਚੀਜ਼ ਆ, ਇਹਦੇ ਨਾਲ ਤਾਂ ਦੁੱਖ ਕੱਟੇ ਜਾਂਦੇ ਆ ਸਾਰੇ ਤੁਹਾਡੇ। ਜਦੋਂ ਬੰਦੇ ਕੋਲ ਸਾਰਾ ਕੁਛ ਹੁੰਦਾ ਉਹ ਉੱਦਾਂ ਦੇ ਬਿਆਨਬਾਜ਼ੀਆਂ ਦਿੰਦਾ। ਅਤੇ ਜਿੰਨੇ ਹੁਣ ਆ ਵਿਦਿਆਰਥੀ ਵੀਜ਼ੇ ਵਾਲੇ ਆ, ਜਿਹੜੇ ਔਖੇ ਆ, ਤੰਗ ਆ, ਪਰੇਸ਼ਾਨ ਆ, ਉਹਨਾਂ ਨੂੰ ਲੱਗਦਾ ਜੇ ਯਾਰ ਇਹ ਲੋਕ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ ਪੀ ਆਰ ਹੋਣੇ ਆ।
0: ਨਹੀਂ ਚਲੋ, ਖੈਰ ਆਈ ਥਿੰਕ ਬਹੁਤ ਸ਼ਾਇਦ ਇਸ ਚੀਜ਼ ਤੋਂ ਉੱਭਰ ਵੀ ਆਏ ਹੋਣਗੇ। ਪਰ ਗੱਲ ਇਹ ਆ ਕਿ ਜਦੋਂ ਕੋਈ ਇੱਦਾਂ ਦੀ ਗੱਲਬਾਤ ਤੁਰਦੀ ਆ ਤਾਂ ਜ਼ਰੂਰੀ ਨਹੀਂ ਕਿ ਸਿਰਫ ਜਿਹੜਾ ਬੰਦਾ ਉਸ ਰਾਹ ਦੇ ਉੱਤੇ ਜਾਂ ਸਟੂਡੈਂਟ ਆ ਸਿਰਫ ਉਹਦਾ ਹੀ ਮਨ ਦੁੱਖਦਾ। ਹਰ ਕੋਈ ਜਿਹੜਾ ਵੀ ਬੰਦਾ ਕਿਸੇ ਪ੍ਰਤੀ ਦਰਦ ਰੱਖਦਾ ਵਾ, ਉਹ ਇਹ ਚੀਜ਼ ਜ਼ਰੂਰ ਸੋਚਦਾ ਵੀ ਯਾਰ ਆਹ ਤਾਂ ਧੱਕਾ ਨਾ ਹੋਣਾ।
1: ਕਿਸੇ ਦਾ ਭੈਣ ਭਾਈ ਆ, ਕਿਸੇ ਦਾ ਕੋਈ ਯਾਰ ਦੋਸਤ ਆ, ਜਿਹੜਾ ਹੁਣ ਮਾਈਗ੍ਰੈਂਟ ਨੇਚਰ ਦੇ ਬੰਦੇ ਆ ਜਾਂ ਜਿਹੜੇ ਆਪ ਭੱਜ ਕੇ ਬੱਸ ਚੜ੍ਹੇ ਸੀ, ਹੈ ਨਾ, ਅਤੇ ਉਹ ਦਰਦ ਪਛਾਣਦੇ ਆ ਕਿਉਂਕਿ ਉਹਨਾਂ ਨੇ ਉਹ ਦਰਦ ਹੰਢਾਇਆ ਹੋਇਆ ਆਮ ਤੌਰ 'ਤੇ ਬਹੁਤਿਆਂ ਨੇ। ਪਰ ਜਿਹੜੇ ਇਸ ਦੇਸ਼ 'ਚ 3-4 ਪੁਸ਼ਤਾਂ ਤੋਂ ਰਹਿ ਰਹੇ ਆ, ਚਿੱਟੀ ਚੰਮ ਦੇ ਲੋਕ ਆ, ਹੈ ਨਾ, ਉਹਨਾਂ ਨੂੰ ਉਹ ਦਰਦ ਉਸ ਢੰਗ ਨਾਲ ਮਹਿਸੂਸ ਨਹੀਂ ਹੁੰਦਾ। ਉਹ ਸੈਲਫਿਸ਼ ਹੋ ਕੇ ਸੋਚਦੇ ਆ, ਉਹ ਕਹਿੰਦੇ ਨਹੀਂ ਨਹੀਂ ਜੀ, ਜੇ ਤੁਸੀਂ ਇੱਦਾਂ ਨਹੀਂ ਸੋਚਦੇ ਤਾਂ ਮਤਲਬ ਤੁਸੀਂ ਆਸਟ੍ਰੇਲੀਅਨ ਹੋ ਹੀ ਨਹੀਂ ਸਕਦੇ, ਤੁਸੀਂ ਅਸਲਮਾਨਿਆਂ 'ਚ ਆਸਟ੍ਰੇਲੀਅਨ ਨਹੀਂ, ਉਹਨਾਂ 'ਚ ਆਸਟ੍ਰੇਲੀਅਨ ਹੋਣ ਦੇ ਪੈਮਾਨੇ ਹੋਰ ਨੇ। ਇਸ ਕਰਕੇ ਤੁਸੀਂ ਸੋਸ਼ਲ ਮੀਡੀਆ 'ਤੇ ਜਦ ਇਸ ਕਿਸਮ ਦੀ ਖਬਰ ਪਾਈ ਜਾਂਦੀ ਆ, ਹੋ ਸਕਦਾ ਉੱਥੇ IT ਸੈੱਲਾਂ ਦੀ ਵੀ ਭਰਮਾਰ ਹੋਵੇ, ਜਾਂ ਤੁਸੀਂ ਉਹਨਾਂ ਲੋਕਾਂ ਦੇ ਪ੍ਰੋਫਾਈਲ ਜਿਹੜੇ ਉਹ ਗੰਦੀਆਂ ਗਾਲਾਂ ਕੱਢਦੇ, ਰੇਸਿਜ਼ਮ ਫੈਲਾਉਂਦੇ ਆ ਨਾ। ਬਈ ਜੇ ਕੋਈ ਬੰਦਾ ਕਹਿੰਦਾ ਯਾਰ ਮੈਂ ਇਸ ਮੁਲਕ ਦਾ ਵੀਜ਼ਾ ਕਿਵੇਂ ਲੈ ਸਕਦਾ, ਥੱਲੇ 100 ਗਾਲ ਕੱਢ ਦਿੰਦੇ, ਜਿੱਥੇ ਹੈਗਾ ਉੱਥੇ ਰਹਿ। ਪਰ ਉਹ ਬੰਦਿਆਂ ਦੇ ਜਦ ਤੁਸੀਂ ਪ੍ਰੋਫਾਈਲ ਖੋਲ੍ਹ ਕੇ ਦੇਖਦੇ ਹੋ, ਜਾਂ ਤਾਂ ਉਹ ਲੌਕ ਹੁੰਦੇ ਆ, ਬਲੌਕ ਹੁੰਦੇ ਆ, ਜਾਂ ਉਹਨਾਂ ਨੇ ਪ੍ਰੋਟੈਕਟ ਕੀਤੇ ਹੁੰਦੇ ਆ, ਅਤੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਇਹ ਪ੍ਰੋਫਾਈਲ ਆਇਆ ਕਿੱਥੋਂ ਆ। ਅਤੇ ਹੁਣ ਇਹੋ ਜਿਹੀ ਹੋਈ ਇੱਕ ਖਬਰ ਜਿਹੜੀ 7 ਨੇ ਪਾਈ ਆ, ਉਹਦੇ ਥੱਲੇ ਵੀ ਮੈਂ ਕਮੈਂਟਰੀ ਲੋਕਾਂ ਦੀ ਪੜ੍ਹਦਾ ਸੀ। ਇੱਕ ਅੰਦੇਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਪ੍ਰਾਈਮ ਮਿਨਿਸਟਰ ਜਿਹੜੇ ਸਾਡੇ ਨੇ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਜੇ ਉਹ ਸ਼ੁੱਕਰ ਸ਼ਨਿਚਰਵਾਰ ਨੂੰ ਅਮਰੀਕਾ ਜਾਂਦੇ ਆ, ਅਤੇ ਉਦੋਂ ਪਹਿਲਾਂ ਕੱਲ੍ਹ ਵੀਰਵਾਰ ਨੂੰ, ਥਰਸਡੇ ਨੂੰ, ਕੋਈ ਨਾ ਕੋਈ ਅਨਾਊਂਸਮੈਂਟ ਸਰਕਾਰ ਵੱਲੋਂ ਆ ਸਕਦੀ ਹੈ। 7 ਦਾ ਇੱਕ ਸੀਨੀਅਰ ਪੱਤਰਕਾਰ ਆ, ਉਹਨੂੰ ਕਿਸੇ ਸੀਨੀਅਰ ਮੰਤਰੀ ਨੇ ਦੱਸਿਆ
0: ਸੋਰਸਿਸ ਦੇ ਵਾਲੇ ਨਾਲ।
1: ਹਾਂਜੀ, ਹੁਣ ਉਹ ਨੋਬਡੀ ਨੋਜ਼ ਕਿ ਉਹ ਕਿੰਨੇ ਕੁ ਪੁਖਤਾ ਪੱਧਰ 'ਤੇ, ਕਿਉਂਕਿ ਲਾਸਟ ਟਾਈਮ 'ਤੇ ਵੀ ਜਦ ਪ੍ਰੈਸ ਕਲੱਬ ਨੂੰ ਸੰਬੋਧਨ ਕਰਨਾ ਸੀ ਹੋਮ ਅਫੇਅਰ ਮਿਨਿਸਟਰ ਨੇ, ਲਾਸਟ ਮਿੰਟ 'ਤੇ ਵੀ ਟਾਲਾ ਵੱਟ ਲਿਆ ਗਿਆ ਸੀ, ਇਹ ਕਹਿ ਕੇ ਕਿ ਸਰਕਾਰ ਕੈਬਨਿਟ ਅੰਦਰ ਖਾਤੇ ਆਪਸ 'ਚ ਗੱਲਾਂ ਬਾਤਾਂ ਕਰ ਰਹੀ ਆ ਵੀ ਕਿਹੜੇ ਕਿਹੜੇ ਲੋਕਾਂ 'ਤੇ ਕਿਹੜੇ ਕਿਹੜੇ ਵੀਜ਼ਿਆਂ 'ਤੇ ਸ਼ਿਕੰਜਾ ਕੱਸਿਆ ਜਾਣਾ। ਪਰ ਉਸ ਸੰਬੰਧੀ ਉਮੀਦ ਜ਼ਾਹਰ ਕੀਤੀ ਜਾ ਸਕਦੀ ਆ ਕਿ ਕੱਲ੍ਹ ਨੂੰ ਇਸ ਸੰਬੰਧੀ ਕੋਈ ਅਨਾਊਂਸਮੈਂਟ ਆਉਣੀ ਆ, ਕਿਉਂਕਿ ਪੌਲੀਨ ਹੈਨਸਨ 7.5 lakh ਬੰਦੇ ਨੂੰ ਘਟਾਉਣ ਦੀ ਗੱਲ ਕਹਿ ਰਹੀ ਆ ਅਗਲੇ 3 ਸਾਲਾਂ ਦੌਰਾਨ। ਅਜੇ ਤੱਕ ਉਹਦਾ ਕੋਈ ਵਜੂਦ ਕੋਈ ਨਾਂ ਨਿਸ਼ਾਨ ਨਹੀਂ ਆ, ਪਰ ਜਿਸ ਕਿਸਮ ਨਾਲ ਉਹਨੇ ਆ ਜ਼ਿਮਨੀ ਚੋਣਾਂ ਜਿੱਤ ਰਹੀ ਆ ਜਾਂ ਜਿਸ ਕਿਸਮ ਨਾਲ ਉਹਦਾ ਪ੍ਰਭਾਵ ਆਸਟ੍ਰੇਲੀਆ ਦੇ ਲੋਕਾਂ 'ਤੇ ਜੇ ਆਪਾਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਉਹ ਬਣਦਾ ਦਿਸਦਾ ਨਜ਼ਰ ਆ ਰਿਹਾ, ਜਿਹਨੂੰ ਲੈ ਕੇ ਸਰਕਾਰ ਚਿੰਤਤ ਆ। ਅਤੇ ਕੋਲੀਸ਼ਨ ਜਿਹੜੀ ਆ ਲਿਬਰਲ ਪਾਰਟੀ ਆ ਨੈਸ਼ਨਲਜ਼ ਨੇ ਉਹ ਇੱਕ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਨਹੀਂ ਆ ਸਕੇ ਕਿ ਸਰਕਾਰ ਨੂੰ ਉਹ ਬਰਾਬਰ ਦੀ ਟੱਕਰ ਦੇ ਸਕਣ। ਇਸ ਕਰਕੇ ਹੁਣ ਆਸਟ੍ਰੇਲੀਆ 'ਚ 3 ਪਾਰਟੀ ਵਾਲਾ ਜਾਦੂ ਮੰਤਰ ਚੱਲ ਰਿਹਾ, ਲੇਬਰ, ਕੋਲੀਸ਼ਨ ਅਤੇ ਵਨ ਨੇਸ਼ਨ। ਇਹਨਾਂ 3 ਦਾ ਮਾਈਗ੍ਰੇਸ਼ਨ ਜਾਂ ਜਿਹੜੀਆਂ ਪ੍ਰਵਾਸ ਨੀਤੀਆਂ ਨੇ ਉਹਦੇ ਨੂੰ ਲੈ ਕੇ ਲੋਕਾਂ ਨੂੰ ਆਪਣੇ ਵੱਲ ਰਿਝਾਉਣ ਦਾ ਇਸ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਆ, ਤਹੱਈਆ ਕੀਤਾ ਜਾ ਰਿਹਾ। ਸਰਕਾਰ ਇਹ ਕਹਿ ਰਹੀ ਆ ਵੀ ਅਸੀਂ 3 ਲੱਖ ਤੋਂ ਘਟਾ ਕੇ 2,25,000 ਦੇ ਆਸ ਪਾਸ ਨੈੱਟ ਮਾਈਗ੍ਰੇਸ਼ਨ ਨੂੰ ਲਿਆ ਸਕਦੇ ਹਾਂ, ਪਰ ਉਹ ਕਿਵੇਂ ਪੋਸੀਬਲ ਆ? ਬ੍ਰਿਜਿੰਗ ਵੀਜ਼ੇ 'ਤੇ ਬੜੇ ਲੋਕ ਨੇ, ਉਹ ਵੀ ਲੋਕਾਂ ਨੂੰ ਚੁਭਦੇ ਆ। ਜਿਹੜੇ ਆਸਟ੍ਰੇਲੀਆ 'ਚ ਵਿਦਿਆਰਥੀ ਵੀਜ਼ੇ 'ਤੇ ਲੋਕ ਆਉਂਦੇ ਆ ਉਹਨਾਂ ਦੇ ਨਾਲ ਬੱਚੇ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪਤੀ ਪਤਨੀ ਪਾਰਟਨਰ ਆਉਂਦੇ ਆ, ਮੁੜ ਕੇ ਉਹ ਪਾਰਟਨਰ ਨੇ ਜਿਹੜੇ ਉਹਨਾਂ ਦਾ ਫਿਰ ਸਟੂਡੈਂਟ ਵੀਜ਼ਾ ਪਾ ਦਿੱਤਾ ਜਾਂਦਾ। ਬਹੁਤ ਸਾਰੇ ਲੋਕ ਆਸਟ੍ਰੇਲੀਆ 'ਚ ਇਹੋ ਜਿਹੇ ਆ ਜਿਹੜੇ 8-8, 10-10 ਸਾਲ ਤੋਂ ਜਿਹਨਾਂ ਦਾ ਕੁਛ ਬਣ ਨਹੀਂ ਰਿਹਾ, ਕਿਉਂਕਿ ਕਿਤੇ ਨਾ ਕਿਤੇ ਮਨ 'ਚ ਤਾਂ ਇਹੀ ਹੁੰਦਾ ਵੀ ਯਾਰ PR ਲੈਣੀ ਆ, ਇੰਨੇ ਪੈਸੇ ਲੱਗ ਗਏ, ਜ਼ਿੰਦਗੀ ਦੇ ਇੰਨੇ ਸਾਲ ਲੱਗ ਗਏ। ਚਾਹੇ ਅਸੀਂ ਆਪਣੇ ਵਿਦਿਆਰਥੀ ਵੀਜ਼ੇ ਦੀ ਐਪਲੀਕੇਸ਼ਨ 'ਤੇ ਇਹ ਲਿਖ ਕੇ ਆਉਂਦੇ ਹਾਂ ਕਿ ਆਸਟ੍ਰੇਲੀਆ ਅਸੀਂ ਮਹਿਜ਼ ਪੜ੍ਹਾਈ ਕਰਨ ਜਾ ਰਹੇ ਹਾਂ ਅਤੇ ਸਾਡਾ ਉੱਥੇ ਪੱਕੇ ਤੌਰ 'ਤੇ ਵਸਨੀਕ ਬਣਨ ਦਾ ਕੋਈ ਇਰਾਦਾ ਨਹੀਂ ਆ, ਪਰ ਮਕਸਦ ਬਹੁਤੇ ਲੋਕਾਂ ਦਾ ਇਹੀ ਹੁੰਦਾ ਇੱਥੇ ਪੱਕੇ ਤੌਰ 'ਤੇ ਵਸਨੀਕ ਬਣਨਾ। ਅਤੇ ਉਸ ਆਸ ਵਿੱਚ ਲੋਕ ਫਿਰ ਵੀਜ਼ੇ ਵਧਾਈ ਜਾਂਦੇ ਆ, ਵੱਖੋ ਵੱਖਰੀ ਕਿਸਮ ਦੇ ਕੋਰਸ ਲੈਂਦੇ ਆ, ਕਿਉਂਕਿ ਐਜ਼ ਏ ਮਾਈਗ੍ਰੇਸ਼ਨ ਏਜੰਟ ਮੈਨੂੰ ਵੀ ਹੁਣ ਲੋਕਾਂ ਦੇ ਦੁੱਖ ਦਰਦ ਤਕਲੀਫਾਂ ਸੁਣਨ ਦਾ ਮੌਕਾ ਮਿਲਦਾ। ਸਰਕਾਰ ਦਾ ਕੀ ਆ, ਜਿਹੜੀਆਂ ਵਧੀਆ ਹਾਈ ਫਾਈ ਪੜ੍ਹਾਈਆਂ ਨੇ ਉਹਦੇ 'ਚ PR-ਾਂ ਦੇ ਚਾਂਸ ਹੈ ਨਹੀਂ ਗੇ। ਜਿਹੜੇ ਆ ਸਰਟੀਫਿਕੇਟ 3 ਸਰਟੀਫਿਕੇਟ 4 ਕੋਰਸ ਨੇ ਕੰਸਟਰਕਸ਼ਨ ਦੇ, ਕੋਈ ਪਲੰਬਰ ਆ, ਕੋਈ ਕੈਬਨਿਟ ਮੇਕਰ ਆ, ਕੋਈ ਕਾਰਪੈਂਟਰ ਆ, ਇਹਨਾਂ ਦੇ ਵੀਜ਼ੇ ਬ੍ਰਿਕਲੇਅਰ ਵਾਲਿਆਂ ਦੇ ਠਾਹ ਠਾਹ ਕਰਕੇ 65-70 ਪੁਆਇੰਟਾਂ 'ਤੇ ਲੱਗੀ ਜਾਂਦੇ ਆ। ਅਤੇ ਜੇ ਉੱਥੋਂ ਆਸਟ੍ਰੇਲੀਆ ਦਾ ਵੀਜ਼ਾ ਇਹਨਾਂ 'ਚ ਲਾਉਣਾ ਹੋਵੇ ਤਾਂ ਵੀਜ਼ਾ ਮਿਲਦਾ ਕੋਈ ਨਹੀਂ। ਸੋ ਵਿਦਿਆਰਥੀਆਂ ਕੋਲ ਆਪਸ਼ਨ ਕੀ ਹੁੰਦੀ ਆ ਕਿ ਕਿਵੇਂ ਨਾ ਕਿਵੇਂ ਜਹਾਜ਼ ਦੀ ਬਾਰੀ ਨੂੰ ਹੱਥ ਪੈ ਜੇ, ਇੱਥੇ ਆ ਜਾਈਏ, ਅਤੇ ਮੁੜ ਕੇ ਫਿਰ ਜਿਹੜਾ ਉਹ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਆ ਉਹ ਬੜੀ ਦੇਰ ਤੱਕ ਲੋਕਾਂ ਨੇ ਆਪਣਾ AQF ਲੈਵਲ ਕੋਰਸ ਦਾ ਲੈਵਲ ਸੇਮ ਰੱਖਣ ਲਈ ਵਰਤਿਆ। ਮੰਨ ਲਓ ਬੈਚਲਰਸ ਦੀ ਪੜ੍ਹਾਈ 'ਚ ਬੱਚਾ ਆਇਆ, ਸਰਟੀਫਿਕੇਟ 3-4 ਕਰਕੇ ਨਾਲ ਉਹਦੀ COE ਵੱਡੇ ਕੋਰਸ ਦੀ ਲੈ ਲਈ ਵੀ ਮੈਂ ਕੱਲ੍ਹ ਨੂੰ ਇਹ ਕਰੂੰ, ਮੁੜ ਕੇ ਮੇਰਾ ਜੀ ਵੀਜ਼ਾ ਮੁੱਕ ਗਿਆ ਅਤੇ TR ਪਾ ਦਿੱਤੀ। ਸੋ ਉਹਨੂੰ ਇੱਕ ਜ਼ਰੀਆ, ਇੱਕ ਢੰਗ ਤਰੀਕਾ, ਜੇ ਉਹ 25,000-30,000 ਬੱਚੇ ਕੋਲ COE ਸੀ ਤਾਂ ਪੜ੍ਹਦੇ ਤਕਰੀਬਨ 5-10,000 ਹੀ ਸੀਗੇ ਉਹ, ਕਿਉਂਕਿ ਜਾਨੂੰ ਵੀਜ਼ਾ ਮੁੱਕ ਜਾਂਦਾ ਸੀ। ਸੋ ਸਰਕਾਰ ਨੇ ਹੁਣ ਘੱਟੋ ਘੱਟ ਉਹ ਕੋਰਸ ਤਾਂ ਕਹਿ ਹੀ ਦਿੱਤਾ ਵੀ ਅਸੀਂ ਬੰਦ ਕਰਨ ਲੱਗੇ ਹਾਂ, ਇਹਨੂੰ ਵੀਜ਼ਾ ਹੋਪਿੰਗ ਲਈ ਵਰਤਿਆ ਜਾ ਰਿਹਾ ਨਾ ਕਿ ਪੜ੍ਹਨ ਲਈ ਵਰਤਿਆ ਜਾ ਰਿਹਾ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਸਰਕਾਰ ਦੀ ਮਨਸ਼ਾ ਜ਼ਾਹਰ ਹੁੰਦੀ ਆ ਕਿ ਉਹ ਇਹਨਾਂ ਚੀਜ਼ਾਂ 'ਤੇ ਸ਼ਿਕੰਜਾ ਕਸਣਗੇ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਸੀ ਜਿਹੜੇ ਉਹ ਆ ਜਾਂਦੇ ਸੀ ਇਹਨਾਂ ਕੋਲ, ਹੁਣ ਉਹਨਾਂ ਦੇ ਵਿਜ਼ਟਰ ਵੀਜ਼ੇ ਨੂੰ ਲੈ ਕੇ ਵੀ ਸਵਾਲੀਆ ਨਿਸ਼ਾਨ ਨੇ। ਅੱਗੇ 3 ਸਾਲ ਦਾ ਵਿਜ਼ਟਰ ਵੀਜ਼ਾ ਦੇ ਦਿੱਤਾ ਜਾਂਦਾ ਸੀ, ਰਣਜੋਤ 18 ਮਹੀਨੇ 'ਚ 12 ਮਹੀਨੇ ਮਾਪੇ ਰਹਿ ਸਕਦੇ ਸੀ, ਹੁਣ ਬਹੁਤ ਸਾਰੇ ਕੇਸਾਂ 'ਚ ਸਿਰਫ ਅਤੇ ਸਿਰਫ 3 ਮਹੀਨੇ ਦਾ 6 ਮਹੀਨੇ ਦਾ ਵੀਜ਼ਾ ਮਿਲ ਰਿਹਾ। ਅਤੇ ਉੱਤੇ ਬਹੁਤ ਸਾਰੇ ਲੋਕਾਂ ਦੇ 8503 ਕੰਡੀਸ਼ਨ ਜਿਹਨੂੰ ਨੋ ਫਰਦਰ ਸਟੇ ਕਹਿੰਦੇ ਆ ਉਹ ਲਾ ਦਿੱਤੀ ਜਾਂਦੀ ਤਾਂ ਕਿ ਤੁਸੀਂ ਆਸਟ੍ਰੇਲੀਆ ਜਾ ਕੇ ਆਪਣਾ ਵੀਜ਼ਾ ਨਾ ਵਧਾ ਸਕੋ। ਕੁਛ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਕਿ ਸਰਕਾਰ ਦੀ ਮਨਸ਼ਾ ਕੀ ਆ, ਕਿਸ ਪਾਸੇ ਨੂੰ ਜਾ ਰਹੀ ਆ। ਅੱਗੇ ਮਾਪੇ ਆਉਂਦੇ ਸੀ ਇੱਥੇ, 67 ਸਾਲ ਦੀ ਉਮਰ ਹੁੰਦੀ ਸੀ, ਫੈਮਿਲੀ ਬੈਲੈਂਸ ਟੈਸਟ ਮੀਟ ਕਰਦੇ ਸੀ ਆਰਾਮ ਨਾਲ ਪੇਰੈਂਟ ਵੀਜ਼ਾ ਪਾ ਕੇ, ਜਦ ਤੱਕ ਉਹਨਾਂ ਦੇ ਪੇਰੈਂਟ ਵੀਜ਼ਾ 30-35 ਸਾਲ ਆਉਣਾ ਨਹੀਂ ਬ੍ਰਿਜਿੰਗ ਵੀਜ਼ੇ 'ਤੇ ਆਸਟ੍ਰੇਲੀਆ ਰਹੀ ਜਾਂਦੇ ਸੀ। ਪਰ ਹੁਣ ਸਰਕਾਰ ਨੂੰ ਲੱਗਦਾ ਕਿ ਇੱਦਾਂ ਤਾਂ ਬਹੁਤ ਦੁਨੀਆ ਇੱਥੇ ਆਜੂਗੀ ਜਾਂ ਆ ਚੁੱਕੀ ਆ, ਹੁਣ ਘੱਟੋ ਘੱਟ 4 ਲੱਖ ਬੰਦਾ ਇਸ ਵੇਲੇ ਇੱਦਾਂ ਦਾ ਹੀ ਤੁਰਿਆ ਫਿਰਦਾ ਜਿਹੜਾ ਬ੍ਰਿਜਿੰਗ ਏ 'ਤੇ ਆ, ਜਿਹਨੇ ਕਿਸੇ ਨਾ ਕਿਸੇ ਕਿਸਮ ਦਾ ਵੀਜ਼ਾ ਪਾਇਆ ਹੋਇਆ ਜਾਂ ਜਿਹਦਾ ਕੇਸ ਟ੍ਰਾਈਬਿਊਨਲ 'ਚ ਆ, ਫੈਡਰਲ 'ਚ ਆ, ਜਾਂ ਜੋ ਕਿਸੇ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਆ। ਇੱਕ ਵੀਜ਼ੇ ਦਾ ਫੈਸਲਾ ਹੁੰਦਾ ਉਹ ਦੂਜਾ ਵੀਜ਼ਾ ਪਾ ਦਿੰਦੇ ਆ, ਦੂਜੇ ਦਾ ਹੁੰਦਾ ਤੀਜਾ ਪਾ ਦਿੰਦੇ ਆ। ਸਰਕਾਰ ਨੂੰ ਲੱਗਦਾ ਕਿ ਇਹਨਾਂ ਲੋਕਾਂ ਦੀ ਮਨਸ਼ਾ ਉਹ ਨਹੀਂ ਆ, ਇਹ ਮਹਿਜ਼ ਇੱਥੇ ਰਹਿਣ ਲਈ ਕਿਵੇਂ ਨਾ ਕਿਵੇਂ ਜਾਇਜ਼ ਨਜਾਇਜ਼ ਹੱਥਕੰਡੇ ਵਰਤੇ ਜਾ ਰਹੇ ਆ, ਅਤੇ ਉਸ ਕਿਸਮ ਦੇ ਲੂਪ ਹੋਲ ਲੱਭੇ ਵੀ ਜਾਂਦੇ ਆ, ਮਾਈਗ੍ਰੇਸ਼ਨ ਏਜੰਟ ਵੱਲੋਂ ਲੋਕਾਂ ਨੂੰ ਦੱਸੇ ਜਾਂਦੇ ਆ ਜਾਂ ਉਹ ਹੁੰਦੇ ਆ ਸਰਕਾਰ ਦੇ, ਅਤੇ ਉਹਨਾਂ ਨੂੰ ਬੰਦ ਕਰਨ ਦੀਆਂ ਵੀ ਤਿਆਰੀਆਂ ਨੇ। ਆਉਣ ਵਾਲੇ ਦਿਨ, ਆਉਣ ਵਾਲੇ 1-2 ਮਹੀਨੇ ਬੜੇ ਕਰੂਸ਼ਲ ਨੇ, ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜੋ ਇੱਥੋਂ ਦੇ ਪੱਕੇ ਵਸਨੀਕ ਨਹੀਂ?
0: ਹੁੰਦਾ ਹੀ ਆ, ਸਰਕਾਰ ਨੂੰ ਇੱਕ ਆਪਣੇ ਜਦੋਂ ਪ੍ਰੈਸ਼ਰ ਬਣ ਜਾਂਦਾ, ਜੋ ਕਿ ਹੁਣ ਮਾਹੌਲ 'ਚੋਂ ਬਣਿਆ, ਸਪੈਸ਼ਲੀ ਜਦੋਂ ਕੋਈ ਵਿਰੋਧੀ ਧਿਰ ਉੱਦਾਂ ਦਾ ਕੋਈ ਫੈਸਲਾ ਕਰ ਰਹੀ ਹੈ। ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਮਸਲਾ ਇੱਥੇ ਨਹੀਂ ਹੈ। ਜੇ ਸਰਕਾਰ ਨੇ ਕੁਛ ਇਸ ਸੰਬੰਧ ਵਿੱਚ ਆਪਣੇ ਪੈਰ ਪੱਕੇ ਕਰਨੇ ਆ, ਅਤੇ ਇਸ ਟਾਈਮ ਦੇ ਉੱਤੇ ਬਹੁਤੇ ਲੋਕਾਂ ਦੀ ਸਮੱਸਿਆ ਇਹ ਆ ਵੀ ਉਹਨਾਂ ਦੇ ਚੁੱਲ੍ਹੇ ਬੰਦ ਹੋ ਰਹੇ ਆ, ਚੁੱਲ੍ਹੇ ਠੰਡੇ ਹੋ ਰਹੇ ਆ, ਸੋ ਉਸ ਪਾਸੇ ਨੂੰ ਜੇਕਰ ਸੋਚਣ, ਕੋਈ ਪ੍ਰੋਪਰਟੀ ਦਾ ਜਿਹੜਾ ਲੋਕਾਂ ਦਾ ਮੰਦਾ ਪਿਆ ਵਾ ਉਸ ਪਾਸੇ ਨੂੰ ਜੇ ਕਿਤੇ ਸੋਚਣ, ਲੋਕਾਂ ਦੀਆਂ ਨੌਕਰੀਆਂ ਦਾ ਸੋਚਣ, ਉਹ ਸਾਰਾ ਕੁਛ ਜਿਹੜਾ ਉਹ ਸਾਈਡ ਲਾਈਨ ਦੇ ਉੱਤੇ ਹੋ ਗਿਆ, ਜੋ ਕਿ ਲੋਕਾਂ ਦੀ ਅਸਲ ਪੀੜ ਆ। ਮੈਨੂੰ ਨਹੀਂ ਲੱਗਦਾ ਕਿ ਮਾਈਗ੍ਰੇਸ਼ਨ ਮਾਈਗ੍ਰੇਸ਼ਨ ਕਰਕੇ ਕੋਈ ਪੋਲੀਨ ਹੈਂਸਨ ਬਹੁਤ ਵਧੀਆ, ਹਾਂ 1% ਤੱਕ ਇੱਕ ਹੱਦ ਤੱਕ ਗ੍ਰਾਫ ਕਿਤੇ ਨਾ ਕਿਤੇ ਸੁਧਰ ਰਿਹਾ ਹੋਊਗਾ, ਕਿਤੇ ਕਿਸੇ ਇੱਕ ਇਲਾਕੇ ਤੱਕ ਜਾਂ ਫਿਰ ਜਿਹੜੇ ਹੁਣ ਖੇਤਰੀ ਇਲਾਕਿਆਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਉੱਥੋਂ ਤੱਕ। ਪਰ ਜਦੋਂ ਆਪਾਂ ਸ਼ਹਿਰੀ ਇਲਾਕਿਆਂ ਦੀ ਆਪਾਂ ਗੱਲ ਕਰਾਂਗੇ ਤਾਂ ਫਿਰ ਮੈਨੂੰ ਲੱਗਦਾ ਵੀ ਇੱਥੇ ਸ਼ਾਇਦ ਸਰਕਾਰ ਨੂੰ ਇਸ ਪਾਸੇ ਨੂੰ ਸੋਚਣਾ ਚਾਹੀਦਾ, ਜਿੱਥੇ ਸਰਕਾਰ ਇਹ ਵਾਅਦਾ ਕਰਕੇ ਅਤੇ ਆਪਣਾ ਗ੍ਰਾਫ ਉੱਚਾ ਕਰਕੇ ਆਈ ਹੀ ਕਿ ਆਪਾਂ ਘਰ ਬਣਾਵਾਂਗੇ, ਆਪਾਂ ਇੰਨੇ ਲੱਖ ਘਰ ਬਣਾਵਾਂਗੇ, ਆਈ ਥਿੰਕ 2 ਲੱਖ ਹੀ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀ ਬਣਾਉਣੇ ਸੀ, ਜਿਹੜੇ ਲੋਕ ਆਪ ਬਣਾ ਰਹੇ ਸੀ ਆਪਣੇ ਪੱਲਿਓਂ, ਉਹਨਾਂ ਉਹ ਵੀ ਬੰਦ ਕਰਾ ਤੇ, ਉਹਨਾਂ ਦਾ ਵੀ ਚੁੱਲ੍ਹਾ ਬੰਦ ਕਰਾ ਤਾ, ਬੇੜੇ ਕਰਕ ਕਰਾ ਤੇ, ਬਿਲਡਰ ਰੋਂਡ ਹੈ, ਰੀਅਲ ਸਟੇਟ ਵਾਲੇ ਰੋਂਡ ਹੈ, ਜਿਨ੍ਹਾਂ ਨੇ ਇਨਵੈਸਟ ਕੀਤਾ ਸੀ ਉਹ ਰੋਂਡ ਹੈ। ਸੋ ਆਈ ਥਿੰਕ ਜੇਕਰ ਕੋਈ ਵੀ ਨੁਮਾਇੰਦਾ ਕਿਤੇ ਕੋਈ ਸੁਣਦਾ ਕਰਦਾ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਦਾ ਧਿਆਨ ਦਿਵਾਉਣ ਦੀ ਲੋੜ ਆ। ਆਹ ਚੀਜ਼ਾਂ ਦੇ ਨਾਲ ਕੁਛ ਨਹੀਂ ਹੋਣ ਵਾਲਾ, ਇਹਦੇ ਨਾਲ ਤਾਂ ਉਲਟਾ ਸਗੋਂ ਹੋਰ ਸਰਕਾਰ ਇੱਕ ਪੱਖ ਨੂੰ, ਇੱਕ ਖਿੱਤੇ ਨੂੰ ਤਾਂ ਗਵਾ ਹੀ ਚੁੱਕੀ ਆਪਣੇ ਖਾਤੇ 'ਚੋਂ, ਅਤੇ ਦੂਸਰੇ ਨੂੰ ਵੀ ਗਵਾਊਗੀ, ਕਿਉਂਕਿ ਇਹ ਵੀ ਉਹੋ ਜਿਹੇ, ਉਹ ਵੀ ਉਹੋ ਜਿਹੇ, ਤਾਂ ਚਲੋ ਫਿਰ ਠੀਕ ਆ, ਫਿਰ ਉਹੋ ਹੀ ਚੰਗੇ ਫਿਰ ਇਹਦੇ ਨਾਲੋਂ, ਕਿਉਂਕਿ ਇੱਕ ਚੀਜ਼ ਜਿਹੜੀ ਆ ਮਾਰਕੀਟ ਦੇ ਵਿੱਚ ਬੜੀ ਸੋਹਣੀ ਜਚਾਈ ਜਾ ਰਹੀ ਹੈ ਇਸ ਟਾਈਮ ਦੇ ਉੱਤੇ, ਉਹ ਇਹ ਆ ਕਿ ਹੋਰ ਨਹੀਂ ਕੁਛ ਤਾਂ ਪਲੀਨ ਹੈਂਸਨ ਵਰਗੀ ਕਿਤੇ ਆ ਕੇ ਅਤੇ ਕਿਤੇ ਕਾਰੋਬਾਰਾਂ ਨੂੰ ਤਾਂ ਠੀਕ ਕਰ ਦੂੰ। ਬਿਲਕੁਲ ਉਸੇ ਤਰ੍ਹਾਂ ਜਿੱਦਾਂ BJP ਆਉਣ ਵਾਲੀ ਸੀ ਅਤੇ ਲੋਕ ਇਹ ਗੱਲਾਂ ਕਰਨੀਆਂ ਸ਼ੁਰੂ ਹੋ ਗਏ ਸੀ, ਜਾਂ ਵਪਾਰੀ ਬੰਦਾ ਵਾ ਹੋਰ ਨਹੀਂ ਕੁਛ ਤਾਂ ਬਿਜ਼ਨਸ ਦਾ ਤਾਂ ਕੁਛ ਕਰੂਗਾ ਨਾ, ਉਹਨੇ ਸਭ ਤੋਂ ਪਹਿਲਾਂ ਬਿਜ਼ਨਸ ਹੀ ਜਿਹੜੇ ਬਾਅਦ 'ਚੋਂ ਵਪਾਰੀ ਸਭ ਤੋਂ ਵੱਧ ਤੰਗ ਨੇ ਇਸ ਟਾਈਮ। ਸੇਮ ਇੱਥੇ ਵੀ ਉਹ ਕਹਾਣੀ ਆ, ਦੁਨੀਆਂ ਭਰ ਦੇ ਵਿੱਚ ਸਾਰਾ ਕੁਛ ਉਹੋ ਹੀ ਆ, ਕਿਤੇ ਕੋਈ ਫਰਕ ਨਹੀਂ ਪੈਂਦਾ, ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨੇ ਉੱਤੇ ਥੱਲੇ ਹੁੰਦੀਆਂ, ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿੰਦਾ। ਬੜੇ ਵਹਿਮ ਭਰਮ, ਪਰ ਇੱਕ ਚੀਜ਼ ਕੋਮਨ ਜਿਹੜੀ ਜ਼ਰੂਰ ਆਪਾਂ ਵੇਖ ਸਕਦੇ ਹਾਂ ਅੱਗੇ ਵਧਣ ਤੋਂ ਪਹਿਲਾਂ, ਉਹ ਆ ਸੋਸ਼ਲ ਮੀਡੀਆ ਦਾ ਪ੍ਰਭਾਵ, ਜਿਹੜੇ ਤਰੀਕੇ ਦੇ ਨਾਲ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ, ਵਿਖਾਈਆਂ ਜਾਂਦੀਆਂ ਨੇ, ਹੌਲੀ ਹੌਲੀ ਸਾਡੇ ਦਿਮਾਗ ਉਸ ਢੰਗ ਦੇ ਨਾਲ ਤਿਆਰ ਕੀਤੇ ਜਾਂਦੇ ਨੇ, ਉਹ ਦੁਨੀਆਂ ਭਰ ਦੇ ਵਿੱਚ ਸੇਮ ਹੋ ਗਿਆ। ਭਾਵੇਂ ਤੁਸੀਂ ਇੰਡੀਆ 'ਚ ਵੇਖ ਲਓ, ਅਮੈਰੀਕਾ 'ਚ ਤੁਸੀਂ ਵੇਖ ਲਿਆ, ਹੋਰ ਦੇਸ਼ਾਂ ਦਾ ਚਲੋ ਆਪਾਂ ਖਬਰਾਂ 'ਚ ਸੁਣਦੇ ਰਹਿੰਦੇ ਹਾਂ, ਹੁਣ ਆਸਟ੍ਰੇਲੀਆ ਦਾ ਵੇਖ ਲਓ।
1: ਤੁਸੀਂ ਆਪਣੇ ਦਿਮਾਗ ਦੇ ਹੀ ਦੇਖੀਏ, ਆਪਾਂ ਅਲੋਗਰਿਥਮ ਸਾਨੂੰ ਕਿੱਦਾਂ ਉਸੇ ਤਰ੍ਹਾਂ ਦੀਆਂ ਚੀਜ਼ਾਂ ਦਿਖਾ ਦਿਖਾ ਕੇ ਉਸ ਚੀਜ਼ 'ਤੇ ਪੱਕਾ ਕਰ ਦਿੰਦਾ।
0: ਬਿਲਕੁਲ, ਇਹੀ ਪ੍ਰੋਬਲਮ ਹੈ। ਸੋ ਹੁਣ ਆਪਾਂ ਅੱਗੇ ਵੱਧਦੇ ਹਾਂ, ਅਗਲੇ ਹਿੱਸੇ 'ਚ ਵਧਣ ਤੋਂ ਪਹਿਲਾਂ ਉਹ ਚੀਜ਼ਾਂ ਜਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਕੁਛ ਇੱਕ ਜਿਨ੍ਹਾਂ ਤੋਂ ਭੱਜੇ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਹਾਂ, ਅਤੇ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਵੀ ਕਿਉਂ ਆਏ ਹਾਂ, ਤਾਂ ਬਹੁਤ ਸਾਰੇ ਕਾਰਨ ਉਹਦੇ ਕੋਲ ਹੁੰਦੇ ਨੇ। ਉਹ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਜਿਹੜਾ ਇਹ ਵੀ ਆ ਵੀ ਉੱਥੇ ਨਾ ਕੋਈ ਸਿਸਟਮ ਨਹੀਂ ਆ, ਕਰਪਸ਼ਨ ਬਹੁਤ ਹੈ, ਰਿਸ਼ਵਤਖੋਰੀ ਬਹੁਤ ਆ, ਇਸ ਵਜ੍ਹਾ ਕਰਕੇ ਆਪਾਂ ਇੱਕ ਚੰਗੇ ਦੇਸ਼ ਦੇ ਵਿੱਚ ਆਏ ਹਾਂ। ਸੋ ਉਸ ਚੰਗੇ ਜਿਹੜੇ ਭਵਿੱਖ ਦੇ ਲਈ ਜਿਹੜਾ ਫਿਰ ਆ ਕੇ ਚਲੋ ਇਹ ਆ ਵੀ ਦੁੱਖ ਤਕਲੀਫਾਂ ਦੇ ਨਾਲ ਲਾਈਫ ਦੇ ਵਿੱਚ ਚੱਲਦੀਆਂ ਰਹਿੰਦੀਆਂ, ਦੁੱਖ ਆ ਅਤੇ ਤੁਹਾਡੀ ਇਹਦਾ ਮਤਲਬ ਵੀ ਜਿੰਦੀ ਜਾਨ ਹੈ, ਜ਼ਿੰਦਗੀ ਚੱਲ ਰਹੀ ਆ। ਸੋ ਉਹਦੇ ਵਿੱਚੋਂ ਜਿਹੜੀ ਇੱਕ ਰਿਸ਼ਵਤਖੋਰੀ ਆ, ਅੱਜ ਉਹਦੇ ਉੱਤੇ ਆਪਾਂ ਗੱਲ ਕਰਾਂਗੇ, ਜਿਹੜੀ ਆਪਾਂ ਨੂੰ ਲੱਗਦਾ ਵੀ ਸਾਡੇ ਦੇਸ਼ਾਂ ਦੇ ਵਿੱਚ ਬਹੁਤ ਆ, ਇਸ ਕਰਕੇ ਆਪਾਂ ਇੱਥੇ ਆਏ। ਅਤੇ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇਹ ਵੀ ਇੱਥੇ ਤਾਂ ਬਿਲਕੁਲ ਹੀ ਨਹੀਂ ਉਹ ਚੀਜ਼ਾਂ, ਅਤੇ ਬਾਹਰਲੇ ਦੇਸ਼ਾਂ 'ਚ ਤਾਂ ਬਿਲਕੁਲ ਹੀ ਨਹੀਂ ਹੁੰਦੀਆਂ, ਜਿੰਨੇ ਵੀ ਬਾਹਰਲੇ ਦੇਸ਼ ਆਪਾਂ ਮੰਨ ਲੈਂਦੇ ਹਾਂ। ਕਿਉਂਕਿ ਜਦੋਂ ਆਪਾਂ ਇੰਡੀਆ ਬੈਠੇ ਹੁੰਦੇ ਹਾਂ ਅਤੇ ਉੱਥੇ ਬੈਠਿਆਂ ਇਹ ਲੱਗਦਾ ਵੀ ਜਿੰਨੇ ਵੀ ਇੱਥੋਂ ਬਾਹਰ ਨੇ ਉਹ ਸਾਰੇ ਬਾਹਰਲੇ ਦੇਸ਼ ਨੇ, ਜਾਂ ਫਿਰ ਇਹ ਲੱਗਦਾ ਵੀ ਜਿੱਥੇ ਵੀ ਚਿੱਟੇ ਚਿੱਟੇ ਲੋਕ ਰਹਿੰਦੇ ਨੇ ਉਹ ਸਾਰੇ ਬਾਹਰਲੇ ਦੇਸ਼ ਨੇ। ਅਤੇ ਅਮਰੀਕਾ, ਕਨੇਡਾ, ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਯੂਰਪ ਦੇ ਦੇਸ਼, ਸੋ ਇਹਨਾਂ ਨੂੰ ਆਪਾਂ ਬਾਹਰਲੇ ਦੇਸ਼ ਮੰਨ ਕੇ ਅਤੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਥੇ ਕਰਪਸ਼ਨ ਘੱਟ ਆ, ਰਿਸ਼ਵਤਖੋਰੀ ਘੱਟ ਆ। ਸੋ ਮੁੱਕਦੀ ਗੱਲ ਅੱਜ ਆਪਾਂ ਰਿਸ਼ਵਤਖੋਰੀ 'ਤੇ ਗੱਲ ਕਰਾਂਗੇ, ਪਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆ ਕੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਪਾਂ ਕਰਾਂਗੇ। ਤੁਹਾਡਾ ਕਦੀ ਕੋਈ ਵਾਹ ਵਾਸਤਾ ਰਿਸ਼ਵਤ ਦੇ ਨਾਲ ਪਿਆ ਹੋਵੇ, ਜਾਂ ਤੁਸੀਂ ਕੋਈ ਕੰਮ ਕਦੀ ਰਿਸ਼ਵਤ ਦੇ ਕੇ ਕਰਵਾਇਆ ਹੋਵੇ, ਅਤੇ ਜਾਂ ਫਿਰ ਕਿਸੇ ਰਿਸ਼ਵਤਖੋਰ ਦੇ ਤੁਸੀਂ ਤਰੱਕੀ, ਹਾਂ ਤਰੱਕੀ ਹੁੰਦੀ ਵੇਖੀ ਹੋਵੇ, ਉਹਦੇ ਧੱਕੇ ਚੜ੍ਹੇ ਹੋ, ਜਾਂ ਉਹਦਾ ਹਸ਼ਰ ਵੇਖਿਆ ਹੋਵੇ। ਸੋ ਅੱਜ ਦੇ ਦਿਨ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ, ਪਰ ਆ ਕੇ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1674 AM।
2: ਵਾਓ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
4: आ किथे वज गई तेरी गड्डी?
5: गड्डी ता ठीक हो जू पर इंश्योरेंस वालिया नू लीगल वालिया नू एथे प्रदेश विच समझाऊंगा किवें?
4: तेरे वांग किन्ने ही अपने भैन भरावां दी टेंशन मिंटां च दूर कीती है सिंह स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम अते। फ्री लीगल एडवाइस लई कॉल करो 0383857748 ते। सिंह स्मैश रिपेयर, 8 ग्रेस वे, रेवन हॉल।
6: बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
7: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम वी, नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
8: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, ता टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप टू फोल्ड लेंडिंग।
9: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सीधे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। आओ थोड़ा कोई हल करिए।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਗੱਲਬਾਤ ਆਪਾਂ ਅੱਜ ਕਰਾਂਗੇ ਰਿਸ਼ਵਤ ਦੇ ਬਾਰੇ। 16 ਤਰੀਕ ਅੱਜ ਸਤੰਬਰ ਦਾ ਮਹੀਨਾ ਅਤੇ ਅੱਜ ਦਿਨ ਬੁੱਧਵਾਰ ਦਾ ਅਤੇ ਹੁਣ ਇਸ ਹਿੱਸੇ ਦੇ ਵਿੱਚ ਫੋਨ ਲਾਈਨਾਂ ਸਾਡੀਆਂ ਔਨ ਹੋ ਚੁੱਕੀਆਂ ਨੇ ਅਤੇ ਤੁਸੀਂ ਵੀ ਸਾਂਝ ਪਾ ਸਕਦੇ ਹੋ, ਰਿਸ਼ਵਤ ਦੇ ਉੱਤੇ ਗੱਲਬਾਤ ਕਰ ਸਕਦੇ ਹੋ, ਬਰਾਈਬ ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਜੇ ਤੁਹਾਡਾ ਵੀ ਕਦੀ ਕਿਸੇ ਸਰਕਾਰੀ ਅਧਿਕਾਰੀ ਦੇ ਨਾਲ, ਕਿਸੇ ਕਰਮਚਾਰੀ ਦੇ ਨਾਲ, ਕਿਸੇ ਜ਼ਿੰਮੇਵਾਰ ਵਿਅਕਤੀ ਦੇ ਨਾਲ, ਕਿਸੇ ਪੋਲੀਟੀਸ਼ੀਅਨ ਦੇ ਨਾਲ ਕਿਤੇ ਨਾ ਕਿਤੇ ਇੱਕ ਵਾਹ ਵਾਸਤਾ ਪਿਆ ਹੋਵੇ, ਕਦੇ ਕੋਈ ਪੈਸਾ ਦੇਣਾ ਪਿਆ ਹੋਵੇ, ਕਦੇ ਕੋਈ ਤੋਹਫ਼ਾ ਦੇਣਾ ਪਿਆ ਹੋਵੇ, ਜਾਂ ਫਿਰ ਹੁਣ ਤਾਂ ਸਾਡੇ ਵਿੱਚ ਆਮ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੁਭਾਅ ਦੇ ਵਿੱਚ DNA ਦੇ ਵਿੱਚ ਬਹਿ ਗਈਆਂ ਨੇ ਕਿ ਆਪਾਂ ਇੱਦਾਂ ਦਾ ਕੁਛ ਕਰਨਾ ਅਤੇ ਅਗਲਾ ਨਾ ਵੀ ਮੰਗੇ ਅਤੇ ਤਾਂ ਵੀ ਆਪਾਂ ਸਮਝ ਲੈਂਦੇ ਹਾਂ ਵੀ ਇਹਨੂੰ ਕੁਛ ਨਾ ਕੁਛ ਦੇਣਾ ਹੀ ਪੈਣਾ, ਉਹਨੂੰ ਆਪਣੀ ਨੌਕਰੀ ਤੋਂ ਬਲੈਦਾ, ਤਨਖਾਹ ਤੋਂ ਬਲੈਦਾ ਕੁਛ ਨਾ ਕੁਛ ਦੇਣਾ ਪੈਣਾ, ਨਹੀਂ ਤਾਂ ਕੰਮ ਇੱਥੇ ਹੋਣਾ ਨਹੀਂ ਆ। ਇੱਦਾਂ ਦੇ ਸਿਸਟਮ 'ਚੋਂ ਆਪਾਂ ਆਏ ਹਾਂ, ਸੋ ਉਸੇ ਸਿਸਟਮ ਦੀ ਅੱਜ ਆਪਾਂ ਗੱਲ ਕਰਾਂਗੇ ਅਤੇ ਇਹ ਵੀ ਗੱਲ ਕਰਾਂਗੇ ਕੀ ਇੱਥੇ ਉਹ ਚੀਜ਼ਾਂ ਨਹੀਂ ਆ ਜਾਂ ਇੱਥੇ ਵੀ ਤੁਹਾਡਾ ਵਾਹ ਵਾਸਤਾ ਕਦੀ ਪਿਆ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਬੜੀ ਮਿਹਰਬਾਨੀ ਰਣਜੋਤ, ਕਿਉਂਕਿ ਆਪਾਂ ਥੋੜ੍ਹੀ ਜਿਹੀ ਭੂਮਿਕਾ ਤਾਂ ਬੰਨ ਹੀ ਦਿੱਤੀ ਆ, ਨਾਲ ਇੱਕ ਬੇਨਤੀ ਵੀ ਆ। ਕਈ ਵਾਰ ਨਾ ਤੁਹਾਡਾ ਵਾਹ ਵਾਸਤਾ ਕਿਸੇ ਨਾਲ ਪਿਆ ਹੁੰਦਾ, ਕਿਸੇ ਵਿਅਕਤੀ ਵਿਸ਼ੇਸ਼ ਨਾਲ, ਕਿਸੇ ਨਾਂ ਨਾਲ, ਸੋ ਕਿਰਪਾ ਕਰਿਓ ਉਹ ਨਾਂ ਆਪਾਂ ਔਨ ਏਅਰ ਨਾ ਲਈਏ ਅਤੇ ਇਹਨੂੰ ਗੋਲ ਮੋਲ ਢੰਗ ਨਾਲ ਕਹਿ ਦਿਓ, ਭਾਵਾਂ ਦੱਸ ਦਿਓ, ਕਿਉਂਕਿ ਪਤਾ ਹੀ ਹੁੰਦਾ ਉਹ ਸਾਡੇ ਲਈ ਡਿਫੈਂਡ ਕਰਨਾ ਔਖਾ ਹੋ ਜਾਂਦਾ, ਕਿਉਂਕਿ ਉਹਦਾ ਕਈ ਵਾਰ ਕੋਈ ਪੁਖਤਾ ਸਬੂਤ ਨਹੀਂ ਹੁੰਦਾ। ਆਈ ਅੰਡਰਸਟੈਂਡ ਕਿ ਤੁਹਾਡੀ ਉਹ ਭਾਵਨਾ ਤੁਹਾਡੇ ਨਾਲ ਉਹ ਚੀਜ਼ ਹੋਈ ਵਾਪਰੀ ਆ, ਪਰ ਉਹਨੂੰ ਜੇ ਥੋੜ੍ਹਾ ਜਨਰਲਾਈਜ਼ ਢੰਗ ਨਾਲ ਦੱਸ ਦਈਏ, ਕਿਉਂਕਿ ਆਪਾਂ ਸਹੇ ਨੂੰ ਨਹੀਂ ਪਹੇ ਨੂੰ ਰੋਂਦੇ ਹਾਂ।
0: ਬਿਲਕੁਲ,
1: ਆਪਾਂ ਰਿਸ਼ਵਤਖੋਰੀ ਦੀ ਗੱਲ ਕਰ ਰਹੇ ਹਾਂ, ਭ੍ਰਿਸ਼ਟਾਚਾਰੀ ਦੀ ਗੱਲ ਕਰ ਰਹੇ ਹਾਂ ਕਿ ਕੀ ਇਹ ਦੇਸ਼ਾਂ ਨੂੰ ਘੁਣ ਵਾਂਗੂ ਖਾ ਜਾਂਦਾ, ਕਿਉਂਕਿ ਸਾਡੇ ਮੁਲਕ ਵਿੱਚ, ਭਾਰਤ ਵਿੱਚ ਤਾਂ ਇਹ ਬਹੁਤ ਵੱਡੀ ਸਮੱਸਿਆ ਅਤੇ ਉਹ ਸਿਸਟਮ ਤੋਂ ਪਰੇਸ਼ਾਨ ਹੋ ਕੇ ਕਈ ਵਾਰ ਅਸੀਂ ਇੱਥੇ ਆਉਂਦੇ ਹਾਂ ਅਤੇ ਅਕਸਰ ਇੱਥੇ ਇਹ ਗੱਲ ਕਹੀ ਸੁਣੀ ਜਾਂਦੀ ਆ ਕਿ ਆਸਟ੍ਰੇਲੀਆ ਵਰਗੇ ਮੁਲਕਾਂ 'ਚ ਇਮਾਨਦਾਰੀ ਦੀ ਰੋਟੀ ਖਾਣੀ ਬੜੀ ਸੌਖੀ ਆ, ਜਦਕਿ ਭਾਰਤ ਵਿੱਚ ਬਹੁਤ ਸਾਰੇ ਅਦਾਰੇ ਇਹੋ ਜਿਹੇ ਨੇ ਜਿਹਦੇ ਵਿੱਚ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੋ ਵੀ ਤਾਂ ਚਾਹ ਕੇ ਵੀ ਕਰ ਨਹੀਂ ਸਕਦੇ। ਤੁਹਾਡੀਆਂ ਬਦਲੀਆਂ ਕੀਤੀਆਂ ਜਾਂਦੀਆਂ, ਤੁਹਾਡੇ 'ਤੇ ਜ਼ੋਰ ਪਾਇਆ ਜਾਂਦਾ, ਆਪਾਂ ਕੋਰਟ ਕਚਹਿਰੀਆਂ, ਪੁਲਿਸ, ਪਟਵਾਰੀ, ਹੈ ਨਾ, ਬਹੁਤ ਸਾਰੇ ਲੋਕ ਕਹਿੰਦੇ ਯਾਰ ਭਾਰਤ ਰਹਿਣ ਨੂੰ ਤਾਂ ਜੀਅ ਕਰਦਾ ਪਰ ਉੱਥੋਂ ਦਾ ਜਿਹੜਾ ਸਿਸਟਮ ਆ ਉਹ ਉਹੋ ਜਿਹੇ ਦਾ ਉਹੋ ਜਿਹਾ ਹੀ ਆ। ਭਾਰਤ ਉਨੀ ਦੇਰ ਤੱਕ ਹੀ ਚੰਗਾ ਲੱਗਦਾ ਜਦ ਤੱਕ ਤੁਹਾਡਾ ਪਟਵਾਰੀ, ਪੁਲਿਸ, ਕੋਰਟ ਕਚਹਿਰੀ ਨਾਲ ਵਾਹ ਵਾਸਤਾ ਨਹੀਂ ਪੈਂਦਾ। ਜਦ ਉਹ ਪੈ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਕਿਸ ਭਾਅ ਵਹਿੰਦੀ ਆ ਅਤੇ ਤੁਸੀਂ ਪਰੇਸ਼ਾਨ ਹੋ ਕੇ ਉਸ ਮੁਲਕ 'ਚੋਂ ਵਾਪਸ ਆਉਂਦੇ ਹੋ। ਅਤੇ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੇ ਸਰਵੇ ਹੁੰਦੇ ਆ, 80-90% ਭਾਰਤੀ ਲੋਕ ਇਹ ਸਮਝਦੇ ਆ ਕਿ ਜੇ ਤੁਸੀਂ ਆਪਣਾ ਕੰਮ ਸਹੀ ਢੰਗ ਨਾਲ ਵੀ ਕਰਾਉਣਾ ਤਾਂ ਤੁਹਾਨੂੰ ਕਿਸੇ ਨਾ ਕਿਸੇ ਯੋਗ ਅਯੋਗ ਢੰਗ ਨਾਲ ਜਾਂ ਤਾਂ ਸਿਫਾਰਿਸ਼ ਲਾਉਣੀ ਪੈਂਦੀ ਆ ਜਾਂ ਕਿਸੇ ਨੂੰ ਰਿਸ਼ਵਤ ਜਾਂ ਵੱਡੀ ਇਹ ਖਵਾਉਣੀ ਪੈਂਦੀ ਆ, ਕੋਈ ਪੈਸੇ, ਕੋਈ ਤੋਹਫ਼ਾ, ਕੋਈ ਜਾਇਜ਼ ਨਜਾਇਜ਼ ਢੰਗ ਨਾਲ ਕੰਮ ਕਰਵਾਉਣਾ ਪੈਂਦਾ, ਜਾਂ ਕਹਿ ਲਓ ਉਹਨਾਂ ਲੋਕਾਂ ਦੇ ਕੰਮ ਹੁੰਦੇ ਤੁਸੀਂ ਵੇਖਦੇ ਹੋ ਅਤੇ ਪਰੇਸ਼ਾਨ ਹੁੰਦੇ ਹੋ ਵੀ ਯਾਰ ਜੇ ਅੱਜ 4 ਪੈਸੇ ਹੁੰਦੇ ਤਾਂ ਸਾਡਾ ਮੁੰਡਾ ਅੱਜ ਭਰਤੀ ਹੋ ਜਾਂਦਾ ਜਾਂ ਅਫਸਰ ਲੱਗ ਜਾਂਦਾ ਜਾਂ ਸਾਡਾ ਫਲਾਨਾ ਕੰਮ ਰੁਕਿਆ ਸੀ ਉਹ ਹੋ ਜਾਂਦਾ। ਅਤੇ ਗਰੀਬ ਲੋਕ, ਹੁਣ ਪਾਕਿਸਤਾਨ 'ਚ ਵੀ ਹਾਲ ਇਹੀ ਆ, ਉਹ ਅਕਸਰ ਸ਼ੇਅਰ ਸੁਣਦਾ ਹੁੰਦਾ ਮੈਂ, ਜੇਬ ਖਾਲੀ ਹੋ ਤਾਂ ਚਪੜਾਸੀ ਅੰਦਰ ਨਹੀਂ ਜਾਣੇ ਦਿੱਤਾ, ਧਾਂਦਲੀ ਕੀ ਸ਼ਿਕਾਇਤ ਵੀ ਬੜੀ ਮੁਸ਼ਕਿਲ ਹੈ। ਮਤਲਬ ਲੋਕ ਇੰਨੇ ਹੱਦ ਤੱਕ ਪਰੇਸ਼ਾਨ ਹੋ ਜਾਂਦੇ ਆ ਵੀ ਸ਼ਿਕਾਇਤ ਕਰਨੀ ਵੀ ਤਾਂ ਕਿਹਦੇ ਕੋਲ।
0: ਫਿਰ ਇੱਕ ਜਿਹੜਾ ਬੰਦਾ ਉਸੇ ਸੇਮ ਲਾਈਨ ਦੇ ਵਿੱਚ ਲੱਗਾ ਵਾ, ਇੱਕ ਰਿਸ਼ਵਤਖੋਰ ਦੂਸਰੇ ਰਿਸ਼ਵਤਖੋਰ ਦੀ ਕਿੱਦਾਂ ਸ਼ਿਕਾਇਤ ਵੀ ਕਿੱਦਾਂ ਲਓ, ਕਿਉਂਕਿ ਅੰਦਰੋਂ ਅੰਦਰੀ ਉਹ ਤਾਂ ਜਸਟੀਫਾਈ ਕਰਕੇ ਬੈਠਾ ਹੁੰਦਾ ਨਾ ਵੀ ਵੇਖੋ ਤਨਖਾਹ ਨਾ ਕੀ ਬਣਦਾ ਵਾ, ਜਦੋਂ ਭਰਤੀ ਹੋਏ ਹਾਂ 1,00,000, 1,00,000 ਲੱਗ ਗਏ ਸੀ, ਹੁਣ ਉਹ ਵੀ ਤਾਂ ਪੂਰੇ ਕਰਨੇ ਨੇ ਆਮ ਲੋਕਾਂ ਤੋਂ ਹੀ। ਅਤੇ ਉੱਥੇ ਨਾ ਫਿਰ ਇੱਕ ਫਰਕ ਹੋਰ ਵੀ ਪੈ ਜਾਂਦਾ ਆਪਣੇ ਉੱਥੇ ਕੰਮਾਂ ਦੇ ਵਿੱਚ, ਅਸੀਂ ਆਪ ਵੀ ਕਾਣੇ ਕਾਣੇ ਅਤੇ ਹੋਰ ਕਾਣੇ ਹੋਣੇ ਸ਼ੁਰੂ ਹੋ ਜਾਂਦੇ ਹਾਂ। ਸਾਡੇ ਕੋਲ ਕਾਗਜ਼ ਪੱਤਰ ਉੱਥੇ ਪ੍ਰੋਪਰ ਨਹੀਂ ਹੁੰਦੇ, ਸਾਡੇ ਕੋਲ ਪ੍ਰੋਪਰ ਉੱਥੇ ਦਸਤਾਵੇਜ਼ ਨਾ ਹੋਣ ਦੇ ਕਰਕੇ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਗਲਤ ਹੀ ਕੁਛ ਕਰਵਾਉਂਦੇ ਹੁੰਦੇ ਹਾਂ, ਅਸੀਂ ਆਪ ਕਾਣੇ ਹੁੰਦੇ ਹਾਂ, ਇਸ ਕਰਕੇ ਵੀ ਸਾਨੂੰ ਇਹ ਹੁੰਦਾ ਵੀ ਲੈ ਦੇ ਕੇ ਹੋ ਜਾਂਦਾ ਅਤੇ ਉਹ ਜ਼ਿਆਦਾ ਵਧੀਆ। ਹੁਣ ਤਾਂ ਉਹ ਹਾਲਾਤ ਹੋ ਗਏ ਨੇ ਕਿ ਹੁਣ ਆਪਾਂ ਕਈ ਵਾਰ ਇੱਦਾਂ ਮਹਿਸੂਸ ਕਰਦੇ ਹਾਂ ਜਾਂ ਤੁਸੀਂ ਵੀ ਸਾਰਿਆਂ ਨੇ ਕੀਤਾ ਹੋਊਗਾ ਕਿ ਇੱਥੇ ਕੋਈ ਕੰਮ ਸਾਡਾ ਜਦੋਂ ਫਸਦਾ ਤਾਂ ਅਸੀਂ ਆਪ ਮੁਹਾਰੇ ਕਹਿੰਦੇ ਵੀ ਉੱਥੇ ਚੰਗਾ ਸੀ, ਆਹ ਦੇ ਕੇ ਤਾਂ ਹੋ ਜਾਣਾ ਸੀ, ਇੱਥੇ ਐਵੇਂ ਨਜਾਇਜ਼ ਹੀ। ਹੁਣ ਇੱਥੇ ਮੰਨ ਲਓ ਕਈ ਜਿਹੜੇ ਨੇ ਉਹ ਹੁਣ ਤੁਹਾਨੂੰ ਉਹ ਨਹੀਂ ਤੁਹਾਡੇ ਕੋਲ ਮੰਗ ਸਕਦੇ ਜਾਂ ਨਹੀਂ ਮੰਗਦੇ, ਪਰ ਉਹ ਤੁਹਾਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ, ਉਹ ਚਲੋ ਵਜ੍ਹਾ ਅਲੱਗ ਅਲੱਗ ਹਰ ਇੱਕ ਦੀਆਂ ਹੁੰਦੀਆਂ ਨੇ, ਕਿਸੇ ਵੇਲੇ ਕੋਈ ਕੰਮ ਚੋਰ ਹੁੰਦਾ ਵਾ, ਕਿਸੇ ਵੇਲੇ ਕੋਈ ਜਾਣ ਕੇ ਹੀ ਤੁਹਾਨੂੰ ਤੁਹਾਨੂੰ ਲੱਗਦਾ ਤੁਹਾਡੇ ਨਾਲ ਵਿਤਕਰਾ ਕਰ ਰਿਹਾ ਜਾਂ ਵਾਟ ਐਵਰ, ਪਰ ਉਹ ਤੁਹਾਨੂੰ ਲਮਕਾ ਹੀ ਇੰਨਾ ਕੁ ਦਿੰਦਾ ਕਿਉਂਕਿ ਸਹੀ ਢੰਗ ਦੇ ਨਾਲ ਵੀ ਤੁਹਾਨੂੰ ਇੰਨਾ ਕੁ ਜ਼ਿਆਦਾ ਲਮਕਾਇਆ ਜਾ ਸਕਦਾ ਹੁੰਦਾ ਵੀ ਤੁਸੀਂ ਖਿੱਝ ਕੇ ਪਿੱਛੇ ਹਟ ਜਾਂਦੇ ਹੋ। ਕਈ ਜਦੋਂ ਤੁਹਾਡੇ ਇੱਦਾਂ ਦੇ ਐਕਸਪੀਰੀਅੰਸ ਹੁੰਦੇ ਆ ਫਿਰ ਕਈ ਵਾਰੀ ਆਪ ਹੀ ਆਪਾਂ ਕਹਿੰਦੇ ਹਾਂ ਇਹਦੇ ਨਾਲ ਤਾਂ ਉੱਥੇ ਚੰਗਾ ਸੀ ਆ ਪੈਸੇ ਦੇ ਕੇ ਕਰਵਾ ਲੈਣਾ।
1: ਇਹਦੇ ਵੀ ਦੋ ਪੱਖ ਨੇ ਕਿਉਂਕਿ ਦਿੱਲੀ 'ਚ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਨਵੀਂ ਬਣੀ ਨਾ, ਪਹਿਲਾਂ ਬੜੀ ਸਖਤੀ ਜੀ ਹੁੰਦੀ ਸੀ ਅਤੇ ਲੋਕਾਂ ਨੂੰ ਪੁੱਛਦੇ ਸੀ ਯਾਰ ਹੁਣ ਕਿਵੇਂ ਆ, ਉਹ ਉਦੋਂ ਤਾਂ ਪੁਰਾਣੇ ਚੰਗੇ ਸੀ, ਚਾਰ ਪੈਸੇ ਲੈ ਕੇ ਕੰਮ ਹੋ ਤਾਂ ਜਾਂਦਾ ਸੀ, ਹੁਣ ਨਾ ਕੰਮ ਕਰਦੇ ਆ ਨਾ ਪੈਸੇ ਲੈਂਦੇ ਆ ਅਤੇ ਮੁੜ ਕੇ ਫੇਰ ਹੈ ਨਾ, ਕਿਉਂਕਿ ਸਰਕਸ 'ਚ ਘੋੜੀ ਉੱਨੀ ਕੁ ਦੇਰ ਨੱਚਦੀ ਆ ਜਦ ਤੱਕ ਰਿੰਗ ਮਾਸਟਰ ਮੂਹਰੇ ਹੁੰਦਾ, ਪਹਿਲੇ ਪੰਜ ਚਾਰ ਹਫ਼ਤਾ ਦੋ ਹਫ਼ਤੇ ਦੋ ਚਾਰ ਮਹੀਨੇ ਬਾਅਦ ਫਿਰ ਆਲਮ ਉਹੀ ਹੋ ਜਾਂਦਾ ਕਿਉਂਕਿ ਬਿਊਰੋਕਰੈਸੀ ਨਹੀਂ ਬਦਲੀ, ਮਾਇੰਡ ਸੈੱਟ ਨਹੀਂ ਬਦਲਿਆ, ਸਿਸਟਮ ਨਹੀਂ ਬਦਲਿਆ ਅਤੇ ਸਰਕਾਰਾਂ ਬਦਲਣ ਨਾਲ ਕੀ ਹੁੰਦਾ। ਅਤੇ ਅਕਸਰ ਲੋਕ ਸਵਾਲ ਇਹ ਕਰਦੇ ਆ ਵੀ ਇਹ ਸਿਸਟਮ ਉੱਪਰੋਂ ਠੀਕ ਹੋਵੇ ਜਾਂ ਜਿਹੜੀ ਗੱਲ ਤੁਸੀਂ ਕੀਤੀ ਵੀ ਬੰਦਾ ਆਪ ਕਾਣਾ ਹੁੰਦਾ, ਬੰਦੇ ਦਾ ਕੰਮ ਨਹੀਂ ਹੋ ਰਿਹਾ ਹੁੰਦਾ, ਉਹ ਉਸ ਥਾਂ 'ਤੇ ਉਹਦਾ ਕਬਜ਼ਾ ਵੀ ਆ, ਉਹਦੀ ਕੰਧ ਕੀਤੀ ਹੋਈ ਆ, ਉਹਦੇ ਬਾਵਜੂਦ ਪਟਵਾਰੀ ਹੈ ਨਾ ਕਾਗਜ਼ਾਂ 'ਚ ਜਾਂ ਕਹਿ ਲਓ ਹੈ ਨਾ ਸਿਸਟਮ ਹੀ ਇੱਦਾਂ ਦਾ ਬਣਾ ਦਿੱਤਾ ਗਿਆ ਵੀ ਧੱਕੇ ਖਾਈ ਜਾਓ, ਰੋਜ਼ ਆਈ ਜਾਓ ਜਾਈ ਜਾਓ ਅਤੇ ਪਰਨਾਲਾ ਉੱਥੇ ਦਾ ਉੱਥੇ ਰਹਿਣਾ। ਅਤੇ ਉਹ ਹਰਿਆਣਵੀ ਬਜ਼ੁਰਗ ਆ, ਉਹ ਕਹਿੰਦਾ ਹੁੰਦਾ ਕਹਿੰਦਾ ਸਰਦਾਰ ਜੀ ਇਹ ਉੱਪਰੋਂ ਹੀ ਠੀਕ ਹੋਣਾ, ਥੱਲਿਓਂ ਠੀਕ ਨਹੀਂ ਹੋਣਾ, ਗਰੀਬ ਆਦਮੀ ਦੇ ਵਸ ਦਾ ਰੋਗ ਨਹੀਂ, ਜੇ ਸਿਰ ਗਿੱਲਾ ਹੋਵੇ ਨਾ ਹੈ ਨਾ ਅਤੇ ਪਿੰਡਾ ਜਿੰਨਾ ਮਰਜ਼ੀ ਪੂੰਝ ਲਓ ਫਿਰ ਗਿੱਲਾ ਹੋ ਜਾਣਾ, ਇਹ ਉੱਪਰਲੇ ਪਾਸਿਓਂ ਜਦ ਤੱਕ ਹੈ ਨਾ ਵੱਡੀ ਰਿਸ਼ਵਤਖੋਰੀ ਨਹੀਂ ਬੰਦ ਹੁੰਦੀ, ਗਰੀਬ ਆਦਮੀ ਨੂੰ ਤਾਂ ਕੰਮ ਹੋ ਨਹੀਂ ਰਹੇ, ਉਹਨੇ ਜੇ ਹੁਣ ਲਾਇਸੈਂਸ ਬਣਾਉਣਾ ਅਤੇ ਉਹਨੂੰ ਚਾਹੀਦਾ ਅਤੇ 100-150 ਬੰਦੇ ਦੀ ਲਾਈਨ ਆ ਅਤੇ ਉਹ ਸ਼ਾਮ ਦੇ 3 ਵਜੇ ਤੱਕ 20 ਬੰਦਿਆਂ ਦੇ ਬਣਨੇ ਆ ਅਤੇ ਬਾਕੀ 80 ਬੰਦਿਆਂ ਨੇ ਬੱਸ ਫੜ ਕੇ ਫਿਰ ਘਰ ਮੁੜਨਾ, ਉਹਨੂੰ ਇਹ ਆ ਵੀ ਮੇਰਾ 100-200 ਬਣ ਕੇ ਮੇਰਾ ਗੇੜਾ ਬਚ ਜੇ ਜਾਂ ਮੇਰਾ ਕੁਛ ਹੋ ਜੇ ਕਿਸੇ ਢੰਗ ਨਾਲ ਮੇਰਾ ਇਹ ਕੰਮ ਹੋ ਜੇ,
0: ਉਹ ਮੰਨ ਕੇ ਬੈਠਾ ਵਾ।
1: ਹਾਂਜੀ, ਇਸ ਕਰਕੇ ਇਹ ਦੁਤਰਫਾ। ਪਰ ਆਪਾਂ ਗੱਲ ਇਹਨੂੰ ਆਸਟ੍ਰੇਲੀਆ 'ਤੇ ਵੀ ਲੈ ਕੇ ਆਵਾਂਗੇ, ਡਾਟਾ ਵੀ ਦੱਸਾਂਗੇ ਕਰਪਸ਼ਨ ਇੰਡੈਕਸ 'ਚ ਭਾਰਤ ਕਿੱਥੇ ਖੜ੍ਹਾ ਅਤੇ ਆਸਟ੍ਰੇਲੀਆ ਕਿੱਥੇ ਖੜ੍ਹਾ, ਕਿਹੜੇ ਮੁਲਕ ਨੇ ਜਿੱਥੇ ਰਿਸ਼ਵਤਖੋਰੀ ਵੱਢੀ ਜਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਨਕੇਲ ਪਾਉਣ ਲਈ ਕਿਸ ਕਿਸਮ ਦੇ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਅਤੇ ਉੱਥੇ ਉਹ ਘਟੀ ਵੀ, ਕਿਉਂਕਿ ਜਿਹੜਾ ਤੰਤਰ ਆ ਨਾ ਜਿਹੜਾ ਲਾਗੂ ਤਾਂ ਉਹਨਾਂ ਨੇ ਕਰਨੇ ਆ, ਕਾਨੂੰਨ ਬਣਾ ਦਿੱਤੇ ਜਾਂਦੇ ਆ। ਹੁਣ ਭਾਰਤ ਵਿੱਚ ਵੀ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਮੱਦ ਫਲਾਨੀ 2011 ਦੇ ਤਹਿਤ ਹੈ ਨਾ 10 ਰੁਪਈਏ 5 ਰੁਪਈਏ ਲੈਣੇ ਵੀ ਜੁਰਮ ਆ। ਪਿੱਛੇ ਜੇ ਇੱਕ 200 ਰੁਪਈਏ ਦਾ ਕੇਸ ਸੀ ਕਿਸੇ ਕਲਰਕ ਖਿਲਾਫ਼ ਰਿਸ਼ਵਤਖੋਰੀ ਦਾ, 21 ਸਾਲ ਕੇਸ ਚੱਲਿਆ ਉਹ ਹੈ ਨਾ, ਇਹੋ ਜਿਹੀਆਂ ਮਤਲਬ ਸੁਣਨ 'ਚ ਵੀ ਆਉਂਦੀਆਂ ਗੱਲਾਂ।
0: ਜਦੋਂ ਕੋਈ ਵੀ ਕਿਸੇ ਵੀ ਕਿਸਮ ਦਾ ਤੁਸੀਂ ਭਾਰਤ ਦਾ ਕਾਨੂੰਨ ਪੜ੍ਹਦੇ ਹੋ ਨਾ, ਚਾਹੇ ਉਹ ਟ੍ਰੈਫਿਕ ਦੇ ਸੰਬੰਧ ਵਿੱਚ ਆਪਾਂ ਪਿਛਲੇ ਦਿਨ ਗੱਲ ਕਰ ਰਹੇ ਹਾਂ ਉਹਦਾ ਮੈਂ ਵੇਖਿਆ, ਭਾਵੇਂ ਤੁਸੀਂ ਇਹਦਾ ਹੁਣ ਆਪਾਂ ਰਿਸ਼ਵਤ ਦੀ ਗੱਲ ਕਰ ਰਹੇ ਇਹਦਾ ਆਪਾਂ ਵੇਖਿਆ, ਹਰ ਇੱਕ ਕਾਨੂੰਨ ਜਿਹੜਾ ਵਾ ਉਹ ਇੱਥੋਂ ਨਾਲੋਂ ਅਤੇ ਹੋਰ ਬੜੇ ਦੇਸ਼ਾਂ ਦੇ ਨਾਲੋਂ ਇੰਡੀਆ 'ਚ ਸਗੋਂ ਸਖ਼ਤ ਆ
1: ਜੀ,
0: ਪਰ ਫਿਰ ਵੀ ਉਹ ਚੀਜ਼ਾਂ ਜਿਹੜੀਆਂ ਕੁਛ, ਇਹਦਾ ਮਤਲਬ ਇਹ ਵੀ ਇਕੱਲਾ ਕਾਨੂੰਨ ਬਣਾਉਣ ਦੇ ਨਾਲ ਕੋਈ ਕੁਛ ਨਹੀਂ ਹੋਣ ਲੱਗਾ,
1: ਕਿਉਂਕਿ ਉਹਨੂੰ ਲਾਗੂ ਕਰਨ ਵਾਲਾ ਜਿਹੜਾ ਤੰਤਰ ਆ ਉਹ ਜੇ ਆਪ ਰਲਿਆ ਹੋਇਆ ਹੈ ਨਾ, ਉਹ ਤਦਬੀਰ ਬਤਾਉਂ ਤੋਂ ਜੇ ਛੂਟ ਜਾਣੇ ਕਿ ਰਿਸ਼ਵਤ ਲੈ ਕੇ ਫਸਾ ਹੈ, ਰਿਸ਼ਵਤ ਦੇ ਕੇ ਛੂਟ ਜਾ,
0: ਉਹੀ ਗੱਲ ਹੋ ਗਈ,
1: ਮਤਲਬ ਜਿਹੜੀ ਕਰੋਗੇ ਵੀ ਕੀ ਤੁਸੀਂ ਹੈ ਨਾ,
0: ਉਹ ਫਿਰ
1: ਤਰੀਕੇ ਉੱਦਾਂ ਦੇ ਆ,
0: ਉਹੀ ਗੱਲ ਆ ਜਾਂਦੀ ਹੈ ਨਾ, ਜਿਹੜਾ ਬੰਦਾ ਜਿਹੜੀ ਘੋੜੇ 'ਤੇ ਸਵਾਰ ਆ ਉਹਨੂੰ, ਹੁਣ ਜਿਹੜਾ ਘੋੜ ਸਵਾਰ ਆ ਉਹਨੂੰ ਘੋੜ ਸਵਾਰ ਦੀਆਂ ਮੁਸ਼ਕਲਾਂ ਪਤਾ, ਜਿਹੜਾ ਪੈਦਲ ਜਾ ਰਿਹਾ ਉਹਨੂੰ ਪੈਦਲ ਵਾਲੇ ਦੀਆਂ ਪਤਾ, ਹੁਣ ਰਿਸ਼ਵਤਖੋਰ ਨੂੰ ਰਿਸ਼ਵਤਖੋਰ ਦੇ ਹੱਕ ਦੇ ਵਿੱਚ ਥੋੜ੍ਹਾ ਜਿਹਾ ਤਰਸ ਆਉਣਾ, ਸੋ ਇਹ ਇਸ ਕਰਕੇ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ, ਨਾਲੇ ਜਦੋਂ ਬਹੁਤ ਚਿਰਾਂ ਤੋਂ ਉਹ ਚੀਜ਼ ਹੋ ਰਹੀ ਹੋਵੇ ਤਾਂ ਫਿਰ ਆਪਾਂ ਉਹਨੂੰ ਇੱਕ ਹਿੱਸਾ ਮੰਨ ਲੈਂਦੇ। ਹੁਣ ਆਪਾਂ ਭਾਵੇਂ ਇੱਥੋਂ ਜਾਂਦੇ ਹਾਂ ਅਤੇ ਇੱਥੋਂ ਜਾ ਕੇ ਵੀ ਆਪਾਂ ਇਹੋ ਭਾਲਦੇ ਹਾਂ ਵੀ ਦਵਾ ਦਵਾ ਕੋਈ ਪੈਸਾ ਪੁਸਾ ਦੇ ਕੇ ਕੰਮ ਕਰਾ ਲਈਏ, ਹੁਣ ਆਪਣੇ ਇੱਥੇ ਆਉਣ ਪਿੱਛੇ ਇੱਥੇ ਆਉਣ ਪਿੱਛੇ ਆਪਾਂ ਕਿੰਨਿਆਂ ਕਾਨੂੰਨ ਰਿਸ਼ਵਤ ਦਿੱਤੀ ਹੋਊਗੀ ਜਾਂ ਕਿੰਨਿਆਂ ਨੇ ਮੰਗੀ ਹੋਊਗੀ, ਕਿਉਂਕਿ ਉਹਦੇ ਵਿੱਚ ਵੀ ਨਾ ਕੈਟੇਗਰੀਆਂ ਨੇ, ਵੇਖੋ ਰਿਸ਼ਵਤਖੋਰਾਂ ਦੀਆਂ ਵੀ ਕੈਟੇਗਰੀਆਂ ਨੇ, ਉਹ ਇੱਕ ਤਾਂ ਉਹ ਆ ਵੀ ਜਿਹੜਾ ਤੁਹਾਨੂੰ ਖੱਜਲ ਜਿਹਾ ਕਰਦਾ ਵਾ ਵੀ ਅਗਲਾ ਆਪੇ ਸਮਝ ਜਾਵੇ ਹੈ ਨਾ, ਇੱਕ ਉਹ ਆ ਜਿਹੜਾ ਤੁਹਾਨੂੰ ਅੱਗੇ ਕਿਸੇ ਇੰਪਲੋਈ ਦੇ ਰਾਹੀਂ ਜਿੱਦਾਂ ਚਪੜਾਸੀ ਹੋ ਗਿਆ ਪੀਅਨ ਹੋ ਗਿਆ ਉਹਦੇ ਰਾਹੀਂ ਉਹ ਤੁਹਾਡੇ ਤੱਕ ਗੱਲਬਾਤ ਪਹੁੰਚਾਉਂਦਾ ਵੀ ਇੰਨੇ ਕੁ ਦੇ ਜਾਂ ਮੈਨੂੰ ਦੇ, ਆਪ ਨਹੀਂ ਉਹ ਸਿੱਧਾ ਆਉਂਦਾ ਮੈਨੂੰ ਦੇ ਮੈਂ ਕਰਾ ਕੇ ਲਿਆਉਂਦਾ। ਇੱਕ ਉਹ ਆ ਜਿਹੜਾ ਤੁਹਾਨੂੰ ਸਿੱਧਾ ਹੀ ਮੰਗ ਲੈਂਦਾ, ਬਸ਼ਰਮੀ ਦੀ ਇੱਕ ਮਤਲਬ ਇਹ ਵੀ ਇੱਕ ਹੱਦ ਹੈਗੀ ਆ, ਉਹ ਸਿੱਧਾ ਹੀ ਤੁਹਾਨੂੰ ਮੰਗ ਲੈਂਦਾ ਵੀ ਤੁਸੀਂ ਤਾਂ ਮਤਲਬ ਕੰਮ ਕਰਾ ਕੇ ਗਾਂਹ ਜਾਣਾ, ਇਹਦਾ ਤੁਹਾਨੂੰ ਇੰਨਾ ਫਾਇਦਾ ਹੋਣਾ, ਜਾਂ ਮੈਂ ਸਿੱਧਾ ਸਿੱਧਾ ਜਾਵਾਂ ਤਾਂ ਇੰਨੇ ਦਿਨ ਤੁਹਾਡੇ ਲੱਗਣੇ ਆ, ਜੇ ਮੈਂ ਅੱਜ ਹੀ ਕਰਾ ਦਾਂ ਤਾਂ ਪਰ ਮੇਰਾ ਕੀ ਫਾਇਦਾ ਫਿਰ। ਕਈ ਸਿੱਧਾ ਵੀ ਮੰਗ ਲੈਂਦੇ ਆ,
1: ਸਹੀ
0: है ना, सीधा भी मंग लैणगे भी हाँ जी तुसीं आ चीज़ लैण वाली है। अच्छा एक होर फॉर्म है, कई उन्हों इस तरीके दे नाल मंगदे आ भी जिदा सॉर्ट ऑफ वो पैसा नहीं अपने लिए मंग रहे पर तुहाडे कोलों कोई चंगा काम करवा रहे आ, है ना। फॉर एग्जाम्पल तुहानू उह कहणगे आ दफ्तर का ए सी खराब होया, ਅਸੀਂ ਇੱਥੇ ਸਾਰੀ ਤੁਹਾਡੀ ਗਰਮੀ 'ਚ ਆਪਾਂ ਬੈਠੇ ਰਹਿੰਦੇ ਹਾਂ, ਆ ਪੱਖਾ ਲੈ ਦਿਓ, ਹੈ ਨਾ। ਇੱਦਾਂ ਦੇ ਕਈ ਤੁਹਾਡੇ ਨਾਲ ਕਈ ਹੋਏ ਹੋਣਗੇ। ਜਿੱਦਾਂ ਮੈਂ ਇੱਕ ਯਾਦ ਆ ਮੈਨੂੰ, ਸੋ ਉਹਨੇ ਸ਼ਰੇਆਮ ਇਹਨੇ ਕਿਹਾ ਸੀ ਵੀ ਆਪ ਤਾਂ ਬੜੇ ਸੋਹਣੇ ਕੱਪੜੇ ਪਾਏ ਤੁਸੀਂ, ਕਿੰਨੇ ਕੁ ਦਾ? ਅਤੇ ਮੈਂ ਜੀ ਮਤਲਬ ਇੰਨੇ ਕੁ ਦਾ ਹੋਊਗਾ, ਹੈ ਨਾ। ਉਦੋਂ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਬ੍ਰੈਂਡਿਡ ਬ੍ਰੁਂਡਿਡ ਜਿਹੜੀਆਂ ਨੇ ਉਹ ਜਿੰਨੀਆਂ ਕੁ ਵੀ ਹੁੰਦੀਆਂ ਸੀ ਬੰਦਾ ਉਸ ਹਿਸਾਬ ਦੇ ਨਾਲ ਦੱਸਦਾ ਵੀ ਸ਼ਾਇਦ ਮਤਲਬ ਪਤਾ ਨਹੀਂ ਇੰਪ੍ਰੈਸ ਹੋਣ ਲੱਗਿਆ। ਅਤੇ ਠੀਕ ਆ ਫਿਰ ਇਹੋ ਜਿਹਾ ਕੱਲ੍ਹ ਇੱਕ ਲੈ ਕੇ ਆ ਜਾਓ ਫਿਰ, ਮਤਲਬ ਤੰਗ ਤਰੀਕੇ ਆ
1: ਉਹਨਾਂ ਨੂੰ ਪਤਾ ਬੰਦਾ ਅਲੱਗ ਅਲੱਗ ਨੂੰ ਕਿੱਦਾਂ ਦਾ ਕੀ ਗੱਲ ਕਹਿਣੀ ਆ। ਇਹੀ ਜੇ ਕੋਈ ਸਾਈਕਲ ਵਾਲਾ ਹੁਣ ਅੱਗੇ ਪੁਲਿਸ ਵਾਲਿਆਂ ਬਦਨਾਮ ਸੀ ਵੀ ਜਿਹੜੇ ਕਾਰਾਂ ਵਾਲੇ ਆ ਉਹਨਾਂ ਨੂੰ ਰੋਕਦੇ ਨਹੀਂ ਕਿਉਂਕਿ ਉਹ ਪਹੁੰਚ ਵਾਲੇ ਲੋਕ ਨੇ, ਜਿਹੜਾ ਵਿਚਾਰਾ ਬਿਹਾਰੀ ਮਜ਼ਦੂਰ ਸ਼ਾਮ ਨੂੰ ਫੈਕਟਰੀ 'ਚੋਂ ਆਇਆ ਉਹਦੇ ਕੋਲ ਪਤਾ ਵੀ ਉਹਦਾ ਅਧੀਆ ਵੀ ਹੋ ਲੈਣਾ ਜੇਬ 'ਚ ਨੇਪੇ 'ਚ ਦਿੱਤਾ ਹੋਇਆ,
0: ਜਿਹਦਾ ਜਿੰਨਾ
1: ਸਭ ਤੋਂ ਵੱਧ ਆਪਣੀ ਪੁਲਿਸ ਬਦਨਾਮ ਸੀ। ਅਤੇ ਮੁੜ ਕੇ ਫਿਰ ਵਿਜੀਲੈਂਸ ਬਣਾਉਣੀ ਪਈ, ਹੈ ਨਾ। ਜੇ ਆਪਾਂ ਆਪਣੇ ਮੁਲਕਾਂ ਦੀ ਗੱਲ ਕਰੀਏ ਕਿਉਂਕਿ ਆਪਾਂ ਉੱਥੋਂ ਦੇ ਸਤਾਏ ਇੱਥੇ ਆਏ ਹੋਏ ਹਾਂ, ਜਿਵੇਂ ਤੁਸੀਂ ਉਦਾਹਰਨ ਦਿੱਤੀ, ਮੈਂ ਵੀ ਇੱਕ ਹੈ ਨਾ ਡੈਡੀ ਦਾ ਮਕਾਨ ਹੈ ਨਾ ਆਪਣੇ ਨਾਂ ਜਦੋਂ ਕਰਾਉਣਾ ਸੀ, ਕਈ ਸਾਲ ਪੁਰਾਣੀ ਗੱਲ ਆ, ਅਤੇ ਮੈਨੂੰ ਵੀ ਰਣਜੋਤ ਉਹ ਤਿੰਨ ਚਾਰ ਦਿਨ ਮਤਲਬ ਕਦੇ ਆਹ ਲੈ ਕੇ ਆਓ ਜੀ, ਕਦੇ ਉਹ ਲੈ ਕੇ ਆਓ, ਕਦੇ ਟੂਟੀਆਂ ਵਾਲੇ ਦਾ ਬਿੱਲ ਆ ਜੀ ਉਹ ਤੋਂ ਸਾਈਨ ਕਰਾ ਕੇ ਲਿਆਓ। ਮੈਂ ਭੋਲਾ ਪਾਂਚੀ ਹੈ ਨਾ, ਮੈਂ ਰੋਜ਼ ਜਾਇਆ ਕਰਨਾ ਪਿੰਡੋਂ ਲੁਧਿਆਣੇ, ਹੈ ਨਾ, ਕਦੇ ਉਹ ਬਣਾਤਾ, ਕਦੇ ਮੈਂ ਟੂਟੀਆਂ ਵਾਲੇ ਤੋਂ ਸਾਈਨ ਕਰਾ ਲਿਆਉਣੇ, ਕਦੇ ਉਹ। ਅਤੇ ਉਹ ਜਿਹੜਾ ਉਹ ਬਜ਼ੁਰਗ ਸੀ ਕਹਿੰਦਾ ਕਾਕਾ ਮੈਂ ਇੱਕ ਮਿੰਟ ਚਾਹ ਪੀ ਕੇ ਆ, ਜਿਹਨੇ ਮੇਰਾ ਕੰਮ ਕਰਨਾ ਸੀ ਉਹ ਨਾਲ ਉਹਦਾ ਕਲਰਕ ਜਿਹਾ ਬੈਠਾ, ਕਹਿੰਦਾ ਸਰਦਾਰ ਜੀ ਤੁਸੀਂ ਰੋਜ਼ ਆਉਂਦੇ ਹੋ, ਹੈ ਨਾ, ਤੁਹਾਨੂੰ ਕਿਸੇ ਨੇ ਦੱਸਿਆ ਦੁੱਸਿਆ ਨਹੀਂ? ਮੈਂ ਕਿਹਾ ਕੀ? ਮੈਂ ਕਿਹਾ ਵੀ ਉਹਦਾ ਪੇਪਰ ਵਰਕ ਆ ਮੈਂ ਪੂਰਾ ਕਰ ਰਿਹਾ। ਕਹਿੰਦਾ ਪੇਪਰ ਵਰਕ ਨਹੀਂ ਭਾਅ ਜੀ, ਉਹ ਤੁਹਾਤੋਂ ਪੈਸੇ ਭਾਲਦਾ। ਅਤੇ ਮੈਂ ਫਿਰ ਜਦੋਂ ਚਾਹ ਪੀ ਕੇ ਮੁੜਿਆ, ਅਤੇ ਜਾਂ ਉਹਨੇ ਉਹਨੂੰ ਕਿਹਾ ਹੋਣਾ ਵੀ ਐਤਕੀ ਤਾਂ ਇਹਨੂੰ ਦੱਸ ਦੇ ਯਾਰ ਵੀ ਇਹ ਤਿੰਨ ਚਾਰ ਦਿਨ ਹੋ ਗਏ ਆਉਂਦੇ ਨੂੰ, ਵੀ ਉਹਨੇ ਦੱਸਤਾ ਉਹਨੇ ਆਪਣਾ ਕੰਮ ਕਰਤਾ ਮੈਨੂੰ। ਕਹਿੰਦਾ ਵੀ ਕਾਕਾ ਜੀ ਇਹ ਮੇਰਾ ਫਲਾਨਾ ਮੁੰਡਾ ਆਸਟ੍ਰੇਲੀਆ ਬ੍ਰਿਸਬਨ ਰਹਿੰਦਾ ਅਤੇ ਵੱਡਾ ਮੁੰਡਾ ਕਨੇਡਾ ਰਹਿੰਦਾ, ਇੱਥੇ ਤਾਂ ਘੱਟ ਵੱਧ ਹੀ ਹੁੰਦਾ, ਮੈਂ ਚਾਰ ਪੰਜ ਮਹੀਨੇ ਲਈ ਆਉਣਾ, ਬੜੀਆਂ ਉਹਨੇ ਇੱਦਾਂ ਦੀਆਂ ਗੱਲਾਂ ਗੁੱਲਾਂ ਕਰਨੀਆਂ ਨਾ। ਅਤੇ ਫਿਰ ਉਹਨੇ ਮੈਨੂੰ ਦੱਸ ਹੀ ਦਿੱਤਾ ਵੀ ਮੈਂ 12,000 ਰੁਪਈਆ ਲਊਂਗਾ, ਸਾਰਾ ਕੰਮ ਤੇਰਾ ਕਾਕਾ, ਤੈਨੂੰ ਦੁਬਾਰਾ ਆਉਣ ਦੀ ਲੋੜ ਨਹੀਂ, ਐਵੇਂ ਧੱਕੇ ਖਾਂਦਾ ਫਿਰੀ ਜਾਣਾ। ਅਤੇ ਜਿੰਨੇ ਬੰਦਿਆਂ ਦੇ ਪੇਪਰ ਵਰਕ ਆ ਸਾਰਿਆਂ ਦੇ ਸਾਈਨ ਹੋਣੇ ਆ, ਸਭ ਦਾ 2,000 ਆ, ਮੇਰਾ ਇਕੱਲੇ ਦਾ ਨਹੀਂ ਹੈਗਾ,
0: ਇਕੱਲੇ ਥੋੜ੍ਹੀ ਮੈਂ ਖਾਣੇ।
1: ਹਾਂ ਉਹਨੇ ਦੱਸਿਆ, ਮੈਂ ਕਿਹਾ ਵੀ ਉਹ ਬੰਦਿਆਂ ਦੇ ਤਾਂ ਆਲਰੇਡੀ ਸਾਈਨ ਹੋ ਗਏ ਵੀ ਉਹਨਾਂ ਦੇ, ਜਾਂ ਫਿਰ ਮੈਂ ਉਹਨਾਂ ਨੂੰ 2,000 ਇਕੱਲੇ ਇਕੱਲੇ ਨੂੰ ਫੜਾਇਆ ਉਹਨਾਂ, ਨਹੀਂ ਨਹੀਂ ਉਹ ਸਾਡੀ ਆਪਸ ਦੀ ਗੱਲ ਆ ਤੂੰ, ਹੈ ਨਾ,
0: ਸਾਡਾ ਨਾ ਇੱਦਾਂ ਦਾ।
1: ਉਹਨੇ ਮਤਲਬ ਪੈਸੇ ਉਹਨੂੰ ਲਏ ਅਤੇ ਫਿਰ ਉਹਨੇ ਮੇਰਾ ਅੱਧੇ ਘੰਟੇ 'ਚ ਰਣਜੋਤ ਕੰਮ ਕਰਤਾ। ਤੇ ਜਦੋਂ ਮੈਂ ਉਹ ਸਰਟੀਫਿਕੇਟ ਲੈ ਲਿਆ, ਫਿਰ ਮੈਂ ਕਿਹਾ ਮੈਂ ਅੰਕਲ ਜੀ ਮੈਨੂੰ ਪਹਿਲਾਂ ਦੱਸ ਦਿੰਦੇ ਆ ਨਾ ਤਾਂ ਮੇਰੇ 8-10 ਚੱਕਰ ਪਿੰਡੋਂ ਹੈ ਨਾ ਰੋਜ਼ ਆਉਣ ਜਾਣ ਦਾ ਬਚ ਜਾਣਾ ਸੀ। ਪਰ ਮੈਂ ਕਿਹਾ ਤੁਸੀਂ ਚੱਲ ਚੰਗਾ ਮੇਰਾ ਕੰਮ ਕਰਤਾ, ਮੇਰਾ ਫਿਰ ਵੀ ਇਹ ਸਸਤੇ 'ਚ ਹੀ ਹੋ ਗਿਆ। ਪਰ ਯਕੀਨ ਜਾਣਿਓ ਮੈਂ ਡਾਕਟਰ ਹਾਂ, ਕੈਂਸਰ ਦਾ ਸਪੈਸ਼ਲਿਸਟ ਹਾਂ, ਮੇਰੇ ਕਿਸੇ ਯਾਰ ਮਿੱਤਰ ਨੇ ਥੋਤੋਂ ਇਹ ਪੈਸੇ ਲੈ ਲੈਣੇ, ਫਿਰ ਉਹਦੇ ਥੁੱਕ ਨਾ ਲੰਘਿਓ, ਕਾਕਾ ਗੁੱਸਾ ਕਰ ਗਿਆ ਤੂੰ ਤਾਂ ਐਂ ਕਰ ਗਿਆ। ਮੈਂ ਕਿਹਾ ਮੈਂ ਕੈਂਸਰ ਦਾ ਸਪੈਸ਼ਲ ਨਾ, ਰੱਬ ਕਰੇ ਕੋਈ ਇੱਦਾਂ ਦਾ ਤੁਹਾਨੂੰ ਬਿਪਤਾ ਨਾ ਪਵੇ। ਹੁਣ ਜਿੱਦਣ ਕਦੇ ਵੀ ਮੈਨੂੰ ਇਹ ਜ਼ਰੂਰ ਪਤਾ ਵੀ ਜਿੱਦਣ ਕਦੇ ਤਾਂ ਲੱਤ ਦੁਖਿਆ, ਮੋਢਾ ਦੁਖਿਆ, ਬੀਪੀ ਹੋਇਆ, ਉਹਨੇ ਕਹਿਣਾ ਉਹ ਮੁੰਡਾ ਕਹਿ ਕੇ ਗਿਆ,
0: ਉਹ ਦਿਮਾਗ 'ਚ ਚੱਲਦੀ ਰਹਿਣੀ।
1: ਮਤਲਬ ਜਾਣੀ ਕਰੋਗੇ ਕੀ ਤੁਸੀਂ?
0: ਨਹੀਂ ਹਰ ਇੱਕ
1: ਤੁਹਾਡੇ ਜਾਇਜ਼ ਕੰਮ ਨਹੀਂ ਜਦੋਂ ਹੁੰਦੇ ਫਿਰ ਤੁਸੀਂ ਤੜਫਦੇ ਹੋ, ਫਿਰ ਤੁਸੀਂ ਦੁਖੀ ਹੁੰਦੇ ਹੋ। ਹੁਣ ਜੇ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਨਾਲ ਚੰਗਾ ਭਲਾ ਵਿਆਹ ਹੋਇਆ ਅਤੇ ਉਹ ਹੈ ਨਾ ਥੱਲੇ ਦੀ ਤੁਸੀਂ ਫੜਾਉਣ ਲੱਗਿਆ ਮੇਰਾ ਮਿੱਤਰ ਉਹਨੂੰ ਪੈਸੇ, ਹੈ ਨਾ 5,000 ਰੁਪਈਆ, ਉਹ ਕਹਿੰਦਾ ਕਾਕਾ ਜੀ ਉੱਤੇ ਦੀ ਫੜਾਓ ਜਿਹੜੇ ਦੇਖ ਰਹੇ ਆ ਇਹ ਸਾਰਾ ਇੱਕੋ ਹੀ ਜਗ੍ਹਾ ਜਾਂਦਾ ਪੈਸਾ। ਕਹਿੰਦਾ ਜਿਹੜਾ ਸਾਡਾ ਮਿੱਤਰ ਕੱਚਾ ਜਿਹਾ ਹੋ ਗਿਆ ਨਾ।
0: ਇਹ ਇੱਕ ਹੋਰ ਨਵਾਂ ਤਰੀਕਾ ਵਾ, ਨਵਾਂ ਨਹੀਂ ਮਤਲਬ ਜਿਹੜੇ ਆਪਾਂ ਪਹਿਲਾਂ ਦੱਸੇ ਇਸ ਤੋਂ ਅਲੱਗ ਵਾਲਾ ਆ ਗਿਆ। ਇਹ ਉਹ ਤਰੀਕਾ ਵਾ ਵੀ ਜਦੋਂ ਕੋਈ ਇੱਦਾਂ ਦਾ ਕੰਮ ਆ ਤੇ ਉਹਨੂੰ ਇੱਦਾਂ ਨਹੀਂ ਪ੍ਰਤੀਤ ਕਰਾਉਣਾ, ਉਹਨੂੰ ਕਹਿਣਾ ਵੀ ਵਧਾਈ। ਹਾਂ ਸਾਡੇ ਲਈ, ਸਾਡੇ ਲਈ ਤਾਂ ਕੋਈ ਡੱਬਾ ਡੁੱਬਾ ਲਿਆਂਦਾ ਨਹੀਂ ਆ, ਤੁਸੀਂ ਕਹਿੰਦੇ ਹਾਂ ਜੀ ਆਪਾਂ ਡੱਬਾ ਫੜ ਲਿਆਉਂਦੇ ਹਾਂ, ਅਗਲੇ ਕਹਿੰਦੇ ਲੈ ਅਸੀਂ ਹੁਣ ਸ਼ੂਗਰ ਦੇ ਮਰੀਜ਼ ਹਾਂ, ਹੁਣ ਡੱਬੇ ਥੋੜ੍ਹੀ ਜਿਹਾ ਨੁਕਵਾਓਗੇ ਨਾ, ਜਿਹੜਾ ਤੁਸੀਂ ਉਹ ਵਧਾਈ
1: ਵਧਾਈ ਆਏ,
0: ਵਧਾਈ ਆਏ, ਹੈ ਨਾ,
1: ਤੁਹਾਡਾ ਕੰਮ ਵਧਿਆ ਤੇ ਸਾਨੂੰ ਵੀ ਵਧਾਓ।
0: ਅਲੱਗ ਅਲੱਗ ਨਾਂ ਨੇ, ਅਲੱਗ ਅਲੱਗ ਨਾਂ ਨੇ ਇਸ ਚੀਜ਼ ਦੇ। ਇੱਦਾਂ ਸਾਡਾ ਕੋਈ ਮਿੱਤਰ ਹੈ ਉਹ ਗੱਲ ਸੁਣਾਵੇ, ਉਹ ਕਹਿੰਦਾ ਵੀ ਉਹਨਾਂ ਨੇ ਲੈਣੇ ਹੀ ਕੋਈ ਬੜਾ ਹਿਸਾਬ ਕਿਤਾਬੀ ਜਿਹਾ ਬੰਦਾ, ਆਪਣੇ ਕਈ ਹੁੰਦੇ ਨਾ ਜਿਹੜੇ ਅੜ ਜਾਂਦੇ ਆ ਵੀ ਨਹੀਂ ਆਪਾਂ ਜਦੋਂ ਸਾਰਾ ਕੁਝ ਸਾਡੇ ਕੋਲ ਹੈਗਾ ਤੇ ਆਪਾਂ ਕਿਉਂ ਪੈਸੇ ਦੇਈਏ ਦਿਸ ਦੈਟ, ਹੈ ਨਾ। ਤੇ ਉਹ ਕਹਿੰਦੇ ਵੀ ਉਹਨੇ ਲਾਇਸੈਂਸ ਬਣਾਉਣਾ ਹੈ ਕਿਤੇ, ਤੇ ਉਹ ਕਹਿੰਦਾ ਜੀ ਲੱਗੂਗਾ ਆਈ ਥਿੰਕ 30,000 ਕਿ 40,000 ਲਾ ਲਓ, ਹੈ ਨਾ, ਵੀ 30,000 ਲਵਾਂਗੇ। ਤੇ ਉਹ ਕਹਿੰਦਾ ਵੀ ਮੈਂ ਕੋ ਦਵਾਂ, ਸਾਰੇ ਕਾਗਜ਼ ਪੱਤਰ ਮੇਰੇ ਕੋਲ ਹੈਗੇ ਆ। ਤੇ ਮੈਂ ਉਹ ਜੋ ਵੀ ਮਤਲਬ ਕਾਰਵਾਈਆਂ ਹੁੰਦੀਆਂ ਨੇ ਥੱਲੋਂ ਥਾਣੇ ਜਾ ਇੱਧਰ ਜਾ ਉੱਧਰ ਜਾ ਸਾਰਾ ਕੁਛ ਕਰ ਕਰਵਾ ਕੇ ਅਤੇ ਫਿਰ ਉਹ ਆਖਰੀ ਜਿਹੜੀ ਅਥਾਰਟੀ ਹੁਣ ਮੇਰੇ ਧਿਆਨ 'ਚ ਨਹੀਂ ਆਉਣ ਡਿਆ ਜਿਹੜੀ ਆਖਰੀ ਅਥਾਰਟੀ ਆ ਉਹਦੇ ਕੋਲੋਂ ਕਿਤੇ ਸਾਈਨ ਕਰਵਾਉਣਾ ਸੀ ਤਾਂ ਉਹ ਕਹਿੰਦਾ ਵੀ ਬਾਕੀ ਤਾਂ ਸਾਰੇ ਹੋ ਗਏ ਆ ਅਤੇ ਫਿਰ ਉਸੇ ਵਸੀਕੇ ਕੋ ਜਾਂ ਜਿਹੜਾ ਵੀ ਉਹ ਥੱਲੇ ਹੁੰਦੇ ਬੰਦੇ ਕਲਰਕ ਉਹਨਾਂ ਕੋਲ ਚਲੇ ਗਿਆ ਅਤੇ ਉਹ ਕਹਿੰਦਾ ਵੀ ਬਾਕੀ ਤਾਂ ਸਾਰੇ ਮੈਂ ਕਰ ਲਿਆ ਅਤੇ ਇਹਦਾ ਜਿੰਨੇ ਕੁ ਬਣਦੇ ਆ ਉਹ ਤੂੰ ਲੈ ਕੇ ਤਾਂ ਕਰਵਾ ਲਾ ਅਤੇ ਕਹਿੰਦਾ ਚਲੋ ਠੀਕ ਆ ਕਹਿੰਦਾ ਫਿਰ ਤੁਸੀਂ ਇੱਦਾਂ ਕਰੋ ਵੀ 20,000 ਦਿਓ ਅਤੇ ਕਰਵਾ ਦਿੰਦਾ ਕਹਿੰਦਾ ਸਾਰਾ ਕੰਮ ਤਾਂ ਮੈਂ ਕਰਵਾ ਲਿਆ ਇੱਕੋ ਰਹਿ ਗਿਆ ਕਹਿੰਦਾ ਜਿੱਥੋਂ ਤੁਸੀਂ ਕਰਵਾ ਕੇ ਲੈ ਕੇ ਆਏ ਉਹ ਸਾਰਿਆਂ ਨੇ ਤਾਂ 5-7 ਹੀ ਲੈਣਾ ਸੀ ਮੋਟਾ ਖਰਚਾ ਤਾਂ ਇੱਥੇ ਜਿਹੜਾ ਸਭ ਤੋਂ ਵੱਧ ਵਾਲਾ ਉਹ ਤਾਂ ਇੱਥੇ ਸੀ ਤੁਹਾਡਾ ਸੋ ਬੰਦਾ ਸਾਰਾ ਕੁਛ ਕਰ ਕਰਾ ਕੇ ਖੱਜਲ ਹੋ ਕੇ ਨੈਕਸਟ ਟਾਈਮ ਦੇ ਲਈ ਆਪਣੇ ਪੱਲੇ ਇਹ ਚੀਜ਼ ਬੰਨ ਕੇ ਨਿਕਲਦਾ ਵਾ ਵੀ ਮੈਂ ਗਾਂ ਤੋਂ ਆਪਣਾ ਸਮਾਨ ਨਹੀਂ ਗਵਾਉਣਾ ਹੁਣ ਮੈਂ ਅੱਗੇ ਤੋਂ ਸਿੱਖ ਲਿਆ ਵੀ ਪਹਿਲੇ ਦਿਨ ਹੀ ਮੈਂ ਜਾ ਕੇ ਪੁੱਛਣਾ ਵੀ ਕਿੱਦਾਂ ਇਸ ਸਾਰੇ ਸਿਸਟਮ ਦੇ ਵਿੱਚ ਇੱਕ ਬੰਦਾ ਜਿਹੜਾ ਮੈਨੂੰ ਲੱਗਦਾ ਜ਼ਿਆਦਾ ਸੌਖਾ ਰਹਿੰਦਾ ਜਾਂ ਆਪਣੇ ਆਪ ਨੂੰ ਵਿਨਰ ਗਿਣਦਾ ਉਹ ਕਿਹੜਾ ਜਿਹੜਾ ਪੈਂਦਿਆਂ ਹੀ ਇਹ ਲੱਭਦਾ ਵੀ ਇਸ ਦਫ਼ਤਰ ਦੇ ਆਲੇ ਦੁਆਲੇ ਕਿਹੜਾ ਬੰਦਾ ਵਾ ਉਹ ਲਾਈਨ 'ਚ ਖਲੋਤਾ ਉਹ ਚੀਜ਼ ਓਬਜ਼ਰਵ ਕਰਦਾ ਅਤੇ ਉਹਦੇ ਕੋਲ ਸਿੱਧਾ ਜਾਂਦਾ
1: ਅਤੇ ਪਿੰਡੋਂ ਵੀ ਤੁਸੀਂ ਕਈ ਵਾਰ ਉਹੋ ਜਿਹਾ ਬੰਦਾ ਜਗਾੜੂ ਜਿਹਾ ਨਾਲ ਲੈ ਕੇ ਜਾਂਦੇ ਹੋ ਵੀ ਇਹਨੂੰ ਪਤਾ
0: ਲੱਭ ਕੇ
1: ਸਿਸਟਮ ਕਿੱਦਾਂ ਚੱਲਦਾ
0: ਲੱਭ ਕੇ ਤੁਰਦੇ
1: ਸਾਡੇ ਸਿਸਟਮ ਸਿਸਟਮ ਨੂੰ ਨਹੀਂ ਕਿਹਾ ਜਾਂਦਾ ਇੱਦਾਂ ਦੀਆਂ ਚੀਜ਼ਾਂ ਨੂੰ ਸਿਸਟਮ ਕਿਹਾ ਜਾਂਦਾ ਵੀ ਇਹ ਸਿਸਟਮ ਬਣਿਆ
0: ਇਹ ਸਿਸਟਮ ਨੂੰ ਜਾਣਦਾ ਸੋ ਦੋ ਤਿੰਨ ਤਰੀਕੇ ਜਿਹੜੇ ਇੱਥੇ ਵੀ ਆ ਜਾਂਦੇ ਆ ਦੋ ਤਿੰਨ ਕਿਸਮਾਂ ਇੱਥੇ ਵੀ ਆ ਜਾਂਦੀਆਂ ਇੱਕ ਤਾਂ ਹੁਣ ਤੱਕ ਦੀ ਗੱਲਬਾਤ ਤੋਂ ਆਪਾਂ ਇਹ ਆਈਡੀਆ ਲਾ ਲਿਆ ਵੀ ਇੱਕ ਤਾਂ ਉਹ ਨੇ ਜਿਹੜਾ ਮੰਨ ਲਓ ਮੇਰਾ ਵਾਜਬ ਕੰਮ ਹੈ ਬਿਲਕੁਲ ਸਹੀ ਹੈ ਜਿੱਦਾਂ ਤੁਸੀਂ ਵਿਆਹ ਵਾਲੀ ਗੱਲ ਕੀਤੀ ਹੈ ਸਰਟੀਫਿਕੇਟ ਮੈਂ ਇਸ਼ੂ ਕਰਾਉਣਾ ਕੋਈ ਜਨਮ ਦਾ ਸਰਟੀਫਿਕੇਟ ਲੈਣਾ ਕੋਈ ਮੌਤ ਦਾ ਸਰਟੀਫਿਕੇਟ ਲੈਣਾ ਜਾਂ ਕੋਈ ਸਕੂਲ ਦਾ ਸਰਟੀਫਿਕੇਟ ਲੈਣਾ ਯਾਨੀ ਕਿ ਜਿੰਨੇ ਵੀ ਕੰਮ ਜਿਹੜੇ ਬਿਲਕੁਲ ਜਾਇਜ਼ ਨੇ ਤੁਸੀਂ ਕੁਛ ਵੀ ਗਲਤ ਨਹੀਂ ਕਰਵਾ ਰਹੇ ਪਰ ਉਹਦੇ ਲਈ ਵੀ ਤੁਹਾਨੂੰ ਰਿਸ਼ਵਤ ਦੇਣੀ ਪੈਂਦੀ ਹੈ ਇੱਕ ਉਹ ਆ ਜਿਹੜਾ ਸਾਨੂੰ ਪਤਾ ਵਾ ਵੀ ਸਾਡੇ 'ਚ ਕੋਈ ਕਮੀ ਪੇਸ਼ੀ ਹੈਗੀ ਆ ਕਾਗਜ਼ ਪੱਤਰ ਸਾਡਾ ਕੋਈ ਥੁੜਦਾ ਵਾ ਅਤੇ ਪਰ ਅਸੀਂ ਕਰਵਾਉਣਾ ਰਿਸ਼ਵਤ ਦੇ ਨੁਕਸਾਨ ਫਿਰ ਇਹ ਹੁੰਦੇ ਨੇ ਸਿਸਟਮ ਦੇ ਵਿੱਚ ਕਿ ਉਸ ਆੜ ਦੇ ਵਿੱਚ ਫਿਰ ਗਲਤ ਕੰਮ ਵੀ ਹੋਣ ਲੱਗ ਪੈਂਦੇ ਨੇ ਸਿਰਫ ਇੱਕ ਫਰਕ ਪੈਂਦਾ ਵੀ ਉੱਥੇ ਪਹਾੜਾ ਵੱਧ ਜਾਂਦਾ ਸੋ ਇਹ ਫਰਕ ਪੈਂਦਾ ਵਾ ਇਹ ਨੁਕਸਾਨ ਹੁੰਦਾ ਵਾ ਕਿ ਉਹਦੇ ਨਾਲ ਹੋ ਸਕਦਾ ਕਿਸੇ ਹੱਕਦਾਰ ਦਾ ਹੱਕ ਮਾਰਿਆ ਜਾਵੇ ਅਤੇ ਜਿਹੜਾ ਨਹੀਂ ਹੱਕ ਜਿਹਦਾ ਬਣਦਾ ਗਲਤ ਜਿਹਦੇ ਕੋਲ ਪੇਪਰ ਨਹੀਂ ਵੀ ਹੈਗੇ ਉਹ ਵੀ ਤੁਹਾਡਾ ਜਿਹੜਾ ਉਹ ਬਣ ਕੇ ਬਹਿ ਜੂਗਾ ਜਿੱਦਾਂ ਸਾਡੇ ਸਮੇਂ ਹੁੰਦਾ ਸੀ ਬਹੁਤ ਸਾਰੇ ਜਿਹੜੇ ਸੁਤੰਤਰਤਾ ਸੈਨਾਨੀਆਂ ਦੇ ਗਾਂ ਪੁੱਤ ਪੋਤਰੇ ਬਣੇ ਹੁੰਦੇ ਸੀ ਕੀਤਾ ਕੁਛ ਵੀ ਨਹੀਂ
1: ਇੱਧਰ ਪੰਜਾਬੀ ਕਹਿੰਦੇ ਰੂਰਲ ਦਾ ਸਰਟੀਫਿਕੇਟ ਲੂਲਰ ਦਾ ਸਰਟੀਫਿਕੇਟ ਬਣਾਉਣ ਵਾਲਾ ਹੈ ਨਾ
0: ਹਾਂ ਮਤਲਬ ਉਹਨਾਂ ਦੇ ਬੈਕਗਰਾਊਂਡ 'ਚ ਕੁਛ ਨਹੀਂ ਹੁੰਦਾ ਸੋ ਇਹ ਦੋ ਤਿੰਨ ਚੀਜ਼ਾਂ ਨੇ ਫਿਰ ਇੱਕ ਮਿਕਸਚਰ ਵੀ ਆ ਜਾਂਦਾ ਸ਼ਾਇਦ ਕਈ ਵਾਰੀ ਆਪਾਂ ਮਤਲਬ ਮੰਨ ਲਓ 90% ਠੀਕ ਹੁੰਦੇ ਹਾਂ ਇੱਕ ਅੱਧਾ ਸਰਟੀਫਿਕੇਟ ਕਿਤੇ ਹੁੰਦਾ ਸਾਡੇ ਕੋਲ ਪਰ ਅਸੀਂ ਘਰ ਭੁੱਲ ਆਏ ਹਾਂ ਸੋ ਬੜੀ ਤਰ੍ਹਾਂ ਦੇ ਰੂਪ ਰੰਗ ਨੇ ਪਰ ਸ਼ਾਇਦ ਤੁਹਾਨੂੰ ਚੇਤਾ ਵੀ ਨਾ ਹੋਵੇ ਕਿ ਕੋਈ ਕੰਮ ਤੁਸੀਂ ਉੱਥੇ ਕਰਵਾਇਆ ਹੋਵੇ ਤੁਸੀਂ ਸਹੀ ਹੋ ਗਲਤ ਹੋ ਕੋਈ ਫਰਕ ਨਹੀਂ ਪੈਂਦਾ ਅਤੇ ਬਿਨਾਂ ਕਿਸੇ ਰਿਸ਼ਵਤ ਦੇ ਹੋ ਗਿਆ ਹੋਵੇ ਇੱਦਾਂ ਦੀ ਐਗਜ਼ਾਮਪਲ ਸ਼ਾਇਦ ਤੁਹਾਨੂੰ ਅੱਜ ਕੱਲ੍ਹ ਘੱਟ ਹੀ ਵੇਖਣ ਨੂੰ ਮਿਲੂਗੀ ਖਾਸ ਤੌਰ ਦੇ ਉੱਤੇ ਉੱਥੇ ਇੱਥੇ ਆਪਾਂ ਫੇਰ ਆਉਂਦੇ ਹਾਂ ਅਤੇ ਤੁਹਾਡੇ ਕੋਲ ਵੀ ਆਪਾਂ ਜਾਣਦੇ ਹਾਂ ਅਤੇ ਹੁਣ ਆਪਾਂ ਨਾਲ ਆਪਣੇ ਕੋਲਰ ਵੀ ਲੈਂਦੇ ਅਤੇ ਇਹਨਾਂ ਕੋਲੋਂ ਵੀ ਜਾਣਦੇ ਹਾਂ ਰਿਸ਼ਵਤ ਦੇ ਬਾਰੇ ਕੀ ਤੁਹਾਡਾ ਵਾਹ ਵਾਸਤਾ ਪਿਆ 104 ਤੁਸੀਂ ਆਉਂਦੇ ਰਹੋ
2: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ
1: ਹਾਂਜੀ ਸਤਿ ਸ਼੍ਰੀ ਅਕਾਲ
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹੈਲੋ
1: ਹਾਂਜੀ ਹਾਂਜੀ ਕੌਣ ਬੋਲ ਰਹੇ
2: ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਸ਼ਦੀਪ ਭਾਈ ਮੈਂ ਪਹਿਲੀ ਵਾਰ ਕਾਲ ਕਰ ਰਿਹਾ
1: ਕੀ ਬਾਤ ਹੈ ਜੀ ਆਇਆਂ
2: ਟੌਪਿਕ ਵਧੀਆ ਲੱਗਾ ਜੀ ਤੁਹਾਡਾ ਤੇ ਮੈਂ ਆਪਾਂ ਗੱਲ ਚੱਲ ਰਹੀ ਜਿੱਦਾਂ ਰਿਸ਼ਵਤ ਬਾਰੇ ਤੇ ਇੰਡੀਆ ਤਾਂ ਆਪਾਂ ਦੇਖਿਆ ਹੀ ਆ ਵੀ ਸਭ ਨਾਲ ਹੁੰਦਾ ਹੀ ਏਦਾਂ ਵੀ ਜਿੱਥੇ ਕਿਤੇ ਵੀ ਆਪਾਂ ਜਾਂਦੇ ਹਾਂ ਤੇ ਆਪਾਂ ਨੂੰ ਸਭ ਕਿਤੇ ਲੋੜ ਪੈਂਦੀ ਆ ਰਿਸ਼ਵਤ ਦੀ ਜਾਂ ਆਪਾਂ ਨੂੰ ਏਦਾਂ ਦੇ ਬੰਦੇ ਮਿਲਦੇ ਹੀ ਆ ਤੇ ਮੈਂ ਇੱਥੇ ਦੀ ਸਟੋਰੀ ਇੱਕ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਮੈਂ ਆਪਣਾ ਡਰਾਈਵਿੰਗ ਸਕੂਲ ਦੀ ਸਟੋਰੀ ਹੈ ਜੀ ਇਹ ਇੱਕ ਮੈਂ ਪਿਛਲੇ 4-5 ਸਾਲਾਂ ਤੋਂ ਚਲੋ ਡਰਾਈਵ ਕਰ ਰਿਹਾ ਸੀ 4-5 ਸਾਲ ਪੁਰਾਣੀ ਸਟੋਰੀ ਹੈ ਤੇ ਮੈਂ ਆਪਣਾ ਲਾਇਸੈਂਸ ਅਪਗ੍ਰੇਡ ਕਰਾਉਣ ਲਈ ਗਿਆ ਸੀ ਕਿਤੇ ਤੇ ਉੱਥੇ ਜਾ ਕੇ ਵੀ ਲਾ ਲਓ ਉਹਨਾਂ ਨੇ ਸਵੇਰ ਤੋਂ ਮੇਰੇ ਨਾਲ ਸਟਾਰਟ ਕਰਤੀ ਓਦਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਵੀ ਬੇਸ ਜਿਹਾ ਬਣਾਉਣਾ ਵੀ ਹਾਂ ਏਦਾਂ ਕਰਕੇ ਮੈਂ ਲਾਇਸੈਂਸ ਬਣਵਾਏ ਆ ਪਹਿਲਾਂ ਏਦਾਂ ਤੇ ਵੀ ਮੈਨੂੰ ਫਲਾਣਾ ਬੰਦਾ ਮੇਰਾ ਮਾਨ ਥਾਨ ਕਰਕੇ ਗਿਆ ਮੈਨੂੰ ਕੋਈ ਬਲੂ ਲੇਬਲ ਦੇ ਕੇ ਗਿਆ ਮੈਨੂੰ ਏਦਾਂ
1: ਠੀਕ ਹੈ
2: ਹਾਂਜੀ ਹਾਂਜੀ ਤੇ ਮੈਂ ਚਲੋ ਕੋਈ ਗੱਲ ਨੀ ਠੀਕ ਹੈ ਚਲੋ ਮੈਂ ਹਾਮੀ ਭਰਦਾ ਰਿਹਾ ਮੈਂ ਕਿਹਾ ਚਲੋ ਪੈਸੇ ਲਾਏ ਆ ਹੁਣ ਦਿਨ ਕੱਢਣਾ ਸਾਰਾ ਇਹਨਾਂ ਨਾਲ
0: ਆਪਣਾ ਬੰਦਾ ਸੀ
2: ਹਾਂਜੀ ਆਪਣੇ ਬੰਦਾ।
0: ਅੱਛਾ
2: ਮੈਂ ਉਹੀ ਕਹਿੰਦਾ ਆਪਣੇ ਬੰਦੇ ਹੀ ਕਰਦੇ ਜ਼ਿਆਦਾਤਰ ਤਾਂ ਦੂਸਰੇ ਬੰਦੇ।
0: ਆਪਾਂ ਆਪਣਿਆਂ ਦੀ ਸੌਖੀ ਸਮਝ ਜਾਂਦੇ ਹਾਂ, ਉਹਨਾਂ ਨੂੰ ਪਤਾ ਆਪਾਂ ਉਸ ਸਿਸਟਮ ਚੋਂ ਆਏ ਹਾਂ ਜਿੱਥੇ ਆਪਾਂ ਹਿੰਟ ਸਮਝਦੇ ਹਾਂ। ਦੂਜੇ
1: ਤੋਂ ਮੰਗਣੇ ਵੀ ਨਹੀਂ ਰਣਜੋ
2: ਰੋਜ ਸੜਕਾਂ ਤੇ ਰਹਿੰਦੇ ਆ ਤੇ ਮੈਨੂੰ ਪਤਾ ਸੀਗਾ ਵੀ ਕੀ ਮੈਂ ਸਹੀ ਕਰ ਰਿਹਾ ਗਲਤ ਕਰ ਰਿਹਾ ਜਾਂ ਕੀ ਕਰ ਰਿਹਾ। ਤੇ ਉਹਨਾਂ ਨੇ ਲਾ ਲੋ ਵੀ ਦੇਣੇ ਆਪਣੇ ਪੂਰੀ ਸਟੋਰੀ ਆਪਣੀ ਪਰਸਨਲ ਲਾਈਫ, ਜੇ ਉਹ ਮੈਂ ਫਾਈਨੈਂਸ਼ਲੀ ਤੰਗ ਆ, ਇਹ ਜੋਬ ਮੈਂ ਖੁਸ਼ ਨਹੀਂ ਆ, ਵੈਸੇ ਕਰ ਰਿਹਾ ਆ,
0: ਬਣਦਾ ਕੁਛ ਨਹੀਂ,
2: ਹਾਂਜੀ ਬਣਦਾ ਕੁਛ ਨਹੀਂ ਆ, ਘਰ ਔਖਾ ਚੱਲਦਾ ਆ, ਏਦਾਂ ਜੇ ਉਹ।
1: ਤੇ ਚਲੋ ਮੈਂ
2: ਪੂਰੀ ਭੂਮਿਕਾ ਬੰਨੀ ਉਹਨਾਂ ਨੇ, ਤੇ ਰਸਤੇ ਚ ਇੱਕ ਅੱਧਾ ਬੰਦਾ ਕੋਈ ਹੋਰਨ ਹੂਰਨ ਮਾਰ ਕੇ ਹੱਥ ਖੜਾ ਕਰਿਆ ਉਹਨੂੰ ਵੀ ਇਹ ਬੰਦੇ ਦਾ ਮੈਂ ਲਾਇਸੈਂਸ ਬਣਵਾਇਆ ਤੇ ਮੇਰੇ ਕੋਲ ਆਇਆ ਸੀ ਤੇ ਮੈਨੂੰ ਬਾਅਦ ਚ ਬੋਤਲ ਦੇ ਕੇ ਗਿਆ ਜਾਂ ਮੇਰਾ ਮਾਣ ਥਾਨ ਕਰਕੇ ਗਿਆ। ਮੈਂ ਸੁਣੀ ਜਾਂਦਾ ਸੀ ਚਲੋ ਠੀਕ ਆ ਆਲ ਗੁੱਡ ਆ। ਤੇ ਫਿਰ ਉਹਨਾਂ ਨੂੰ ਚਲੋ ਰਸਤੇ ਚ ਰੋਕੇ, ਅਸੀਂ ਬ੍ਰੇਕ ਲਈ, ਲੰਚ ਵਗੈਰਾ ਕੀਤਾ ਤੇ ਮੈਂ ਆਪ ਅੱਗੇ ਹੋ ਕੇ ਚਲੋ ਮੈਂ ਕਿਹਾ ਜਿੱਦਾਂ ਦਾ ਮੈਨੂੰ ਬੰਦਾ ਲੱਗਦਾ ਸੀ ਮੈਨੂੰ ਹੀ ਲੋੜ ਆ ਵੀ ਮੈਂ ਆਪ ਅੱਗੇ ਹੋ ਕੇ ਲੰਚ ਮੈਂ ਕਰਵਾ ਦਵਾਂ ਤੇ ਖੋਰੇ ਏਸੇ ਚ ਖੁਸ਼ ਹੋ ਕੇ ਚੱਲੇ, ਥੋੜਾ ਜਿਹਾ ਜੈਨੂਨ ਰਵੇ। ਚਲੋ ਉਹਨਾਂ ਨੇ ਵੀ ਕੋਈ ਏਦਾਂ ਨੀ ਖੁਸ਼ ਹੋਏ, ਚਲੋ ਆਲ ਗੁੱਡ ਆ ਵੀ ਚਲੋ ਸਹੀ ਚੱਲਦਾ ਰਿਹਾ
1: ਉਹਦੇ ਲਈ।
2: ਜਦੋਂ ਟੈਸਟ ਕਲੀਅਰ ਹੋ ਗਿਆ ਸਾਰਾ, ਟਰੱਕ ਪਾਰਕ ਕਰਤਾ ਆ ਕੇ ਵੀ ਹੁਣ ਆਲ ਕਲੀਅਰ ਆ, ਮੈਨੂੰ ਕਹਿੰਦੇ ਹਾਂਜੀ ਦੱਸੋ ਕਿੱਦਾਂ ਲੱਗਾ ਤੁਹਾਨੂੰ ਵੀ। ਮੈਂ ਕਿਹਾ ਜੀ ਮੈਨੂੰ ਤਾਂ ਸਹੀ ਲੱਗਾ, ਮੈਂ ਕੋਈ ਗਲਤੀ ਨੀ ਕੀਤੀ, ਵੀ ਪਾਸ ਆ ਹਨਾ। ਤੇ ਕਹਿੰਦੇ ਦੇਖ ਲਾ, ਮੈਂ ਕਿਹਾ ਹਾਂ ਠੀਕ ਆ ਵੀ ਮੇਰੇ ਅਕੋਰਡਿੰਗ ਤਾਂ ਸਾਰਾ ਕੁਛ ਸਹੀ ਸੀਗਾ। ਤੇ ਕਰਦੇ ਕਰਾਉਂਦੇ ਉਹਨਾਂ ਨੇ ਕਹਿੰਦੇ ਨਹੀਂ ਇੱਕ ਗਲਤੀ ਸੀਗੀ ਤੇਰੀ। ਮੈਂ ਕਿਹਾ ਕਿੱਥੇ? ਕਹਿੰਦੇ ਤੂੰ ਏਦਾਂ ਕਰਕੇ ਉਹ ਫਲਾਣੇ ਰਾਊਂਡ ਬਾਰਡ ਤੋਂ ਗਿੱਬੇ ਨੀ ਦਿੱਤਾ ਜਾਂ ਏਦਾਂ ਨੀ ਕੀਤਾ। ਉਹਨਾਂ ਨੇ ਗੱਲ ਕੱਢੀ
1: ਪੁਆਇੰਟ,
2: ਦੇਖ ਲਓ ਭਾਈ ਹੁਣ ਫਿਰ ਕਿੱਦਾਂ ਕਰਨਾ। ਕਹਿੰਦੇ ਤੂੰ ਕੀ ਚਾਹੁੰਦਾ ਆ? ਮੈਂ ਕਿਹਾ ਮੈਂ ਤਾਂ ਭਾਈ ਹੁਣ $2,000 ਲਾਇਆ ਅਪਗ੍ਰੇਡ ਕਰਾਉਣ ਤੇ, ਮੈਂ ਤਾਂ ਏਦਾਂ ਹੀ ਕਹੂੰਗਾ ਮੈਨੂੰ ਪਾਸ ਕਰ ਦੋ। ਤੇ ਉਹਨਾਂ ਨੇ ਕਿਹਾ ਵੀ ਚੱਲ ਦੇਖ ਲਾ, ਵੀ ਉਹੀ ਕਹਾਣੀ ਜੀ ਬਣਾ ਕੇ ਵੀ ਤੂੰ ਕੀ ਕਰੇਗਾ ਮੇਰੇ ਲਈ,
0: ਮੈਨੂੰ ਵੀ ਫਾਇਦਾ।
2: ਹਾਂ ਮੈਂ ਕਿਹਾ ਭਾਈ ਮੈਂ ਚਲੋ ਜੋ ਸਰਦਾ ਹੋਇਆ ਤੂੰ ਮਾਨ ਤਾਨ ਕਰ ਦੂੰਗਾ, ਮੈਂ ਬਲੂ ਲੇਵਲ ਦੇਖ ਲਾਂਗੇ ਜਾਂ ਆਪਾਂ ਉੱਦਾਂ ਕੋਈ ਪ੍ਰੋਗਰਾਮ ਬਣਾ ਲਵਾਂਗੇ, ਕੋਈ ਗੱਲ ਨੀ ਆਪਾਂ ਰਿਕਾਰਡਿੰਗ ਹੁੰਦੀ ਆ ਨਾਲ ਰੱਖੀ ਜਦੋਂ ਆਪਣਾ ਟੈਸਟ ਲੈਂਦੇ ਆ, ਵੀ ਉਹ ਏਦਾਂ ਨੀ ਆ ਵੀ ਉਹ ਕੋਈ ਚੀਜ਼ ਸਕਿੱਪ ਕਰ ਸਕਦੇ ਆ ਜਾਂ ਉਹ ਉਦਾਂ ਹੀ ਮਤਲਬ ਵੀ ਮੇਰੇ ਤੇ ਕੋਈ ਫੇਵਰ ਕਰ ਸਕਦੇ ਆ ਜਾਂ ਏਦਾਂ ਕੋਈ ਏਡਾ ਵੱਡਾ ਨੀ ਹੁੰਦਾ ਕੁਛ, ਮੈਨੂੰ ਵੀ ਪਤਾ ਸੀਗਾ। ਤੇ ਚਲੋ ਮੈਂ ਉਹਨਾਂ ਨੂੰ ਹਮੀ ਭਰ ਕੇ ਤੇ ਚਲੋ ਪਹੁੰਚ ਗਏ। ਤੇ ਜਾਂਦੇ ਹੋਏ ਫਿਰ ਮੈਨੂੰ ਏਦਾਂ ਇਸ਼ਾਰਾ ਜਿਹਾ ਕਰਕੇ ਗਏ, ਮੈਂ ਕਿਹਾ ਭਾਜੀ ਮੈਨੂੰ ਨੰਬਰ ਦੇ ਦਿਓ ਮੈਂ ਤੁਹਾਨੂੰ ਦੁਬਾਰਾ ਫੋਨ ਕਰੂੰਗਾ। ਤੇ ਕਰਕੇ ਚੱਲ ਗਿਆ ਮੈਂ। ਮਤਲਬ ਉਹ ਬੰਦੇ ਦਾ ਮੈਂ ਉਦਾਂ ਦੇਖਿਆ ਵੀ ਆਪਣਾ ਪੰਜਾਬੀ ਵੀਰ ਹੋ ਕੇ ਤੇ ਉਹਨੂੰ ਕੀ ਏਦਾਂ ਦੀਆਂ ਵੀ 100-200 ਜਾਂ ਕਿਸੇ ਤੋਂ ਵੀ ਜਿੰਨਾ ਹਰਕਤਾਂ ਵੀ ਮੈਂ ਕੁਛ ਨਾ ਕੁਛ ਆਪਣਾ ਫਾਇਦਾ ਕਿਸੇ ਚੋਂ ਕੱਢ ਲਵਾਂ।
1: ਸਮਟਾਈਮ ਯੂ ਫੀਲ ਸ਼ੌਕ।
2: ਹਾਂਜੀ ਮੈਨੂੰ ਬਹੁਤ ਅਜੀਬ ਲੱਗਾ ਵੀ ਜੇ ਉਹਦੀ ਥਾਂ ਤੇ ਮੈਂ ਉਸੇ ਡਰਾਈਵਿੰਗ ਸਕੂਲ ਚ ਪਹਿਲਾਂ ਗੋਰਿਆਂ ਨਾਲ ਮੈਂ 2 ਲਾਇਸੈਂਸ ਬਣਾ ਚੁੱਕਿਆ ਸੀ ਤੇ ਉਹ ਬਿਲਕੁਲ ਜੈਨੂਅਨ ਬੰਦੇ, ਤੇ ਮੈਂ ਉਹੀ ਦੇਖਦਾ ਵੀ ਆਪਣੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਆਪਣੇ ਬਲੱਡ ਚ ਹੀ ਇਹ ਗੱਲਾਂ ਵੀ ਜੋ ਆਪਣੇ 100-200 ਵੀ ਕਿਸੇ ਪਾਸੇ ਆਪਾਂ ਕਿਸੇ ਅਹੁਦੇ ਤੇ ਵੀ ਹੈਗੇ ਆ ਤਾਂ ਆ ਜਾਣ ਐਕਸਟਰਾ ਤਾਂ ਉਹ ਚੰਗੇ ਲੱਗਦੇ ਆ ਉਹਨਾਂ ਨੂੰ
1: ਉੱਪਰ ਦੀ ਕਮਾਈ।
2: ਹਾਂਜੀ ਆਪਣੇ ਵਰਗਾ ਦੇਖਦਾ ਵੀ ਮੈਂ ਸੋਚ ਕੇ ਜਾ ਰਿਹਾ ਲੈ ਆਪਣਾ ਵੀਰ ਵੀ ਲੈ ਵਧੀਆ ਗੱਲ ਆ ਵੀ ਆਪਾਂ ਡਰਾਈਵਿੰਗ ਕਰ ਰਹੇ ਹਾਂ, ਇਹ ਡਰਾਈਵਿੰਗ ਸਕੂਲ ਚ ਆਲਰੇਡੀ ਜੋਬ ਕਰਦੇ ਆ ਵੀ ਮੈਂ ਸਗੋਂ ਐਕਸਪੀਰੀਅੰਸ ਸਮਝ ਰਿਹਾ ਸੀ ਆਪਾਂ ਉਹਨਾਂ ਨੂੰ। ਉਹ ਮੇਰੇ ਕੋਲ ਰੋਈ ਸੀਗੇ ਵੀ ਮੇਰਾ ਭਰਾਵਾ ਔਖਾ ਚੱਲ ਰਿਹਾ ਬਹੁਤ, ਵੀ ਮੈਂ ਘਰ ਔਖਾ ਚੱਲ ਰਿਹਾ, ਏਦਾਂ ਦਾ ਸੀਨ ਮੇਰੇ ਕੋਲ।
1: ਇਹਦੇ ਨਾਲ ਦੀ ਮੈਂ ਤੁਹਾਨੂੰ ਰਿਸ਼ਵਤਖੋਰੀ ਦੀ ਇੱਕ ਹੋਰ ਉਦਾਹਰਨ ਦੇ ਦਿਆਂ ਆਪਣੇ ਖਿੱਤੇ ਦੇ ਕੁਛ ਲੋਕਾਂ ਦੇ। ਨਾ ਮੈਂ ਹੁਣ ਚਲੋ ਕੀ ਕਹਿਣਾ, ਡਰਾਈਵਿੰਗ ਸਕੂਲ ਨੇ ਆਪਣੇ ਮੁਲਕ ਦੇ ਨਾਲ ਲੱਗਦੇ ਮੁਲਕਾਂ ਦੇ ਜਿਨ੍ਹਾਂ ਨਾਲ ਮੈਂ ਵਾਹ ਵਾਸਤਾ ਪਿਆ ਉਹਨਾਂ ਦਾ ਤਾਂ ਮੈਂ ਦੱਸ ਸਕਦਾ। ਆਪਣੇ ਭਾਈਚਾਰੇ ਦੀਆਂ ਨਾ ਲੇਡੀਜ਼ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਬੈਕ ਗੱਡੀ ਲਾਉਣੀ, ਰਿਵਰਸ ਕਰਨੀ ਤੇ ਹੈ ਨਾ ਗਿਵ ਵੇ ਸਾਈਨ ਸਕੂਲ ਜ਼ੋਨ 40 ਤੋਂ 42 ਤੇ ਨਾ ਜਾਣਾ 43 ਤੇ ਜਾਣਾ। ਉਹ ਰਿਸ਼ਵਤਖੋਰੀ ਦਾ ਢੰਗ ਇਸ ਤਰ੍ਹਾਂ ਦਾ ਕਿ ਉਹ ਸਕੂਲ ਵਾਲੇ ਤੁਹਾਨੂੰ $1,000 ਦਾ ਪੈਕੇਜ ਦੇ ਦਿੰਦੇ ਆ ਤੇ ਉਹਨਾਂ ਦੀ ਅੰਦਰ ਅੱਟੀ ਸੱਟੀ ਆ। ਮਤਲਬ ਜਾਣੀ ਉਹ $1,000 ਦੇ ਤੁਹਾਨੂੰ ਲੈਸਨ ਦੇਣੇ ਆ ਉਹਨਾਂ ਨੇ ਦੋ ਤਿੰਨ ਤੇ ਉਹ ਰੂਟਾਂ ਤੇ ਲੈ ਜਾਣਾ ਵੀ ਇੱਥੋਂ ਇੱਥੋਂ ਦੇ ਤੈਨੂੰ ਲੈ ਕੇ ਜਾਣਗੇ ਤੇ ਉਸ $1,000 ਚੋਂ ਉਹ ਜਿਹੜਾ ਅੰਦਰ ਇੰਸਟਰਕਟਰ ਆ ਜਿਹਨੇ ਪਾਸ ਫੇਲ ਕਰਨਾ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹਦੀ ਅੱਗੇ ਅੱਟੀ ਸੱਟੀ ਉਹਦੇ ਨਾਲ ਆ $1,000 ਚੋਂ
0: ਉਹਦੇ ਨਾਲ ਵੀ ਸਿੱਧਾ
1: ਤੇ ਉਹਨੇ ਕਹਿਣਾ ਕੋਈ ਨਹੀਂ ਹੁਣ ਬਿਨਾਂ ਚਿੰਤਾ ਦੇ ਤੂੰ ਚਲੀ ਜਾ ਟੈਸਟ ਦੇ ਦੇ ਕੋਈ ਪ੍ਰੋਬਲਮ ਨਹੀਂ ਹੈ ਤੇ ਉਹਨੂੰ ਦੱਸ ਦੀ ਵੀ ਮੈਂ ਫਲਾਣੇ ਬੰਦੇ ਨੇ ਟ੍ਰੇਨ ਕੀਤੀ ਹੋਈ ਆ ਤੇ ਮੈਨੂੰ ਸਾਰੇ ਰੂਲ ਰੈਗੂਲੇਸ਼ਨ ਪਤਾ ਤੁਸੀਂ ਦੇਖੋ ਇਹ ਜਿਹੜੀਆਂ ਕਾਰਾਂ ਚਲਾਉਣ ਵਾਲਾ ਕੰਮ ਕਿੱਡਾ ਜਾਨ ਜੋਖਮ ਵਾਲਾ ਜ਼ਰੂਰੀ ਨਹੀਂ ਕਿ ਤੁਸੀਂ ਆਪਦੀ ਜਾਨ ਜੋਖਮ 'ਚ ਪਾਉਣੀ ਹੈ ਤੁਸੀਂ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਹੋ ਜੇ ਮੰਨ ਲਓ ਭਾਅ ਜੀ ਹੁਣੀ ਹੁਣ ਟਰੱਕ ਚਲਾਉਂਦੇ ਆ ਨਾ BAA ਜਾਂ ਇਹ ਟ੍ਰੇਨ ਨਾਲ ਲੈ ਕੇ ਤੁਰਦੇ ਆ ਅਤੇ ਜੇ ਉਹ ਜਾਇਜ਼ ਨਜਾਇਜ਼ ਢੰਗ ਨਾਲ ਲਾਇਸੈਂਸ ਬਣਿਆ ਹੋਊਗਾ ਰਿਸ਼ਵਤਖੋਰੀ ਨਾਲ ਉਹਦਾ ਸਾਨੂੰ ਸੜਕ 'ਤੇ ਕਿੰਨਾ ਨੁਕਸਾਨ ਆ ਅਤੇ ਰਿਸ਼ਵਤਖੋਰੀ ਤੁਸੀਂ ਇਹ ਦੇਖੋ ਵੀ ਉਹ $100-$200 ਐਜ਼ ਏ ਕਮਿਊਨਿਟੀ ਐਜ਼ ਏ ਭਾਈਚਾਰਾ ਐਜ਼ ਐਨ ਆਸਟ੍ਰੇਲੀਅਨ ਐਜ਼ ਏ ਹਿਊਮਨ ਬੀਂਗ ਸਾਡਾ ਕਿੰਨਾ ਨੁਕਸਾਨ ਹੋ ਰਿਹਾ
0: ਸ਼ਾਇਦ ਇਸੇ ਕਰਕੇ ਪਹਿਲਾ ਜਿਹੜਾ ਕਹਿੰਦੇ ਥੈਂਕ ਯੂ ਭਾਅ ਜੀ ਤੁਹਾਡਾ ਥੈਂਕ ਯੂ ਕਾਲ
2: ਕਰਕੇ
0: ਥੈਂਕ ਯੂ ਜੀ ਸੋ ਇਸੇ ਕਰਕੇ ਨਾ ਪੁਰਾਣਾ ਜਿਹੜਾ ਕਹਿੰਦੇ ਸਿਸਟਮ ਸੀ ਨਾ ਜਿੱਦਾਂ ਰੋਮਨ ਸਮਾਜ ਦੇ ਵਿੱਚੋਂ ਕਈ ਇੱਦਾਂ ਦੀਆਂ ਐਗਜ਼ਾਮਪਲਾਂ ਮਿਲਦੀਆਂ ਨੇ ਕਿ ਜਿਹਦੇ ਜਿਹੜਾ ਇੱਦਾਂ ਰਿਸ਼ਵਤਖੋਰੀ ਦੇ ਵਿੱਚ ਫੜਿਆ ਜਾਂਦਾ ਸੀ ਉਹਦਾ ਨੱਕ ਵੱਢ ਦਿੱਤਾ ਜਾਂਦਾ ਹੈ ਤਾਂ ਕਿ ਪਤਾ ਲੱਗੇ ਸਾਰੇ ਸਮਾਜ ਨੂੰ ਪਤਾ ਲੱਗੇ ਵੀ ਨੱਕ ਵੱਢਾ ਮਤਲਬ ਇਹ ਰਿਸ਼ਵਤਖੋਰ ਕਿਉਂਕਿ ਨਿੱਕੀ ਕਿਸੇ ਵੇਲੇ ਬਹੁਤ ਨਿੱਕੀ ਗੱਲ ਹੋ ਸਕਦੀ ਹੈ ਜਾਂ ਆਪਾਂ ਵੀ ਬੜੀ ਛੋਟੀ ਸਮਝ ਲੈਂਦੇ ਹਾਂ ਹੁਣ ਜਿੱਦਾਂ ਤੁਸੀਂ ਕਾਰਾਂ ਦੀ ਐਗਜ਼ਾਮਪਲ ਦਿੱਤੀ ਹੈ ਘਰਾਂ 'ਤੇ ਆ ਜਾਓ ਘਰਾਂ 'ਚ ਵੀ ਅੱਜ ਕੱਲ੍ਹ ਇਹੋ ਕੁਛ ਹੋ ਰਿਹਾ ਮਤਲਬ ਪੈਸਾ ਪੂਸਾ ਥੋੜ੍ਹਾ ਬਹੁਤਾ ਲੈ ਕੇ ਆ ਸਰਟੀਫਿਕੇਟ ਦਿੱਤਾ ਉਹ ਸਰਟੀਫਿਕੇਟ ਦਿੱਤਾ ਪਾਸ ਕਰਤਾ ਘਰ ਨਹੀਂ ਵੀ ਕੰਪਲਾਇੰਸ ਕਲੀਅਰ ਤਾਂ ਵੀ ਅਗਲੇ ਨੂੰ ਫੜਾਤਾ ਹੁਣ ਉਹ ਕੁਛ ਵੀ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਹੁਣ ਮੈਂ ਕਈ ਸੈਰ ਕਰਦਿਆਂ ਤੁਰੇ ਫਿਰਦੇ ਮੈਂ ਵੇਖਦਾ ਵਾਂ ਜਾਂ ਆਉਂਦੇ ਜਾਂਦੇ ਵੇਖੀਦਾ ਚੰਗੇ ਭਲੇ ਘਰ ਮਹਿਲਾਂ ਵਰਗੇ ਤੇੜਾ ਹੀ ਤੇੜਾ ਉਹ ਪਤਾ ਹੀ ਨਹੀਂ ਲੱਗਦਾ ਵੀ ਹੁਣ ਉਹ ਤੇੜਾਂ ਦਾ ਮਤਲਬ ਵੀ ਥੱਲੇ ਉਹ ਸਿਸਟਮ ਹਿੱਲਿਆ ਵਾ ਪਤਾ ਨਹੀਂ ਕਿੱਥੋਂ ਕਿਹੜੇ ਵੇਲੇ ਕੀ ਹੋ ਜਾਣਾ ਅਗਲੇ ਦੇ ਇੰਨੇ ਪੈਸੇ ਸਾਰੀ ਉਮਰ ਦੀ ਕਮਾਈ
1: ਤੁਹਾਡੇ ਯਾਦ ਆ ਇੱਕ ਵਾਰ ਆਪਾਂ ਟਰੈਕਿੰਗ 'ਤੇ ਟੋਪਿਕ ਕੀਤਾ ਸੀਗਾ ਅਤੇ ਉਹਦੇ 'ਚ ਕਿਸੇ ਦਾ ਫੋਨ ਆਇਆ ਸੀ ਆਪਾਂ ਨੂੰ ਬਈ ਜਿਹੜੇ ਆਪਣੇ ਔਡਰ ਊਡਰ ਚੱਕਣੇ ਆ ਜਾਂ ਕੋਂਟਰੈਕਟ ਲੈਣੇ ਆ ਉਹ ਕੋਂਟਰੈਕਟ ਦੇਣ ਵਾਲੇ ਬੰਦੇ ਨੂੰ ਘੜੀਆਂ ਰੋਲੈਕਸ ਵਾਚਾਂ ਅਤੇ ਕੀ ਕੁਛ ਦਿੱਤਾ ਜਾਂਦਾ ਵੀ ਕੋਂਟਰੈਕਟ ਬਣਿਆ ਰਹਿ ਜੇ ਜਾਂ ਮਿਲ ਜੇ ਉੱਥੇ ਰਿਸ਼ਵਤਖੋਰੀ ਦਾ ਢੰਗ ਤਰੀਕਾ ਇਹ ਆ
0: ਹਰ ਇੱਕ ਤਰੀਕੇ ਵੱਖਰੇ ਆ ਕੋ ਇੱਕ
1: ਰਾਇਲ ਕਮਿਸ਼ਨ ਬੈਠਣ ਨੂੰ ਫਿਰਦਾ ਆਸਟ੍ਰੇਲੀਆ 'ਚ ਯੂਨੀਅਨਸ ਦਾ ਸਾਰਾ ਲੇਬਰ ਪਾਰਟੀ ਦਾ ਉਹਨਾਂ ਨਾਲ ਕਿਵੇਂ ਰਲਗੱਡ ਹੋਣਾ ਕਰਪਸ਼ਨ ਦੇ ਕਿੱਡੇ ਕੁ ਦੋਸ਼ ਲੱਗ ਚੁੱਕੇ ਆ ਆਈ ਬੈਕ ਕਮੇਟੀਆਂ ਬਣੀਆਂ ਹੋਈਆਂ ਕਮਿਸ਼ਨਸ ਬੈਠਦੇ ਆ ਤਾਂ ਕਿ ਪਤਾ ਲਾਇਆ ਜਾ ਸਕੇ ਅਤੇ ਸਰਕਾਰੀ ਪੱਧਰ ਦੇ ਨੁਮਾਇੰਦੇ ਕਹਿੰਦੇ ਆ ਸਾਨੂੰ ਪਤਾ ਹੀ ਨਹੀਂ ਵੀ ਇਹ ਰਿਸ਼ਵਤ ਕਿੱਦਾਂ ਦਿੱਤੀ ਗਈ ਅਤੇ ਕਿੱਦਾਂ ਲਈ ਗਈ ਪਾਰਟੀਆਂ ਨੂੰ ਕਾਰਪੋਰੇਟ ਘਰਾਣੇ ਕਿੱਦਾਂ ਫੰਡ ਕਰਦੇ ਆ ਆਪਣੀਆਂ ਪਾਲਿਸੀਆਂ ਨੂੰ ਲਾਗੂ ਕਰਨ ਲਈ ਹੁਣ ਆ ਪੌਲੀਨ ਹੈਨਸਨ 'ਤੇ ਗੈਸ ਨਾਲ ਸੰਬੰਧਿਤ ਪਾਲਿਸੀ ਆ ਕੁਛ ਉੱਦਾਂ ਦੇ ਇਲਜ਼ਾਮ ਲੱਗੇ ਆ ਜੀਨਾ ਰਾਇਨ ਹਾਰਟ ਨਾਲ ਉਹਦੀ ਕਲੋਜ਼ਨੈਸ ਆ ਸੋ ਉੱਦਾਂ ਦੀਆਂ ਚੀਜ਼ਾਂ ਕਿਤੇ ਨਾ ਕਿਤੇ ਅਸਰ ਕਰਦੀਆਂ ਨੇ ਪੋਲਿਸੀ ਮੇਕਰਸ 'ਤੇ ਅਤੇ ਆਸਟ੍ਰੇਲੀਆ 'ਚ ਤੁਸੀਂ ਇਹ ਕਹਿੰਦੇ ਲੋਕ ਅਕਸਰ ਸੁਣੋਗੇ ਇੱਥੇ ਰਿਸ਼ਵਤ ਹੈਗੀ ਆ ਪਰ ਹੋਰ ਕਿਸਮ ਦੀ ਆ ਜਾਂ ਪ੍ਰਤੱਖ ਰੂਪ 'ਚ ਦਿਖਦੀ ਨਹੀਂ ਕਈ ਵਾਰ
0: ਪ੍ਰਤੱਖ 'ਚ ਤਾਂ ਨਹੀਂ ਦਿਖਦੀ ਕਿਉਂਕਿ ਆਪਾਂ ਡੇ ਟੂ ਡੇ ਲਾਈਫ ਦੇ ਵਿੱਚ ਆਪਾਂ ਕਰਪਸ਼ਨ ਦੇ ਨਾਲ ਨਾ ਦੋ ਚਾਰ ਹੋਏ ਹਾਂ ਆਪਾਂ ਇੰਡੀਆ 'ਚ ਮੰਨ ਲਓ ਪੰਜਾਬ 'ਚ ਤੁਸੀਂ ਸਕੂਟਰ ਲੈ ਕੇ ਨਿਕਲੇ ਹੋ ਗੱਡੀ ਲੈ ਕੇ ਨਿਕਲੇ ਹੋ ਅਤੇ ਤੁਹਾਨੂੰ ਦਿਮਾਗ 'ਚ ਹੁੰਦਾ ਵਾ ਵੀ ਅੱਜ ਕਿਸੇ ਨਾ ਕਿਸੇ ਨੇ ਟੱਕਰ ਲੈਣਾ ਤੁਸੀਂ ਸਾਈਡ ਦੇ ਉੱਤੇ ਉਤਲੀ ਜੇਬ 'ਚ ਕੁਛ ਨਾ ਕੁਛ ਪਾ ਕੇ ਨਿਕਲਦੇ ਹੋ ਕਿਉਂਕਿ ਤੁਸੀਂ ਤੁਹਾਨੂੰ ਅੰਡਰਸਟੂਡ ਆ ਇੱਥੇ ਅਸਲ ਦੇ ਵਿੱਚ ਕਰਪਸ਼ਨ ਇੱਦਾਂ ਦੀ ਨਹੀਂ ਆ ਵੀ ਤੁਸੀਂ ਗਏ ਹੋ ਅਤੇ ਚੌਂਕ 'ਚ ਤੁਹਾਨੂੰ ਛਪਾਈ ਨੇ ਘੇਰ ਲੈਣਾ ਤੁਹਾਨੂੰ ਪੈਸੇ ਦੇਣੇ ਪੈਣੇ ਆਮ ਬੰਦੇ ਨੂੰ ਛੋਟੇ ਲੈਵਲ ਦੇ ਉੱਤੇ ਰੋਜ਼ਮਰਾ ਦੀ ਜ਼ਿੰਦਗੀ 'ਚ ਵਰਤਦਿਆਂ ਇੱਦਾਂ ਰਿਸ਼ਵਤ ਨਹੀਂ ਦੇਣੀ ਪੈਂਦੀ ਇਸ ਕਰਕੇ ਸਾਨੂੰ ਲੱਗਦਾ ਵੀ ਇੱਥੇ ਰਿਸ਼ਵਤ ਨਹੀਂ ਹੈਗੀ ਸੋ ਇਹ ਇੰਨਾ ਕੁ ਫਰਕ ਆ ਅਦਰਵਾਈਜ਼ ਆਪਾਂ ਵਿਕਸਿਤ ਤੋਂ ਵਿਕਸਿਤ ਸੱਭਿਅਤਾਵਾਂ ਆਪਾਂ ਵੇਖ ਲਈਏ ਹੁਣ ਇਹਦੇ ਉੱਤੇ ਚਾਣਕਿਆ ਦੀ ਇੱਕ ਕੋਟ ਆ ਉਹ ਕਹਿੰਦਾ ਵੀ ਜਿੱਦਾਂ ਜੀਭ ਦੀ ਨੋਕ ਦੇ ਉੱਤੇ ਮੰਨ ਲਓ ਤੁਸੀਂ ਅੱਗੇ ਸ਼ਹਿਦ ਲਾਇਆ ਵਾ ਹੈ ਨਾ ਜਾਂ ਫਿਰ ਤੁਸੀਂ ਜ਼ਹਿਰ ਰੱਖਿਆ ਹੋਵੇ ਤਾਂ ਇਹ ਹੋ ਹੀ ਨਹੀਂ ਸਕਦਾ ਵੀ ਤੁਸੀਂ ਚੱਖੋ ਨਾ ਉਹ ਗੱਲ ਇਸ ਲਈ ਉਹਨੇ ਕਹੀ ਸੀ ਕਿ ਉਹ ਕਹਿੰਦਾ ਹੈ ਕਿ ਇਹ ਚੀਜ਼ ਲਗਭਗ ਨਾਮੁਮਕਿਨ ਆ ਵੀ ਤੁਸੀਂ ਸਰਕਾਰੀ ਮੁਲਾਜ਼ਮ ਹੋ ਅਤੇ ਸਰਕਾਰੀ ਖਜ਼ਾਨੇ 'ਚੋਂ ਪੈਸੇ ਨਾ ਤੁਸੀਂ ਖਾਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਫਾਇਦਾ ਨਾ ਉਹਦਾ ਚੁੱਕੋ ਇਹ ਹੋ ਹੀ ਨਹੀਂ ਸਕਦਾ ਇਹ ਉੱਦਾਂ ਵਾ ਜਿੱਦਾਂ ਤੁਸੀਂ ਜੀਭ ਦੀ ਟਿੱਪ ਦੇ ਉੱਤੇ ਜ਼ਹਿਰ ਜਾਂ ਸ਼ਹਿਦ ਰੱਖਿਆ ਵਾ ਅਤੇ ਤੁਸੀਂ ਕਹੋ ਵੀ ਨਹੀਂ ਇਹ ਮੈਂ ਖਾਣਾ ਨਹੀਂ ਜਾਂ ਮੈਂ ਖਾ ਨਹੀਂ ਸਕਦਾ ਇਹ ਉੱਦਾਂ ਦੀ ਬੇਟ ਆ ਜਿਹੜੀ ਬੜੀ ਔਖੀ ਆ ਇਨਸਾਨ ਨੂੰ ਇਹਦੇ ਉੱਤੋਂ ਰੋਕਣਾ
1: ਹੋਲੀ ਵੀ ਖੇਲੇ ਔਰ ਰੰਗ ਵੀ ਹਾਸਿਲ ਨਾ ਹੋਈਏ ਮੁਮਕਿਨ ਨਹੀਂ ਭੁੱਖੇ ਸ਼ੇਰ ਮੂਹਰੇ ਮਾਸ ਛੱਟੋਂਗੇ ਹਿਊਮਨ ਬੀਂਗ ਦਾ ਕਹਿੰਦੇ ਡਿਜ਼ਾਈਨ ਆ ਕਿਉਂਕਿ ਕਰਪਸ਼ਨ ਉਹਦੇ ਮਨ 'ਚ ਕਿਵੇਂ ਨਾ ਕਿਵੇਂ ਆਉਣੀ ਆ ਅੱਗੇ ਉਹ ਹੈਰੀ ਟਰੂਮੈਨ ਦਾ ਇੱਕ ਕੋਟ ਹੁੰਦਾ ਸੀ ਪਰ ਉਹ ਪੋਲੀਟੀਸ਼ੀਅਨਸ ਨੂੰ ਟਾਰਗੇਟ ਬਹੁਤ ਕਰਦਾ ਸੀ ਉਹ ਕਹਿੰਦਾ ਸ਼ੋ ਮੀ ਏ ਮੈਨ ਦੈਟ ਗੈਟਸ ਰਿਚ ਬਾਏ ਬੀਇੰਗ ਏ ਪੋਲੀਟੀਸ਼ੀਅਨ ਐਂਡ ਆਈ ਵਿਲ ਸ਼ੋ ਯੂ ਏ ਕਰੁੱਕ ਕੋਈ ਸਿਆਸਤਦਾਨ ਆ ਜਿਹੜਾ ਜਿਹਦੇ ਕੋਲ ਦਿਨਾਂ 'ਚ ਹੀ ਅਮੀਰ ਹੋ ਗਿਆ ਹੈ ਨਾ, ਉਹਨੇ ਅੰਦਰੋਂ ਸਰਕਾਰੀ ਅਹੁਦੇ ਦਾ ਜਾਇਜ਼ ਨਜਾਇਜ਼ ਵਰਤੋਂ
0: ਦੁਰਵਰਤੋਂ
1: ਪਿਛਲੇ 20 ਸਾਲਾਂ 'ਚ ਉਹਨੇ ਲੱਖ ਰੁਪਈਆ ਮਹੀਨਾ ਸਾਲ ਬਣਾਇਆ, ਹੁਣ ਉਹ 1 ਕਰੋੜ ਰੁਪਈਆ ਬਣਾ ਰਿਹਾ, ਕਿੱਥੋਂ ਆ ਰਿਹਾ? ਜਿਹੜੇ ਆ ਜਾਇਜ਼ ਨਜਾਇਜ਼ ਢੰਗ ਨਾਲ ਕਮਿਸ਼ਨ ਨੇ ਯਾਰਾਂ ਦੀਆਂ ਮਹਿਫਲਾਂ 'ਚ ਆਪਾਂ ਬੈਠਦੇ ਹਾਂ ਸ਼ਾਮ ਨੂੰ ਹੈ ਨਾ, ਜੇ ਕਿਸੇ ਬੰਦੇ ਦਾ ਲੌਕ ਖੋਲ੍ਹਣਾ ਤਾਂ ਪੈਗ ਪ੍ਰੋਗਰਾਮ ਹੈ ਨਾ, ਬੰਦਾ ਐਨ ਜਮਾਂ ਹੀ ਸੰਤਰੇ ਦੀ ਫਾੜੀਆਂ ਕੋਲ ਦਿਲ ਖੋਲ੍ਹ ਕੇ ਧਰ ਦਿੰਦਾ, ਤੁਸੀਂ ਦੇਖਿਆ ਹੋਊਗਾ ਪੰਜਾਬੀ ਕਮਿਊਨਿਟੀ 'ਚ ਬਹੁਤ ਆਮ ਜੀ ਗੱਲ ਆ। ਵੈਸੇ ਵੀ ਉਹ ਇਹਨੂੰ ਸ਼ੇਖੀ ਸਮਝਦੇ ਆ ਵੀ ਅਸੀਂ ਇਹ ਕੰਟਰੈਕਟ ਕਿੱਦਾਂ ਲਿਆ ਸੀ, ਆਪਣਾ ਬੰਦਾ ਬਾਈ ਕੌਂਸਲ 'ਚ ਟੈਂਡਰ ਪੈਣੇ ਆ, ਉਹਨੇ ਸਾਨੂੰ ਦੱਸ ਦੇਣਾ ਵੀ ਇਹ ਟੈਂਡਰ ਇੰਨੇ 'ਚ ਪੈਂਦਾ, ਆਪਾਂ 2 ਰੁਪਈਏ ਪਾ ਕੇ ਘੱਟ ਪਾ ਦੇਣਾ, ਆਪਾਂ ਨੂੰ ਮਿਲ ਜਾਣਾ ਬਾਈ
0: ਜਾਂ ਕਿਹੜੇ ਇਲਾਕੇ 'ਚ ਫਾਇਦਾ।
1: ਹਾਂ, ਅਤੇ ਨਾਲੇ ਆਹ ਤੁਸੀਂ ਅਕਸਰ ਸੁਣੋਗੇ ਇੱਧਰ ਨੂੰ ਬਾਈ ਫੈਲਣਾ, ਇਹ ਇੱਧਰ ਨੂੰ ਇੱਧਰ ਨੂੰ ਵਧਣਾ, ਪਲਾਟ ਕੱਟੇ ਜਾਣੇ ਇੱਧਰ ਨੂੰ, ਪਹਿਲਾਂ ਹੀ ਆਪਾਂ ਥਾਂ ਲੈ ਕੇ ਰੱਖੀ ਹੋਈ ਆ। ਮਤਲਬ ਇਹ ਕਿਸੇ ਰੂਪ 'ਚ, ਮਤਲਬ ਇਹਦਾ ਢੰਗ ਤਰੀਕਾ ਰੂਪ ਹੋਰ ਹੋ ਸਕਦਾ, ਪਰ ਇਹ ਹਰੇਕ ਦੇਸ਼ 'ਚ ਕੁਛ ਨਾ ਕੁਛ ਹੈਗਾ, ਅਤੇ ਬੜੇ ਘੱਟ ਲੋਕ ਨੇ ਜਿਹੜੇ ਹੱਥ ਖੜਾ ਕਰਕੇ ਕਹਿ ਸਕਦੇ ਆ ਵੀ ਮੈਂ ਤਮਾਮ ਉਮਰ ਨਾ ਰਿਸ਼ਵਤ ਦਿੱਤੀ ਆ ਨਾ ਰਿਸ਼ਵਤ ਲਈ ਆ। ਬੈਰੀ ਓ ਫੈਰਲ ਸੀ ਨਿਊ ਸਾਊਥ ਵੇਲਸ ਦਾ ਪ੍ਰੀਮੀਅਰ, ਇੱਕ ਸ਼ਰਾਬ ਦੀ ਬੋਤਲ ਬਦਲੇ ਉਹਨੇ ਅਸਤੀਫਾ ਦਿੱਤਾ ਸੀ। ਕੱਦ ਕਰਤੂਤ ਹੈਗੇ ਆ ਲੋਕ ਜਿਹੜੇ ਹੌਸਲੇ ਨਾਲ ਹੈ ਨਾ ਕਹਿ ਸਕਦੇ ਆ ਵੀ ਯਾਰ ਆਹ ਮੈਂ ਕੰਮ ਗਲਤ ਕੀਤਾ ਅਤੇ ਮੈਂ ਇਹਦੇ ਲਈ ਰਿਸਪੋਂਸੀਬਿਲਟੀ ਲੈਂਦਾ।
0: ਕੁਛ ਵੀ ਆਈ ਥਿੰਕ ਕੈਟੇਗਰੀਆਂ ਨੇ ਨਾ, ਕੋਈ ਵੇਖੋ ਕੋਈ ਇੱਕ ਹੱਦ ਤੱਕ ਖਾਧੇ ਪੈਸੇ ਨੂੰ ਮੰਗੇ ਪੈਸੇ ਨੂੰ ਉਹ ਐਡਾ ਗਲਤ ਨਹੀਂ ਸਮਝਦਾ, ਇੱਕ ਹੱਦ ਤੋਂ ਤਾਂ ਟੱਪ ਗਿਆ ਅਤੇ ਫਿਰ ਉਹ ਸਮਝੋ। ਕੋਈ ਉਸ ਕੰਮ ਕੀਤੇ ਦੇ ਨਾਲ ਕੁਛ ਅੱਗੇ ਗਲਤ ਵਾਪਰ ਗਿਆ, ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਕੋਈ ਡਰੱਗ ਦੇ ਉੱਤੇ ਕੋਈ

0: ਕਰਪਸ਼ਨ ਕਰ ਹੀ ਰਹੇ ਹੁੰਦੇ। ਪਰ ਇੱਕ ਹੋਰ ਹੈਰਾਨੀ ਦੀ ਗੱਲ ਇਹ ਆ ਵੀ ਸਾਰੇ ਅਰਦਾਸਾਂ ਵੀ ਕਰ ਰਹੇ ਹੁੰਦੇ, ਰੱਬਾ ਸਾਡੇ ਘਰ ਹਰਾਮ ਦੀ ਕਮਾਈ ਨਾ ਆਵੇ, ਹੱਕ ਹਲਾਲ ਦੀ ਕਮਾਈ ਸਾਡੇ ਘਰਾਂ ਦੇ ਵਿੱਚ ਆਵੇ, ਤੰਦਰੁਸਤੀ ਬਣੀ ਰਹੇ, ਬੱਚਿਆਂ ਨੂੰ ਆਪਾਂ ਹਰਾਮ ਦੀ ਕਮਾਈ ਨਹੀਂ ਖਵਾਉਣੀ। ਸਾਰੀ ਦੁਨੀਆ ਇਹ ਅਰਦਾਸਾਂ ਕਰਦੀ ਹੈ, ਪਰ ਫਿਰ ਹਰਾਮ ਦੀ ਕਮਾਈ ਹਿਸਾਬ ਲਾਓ ਵੀ ਜਾਂਦੀ ਕਿੱਥੇ ਆ। ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ, ਤੁਸੀਂ ਉਹਨਾਂ ਚਿਰ ਹਿਸਾਬ ਲਾਓ ਵੀ ਜਾਂਦੀ ਕਿੱਥੇ। ਆ ਕੇ ਤੁਹਾਡੇ ਨਾਲ ਗੱਲ ਕਰਦੇ ਜੀ, ਮਾਫੀ ਚਾਹੁੰਦੇ, ਬ੍ਰੇਕ ਦਾ ਸਮਾਂ ਹੋ ਗਿਆ, ਤੁਸੀਂ ਹੋਲਡ 'ਤੇ ਬਣੇ ਰਹੋ। ਰੇਡੀਓ ਹਾਂਜੀ 1674 AM। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।

0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
1: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ
2: ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰੀਏ ਪ੍ਰੋਗਰਾਮ ਦੇ ਇਸ ਆਖਰੀ ਪੜਾਅ ਦੇ ਵਿੱਚ ਆਪਾਂ ਅਤੇ ਤੁਹਾਡੀਆਂ ਕੋਲਸ ਹੋਲਡ ਦੇ ਉੱਤੇ ਰੱਖਣ ਦੇ ਲਈ ਮਾਫ਼ੀ ਚਾਹੁੰਦੇ ਹਾਂ ਥੋੜ੍ਹੀ ਇਸ ਦੇਰੀ ਦੇ ਲਈ ਅਤੇ ਧੰਨਵਾਦ ਤੁਹਾਡਾ ਇਸ ਪੇਸ਼ੈਂਸ ਨੂੰ ਬਣਾਈ ਰੱਖਣ ਦੇ ਲਈ ਗੱਲਾਂ ਬਾਤਾਂ ਸਾਡੀਆਂ ਅੱਜ ਰਿਸ਼ਵਤ ਦੇ ਉੱਤੇ ਚੱਲ ਰਹੀਆਂ ਨੇ ਅਤੇ ਸਾਡੇ ਕੋਲ ਇਸ ਹਿੱਸੇ ਦੇ ਵਿੱਚ ਤਿੰਨ ਕਾਲਰ ਨੇ ਅਤੇ ਕਾਫ਼ੀ ਸਾਰੇ ਮੈਸੇਜ ਨੇ ਅਤੇ ਹੋ ਸਕਦਾ ਕਿ ਆਪਾਂ ਸਿਰਫ ਇਹੋ ਹੀ ਭੁਗਤਾ ਸਕੀਏ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾ
1: ਜੀ ਮਿਹਰਬਾਨੀ ਰਣਜੋਤ ਅਤੇ ਮੈਂ ਉਮੀਦ ਕਰਦਾ ਕਿ ਸਭ ਖੁਸ਼ ਖੈਰ ਖੈਰੀਅਤ ਨਾਲ ਹੋਣਗੇ ਬ੍ਰੇਕ ਤੋਂ ਪਹਿਲਾਂ ਰਿਸ਼ਵਤਖੋਰੀ ਦੀ ਆਪਾਂ ਗੱਲਬਾਤ ਕਰਦੇ ਸੀ ਮਤਲਬ ਇਹ ਇੰਨੀ ਕੁ ਕਾਮਨ ਹੋ ਚੁੱਕੀ ਜੇ ਆਪਾਂ ਜਿਵੇਂ ਕਿਸੇ ਨੂੰ ਕਹੀਏ ਨਾ ਬਾਈ ਯਾਰ ਝੂਠ ਕਾਹਤੇ ਬੋਲਦਾ ਕਹਿੰਦਾ ਕਿਉਂ ਮੈਂ ਰੋਟੀ ਨਹੀਂ ਖਾਂਦਾ ਮਤਲਬ ਕਿਸੇ ਨਾ ਕਿਸੇ ਰੂਪ 'ਚ ਤੁਸੀਂ ਉਹਨੂੰ ਇੰਨਾ ਕੁ ਜਨਰਲਾਈਜ਼ ਕਰ ਲਿਆ ਹੁੰਦਾ ਵੀ ਯਾਰ ਇਹ ਤਾਂ ਆਮ ਜੀ ਗੱਲ ਆ ਖਾਸ ਤੌਰ 'ਤੇ ਭਾਰਤ ਦੀ ਗੱਲ ਕਰੀਏ ਪਰ ਜਦ ਆਪਾਂ ਆਸਟ੍ਰੇਲੀਆ 'ਚ ਆਉਂਦੇ ਹਾਂ ਸਾਨੂੰ ਲੱਗਦਾ ਵੀ ਇਹ ਲੁਕਵੇਂ ਪੱਧਰ 'ਤੇ ਆ ਜਾਂ ਕਹਿ ਲਓ ਤੁਹਾਡਾ ਵਾਹ ਵਾਸਤਾ ਘੱਟ ਪੈਂਦਾ ਤੁਸੀਂ ਹਲਕਾ ਜਿਹਾ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਮਿਊਨ ਮਹਿਸੂਸ ਕਰਦੇ ਹੋ ਵੀ ਸ਼ੁਕਰ ਆ ਯਾਰ ਉਸ ਸਿਸਟਮ ਨਾਲੋਂ ਇੱਥੇ ਆ ਗਏ ਹਾਂ ਹਾਂ ਇੱਥੇ ਜਦੋਂ ਕਹਿੰਦਾ ਜੀ ਉਹ ਫਲਾਨਾ 15 billion ਦੀ ਡੀਲ ਹੋਈ ਸੀ ਉਹ 'ਚ 1 billion ਰਿਸ਼ਵਤ ਖਾ ਗਿਆ ਬੰਦਾ ਕਹਿੰਦਾ ਯਾਰ ਡਾਇਰੈਕਟਲੀ ਮੇਰਾ ਸਿੱਧੇ ਤੌਰ 'ਤੇ ਮੇਰੀ ਜੇਬ 'ਚੋਂ ਨਹੀਂ ਗਏ ਸਾਰੇ ਆਸਟ੍ਰੇਲੀਆ ਦੀ ਜੇਬ 'ਚੋਂ ਹੀ ਗਏ ਅਤੇ ਬੰਦਾ ਆਪਣਾ ਮਨ ਸਮਝਾ ਲੈਂਦਾ ਟਿਕਾ ਲੈਂਦਾ
0: ਪਰ ਹੋਰ ਵੀ ਤਰੀਕੇ ਨੇ ਇੱਥੇ ਆਪਾਂ ਨੂੰ ਲੱਗਦਾ ਪਰ ਜਿਹਦਾ ਜਿਹਦਾ ਜਿੱਦਾਂ ਜਿੱਦਾਂ ਵਾਹ ਵਾਸਤਾ ਪੈਂਦਾ ਫੋਰ ਐਗਜ਼ਾਮਪਲ ਇੱਥੇ ਕਿੱਦਾਂ ਨੇ ਤਰੀਕੇ ਰਿਸ਼ਵਤ ਲੈਣ ਦੇ ਜ਼ਿਆਦਾਤਰ ਆਪਣੇ ਲੋਕਾਂ ਦੇ ਵਿੱਚ ਇਹ ਨਹੀਂ ਵੀ ਆਪਣੇ ਲੋਕਾਂ ਦੇ ਵਿੱਚ ਹੀ ਹੈ ਮੈਂ ਤੇ
1: ਚਲੋ ਆਪਾਂ ਆਪਣੇ ਲੋਕਾਂ ਦਾ ਇਸ ਕਰਕੇ ਕਹਿ ਦਿੰਦੇ ਹਾਂ ਕਿਉਂਕਿ ਸਾਨੂੰ ਸੁਣਨ ਸਮਝਣ ਵਾਲੇ ਪੰਜਾਬੀ ਲੋਕ ਨੇ ਅਤੇ ਸਾਡਾ ਡਾਇਰੈਕਟਲੀ ਉਹਨਾਂ ਨਾਲ ਵਾਹ ਵਾਸਤਾ ਪੈਂਦਾ ਤਾਂ ਅਸੀਂ ਤਰਕ ਦਲੀਲ ਦੇ ਆਧਾਰ 'ਤੇ ਇਹੋ ਜਿਹੀ ਕੁਛ ਦੇਖਿਆ ਹੁੰਦਾ ਜਾਂ ਕੁਛ ਸੁਣਿਆ ਹੁੰਦਾ ਸਿੱਧੇ ਜਾਂ ਸਿੱਧੇ ਰੂਪ 'ਚ ਸਾਡੇ ਲਈ ਗੱਲ ਕਰਨਾ ਆਸਾਨ ਆ ਕਿ ਸਾਡੇ ਲੋਕਾਂ 'ਚ ਇੱਦਾਂ ਹੁੰਦਾ
0: ਜਿੱਥੇ ਵੀ ਕਿਤੇ ਦੁਨੀਆਂ ਦੇ ਵਿੱਚ ਇਨਸਾਨ ਆ ਉੱਥੇ ਇਹੀ ਇੱਦਾਂ ਦਾ ਕੁਛ ਨਾ ਕੁਛ ਨਮੋਸ਼ੀ ਕਿਉਂਕਿ ਪੈਸਾ ਕਹਿੰਦੇ ਜਦੋਂ ਦਾ ਦੁਨੀਆਂ ਦੇ ਉੱਤੇ ਇੰਟਰੋਡਿਊਸ ਹੋਇਆ ਉਦੋਂ ਤੋਂ ਲੈ ਕੇ ਲਾਲਚ ਬੰਦੇ ਦੇ ਅੰਦਰ ਆ ਅਤੇ ਇਹ ਕਦੀ ਵੀ ਇਨਫ ਨਹੀਂ ਹੁੰਦਾ ਜਿੰਨਾ ਵੀ ਆਪਾਂ ਕਮਾਉਂਦੇ ਹਾਂ ਉਸ ਤੋਂ ਵਧੇਰੇ ਸਾਨੂੰ ਚਾਹੀਦਾ ਹੁੰਦਾ ਸਾਰੇ ਆਪਾਂ ਇੱਕੋ ਗੱਡੀ 'ਚ ਸਵਾਰ ਹਾਂ ਹਾਂ ਸੋ ਰੱਬ ਕਰੇ ਕਿ ਆਪਾਂ ਇਹੋ ਜਿਹੇ ਕਿਸੇ ਕੰਮ 'ਚ ਨਾ ਹੋਈਏ ਜਿੱਥੇ ਆਪਾਂ ਨੂੰ ਇੱਦਾਂ ਦਾ ਕੁਛ ਕਰਨਾ ਪਵੇ ਨਹੀਂ ਤਾਂ ਜੇ ਤੁਸੀਂ ਹੋਵੋਗੇ ਤਾਂ ਕਿਤੇ ਨਾ ਕਿਤੇ ਤੁਸੀਂ ਜਿਹੜਾ ਡੁੱਬ ਕੇ ਨਿਕਲੋਗੇ ਇੱਦਾਂ ਨਹੀਂ ਤੁਸੀਂ ਗਿੱਲੇ ਅਤੇ ਹੋਣਾ ਹੀ ਹੋਣਾ ਵਾ ਹੁਣ ਇੱਥੇ ਕਿੱਦਾਂ ਵਾ ਇੱਕ ਤਰੀਕਾ ਹੋਰ ਵੀ ਹੈ ਇੱਥੇ ਮੰਨ ਲਓ ਤੁਹਾਡੇ ਕੋਲੋਂ ਕੋਈ ਨਾ ਕੋਈ ਆਪਣਾ ਕੰਮ ਕਰਨ ਦੇ ਲਈ ਜੋਬ ਜਿਹੜੀ ਉਹ ਫੜ ਲਈ ਜਾਊਗੀ ਕਿਉਂਕਿ ਸਾਨੂੰ ਬਰੀਕੀਆਂ ਨਹੀਂ ਪਤਾ ਹੁੰਦੀਆਂ ਵੀ ਉਸ ਕੰਮ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਇਨਵੋਲਵ ਨੇ ਕਿਹੜੀਆਂ ਕਿਹੜੀਆਂ ਨਹੀਂ ਆ ਜਿੰਨਾ ਚਿਰ ਤੁਹਾਨੂੰ ਨਹੀਂ ਪਤਾ ਹੁੰਦਾ ਇੱਕ ਲੰਬਸਮ ਤੁਹਾਨੂੰ ਮੰਨ ਲਓ $1,000 ਦੀ ਤੁਹਾਨੂੰ ਕਿਸੇ ਨੇ ਕੋਟੇਸ਼ਨ ਦੇ ਦਿੱਤੀ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਊਗਾ ਅਕਸਰ ਹੀ ਕਿ ਤੁਹਾਨੂੰ ਹਫ਼ਤੇ ਕੁ ਬਾਅਦ ਜਾਂ ਫਿਰ ਮਹੀਨੇ ਬਾਅਦ ਜੋ ਵੀ ਉਸ ਕੰਮ ਦੀ ਮਿਆਦ ਹੈ ਉਸ ਤੋਂ ਬਾਅਦ ਤੁਹਾਨੂੰ ਫਿਰ ਇੱਕ ਵਾਰੀ ਫੋਨ ਆਊਗਾ ਜਾਂ ਫਿਰ ਇੱਕ ਵਾਰੀ ਇਨਵੋਇਸ ਆਊਗੀ ਵੀ ਆਹ 200 ਸੈਪਰੇਟ ਪੇ ਕਰ ਦਿਓ ਇਹ ਇਸ ਚੀਜ਼ ਦਾ ਕਿਉਂਕਿ ਇਹਦੇ ਵਿੱਚ ਆ ਫਲਾਣਾ ਬੰਦਾ ਵੀ ਇਨਵੋਲਵ ਹੈ ਫਲਾਣਾ ਡਿਪਾਰਟਮੈਂਟ ਵੀ ਇਨਵੋਲਵ ਹੈ ਠੀਕ ਆ ਤੁਸੀਂ ਪਹਿਲਾਂ ਪਾ ਦਿੰਦੇ ਹੋ ਫਿਰ ਤੁਹਾਨੂੰ ਹੌਲੀ ਹੌਲੀ ਉਸ ਚੀਜ਼ ਦੇ ਉੱਤੇ ਲੈ ਕੇ ਆਉਂਦਾ ਜਾਂਦਾ ਵੀ ਇੱਕ ਉੱਦਾਂ ਦੀ ਹੋਰ ਤੁਹਾਨੂੰ ਭੇਜੀ ਜਾਂਦੀ ਹੈ ਇਹ ਆਮ ਮੈਂ 2-3 ਥਾਂ ਐਕਸਪੀਰੀਅੰਸ ਕਰ ਲਿਆ ਉਹ ਤੁਹਾਨੂੰ ਫਿਰ ਭੇਜੀ ਜਾਂਦੀ ਆ ਵੀ ਉਹ ਜਿਹੜੇ ਪੈਸੇ ਸੀ ਇਨੀਸ਼ੀਅਲ ਫਿਰ ਤੁਸੀਂ ਉਦੋਂ ਗੱਲ ਕਰਦੇ ਹੋ ਵੀ ਇਹ ਹੁਣ ਵਾਰ ਵਾਰ ਕਦੇ ਆਈ ਜਾਂਦੇ ਆ ਉਹ ਕਹਿੰਦੇ ਆ ਜੀ ਉਹ ਜਿਹੜੀ ਇਨੀਸ਼ੀਅਲ ਤੁਹਾਨੂੰ ਆਪਾਂ $1,000 ਕਿਹਾ ਸੀ ਨਾ ਉਹ ਤਾਂ ਸੀ ਸਾਡੀ ਫੀਸ ਆਹ ਬਾਕੀ ਸਾਰੇ ਜਿਹੜੇ ਨੇ ਔਨ ਟੌਪ ਆਫ ਲੱਗਣੇ ਆ ਪਰ ਜਿੱਦਾਂ ਜਿੱਦਾਂ ਤੁਸੀਂ ਉਸ ਕੰਮ ਦੇ ਵਿੱਚ
1: ਤਾਰਾ ਮਾਰ ਕੇ ਬਰੀਕ ਜਿਹਾ ਲਿਖਿਆ ਵੀ ਹੁੰਦਾ ਕੰਡੀਸ਼ਨ ਅਪਲਾਈਏ
0: ਨਹੀਂ ਉਹ ਵੀ ਨਹੀਂ ਕੁਛ ਨਹੀਂ ਤੁਸੀਂ ਹੌਲੀ ਹੌਲੀ ਜਿੱਦਾਂ ਜਿੱਦਾਂ ਉਸ ਕੰਮ ਦੇ ਵਿੱਚ ਬਰੀਕੀ 'ਚ ਜਾਈ ਜਾਂਦੇ ਹੋ ਤੁਹਾਨੂੰ ਇਹ ਪਤਾ ਲੱਗਦਾ ਕਿਉਂਕਿ ਤੁਹਾਡੀ ਲੈਕ ਆਫ ਨੌਲੇਜ ਸੀ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਜਦੋਂ ਇਨੀਸ਼ੀਅਲੀ ਕੋਟੇਸ਼ਨ ਲਈ ਅਤੇ ਉਹਦੇ ਵਿੱਚ ਬਰੀਕੀ 'ਚ ਲਿਖਾ ਲਓ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਇਨਵੋਲਵ ਹੋਣਗੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਹੀਂ ਹੋਣਗੀਆਂ ਕਿਉਂਕਿ ਇਸ ਚੀਜ਼ ਤੋਂ ਇਸ ਸਮਾਜ ਦੇ ਵਿੱਚ ਇਸ ਦੇਸ਼ ਦੇ ਵਿੱਚ ਇਹ ਵੇਖ ਲਿਆ ਜਾਂਦਾ ਵੀ ਇਹ ਬੰਦਾ ਅਨਾੜੀ ਆ ਇਹਨੂੰ ਨਹੀਂ ਪਤਾ ਅਤੇ ਉਸ ਤੋਂ ਬਾਅਦ ਕਿਉਂਕਿ ਉਹ ਚੀਜ਼ਾਂ ਐਕਸਪਲੇਨੇਸ਼ਨ ਦੇ ਵਿੱਚ ਨਹੀਂ ਹੁੰਦੀਆਂ ਮਾੜੀ ਗੱਲ ਇਹ ਕਿ ਬਹੁਤ ਸਾਰੇ ਕੰਮ ਇੱਦਾਂ ਦੇ ਨੇ ਜਿਨ੍ਹਾਂ ਦਾ ਕੋਈ ਤੈਅ ਮੁੱਲ ਨਹੀਂ ਹੈਗਾ ਇੱਥੇ ਖਾਸ ਤੌਰ ਉੱਤੇ ਸਰਵਿਸਿਜ਼ ਦਾ ਉਹ ਸਰਵਿਸ ਤੁਹਾਨੂੰ ਇੱਕ ਬੰਦਾ ਜਿਹੜਾ 1,000 ਦੀ ਵੀ ਦੇ ਰਿਹਾ ਦੂਸਰਾ ਤੁਹਾਨੂੰ 5,000 ਦੀ ਵੀ ਦੇ ਰਿਹਾ ਬੜੀਆਂ ਇੱਦਾਂ ਦੀਆਂ ਸਰਵਿਸ
1: ਕਹੂਗਾ ਜੀ ਇਹ ਕੋਈ 10 ਸਾਲ ਦਾ ਐਕਸਪੀਰੀਅੰਸ ਹੈ ਐਕਸਪਰਟ
0: ਕਿਉਂ ਹੀ ਇੱਦਾਂ ਦਾ ਕੋਈ ਇੰਡਸਟਰੀ ਦਾ ਕੋਈ ਮਾਪਦੰਡ ਨਹੀਂ ਹੈਗਾ ਬੜੀਆਂ ਇੰਡਸਟਰੀਜ਼ ਨੇ ਇੱਦਾਂ ਦੀਆਂ
1: ਤੁਸੀਂ ਬੈਂਕਾਂ ਦਾ ਹੀ ਦੇਖ ਲਓ ਜਿੰਨਾ ਮਰਜ਼ੀ ਵਿਆਜ ਦਰ ਤੈਅ ਕਰਨ ਕੋਈ ਹੈ ਹੀ ਨਹੀਂ ਮਤਲਬ
0: ਉਹ ਤਾਂ ਫਿਰ ਵੱਡੇ ਵਾਲਾ ਹੋ ਗਿਆ ਨਾ ਕੰਮ ਆ ਜਿਹੜੀਆਂ ਆਮ ਸਾਨੂੰ
1: ਈਵਨ ਮਾਈਗ੍ਰੇਸ਼ਨ ਇੰਡਸਟਰੀ 'ਚ ਦੇਖ ਲਓ, ਮੈਂ ਐਜ਼ ਏ ਮਾਈਗ੍ਰੇਸ਼ਨ ਏਜੰਟ ਮਤਲਬ ਵਿਚਰਦਾ, ਇੱਕੋ ਹੀ ਕੰਮ ਦਾ 500 ਵੀ ਹੋ ਸਕਦਾ, 5,000 ਵੀ ਹੋ ਸਕਦਾ, ਜਿੰਨਾ ਵੱਧ ਡਰਾਇਆ ਜਾਊਗਾ ਧਮਕਾਇਆ ਜਾਊਗਾ ਵੀ ਤੈਂ ਤੈਂ ਡਿਪੋਰਟ ਹੋ ਜਾਣਾ, ਤਿਆ ਹੋ ਜਾਣਾ, ਉਨੇ ਪੈਸੇ ਵਧੀ ਜਾਣੇ
0: ਜਿੰਨੀਆਂ ਵੀ ਸਰਵਿਸਿਸ ਨੇ,
1: ਜਾਂ ਕਹਿ ਲਓ ਜਿੰਨਾ ਮਾਈਗ੍ਰੇਸ਼ਨ ਏਜੰਟ ਜਿਉਂ ਜਿਉਂ ਪੁਰਾਣੀ ਸ਼ਰਾਬ ਵਾਂਗੂ ਐਕਸਪੀਰੀਅੰਸ ਹੋਈ ਜਾਂਦਾ, ਉਹਨੂੰ ਪਤਾ ਲੱਗੀ ਜਾਂਦਾ ਵੀ ਇਹ ਪੈਸੇ ਕਿਵੇਂ ਈਂਠਣੇ ਆ ਜਾਂ ਕਢਾਉਣੇ ਆ ਜਾਂ,
0: ਹਨਾ, ਜਾਂ ਫਿਰ ਜਿੰਨਾ ਉਹਦੇ ਕੋਲ ਰਸ਼ ਵਧੀ ਜਾਂਦਾ।
1: ਹਾਂ ਚਲੋ, ਹੁਣ ਅਸੀਂ ਕਹਿਣਾ ਵੀ ਅੱਛਾ ਮਾਈਗ੍ਰੇਸ਼ਨ ਇੰਡਸਟਰੀ ਨਹੀਂ, ਇਹ ਸਭ ਕਿਤੇ ਇਹ ਹਾਲ ਆ। ਮੈਂ ਤਾਂ ਕਹਿ ਰਿਹਾ ਕਿਉਂਕਿ ਉਹ ਹਨਾ ਮੈਂ ਦੇਖਦਾ ਰੋਜ਼ ਇਹੋ ਜਿਹਾ ਕੁਛ,
0: ਯਾਰ ਆਪਾਂ ਕਈ ਵਾਰੀ ਅੱਕ ਕੇ ਵੀ ਕਹਿ ਦਿੰਦੇ ਹਾਂ ਨਾ ਵੀ ਯਾਰ ਚਾਰ ਵੱਧ ਲੈ ਲਈ ਸਾਡਾ ਨਿਬੇੜਦੇ ਹੁਣ, ਸਾਡਾ ਫਿਨਿਸ਼ ਕਰਦੇ ਹੁਣ,
1: ਸਹੀ
0: ਕਿਉਂ ਸਾਨੂੰ ਲਮਕਾਇਆ, ਹੈ ਨਾ, ਸਾਨੂੰ ਉਹ ਆਟੋਮੈਟਿਕਲੀ ਦਿਮਾਗ 'ਚ ਆਉਂਦੀ ਹੈ ਚੀਜ਼।
1: ਬਹੁਤ ਸਾਰੇ ਹੈਗੇ ਇੱਦਾਂ ਦੇ ਸ਼ੋਭੇ, ਇੱਦਾਂ ਦੇ
0: ਜਿੱਥੇ ਵੀ ਬਹੁਤ
1: ਸਿੱਧੇ ਰੂਪ 'ਚ, ਜਿਵੇਂ ਪੰਜਾਬ 'ਚ ਨਹੀਂ ਉੱਕਾ ਪੁੱਕਾ ਕਰਦੇ ਪੁਲਿਸ ਵਾਲੇ ਨੂੰ, ਕਹਿੰਦੇ ਆਹ ਚੱਕ 50 ਰੁਪਏ ਹੋਰ ਚੀਖਾਂ ਵੀ ਤਾਂ ਹੀ ਮਾਰਨੀ।
0: ਹਾਂ
1: ਉਹ ਉੱਕਾ ਪੁੱਕਾ ਮਤਲਬ ਜਿਹੜਾ ਅਸੀਂ ਕਹਿੰਦੇ ਹੁੰਦਾ ਵੀ ਭਾਈ ਮੈਂ 1,000 ਲੈ ਲਿਆ, ਇਹ ਹੁਣ ਟਰਮਸ ਐਂਡ ਕੰਡੀਸ਼ਨ ਇਹੀ ਆ ਵੀ ਇਹ ਉੱਕਾ ਪੁੱਕਾ ਸਾਰੇ ਤੇਰੇ ਕੋਲ ਆ ਗਈ,
0: ਤੁਸੀਂ ਮਤਲਬ ਕਲੀਅਰ ਕਰ ਲਓ ਉਹ ਚੀਜ਼, ਹੈ ਨਾ। ਸੋ ਨੋ ਹਿਡਨ, ਆਪਾਂ ਕਈ ਵਾਰੀ ਸੁਣਿਆ ਹੋਊਗਾ ਡੀਲ, ਨੋ ਹਿਡਨ ਕੋਸਟ ਇਨਵੋਲਵ ਥੱਲੇ ਲਿਖਿਆ ਹੁੰਦਾ, ਪਰ ਜਿੱਥੇ ਨਹੀਂ ਆ ਉੱਥੇ ਇਹ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਇੱਥੇ ਵੀ ਰਹਿੰਦਿਆਂ ਵਿਚਰਦਿਆਂ ਸਾਨੂੰ ਸਿੱਖਣੀਆਂ ਪੈਣਗੀਆਂ, ਨਹੀਂ ਤਾਂ ਇੱਥੇ ਤਰੀਕੇ ਵੱਖਰੇ ਨੇ, ਰਿਸ਼ਵਤਖੋਰਾਂ ਦੀ ਇੱਥੇ ਵੀ ਨਹੀਂ ਘਾਟ, ਬੇਈਮਾਨਾਂ ਦੀ ਇੱਥੇ ਵੀ ਨਹੀਂ ਘਾਟ। 645 ਤੁਸੀਂ ਆਉਂਦੇ ਹੋ ਜੀ,
1: ਹਾਂਜੀ ਆਵਾਜ਼ ਆ ਰਹੀ ਹੈ
2: ਤੁਹਾਡਾ? 645 ਸਤਿ ਸ਼੍ਰੀ ਅਕਾਲ ਬਾਈ ਜੀ, ਦੋਨਾਂ ਵੀਰਾਂ ਨੂੰ
0: ਜੀ ਸਤਿ ਸ਼੍ਰੀ ਅਕਾਲ ਜੀ।
2: ਪ੍ਰੋਗਰਾਮ ਵਧੀਆ ਕਰਦੇ ਹੋ ਹਮੇਸ਼ਾ ਦੀ ਤਰ੍ਹਾਂ ਤੁਸੀਂ, ਵਧੀਆ ਚਲੋ, ਹਨਾ
1: ਜੀ,
2: ਮੇਰਾ ਕੰਮ ਤੁਹਾਨੂੰ ਤਰੱਕੀਆਂ ਬਖਸ਼ੇ। ਤੇ ਬਾਈ ਜੀ ਮੈਂ ਸੁਣ ਤਾਂ ਪ੍ਰੋਗਰਾਮ ਸ਼ੁਰੂ ਤੋਂ, ਆਪਾਂ ਜ਼ਿਆਦਾ ਨਾ ਉਰੇ ਦੀ ਰਿਸ਼ਵਤਖੋਰੀ ਦੀ ਗੱਲ ਕਰ ਰਹੇ ਹੋ ਕਿ ਆਪਾਂ ਨਾਲ ਇੰਡੀਆ ਵਾਲੀ ਵੀ ਚੱਕ ਰਹੇ ਹੋ ਤੁਸੀਂ ਨਾਲ, ਆਪਾਂ ਉੱਤੇ ਵੀ
0: ਨਹੀਂ ਸ਼ੁਰੂ ਤੋਂ ਫਿਰ ਸੁਣਿਆ ਨੀ ਤੁਸੀਂ
1: ਇਨਸਾਨਾਂ ਦੀ ਕਰ ਰਹੇ ਹੋ ਵੈਸੇ, ਕਿਉਂਕਿ ਹਾਂਜੀ ਇਨਸਾਨਾਂ ਦੀ ਗੱਲ ਕਰ ਰਹੇ ਹਾਂ ਵੀ ਅਸੀਂ ਉੱਥੇ ਵੀ ਆਹੀ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਆਏ ਹਾਂ, ਇੱਥੇ ਵੀ ਮੁਸ਼ਕਲਾਂ ਤਾਂ ਉਹੀ ਨੇ ਪਰ ਇੱਥੇ ਥੋੜ੍ਹਾ ਜਿਹਾ ਰੂਪ ਵੱਖੋ ਵੱਖਰਾ ਹੋ ਜਾਂਦਾ।
0: ਕਿਤੇ ਦੀ ਵੀ ਕਰੋ ਤੁਸੀਂ, ਦੁਨੀਆ ਦੇ ਕਿਸੇ ਵੀ ਹਿੱਸੇ ਦੀ ਤੁਸੀਂ ਕਰੋ,
1: ਤੁਸੀਂ ਆਪਣੀ ਮਤਲਬ ਗੱਲ ਕਿਦੋਂ ਕਰਦੇ ਆ ਨਾ ਵੀ ਮੈਂ ਦੇਖੀ ਹੈ ਚੀਜ਼ ਪਿੰਡੇ ਹੰਡਾਈ ਆ ਜਾਂ ਹੁੰਦੀ ਵੇਖੀ ਆ ਕੋਈ ਉਦਾਹਰਣ ਜਾਂ ਐਗਜ਼ਾਮਪਲ, ਉਦਾਂ ਦੇ ਅਸੀਂ ਸਵਾਲ ਕੀਤਾ ਸੀ। ਹਾਂਜੀ
2: ਹਾਂਜੀ, ਮੈਂ ਪਹਿਲਾਂ ਤਾਂ ਇਹ ਗੱਲ ਕਹੂੰਗਾ, ਇੱਕ ਤਾਂ ਜਿਹੜੇ ਤੁਹਾਨੂੰ ਜਾਣਦੇ ਆ ਤੇ ਮੈਨੂੰ ਜਾਣਦੇ ਆ, ਠੀਕ ਆ, ਮੇਰੇ ਰਿਸ਼ਤੇਦਾਰ ਜਾਂ ਜਿਹੜੇ ਮੇਰੀ ਜਾਣ ਪਹਿਚਾਣ ਦੇ, ਚਾਹੇ ਉਹ ਪੁਲਿਸ ਚ ਨੇ ਚਾਹੇ ਉਹ ਕਿਸੇ ਹੋਰ ਕਿੱਤੇ ਚ ਨੇ, ਉਹ ਇਮਾਨਦਾਰ ਨੇ। ਕੱਲੇ ਇੱਕ ਇਹ ਆਪਾਂ ਨਾ ਹੈਗੇ ਤਾਂ ਉਹ ਇਨਸਾਨ ਆਪਣੇ ਚ ਹੀ ਆਉਂਦੇ ਨੇ, ਆਪਣੇ ਜਾਣਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਬੇਈਮਾਨ ਹੁੰਦੇ ਨੇ। ਇੱਕ ਕਹਾਵਤ ਵੀ ਆ ਕਹਿੰਦੇ, ਜਿਹਦਾ ਹੱਥ ਨਾ ਲੱਗੇ ਬਸ ਉਹ ਬੰਦਾ ਇਮਾਨਦਾਰ ਆ, ਜਿਹਦਾ ਹੱਥ ਲੱਗ ਗਿਆ ਉਹ ਬੰਦਾ ਬੇਈਮਾਨ ਆ। ਮੈਂ ਸਾਰੇ ਨੀ, ਕੁਛ ਕਿੱਤੇ ਆਪਣੇ ਹੈਗੇ ਨੇ ਜਿੱਦਾਂ ਇਮਾਨਦਾਰ ਬਹੁਤ ਘੱਟ ਗਏ, ਬਹੁਤ ਘੱਟ ਗਏ, ਪੁਲਿਸ ਚ ਵੀ ਲੱਭਣਗੇ ਇੱਕ ਅੱਧਾ ਹੋਊਗਾ, ਪਰ ਉਹ ਕੋਈ ਆਪਣੇ ਲਈ ਇਮਾਨਦਾਰ ਹੋ ਸਕਦਾ, ਇਹ ਜ਼ਰੂਰੀ ਨਹੀਂ ਕਿ ਉਹ ਦੂਜੇ ਬੰਦੇ ਲਈ ਵੀ ਇਮਾਨਦਾਰ ਹੋਵੇ, ਠੀਕ ਆ। ਤੇ ਦੂਸਰੀ, ਇਕੱਲੀ ਪੈਸੇ ਦੀ ਹੀ ਰਿਸ਼ਵਤਖੋਰੀ ਨਹੀਂ ਹੁੰਦੀ, ਜਾਣ ਪਹਿਚਾਣ ਦੀ ਵੀ ਰਿਸ਼ਵਤਖੋਰੀ ਹੁੰਦੀ ਆ। ਕੰਮ ਜਿਹੜਾ ਨਹੀਂ ਹੋਣ ਵਾਲਾ ਹੁੰਦਾ, ਸਿਰਫ ਉਹ ਆਪਾਂ ਨੂੰ ਬੰਦਾ ਜਾਣਦਾ ਹੁੰਦਾ, ਆਪਾਂ ਟਿਕ
0: ਨਹੀਂ, ਉਹ ਸਿਫਾਰਿਸ਼ ਹੁੰਦੀ, ਰਿਸ਼ਵਤ ਨਹੀਂ ਹੁੰਦੀ, ਉਹ ਸਿਫਾਰਿਸ਼ ਕਹਿੰਦੇ ਉਹਨੂੰ ਆਪਾਂ।
2: ਗਲਤ ਬੇਈਮਾਨੀ ਤਾਂ ਉਹ ਵੀ ਹੁੰਦੀ ਆ,
0: ਪਰ ਆਪਾਂ ਉਹਦੇ ਫਿਰ ਅਲੱਗ ਪਰਤਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ। ਆਪਾਂ ਅੱਜ ਰਿਸ਼ਵਤ ਤੱਕ ਰਹੀ ਹੈ ਆਪਾਂ, ਉਹ ਇੱਕ ਅਲੱਗ ਸ਼ੁਰੂ ਹੋ ਜਾਂਦਾ।
2: ਪਰ ਕਿਸੇ ਵੀ ਆਪਾਂ ਦੇਖੀਏ ਨਾ, ਫਿਰ ਵੀ ਕੁਰੇ ਸਕੂਨ ਤਾਂ ਹੈ ਜੀ, ਆਪਾਂ ਚਾਹੇ ਹੋਸਪਿਟਲ ਚ ਜਾਈਏ, ਚਾਹੇ ਥਾਣਿਆਂ ਚ ਜਾਈਏ, ਚਾਹੇ ਕਿਤੇ ਵੀ ਜਾਈਏ, ਥੋੜਾ ਜਿਹਾ ਉਰੇ ਰਾਹਤ ਹੈ, ਉਰੇ ਹੈਗੀਆਂ ਨੇ ਰਿਸ਼ਵਤ ਜਿਹੜੇ ਆ ਕਿ ਕਾਮਨ ਬੰਦੇ ਨੇ ਇਫੈਕਟ ਘੱਟ ਕਰਦੀਆਂ ਨੇ। ਮੇਰਾ ਵੀ ਇੱਕ ਐਕਸਪੀਰੀਅੰਸ ਹੈਗਾ ਗਾ, ਪਰ ਉਹ ਮੈਂ ਕੋਈ ਅਟੈਂਸ਼ਨਲੀ ਮਤਲਬ ਕਿ ਉਹ ਬੰਦੇ ਨੂੰ ਕੋਈ ਰਿਸ਼ਵਤ ਨਹੀਂ ਦਿੱਤੀ ਸੀ। ਅਸੀਂ ਪੜ੍ਹਦੇ ਹੁੰਦੇ ਸੀ, ਲਾਸਟ ਮੰਥ ਸੀ ਪੜ੍ਹਾਈ ਦਾ, ਤੇ ਅਸੀਂ ਹੋ ਗਏ ਸਸਪੈਂਡ ਕਿਉਂਕਿ ਪਲੈਜਰਿਜ਼ਮ ਪੈ ਗਿਆ ਅਸਾਈਨਮੈਂਟਾਂ ਦਾ। ਕਹਿੰਦੇ ਵੀ ਤੁਸੀਂ ਲਾਸਟ ਵੀਕ ਚ ਹੀ, ਅਸੀਂ ਨੇ ਕਿਹਾ ਵੀ ਹੁਣ ਸਾਨੂੰ ਕੀ ਸਸਪੈਂਡ ਕਰੋਗੇ ਤੁਸੀਂ, ਸਟੱਡੀ ਤਾਂ ਫਿਨਿਸ਼ ਹੋ ਗਈ। ਚਲੋ ਜੀ, ਸਟ੍ਰੈਸ ਤਾਂ ਹੁੰਦੀ ਆ ਵੀ ਕਰਿਆ ਕੀ ਜਾਵੇ, ਕਿਸੇ ਨੇ ਬੰਦੇ ਨੇ ਦੱਸਿਆ ਵੀ ਫਲਾਨੇ ਬੰਦੇ ਨੂੰ ਮਿਲ ਕੇ ਵੇਖੋ। ਮੈਂ ਉਹਦੇ ਕੋਲੇ ਗਿਆ, ਕਹਿੰਦਾ ਮੈਨੂੰ ਪਤਾ, ਗੋਰਾ ਸੀ ਜੀ, ਤੇ ਮੈਨੂੰ ਕਹਿੰਦਾ ਵੀ ਹਾਂ ਮੈਨੂੰ ਪਤਾ, ਤੂੰ ਐ ਕਰੀ ਵੀ ਮੈਨੂੰ 9 ਵਜੇ ਨਾ ਫਲਾਨੇ ਕੈਫੇ ਤੇ ਮਿਲੀ। ਮੈਂ ਕਿਹਾ ਠੀਕ ਆ ਬਈ, ਮੈਂ ਕਿਹਾ ਚਲੋ ਦੇਖਦਾ ਜੀ ਕੀ ਹੈ। ਤੇ ਅਸੀਂ ਗਏ, ਕਾਫੀ ਕੋਫੀ ਪੀਤੀ, ਤੇ ਮੈਨੂੰ ਕਹਿੰਦਾ ਵੀ ਕੰਮ ਤਾਂ ਮੈਨੂੰ ਪਤਾ ਵੀ ਤੇਰਾ ਕੀ ਆ, ਵੀ ਐ ਕਰਕੇ ਵੀ ਤੁਸੀਂ ਸਸਪੈਂਡ ਹੋ ਗਏ ਤੇ ਤੁਹਾਨੂੰ ਡਿਗਰੀ ਚਾਹੀਦੀ ਹੈਗੀ, ਵੀ ਮਿਲ ਜੂਗੀ ਤੈਨੂੰ। ਮੈਂ ਕਿਹਾ ਵੀ ਮੈਂ ਕੀ ਕਰਾਂ ਤੇਰੇ ਲਈ। ਤੇ ਉਹ ਕਹਿੰਦਾ, ਉਹਨੇ ਮੈਨੂੰ ਕੇਸ ਜਿਹਾ ਕੱਢ ਕੇ ਦਿਖਾਇਆ, ਕੋਈ ਹੈਗਾ ਸੀ ਉਹਦੇ ਕੋਲੇ, ਕਹਿੰਦਾ ਮੈਨੂੰ ਆਹ ਇੱਕ ਫਲਾਨੇ ਬੰਦੇ ਨੇ ਦਿੱਤਾ ਸੀ। ਮੈਂ ਕਿਹਾ ਅੱਛਾ ਠੀਕ ਆ, ਮੈਂ ਕਿਹਾ ਕੋਈ ਗੱਲ ਨੀ, ਚਲੋ ਮੈਂ ਵੀ ਕੁਛ ਲਿਆਊਂਗਾ। ਤੇ ਮੈਂ ਉਹਨੂੰ $100 ਦੀ ਵਾਈਨ ਦੀ ਬੋਤਲ ਆਪਦੇ ਨੀ ਪੂਰਾ, ਤੇ ਉਹਨੂੰ ਉਹਨੇ ਅਗਲੇ ਦਿਨ ਮੇਰੇ ਨਾਮ ਤੇ ਮੇਰੀ ਡਿਗਰੀ ਇਸ਼ੂ ਕਰਤੀ। ਨਾ ਮੈਨੂੰ ਦੁਬਾਰਾ ਅਸਾਈਨਮੈਂਟ ਦੇਣ ਦੀ ਲੋੜ ਪਈ, ਤੇ ਨਾ ਹੀ ਮੈਨੂੰ ਸਸਪੈਂਡ ਵਾਲੇ, ਆਊਟ ਆਫ ਦਾ ਬਾਕਸ ਪਤਾ ਨੀ ਕਿੱਦਾਂ ਕੀਤਾ ਕਿਵੇਂ ਨਹੀਂ, ਤੇ ਸੁੱਖ ਨਾਲ ਸਾਰਾ ਕੁਛ ਹੋ ਗਿਆ, ਉਦੋਂ ਮੈਂ ਫਸਿਆ ਹੋਇਆ ਸੀ। ਮੈਂ ਕਹਾਂ ਵੀ ਹਾਂ ਮੈਂ ਕੋਈ ਮੈਂ ਆਪਾਂ ਉਹੀ ਹੈ ਨਾ ਵੀ ਜਿਹੜਾ ਬੰਦਾ ਫਸਿਆ ਹੁੰਦਾ, ਜੇ ਕੱਲ ਅੱਜ ਦੀ ਡੇਟ ਚ ਮੈਂ ਇਮਾਨਦਾਰ ਹਾਂ ਕਿਉਂਕਿ ਮੇਰੇ ਕੋਈ ਇਹੋ ਜਿਹੇ ਕੰਮ ਹੈ ਹੀ ਨੀ। ਇਮਾਨਦਾਰ ਇਹ ਵੀ ਚੀਜ਼ ਨਾ ਬੋਥ ਹੈਂਡਸ ਆ ਨਾ, ਆਪਾਂ ਇੱਕ ਐਂਡ ਨੀ ਨਾ, ਇੱਕ ਜਿਹੜਾ ਬੰਦਾ ਕੁਰਸੀ ਤੇ ਬੈਠਾ ਉਹ ਬੇਈਮਾਨ ਨੀ ਨਾ, ਜਿਹੜਾ ਦੂਜਾ ਕੰਮ ਲੈ ਕੇ ਆ ਉਹ ਵੀ ਬੰਦਾ ਬੇਈਮਾਨ ਆ। ਹੁਣ ਜਦੋਂ ਮੇਰੇ ਕੰਮੇ ਸਹੀ ਸਹੀ ਨੇ ਤਾਂ ਉਰੇ ਦੇ ਹਿਸਾਬ ਨਾਲ ਤਾਂ ਮੈਨੂੰ ਲੋੜ ਹੀ ਨੀ ਸੀ ਜੇ ਮੈਂ ਪਾਸ ਹੋ ਜਾਂਦਾ। ਤੇ ਇਹ ਆਪਣੇ ਆਲੇ ਦੁਆਲੇ ਨੇ ਲੋਕ, ਆਪਾਂ ਵੀ ਮਤਲਬ ਕਿ ਮੈਂ ਕਹਾਂ ਵੀ ਮੈਂ ਹਾਂ ਮੈਨੂੰ ਲੱਗਦਾ ਮੈਂ ਅੱਜ ਦੀ ਡੇਟ ਚ ਇਮਾਨਦਾਰ ਹਾਂ, ਪਰ ਜੇ ਸਿਚੁਏਸ਼ਨ ਰੱਬ ਨਾ ਕਰੇ ਉੱਥੇ ਉਦੋਂ ਕੀ ਹੋ ਜਾਏ ਕੀ ਕੀ ਨਹੀਂ ਕੁਛ ਕਹਿ ਨੀ ਸਕਦੇ ਜੀ। ਜੇ ਇੰਨੀ ਸਾਰੇ ਇਮਾਨਦਾਰ ਹੋਣ ਤਾਂ ਦੁਨੀਆਂ ਬਹੁਤ ਸੁਖੀ ਵੱਸਦੀ ਹੋਵੇ, ਤੇ ਇਹ ਚੱਕਰ ਨਾ ਹੋਣ। ਆਪਣੇ ਬਹੁਤ ਇੱਥੇ ਲੋਕ ਆਪਣੇ ਸੁਣਦੇ ਹੋਣੇ, ਮੈਂ ਵੀ ਉਹਨਾਂ ਚੋਂ ਹਾਂ, ਠੀਕ ਆ। ਤੇ ਆਪਣੇ ਆਲੇ ਦੁਆਲੇ ਆਪਣੇ ਵੀਰ ਭਾਈ ਨੇ ਜਿਹੜੇ ਇੰਡੀਆ ਚ ਵੀ ਰਿਸ਼ਵਤ ਲੈਂਦੇ ਨੇ, ਜਿਹੜੇ ਉਰੇ ਵੀ ਚਲੋ ਜਿਵੇਂ ਲਾਇਸੈਂਸ ਲੈਣ ਦੇ ਲਈ ਜਾਂ ਜਿੱਦਾਂ ਤੁਸੀਂ ਕਹਿੰਦੇ ਹੋ ਕੋਰਟ ਕਰਨ ਦੇ ਲਈ, ਉਹ ਆਪਣੇ ਚ ਹੀ ਉੱਠੇ ਹੋਏ ਨੇ, ਤੇ ਆਪਾਂ ਵੀ ਉਨੀ ਜ਼ਿੰਮੇਵਾਰ ਰਹੇ ਚੀਜ਼ਾਂ ਦੇ।
0: ਨਹੀਂ ਬਿਲਕੁਲ ਜੀ, ਹੁੰਦਾ ਤੇ ਸਾਰਾ ਕੁਛ ਵੇਖੋ, ਜਦੋਂ ਆਪਾਂ ਬਹੁਤ ਜ਼ਿਆਦਾ ਥੈਂਕ ਯੂ ਬਹੁਤ ਜ਼ਿਆਦਾ ਆਪਾਂ ਬਰੀਕੀ 'ਚ ਚੱਲ ਜਾਂਦੇ ਹਾਂ, ਅਤੇ ਫਿਰ ਉੱਥੇ ਤਾਂ ਇਹ ਵੀ ਕਹਿ ਦਿੱਤਾ ਜਾਂਦਾ ਵਾ ਵੀ ਉਨਾ ਹੀ ਦੋਸ਼ੀ ਦੇਣ ਵਾਲਾ ਜਿੰਨਾ ਦੋਸ਼ੀ ਲੈਣ ਵਾਲਾ, ਕਿਉਂਕਿ ਉਹਨੂੰ ਤੁਸੀਂ ਆਦਤ ਪਾਈ ਹੈ। ਪਰ ਗੱਲ ਇਹ ਹੈ ਕਿ ਪ੍ਰੈਕਟੀਕਲੀ ਜਿਹੜੇ ਬੰਦੇ ਦਾ ਵਾਹ ਵਾਸਤਾ ਪੈ ਜਾਂਦਾ, ਉਹ ਫਿਰ ਜਾਣਦਾ ਵਾ ਵੀ ਇਸ ਸਿਸਟਮ 'ਚੋਂ ਨਿਕਲਣਾ ਕਿੱਦਾਂ, ਇਹ ਕਿੱਡਾ ਗੰਦਾ ਵਾ, ਕਿੱਦਾਂ ਕਹਿ ਦੇਣਾ ਸੌਖਾ ਵਾ ਅਤੇ ਕਿੰਨਾ ਕਰਨਾ ਔਖਾ। ਕਿਉਂਕਿ ਸਭ ਤੋਂ ਪਹਿਲੀ ਸ਼ਰਤ ਫਿਰ ਇਹ ਆ ਵੀ ਆਪਾਂ ਆਪ ਆਪਣੇ ਕਾਗਜ਼ਾਂ ਪ੍ਰਤੀ ਕਾਗਜ਼ਾਂ ਪੱਤਰਾਂ ਪ੍ਰਤੀ
1: ਵਿਕਟਮ ਜਿਹਾ ਬਣ ਕੇ ਕਈ ਵਾਰ ਕਹਿੰਦੇ ਆ ਵੀ ਯਾਰ ਮੈਂ ਕੰਮ ਮੇਰਾ ਹੋਣਾ ਨਹੀਂ ਤੇ ਕਰਵਾ ਲਈਏ ਕਿਵੇਂ ਨਾ ਕਿਵੇਂ,
0: ਕਿਉਂਕਿ ਆਪਾਂ 100% ਕਦੀ ਵੀ ਆਪਣਾ ਉਸ ਕੰਮ ਦੇ ਲਈ ਮੰਨ ਲਓ ਕਾਗਜ਼ ਪੱਤਰ ਇਕੱਠਾ ਕੀਤਾ ਨਹੀਂ ਹੁੰਦਾ, ਆਪਾਂ ਦਿੱਤਾ ਹੀ ਨਹੀਂ ਹੁੰਦਾ ਆਪਣਾ 100%, ਉਹ ਸਾਰੇ ਰੂਲ ਰੈਗੂਲੇਸ਼ਨ ਜੋ ਵੀ ਅਸੀਂ ਪੜ੍ਹੇ ਹੀ ਨਹੀਂ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਪੂਰੇ ਕੀਤੇ ਨਹੀਂ ਹੁੰਦੇ, ਮੀਟ ਕੀਤੀਆਂ ਨਹੀਂ ਹੁੰਦੀਆਂ ਕੰਡੀਸ਼ਨਾਂ,
1: ਜਾਂ ਕਹਿ ਲਓ ਹੋ ਹੀ ਨਹੀਂ ਸਕਦਾ। ਜਿਵੇਂ ਹੁਣ ਇਹ ਦੱਸਦੇ ਸੀ ਵੀ ਹੈ ਨਾ, ਉਹ ਮੈਂ ਲਾਸਟ ਵੀਕ ਰਹਿੰਦਾ ਸੀ ਮੇਰਾ ਇੱਕ, ਅਤੇ ਉਹ ਕਹਾਣੀ ਪੈ ਹੀ ਨਹੀਂ ਸੀ ਸਕਦੀ ਜੇ ਉਹ ਨਾ ਕਰਦੇ, ਅਤੇ ਉਹ 2 ਸਾਲ ਵੇਸਟ ਜਾਂਦੇ। ਫਿਰ ਬੰਦਾ ਆਪਣੇ ਆਪ ਨੂੰ ਕਨਵਿੰਸ ਕਰਦਾ ਵੀ ਯਾਰ 2 ਸਾਲ ਇੰਨਾ ਪੈਸਾ ਸਮਾਂ ਖਰਾਬ ਹੁੰਦਾ, ਤਾਂ ਕਿਉਂ ਨਾ ਜੇ ਐਂ ਕੰਮ ਹੁੰਦਾ ਤਾਂ ਕਰਾ ਲਿਆ ਜਾਵੇ।
0: ਉਹ ਤਾਂ ਉਹਨਾਂ ਨੂੰ ਵੀ ਪਤਾ ਵਾ ਵੀ ਸਿੱਧਾ ਸਿੱਧਾ ਜਿਹੜਾ ਵਾ ਇੱਦਾਂ ਕਰਕੇ ਤਾਂ ਹੋਏ ਨਾ। ਬਾਕੀ ਹੋਰ ਕੁਛ ਨਾ ਕਰੇ ਤੁਹਾਡਾ ਜਿਹੜਾ ਇਹ ਬੰਦੇ ਨੇ ਨਾ, ਇੱਕ ਹੋਰ ਇਹਨਾਂ ਦੀ ਪ੍ਰੋਬਲਮ ਹੁੰਦੀ ਹੈ, ਇਹ ਮੁੜ ਕੇ ਖਿੱਚ ਕੇ ਤੁਹਾਨੂੰ ਹੋਰ ਜ਼ਿਆਦਾ ਲਮਕਾਉਂਦੇ ਆ, ਕਿਉਂਕਿ ਕੋਈ ਨਾ ਕੋਈ ਤਾਂ ਘੁੰਡੀ ਹਰ ਇੱਕ ਦੇ ਹੱਥ 'ਚ ਹੁੰਦੀ ਹੈ। ਅੱਛਾ ਇੱਕ ਹੋਰ ਕਿਸਮ ਇਹਦੇ ਵਿੱਚ ਹੁੰਦੀ ਆ, ਤਰੀਕਾ ਹੁੰਦਾ ਵਾ ਰਿਸ਼ਵਤਖੋਰੀ ਦਾ, ਉਹ ਜਿਹਦੇ ਕਰਕੇ ਆਪਾਂ ਇਹ ਪੈਸਾ ਦੇਣ ਲਈ ਮਜਬੂਰ ਹੋ ਜਾਂਦੇ। ਸਾਰਾ ਕੁਛ ਤੁਹਾਡਾ ਠੀਕ ਹੁੰਦਾ, ਓਕੇ ਹੁੰਦਾ ਸਭ ਕੁਛ, ਪਰ ਉਹਦਾ ਪ੍ਰੋਸੈਸਿੰਗ ਟਾਈਮ ਸ਼ੋਰਟ ਕਰਨ ਦੇ ਲਈ ਵੀ ਆਪਾਂ ਪੈਸੇ ਦੇ ਦਿੰਦੇ ਵੀ ਆਪਾਂ ਛੇਤੀ ਛੇਤੀ ਯਾਰ, ਹੁਣ ਮੰਨ ਲਓ ਅਸੀਂ
1: ਕੋਈ ਚੀਜ਼ 2 ਮਹੀਨੇ 'ਚ ਮਿਲਣੀ ਆ, ਉਹ ਹਫ਼ਤੇ 'ਚ ਰਿਲੀਜ਼ ਕਰਨੀ,
0: ਝਟਪਟ ਹੋ ਜਾਏ ਯਾਰ ਸਾਡਾ।
1: ਵੈਸੇ ਤਾਂ ਸਰਕਾਰੀ ਪੱਧਰ 'ਤੇ ਉਹ ਪ੍ਰਾਇਓਰਟੀ ਫੀਸ ਰੱਖ ਲਈ ਆ ਉਹਨਾਂ ਨੇ ਵੀ, ਕਿਉਂਕਿ ਲੋਕਾਂ ਨੇ ਹਟਣਾ ਤਾਂ ਹੈ ਨਹੀਂ, ਉਹਨੂੰ ਪ੍ਰਾਇਓਰਟਾਈਜ਼ ਕਰਨ ਨੂੰ
0: ਉਹਨਾਂ ਉਸ ਰੂਪ 'ਚ ਲੈ ਲਈ ਆ।
1: ਹਾਂ,
0: ਉਹ ਜਦੋਂ ਸਰਕਾਰੀ ਚੱਲ ਜਾਂਦੀ ਆ ਤੇ ਫਿਰ ਆਪਾਂ ਕਹਿੰਦੇ। ਅੱਛਾ ਆਪਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ, ਜਿੱਦਾਂ ਹੁਣ ਵੀਰੋ ਰਾਮੀ ਗੱਲ ਇੱਥੋਂ ਸ਼ੁਰੂ ਕੀਤੀ ਆ ਵੀ ਆਪਾਂ ਇੰਡੀਆ ਦੀ ਗੱਲ ਕਰਨੀ ਜਾਂ ਇੱਥੋਂ ਦੀ ਆਪਾਂ ਕਰ ਰਹੇ ਹਾਂ, ਜਾਂ ਸਾਨੂੰ ਹਾਲੇ ਵੀ ਇਹ ਲੱਗਦਾ ਵਾ ਵੀ ਸ਼ਾਇਦ ਇੱਥੇ ਹੈ ਹੀ ਨਹੀਂ ਆ ਜਾਂ ਬਾਕੀ ਦੇਸ਼ਾਂ 'ਚ। ਇੱਕ ਸਮਾਂ ਹੀ ਕਹਿੰਦੇ ਜਦੋਂ ਯੂਰੋਪੀਅਨ ਦੇਸ਼ ਜਦੋਂ ਬਾਹਰ ਨਿਕਲੇ ਨਾ ਵਪਾਰ ਕਰਨ ਦੇ ਲਈ, ਇੰਗਲੈਂਡ ਵਾਲੀਆਂ ਕੰਪਨੀਆਂ ਬਾਹਰ ਨਿਕਲੀਆਂ, ਜਰਮਨ ਜਾਂ ਹੋਰ, ਅਤੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਉੱਥੇ ਉਹ ਰਿਸ਼ਵਤ ਦੇ ਕੇ ਕੋਈ ਕੰਮ ਕਰਾਉਂਦੇ ਸੀ, ਉਹ ਟੈਕਸ ਡਿਡਕਟੇਬਲ ਸੀ। ਉਹ ਨਾਲ ਕਹਿੰਦੇ ਉਦੋਂ ਦੀਆਂ ਜਿਹੜੀਆਂ ਟੈਕਸ ਰਿਟਰਨਾਂ ਨੇ ਉਹਨਾਂ ਦੇ ਵਿੱਚ ਉਹ ਦੱਸਦੇ ਸੀ ਵੀ ਅਸੀਂ ਫਲਾਣੇ ਦੇਸ਼ ਦੇ ਵਿੱਚ ਆ ਇੰਨੇ ਪੈਸੇ ਰਿਸ਼ਵਤ ਦੇ ਦਿੱਤੇ, ਅਤੇ ਉਹ ਤੁਸੀਂ ਟੈਕਸ 'ਚ ਕਲੇਮ ਕਰ ਸਕਦੇ ਸੀ।
1: ਈਸਟ ਇੰਡੀਆ ਕੰਪਨੀਆਂ ਜਦੋਂ ਆਈ ਆ ਹੈ ਨਾ, ਰਾਜਿਆਂ ਮਹਾਰਾਜਿਆਂ ਨੂੰ ਸੋਨੇ ਦੀਆਂ ਮੋਹਰਾਂ ਦੇਤੀਆਂ, ਆਹ ਦਿੱਤਾ ਉਹ ਦਿੱਤਾ ਤਾਂ ਕਿ ਡੀਲ ਡਨ ਹੋ ਜਾਏ, ਸੌਦਾ ਤੈਅ ਹੋ ਜਾਏ।
0: ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਇੱਦਾਂ ਦੇ ਹਾਂ ਤਾਂ ਬਾਕੀ ਇੱਦਾਂ ਦੇ। ਬਾਕੀ ਇਹ ਆ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਤੌਰ ਤਰੀਕੇ ਜੇ ਉਹਨਾਂ ਨੇ ਇਹ ਵੇਖ ਲਿਆ ਵੀ ਯਾਰ ਮਤਲਬ ਬੰਦਾ ਰੌਲਾ ਪਾਉਣ ਨਾਲ ਜੋਗਾ ਨਾ ਹੋਵੇ, ਬਿਲਕੁਲ ਸਾਹਮਣੇ ਪ੍ਰਤੱਖ ਨਾ ਦਿਖਦੀ ਹੋਵੇ, ਅਤੇ ਇਹਦੇ ਨਾਲ ਵੀ ਸਰਦਾ।
1: ਮਤਲਬ ਤੁਸੀਂ ਪੁਰਾਣੀਆਂ ਸੱਭਿਅਤਾ ਚਲੇ ਜਾਓ, ਰੋਮਨ ਸੱਭਿਅਤਾ ਚਲੇ ਜਾਓ, ਉਹ ਸਿੰਡੀਕੇਟ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਉਹ ਖਰੀਦ ਲਏ ਜਾਂਦੇ ਸੀਗੇ, ਜਿਹੜਾ ਉਹਨਾਂ ਨੇ ਬਣਾਈ ਹੋਈ ਸੀ ਇੱਕ ਕੌਂਸਲ ਬਣਾਈ ਹੋਈ ਸੀ ਇੱਕ ਸਿੰਡੀਕੇਟ ਟਾਈਪ ਵੀ, ਇਹ ਗਵਰਨ ਕਰੂਗੀ ਰਾਜੇ ਨੂੰ। ਉਹ ਹੁਣ ਜਿਹੜੇ ਵੱਲ ਵੱਧ ਪੈਸੇ ਸੋਨੇ ਦੀਆਂ ਮੋਹਰਾਂ, ਉਹ ਰਾਜੇ ਦਾ ਜੋ ਡਿਸੀਜਨ ਲੈਂਦਾ ਸੀ ਕਿਸੇ 'ਤੇ ਚੜ੍ਹਾਈ ਕਰਨੀ ਤੋਂ ਫੇਵਰ ਕਰ ਦਿੰਦੇ ਸੀ, ਨਹੀਂ ਰਿਜੈਕਟ ਕਰ ਦਿੰਦੇ ਸੀ। ਰਾਣੀਆਂ ਪੈਸੇ ਦੇ ਕੇ ਆਉਂਦੀਆਂ ਸੀ ਜਾਂ ਉਹਨਾਂ ਨਾਲ ਸੰਬੰਧ ਸਥਾਪਿਤ ਕਰਦੀਆਂ ਸੀ। ਇਹ ਮਤਲਬ ਹਿਊਮਨ ਮਾਇੰਡ ਦੀ ਜਿਹੜੀ ਕਰਪਸ਼ਨ ਆ, ਇਹ ਬੜੇ ਪੁਰਾਣੇ ਸਮੇਂ ਤੋਂ ਚੱਲੀ ਆਉਂਦੀ ਆ, ਇਹਦੇ ਰੂਪ ਬਸ ਬਣਦੇ ਵਿਗੜਦੇ ਰਹਿੰਦੇ ਆ।
0: ਮੁੱਢ ਕਦੀਮੋ ਕਹਿ ਲਓ ਤੁਸੀਂ, ਮੁੱਢ ਕਦੀਮੋ। ਕਹਿੰਦੇ ਭਾਅ ਜੀ ਤੋਂ 3.5 ਮਹੀਨੇ ਹੋ ਗਏ ਆ ਪਾਸਪੋਰਟ ਕਹਿੰਦੇ ਰੀਨਿਊਲ ਲਈ ਭੇਜਿਆ ਸੀ, ਅਤੇ ਇੰਡੀਅਨ ਅੰਬੈਸੀ ਦੇ ਵਿੱਚ ਪਿਆ ਵਾ, ਅਤੇ ਨਾ ਕੋਈ ਫੋਨ ਚੁੱਕਦੇ ਆ ਅਤੇ ਨਾ ਕੋਈ ਆਨਸਰ ਕਰਦੇ ਆ, ਅਤੇ ਜਦੋਂ VFS ਦੀ ਅਪੁਆਇੰਟਮੈਂਟ ਲੈਣੀ ਸੀ ਤਾਂ ਕੋਈ ਕਹਿੰਦੇ ਕਿ ਅਪੁਆਇੰਟਮੈਂਟ ਨਹੀਂ ਮਿਲ ਰਹੀ ਸੀ ਅਤੇ ਉਹਦੇ ਲਈ ਕਹਿੰਦੇ ਕਿ ਬਾਹਰੋਂ ਕਿਸੇ ਤੋਂ ਅਪੁਆਇੰਟਮੈਂਟ ਲੈ ਕੇ ਪੈਸੇ ਦੇ ਕੇ ਵੀ ਐੱਫ ਐੱਸ ਦੇ ਥਰੂ ਪਾਸਪੋਰਟ ਭੇਜਿਆ ਬਟ ਕਹਿੰਦੇ ਕਿ ਉਹ ਇੰਡੀਅਨ ਅੰਬੈਸੀ ਦੇ ਵਿੱਚ ਪਿਆ ਵਾ ਸਾਢੇ ਤਿੰਨ ਮਹੀਨੇ ਹੋ ਗਏ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਮੈਰਿਜ ਸਰਟੀਫਿਕੇਟ ਬਣਾਉਣਾ ਸੀ ਪੰਜਾਬ ਵਾਲੇ 25,000 ਮੰਗਦੇ ਸੀ ਅਤੇ ਪਿੰਡ ਦਾ ਸਰਪੰਚ 5,000 ਮੰਗਦਾ ਸੀ ਅਤੇ ਤਹਿਸੀਲਦਾਰ 20,000 ਮੰਗਦਾ ਸੀ ਕੁੱਲ ਮਿਲਾ ਕੇ ਅਤੇ 30,000 ਤੋਂ 35,000 ਦਾ ਖਰਚਾ ਸੀ ਰਾਜਸਥਾਨ ਦੇ ਵਿੱਚ ਸਿਰਫ 30 ਰੁਪਏ 'ਚ ਕਰਵਾ ਲਿਆ ਮੈਂ ਜਾ ਕੇ ਕਿਉਂਕਿ ਮੇਰੀ ਵਾਈਫ ਪੰਜਾਬ ਤੋਂ ਹੈ ਅਤੇ ਮੈਂ ਰਾਜਸਥਾਨ ਤੋਂ ਅਤੇ ਨਾਲ ਸਰਪੰਚ ਵਿਆਹ ਖਾ ਕੇ ਗਏ ਫਿਰ ਵੀ ਕਹਿੰਦੇ ਨੇ ਕਿ 5,000 ਮੰਗੀ ਜਾਂਦਾ ਸੀ ਅਤੇ ਸ਼ਗਨ 200 ਰੁਪਈਆ ਪਾ ਕੇ ਗਿਆ ਕੋਈ ਨਹੀਂ ਵੋਟਾਂ ਆਉਣ ਵਾਲੀਆਂ ਨੇ ਵੀਰ ਜੀ ਉਸ ਟਾਈਮ ਦੇ ਉੱਤੇ ਸਰਪੰਚ ਸਾਹਿਬ ਨੂੰ ਯਾਦ ਕਰਾਇਓ ਹੁਣ ਤਾਂ ਕੀ ਕਰਨਾ ਅਤੇ ਥੈਂਕ ਯੂ ਜੀ ਧਰਮ ਜੀ ਤੁਹਾਡਾ ਕੌਲ ਕੱਟੀ ਗਈ ਅੱਛਾ ਕੌਲ ਹਾਂਜੀ ਕੋਈ ਨਹੀਂ ਕਰ ਲਿਓ ਜੇ ਸਮਾਂ ਹੋਇਆ ਫਿਰ ਆਪਾਂ ਜ਼ਰੂਰ ਗੱਲ ਕਰਦੇ ਹਾਂ ਆਸਟ੍ਰੇਲੀਆ 'ਚ ਕਹਿੰਦੇ ਕਿ ਰਿਸ਼ਵਤ ਤਾਂ ਬਹੁਤ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਬਹੁਤ ਬੜੇ ਲੈਵਲ 'ਤੇ ਹੁੰਦੀ ਹੈ ਅਤੇ ਬਿਗ ਕਰਪਸ਼ਨ ਇਨ ਪੋਲੀਟਿਕਸ ਕੌਂਸਲਸ ਐਂਡ ਗਿਵਿੰਗ ਟੈਂਡਰਸ ਟੂ ਦੇਅਰ ਲਵ ਵਨਸ ਹਾਂ ਇਹ ਤਾਂ ਚਲੋ ਜੱਗ ਜ਼ਾਹਰ ਹੀ ਨੇ ਕਿੰਨੀਆਂ ਕੌਂਸਲਾਂ ਜਿਹੜੀਆਂ ਰੱਦ ਹੋਈਆਂ ਇਸੇ ਚੱਕਰ 'ਚ ਵਿਟਲ ਸੀ ਕਿੰਨਾ 'ਚ ਰੱਦ ਰਹੀ ਬ੍ਰਿਮ ਬੈਂਕ ਰੱਦ ਰਹੀ ਇਸੇ ਵਜ੍ਹਾ ਦੇ ਕਰਕੇ ਸੋ ਹੈ ਤਾਂ ਬਹੁਤ ਕੁਛ ਹਾਂ ਪਰ ਸਾਨੂੰ ਨਹੀਂ ਪ੍ਰਭਾਵਿਤ ਕਰਦਾ ਜਾਂ ਫਿਰ ਆਪਾਂ ਨਵੇਂ ਨਵੇਂ ਆਏ ਅਸੀਂ ਹਲੇ ਇੰਨਾ ਡੂੰਘਾ ਨਹੀਂ ਉਤਰੇ ਸਿਸਟਮ 'ਚ ਅਤੇ ਸਾਨੂੰ ਲੱਗਦਾ ਅਸੀਂ ਸਾਰਿਆਂ ਤੋਂ ਭੈੜੇ ਜੇ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਕਹਿੰਦੇ ਕਿ ਜਿਹੜੇ ਬੰਦੇ ਰਿਸ਼ਵਤ ਰਹਿੰਦੇ ਆਪਣੇ ਹੀ ਪਰਿਵਾਰਾਂ ਦੇ ਨੇ ਅਤੇ ਸਾਨੂੰ ਦੁੱਖ ਤਾਂ ਲੱਗਦਾ ਸਾਡਾ ਦਾ ਨਹੀਂ ਲੱਗਿਆ ਅਸਲ ਦੇ ਵਿੱਚ ਇਹ ਆਪਣੇ ਡੀ ਐੱਨ ਏ ਤੋਂ ਟਰੈਵਲ ਕਰਦਾ ਅਤੇ ਆਪਾਂ ਆਪਣੇ ਆਪ ਨੂੰ ਸੁਧਾਰਾਂਗੇ ਤਾਂ ਫਿਰ ਅਗਲੀਆਂ 3 ਪੀੜ੍ਹੀਆਂ ਲੱਗਣਗੀਆਂ ਕਲੀਨ ਅਪ ਦੇ ਲਈ ਅਤੇ ਮੈਨੂੰ ਇਸ ਗੱਲ ਦੇ ਉੱਤੇ ਮਾਣ ਹੈ ਕਿ ਮੇਰੇ ਡੈਡੀ ਨੇ ਆਡਿਟ ਜਨਰਲ ਚੰਡੀਗੜ੍ਹ 35 ਦੀ ਜੋਬ ਕੀਤੀ ਹੈ ਅਤੇ ਮੈਂ ਹੱਥ ਖੜਾ ਕਰਕੇ ਕਹਿ ਸਕਦਾ ਕਿ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲਿਆ ਰਿਸ਼ਵਤ ਦਾ ਜਿੱਥੇ ਲੱਖਾਂ ਰੁਪਏ ਹਰ ਰੋਜ਼ ਔਫਰ ਕੀਤੇ ਜਾਂਦੇ ਸੀ ਧੰਨਵਾਦ ਜੀ ਚੰਗੀ ਗੱਲ ਹੈ ਬਹੁਤ ਸੋਹਣਾ ਅਤੇ ਮੈਂ ਕਹਿੰਦੇ ਕਿ ਪੰਜਾਬ ਦੇ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ 13 ਜੋਬ ਕੀਤੀ ਹੈ ਇਸ ਕਰਕੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਮੈਂ ਸਿਰਫ ਬਾਹਰੋਂ ਨਹੀਂ ਅੰਦਰੋਂ ਵੀ ਦੇਖਿਆ ਇਸ ਵਿਸ਼ੇ ਦਾ ਮੂਲ ਭਾਵ ਇਹ ਹੈ ਕਿ ਤਾੜੀ ਇੱਕ ਹੱਥ ਦੇ ਨਾਲ ਨਹੀਂ ਵੱਜਦੀ ਮਤਲਬ ਆਹ ਜਿਹੜੀ ਲਾਈਨ ਹੈ ਇੱਥੇ ਹੀ ਆਪਾਂ ਆਪਣੇ ਆਪ ਨੂੰ ਜਸਟੀਫਾਈ ਕਰ ਗਏ ਹਾਂ ਸੋ ਮਤਲਬ ਹਰ ਕੋਈ
1: ਆਪਣੇ
0: ਆਪਾਂ ਮਤਲਬ ਟਾਈਪ ਆਫ ਜਿਹੜੀਆਂ ਨੇ ਬ੍ਰਾਈਬਸ ਨੇ ਉਹਦੀ ਆਪਾਂ ਗੱਲ ਕਰ ਚੁੱਕੇ ਹਾਂ ਪਰ ਗਲਤ ਤੇ ਗਲਤ ਰਹੂਗਾ ਜਸਟੀਫਾਈ ਨਹੀਂ ਹੋ ਸਕਦਾ 961 ਤੁਸੀਂ ਆਉਂਦੇ ਰਹੋ
2: ਟੋਪਿਕ ਛੇੜਿਆ ਤੇ ਮੈਨੂੰ ਨਾ ਆਪਣਾ ਤੁਹਾਡੀ ਕਾਫੀ ਪੁਰਾਣੀਆਂ ਲਿਖੀਆਂ ਲਾਈਨਾਂ ਯਾਦ ਆ ਗਿਆ ਸੀਗੀਆਂ ਉਹ ਸੀਗਾ ਆਹੀ ਉਹ ਸੀਗਾ ਕਿ ਕਹਿੰਦਾ ਇੱਥੇ ਕਹਿੰਦਾ ਜਨਾਨੀਆਂ ਲਿਸ਼ਕਦੀਆਂ ਜਾਂਦੀਆਂ ਤੇ ਬੰਦੇ ਖੜਕਦੇ ਜਾਂਦੇ ਯਾਰ ਭਾਈ
1: ਇਹ ਬੜੇ ਕਵੀ ਤਬੀਅਤ ਦੇ ਬੰਦੇ ਆ ਨਾ
0: ਇਸ ਸਿਸਟਮ ਨੇ ਤੇ ਰੋਮੀ ਜੀ ਲਿਖੜਾ ਵੀ ਛਡਾਤਾ
1: ਕਹਿੰਦਾ ਕਵਿਤਾ ਉਤਰਨੋਂ ਹਟ ਗਈ ਦਾਰੂ ਚੜ੍ਹਨੋਂ ਹੈ
0: ਹਾਂ ਵੇਖ ਲਓ ਹੈ ਨਾ ਖੜਕ ਖੜਕ ਕੇ ਖੜਕਤੀਆਂ ਖਿੜਕੀਆਂ ਤੇ ਖੜਕੀ ਜਾਂਦਾ ਬੰਦਾ ਵੇਖ ਲਓ
2: ਪਹਿਲਾਂ ਭਾਈ ਨੇ ਥੋੜਾ ਇਹ ਲਿਖਤਾ ਫਿਰ ਇਹਨੂੰ ਪੈਸੀਫਾਈ ਕਰਨ ਵਾਸਤੇ ਭਾਈ ਨੇ ਫਿਰ ਲਿਖਿਆ ਮੈਂ ਚਾਬੀ ਆ ਹਾਂਜੀ ਚਲੋ ਭਾਈ ਆਪਾਂ ਇਸ ਟੋਪਿਕ ਤੇ ਰਹਿੰਦੇ ਹਾਂਜੀ ਭਾਈ ਜਦੋਂ ਕਹਿੰਦੇ ਰਿਸ਼ਵਤ ਹੁਣ ਇੱਥੇ ਰਿਸ਼ਵਤ ਦੇ ਨਾਂ ਥੋੜੇ ਵੱਖਰੇ ਆ ਚਲੋ ਸਾਨੂੰ ਵੀ ਆਪਾਂ ਨੂੰ 20 ਹੋ ਗਏ ਇੱਥੇ ਆਇਆਂ ਨੂੰ ਅੱਧੀ ਜ਼ਿੰਦਗੀ ਇੱਥੇ ਤੇ ਮੇਰਾ ਵੀ ਰੀਸੈਂਟਲੀ ਵਾਹ ਪਿਆ ਜੀ ਤਾਂ ਪਹਿਲਾਂ ਮੈਂ ਜੋਬ ਹੀ ਕਰਦਾ ਸੀਗਾ 3 ਹੋ ਗਏ ਮੈਂ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਤੇ ਭਾਜੀ ਮੇਰਾ ਨਾ ਕੀ ਕਹਿੰਦਾ ਮੈਂਟੇਨੈਂਸ ਦਾ ਕੰਮ ਸੀਗਾ ਰੀਅਲ ਸਟੇਟ ਵਾਲਾ ਠੀਕ ਹੈ ਜੀ ਤੇ ਉਹ ਚ ਚਲੋ ਕੁਛ ਬੰਦੇ ਚੰਗੇ ਜਿਹਨਾਂ ਹਜੇ ਵੀ ਕੰਮ ਕਰ ਰਹੇ ਆ ਉਹ ਚ ਨਾ ਭਾਜੀ ਕਿਉਂਕਿ ਮੈਂ ਨਾ ਕਦੀ ਕਿਸੇ ਨੂੰ ਪੈਸੇ ਤਾਂ ਦੇ ਕੇ ਕੰਮ ਲਿਆ ਆਪਾਂ ਨਾ ਹੀ ਕਦੀ ਕਿਸੇ ਕੋਲ ਹਨਾ ਇੱਦਾਂ ਆਫਰ ਕੀਤੇ ਵੀ ਤੁਹਾਨੂੰ ਮੈਨੂੰ ਭਾਈ ਨਾ 1-2 ਜਗ੍ਹਾ ਤੋਂ ਚੰਗਾ ਭਲਾ ਕੰਮ ਚੱਲਦਾ ਜਿੱਦਾਂ ਉਹਨਾਂ ਤੋਂ ਜੋਬਾਂ ਆਉਣੀਆਂ ਘੱਟ ਹੋ ਗਈਆਂ ਤੇ ਉੱਥੋਂ ਫਿਰ ਇੱਕ ਬੰਦਾ ਬੰਦੀਆਂ ਵਿੱਚ ਸਭੋ ਇਨਸਾਨ ਹੀ ਸਮਝੋ ਕੋਈ ਬੀਬੀਆਂ ਵਿੱਚ ਹੀ ਆ ਠੀਕ ਹੈ ਤੇ ਉਹ ਛੱਡ ਗਿਆ ਜੀ ਉਸ ਤੋਂ ਬਾਅਦ ਉਹਨਾਂ ਮੈਨੂੰ ਫੋਨ ਆਇਆ ਬੰਦੇ ਉਹ ਲੇਡੀ ਦਾ ਨਾ ਦੁਬਾਰਾ ਕਿ ਮੈਂ ਹੁਣ ਇੱਥੇ ਨਵੀਂ ਜਗ੍ਹਾ ਕੰਮ ਸ਼ੁਰੂ ਕਰ ਲਿਆ ਤੂੰ ਕੰਮ ਕਰਨਾ ਮੈਂ ਕਿਹਾ ਕੰਮ ਕਰਨ ਹੀ ਆਇਆ ਆਸਟ੍ਰੇਲੀਆ ਕਿਹੜੀ ਗੱਲ ਹਨਾ ਤੇ ਫਿਰ ਮੈਂ ਦੱਸਿਆ ਮੈਂ ਕਿਹਾ ਤੁਹਾਡੀ ਪੁਰਾਣੀ ਜਗ੍ਹਾ ਕਿਉਂਕਿ ਅੱਜ ਕੱਲ੍ਹ ਕਾਲ ਬਹੁਤ ਘੱਟ ਆਉਂਦੀ ਕੀ ਗੱਲ ਹੋ ਗਈ
0: ਜੀ
2: ਫਿਰ ਉਹਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਤੁਸੀਂ ਕਰਦੇ ਨੇ ਸੀ ਏਦਾਂ ਕਿ ਉੱਥੇ ਨਾ ਜਿਹੜੇ ਹੁਣ ਰੀਅਲ ਸਟੇਟ ਮੈਨੇਜਰ ਜੀ ਆਪਾਂ ਖੁੱਲ ਕੇ ਗੱਲ ਕਰਦੇ ਚ ਕਿਹੜੀ ਗੱਲ ਰੀਅਲ ਸਟੇਟ ਰੈਂਟਲ ਪ੍ਰੋਪਰਟੀ ਮੈਨੇਜਰ ਜਿਹੜੇ ਆ
0: ਓਕੇ
2: ਠੀਕ ਹੈ ਜੀ ਹੁਣ ਉਹ ਭਾਜੀ ਜਿੰਨੇ ਟ੍ਰੇਡੀ ਆ ਉਹ ਟ੍ਰੇਡੀਆਂ ਤੋਂ ਉਹ ਕਹਿੰਦੇ ਕਮਿਸ਼ਨ ਲੈਂਦੇ ਆ 10-15%
0: ਓਕੇ
3: ਹਾਂਜੀ ਵੀ ਜਿੱਦਾਂ ਹੁਣ ਉਹਨਾਂ ਦੀ ਤਾਂ ਵੈਸੇ ਜੋਬ ਆ, ਹੁਣ ਤੁਸੀਂ ਤਾਂ ਕਮਿਸ਼ਨ ਦਿੰਦੇ ਆ ਆਪਣੀ ਪ੍ਰੋਪਰਟੀਆਂ ਦਿੱਤੀ ਆ, ਤੁਸੀਂ ਸਾਡੇ ਕੋਲ ਫੀਸ ਚਾਰਜ ਕਰਦੇ ਆ ਉਹ ਹਨਾ
0: ਜੀ,
3: ਤੇ ਬਟ ਉੱਥੇ ਜਿਹੜੀ ਮੇਨਟੇਨੈਂਸ ਨਿਕਲਦੀ ਆ, ਮੇਨਟੇਨੈਂਸ ਵਾਸਤੇ ਜਿਹੜਾ ਵੀ ਟਰੇਡੀ ਭੇਜਣਾ ਵਾ ਉਹਨਾਂ ਦਾ ਚੱਲਦਾ ਵਿੱਚੋਂ ਕਮਿਸ਼ਨ, ਕਹਿੰਦੇ ਵੀ ਤੁਸੀਂ 1.5 ਸਾਲ ਹੋ ਗਏ ਤੁਸੀਂ ਨਾ ਪੁੱਛਿਆ ਨੀ ਕਿਸੇ ਨੂੰ ਕੁਛ ਹਨਾ, ਤੇ ਕਹਿੰਦੇ ਵੀ ਉੱਥੋਂ ਉਹਨਾਂ ਨੇ ਬੰਦੇ ਨਵੇਂ ਰੱਖੇ ਆ ਤੇ ਕਹਿੰਦੇ 10-15% ਉਹ ਆਪਣਾ ਕਮਿਸ਼ਨ ਵਿੱਚੋਂ ਉਹ ਲੈਂਦੇ ਆ
0: ਰੱਖਦੇ ਆ,
3: ਤਾਂ ਕਰਕੇ ਹੁਣ ਹਾਂਜੀ ਹੁਣ ਜਿਹੜੇ ਬੰਦੇ ਉਹਨਾਂ ਨੂੰ ਪੈਸੇ ਦਿੰਦੇ ਆ ਫਿਰ ਉਹਨਾਂ ਨੂੰ ਜੋਬਾਂ ਦਿੰਦੇ ਆ, ਤੈਨੂੰ ਤਾਂ ਨੀ ਜੋਬਾਂ ਆਉਂਦੀਆਂ ਉੱਥੋਂ, ਠੀਕ ਹੈ ਜੀ। ਮੈਂ ਕਿਹਾ ਓਕੇ ਚਲੋ, ਪਹਿਲਾਂ ਮੈਨੂੰ ਆਹ ਹੋਈ, ਫਿਰ ਉਸੇ ਇਨਸਾਨ ਨੇ ਮੈਨੂੰ ਇਹ ਆਫਰ ਕੀਤੀ ਕਿ ਮੈਂ ਵੀ ਨਵੀਂ ਜਗ੍ਹਾ ਕੰਮ ਸ਼ੁਰੂ ਕਰ ਲਿਆ, ਜਿੱਦਾਂ ਭਾਜੀ ਨੇ ਪਹਿਲਾਂ ਕਿ ਮੇਰੇ ਵੀ ਖਰਚੇ ਆ, ਫਿਰ ਇੱਦਾਂ ਆ ਉਦਾਂ ਤਨਖਾਹ ਘੱਟ ਦਿੰਦੇ ਆ ਹਨਾ, ਤੇ ਕਰਕੇ ਕਰਨਾ ਪੈਂਦਾ ਇੱਥੇ ਹੁਣ ਸਾਰੀ ਸਾਰਾ ਹੀ ਰੈਂਟਰ ਮੈਨੇਜਰ ਵੇਖੋ ਆ, ਜਿੰਨੀਆਂ ਪ੍ਰੋਪਰਟੀਆਂ ਮੈਂ ਮੈਨੇਜ ਕਰਨੀ ਆ ਸਾਰਾ ਕੰਮ ਤੁਹਾਨੂੰ ਹੀ ਆਊਗਾ, ਤੇ ਤੁਸੀਂ ਫਿਰ ਮੈਨੂੰ ਜੇ 10-15% ਕਮਿਸ਼ਨ ਦਓਗੇ ਤੇ ਕਿੱਦਾਂ ਕਰਨੀ ਆ।
0: ਓਕੇ
3: ਹਾਂਜੀ, ਤੇ ਮੈਂ ਹੁਣ ਉਸ ਮਤਲਬ ਮੈਂ ਕੀ ਕਹਿੰਦੇ ਹੁੰਦੇ ਧਰਮ ਸੰਕਟ ਚ ਫਸਿਆ ਵਾ, ਜੇ ਮੈਂ ਨਹੀਂ ਦਿੰਦਾ ਤੇ ਆਸੇ ਪਾਸੇ ਸਾਰੇ ਪਾਸੇ ਮਾਹੌਲ ਹੀ ਏਦਾਂ ਦਾ ਵਾ,
0: ਕੰਮ ਜਾਂਦਾ ਰਹਿਣਾ।
3: ਜੇ ਮੈਂ 10 ਬੰਦਿਆਂ ਨਾਲ ਕੰਮ ਕਰਦਾ ਭਾਜੀ, ਉਹ ਚੋ 3 ਕੁ ਬੰਦੇ ਹੈਗੇ ਆ ਜਿਹੜੇ ਓਨੈਸਟ ਆ, ਦੇ ਜਸ ਵਾਂਟ ਕੇ ਹਾਂਜੀ ਸਾਡਾ ਕੰਮ ਡਨ ਹੋ ਜਾਵੇ, ਸਾਨੂੰ ਕੋਈ ਲੈਣ ਦਾ ਨੀ, ਠੀਕ ਹੈ ਜੀ। ਹੁਣ ਮੈਨੂੰ ਕਿਉਂਕਿ ਮੈਨੂੰ ਹੁਣ ਜਦੋਂ ਮੈਂ ਇਹਨੂੰ ਉਹਨਾਂ ਮੈਂ ਕਿਹਾ ਫੇਰ ਮੈਂ ਕਿਹਾ ਚੱਲ ਕਰ ਲੈਂਦੇ ਹਾਂ, ਮੈਨੂੰ ਕੀ ਆ ਫਿਰ ਹਨਾ, ਮੈਂ ਤੇਤੋਂ ਪੈਸੇ ਲੈਣੇ ਆ। ਅੱਛਾ ਉਹ ਭਾਜੀ ਮੇਰੇ 2 ਵਾਰੀ ਇਨਵੋਇਸ ਬਣਾਈ ਨਾ, ਤੂੰ ਮੈਨੂੰ ਤੁਹਾਨੂੰ ਫੀਲ ਜਿਹਾ ਹੋਇਆ, ਮੈਂ ਕਿਹਾ ਯਾਰ ਇਹ ਪੈਸੇ ਮੈਂ ਇੱਕੋ ਨੀ ਲੈ ਰਿਹਾ, ਐਕਚੁਲੀ ਜਿਹੜੇ ਬੰਦੇ ਨੇ ਪਿੱਛੋਂ ਮਕਾਨ ਦਾ ਮਾਲਕ ਆ ਜਿਹਨੇ ਪੈਸੇ ਦੇਣੇ, ਮੈਂ ਉਹ ਤੋਂ ਐਕਸਟਰਾ ਪੈਸੇ ਲੈ ਰਿਹਾ ਵਾ,
0: ਉਹਦੀ ਜੇਬ ਚ ਹੋਣੇ
3: ਹਨਾ, ਤਾਂ ਐਂਡ ਆਫ ਦਾ ਡੇ ਉਹਨਾਂ ਦੀ ਜੇਬ ਚ ਹੋਣੇ ਆ। ਤੇ ਹੁਣ ਭਾਜੀ ਹੁਣ ਧਰਮ ਸੰਕਟ ਇਹ ਹੈ ਕਿ ਜੇ ਉਹ ਮੈਂ ਨਹੀਂ ਕਰਦਾ ਏਦਾਂ ਤੇ ਫੇਰ ਕੀ ਕਹਿੰਦੇ ਆ, ਤੁਹਾਨੂੰ ਕੰਮ ਨੀ ਆਉਂਦਾ,
0: ਤੇ
3: ਜੇ ਕੋਈ ਕੰਮ ਆਉਂਦਾ ਇਹ ਵਿੱਚੋਂ ਹੁਣ ਇਹ ਠੱਗੀਆਂ ਚੋਰੀਆਂ, ਹੁਣ ਇਹਦਾ ਕੀ ਕਰੋਗੇ ਭਾਈ?
0: ਨਹੀਂ ਇਹਨੂੰ ਨਾ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ, ਚਲੋ ਹੁਣ ਆਪਾਂ ਆਸਟ੍ਰੇਲੀਆ ਤੱਕ ਪਹੁੰਚ ਗਏ ਹਾਂ, ਆਸਟ੍ਰੇਲੀਆ 'ਚ ਨਾ ਬੜੇ ਸੋਹਣੇ ਸੋਹਣੇ ਸ਼ਬਦ ਦਿੱਤੇ ਜਾਂਦੇ ਆ ਬੜੀਆਂ ਚੀਜ਼ਾਂ ਨੂੰ, ਤੁਸੀਂ ਵੇਖਿਆ ਹੋਊਗਾ ਵੀ ਇਹ ਚੀਜ਼ ਹੈ ਅਤੇ ਇਹੋ ਹੀ ਆ, ਪਰ ਤੁਸੀਂ ਉਹਨੂੰ ਜਿਹੜੀ ਆ ਅੱਜ ਕੱਲ੍ਹ ਨਾਂ ਦਿੱਤਾ ਜਾਂਦਾ ਰੈਫਰਲ ਫੀ।
3: ਹਾਂਜੀ ਹਾਂਜੀ,
0: ਠੀਕ ਆ, ਬੜੇ ਸੋਹਣੇ ਸੋਬਰ ਤਰੀਕੇ ਦੇ ਨਾਲ ਉਹ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਆ ਵੀ ਇਹ ਰਿਸ਼ਵਤ ਨਹੀਂ ਸੀ, ਇਹ ਰੈਫਰਲ ਫੀਸ ਸੀ, ਹੈ ਨਾ। ਸੋ ਤੁਸੀਂ ਵੇਖੋਗੇ ਵੀ ਕਈ ਬੰਦੇ ਹੁਣ ਤੁਹਾਡੀ, ਤੇ ਚਲੋ ਇੰਨਾ ਇੰਨਾ ਇੰਨਾ ਇੰਨਾ ਵਧੀਆ ਵਾ ਵੀ ਤੁਹਾਡੇ ਅੰਦਰ ਹਲੇ ਉਹ ਬਚੀ ਹੈ ਚੀਜ਼, ਅਤੇ ਤੁਸੀਂ ਉਹ ਚੀਜ਼ ਆਪ ਮੂੰਹ ਬੋਲ ਕੇ ਦੱਸ ਰਹੇ ਹੋ ਵੀ ਯਾਰ ਮੈਂ ਇਸ ਚੀਜ਼ ਦਾ ਪਾਰਟ ਬਣ ਚੁੱਕਾ ਵਾਂ, ਪਰ ਕੌਣ ਬੋਲੂਗਾ, ਬਾਕੀ ਹੋਰ ਕੋਈ ਹੋਊਗਾ ਅਤੇ ਉਹ ਇਹ ਜਸਟੀਫਾਈ ਕਰਨ ਦੇ ਲਈ ਸ਼ਬਦ ਲੱਭੂਗਾ ਜਿੱਦਾਂ ਰੈਫਰਲ ਫੀ ਵਰਗੇ, ਅਤੇ ਇੱਦਾਂ ਦੇ ਹੋਰ ਵੀ ਮੈਂ ਹੁਣ ਭੁੱਲ ਗਿਆ ਇੱਕ ਅੱਧਾ ਸ਼ਬਦ ਹੋਰ ਵੀ ਇੱਦਾਂ ਦਾ ਵਰਤਿਆ ਜਾਂਦਾ ਵਾ, ਕਮਿਸ਼ਨ ਦੀ ਥਾਂ ਦੇ ਉੱਤੇ, ਰਿਸ਼ਵਤ ਦੀ ਥਾਂ ਦੇ ਉੱਤੇ, ਵੀ ਉਹ ਤੁਹਾਨੂੰ ਲੱਗਦਾ ਹੀ ਨਹੀਂ ਆ ਵੀ ਉਹ ਸਿਰਫ ਸ਼ਬਦ ਦੀ ਚੇਂਜ ਕਰਨ ਦੇ ਨਾਲ ਤੁਹਾਨੂੰ ਐਂ ਲੱਗਣ ਲੱਗ ਪੈਂਦਾ ਵੀ ਇਹ ਹੁਣ ਚੀਜ਼ ਠੀਕ ਹੋ ਗਈ ਆ, ਹੁਣ ਮੈਂ ਨਹੀਂ ਬਈ ਮੰਨ ਰਿਹਾ।
3: ਔਰ ਟੌਪ ਆਫ ਦੈਟ ਭਾਈ, ਇਹਨੂੰ ਜਸਟੀਫਾਈ ਕਰਨ ਵਾਸਤੇ ਹੋਰ ਗੱਲ ਕਹੀ ਜਾਂਦੀ ਆ, ਉਹ ਕਹਿੰਦੇ ਤੂੰ ਨਾ ਕਰ, ਤੂੰ ਨਾ ਕਰੇਗਾ ਹੋਰ ਕਰ ਲੂਗਾ,
0: ਉਹ ਤਾਂ ਬਹੁਤ ਸਿੱਧੀ ਸਿੱਧੀ ਗੱਲ ਹੋ ਗਈ ਨਾ, ਉਹ ਤਾਂ ਫਿਰ ਕਾਹਦੀ ਗੱਲ ਹੋਈ, ਮਤਲਬ ਆਪਾਂ ਉਹ ਗੱਲ ਕਰ ਰਹੇ ਹਾਂ ਵੀ ਲੈਂਦੇ ਵੀ ਰਹਿਣਾ, ਪਾਰਟ ਵੀ ਉਸੇ ਚੀਜ਼ ਦਾ ਰਹਿਣਾ, ਪਰ ਆਪਣੇ ਆਪ ਨੂੰ ਇਨਸਾਨ ਵਹਿ ਕਰਦਾ ਤੇ ਇਹੋ ਕੁਛ ਹੀ ਆ ਨਾ, ਆਪਾਂ ਇਹੋ ਕੁਛ ਕਰਦੇ ਹਾਂ, ਗਲਤੀ ਕਰਦੇ ਹਾਂ, ਫਿਰ ਉਹਨੂੰ ਜਸਟੀਫਾਈ ਕਰਨ ਦੇ ਲਈ ਆਪਾਂ ਸ਼ਬਦ ਭਾਲਦੇ ਹਾਂ, ਇਹੋ ਹੀ ਤੇ ਸਾਡੀ ਸਾਰੀ ਉਮਰ ਦੀ ਡਿਊਟੀ ਇਹੋ ਆ ਸਾਡੀ।
3: ਜੀ ਮੈਂ 2 ਜੋਬਾਂ ਨਾਲ ਕੀਤੀਆਂ ਵਾ, ਹੁਣ ਮੇਰੇ ਨਾਲ ਅੰਦਰੋਂ ਮੈਨੂੰ ਆਵਾਜ਼ ਆਈ ਜਾਂਦੀ ਆ, ਕਿਉਂਕਿ ਮੈਂ ਬਿਜ਼ਨਸ ਵੀ ਭਾਜੀ ਕੀਤਾ ਨਾ, ਮੈਂ ਆਈ ਟੁੱਕ ਟਾਈਮ, ਮੈਂ ਪਹਿਲਾਂ ਇਹ ਸੋਚ ਕੇ ਕੀਤਾ ਸੀਗਾ ਕਿ ਮੈਂ ਕੰਮ ਵਧੀਆ ਕਰਨਾ ਵਾ, ਪੈਸੇ ਆਪਣੇ ਹਿਸਾਬ ਦੇ ਲਾਣੇ, ਮੈਂ ਕੰਪੀਟ ਕਰਨ ਵਾਸਤੇ ਲੋਕਾਂ ਤੋਂ ਸਸਤਾ ਕਰਕੇ ਤੇ ਮੁੜ ਕੇ ਉਹੋ ਜਿਹਾ ਕੰਮ ਕਰਕੇ ਵੀ ਕੱਲ ਨੂੰ ਫੜੋ ਹੀ ਨਹੀਂ ਉੱਥੇ, ਵੀ ਫੋਨ ਹੀ ਚੱਕਣਾ, ਉਹ ਕੰਮ ਨਹੀਂ ਕਰਨਾ, ਉਹ ਮੇਰੇ ਅੰਦਰੋਂ ਆਈ ਜਾਂਦੀ ਕਿ ਮੈਂ ਉਹਨੂੰ ਨਾ ਕਰ ਦੇਵਾਂ ਕਿ ਭਾਈ ਮੈਂ ਨੀ ਇੱਦਾਂ ਕਰ ਸਕਦਾ, ਤੂੰ ਹੋ ਕੇ ਕਰਨਾ, ਕਿਉਂਕਿ ਚਲੋ ਉਹ ਇਨਵੋਇਸ ਬਣਾਉਂਦਾ ਨਾ ਭਾਜੀ, ਉਹ ਮੈਨੂੰ ਉਹ ਲੱਗਦਾ ਜੇ ਹੁਣ ਮੈਂ ਕਿਸੇ ਕੋਲ $700 ਲੈਣਾ ਸੀਗਾ, ਠੀਕ ਆ, ਉਹਦੇ ਮੈਨੂੰ 10% ਉਹਦੇ ਮੈਨੂੰ $800 ਦੀ ਉਹਦੀ ਇਨਵੋਇਸ ਬਣਾਉਣੀ ਪੈਣੀ ਆ, ਫਿਰ ਜਾ ਕੇ ਇਹਨੂੰ ਪਿੱਛੋਂ ਕਮਿਸ਼ਨ ਦੇਣਾ,
0: ਫਿਰ ਉਹ ਕਵਰ ਹੋਣਾ ਜਾਂ ਫਿਰ ਕੰਮ ਦੇ ਵਿੱਚ ਤੁਸੀਂ ਕਰੋਗੇ ਹੁਣ। ਹਾਂ ਇਹ ਸਾਰੀਆਂ ਚੀਜ਼ਾਂ ਨਾ ਹੁਣ ਜਿੱਦਾਂ ਸਾਨੂੰ ਵੀ ਕਈ ਵਾਰੀ ਐਡ ਆਉਂਦੀ ਆ ਕਿਸੇ ਦੀ, ਜਾਂ ਮੰਨ ਲਓ ਕੋਈ ਉਹ ਆਪਣੇ ਇੰਪਲੋਈ ਨੂੰ ਅੱਗੇ ਲਾਉਂਦੇ ਆ ਬੇਸਿਕਲੀ, ਅਤੇ ਉਹਨਾਂ ਦਾ ਕੰਮ ਹੈ ਕੰਮ ਹੈ ਨਾ ਮਾਰਕੀਟਿੰਗ, ਜਿਹੜੇ ਵੇਖਦੇ ਆ ਉਹਨਾਂ ਨੂੰ ਅੱਗੇ ਲਾਉਂਦੇ ਆ, ਜਾਂ ਫਿਰ ਉਹ ਕਈ ਤਾਂ ਇੱਦਾਂ ਦੇ ਨੇ ਜਿਹੜੇ ਉਹ ਤੁਹਾਨੂੰ ਡਾਇਰੈਕਟਲੀ ਇਨਡਾਇਰੈਕਟਲੀ ਕਹਿ ਦਿੰਦੇ ਆ ਵੀ ਅੱਛਾ ਫਿਰ ਸਾਡੇ ਲਈ ਕੀ ਆ ਵਿੱਚ, ਅਸੀਂ ਸਾਨੂੰ ਇੰਨਾ ਬਜਟ ਮਿਲਿਆ ਵਾ, ਅਸੀਂ ਇਹ ਬਜਟ ਜਿਹੜਾ ਵਾ ਉਹ ਇੱਥੇ ਇੰਡੀਅਨ ਕਮਿਊਨਿਟੀ 'ਚ ਜਾਂ ਮੀਡੀਆ 'ਚ, ਆਪਾਂ ਐਥਨਿਕ ਮੀਡੀਆ 'ਚ ਲਾਉਣਾ ਵਾ, ਅਤੇ ਉਹ ਸਿੱਧਾ ਹੀ ਦੱਸ ਦਿੰਦੇ ਵੀ ਇੰਨਾ ਬਜਟ ਆ, ਇਹਦੇ ਵਿੱਚੋਂ ਆਪਾਂ ਕਿੱਥੇ ਲਾਈਏ ਇਹ ਆਪਾਂ ਡਿਸਾਈਡ ਕਰ ਰਹੇ ਹਾਂ, ਤੁਸੀਂ ਦੱਸੋ ਕੀ ਬੈਸਟ ਕਰ ਸਕਦੇ ਹੋ। ਸੋ ਤਰੀਕੇ ਆ, ਕਈ ਵਾਰੀ ਤੁਸੀਂ ਖੁੱਲ੍ਹ ਕੇ ਕਹਿ ਦਿੰਦੇ ਹੋ, ਕਈ ਵਾਰੀ ਇਨਡਾਇਰੈਕਟ ਤਰੀਕੇ ਦੇ ਨਾਲ, ਪਰ ਕੁੱਲ ਮਿਲਾ ਕੇ ਰੋਮੀ ਜੀ ਮੈਨੂੰ ਇਹ ਲੱਗਦਾ, ਸੋਰੀ ਮੈਨੂੰ ਨਾ ਇਹ ਲੱਗਦਾ ਕਿ ਹਰ ਇੱਕ ਚੀਜ਼ ਦਾ ਜਿੱਦਾਂ ਇੱਕ ਅੰਤ ਹੁੰਦਾ, ਇਹ ਅੰਤ ਮੈਨੂੰ ਨਾ, ਮੈਂ ਹੁਣ ਜਿੱਦਾਂ ਆਪਣਾ AI ਦਾ ਅੱਜ ਕੱਲ੍ਹ ਮੰਨ ਲਓ ਬਹੁਤ ਰੌਲਾ ਪੈ ਰਿਹਾ ਵੀ AI ਨੂੰ ਬੰਦ ਕਰ ਦਿੱਤਾ ਜਾਵੇ, ਚਲੋ ਖੈਰ ਉਹ ਬਹੁਤ ਉਹਦੇ ਵਿੱਚ ਇਫ ਬਟਸ ਨੇ, ਹੈ ਨਾ, ਵੀ ਬੰਦੇ ਦਾ ਕੰਮ ਰਿਪਲੇਸ ਕਰੂਗੀ। ਅਤੇ ਮੈਨੂੰ ਲੱਗਦਾ ਇਨਸਾਨ ਜਿੱਦਾਂ ਜਿੱਦਾਂ ਇੱਦਾਂ ਦੇ ਕਾਰਨਾਮੇ ਕਰੀ ਜਾਂਦਾ ਵਾ, ਜਿੱਦਾਂ ਜਿੱਦਾਂ ਡਿੱਗਦਾ ਜਾਂਦਾ ਨਾ, ਇੱਕ ਦਿਨ ਆਊਗਾ ਜਿੱਦਣ ਇਨਸਾਨ ਕੋਲ ਕੰਮ ਹੀ ਨਹੀਂ ਰਹਿਣਾ, ਕਿਉਂਕਿ ਮਸ਼ੀਨ ਕਹਿੰਦੇ ਨੇ ਨਹੀਂ ਬੇਈਮਾਨੀ ਕਰੂਗੀ, ਉਹਦੇ 'ਚ ਜੋ ਤੁਸੀਂ ਫੀਡ ਕੀਤਾ ਉਹਨੇ ਉਸ ਹਿਸਾਬ ਨਾਲ ਕਰਨਾ। ਹਰ ਕੋਈ ਕੰਪਨੀ ਚਾਹੁੰਦੀ ਆ, ਆਪ ਭਾਵੇਂ ਜੋ ਮਰਜ਼ੀ ਕਰੀ ਜਾਵੇ, ਪਰ ਉਹ ਚਾਹੁੰਦੀ ਆ ਵੀ ਮੇਰੇ ਇੰਪਲੋਈ ਜਿਹੜੇ ਨੇ ਉਹ ਇਮਾਨਦਾਰ ਹੋਣ, ਰਿਸ਼ਵਤਖੋਰ ਨਾ ਹੋਣ। ਅਤੇ ਹੌਲੀ ਹੌਲੀ ਜਦੋਂ ਰਿਪਲੇਸ ਹੁੰਦਾ ਗਿਆ, ਉਹੀ ਬੰਦਾ ਜਿਹੜਾ ਅੱਜ ਬੇਈਮਾਨੀ ਕਰ ਰਿਹਾ ਵਾ, ਰਿਸ਼ਵਤ ਲੈ ਰਿਹਾ, ਕੱਲ੍ਹ ਨੂੰ ਜੇ ਵਿਹਲਾ ਬੈਠਾ ਹੋਊਗਾ ਫਿਰ ਕੀ ਕਰੂਗਾ?
3: ਭਾਈ ਉਹੀ ਗੱਲ ਆ ਨਾ, ਇਹ ਬਹੁਤ ਗਾਹ ਤੱਕ ਗੱਲ ਜਾਂਦੀ। ਫਿਰ ਮੈਨੂੰ ਮਿਲ ਕੇ ਮੈਨੂੰ ਕਹਿੰਦੇ ਅੱਛਾ, ਮੈਂ ਕਿਹਾ ਠੀਕ ਹੈ ਜੀ, ਮੈਂ ਕਿਹਾ ਇੱਦਾਂ ਕਰੋ ਤੁਸੀਂ ਲੈਣਾ ਵਾ, ਫਿਰ ਮੈਨੂੰ ਆਪਣਾ ਅਕਾਊਂਟ ਨੰਬਰ ਦਿਓ, ਮੈਂ ਆਪਣੇ ਬਿਜ਼ਨਸ ਵਿੱਚੋਂ ਤੁਹਾਨੂੰ ਐਜ਼ ਏ ਫੀ ਵਟਐਵਰ ਮੈਂ
0: ਤੁਹਾਨੂੰ,
3: ਮੈਂ ਕਿਹਾ ਵੀ ਜੇ 10% ਮੈਂ 15% ਮੈਂ ਤੁਹਾਨੂੰ ਲੋਡ ਕਰਨਾ ਵਾ, ਉਹ ਕਹਿੰਦੇ ਨਹੀਂ ਕੈਸ਼ ਜਾਂ ਉਹਦਾ, ਮੈਂ ਕਿਹਾ ਕੈਸ਼, ਮੈਂ ਕਿਹਾ ਉਹਦਾ ਉੱਪਰੋਂ 30% ਟੈਕਸ ਮੈਨੂੰ ਪੈ ਗਿਆ ਮੇਰੀ ਕੰਪਨੀ ਦਾ।
0: ਉਹ ਨੀ ਨਾ ਵੇਂਦੇ ਬਹੁਤੇ ਜਿਹੜੇ ਨਵੇਂ ਨਵੇਂ ਕੰਮ ਸ਼ੁਰੂ ਕਰਦੇ, ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਇਸ ਚੀਜ਼ ਦਾ।
3: ਉਹ ਮੈਨੂੰ ਕਹਿੰਦੀ ਉਹ ਕਹਿੰਦੀ ਉਹ ਸਾਰੇ ਏਦਾਂ ਹੀ ਕਰਦੇ। ਹੁਣ ਭਾਜੀ ਹੁਣ ਤਾਂ ਕਰਦੇ ਕੀ ਹੋਣਗੇ ਵਿਚਾਰੇ, ਉਦੋਂ ਇਹਨੂੰ ਦੇ ਕੇ ਫਿਰ ਗਾਹ ਟੈਕਸ ਦੀ ਠੱਗੀ ਠੋਰੀ ਕਰਨਗੇ ਜਾਂ ਫਿਰ ਗਾਹ ਕਰਨਗੇ, ਮਤਲਬ ਇੱਕ ਚੀਜ਼ ਤੋਂ ਸ਼ੁਰੂ ਹੋਈ ਤੇ ਕਿੱਥੋਂ ਤੱਕ ਗਈ ਜਾ ਕੇ ਚੀਜ਼, ਹਨਾ, ਕੋਸ਼ਿਸ਼ ਕਰੋ ਕਿ ਜਦੋਂ ਆਉਂਦੀ ਹੈ ਬੰਦਾ ਤੁਸੀਂ ਆਪ ਹਾਇਰ ਕਰੋ, ਇਹਨਾਂ ਦੇ ਥਰੂ ਨਾ ਜਾਓ। ਤੇ ਜਿਹੜੀਆਂ ਭਾਜੀ ਖੋਲ ਹੈਗਾ ਇਹਨਾਂ ਦੇ ਵਿੱਚ ਨਾ, ਕਈ ਆਪ ਨੀ ਪੈਸੇ ਲੈਂਦੇ ਤੇ ਕਈ ਵੱਡੀਆਂ ਕੰਪਨੀਆਂ ਜਿਹੜੇ ਹਜ਼ਾਰ ਪ੍ਰੋਪਰਟੀਆਂ ਮੈਨੇਜ ਕਰਦੀਆਂ ਨਾ, ਉਹਨਾਂ ਨੇ ਭਾਜੀ ਵਿੱਚ ਸੋਫਟਵੇਅਰ ਲਾਏ ਆ। ਉੱਥੇ ਮੇਰੀ ਇੱਕ ਵਾਕਫ ਸੀਗੀ, ਉਹ ਟ੍ਰਾਂਸਫਰ ਹੋ ਕੇ ਉੱਥੇ ਗਈ, ਤੁਹਾਨੂੰ ਮੈਨੂੰ ਪਹਿਲਾਂ ਕਹਿ ਕਹਿੰਦੇ ਰੋਮੀ ਵੀ 10% ਪੈਸੇ ਉੱਤੇ ਪਾ ਲਈ, ਕਿਉਂਕਿ ਜਿੰਨੇ ਯੂਨੀਵਰਸਿਟੀ ਤੋਂ ਭੇਜੀ ਇਹਨਾਂ ਨੇ ਤੈਨੂੰ, ਇਹਨਾਂ ਦਾ ਸਿਸਟਮ ਤੈਨੂੰ ਚੋਂ 10% ਕੱਟ ਕੇ ਭੇਜਦਾ।
0: ਵੇਖੋ ਉਹ ਉਹਨਾਂ ਨੇ ਜਿਹੜੇ ਕੱਟਣੇ ਆ ਨਾ, ਉਹ ਰਿਸ਼ਵਤ ਨੀ, ਉਹਨੂੰ ਉਹ ਕਹਿਣਗੇ ਮੈਨੇਜਮੈਂਟ ਫੀਸ।
3: ਹਾਂਜੀ
0: ਹਾਂਜੀ ਹਾਂਜੀ, ਅਸੀਂ ਹੈਂਡਲਿੰਗ ਫੀਸ, ਮੈਨੇਜਮੈਂਟ ਫੀਸ। ਸੋ ਇਹ ਇਹ ਇਹ ਜਿਹੜੇ ਨੇ ਇਹ ਤੁਹਾਡੇ ਸਹੀ ਤਰੀਕੇ ਨੇ ਪੈਸੇ ਖਾਣ ਦੇ
1: ਨਾ ਤਾਂ ਕੀ ਰਹਿਣਾ। ਬਹੁਤ ਸਾਰੀਆਂ ਕੰਪਨੀਆਂ ਇਹੋ ਜਿਹੀਆਂ ਜਿਹੜੀਆਂ ਅਫਰੀਕਾ 'ਚ ਆਪਣਾ ਨਹੀਂ ਸਮਾਜ ਸੇਵੀ ਕੰਮ ਕਰਦੀਆਂ, ਅੱਗੇ ਉਹਨਾਂ ਦਾ ਬੜਾ ਰੌਲਾ ਪਿਆ ਸੀ, 30-40% ਉਹਨਾਂ ਦੀ ਮੈਨੇਜਮੈਂਟ ਫੀਸ ਸੀ। ਜੇ ਤੁਸੀਂ ਕੋਈ ਨਿਆਣਾ ਸਪੋਂਸਰ ਕੀਤਾ ਹੋਇਆ $100 ਮਹੀਨੇ ਦਾ ਦਿੰਦੇ ਹੋ, ਤਾਂ ਉਹਦੇ ਤੱਕ ਵਿਚਾਰੇ ਕੋਲ 60 ਵੀ ਨਹੀਂ ਪਹੁੰਚ ਰਹੇ।
0: ਤੁਸੀਂ
1: ਰਾਹ 'ਚ ਹੀ ਕੈਬ ਸਭ ਕੁਝ,
0: ਤੁਸੀਂ ਦੂਰ ਕੀ ਜਾਣਾ, ਤੁਸੀਂ ਆਪਣੀ NGOs ਲਾ ਲਓ, ਇਹ ਵੀ ਤਾਂ ਇਹੋ ਹੀ ਸਿਸਟਮ ਆ। ਤੁਸੀਂ ਗਲਤ ਕੁਛ ਨਹੀਂ ਕਰ ਰਹੇ, ਪਰ ਉਹਨੂੰ ਮੈਨੇਜ ਕਰਨ ਦੇ ਤੁਸੀਂ ਪੈਸੇ ਕੱਢ ਰਹੇ ਹੋ, ਤੁਹਾਡੀ ਆਪਣੀ ਤੇ ਜੌਬ ਚੱਲ ਹੀ ਰਹੀ ਹੈ ਨਾ।
3: ਓਕੇ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ,
1: ਮਿਹਰਬਾਨੀ ਰੋਮੀ ਜੀ,
0: ਥੈਂਕ ਯੂ ਜੀ। ਸੋ ਇਹ ਆ ਸਾਡਾ, ਸਾਡੇ ਸਾਹਮਣੇ ਪਿਆ ਸ਼ੀਸ਼ਾ, ਸਾਡਾ ਆਪਣਾ, ਸਾਡਾ ਸਮਾਜ। ਅਸੀਂ ਸੈਮੀ ਸਾਹਿਬ ਕਹਿੰਦੇ ਨੇ ਕਿ ਐਕਸੀਡੈਂਟ ਹੋਇਆ ਵਾ ਨੇੜੇ ਚੈਟਸਟਨ ਦੇ ਮਨੈਸ਼ ਫਰੀਵੇ ਦੇ ਉੱਤੇ, ਅਤੇ ਇਨਬਾਊਂਡ ਵਾਲੇ ਪਾਸੇ, ਅਤੇ ਕਾਫੀ ਲੌਂਗ ਡਿਲੇ ਨੇ। ਅਤੇ ਇੱਕ ਚੀਜ਼ ਦਾ ਯਾਦ ਰੱਖਿਓ ਕਿ ਆਪਾਂ ਤੁਹਾਡੇ ਨਾਲ 12:45 ਸਾਂਝ ਪਾ ਰਹੇ ਹਾਂ, ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਫਿਰ ਉਸ ਹਿਸਾਬ ਦੇ ਨਾਲ ਲਾ ਲਿਓ, ਧੰਨਵਾਦ ਜੀ। ਸੋਨੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਪਾਸਪੋਰਟ ਇੰਡੀਆ ਜਾ ਕੇ ਸਰੈਂਡਰ ਕਰ ਸਕਦੇ ਹਾਂ ਆਫਟਰ ਸਿਟੀਜ਼ਨਸ਼ਿਪ। ਨਹੀਂ, ਇੰਡੀਆ ਜਾ ਕੇ ਕਿਉਂ ਕਰਨਾ, ਉਹ ਤਾਂ ਇੱਥੇ ਹੀ ਹੋ ਜਾਣਾ, ਕਿਉਂ ਭਾਜੀ?
1: ਉਹ ਤਾਂ ਜਿਹੜਾ ਰੌਲਾ, ਉਹੀ 3 ਮਹੀਨੇ ਵਾਲਾ, ਸਭ ਕੁਛ ਹੌਚ ਪੌਚ ਹੋਇਆ ਹੋਇਆ, ਇਹਨਾਂ ਦਾ ਕੁਛ ਵੀ ਕਹਿਣ ਨੂੰ ਜੀ ਨਹੀਂ ਕਰਦਾ।
0: ਪਰ ਇਹਨਾਂ ਨੇ ਤਾਂ ਸਰੈਂਡਰ ਹੀ ਕਰਨਾ ਵਾ, ਇਹਨਾਂ ਨੂੰ ਲੋੜ ਥੋੜ੍ਹੀ ਆ।
1: ਅਪੁਆਇੰਟਮੈਂਟ ਲਓ ਜੀ, ਆਹ ਕਰੋ ਉਹ ਕਰੋ, ਉਹ VFS ਦਾ ਰੱਬ ਆਸਰੀ ਆ ਜੀ ਕੰਮ ਅੱਜ ਕੱਲ੍ਹ।
0: ਤੁਸੀਂ ਉਹਦਾ ਇੱਕ ਕੀ ਹੁੰਦਾ, ਕਿੰਨੇ ਚਿਰ 'ਚ ਹੁੰਦਾ, ਉਸ ਤੋਂ ਬਲਹਿਦਾ ਇਹ ਆ ਵੀ ਇੱਕ ਫਾਰਮ ਭਰਨਾ ਵਾ ਤੁਸੀਂ, ਅਤੇ ਤੁਸੀਂ ਆਪਣਾ ਉਹ ਨਾਲ ਫਾਰਮ ਦੇ ਤੁਸੀਂ ਪਾਸਪੋਰਟ ਜਿਹੜਾ ਭੇਜਣਾ, ਉਹਨਾਂ ਨੇ ਅੱਗੋਂ ਪੰਚ ਕਰਕੇ ਜਾਂ ਕੈਂਸਲੇਸ਼ਨ ਦੀ ਮੋਹਰ ਲਾ ਕੇ ਵਾਪਸ ਭੇਜ ਦੇ।
1: ਗੱਲ ਹੀ ਕੁਛ ਨਹੀਂ ਜੀ ਇਹਦਾ, ਛੁਟਕੀਆਂ ਜੀ ਹੋ
0: ਜਾਣਾ ਕਹਿਣ ਨੂੰ ਇੰਨਾ ਨਹੀਂ। ਪਰ ਇਹਨਾਂ ਦਾ ਮਸਲਾ ਬਹੁਤ ਥੋੜ੍ਹੀ ਆ ਵੀ ਕੋਈ ਡੀ ਓਬਲੀਗੇਸ਼ਨ ਥੋੜ੍ਹੀ ਆ ਉਸ ਚੀਜ਼ ਦੀ। ਹਾਂ, ਇੱਕ ਓਬਲੀਗੇਸ਼ਨ ਇਹ ਹੁੰਦੀ ਆ ਵੀ 100-100 ਟਾਈਮ 'ਚ ਤੁਸੀਂ ਸਰੈਂਡਰ ਕਰਨਾ,
1: ਪਹਿਲਾਂ ਅਪੁਆਇੰਟਮੈਂਟ ਲੈ ਕੇ ਕਰਨਾ, ਉਹਦਾ ਰੌਲਾ। ਅਪੁਆਇੰਟਮੈਂਟ ਮਿਲ ਨਹੀਂ ਰਹੀ ਬਹੁਤ ਸਾਰੇ ਲੋਕਾਂ ਨੂੰ
0: ਸਰੈਂਡਰ ਕਰਨ ਦੇ ਲਈ ਵੀ
1: ਅਪੁਆਇੰਟਮੈਂਟ ਕਾਸੇ ਲਈ। ਤੁਸੀਂ ਹੈ ਨਾ, ਜੇ 3 ਬੱਚਿਆਂ ਦਾ ਕਰਨਾ, 3 ਜਣਿਆਂ ਦਾ ਕਰਨਾ, ਐਜ਼ ਏ ਫੈਮਿਲੀ ਤੁਸੀਂ ਅਪੁਆਇੰਟਮੈਂਟ ਨਹੀਂ ਲੈ ਦੇ, 3 ਦੀ ਅਲੱਗ ਅਲੱਗ ਹੋਊਗੀ, ਉਹਦੇ ਪੈਸੇ ਲੱਗਣੇ ਆ ਹਰੇਕ ਦੇ ਪਰ ਹੈਡ।
0: ਓਕੇ, ਤੇ ਜੇ ਨਹੀਂ ਕਰਦੇ, ਤੇ
1: ਜੇ ਨਹੀਂ ਕਰਦੇ
0: ਸਰੈਂਡਰ, ਤੇ ਫਿਰ
1: ਅਨਆਫੀਸ਼ੀਅਲੀ ਤਾਂ ਇਹਨਾਂ ਨੂੰ ਦੱਸ ਸਕਦੇ ਹਾਂ, ਆਫੀਸ਼ੀਅਲੀ ਇੱਥੇ ਕਹਿਣਾ ਵਾਜਬ।
0: ਹਾਂ, ਸੋ ਸਤਿ ਸ਼੍ਰੀ ਅਕਾਲ
1: ਇੰਡੀਆ ਵਾਲੇ ਬੜੇ ਕਹਿ ਹੁੰਦਾ ਕੋਈ ਨਹੀਂ ਬਾਈ ਦੇਖੀ ਜਾਓ ਜਿਹੜਾ ਹੋਊ ਫਿਰ
0: ਸਤਿ ਸ਼੍ਰੀ ਅਕਾਲ ਜਦੋਂ ਹੋ ਹੀ ਨਹੀਂ ਰਿਹਾ ਤੁਹਾਡਾ ਤਾਂ ਫਿਰ ਕੀ ਕਰੋਗੇ ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਕਹਿੰਦੇ ਬਾਕੀ ਮੈਂ ਪਤਾ ਕਰਕੇ ਇਹਦੇ 'ਤੇ ਤੁਹਾਨੂੰ ਕੱਲ੍ਹ ਵਧੇਰੇ ਜਾਣਕਾਰੀ ਤੁਹਾਨੂੰ ਦੇ ਦਾਂਗੇ ਆਪਾਂ ਕੀ ਸਟੇਟਸ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਦੋਵਾਂ ਕੋਈ ਇੱਦਾਂ ਦੀ ਕੋਈ ਵੀ ਸਮੱਸਿਆ ਹੁੰਦੀ ਆ ਤਾਂ ਤੁਸੀਂ ਉਹਨੂੰ ਐਜ਼ ਏ ਸਮੱਸਿਆ ਡਿਸਕਸ ਕਰ ਲਿਆ ਕਰੋ ਫਿਰ ਉਹ ਸੰਬੰਧਿਤ ਅਦਾਰੇ ਨਾਲ ਕੋਈ ਈਮੇਲ ਪਾ ਕੇ ਗੱਲਬਾਤ ਕਰਕੇ ਕੁੱਕੜ ਆ ਕੇ ਜਾਣਕਾਰੀ ਕੀ ਕਰੰਟ ਸਟੇਟਸ ਹੈ ਕਿੱਦਾਂ ਵਾਜਬ ਤਰੀਕਾ ਅਤੇ ਉਹ ਕਈ ਵਾਰੀ ਮਨਮੇਰ ਪਵੇ ਤਾਂ ਆ ਜਾਂਦੇ ਹੁੰਦੇ ਆਂਸਰ ਬਾਕੀ ਉਹ ਆਏ ਤਾਂ ਆ ਸਤਿ ਸ਼੍ਰੀ ਅਕਾਲ ਜੀ ਕਹਿੰਦੇ 3 ਸਾਲ ਹੋ ਗਏ ਪਹਿਲਾਂ ਇੰਡੀਆ ਗਏ ਸੀ ਅਤੇ ਮੇਰਾ ਕਹਿੰਦੇ ਟਰਾਂਸਪਲਾਂਟ ਕਰਨਾ ਸੀ ਅਤੇ ਸਾਨੂੰ ਕੋਆਰਡੀਨੇਟਰ ਨੇ 2 ਮਹੀਨੇ ਖੱਜਲ ਖੁਆਰ ਕੀਤਾ ਅਤੇ ਫਾਈਲ ਦੇ ਵਿੱਚ ਜਾਣ ਬੁੱਝ ਕੇ ਨੁਕਸ ਕੱਢੀ ਜਾਂਦੀ ਸੀ ਅਤੇ ਫਿਰ ਸਾਨੂੰ ਨਰਸ ਨੇ ਦੱਸਿਆ ਵੀ ਇਹ ਰਿਸ਼ਵਤ ਪਾਲਦੀ ਆ ਹਾਂ ਰਿਵਾਰਡਸ ਵੀ ਇੱਕ ਸ਼ਬਦ ਆ ਇਸ ਚੀਜ਼ ਦੇ ਲਈ ਸੋ ਨਵੇਂ ਨਵੇਂ ਇਸ ਸਮਾਜ ਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਚੀਜ਼ਾਂ ਨੂੰ ਖਤਮ ਕਰਤਾ ਕਿਉਂਕਿ ਇਹ ਤਾਂ ਇਨਸਾਨ ਦੇ DNA 'ਚ ਨੇ ਪਰ ਇਹਨਾਂ ਨੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਸੋਹਣਾ ਇੱਕ ਸ਼ੇਪ ਸੋਹਣਾ ਇੱਕ ਨਾਂ ਦੇ ਦਿੱਤਾ ਫੋਰ ਐਗਜ਼ਾਮਪਲ ਜੇ ਕਾਨੂੰਨ ਵੀ ਆ ਜਿਹੜੇ ਕਾਨੂੰਨ ਵੀ ਬਣੇ ਆ ਉਹ ਵੀ ਇੱਕ ਸੋਹਣੇ ਨਾਂ ਨੇ ਆਪਾਂ ਇੱਕ ਉਹਨੂੰ ਉਸ ਬੰਦਿਸ਼ ਦੇ ਵਿੱਚ ਬੰਨ੍ਹ ਦਿੱਤਾ
1: ਰਿਵਾਰਡਸ ਪਰਕ ਬੋਨਸ ਕੁਛ ਬਣਾਈ ਚਲੋ ਇਹਦੇ ਅੱਗੇ ਅੱਗੇ
0: ਕੁਛ ਬਣਾਈ ਜਾਓ ਤੁਸੀਂ ਉਹਨੂੰ ਉਸ
1: ਚੀਜ਼ ਨੂੰ ਹੋ ਸਕਦੀਆਂ ਚੀਜ਼ਾਂ ਗੈਰ ਵਾਜਬ ਵੀ ਹੋ ਸਕਦੀਆਂ ਮੈਂ ਇਹ ਨਹੀਂ ਕਹਿੰਦਾ ਵੀ ਇਹ ਵਾਜਬ ਨਹੀਂ ਹੁੰਦੀਆਂ ਆਮ ਤੌਰ 'ਤੇ ਕਈ ਵਾਰ ਨਾ ਉਹ ਸਿਸਟਮ 'ਚ ਉਹ ਚੀਜ਼ ਦੇਣ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਜੇ ਉਹ ਹੁਣ ਇੰਪਲੋਈ ਨੂੰ ਸਿੱਧਾ ਪੈਸੇ ਵਧਾ ਕੇ ਦੇਣਗੇ ਤਾਂ ਉਹ ਤਨਖਾਹ 'ਚ ਕੱਟੇ ਜਾਣੇ ਆ ਅਤੇ ਉਹਨੂੰ ਟੈਕਸ ਪੈ ਜਾਣਾ ਜੇ ਉਹਨੂੰ ਐਜ਼ ਏ ਬੋਨਸ ਦੇਣਗੇ ਤਾਂ ਉਹ ਟੈਕਸ ਤਾਂ ਬਚਾ ਸੋ ਚੀਜ਼ ਬਣਾਈ ਕਿਸੇ ਹੋਰ ਚੀਜ਼ ਲਈ ਜਾਂਦੀ ਆ ਪਰ ਉਹਨੂੰ ਵਰਤਿਆ ਕਿਸੇ ਕਈ ਵਾਰ ਹੋਰ ਚੀਜ਼ ਲਈ ਜਾਂਦਾ
0: ਉਹ ਤੰਗ ਤਰੀਕੇ ਲੂਪ ਹੋਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਤੁਹਾਨੂੰ ਆਪ ਹੀ ਸਿਸਟਮ ਬਣਾ ਕੇ ਦਿੰਦਾ ਅਤੇ ਇਹ ਪੱਛਮੀ ਸਮਾਜ ਦੀ ਖਾਸੀਅਤ ਹੈ ਇੱਥੋਂ ਦੇ ਸਿਸਟਮ ਦੀ ਖਾਸੀਅਤ ਆ ਕਿ ਉਸ ਤਰੀਕੇ ਦੇ ਨਾਲ ਤੁਹਾਨੂੰ
1: ਜਿਹੜਾ ਕੁੱਡ ਯੂ ਪਲੀਜ਼ ਲਾਇਆ ਜਾਂਦਾ ਅਤੇ ਤੁਹਾਡਾ ਬੋਸ ਸਾਨੂੰ ਪੁੱਛਦਾ ਆਈ ਯੂ ਫੀਲਿੰਗ ਆਲ ਰਾਈਟ ਟੂਡੇ ਉਹਦਾ ਮਤਲਬ ਆ ਬੰਦਿਆਂ ਕੋ ਕੰਮ ਕਰ ਤੇਰੀ ਅੱਜ ਆਊਟਪੁੱਟ ਹੈ ਨਹੀਂ
0: ਅਤੇ ਬਹਾਦਵਾ ਸਾਹਿਬ ਕਹਿੰਦੇ ਕਿ ਮਾਈ ਫਸਟ ਪ੍ਰੋਗਰਾਮ ਔਨ ਆਲ ਇੰਡੀਆ ਰੇਡੀਓ ਜੰਮੂ ਅਤੇ ਸਮਾਜਿਕ ਬੁਰਾਈਆਂ ਭ੍ਰਿਸ਼ਟਾਚਾਰ ਓਕੇ ਆਈ ਪ੍ਰਜੈਂਟਿਡ ਦਿਸ ਟੋਕ ਔਨ ਰੇਡੀਓ ਡਿਊਰਿੰਗ ਮਾਈ ਕੋਲਜ ਡੇਜ਼ ਓਕੇ ਥੈਂਕ ਯੂ ਇੰਡੀਆ ਅਤੇ ਫਿਰ ਬਹੁਤ ਮਸਾਲਾ ਮਿਲ ਗਿਆ ਹੋਣਾ ਧੰਨਵਾਦ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਰਕਾਰ ਦੀਆਂ ਚੰਗੀਆਂ ਨੀਤੀਆਂ ਤਾਂ ਪਿਛੜੇ ਇਲਾਕੇ ਨੂੰ ਵੀ ਕਰ ਦਿੰਦੀਆਂ ਨੇ ਆਬਾਦ ਪਰ ਰਿਸ਼ਵਤ ਖੋੜੀ ਦੀ ਕੌੜ ਹਰ ਇੱਕ ਕਿੱਤੇ ਨੂੰ ਕਰ ਦਿੰਦੀ ਹੈ ਬਰਬਾਦ ਚੰਗੀਆਂ ਖਾਦਾਂ ਖੁਰਾਕਾਂ ਤਾਂ ਖੇਤਾਂ ਨੂੰ ਕਰ ਦਿੰਦੀਆਂ ਨੇ ਬਾਗੋ ਬਾਗ ਤਾਂਹੀਓ ਤਾਂ ਰਾਵੀ ਦੇ ਕੰਢੇ ਮੇਰੇ ਪਿੰਡ ਦੇ 8-9 ਫੁੱਟ ਲੰਮੇ ਹੁੰਦੇ ਨੇ ਕਮਾਦ ਰਿਸ਼ਵਤਖੋਰੀ ਜਨਰਲ ਕੈਟੇਗਰੀ ਵਾਲਿਆਂ ਦਾ ਹੋਇਆ ਸੀ ਚੜ੍ਹਦੀ ਜਵਾਨੀ ਬੁਰਾ ਹਾਲ ਤਾਂਹੀਓ ਤਾਂ ਘੁੰਮਣ ਵਰਗੇ 2005-2007 ਤੱਕ ਪੰਜਾਬ ਛੱਡ ਕੇ LNT ਪਹੁੰਚ ਗਏ ਸੀ ਫਰੀਦਾਬਾਦ ਅਤੇ ਜਦੋਂ ਤੱਕ ਇਨਸਾਨ ਦੇ ਸਵਾਸ ਚੱਲਦੇ ਉਦੋਂ ਤੱਕ ਪੈਂਦੇ ਰਹਿਣੇ ਕੋਈ ਨਾ ਕੋਈ ਫਸਾਦ ਇੱਧਰ ਰਾਵੀ ਦੇ ਕੰਢੇ ਬੀਤਿਆ ਸਧਾਰਨ ਜਿਹਾ ਜੀਵਨ ਹਰ ਪਲ ਟਰੱਕ ਚਲਾਉਂਦੇ ਘੁੰਮਣ ਨੂੰ ਆਉਂਦਾ ਹੈ ਯਾਦ ਕਹਿੰਦਾ ਘੁੰਮਣ ਮੇਰੀਆਂ ਕਮਲੀਆਂ ਤਾਂ ਸਿਚੁਏਸ਼ਨ 'ਤੇ ਰਹਿਣਗੀਆਂ ਹਮੇਸ਼ਾ ਹੀ ਨਾ ਬਾਅਦ ਪਰ ਤੁਸੀਂ ਸਾਰੇ ਮਾਣੋ ਅੱਜ ਸੋਹਣੇ ਮੌਸਮ ਦਾ ਸਵਾਦ ਧੰਨਵਾਦ ਜੀ ਤੁਹਾਡਾ ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਅਤੇ ਜਦੋਂ ਅਸੀਂ ਕਹਿੰਦੇ ਕਿ ਇੱਥੇ ਆਉਣਾ ਸੀ ਤਾਂ ਮੇਰੇ 2nd year ਦਾ ਸਰਟੀਫਿਕੇਟ ਨਹੀਂ ਸੀ ਆ ਰਿਹਾ ਅਤੇ ਬਹੁਤ ਵਾਰ ਚੱਕਰ ਲਵਾਉਣ ਦੇ ਉੱਤੇ ਵੀ ਨਹੀਂ ਸੀ ਦੇ ਰਹੇ ਅਤੇ ਫਿਰ ਕਿਸੇ ਨੇ ਦੱਸਿਆ ਬ੍ਰਦਰ ਨੂੰ ਕਹਿੰਦੇ ਕਿ 2000 ਦੇ ਦਿਓ ਅਤੇ ਸਰਟੀਫਿਕੇਟ ਮਿਲ ਜਾਊਗਾ ਅਤੇ ਨੈਕਸਟ ਡੇ ਕੋਈ ਘਰ ਹੀ ਦੇ ਗਿਆ ਸੀ 2000 ਲੈ ਕੇ ਹਾਂ ਫਿਰ ਇੱਦਾਂ ਹੀ ਆ ਜੀ ਅਤੇ ਫਿਰ ਹੈ ਹੀ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਨਾਈਸ ਟੋਪਿਕ ਮਾਈ ਕੁਐਸਚਨ ਇਜ਼ ਡਿਫਰੈਂਟ ਟੂ ਟੋਪਿਕ ਭਾਜੀ ਵੈਨ ਨੇਮ ਕੈਨ ਵੀ ਪੁੱਟ ਹਰਪ੍ਰੀਤ ਇਨ ਫੈਮਿਲੀ ਐਂਡ ਸਿੰਘ ਇਨ ਸਰਨੇਮ ਡੈਫੀਨੇਟਲੀ ਜੋ ਤੁਹਾਡੀ ਮਰਜ਼ੀ ਆ ਤੁਸੀਂ ਕੀ ਪਾਉਣਾ ਵਾ ਉਹਦੇ 'ਚ ਕਿਸੇ ਦਾ ਕੋਈ ਉਹ ਨਹੀਂ ਆ ਤੁਸੀਂ ਵੇਖਣਾ ਵਾ ਵੀ ਤੁਸੀਂ ਆਪਣਾ ਨਾਂ ਕਿੱਦਾਂ ਪ੍ਰਨਾਊਂਸ ਕਰਾਉਣਾ ਚਾਹੁੰਦੇ ਹੋ ਸਰਨੇਮ 'ਚ ਕੀ ਰੱਖਣਾ ਚਾਹੁੰਦੇ ਹੋ ਹਰਪ੍ਰੀਤ 'ਚ ਕੀ ਰੱਖਣਾ ਚਾਹੁੰਦੇ ਹੋ ਕੰਪਲੀਟਲੀ ਅਪ ਟੂ ਯੂ ਤੁਸੀਂ ਜੋ ਮਰਜ਼ੀ ਕਰ ਦਿਓ ਚਲੀਏ ਫਿਰ ਭਾਈ ਲਈਏ ਇਜਾਜ਼ਤ
1: ਹਾਂਜੀ ਜਾਂਦੇ ਜਾਂਦੇ ਇਹ ਜ਼ਰੂਰ ਦੱਸ ਦਈਏ ਵੀ ਜਿਹੜਾ ਕਰਪਸ਼ਨ ਇੰਡੈਕਸ ਆ ਦੁਨੀਆ ਕਿੱਥੇ ਕੁ ਖੜੀ ਆ ਡੈਨਮਾਰਕ ਇੱਕ ਇਹੋ ਜਿਹਾ ਮੁਲਕ ਆ ਜਿਹੜਾ ਇਸ ਵੇਲੇ ਕਰਪਸ਼ਨ ਇੰਡੈਕਸ ਆ ਜਿਹੜਾ ਜਿਹੜੀ ਪਰਸੀਵਡ ਪਬਲਿਕ ਸੈਕਟਰ ਦੀ ਕਰਪਸ਼ਨ ਆ ਉਹਦੇ ਤਹਿਤ ਡੈਨਮਾਰਕ ਪਹਿਲੇ ਨੰਬਰ 'ਤੇ ਆ ਕਰਪਸ਼ਨ ਫਰੀ ਹੋਣ 'ਚ
0: ਜਿੱਥੇ ਘੱਟ ਆ
1: ਹਾਂਜੀ ਕਿਉਂਕਿ ਉਹਨਾਂ ਦਾ ਇੰਡੈਕਸ ਜਿਹੜਾ CPI ਸਕੋਰ ਆ 99 ਅਤੇ ਫਿਨਲੈਂਡ ਦਾ 88 ਆ ਉਹ ਦੂਜੇ ਨੰਬਰ 'ਤੇ ਨੇ ਸਿੰਗਾਪੁਰ ਦਾ 84 ਆ ਉਹ

0: ਤੀਜੇ 'ਤੇ ਨੇ, ਨਿਊਜ਼ੀਲੈਂਡ ਅਤੇ ਨਾਰਵੇ 81-81 ਪੁਆਇੰਟਾਂ ਨਾਲ ਚੌਥੇ ਨੰਬਰ 'ਤੇ ਆ, ਸਵੀਡਨ ਅਤੇ ਸਵਿਟਜ਼ਰਲੈਂਡ 80-80 ਪੁਆਇੰਟਾਂ ਨਾਲ ਛੇਵੇਂ ਨੰਬਰ 'ਤੇ ਆ, ਅਤੇ ਜੇ ਹੁਣ ਤੁਹਾਡਾ ਨਰਮਕਾਲ ਜਾਂ ਡੋਲ ਦੇਣਾ ਵੀ ਯਾਰ ਆਸਟ੍ਰੇਲੀਆ ਦਾ ਵੀ ਦੱਸ ਦਿਉ, 12ਵੇਂ ਨੰਬਰ 'ਤੇ ਆਸਟ੍ਰੇਲੀਆ ਦੁਨੀਆ 'ਚ ਕਰਪਸ਼ਨ ਫਰੀ ਹੋਣ 'ਚ।
1: ਓਕੇ,
0: ਇਹਨਾਂ ਦਾ ਪੁਆਇੰਟ ਜਿਹੜਾ ਹੈਗਾ 76 ਆ, ਅਤੇ ਭਾਰਤ 91 ਨੰਬਰ 'ਤੇ ਆ, ਅਤੇ ਭਾਰਤ ਦਾ ਨੰਬਰ ਹੈਗਾ 39, ਅਮਰੀਕਾ ਦਾ 64 ਆ, ਅਤੇ ਕੈਨੇਡਾ ਅਤੇ ਆਸਟ੍ਰੇਲੀਆ ਆਲਮੋਸਟ ਬਰਾਬਰ ਜਿਹੀ ਆ ਕਰਪਸ਼ਨ ਫਰੀ ਹੋਣ 'ਚ।
1: ਓਕੇ,
0: ਅਤੇ ਉਸ ਲਿਹਾਜ਼ ਨਾਲ ਜੇ ਆਪਾਂ ਦੇਖੀਏ ਸੀ ਪੀ ਆਈ ਜਿਹੜਾ ਕਰਪਸ਼ਨ ਦਾ ਇੰਡੈਕਸ ਆ ਉਹਦੇ ਹਿਸਾਬ ਨਾਲ, ਅਤੇ ਯੂਰਪੀਅਨ ਕੰਟਰੀਆਂ 'ਚ ਕਾਫੀ ਹਜੇ ਆਪਾਂ ਕਹਿੰਦੇ ਹਾਂ ਸਿਸਟਮ ਠੀਕ ਆ, ਜਾਂ ਕਹਿ ਲਓ ਉਹਨਾਂ ਨੇ ਸਿਸਟਮ ਨੂੰ ਠੀਕ ਬਣਾ ਲਿਆ, ਸਜ਼ਾਵਾਂ ਉਹੋ ਜਿਹੀਆਂ ਦੇ ਤੀਆਂ। ਕਈ ਵਾਰ ਇਹ ਵੀ ਹੋ ਜਾਂਦਾ ਪ੍ਰੋਸਪੈਰਿਟੀ ਇੰਨੀ ਹੁੰਦੀ, ਖੁਸ਼ਹਾਲੀ ਇੰਨੀ ਹੁੰਦੀ ਆ, ਪਰ ਕੈਪੀਟਾ ਇਨਕਮ ਇੰਨੀ ਸੋਹਣੀ ਹੁੰਦੀ ਆ ਵੀ ਉੰਨੀ ਰਿਸ਼ਵਤ ਲੈਣ ਦੀ ਲੋੜ ਨਹੀਂ ਪੈਂਦੀ। ਕਈ ਵਾਰ ਇਹਨੂੰ ਉਸ ਭੰਗ ਨਾਲ ਵੀ ਤੋਲਿਆ ਜਾਂਦਾ। ਇਹੀ ਜੇ ਬੰਗਲਾਦੇਸ਼, ਪਾਕਿਸਤਾਨ, ਅਫਰੀਕਨ ਮੁਲਕਾਂ ਦੀ ਗੱਲ ਕਰੀਏ ਜਿੱਥੇ ਪੈਸਾ ਇਕੱਠਾ ਕਰਨ ਦੀ ਹੋੜ ਆ ਬੰਦੇ ਨੂੰ, ਆ ਵੀ ਉਹਦਾ ਮਿਲਿਆ ਹੋਇਆ ਜਾਇਜ਼ ਨਜਾਇਜ਼ ਤਰੀਕੇ ਨਾਲ ਇਹਨੂੰ ਬਸ ਕਿਵੇਂ ਨਾ ਕਿਵੇਂ ਵਰਤ ਲਿਆ ਜਾਵੇ ਅਤੇ ਪੈਸੇ ਚਾਰ ਜੋੜ ਲਏ ਜਾਣ, ਤਾਂ ਕਿ ਆਉਣ ਵਾਲਾ ਭਵਿੱਖ ਜਿਹੜਾ ਉਹ ਬਿਹਤਰ ਹੋ ਸਕੇ, ਖੁਸ਼ਹਾਲ ਹੋ ਸਕੇ। ਉਹ ਹੋੜ ਉਹਨਾਂ ਮੁਲਕਾਂ 'ਚ ਹੁੰਦੀ ਆ ਜਿਹਨਾਂ ਮੁਲਕਾਂ 'ਚ ਲੋਕ ਥੁੱਕ ਲੁੱਕ ਨਾ ਘੁੱਟਦੇ ਆ, ਗਰੀਬੀ ਨਾ ਘੁੱਟਦੇ ਆ। ਪਰ ਆਪਾਂ ਅੱਜ ਇਹਨੂੰ ਵੱਡੇ ਪੱਧਰ 'ਤੇ ਵੀ ਕੀਤਾ ਵੀ ਦੇਖੋ ਇਨਸਾਨ ਦੀ ਫਿਤਰਤ ਤਾਂ ਹੈਗੀ ਆ, ਉਹ ਕਈ ਵਾਰ ਘੱਟ ਵੱਧ ਹੋ ਸਕਦੀ ਹੈ, ਉਹਦਾ ਰੂਪ ਕਰੂਪ ਹੋ ਸਕਦਾ ਵੱਖੋ ਵੱਖਰੇ ਢੰਗ ਨਾਲ, ਦੁਨੀਆ ਦਾ ਜਿਵੇਂ ਦਾ ਲੱਗਦਾ ਲਾਈ ਜਾਂਦੀ ਹੈ।
1: ਉਹ ਇਹੋ ਹੀ ਆ ਨਾ ਕਿ ਉੱਥੇ ਤੁਸੀਂ ਕਰਪਸ਼ਨ ਬੰਦਾ ਕਰਦਾ ਕਿਉਂ ਆ, ਸੋ ਉਹਦੇ ਉੱਤੇ ਤੁਹਾਨੂੰ ਜੇ ਸਰਕਾਰ ਕੋਈ ਵਰਕ ਕਰ ਪਾਵੇ, ਸਰਕਾਰ ਨਹੀਂ ਕਰ ਪਾਊਗੀ ਕਿਉਂਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਜਦੋਂ ਉਹੀ ਕਰਪਸ਼ਨ 'ਚੋਂ ਨਿਕਲੇ ਆ, ਅਤੇ ਫਿਰ ਅੱਗੇ ਉਹਨਾਂ ਤੋਂ ਕੀ ਆਸਾਂ ਲਾਈਆਂ ਜਾ ਸਕਦੀਆਂ। ਕਿਉਂਕਿ ਜਦੋਂ ਇੱਕ ਨੌਕਰੀ ਲੈਣ ਵਾਲਾ ਬੰਦਾ ਜਿਹੜਾ ਵਾ, ਮਾਫੀ ਚਾਹੁੰਦੇ ਜੀ ਹੁਣ ਆਪਾਂ ਨਹੀਂ ਕਾਲ ਲੈ ਪਾਵਾਂਗੇ, ਹੁਣ ਸਾਡਾ ਜਾਣ ਦਾ ਸਮਾਂ ਆ ਗਿਆ, ਫਿਰ ਲੇਟ ਹੋਵਾਂਗੇ। ਅਤੇ ਪਹਿਲਾਂ ਬੇਨਤੀ ਆ ਕਿ ਤੁਸੀਂ ਕਰ ਲਿਆ ਕਰੋ ਪਲੀਜ਼। ਸੋ ਉਹਦੇ ਵਿੱਚ ਤੁਹਾਨੂੰ ਇਹ ਵੇਖਣਾ ਪਊਗਾ ਵੀ ਉਹਦੇ ਲਈ ਆਪਾਂ ਕੀ ਇਹੋ ਜਿਹਾ ਕਰੀਏ ਵੀ ਉਹ ਬੰਦਾ ਨਾ ਸੋਚੇ। ਸਭ ਤੋਂ ਪਹਿਲੀ ਤਾਂ ਚੀਜ਼ ਤਾਂ ਇਹ ਆ ਵੀ ਉਹਦੇ ਘਰ ਸੌਖਾ ਚੱਲਦਾ ਹੋਵੇ। ਹੁਣ ਜਿੱਦਾਂ ਪੋਲੀਟੀਸ਼ੀਅਨ ਹੈ, ਇੱਥੇ ਆਪਾਂ ਵੇਖੀਦਾ ਵਾ ਵੀ ਆਪਣੀਆਂ ਤਨਖਾਹਾਂ, ਜਾਂ ਸਿੰਗਾਪੁਰ ਦੀ ਪਿਛਲੇ ਦਿਨੇ ਰਿਪੋਰਟ ਆਈ ਸੀ ਹੈ ਨਾ ਵੀ ਉਹਨਾਂ ਦੀ ਤਨਖਾਹਾਂ ਪੋਲੀਟੀਸ਼ੀਅਨਾਂ ਦੀ ਵੱਧ ਗਈਆਂ, ਅਤੇ ਉਹ ਇਸ ਕਰਕੇ ਉਹਦਾ ਲੌਜਿਕ ਇਹ ਆ ਵੀ ਇਹਨਾਂ ਨੂੰ ਤਨਖਾਹਾਂ ਇੰਨੀਆਂ ਕਦੋ ਵੀ ਇਹ ਰਿਸ਼ਵਤ ਬਾਰੇ ਨਾ ਸੋਚਣ, ਗਲਤ ਪਾਸੇ ਨਾ ਸੋਚਣ। ਪਰ ਵਟ ਅਬਾਊਟ ਬਿਊਰੋਕਰੇਸੀ, ਹੁਣ ਆ ਜਿਹੜੇ ਥੱਲੇ ਲੈਵਲ 'ਤੇ ਕਰਮਚਾਰੀ ਕੰਮ ਕਰਦੇ ਆ, ਉਹਨਾਂ ਦੇ ਬਾਰੇ ਕੀ ਹੋ ਸਕਦਾ? ਇਹਨਾਂ ਦੇਸ਼ਾਂ ਦੇ ਵਿੱਚ ਠੀਕ ਠਾਕ ਤਨਖਾਹ ਮਿਲ ਰਹੀ ਹੈ, ਮਿਲ ਰਹੀ ਹੋਵੇ, ਜਾਂ ਯੂਰਪ ਦੀ ਤੁਸੀਂ ਗੱਲ ਕੀਤੀ ਹੈ, ਪਰ ਜਿੱਥੋਂ ਤੱਕ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਉੱਥੇ ਉਹਨਾਂ ਨੂੰ ਕਿੰਨੇ ਕੁ ਪੈਸੇ ਮਿਲਦੇ ਆ, ਕੀ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਚੱਲਦੇ? ਦੂਸਰਾ, ਉਹਨਾਂ ਦਾ ਵਰਕਲੋਡ ਕੀ, ਉਹਨੇ ਕਰਮਚਾਰੀ ਉਹਨਾਂ ਦੇ
0: ਪੈਰਾਂ ਵੀ ਕਲਰਕ ਵਿਚਾਰਾ ਸਾਰੀ ਉਮਰ ਸਕੂਟਰੀ 'ਤੇ ਹੀ ਰਹਿੰਦਾ
1: ਵੀ ਉਹ ਉੱਥੇ ਆਪਾਂ 8 ਘੰਟੇ ਦੀ ਹੁਣ ਗੱਲ ਕਰਦੇ ਹਾਂ ਮੰਨ ਲਓ, ਅਤੇ ਕੀ ਉਹ 8 ਘੰਟਿਆਂ ਦੇ ਵਿੱਚ ਕੰਮ ਕਰਕੇ ਅਤੇ ਸ਼ੁਰੂ ਹੋ ਜਾਂਦਾ? ਬਾਕੀ ਉਹ ਵੱਖਰੀ ਗੱਲ ਹੈ ਵੀ ਹੌਲੀ ਹੌਲੀ ਬੰਦਾ ਢੀਠ ਹੋਣਾ ਸ਼ੁਰੂ ਹੋ ਜਾਂਦਾ। ਸੋ ਸਾਰੀ ਦਿਹਾੜੀ ਜਿਹੜਾ ਬੰਦਾ ਚੌਂਕ 'ਚ ਖੜਾ ਰਿਹਾ ਵਾ, ਉਹ ਇਹ ਚਾਹੂਗਾ ਵੀ ਮੇਰੇ ਘਰ ਦੀ ਰੋਟੀ 'ਤੇ ਚੱਲੇ। ਸਭ ਤੋਂ ਵੱਡੀ ਗੱਲ ਇਹ ਭਰਤੀ ਹੋਣ ਲੱਗਿਆਂ ਦਿੱਤੀ ਜਾਂਦੀ ਰਿਸ਼ਵਤ। ਹੁਣ ਜੇ ਇਹ ਚੀਜ਼ ਦੇ ਉੱਤੇ ਕਾਬੂ ਪਾਉਣਾ ਹੋਵੇ ਤਾਂ ਉਹਦੇ ਵਿੱਚ ਤੁਸੀਂ ਮੰਨ ਲਓ ਜੇ ਅਗਲਾ ਪੈਸੇ ਦੇ ਕੇ ਭਰਤੀ ਨਹੀਂ ਹੋ ਰਿਹਾ ਤਾਂ ਫਿਰ ਉਹੀ ਹੋਊਗਾ ਜਿਹੜਾ ਉਹਨੇ 'ਚ ਸੈਟਿਸਫਾਈ ਹੋਊਗਾ।
0: ਡਾਕਟਰਾਂ ਦੇ ਹੁਣ ਅੱਗੇ ਇਹੀ ਸੀ ਨਾ, ਸਪੈਸ਼ਲ ਕੋਟਾ ਸੀਟਾਂ ਨੇ, ਪੇਡ ਸੀਟਾਂ ਨੇ, ਇਹ ਤਾਂ ਹੁਣ ਸਰਕਾਰੀ ਪੱਧਰ 'ਤੇ ਹੋ ਗਿਆ ਨਾ ਕੰਮ ਬਈ। ਆ 35 ਲੱਖ, 40 ਲੱਖ, 50 ਲੱਖ ਦੀ ਪੇਡ ਸੀਟ ਲੈ ਲਓ, 10-20%, ਕਿਉਂਕਿ ਅਦਾਰਾ ਨਹੀਂ ਚੱਲ ਰਿਹਾ ਜੀ, ਉਹ ਰਾਖਵਾਂ ਰੱਖਿਆ ਗਿਆ।
1: ਸੋ ਇਹ ਚੀਜ਼ਾਂ ਹੀ ਆ ਨਾ, ਇਹ ਫਿਰ ਬੜੀਆਂ ਚੀਜ਼ਾਂ ਨੂੰ ਬੜਾਵਾ ਦਿੰਦੀਆਂ ਨੇ। ਹੁਣ ਆਪਾਂ ਬਹੁਤ ਡਿਟੇਲ 'ਚ ਨਾ ਜਾ ਕੇ ਇੱਕ ਛੋਟੀ ਜਿਹੀ ਇਗਜ਼ਾਮਪਲ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੀ ਹਰ ਇੱਕ ਅਦਾਰੇ ਦੇ ਉੱਤੇ ਤੁਹਾਡੀ ਫਿੱਟ ਬਹਿੰਦੀ ਆ। ਆਪਾਂ ਟ੍ਰੈਫਿਕ ਦੇ ਵਿੱਚ ਫਸਦੇ ਹਾਂ ਅਤੇ ਉੱਥੇ ਹੈਲਮੈਟ ਨਹੀਂ ਪਾਇਆ, ਗੱਡੀ ਤੇਜ਼ ਭਜਾਈ, ਜਾਂ ਗੱਡੀ ਦਾ ਪੋਲਿਊਸ਼ਨ ਨਹੀਂ ਹੈਗਾ, ਦਿਸ ਦੈਟ, ਉੱਥੇ ਆਪਾਂ ਰਿਸ਼ਵਤ ਦਿੰਦੇ ਹਾਂ ਅਤੇ ਉਹ ਬੰਦਾ 500 ਲੈ ਕੇ 100 ਲੈ ਕੇ ਸਾਨੂੰ ਛੱਡ ਦਿੰਦਾ। ਤੁਸੀਂ ਨੋਟ ਕੀਤਾ ਹੋਊਗਾ ਉਸ ਸਿਸਟਮ ਦੇ ਵਿੱਚ ਕਈ ਵਾਰ ਕਿ ਕਈ ਵਾਰ ਤੁਸੀਂ ਜਾਂਦੇ ਹੋ, ਹੁਣ ਤਾਂ ਚਲੋ ਕਦੀ ਕਦੀ ਜਾਂਦੇ ਹੋਵੋਗੇ, ਜਦੋਂ ਤੁਸੀਂ ਕਈ ਵਾਰ ਜਾਂਦੇ ਹੋ ਤਾਂ ਤੁਹਾਨੂੰ ਇੱਦਾਂ ਲੱਗਦਾ ਬਹੁਤ ਸਖਤਾਈ ਹੋਈ ਯਾਰ, ਹੈ ਨਾ, ਹਰ ਇੱਕ ਚੌਂਕ 'ਚ ਪੁਲਿਸ ਵਾਲੇ ਜਿੱਥੇ ਮਰਜ਼ੀ ਘੇਰੀ ਜਾਂਦੇ ਆ, ਉਦੋਂ ਤੁਸੀਂ ਸਤਰਕ ਰਹਿੰਦੇ ਹੋ। ਪਰ ਕਈ ਵਾਰ ਤੁਸੀਂ ਵੇਖਦੇ ਹੋ ਯਾਰ ਪੁੱਛਦਾ ਹੀ ਕੋਈ ਨਹੀਂ। ਅੱਜ ਦਾ ਮੈਂ ਪਿਛਲੀ ਵਾਰੀ ਦੀ ਐਗਜ਼ਾਮਪਲ ਦਿੰਦਾ, ਮੈਂ ਪੈਂਟ ਅਲਟਰ ਕਰਾਉਣੀ ਸੀ ਅਤੇ ਬਿਜ਼ੀ ਮੇਨ ਸੜਕ ਦੇ ਉੱਤੇ ਮੈਂ ਭੱਜ ਕੇ ਉਹਨੂੰ ਪੈਂਟ ਫੜਾਈ, ਮੈਂ ਕਿਹਾ ਜੀ ਵੀ ਪਾਰਕਿੰਗ ਨਹੀਂ ਹੈ ਕਿ ਲਾਗੇ ਬੰਨੇ, ਅਤੇ ਬਾਕੀ ਮੈਂ ਫੋਨ 'ਤੇ ਤੁਹਾਡੇ ਨਾਲ ਗੱਲ ਕਰਦਾ। ਕਹਿੰਦਾ ਕਿੱਥੇ ਲੱਗੀ ਆ? ਉਹਦੀ ਦੁਕਾਨ ਦੇ ਬਾਹਰ ਲੱਗੀ ਆ, ਸੜਕ ਦੇ ਮਤਲਬ ਸਾਈਡ ਜੀ 'ਤੇ ਮਾੜੀ ਜੀ ਕਰਕੇ ਖਿਲਾਰੀ ਮੈਂ। ਅੱਜ ਕੱਲ੍ਹ ਨਹੀਂ ਕਹਿੰਦਾ ਕੋਈ ਵੀ ਆਉਂਦਾ ਕੋਈ ਨਹੀਂ, ਆਰਾਮ ਨਾਲ ਤੁਸੀਂ ਨਾਪਾ ਦਿਓ। ਮੈਂ ਨਹੀਂ, ਮੈਨੂੰ ਫਿਰ ਵੀ ਕਰ ਲਾ,
0: ਵੋਟਾਂ ਆਉਣ ਵਾਲੀਆਂ ਹੁਣ ਨਹੀਂ ਕੋਈ ਪੁੱਛਦਾ,
1: ਉਹਨਾਂ ਨੂੰ ਵੀ ਪਤਾ ਵਾ, ਦੁਕਾਨਦਾਰਾਂ ਨੂੰ, ਸਿਸਟਮ ਨੂੰ, ਹਰ ਇੱਕ ਨੂੰ ਪਤਾ। ਤੁਸੀਂ ਜਦੋਂ ਜਾ ਕੇ ਦੁਕਾਨ 'ਤੇ ਚੜ੍ਹਦੇ ਹੋ, ਤੁਹਾਨੂੰ ਕਹਿ ਦਿੰਦੇ ਆ ਵੀ ਗੱਡੀ ਕਿੱਥੇ ਲਾਈ ਜੇ, ਪਾਸੇ ਕਰ ਲਓ, ਅੱਜ ਕੱਲ੍ਹ ਬਹੁਤ ਪੁਲਿਸ ਫਿਰਦੀ ਹੈ, ਸਾਰਾ ਕੁਛ ਜਿਹੜਾ। ਸੋ ਕਹਿਣ ਦਾ ਮਤਲਬ ਇਹ ਕਿ ਉਸ ਸਿਸਟਮ ਦੇ ਵਿੱਚ ਇਹੋ ਜਿਹਾ ਕੀ ਆ ਜਿਹੜਾ ਕਦੀ ਕਦੀ ਬਹੁਤ ਟਿਬਰੀ ਟੈਟ ਕਰਵਾ ਦਿੰਦਾ, ਕਦੀ ਕਦੀ ਬਿਲਕੁਲ ਹੀ ਲੂਜ਼, ਬਹੁਤੀ ਵਾਰੀ ਬਿਲਕੁਲ ਹੀ ਲੂਜ਼ ਛਿੜਾ ਦਿੰਦਾ। ਅਸੀਂ ਕੀ ਕਹਿੰਦੇ ਹਾਂ, ਉਹ ਜਦੋਂ ਕੋਈ ਮੰਤਰੀ ਮੁੰਤਰੀ ਆਉਣੇ ਹੁੰਦੇ ਨਾ ਉਦੋਂ ਹੀ ਸਖਤਾਈ ਕਰ ਦਿੰਦੇ ਆ, ਜਦੋਂ ਉੱਤੋਂ ਪੈਸੇ ਇਕੱਠੇ ਕਰਨ ਦਾ ਸੁਨੇਹਾ ਆਉਂਦਾ ਨਾ ਉਦੋਂ ਇਹ ਥੋੜ੍ਹਾ ਜਿਹਾ ਟਾਈਟ ਕਰ ਦਿੰਦੇ ਆ। ਪਰ ਮੈਨੂੰ ਹੋਰ ਲੱਗਦੀ ਹੈ ਗੱਲ, ਮੈਨੂੰ ਇਹ ਲੱਗਦਾ ਵੀ ਜੇ ਉਹ ਹਮੇਸ਼ਾ ਟਾਈਟ ਰੱਖਣ ਤਾਂ ਫਿਰ ਤੁਹਾਡੇ ਕੋਲ ਪੈਸੇ ਨਹੀਂ ਕਢਵਾ ਸਕਦੇ, ਤੁਹਾਨੂੰ ਉਹ ਪਹਿਲਾਂ ਲੂਜ਼ ਛੱਡਦੇ ਆ, ਤੁਹਾਨੂੰ ਗਲਤੀਆਂ ਦੀ ਆਦਤ ਪਾਉਂਦੇ ਆ,
0: ਢੰਗ ਤਰੀਕੇ ਆ,
1: ਫਿਰ ਉਹ ਮੰਨ ਲਓ ਮਹੀਨਾ ਤੁਹਾਨੂੰ ਲੂਜ਼ ਛੱਡਣਗੇ ਅਤੇ ਜਦੋਂ ਅਗਲੇ ਇੱਕ ਹਫ਼ਤੇ ਦੇ ਲਈ ਉਹ ਗ੍ਰਾਈ ਕਰਨਗੇ ਉਹਨਾਂ ਨੂੰ ਸੋਹਣੀ ਗ੍ਰਾਈ ਹੋ ਜੂਗੀ। ਉਹ ਚਾਹੁੰਦਾ ਨਹੀਂ ਆ ਸਿਸਟਮ ਵੀ ਤੁਹਾਨੂੰ ਇਹੋ ਜਿਹਾ ਕਿਤੇ ਵੀ ਨਾਗਰਿਕ ਬਣਨ ਦੇਵੇ ਜਿਹੜਾ ਆਪਣੀ ਜ਼ਿੰਮੇਵਾਰੀ ਆਪ ਸਮਝ ਲਵੇ। ਉਸ ਸਿਸਟਮ ਦੇ ਵਿੱਚ ਤੁਹਾਨੂੰ ਪਹਿਲਾਂ ਗਲਤ ਕਰਨ ਦੇ ਲਈ ਲੂਪ ਹੋਲ, ਤੁਹਾਨੂੰ ਗਲਤ ਕਰਨ ਦੇ ਲਈ ਪਹਿਲਾਂ ਕਹਿ ਲਓ ਤੁਸੀਂ ਵੀ ਹੱਲਾਸ਼ੇਰੀ ਦਿੱਤੀ ਜਾਂਦੀ ਆ, ਕਰੋ ਕਰੋ ਕਰੋ ਕਰੋ ਕਰੋ, ਅਤੇ ਫਿਰ ਡੰਡਾ ਲੈ ਕੇ ਉਹ ਨਿਕਲਦੇ ਆ ਤੁਹਾਡੇ ਕੋਲੋਂ ਪੈਸੇ ਇਕੱਠੇ ਕਰਦੇ।
0: ਥਾਂ ਥਾਂ ਦੇ ਹਿਸਾਬ ਨਾਲ ਵੀ ਇਹ ਹੋ ਸਕਦਾ,
1: ਇਹ ਹਰ ਇੱਕ ਡਿਪਾਰਟਮੈਂਟ 'ਚ ਇੱਦਾਂ।
0: ਇੰਡੀਆ ਖਾਸ ਮੋਹਾਲੀ ਹੁੰਦੇ ਹੋ ਤਾਂ ਹੋਰ ਹੁੰਦੇ ਹੋ, ਚੰਡੀਗੜ੍ਹ ਹੁੰਦੇ ਹੋ ਅਤੇ ਹੋਰ ਹੁੰਦੇ ਹੋ,
1: ਹਰ ਇੱਕ ਥਾਂ ਦੇ ਉੱਤੇ। ਅਤੇ ਇੰਨਾ ਕਹਿੰਦੇ ਹੋਏ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ।
0: ਅੱਜ ਕੋਸ਼ਿਸ਼ ਰਹੀ ਆ ਕੁਛ ਪਰਤਾਂ ਖੋਲਣ ਦੀ ਅਤੇ ਕੁਛ ਅਣਸੁਲਝੀਆਂ ਕੁਛ ਘੁੰਡੀਆਂ ਵੀ ਨੇ ਜਿਹੜੀਆਂ ਜ਼ਿਆਦਾ ਵਕਤ ਮੰਗਦੀਆਂ, ਪਰ ਗੱਲ ਮਨੁੱਖੀ ਸੁਭਾਅ 'ਤੇ ਆ ਜਾਂਦੀ ਆ, ਥਾਂ ਕੁ ਥਾਂ ਦੇ ਹਿਸਾਬ ਨਾਲ ਆ ਜਾਂਦੀ ਆ, ਅਮੀਰ ਗਰੀਬ 'ਤੇ ਆ ਜਾਂਦੀ ਆ, ਖੁਸ਼ਹਾਲੀ 'ਤੇ ਆ ਜਾਂਦੀ ਆ, ਗਰੀਬ ਮੁਲਕ ਅਮੀਰ ਮੁਲਕ 'ਤੇ ਆ ਜਾਂਦੀ ਆ, ਜਾਂ ਉੱਥੇ ਆ ਜਾਂਦੀ ਆ ਵੀ ਉੱਥੋਂ ਦਾ ਨਿਆਂ ਪ੍ਰਬੰਧ ਸਿਸਟਮ ਕਿੰਨਾ ਕੁ ਬਿਹਤਰ ਆ, ਜਾਂ ਉਹਨਾਂ ਨੇ ਇਹਨਾਂ ਚੀਜ਼ਾਂ 'ਚੋਂ ਲੰਘ ਲੰਘ ਕੇ ਉਸ ਸਿਸਟਮ ਨੂੰ ਕਿੰਨਾ ਕੁ ਬਿਹਤਰ ਬਣਾ ਲਿਆ।
1: ਜਾਂ ਫਿਰ ਸਾਨੂੰ ਇਹ ਵੀ ਵੇਖਣਾ ਪਊਗਾ ਨਾ ਵੀ ਅਮੀਰੀ ਆਪਾਂ ਕਹਿੰਦੇ ਕਿਹਨੂੰ ਆ, ਜਿਹਦੇ ਕੋਲ ਵੱਧ ਪੈਸਾ ਉਹਨੂੰ ਅਮੀਰ ਕਹਿੰਦੇ, ਜਾਂ ਫਿਰ ਜਿਹੜਾ ਘੱਟ ਬੇਈਮਾਨ ਹੈ ਉਹਨੂੰ ਆਪਾਂ ਅਮੀਰ ਕਹਿੰਦੇ। ਸੋ ਇਹ ਵੀ ਸਾਨੂੰ ਵੇਖਣਾ ਪਊਗਾ। ਹੋ ਸਕਦਾ ਹੁਣ ਕਈ ਬੁੱਧੀਜੀਵੀ ਇਹ ਵੀ ਕਹਿੰਦੇ ਨੇ ਕਿ ਜਿੱਥੇ ਤੁਸੀਂ ਹੱਕ ਦੀ ਇਮਾਨਦਾਰੀ ਦੀ ਰੋਟੀ ਤੁਸੀਂ ਖਾਣੀ ਸ਼ੁਰੂ ਕਰ ਦਿਉ ਉੱਥੇ ਫਿਰ ਤੁਹਾਡੀ ਇਹ ਦੌੜ ਹੀ ਮੁੱਕ ਜਾਂਦੀ ਆ,
0: ਕਮਾਈਆਂ 'ਚ ਬਰਕਤਾਂ ਪੈਣਗੀਆਂ, ਇਹ ਹੋਊਗਾ ਉਹ ਹੋਊਗਾ, ਹਨਾ
1: ਉੱਥੇ
0: ਤੁਹਾਡੀ ਰੋਟੀ 'ਚੋਂ ਖੂਨ ਨਹੀਂ ਨੁੱਚੜਦਾ, ਤੁਹਾਡੇ ਬੱਚਿਆਂ ਦੀ ਹਨਾ ਸਿਹਤ ਪਰਿਵਾਰ 'ਚ ਖੁਸ਼ ਖੁਸ਼ਹਾਲੀ ਕਲੇਸ਼ ਘੱਟ, ਉਹਨੂੰ ਫਿਰ ਉਹ ਆਪਾਂ ਕਹਿ ਲਈਏ ਵੀ ਫਿਲੋਸਫੀਕਲ ਲੈਵਲ 'ਤੇ ਵੀ ਡਿਸਕਸ ਕੀਤਾ ਜਾ ਸਕਦਾ।
1: ਗੱਲ ਉਹੀ ਆ, ਇਹ ਵੀ ਉਹੋ ਜਿਹਾ ਹੀ ਵਿਸ਼ਾ ਵਾ ਜਿੱਥੇ ਆਪਾਂ ਇਹ ਕਹਿ ਕੇ ਨਿਬੇੜ ਸਕਦੇ ਹਾਂ ਵੀ ਆਪਾਂ ਚਾਹੁੰਦੇ ਹਾਂ ਵੀ ਸਾਡੇ ਘਰ ਤੋਂ ਬਾਹਰ ਹਰ ਕੋਈ ਇਮਾਨਦਾਰ ਹੋਵੇ, ਰਿਸ਼ਵਤਖੋਰ ਨਾ ਹੋਵੇ, ਪਰ ਜਦੋਂ ਗੱਲ ਸਾਡੇ 'ਤੇ ਆਉਂਦੀ ਆ ਅਸੀਂ ਕਹਿੰਦੇ ਹਾਂ ਵੀ
0: ਇੰਨੀ ਕੁ
1: ਕਮਾਈ ਦੇ ਨਾਲ ਬਣਦਾ ਕੀ ਆ, ਜਾਂ ਫਿਰ ਆਪਾਂ ਬਦਲਵੇਂ ਨਾਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਜਸਟੀਫਾਈ ਕਰਨ ਦੇ ਲਈ ਕੁਛ ਬਦਲਵੇਂ ਨਾਂ ਆਪਾਂ ਰੱਖ ਲੈਂਦੇ ਹਾਂ,
0: ਢੰਗ ਤਰੀਕਾ,
1: ਹਾਂ, ਕਮਿਸ਼ਨ, ਰਿਵਾਰਡਸ, ਮੈਨੇਜਮੈਂਟ ਫੀਸ, ਦਿਸ ਦੈਟ, ਆਪਾਂ ਇਹ ਨਹੀਂ ਕਹਿੰਦੇ
0: ਵੀ ਇਲਜ਼ਾਮ ਲੱਗਣ ਵੇਲੇ ਉਹ ਕਹਿੰਦਾ ਉਹੀ ਪੱਥਰ ਮਾਰੇ ਜਿਹਨੇ ਕਦੇ ਝੂਠ ਨਾ ਬੋਲਿਆ ਹੋਵੇ,
1: ਫਿਰ ਉੱਥੋਂ ਕੋਈ ਵੀ ਨਹੀਂ ਨਿਕਲਦਾ, ਕੋਈ ਵੀ ਹੱਥ ਨਹੀਂ ਫਿਰ ਖੜਾ ਹੋਣਾ। ਧੰਨਵਾਦ ਜੀ, ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਇੱਕ ਚੀਜ਼ ਤਾਂ ਪੱਕੀ ਆ ਕਿ ਜੇਕਰ ਆਪਾਂ ਹੱਕ ਹਲਾਲ ਦੀ ਨਹੀਂ ਖਾਂਦੇ ਤਾਂ ਪਤਾ ਨਹੀਂ ਉਹਦੇ ਨਾਲ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਮਨ ਜ਼ਰੂਰ ਬੇਚੈਨ ਰਹਿੰਦਾ, ਇਹ ਦੌੜ ਕਦੀ ਮੁੱਕਦੀ ਨਹੀਂ, ਇਹ ਗੱਲ ਤਾਂ ਪੱਕੀ ਹੈਗੀ, ਬਾਕੀ ਦੀਆਂ ਪਤਾ ਨਹੀਂ।
0: ਜਿਹੜਾ ਆਪਾਂ ਅਕਸਰ ਕਹਿੰਦੇ ਹੁੰਦੇ ਹਾਂ 16 ਤੇ AC ਛੱਡ ਕੇ ਇਹਦੀ ਆ ਪਊਆ ਡੱਪ ਕੇ ਜੇ ਫਿਰ ਵੀ ਨੀਂਦ ਨਹੀਂ ਆਉਂਦੀ ਤਾਂ ਇਹਦਾ ਪਿਛਲਾ ਕਾਰਨ ਲੋਕਾਂ ਨੇ ਮਾਰੀਆਂ ਠੱਗੀਆਂ ਵੀ ਹੋ ਸਕਦਾ,
1: ਇਹ ਵੀ ਹੋ ਸਕਦਾ ਹੈ, ਕਿਉਂਕਿ ਚਾਹੀਦੇ ਤਾਂ ਤੁਹਾਨੂੰ ਉਨੇ ਕੀ ਆ ਜਿੰਨੇ ਕੁ ਚਾਹੀਦੇ ਆ, ਤਨ 'ਤੇ ਚਾਰ ਕੱਪੜੇ ਪਾਉਣ ਦੇ ਲਈ, ਰੋਟੀ ਖਾਣ ਦੇ ਲਈ, ਅਤੇ ਬਾਕੀ ਮਤਲਬ ਭੁੱਖ ਤਾਂ ਫਿਰ ਮੁੱਕਦੀ ਨਹੀਂ ਆ ਬੰਦੇ ਦੀ। ਧੰਨਵਾਦ।

0: ਰੇਡੀਓ ਹਾਂਜੀ 1674 ਐਮ ਦੋਸਤੋ ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਯੂਟਿਊਬ ਚੈਨਲ ਦੇ ਉੱਤੇ ਅਤੇ ਜਾਂ ਫਿਰ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਸੁਣਨਾ ਸ਼ੁਰੂ ਕਰ ਚੁੱਕੇ ਹੋਵੋਗੇ ਅਤੇ ਅੱਜ ਦੇ ਦਿਨ ਇੱਕ ਵਾਰੀ ਫਿਰ ਤੋਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਹਿਸਾਬ ਕਿਤਾਬ ਦੀਆਂ, ਸਾਡੇ ਅਕਾਊਂਟਸ ਦੀਆਂ, ਸਾਡੇ ਪੈਸੇ ਦੀਆਂ, ਸਾਡੇ ਪੈਸੇ ਦੇ ਰੱਖ ਰਖਾਓ ਦੀਆਂ, ਕੱਟੇ ਜਾਂਦੇ ਟੈਕਸ ਦੀਆਂ, ਪ੍ਰੋਪਰਟੀ ਦੇ ਵਿੱਚ ਲਾਏ ਜਾਂਦੇ ਪੈਸਿਆਂ ਦੀਆਂ. ਸੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਇੱਕ ਫਾਈਨੈਂਸ਼ੀਅਲ ਬੋਝ ਮਹਿਸੂਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ ਅਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਹੋਰ ਇਰਦ ਗਿਰਦ ਵੀ ਸਵਾਲ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਆਪਾਂ ਕਈ ਵਾਰੀ ਛੱਛੋ ਪੰਜ ਦੇ ਵਿੱਚ ਪੈ ਜਾਂਦੇ, ਕਈ ਵਾਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਲੱਭਦੇ ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਮਾਹਰ ਦੇ ਵੱਲ ਨੂੰ ਅਤੇ ਆਪਾਂ ਰੇਡੀਓ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਦਰ ਸਮੇਂ ਇੱਦਾਂ ਦੇ ਮਾਹਰ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੇ ਸਾਡੇ ਕੋਮਨ ਕੁਐਸਚਨਸ ਨੇ ਉਹਨਾਂ ਦੇ ਆਨਸਰ ਲਏ ਜਾਣ. ਅੱਜ ਇੱਕ ਵਾਰੀ ਫਿਰ ਤੋਂ ਕਮਲਪ੍ਰੀਤ ਜੀ ਪੇਸ਼ੇ ਤੋਂ ਅਕਾਊਂਟੈਂਟ ਨੇ ਅਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਆਪਾਂ ਲਾਹਾ ਲਿਆ ਅਤੇ ਅੱਜ ਦੀ ਗੱਲਬਾਤ ਬਹੁਤ ਖਾਸ ਆ. ਅੱਜ ਦੀ ਗੱਲਬਾਤ ਆਪਾਂ ਕਰਾਂਗੇ ਜਿਹੜੇ ਇੰਡੀਆ ਤੋਂ ਆਪਾਂ ਪੈਸੇ ਮੰਗਵਾਉਂਦੇ ਹਾਂ, ਉਹ ਚਾਹੇ ਕਿਸੇ ਵੀ ਫੋਰਮ ਦੇ ਵਿੱਚ ਹੋਣ ਜਾਂ ਫਿਰ ਪ੍ਰੋਪਰਟੀ 'ਚ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ ਜਾਂ ਫਿਰ ਉੱਥੋਂ ਕੋਈ ਗਿਫਟ ਮਨੀ ਆਉਂਦੀ ਆ ਜਾਂ ਫਿਰ ਇੱਥੋਂ ਪੈਸੇ ਭੇਜਦੇ ਹਾਂ, ਕਈ ਵਾਰੀ ਕਈ ਤਰ੍ਹਾਂ ਦੇ ਝੰਬੇਲੇ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ, ਖਾਸ ਤੌਰ ਦੇ ਉੱਤੇ ਜਾਂ ਫਿਰ ਆਪਾਂ ਜਿੱਦਾਂ ਪ੍ਰੋਪਰਟੀ ਉੱਥੇ ਕਿਤੇ ਪੁਰਾਣੀ ਵੇਚੀ ਹੋਵੇ. ਸੋ ਇੱਦਾਂ ਦੇ ਬਹੁਤ ਸਾਰੇ ਸਵਾਲ ਅਤੇ ਆਓ ਅੱਜ ਇਸੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ. ਭਾਈ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ.
1: ਸਤਿ ਸ਼੍ਰੀ ਅਕਾਲ ਜੀ.
0: ਹੋਰ ਸੁਣਾਓ, ਠੀਕ ਠਾਕ ਹੋ?
1: ਬਹੁਤ ਵਧੀਆ ਜੀ.
0: ਕਿਵੇਂ ਦਿਨ ਬਾਹਰ? ਠੀਕ ਹੈ, ਵਧੀਆ ਜਾ ਰਿਹਾ?
1: ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ.
0: ਟ੍ਰੈਫਿਕ ਆ ਕਿਵੇਂ?
1: ਟ੍ਰੈਫਿਕ ਥੋੜ੍ਹੀ ਜਿਹੀ ਮਿਲੀ ਸੀ, ਹਾਂ ਲੱਗਿਆ ਇੱਥੇ, ਬਟ ਓਵਰਆਲ ਠੀਕ ਹੈ. ਇਸ ਟਾਈਮ ਥੋੜ੍ਹਾ ਘੱਟ ਹੁੰਦੀ ਟ੍ਰੈਫਿਕ.
0: ਤੁਸੀਂ ਜਦੋਂ ਟ੍ਰੈਫਿਕ 'ਚੋਂ ਲੰਘਦੇ ਹੋ ਅਤੇ ਤੁਹਾਡਾ ਜੀ ਨਹੀਂ ਕਰਦਾ ਵੀ ਟ੍ਰੈਫਿਕ 'ਤੇ ਵੀ ਮੈਂ ਟੈਕਸ ਟੁਕਸ ਜਿਹਾ ਪਾਵਾਂ ਕੋਈ? ਮਤਲਬ
1: ਨਹੀਂ, ਮੇਰਾ ਜੀ ਨਹੀਂ ਕਰਦਾ ਆਲਰੇਡੀ.
0: ਇਹਦਾ ਪੀ ਵਾਈ ਉਹ ਜੀ ਕੱਟਾਂ ਇਹਦਾ ਮੈਂ.
1: ਨਹੀਂ, ਆਲਰੇਡੀ ਬਹੁਤ ਟੈਕਸ ਲੱਗ ਰਹੇ ਨੇ ਅਤੇ ਲੋਕੀ ਪਰੇਸ਼ਾਨ ਨੇ ਟੈਕਸ ਤੋਂ. ਅਤੇ
0: ਅਜੇ ਤੁਸੀਂ
1: ਉਹਨੂੰ ਰਹਿ ਨਹੀਂ ਦਈਏ?
0: ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਟੈਕਸ ਵਾਕਈ ਬਹੁਤ ਲੱਗ ਰਹੇ ਆ?
1: ਟੈਕਸ, ਹਾਂਜੀ, ਟੈਕਸ 'ਤੇ ਕੌਣ ਦੇਣਾ ਚਾਹੁੰਦਾ ਟੈਕਸ? ਅਸੀਂ ਡੇਲੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਵੀ ਟੈਕਸ ਦੇਣਾ ਨਹੀਂ ਚਾਹੁੰਦਾ.
0: ਕਮਾਈ ਵੱਧ ਤੋਂ ਵੱਧ ਕਰਨੀ ਚਾਹੀਦੀ.
1: ਹਾਂਜੀ,
0: ਚਲੋ ਖੈਰ, ਜੇ ਕਮਾਈ ਰੱਬ ਨੇ ਦਿੱਤੀ ਆ ਤਾਂ ਫਿਰ ਇਹ ਵੀ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ. ਅੱਛਾ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਸਵਾਲ ਸਾਡੇ ਤੱਕ ਵੀ ਰੇਡੀਓ ਪਹੁੰਚ ਜਾਂਦੇ ਨੇ ਅਤੇ ਉਹ ਫਿਰ ਆਪਾਂ ਇਕੱਠੇ ਕਰਕੇ ਅਤੇ ਤੁਹਾਡੇ ਤੱਕ ਵੀ ਪਹੁੰਚਾ ਦਈਦੇ ਆ. ਇੰਡੀਆ ਦੇ ਵਿੱਚ ਜਾਂ ਫਿਰ ਕੋਈ ਕਿਤੇ ਵੀ ਰਹਿ ਰਿਹਾ, ਜਿਹੜਾ ਵੀ ਕੋਈ ਇਸ ਟਾਈਮ ਸੁਣ ਰਿਹਾ, ਕੋਈ ਪਾਕਿਸਤਾਨ ਰਹਿੰਦਾ, ਕੋਈ ਬੰਗਲਾਦੇਸ਼ ਰਹਿੰਦਾ, ਕੋਈ ਕਿਤੇ ਵੀ ਰਹਿੰਦਾ, ਉੱਥੋਂ ਇਹ ਸਾਡੇ ਜਿਹੜੇ ਨਾਤੇ ਨੇ ਉਹ ਟੁੱਟ ਕੇ ਵੀ ਨਹੀਂ ਟੁੱਟਦੇ. ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਆਊਟ ਚੱਲਦੀਆਂ ਰਹਿੰਦੀਆਂ, ਆਪਾਂ ਪੈਸੇ ਮੰਗਾਉਂਦੇ ਰਹਿੰਦੇ ਹਾਂ, ਭੇਜਦੇ ਰਹਿੰਦੇ ਹਾਂ, ਜਾਂ ਫਿਰ ਉੱਥੇ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਵੇਚਦੇ ਕਰਦੇ ਹਾਂ. ਅੱਜ ਉਹਦੇ ਬਾਰੇ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸਾਡੇ ਇੰਡੀਆ ਤੋਂ ਆਪਾਂ ਮੰਗਾ ਲਏ, ਕੀ ਉਹ ਵੀ ਕਮਾਈ 'ਚ ਗਿਣੇ ਜਾਂਦੇ ਆ? ਕੀ ਉਹਦਾ ਵੀ ਟੈਕਸ ਦੇਣਾ ਪੈਂਦਾ?
1: ਨਹੀਂ, ਇਹਦੇ 'ਤੇ ਡਿਪੈਂਡ ਕਰਦਾ ਕਿ ਪੈਸਾ, ਇਹ ਨਹੀਂ ਡਿਪੈਂਡ ਕਰਦਾ ਕਿ ਪੈਸਾ ਕਿਸ ਕੰਟਰੀ ਤੋਂ ਆ ਰਿਹਾ, ਕਿੰਨਾ ਆ ਰਿਹਾ, ਇਹ ਡਿਪੈਂਡ ਕਰਦਾ ਕਿ ਪੈਸਾ ਕਿਉਂ ਆ ਰਿਹਾ. ਸੋ ਉਸ ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਉਹਦੀ ਇੱਥੇ ਕੀ ਟ੍ਰੀਟਮੈਂਟ ਹੋਏਗੀ. ਜ਼ਰੂਰੀ ਨਹੀਂ ਕਿ ਪੈਸਾ ਇੰਡੀਆ ਤੋਂ ਜਾਂ ਕਿਸ ਤੁਹਾਨੂੰ ਆ ਗਿਆ ਅਤੇ ਤੁਹਾਨੂੰ ਟੈਕਸ ਦੇਣਾ ਪੈਣਾ ਉਹਦੇ 'ਤੇ. ਸੋ ਉਹ ਅਸੀਂ ਦੇਖਦੇ ਹਾਂ ਕਿ ਉਹ ਪੈਸਾ ਕਿਉਂ ਆਇਆ ਅਤੇ ਫਿਰ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਅਸੀਂ ਤੈਅ ਕਰਦੇ ਹਾਂ.
0: ਸੋ ਜੇ ਉਹ ਕਮਾਈ ਆ ਅਤੇ ਫਿਰ ਉਹ ਕਮਾਈ ਆ, ਫਿਰ ਸਾਨੂੰ ਦੇਣਾ ਪਊਗਾ. ਚਲੋ ਆਪਾਂ ਕਮਾਈ ਤੋਂ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ, ਜੇ ਮੰਨ ਲਓ ਕਮਾਈ ਆ, ਉੱਥੋਂ ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ, ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਉੱਥੋਂ ਪ੍ਰੋਡਕਟ ਮੰਗਾਉਂਦੇ ਨੇ, ਵੇਚਦੇ ਨੇ ਜਾਂ ਫਿਰ ਉੱਥੇ ਵੇਚਦੇ ਨੇ, ਜਾਂ ਪੁਰਾਣਾ ਕਿਸੇ ਦਾ ਕੋਈ ਉੱਥੇ ਕਾਰੋਬਾਰ ਚੱਲ ਰਿਹਾ, ਉਹ ਆਪ ਉਹ ਸਾਰਾ ਪਰਿਵਾਰ ਇੱਥੇ ਆ ਗਿਆ, ਉੱਥੋਂ ਕਮਾਈ ਆ ਰਹੀ ਆ, ਉਹਨੂੰ ਕਿੱਦਾਂ ਟ੍ਰੀਟ ਹੋਊਗਾ ਫਿਰ?
1: ਉਹਦੇ ਲਈ ਵੀ ਟ੍ਰੀਟਮੈਂਟ ਸੇਮ ਨਹੀਂ ਹੈ ਸਾਰਿਆਂ ਲਈ. ਡਿਪੈਂਡ ਕਰਦਾ ਕਿ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਤੁਹਾਡਾ ਇੱਥੇ ਕੀ ਸਟੇਟਸ ਹੈ, ਟੈਕਸ ਰੈਜੀਡੈਂਸੀ ਦਾ ਕੀ ਸਟੇਟਸ ਹੈ, ਉਹਦੇ 'ਤੇ ਡਿਪੈਂਡ ਕਰੇਗਾ ਕਿ ਉਹਦੀ ਟ੍ਰੀਟਮੈਂਟ ਕੀ ਹੋਏਗੀ. ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਦੇ ਰੈਜੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਤੁਹਾਨੂੰ ਆਪਣੀ ਵਰਲਡ ਵਾਈਡ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ.
0: ਓਕੇ,
1: ਸੋ ਕਿੱਥੋਂ ਵੀ ਤੁਹਾਨੂੰ ਇਨਕਮ ਆ ਰਹੀ ਹੈ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪੈਂਦਾ. ਪਰ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਅਗਰ ਤੁਸੀਂ ਫੋਰਨ ਰੈਜ਼ੀਡੈਂਟ ਹੋ ਜਾਂ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਉਸ ਕੇਸ ਦੇ ਵਿੱਚ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ 'ਤੇ ਟੈਕਸ ਲੱਗਦਾ, ਫਿਰ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ.
0: ਓਕੇ, ਸੋ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੁਣੇ, ਟੈਕਸ ਰੈਜ਼ੀਡੈਂਸੀ, ਇਹਦਾ ਕੀ ਫਰਕ ਹੈ? ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਜਾਣ ਸਕਦੇ ਹਾਂ? ਇਹਦਾ ਮਤਲਬ ਕਿ ਵੀਜ਼ੇ ਦੇ ਹਿਸਾਬ ਦੇ ਨਾਲ ਫਿਰ ਟੈਕਸ ਚੇਂਜ ਹੁੰਦੇ ਆ?
1: ਨਹੀਂ, ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਆ ਉਹਦੇ ਨਾਲ ਰੈਜ਼ੀਡੈਂਸੀ ਦਾ ਵੀ ਸੇਮ ਹੋਵੇ। ਸੋ ਇਹ ਦੋਨੋਂ ਵੱਖਰੇ ਵੱਖਰੇ ਨੇ। ਸੋ ਟੈਕਸ ਰੈਜ਼ੀਡੈਂਸੀ ਦੇ ATO ਦੇ ਆਪਣੇ ਉਹ ਨੇ ਕੈਲਕੂਲੇਸ਼ਨ ਦੇ ਕਿ ਤੁਸੀਂ ਅਗਰ ਤੁਸੀਂ ਕਈ ਵਾਰੀ ਐਵੇਂ ਵੀ ਹੁੰਦਾ ਕਿ ਤੁਸੀਂ ਲੈਟਸ ਏ ਸਟੂਡੈਂਟ ਵੀਜ਼ਾ 'ਤੇ ਆਏ ਹੋ ਅਤੇ ਉਸ ਕੇਸ 'ਚ ਵੀ ਤੁਸੀਂ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੁੰਦੇ ਹਾਂ।
0: ਓਕੇ,
1: ਪਰ ਉਸ ਕੇਸ ਦੇ ਵਿੱਚ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ। ਸੋ ਜਾਂ ਤੁਸੀਂ ਟੈਂਪਰੇਰੀ ਵੀਜ਼ਾ 'ਤੇ ਹੋ, ਸਟੂਡੈਂਟ ਤੋਂ ਬਾਅਦ ਤੁਹਾਡੀ ਟੀਅਰ ਹੋ ਗਈ, ਸਟਿਲ ਇਨ ਦੈਟ ਕੇਸ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ। ਉਸ ਕੇਸ ਦੇ ਵਿੱਚ ਵੀ ਤੁਹਾਨੂੰ ਸਿਰਫ ਆਸਟ੍ਰੇਲੀਆ ਤੋਂ ਜੋ ਤੁਸੀਂ ਇਨਕਮ ਅਰਨ ਕਰਦੇ ਹਾਂ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ। ਅਤੇ ਜੇ ਤੁਸੀਂ ਓਰਡਨਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰਤਾ ਆਸਟ੍ਰੇਲੀਆ ਦੇ ਵਿੱਚ ਅਤੇ ਤੁਹਾਡੇ ਕੋਲ ਪੱਕੇ ਤੌਰ 'ਤੇ ਵੀਜ਼ਾ ਹੈਗਾ, ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗਣਾ ਸ਼ੁਰੂ ਹੋ ਜਾਂਦਾ।
0: ਓਕੇ, ਸੋ ਜਿੰਨਾ ਚਿਰ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਫਿਰ ਆਰਜੀ ਵੀਜ਼ੇ ਦੇ ਉੱਤੇ ਹਾਂ, ਉਹਨਾਂ ਚਿਰ ਸਿਰਫ ਇੱਥੇ ਜਿਹੜੀ ਇਨਕਮ ਹੋ ਰਹੀ ਆ ਉਹ ਆਪਾਂ ਬਾਕੀਆਂ ਦੇ ਬਰਾਬਰ ਦੀ ਹੀ ਆਪਾਂ ਦਿੰਦੇ ਹਾਂ ਉਹਦੇ ਉੱਤੇ ਟੈਕਸ,
1: ਅਤੇ
0: ਜਦੋਂ ਤੁਸੀਂ ਕਹਿ ਰਹੇ ਹੋ ਬਾਹਰੋਂ। ਅੱਛਾ, ਜਿੱਦਾਂ ਆਪਾਂ ਮੰਨ ਲਓ ਇੱਕ ਬੰਦਾ ਸਟੂਡੈਂਟ ਤੋਂ PR ਹੋ ਗਿਆ ਜਾਂ ਫਿਰ ਸਿਟੀਜ਼ਨ ਹੋ ਗਿਆ, ਉਹਦਾ ਜਿਹੜਾ ਸਟੇਟਸ ਹੈ ਉਹ ਬਦਲ ਗਿਆ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਿਤੇ ਵੀ ਕਮਾਊਗਾ ਉਹਦਾ ਟੈਕਸ ਜਿਹੜਾ ਇੱਥੇ ਉਹਨੂੰ ਦੇਣਾ ਪਊਗਾ, ਕੀ ਇਹ ਚੀਜ਼ਾਂ ਸਾਨੂੰ ਅਪਡੇਟ ਕਰਨੀਆਂ ਪੈਂਦੀਆਂ ਜਾਂ ਆਪਣੇ ਆਪ ਹੋ ਜਾਂਦੀਆਂ?
1: ਤੁਸੀਂ ਅਗਰ ਤੁਹਾਡਾ ਰੈਜ਼ੀਡੈਂਸੀ ਸਟੇਟਸ, ਤੁਸੀਂ ਪਹਿਲਾਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਜਿਵੇਂ ਤੁਸੀਂ ਸਟੂਡੈਂਟ ਵੀਜ਼ੇ 'ਤੇ ਵੀ, ਉਸ ਤੋਂ ਬਾਅਦ ਤੁਸੀਂ PR ਹੋ ਗਏ, ਤੁਹਾਡਾ ਤੁਸੀਂ ਸਟਿਲ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਪਰ ਹੁਣ ਤੁਸੀਂ ਟੈਂਪਰੇਰੀ ਨਹੀਂ ਹੋ, ਹੁਣ ਤੁਸੀਂ ਓਰਡਨਰੀ ਦੇ ਵਿੱਚ ਆ ਜਾਂਦੇ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
0: ਨਹੀਂ, ਪਰ ਇਹ ਆਟੋਮੈਟਿਕਲੀ ਹੋ ਜਾਂਦਾ ਕਿ ਕਰਾਉਣਾ ਪੈਂਦਾ?
1: ਨਹੀਂ, ਇਹ ਆਟੋਮੈਟਿਕਲੀ ਹੋ ਜਾਂਦਾ। ਤੁਸੀਂ ਆਪਣੀ ਜਦੋਂ ਟੈਕਸ ਰਿਟਰਨ ਲੋਚ ਕਰਨੀ ਆ, ਫਿਰ ਤੁਹਾਡੀ ਇੱਕ ਓਬਲੀਗੇਸ਼ਨ ਹੈ ਕਿ ਫਿਰ ਤੁਸੀਂ ਵਰਲਡਵਾਈਡ ਇਨਕਮ ਆਪਣੀ ਡਿਕਲੇਅਰ ਕਰਨੀ ਸ਼ੁਰੂ ਕਰਨੀ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
0: ਸੋ ਇਹ ਡਿਪਾਰਟਮੈਂਟ ਕਿਉਂਕਿ ਲਿੰਕ ਨੇ ਆਪਸ ਵਿੱਚ ਅਤੇ ਉਹ ਆਪਣੇ ਆਪ ਹੀ ਹੋ ਜਾਣਾ।
1: ਹਾਂਜੀ,
0: ਓਕੇ। ਅਤੇ ਇਹ ਜਿਹੜਾ ਤੁਸੀਂ ਇਹ ਚੀਜ਼ ਕਹੀ ਆ ਕਿ ਜਦੋਂ ਹੁਣ ਬਾਹਰੋਂ ਵੀ ਕੋਈ ਇਨਕਮ ਬੰਦੇ ਨੂੰ ਆਉਂਦੀ ਆ ਅਤੇ ਉਹਦਾ ਟੈਕਸ ਉਹਨੂੰ ਇੱਥੇ ਦੇਣਾ ਪੈਣਾ, ਪਰ ਜੇ ਮੰਨ ਲਓ ਉਹ ਆਲਰੇਡੀ, ਮੰਨ ਲਓ ਮੈਂ ਇੰਡੀਆ ਤੋਂ, ਮੈਨੂੰ ਕੋਈ ਇਨਕਮ ਆ ਰਹੀ ਆ ਉੱਥੇ ਕਾਰੋਬਾਰ ਦਾ ਅਤੇ ਉਹ ਤਾਂ ਉੱਥੇ ਟੈਕਸ ਮੇਰੇ ਕੋਲ ਲੈ ਚੁੱਕੇ ਹੋਣਗੇ, ਅਤੇ ਕੀ ਮੈਂ ਦੁਬਾਰਾ ਫਿਰ ਇੱਥੇ ਦਊਂ?
1: ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਇਹਨਾਂ ਦੀ ਗੌਰਮੈਂਟ ਦੀ ਆਪਸ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ ਅਗਰ ਤੁਸੀਂ ਆਲਰੇਡੀ ਟੈਕਸ ਪੇ ਕੀਤਾ ਹੋਇਆ ਤਾਂ ਤੁਹਾਨੂੰ ਇੱਥੇ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਂਦਾ ਉਸ ਦਾ, ਕਿ ਜਿੰਨਾ ਟੈਕਸ ਤੁਸੀਂ ਉੱਥੇ ਪੇ ਕੀਤਾ ਹੋਇਆ ਉਹ ਇਨਕਮ ਤੁਸੀਂ ਉੱਥੇ ਡਿਕਲੇਅਰ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਜੋ ਟੈਕਸ ਤੁਸੀਂ ਉੱਥੇ ਪੇ ਕੀਤਾ ਉਹਦਾ ਤੁਹਾਨੂੰ ਇੱਥੇ ਕ੍ਰੈਡਿਟ ਮਿਲ ਜਾਂਦਾ। ਉਹਦੀਆਂ ਕੁਛ ਕੈਲਕੂਲੇਸ਼ਨਸ ਦੇ ਮੈਥਡ ਨੇ ਕਿ ਜਿਹਦੇ ਵਿੱਚ, ਜ਼ਰੂਰੀ ਨਹੀਂ ਕਿ ਡੋਲਰ ਬਾਏ ਡੋਲਰ ਤੁਹਾਨੂੰ ਮਿਲਦਾ, ਪਰ ਉਹ ਆਫਸੈਟ ਤੁਹਾਨੂੰ ਮਿਲ ਜਾਂਦਾ ਕਿ ਜਿਹਦੇ ਵਿੱਚ ਤੁਸੀਂ ਉਹਦਾ ਮਕਸਦ ਹੀ ਇਹ ਹੈ ਕਿ ਉਹਨੂੰ ਡਬਲ ਟੈਕਸੇਸ਼ਨ ਨੂੰ ਅਵੋਇਡ ਕੀਤਾ ਜਾਵੇ, ਕਿ ਤੁਹਾਨੂੰ ਇੱਕ ਇਨਕਮ 'ਤੇ ਦੋ ਵਾਰ ਟੈਕਸ ਨਾ ਦੇਣਾ ਪਵੇ। ਇੱਕ ਵਾਰ ਜਿਹੜੀ ਕੰਟਰੀ 'ਚ ਤੁਸੀਂ ਪੇ ਕਰ ਚੁੱਕੇ ਹੋ ਅਤੇ ਇੱਥੇ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਕੇ, ਸੋ ਫੇਰ ਹੋ ਜਾਂਦਾ।
0: ਸੋ ਟੈਕਨੀਕਲੀ ਇੱਕ ਥਾਂ 'ਤੇ ਹੀ ਦੇਣਾ, ਅਤੇ ਇਹਦਾ ਵਾਜਬ ਫਿਰ ਤਰੀਕਾ ਕੀ ਹੈ? ਮਤਲਬ ਪਹਿਲਾਂ ਸਾਨੂੰ ਜਿਹੜਾ ਅਕਾਊਂਟੈਂਟ ਨੂੰ ਅਪਡੇਟ ਕਰਨਾ ਚਾਹੀਦਾ ਵਾ ਇਸ ਇਨਕਮ ਦੇ ਲਈ, ਜਾਂ ਫਿਰ ਉੱਥੇ CA ਨੂੰ ਕਰਨਾ ਚਾਹੀਦਾ? ਉੱਥੇ CA ਕਹਿ ਦਿੰਦੇ ਆ ਜ਼ਿਆਦਾ, ਕਿੱਦਾਂ ਕੀ ਪ੍ਰੋਸੈਸ ਕੀ ਆ ਮੰਨ ਲਓ ਜੇ ਕੋਈ ਕਰੀ ਰਿਹਾ?
1: ਸੋ ਜਿਸ ਟਾਈਮ ਤੁਸੀਂ ਆਪਣੀ ਆਸਟ੍ਰੇਲੀਆ ਦੀ ਟੈਕਸ ਰਿਟਰਨ ਕਰ ਰਹੇ ਹੋ ਉਸ ਟਾਈਮ ਤੁਸੀਂ ਆਪਣੇ ਅਕਾਊਂਟੈਂਟ ਨੂੰ ਦੱਸਣਾ ਹੈ ਕਿ ਤੁਹਾਨੂੰ ਕਿੱਥੋਂ ਕਿੱਥੋਂ ਇਨਕਮ ਆਈ ਆ, ਅਤੇ ਜੇ ਤੁਸੀਂ ਉੱਥੇ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਤਾਂ ਉਹਦਾ ਰਿਕਾਰਡ ਤੁਸੀਂ ਦੇਣਾ ਕਿ ਲੈਟਸ ਏ ਤੁਸੀਂ ਇੰਡੀਆ ਦੇ ਵਿੱਚ ਆਲਰੇਡੀ ਟੈਕਸ ਰਿਟਰਨ ਆਪਣੀ ਲੋਚ ਕਰ ਚੁੱਕੇ ਹਾਂ, ਟੈਕਸ ਪੇ ਕਰ ਚੁੱਕੇ ਹਾਂ, ਅਤੇ ਉਹਦੀ ਕਾਪੀ ਜਿੰਨਾ ਤੁਸੀਂ ਟੈਕਸ ਪੇ ਕੀਤਾ ਉਹ ਕਾਪੀ ਤੁਸੀਂ ਪ੍ਰੋਵਾਈਡ ਕਰਨੀ ਹੈ। ਸੋ ਉਸ ਹਿਸਾਬ ਨਾਲ ਫਿਰ ਤੁਹਾਡੀ ਟੈਕਸ ਰਿਟਰਨ ਦੇ ਵਿੱਚ ਇਨਕਮ ਇੰਕਲੂਡ ਕੀਤੀ ਜਾਏਗੀ ਅਤੇ ਫੋਰਨ ਇਨਕਮ ਟੈਕਸ ਆਫਸੈਟ ਕੈਲਕੂਲੇਟ ਕਰਕੇ ਉਹ ਵੀ ਇੰਕਲੂਡ ਕੀਤਾ ਜਾਏਗਾ, ਸੋ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਜਾਏਗਾ ਇੱਥੇ।
0: ਓਕੇ, ਅੱਛਾ, ਇੱਕ ਬੜੀ ਇਹ ਤਾਂ ਹੋ ਗਿਆ ਜੇ ਕੋਈ ਕਾਰੋਬਾਰ ਕਰ ਰਿਹਾ ਵਾ, ਇੱਕ ਬੜੀ ਕੋਮਨ ਜੀ ਟਰਮ ਆ ਉੱਥੇ ਸਾਰਿਆਂ ਦੀ ਜਾਇਦਾਦ 'ਤੇ ਹੈਗੀ ਆ, ਉੱਥੇ ਜੱਦੀ ਜਾਇਦਾਦ ਆ ਜਾਂ ਕੋਈ ਕਾਰੋਬਾਰ ਆ ਜਾਂ ਉੱਦਾਂ ਕੁਛ ਨਾ ਕੁਛ ਜ਼ਰੂਰ ਟਾਈਜ਼ ਆਪਣੇ, ਉਹ ਵਾਲੇ ਪੈਸੇ ਜੇਕਰ ਕੋਈ ਮੰਗਾਉਂਦਾ ਵਾ ਤਾਂ ਉਹਦਾ ਕਿਵੇਂ ਹੁੰਦਾ ਫਿਰ? ਮੰਨ ਲਓ ਕਾਰੋਬਾਰ ਨਹੀਂ ਆ ਪਰ ਵੈਸੇ ਉੱਥੇ ਕੋਈ ਪ੍ਰੋਪਰਟੀ ਮੰਨ ਲਓ ਵੇਚੀ ਆ ਤੁਸੀਂ, ਉਹਦੇ ਪੈਸੇ ਜੇ ਆਪਾਂ ਮੰਗਾਉਂਦੇ ਹਾਂ ਉਹਦਾ ਕਿਵੇਂ ਹੁੰਦਾ?
1: ਸੋ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਤੁਸੀਂ ਇੱਥੇ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਓਰਡਨਰੀ, ਹੁਣ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗ ਰਿਹਾ, ਜੇ ਇੰਡੀਆ ਦੇ ਵਿੱਚ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ ਜਿਹੜੀ ਪ੍ਰੋਪਰਟੀ ਤੁਹਾਡੇ ਨਾਂ 'ਤੇ ਸੀ, ਉਹ ਪ੍ਰੋਪਰਟੀ ਦਾ ਤੁਹਾਨੂੰ ਇੱਥੇ ਟੈਕਸ ਪੇ ਕਰਨਾ ਪੈਂਦਾ। ਹੁਣ ਉਹਦਾ ਜੋ ਕੈਲਕੂਲੇਸ਼ਨਸ ਹੁੰਦੀ ਆ ਉਹ ਡਿਪੈਂਡ ਕਰਦਾ ਕਿ ਇੱਕ ਤਾਂ ਉਹਦੇ ਵਿੱਚ ਫਿਰ ਅਸੀਂ ਇਹ ਦੇਖਣਾ ਹੁੰਦਾ ਕਿ ਤੁਸੀਂ ਇੱਥੇ ਪੱਕੇ ਤੌਰ 'ਤੇ ਕਦੋਂ ਰੈਜ਼ੀਡੈਂਟ ਹੋ ਗਏ,
0: ਓਕੇ
1: ਸੋ ਉਹ ਡੇਟ ਮਾਇਨੇ ਰੱਖਦੀ ਹੈ ਅਤੇ ਉਹ ਪ੍ਰੋਪਰਟੀ ਤੁਸੀਂ ਖੁਦ ਬਾਏ ਕੀਤੀ ਸੀ ਜਾਂ ਉਹ ਪ੍ਰੋਪਰਟੀ ਤੁਹਾਨੂੰ ਤੁਸੀਂ ਇਨਹੈਰਿਟ ਕੀਤੀ ਹੈ ਕਿ ਤੁਹਾਨੂੰ ਉਹ ਪ੍ਰੋਪਰਟੀ ਯੂਨੋ ਪੇਰੈਂਟਸ ਵੱਲੋਂ ਮਿਲੀ ਹੈ ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ ਅਤੇ ਉਹ ਸਾਰੀਆਂ ਚੀਜ਼ਾਂ ਨਾਲ ਵੀ ਫਰਕ ਪੈਂਦਾ ਕਿ ਕਿੰਨਾ ਉਹਦੇ 'ਤੇ ਟੈਕਸ ਕੈਲਕੂਲੇਟ ਹੋਏਗਾ ਅਤੇ ਉਸ ਬਿਨਾਂ ਫਿਰ ਅਸੀਂ ਉਹਨੂੰ ਟ੍ਰੀਟ ਕਰਦੇ ਹਾਂ
0: ਜੇ ਮੰਨ ਲਓ ਕਿਸੇ ਦੇ ਆਪਣੇ ਨਾਂ 'ਤੇ ਹੀ ਪ੍ਰੋਪਰਟੀ ਉਹਨੇ ਆਪ ਹੀ ਖਰੀਦੀ ਆਪ ਹੀ ਹੁਣ ਵੇਚੀ ਹੈ ਅਤੇ ਉਹਦਾ ਫਿਰ ਇੱਥੇ ਟੈਕਸ ਦੇਣਾ ਪਊਗਾ
1: ਹਾਂਜੀ

0: ਨੂੰ 12 ਮਹੀਨੇ ਤੋਂ ਵੱਧ ਰੱਖਦੇ ਹਾਂ ਫਿਲਹਾਲ ਦੇ ਰੂਲਸ ਦੇ ਹਿਸਾਬ ਨਾਲ ਤੁਹਾਨੂੰ ਕੈਪੀਟਲ ਗੇਨ ਡਿਸਕਾਊਂਟ ਵੀ ਮਿਲੇਗਾ 50% ਡਿਸਕਾਊਂਟ ਮਿਲੇਗਾ ਅਤੇ ਉਹਦੇ ਵਿੱਚ ਤਾਂ ਸਿੰਪਲ ਕੈਲਕੂਲੇਸ਼ਨ ਹੈ ਜੋ ਤੁਹਾਡੀ ਕੋਸਟ ਹੈ ਅਤੇ ਜਿੰਨੇ ਦੇ ਤੁਸੀਂ ਵੇਚੀ ਜੋ ਬਾਕੀ ਦੇ ਖਰਚੇ ਸਾਰੇ ਐਡ ਕਰਕੇ ਅਤੇ ਜੋ ਤੁਹਾਨੂੰ ਮੁਨਾਫਾ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ
1: ਓਕੇ ਅਤੇ ਇਹ ਜੇਕਰ ਮੰਨ ਲਓ ਕੋਈ ਪੈਸੇ ਇੱਥੇ ਨਹੀਂ ਮੰਗਾਉਂਦਾ ਉੱਥੇ ਕਿਸੇ ਦੇ ਕੋਈ ਨਾ ਕੋਈ ਸਾਂਝ ਸਿਆਣ ਹੁੰਦੀ ਆ ਉਹ ਪੈਸਾ ਜੇ ਇੱਥੇ ਨਹੀਂ ਆ ਰਿਹਾ ਕੀ ਫਿਰ ਵੀ ਏ ਟੀ ਯੂ ਦੀ ਐਕਸੈਸ ਹੁੰਦੀ ਉੱਥੇ ਪਤਾ ਲੱਗਦਾ ਵੀ ਕੀ ਵੇਚਿਆ ਕੀ ਖਰੀਦਿਆ ਜਾਂ ਫਿਰ ਨਹੀਂ ਆਪਾਂ ਲਾਇਬਲ
0: ਸੋ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਪੈਸਾ ਇੱਥੇ ਮੰਗਵਾਓ ਜਾਂ ਨਾ ਮੰਗਵਾਓ ਇਗਜ਼ਾਮਪਲ ਅਗਰ ਤੁਸੀਂ ਕੋਈ ਪ੍ਰੋਪਰਟੀ ਵੇਚੀ ਤੁਸੀਂ ਅਤੇ ਉਹਦੇ 'ਚ 50 ਲੱਖ ਦੀ ਪ੍ਰੋਪਰਟੀ ਵੇਚੀ ਇੰਡੀਆ ਦੇ ਵਿੱਚ ਉਹ 50 ਲੱਖ 'ਚੋਂ ਤੁਸੀਂ 10 ਲੱਖ ਹੀ ਇੱਥੇ ਟ੍ਰਾਂਸਫਰ ਕੀਤਾ ਤੁਸੀਂ ਸੋਚਿਆ ਕਿ ਆਸਟ੍ਰੇਲੀਅਨ ਗੌਰਮੈਂਟ ਨੂੰ ਸਿਰਫ 10 ਲੱਖ ਦਾ ਹੀ ਪਤਾ ਲੱਗਣਾ ਜੋ ਮੈਂ ਟ੍ਰਾਂਸਫਰ ਕੀਤਾ ਐਵੇਂ ਨਹੀਂ ਹੈ ਅਗਰ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਹੈ ਤਾਂ ਤੁਹਾਨੂੰ ਪੂਰੇ ਕੈਪੀਟਲ ਗੇਨ ਦੇ ਉੱਤੇ ਟੈਕਸ ਦੇਣਾ ਪਏਗਾ ਜਿੰਨਾ ਤੁਹਾਡਾ ਮੁਨਾਫਾ ਆ ਪੂਰੀ ਰਕਮ 'ਤੇ ਨਹੀਂ ਜੋ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਤੁਹਾਡੀ ਆਪਣੀ ਕੋਸਟ ਵੀ ਹੋਏਗੀ ਲੈਟਸ ਸੇ ਤੁਸੀਂ ਪ੍ਰੋਪਰਟੀ 30 ਲੱਖ ਦੀ ਲਈ ਸੀ 50 ਲੱਖ ਦੀ ਵੇਚੀ ਮੈਂ 30 ਲੱਖ 'ਚ ਸਾਰੇ ਖਰਚੇ ਮੰਨ ਲੈਂਦਾ ਕਿ ਤੁਹਾਡੇ ਇੰਕਲੂਡ ਆ ਸੋ ਤੁਹਾਨੂੰ 20 ਲੱਖ ਦਾ ਮੁਨਾਫਾ ਹੋਇਆ ਲੈਟਸ ਸੇ 12 ਮਹੀਨੇ ਤੋਂ ਉੱਪਰ ਤੁਸੀਂ ਰੱਖੀ ਹੈ ਪ੍ਰੋਪਰਟੀ ਅਤੇ 10 ਲੱਖ 'ਤੇ ਤੁਹਾਨੂੰ ਟੈਕਸ ਨਹੀਂ ਲੱਗਣਾ 10 ਲੱਖ 'ਤੇ ਤੁਹਾਡਾ ਟੈਕਸ ਲੱਗੇਗਾ
1: ਓਕੇ
0: ਸੋ ਤੁਸੀਂ ਉਹ 10 ਲੱਖ 'ਤੇ ਟੈਕਸ ਪੇ ਕਰਕੇ ਤੁਸੀਂ ਪੂਰਾ ਦਾ ਪੂਰਾ 50 ਲੱਖ ਇੱਥੇ ਟ੍ਰਾਂਸਫਰ ਕਰ ਸਕਦੇ ਹਾਂ ਸੋ ਐਸ ਲੌਂਗ ਐਸ ਤੁਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕੀਤਾ ਆ ਜੋ ਟੈਕਸ ਬਣਦਾ ਤੁਸੀਂ ਪੇ ਕੀਤਾ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਸੋ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਅਗਰ ਟ੍ਰਾਂਸਫਰ ਨਹੀਂ ਕਰਦੇ ਔਰ ਲੇਟਰ ਔਨ ਏ ਟੀ ਓ ਫਾਇੰਡ ਆਊਟ ਕਰਦਾ ਫਿਰ ਉਹਦੇ 'ਤੇ ਤੁਹਾਨੂੰ ਪੈਨਲਟੀ ਵੀ ਪੇ ਕਰਨੀ ਪੈਂਦੀ ਹੈ ਕਿ ਜੇ ਤੁਸੀਂ ਡਿਕਲੇਅਰ ਨਹੀਂ ਕੀਤੀ ਇਨਕਮ
1: ਓਕੇ ਸੋ ਇਸ ਲਿਹਾਜ਼ ਦੇ ਨਾਲ ਜੇ ਮੰਨ ਲਓ ਕੋਈ ਪੈਸਾ ਇੱਥੇ ਮੰਗਵਾਉਂਦਾ ਹੀ ਨਹੀਂ ਆ ਅਤੇ ਕੀ ਆਪਣੇ ਆਪ ਏ ਟੀ ਓ ਨੂੰ ਪਤਾ ਲੱਗ ਜਾਂਦਾ ਅਤੇ ਕੀ ਤੁਹਾਨੂੰ ਨੋਟਿਸ ਆਉਂਦਾ ਉਸ ਚੀਜ਼ ਦਾ
0: ਦੇਖੋ ਇਨਕਮ ਜਿਹੜਾ ਇੰਡੀਆ ਦਾ ਇਨਕਮ ਟੈਕਸ ਡਿਪਾਰਟਮੈਂਟ ਆ ਕਿਉਂਕਿ ਤੁਹਾਨੂੰ ਇੰਡੀਆ ਦੇ ਵਿੱਚ ਤਾਂ ਉਹਨੂੰ ਟੈਕਸ ਪੇ ਕਰਨਾ ਪਏਗਾ ਤੁਸੀਂ ਪ੍ਰੋਪਰਟੀ ਸੈੱਲ ਕਰਦੇ ਹਾਂ ਅਤੇ ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਇੱਥੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ ਸੋ ਇੱਥੋਂ ਦਾ ਉੱਥੇ ਉੱਥੋਂ ਦਾ ਇੱਥੇ ਹੁਣ ਇਨਫੋਰਮੇਸ਼ਨ ਸ਼ੇਅਰ ਹੁੰਦੀ ਹੈ ਸੋ ਡਾਟਾ ਮੈਚਿੰਗ ਦੇ ਵਿੱਚ ਅਗਰ ਉਹ ਇਨਫੋਰਮੇਸ਼ਨ ਏ ਟੀ ਓ ਨੂੰ ਮਿਲ ਜਾਂਦੀ ਆ ਅਤੇ ਉਹ ਤੁਹਾਨੂੰ ਫਿਰ ਕੰਟੈਕਟ ਕਰਦੇ ਆ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਇਹ ਪ੍ਰੋਪਰਟੀ ਸੈੱਲ ਕੀਤੀ ਆ
1: ਜੀ
0: ਅਤੇ ਉਹਦਾ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਨਹੀਂ ਕੀਤਾ ਹੋਇਆ ਅਤੇ ਉਹ ਤੁਹਾਨੂੰ ਫਿਰ ਕਰਦੇ ਆ ਕਿ ਤੁਸੀਂ ਇਹਨੂੰ ਰਿਪੋਰਟ
1: ਕਲੀਅਰ ਕਰੋ
0: ਹਾਂਜੀ
1: ਅਤੇ ਕੀ ਇਹ ਜਿਹੜੀ ਆਪਾਂ ਪ੍ਰੋਪਰਟੀ ਵੇਚੀ ਹੁੰਦੀ ਆ ਉਹਦਾ ਸਾਨੂੰ ਉੱਥੇ ਵੀ ਕੁਛ ਦੇਣਾ ਪੈਂਦਾ ਵਾ
0: ਸੋ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਆਪਣੇ ਕੈਪੀਟਲ ਗੇਨ ਦੇ ਰੂਲਸ ਨੇ ਸੋ ਜੋ ਉੱਥੇ ਦਾ ਟੈਕਸ ਦੇ ਹਿਸਾਬ ਨਾਲ ਤੁਹਾਡੀ ਕੈਲਕੂਲੇਸ਼ਨ ਹੁੰਦੀ ਹੈ ਉੱਥੇ
1: ਤੁਹਾਨੂੰ
0: ਟੈਕਸ ਪੇ ਕਰਨਾ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤੁਹਾਨੂੰ ਜੋ ਟੈਕਸ ਤੁਸੀਂ ਉੱਥੇ ਪੇ ਕਰ ਚੁੱਕੇ ਹਾਂ ਜਦੋਂ ਤੁਸੀਂ ਉਹ ਇਨਕਮ ਇੱਥੇ ਰਿਪੋਰਟ ਕਰਦੇ ਹਾਂ ਇੱਥੋਂ ਦੇ ਹਿਸਾਬ ਨਾਲ ਟੈਕਸ ਕੈਲਕੂਲੇਟ ਹੋਏਗਾ ਅਤੇ ਜਿਹੜਾ ਟੈਕਸ ਤੁਸੀਂ ਪੇ ਕੀਤਾ ਹੁੰਦਾ ਉਹ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਉਹਦਾ ਕ੍ਰੈਡਿਟ ਮਿਲ ਜਾਏਗਾ
1: ਓਕੇ ਸੋ ਇਹ ਹੋ ਗਿਆ ਇੱਕ ਸਿਨੈਰੀਓ ਕਿ ਆਪਾਂ ਵਸਨੀਕ ਹਾਂ ਹੁਣ ਮੰਨ ਲਓ ਜੇ ਤੁਸੀਂ ਵਸਨੀਕ ਨਹੀਂ ਆ ਫਿਰ ਕੋਈ ਲੈਣਾ ਦੇਣਾ ਨਹੀਂ
0: ਸੋ ਜੇ
1: ਮੰਨ ਲਓ ਸਟੂਡੈਂਟ ਵੀਜ਼ੇ ਦਿੱਤੇ ਹੋ ਜਾਂ
0: ਜਿੰਨੀ ਦੇਰ ਤੱਕ ਤੁਸੀਂ ਇੱਥੇ ਤੁਸੀਂ ਆਸਟ੍ਰੇਲੀਅਨ ਰੈਜੀਡੈਂਟ ਫੋਰ ਟੈਕਸ ਪਰਪਸ ਹੋ ਬਟ ਤੁਸੀਂ ਟੈਂਪਰੇਰੀ ਰੈਜੀਡੈਂਟ ਹੋ ਅੰਡਰ ਸਪੈਸ਼ਲ ਰੂਲਸ ਉਨੀ ਦੇਰ ਤੱਕ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ ਤੁਹਾਨੂੰ ਉਨੀ ਦੇਰ ਤੱਕ ਐਗਜ਼ੰਪਸ਼ਨ ਹੈਗੀ ਆ ਸੋ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ ਜਿਵੇਂ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ ਉਹ ਪ੍ਰੋਪਰਟੀ ਤੋਂ ਤੁਹਾਨੂੰ ਰੈਂਟ ਆ ਰਿਹਾ ਤੁਸੀਂ ਹਜੇ ਪੱਕੇ ਨਹੀਂ ਤੌਰ 'ਤੇ ਉੱਥੇ ਨਹੀਂ ਰਹਿ ਰਹੇ ਉਨੀ ਦੇਰ ਤੱਕ ਉਹ ਐਗਜ਼ੰਪਟ ਆ ਇੱਥੇ ਇੰਡੀਆ ਦੇ ਵਿੱਚ ਸਟਿਲ ਤੁਹਾਨੂੰ ਪੇ ਕਰਨਾ ਪੈ ਸਕਦਾ ਅਤੇ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ ਉਸ ਦਿਨ ਤੋਂ ਤੁਹਾਨੂੰ ਉਹ ਰੈਂਟ ਇੱਥੇ ਫਿਰ ਡਿਕਲੇਅਰ ਕਰਨਾ ਪਏਗਾ ਅਤੇ ਇੱਕ ਮੈਂ ਪਹਿਲਾਂ ਮੈਨਸ਼ਨ ਕੀਤਾ ਸੀਗਾ ਕਿ ਤੁਸੀਂ ਜਿਸ ਤਰੀਕ ਨੂੰ ਇੱਥੇ ਹੁੰਦੇ ਆ ਉਹ ਤਰੀਕ ਕਿਉਂ ਇੰਪੋਰਟੈਂਟ ਹੈ ਕਿ ਤੁਸੀਂ ਉਸ ਦਿਨ ਜੋ ਵੀ ਤੁਹਾਡੇ ਕੋਲ ਵਰਲਡ ਵਾਈਡ ਜੋ ਕੁਛ ਵੀ ਹੈਗਾ ਉਹ ਸਾਰਿਆਂ ਦੀ ਤੁਸੀਂ ਉਸ ਦੇ ਡੇਟ ਨੂੰ ਵੈਲਿਊਏਸ਼ਨ ਕਰਵਾ ਲਓ ਅਗਰ ਪ੍ਰੋਪਰਟੀ ਆ ਉਹਦੀ ਵੈਲਿਊਏਸ਼ਨ ਉਸ ਡੇਟ ਨੂੰ ਕਰਵਾ ਲਓ ਕਿਉਂਕਿ ਇੱਥੇ ਉਹਦੀ ਮਾਰਕੀਟ ਵੈਲਿਊ ਤੁਹਾਡਾ ਕੋਸਟ ਬੇਸ ਬਣ ਜਾਏਗੀ ਸੋ ਤੁਸੀਂ ਉਹ ਪ੍ਰੋਪਰਟੀ ਲੈਟਸ ਸੇ 30 ਲੱਖ ਦੀ ਲਈ ਸੀ ਪਰ ਉਸ ਟਾਈਮ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀਗੇ ਅੱਜ ਉਹ ਪ੍ਰੋਪਰਟੀ ਦੀ ਵੈਲਿਊ 50 ਲੱਖ ਹੋ ਚੁੱਕੀ ਉੱਥੇ ਸੋ ਤੁਸੀਂ ਉਹਦੀ 50 ਲੱਖ ਦੀ ਮਾਰਕੀਟ ਵੈਲਿਊਏਸ਼ਨ ਕਰਵਾ ਲੈਣੀ ਹੈ ਪ੍ਰੋਪਰ ਲੈਟਸ ਸੇ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ ਉਹਨੂੰ ਵੇਚਦੇ ਹਾਂ ਤੁਹਾਨੂੰ 5-10 ਲੱਖ ਉਹਦੇ 'ਤੇ ਬਚਦਾ ਆ ਫਿਰ ਤੁਹਾਨੂੰ ਸਿਰਫ ਉਹਨੇ ਉੱਤੇ ਟੈਕਸ ਦੇਣਾ ਪਏਗਾ ਜੋ ਉਹਦੀ ਮਾਰਕੀਟ ਵੈਲਿਊ ਤੋਂ ਬਾਅਦ ਗੇਨ ਹੋਇਆ ਤੁਹਾਨੂੰ ਨਾ ਕਿ ਪੂਰਾ ਅਗਰ ਤੁਸੀਂ 30 ਲੱਖ ਦੀ ਲਈ ਸੀ ਔਰ 60 ਲੱਖ

0: ਵੇਚੀ ਪੂਰੇ 30 ਲੱਖ ਤੇ ਨਹੀਂ ਜੋ ਮਾਰਕੀਟ ਵੈਲਿਊ ਸੀ ਜਿਸ ਟਾਈਮ ਤੁਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਹੋ ਗਏ ਫੋਰ ਟੈਕਸ ਪਰਪਸ ਉਸ ਟਾਈਮ ਦੀ ਵੈਲਿਊਏਸ਼ਨ ਦੇ
1: ਸੋ ਜੇ ਵੈਲਿਊਏਸ਼ਨ ਤੋਂ ਬਿਨਾ ਤੁਸੀਂ ਵੇਚ ਦਿੰਦੇ ਹੋ ਤੇ ਫਿਰ ਉਹ ਸ਼ੁਰੂ ਤੋਂ ਲੈ ਕੇ ਕੈਲਕੂਲੇਟ ਹੋ ਸਕਦਾ ਕਿਉਂਕਿ
0: ਜੇ ਤੁਹਾਡੇ ਕੋਲ ਰਿਕਾਰਡ ਕੀਪਿੰਗ ਤੁਹਾਡੀ ਪ੍ਰੋਪਰ ਨਹੀਂ ਹੈਗੀ ਉਸ ਕੇਸ ਦੇ ਵਿੱਚ ਫਿਰ ਦਿੱਕਤ ਆ ਜਾਂਦੀ ਹੈ ਕਿ
1: ਕਿਉਂਕਿ ਵੈਲਿਊਏਸ਼ਨ ਜਸਟੀਫਾਈ ਕਰਨੀ ਔਖੀ ਹੋ ਜੂਗੀ ਫਿਰ ਉਹ ਕਿ ਉਦੋਂ ਕੀ ਵੈਲਿਊ
0: ਬੈਕ ਡੇਟ ਤੋਂ ਵੀ ਵੈਲਿਊਏਸ਼ਨ ਕਰਵਾ ਸਕਦੇ ਹਾਂ ਬਟ ਉਹਦੇ ਵਿੱਚ ਫਿਰ ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ ਉਹ ਵੈਲਿਊਏਸ਼ਨ ਹੋ ਸਕਦਾ ਤੁਹਾਨੂੰ ਉਹ ਸਹੀ ਤਰੀਕੇ ਨਾਲ ਨਾ ਕੈਲਕੂਲੇਟ ਹੋਵੇ
1: ਸੋ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿੱਦਣ ਤੁਹਾਡਾ ਸਟੇਟਸ ਇੱਥੇ ਪਰਮਾਨੈਂਟ ਹੋ ਜਾਂਦਾ ਵਾ ਉਦਣ ਆਪਣੀਆਂ ਉੱਥੇ ਜੇ ਕੋਈ ਪ੍ਰੋਪਰਟੀ ਤਾਂ ਉਹਦੀ ਵੈਲਿਊਏਸ਼ਨ ਕਰਵਾ ਲਈ ਜਾਵੇ
0: ਹਾਂਜੀ
1: ਓਕੇ ਅੱਛਾ ਹੁਣ ਦੂਸਰਾ ਸਿਨੈਰੀਓ ਆ ਕਿ ਜੇਕਰ ਮੰਨ ਲਓ ਤੁਸੀਂ ਇੱਥੇ ਟੈਂਪਰੇਰੀ ਹੋ ਪ੍ਰੋਪਰਟੀ ਉੱਥੇ ਹੈਗੀ ਆ
0: ਹਾਂਜੀ
1: ਅਤੇ ਪੈਸੇ ਤੁਸੀਂ ਇੱਥੇ ਮੰਗਾ ਲੈਂਦੇ ਹੋ ਉਹਦੇ ਫਿਰ ਕੀ ਲਾਗੂ ਹੁੰਦਾ
0: ਫਿਰ ਉਸ ਕੇਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਕਿਉਂਕਿ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਤੁਹਾਨੂੰ ਕਿਉਂ ਆ ਰਿਹਾ ਜੇ ਤੁਸੀਂ ਇੱਥੇ ਟੈਂਪਰੇਰੀ ਰੈਜ਼ੀਡੈਂਟ ਹੋ ਟੈਕਸ ਪਰਪਸ ਲਈ ਅਤੇ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ ਸੋ ਉਸ ਟਾਈਮ 'ਤੇ ਤੁਹਾਨੂੰ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ ਮੇਨ ਕੀ ਹੁੰਦਾ ਕਿ ਜਦੋਂ ਤੁਹਾਨੂੰ ਫੋਰਨ ਤੋਂ ਕੁਝ ਵੀ ਪੈਸਾ ਆ ਰਿਹਾ ਅਤੇ ਇੱਥੇ ਉਹਦਾ ਪ੍ਰੋਪਰ ਉਸ ਟਰੈਕ ਉਹਦਾ ਰਿਕਾਰਡ ਰੱਖਦਾ ਸਾਰਾ ਜਦੋਂ ਵੀ ਪੈਸਾ ਤੁਹਾਨੂੰ ਇੱਥੇ ਆ ਰਿਹਾ ਜ਼ਿਆਦਾਤਰ ਅਗਰ 10,000 ਤੋਂ ਉੱਪਰ ਦੀ ਟ੍ਰਾਂਜੈਕਸ਼ਨ ਹੈ ਅਤੇ ਉਹ ਬੈਂਕ ਰਿਪੋਰਟ ਕਰਦਾ ਉਸ ਟਰੈਕ ਨੂੰ ਅਤੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਮੇਕ ਸ਼ੋਰ ਕਰਨਾ ਕਿ ਕੋਈ ਇਲੀਗਲ ਐਕਟੀਵਿਟੀ 'ਤੇ ਨਹੀਂ ਹੋ ਰਹੀ ਕੋਈ ਮਨੀ ਲੌਂਡਰਿੰਗ 'ਤੇ ਨਹੀਂ ਹੋ ਰਹੀ ਕੁਛ ਐਵੇਂ ਦਾ ਪਰ ਅਗਰ ਤੁਸੀਂ ਤੁਹਾਡਾ ਆਪਣਾ ਪੈਸਾ ਤੁਸੀਂ ਉੱਥੋਂ ਟ੍ਰਾਂਸਫਰ ਕਰ ਰਹੇ ਹਾਂ ਜਿਹੜਾ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਲੈਟ ਸੇ ਤੁਸੀਂ ਉੱਥੇ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਪਈ ਸੀ ਤੁਹਾਡੀ ਉਦੋਂ ਤੁਸੀਂ ਟ੍ਰਾਂਸਫਰ ਸਟ੍ਰੇਟ ਅਵੇ ਨਹੀਂ ਕੀਤੀ ਤੁਸੀਂ ਬਾਅਦ ਵਿੱਚ ਕਰ ਲਈ ਉਹਦੇ 'ਤੇ ਕੋਈ ਦਿੱਕਤ ਨਹੀਂ ਹੈ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਜਾਂ ਸੋਰਸ ਹੈਗਾ ਉਹਦਾ ਕਿ ਪੈਸਾ ਕਿੱਥੋਂ ਆਇਆ
1: ਜੀ ਅਤੇ ਅੱਛਾ ਜੇਕਰ ਉਹ ਤੁਹਾਡੇ ਨਾਂ 'ਤੇ ਨਹੀਂ ਆ ਮਾਂ ਪਿਓ ਦੇ ਜਾਂ ਕਿਸੇ ਭੈਣ ਭਰਾ ਦੇ ਨਾਂ ਦੇ ਉੱਤੇ ਆ ਫਿਰ ਉਹਦੀਆਂ ਕੀ ਕੈਲਕੂਲੇਸ਼ਨਸ ਨੇ
0: ਸੋ ਉਸ ਕੇਸ ਦੇ ਵਿੱਚ ਡਿਪੈਂਡ ਕਰਦਾ ਕਿ ਉਹ ਪੈਸਾ ਤੁਹਾਨੂੰ ਕਿਉਂ ਦੇ ਰਹੇ ਨੇ ਅਗਰ ਤਾਂ ਲੈਟ ਸੇ ਤੁਹਾਡੇ ਪੇਰੈਂਟਸ ਤੁਹਾਨੂੰ ਮਦਦ ਕਰ ਰਹੇ ਨੇ ਤੁਸੀਂ ਇੱਥੇ ਘਰ ਲੈਣਾ ਤੁਹਾਨੂੰ ਗਿਫਟ ਦੇ ਤੌਰ 'ਤੇ ਪੈਸਾ ਦੇ ਰਹੇ ਨੇ ਪਰ ਉਹ ਜੈਨੂਅਨ ਗਿਫਟ ਆ ਉਹਦੇ 'ਚ ਕੋਈ ਓਬਲੀਗੇਸ਼ਨ ਨਹੀਂ ਹੈ ਤੁਹਾਨੂੰ ਕਿ ਤੁਸੀਂ ਉਹ ਪੈਸਾ ਵਾਪਸ ਕਰਨਾ ਉਹਨਾਂ ਨੂੰ ਉਸ ਕੇਸ ਦੇ ਵਿੱਚ ਇੱਥੇ ਕੋਈ ਗਿਫਟ ਟੈਕਸ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ
1: ਓਕੇ ਸੋ ਆਮ ਇੱਥੇ ਇੱਕ ਟਰਮ ਚੱਲਦੀ ਆ ਕਿ ਹਾਂ ਮਾਂ ਪਿਓ ਨੇ ਜੇ ਪੈਸਾ ਭੇਜਣਾ ਅਤੇ ਉਹ ਐਜ਼ ਏ ਗਿਫਟ ਭੇਜ ਸਕਦੇ ਆ ਕੀ ਉਹਦੀ ਕੋਈ ਲਿਮਿਟ ਵੀ ਆ ਜਾਂ ਫਿਰ ਇੱਥੇ ਵੀਜ਼ਾ ਸਟੇਟਸ ਵੀ ਮੈਟਰ ਕਰਦਾ
0: ਉਹਦੀ ਕੋਈ ਲਿਮਿਟ ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆ ਡਿਪੈਂਡ ਕਰਦਾ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ ਉਹ ਅਗਰ ਤੁਹਾਨੂੰ ਭੇਜਣਾ ਚਾਹੁੰਦੇ ਆ ਲੈਟ ਸੇ ਲੱਖ ਡੋਲਰ ਵੀ ਭੇਜਣਾ ਚਾਹੁੰਦੇ ਆ ਅਤੇ ਆਸਟ੍ਰੇਲੀਆ ਦੇ ਵਿੱਚ ਗਿਫਟ ਦੇ ਉੱਤੇ ਕੋਈ ਐਸ ਐਚ ਲਿਮਿਟ ਨਹੀਂ ਹੈਗੀ ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ ਹਰ ਕੰਟਰੀ ਦੇ ਆਪਣੇ ਰੂਲਸ ਹੁੰਦੇ ਨੇ ਕਿ ਕਿੰਨਾ ਪੈਸਾ ਉਸ ਕੰਟਰੀ ਤੋਂ ਬਾਹਰ ਜਾ ਸਕਦਾ ਇੰਡੀਆ ਦੇ ਵਿੱਚ ਉਹਨਾਂ ਦੇ ਆਪਣੇ ਰੂਲਸ ਨੇ ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰ ਦਿੰਦਾ ਥੋੜ੍ਹਾ ਜਿਵੇਂ ਇੰਡੀਆ ਦੇ ਵਿੱਚ ਟੋਟਲ ਜੋ ਲਿਮਿਟ ਉਹਨਾਂ ਨੇ ਸਰਕਾਰ ਨੇ ਤੈਅ ਕੀਤੀ ਉਹ ਤਕਰੀਬਨ US ਦੀ $2.5 lakh ਦੀ ਹੈਗੀ ਹੈ
1: ਓਕੇ
0: ਸੋ ਕਿ ਉਹਨਾਂ ਪੈਸਾ ਬਾਹਰ ਜਾ ਸਕਦਾ
1: ਇੱਕ ਕੋਈ ਇੰਡੀਅਨ
0: ਰੈਜ਼ੀਡੈਂਟ ਅਗਰ ਨਹੀਂ ਪੂਰੇ ਸਾਲ ਦਾ
1: ਅੱਛਾ ਪੂਰੇ ਸਾਲ
0: ਇੱਕ ਸਾਲ ਦੀ ਲਿਮਿਟ ਆ ਸੋ ਅਗਰ ਕੋਈ ਇੰਡੀਅਨ ਰੈਜ਼ੀਡੈਂਟ ਆ ਤੇ ਉਹ $2.5 lakh USD ਬਾਹਰ ਭੇਜ ਸਕਦਾ ਹੁਣ ਉਹਨਾਂ ਨੇ ਉਹਦੇ 'ਤੇ ਇੱਕ ਇੰਟਰੋਡਿਊਸ ਕੀਤਾ ਕਿ ਉਹਨਾਂ ਨੇ ਹੁਣ ਉਹ ਉਹਦੇ 'ਤੇ TCS ਕੱਟਦੇ ਨੇ ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਥਰੈਸ਼ਹੋਲਡ ਸੈਟਅਪ ਕੀਤੇ ਹੋਏ ਨੇ ਜਿਹਦੇ ਵਿੱਚ ਉਹ ਅਗਰ ਤੁਸੀਂ 10 lakh rupees ਤੋਂ ਵੱਧ ਭੇਜਦੇ ਹਾਂ ਉਸ ਤੋਂ ਉੱਪਰ ਅਤੇ ਉਹ TCS ਕੱਟਦੇ ਨੇ ਹੁਣ ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਪੈਸਾ ਕਿਉਂ ਬਾਹਰ ਜਾ ਰਿਹਾ ਜਿਵੇਂ ਅਗਰ ਨੋਰਮਲ ਗਿਫਟ ਵਗੈਰਾ ਜਾਂ ਕੋਈ ਇਨਵੈਸਟਮੈਂਟ ਪਰਪਸ ਲਈ ਜਾ ਰਿਹਾ ਅਤੇ ਫਿਰ ਉਹ ਨੋਰਮਲ ਕੈਟੇਗਰੀ ਦੇ ਵਿੱਚ ਆਉਂਦਾ ਜਿਹਦੇ 'ਤੇ ਪ੍ਰੋਪਰ TCS ਉਹ ਕੱਟਦੇ ਨੇ 20% TCS ਕੱਟਦੇ ਨੇ ਅਗਰ ਉਹ ਪੈਸਾ ਉਹਦੇ ਅਦਰ ਹੈਂਡ ਐਜੂਕੇਸ਼ਨ ਪਰਪਸ ਲਈ ਜਾ ਰਿਹਾ ਜਾਂ ਕੋਈ ਮੈਡੀਕਲ ਰੀਜ਼ਨ ਦੇ ਲਈ ਜਾ ਰਿਹਾ ਤਾਂ ਉਸ ਕੇਸ ਦੇ ਵਿੱਚ ਹੁਣ 2% ਕੱਟਦੇ ਨੇ ਉਹ TCS
1: ਓਕੇ
0: ਅਤੇ ਪਰ ਅਗਰ ਕੋਈ ਐਜੂਕੇਸ਼ਨ ਲੋਨ ਲੈ ਕੇ ਪ੍ਰੋਪਰ ਤੁਸੀਂ ਐਜੂਕੇਸ਼ਨ ਫੰਡਸ ਟ੍ਰਾਂਸਫਰ ਕਰਦੇ ਹਾਂ ਉਹਦੇ 'ਤੇ ਕੋਈ TCS ਨਹੀਂ ਕੱਟਿਆ ਜਾਂਦਾ ਹਾਂਜੀ
1: ਓਕੇ ਸੋ ਉਹ ਤਾਂ ਹੋ ਗਿਆ ਸਟੂਡੈਂਟਸ ਦੇ ਲਈ ਅੱਛਾ ਜੇ ਆਪਾਂ ਉੱਥੇ ਜੱਦੀ ਕਿਸੇ ਦੀ ਜਾਇਦਾਦ ਆ ਉਹ ਜੇ ਕੋਈ ਵੇਚਦਾ ਉਹਦੇ 'ਤੇ ਵੀ ਫਿਰ ਟੈਕਸ ਦੇਣਾ ਪਊਗਾ
0: ਸੋ ਅਗਰ ਤੁਸੀਂ ਪ੍ਰੋਪਰਟੀ ਇਨਹੈਰਿਟ ਕੀਤੀ, ਜਿਵੇਂ ਅਗਰ ਕੋਈ ਵੀ ਕਮਰਸ਼ਲ ਜਾਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਤੁਹਾਨੂੰ ਹੁਣ ਤੁਹਾਡੇ ਨਾਂ 'ਤੇ ਹੋ ਗਈ ਆ, ਉਹਨੂੰ ਸਟੇਟ ਵਿੱਚ ਜਦੋਂ ਤੁਹਾਡੇ ਨਾਮ 'ਤੇ ਹੋਈ ਆ ਉਸ ਟਾਈਮ ਉਹਦੇ 'ਤੇ ਨਹੀਂ ਟੈਕਸ ਲੱਗਣਾ, ਪਰ ਜਦੋਂ ਤੁਸੀਂ ਉਸ ਪ੍ਰੋਪਰਟੀ ਨੂੰ ਸੈੱਲ ਕਰੋਗੇ ਉਸ ਟਾਈਮ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪਏਗਾ। ਹੁਣ ਉਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਕਿ ਉਹ ਪ੍ਰੋਪਰਟੀ ਉਹਨਾਂ ਨੇ ਖਰੀਦੀ ਕਦੋਂ ਸੀ, ਜਦੋਂ ਤੁਹਾਨੂੰ ਪਾਸ ਔਨ ਹੋਈ ਪ੍ਰੋਪਰਟੀ।
1: ਓਕੇ,
0: ਲੈਟਸ ਸੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪ੍ਰੋਪਰਟੀ ਪਾਸ ਔਨ ਕੀਤੀ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ?
1: ਜੇ ਉਹ ਜੱਦੀ ਆ ਤੇ।
0: ਸੋ ਅਗਰ ਉਹ ਪ੍ਰੋਪਰਟੀ 20 ਸਤੰਬਰ 1985 ਤੋਂ ਪਹਿਲਾਂ ਉਹਨਾਂ ਨੇ ਬਾਏ ਕੀਤੀ ਸੀ, ਉਸ ਕੇਸ ਦੇ ਵਿੱਚ ਜਦੋਂ ਤੁਹਾਨੂੰ ਪਾਸ ਔਨ ਹੋਈ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਜੋ ਉਹਦੀ ਮਾਰਕੀਟ ਵੈਲਿਊ ਆ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ।
1: ਜਦੋਂ ਤੁਹਾਡੇ ਨਾਂ 'ਤੇ ਹੋਈ ਆ,
0: ਜਦੋਂ ਤੁਹਾਡੇ ਨਾਮ 'ਤੇ ਹੋਈ ਆ,
1: ਓਕੇ,
0: ਉਹ ਤੁਹਾਡਾ ਕੋਸਟ ਬੇਸ ਆ। ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਵੇਚੋਗੇ ਉਹਨੂੰ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਓਕੇ,
0: ਅਗਰ ਉਹਨਾਂ ਨੇ ਉਹ ਪ੍ਰੋਪਰਟੀ ਬਾਅਦ ਵਿੱਚ ਲਈ ਆ 20 ਸਤੰਬਰ 1985 ਤੋਂ ਬਾਅਦ ਜਦੋਂ ਇੱਥੇ CGT ਟੈਕਸ ਲੱਗਣਾ ਸ਼ੁਰੂ ਹੋਇਆ, ਉਸ ਕੇਸ ਦੇ ਵਿੱਚ ਜਿੰਨੇ ਦੀ ਪ੍ਰੋਪਰਟੀ ਉਹਨਾਂ ਨੇ ਖਰੀਦੀ ਸੀ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ, ਅਤੇ ਉਸ ਤੋਂ ਬਾਅਦ ਜਿੰਨੇ ਮੁਨਾਫੇ 'ਤੇ ਤੁਸੀਂ ਪ੍ਰੋਪਰਟੀ ਵਿਕੇਗੀ ਅਤੇ ਉਹਨੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਸੋ ਇੱਥੇ ਉਹ ਚੀਜ਼ ਨਹੀਂ ਲਾਗੂ ਹੋਊਗੀ ਕਿ ਮੈਂ ਵੈਲੂਏਸ਼ਨ ਕਰਵਾ ਲਈ ਜਿਸ ਦਿਨ ਮੈਂ ਪਰਮਾਨੈਂਟ ਹੋਇਆ?
0: ਪਰਮਾਨੈਂਟ ਵਾਲੀ ਸਿਨੈਰੀਓ ਤੇ ਸਟਿਲ ਉਹ ਐਪਲੀਕੇਬਲ ਹੋਏਗਾ।
1: ਸੋ ਉਹ ਇੱਥੇ ਵੀ ਲਾਗੂ ਹੋ ਜਾਊਗਾ
0: ਸੀ? ਹਾਂ,
1: ਅਗਰ ਕਿ ਆਪਾਂ ਉਹਦੀ ਉਸ ਦਿਨ ਦੀ ਵੈਲੂਏਸ਼ਨ ਆਪਾਂ ਕਰਵਾ ਲਈਏ ਤੇ ਵੇਚਣ ਤੋਂ ਲੈ ਕੇ ਤੇ ਉਹਦੇ ਦਰਮਿਆਨ ਦਾ ਜਿਹੜਾ ਵਾਧਾ ਵਾ ਉਹ ਫਿਰ ਉਹਦੇ ਚ ਆਪਾਂ ਆ ਜਾਂਦੇ। ਸੋ ਇਸ ਕਰਕੇ ਆਪਾਂ ਇਹ ਕਹਿ ਲਈਏ ਕਿ ਵੈਲੂਏਸ਼ਨ ਜਿਹੜੀ ਆ ਉਹ ਜ਼ਰੂਰੀ ਆ।
0: ਅਗਰ ਇੱਥੇ ਬੋਨ ਨਹੀਂ ਹੈ ਇੱਥੋਂ ਦਾ ਕਿ ਉਹ ਮਤਲਬ ਡੇ 1 ਤੋਂ ਹੀ ਰੈਜ਼ੀਡੈਂਟ ਨਹੀਂ ਹੈ ਹੋਇਆ ਪੱਕੇ ਤੌਰ 'ਤੇ, ਉਹ ਬਾਅਦ ਵਿੱਚ ਤੁਸੀਂ ਮਾਈਗ੍ਰੇਟ ਕੀਤੇ ਇੱਥੇ, ਉਸ ਕੇਸ ਦੇ ਵਿੱਚ ਉਹ ਸੇਮ ਰੂਲ ਅਪਲਾਈ ਹੋਣਗੇ ਕਿ ਜਿਸ ਟਾਈਮ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ, ਉਸ ਟਾਈਮ ਦੇ ਉੱਤੇ ਤੁਸੀਂ ਜੋ ਉਹਦੀ ਵੈਲਿਊਏਸ਼ਨ ਹੈਗੀ ਤੁਹਾਡੇ ਕੋਲ, ਜੋ ਵੀ ਐਸੈਟ ਤੁਸੀਂ ਵਰਲਡ ਵਾਈਡ ਤੁਸੀਂ ਹੋਲਡ ਕਰਦੇ ਆ, ਉਸ ਤੋਂ ਉੱਪਰ ਜੋ ਵੀ ਮੁਨਾਫੇ 'ਤੇ ਵੇਚੋਗੇ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ।
1: ਅੱਛਾ, ਇੱਕ ਤੁਸੀਂ ਸ਼ਬਦ ਯੂਜ਼ ਕੀਤਾ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ, ਐਗਰੀਕਲਚਰ ਵਿੱਚੋਂ ਜਿਹੜਾ ਮਿਸ ਹੋ ਗਿਆ ਜਾਂ ਵੱਖਰਾ ਆ?
0: ਐਗਰੀਕਲਚਰ ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ
1: ਕਿਹੜੀ ਆ
0: ਕਿਹੜੀ ਆ, ਮੇਨ ਤਾਂ ਕੈਪੀਟਲ ਗੇਨ ਮਤਲਬ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹੋਵੇ ਐਗਰੀਕਲਚਰਲ ਲੈਂਡ ਹੋਵੇ। ਇੰਡੀਆ ਦੇ ਵਿੱਚ ਐਗਰੀਕਲਚਰਲ ਲੈਂਡ 'ਤੇ ਟੈਕਸ ਨਹੀਂ ਹੈ ਸ਼ਾਇਦ, ਪਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਐਗਜ਼ੰਪਸ਼ਨ ਨਹੀਂ ਹੈਗੀ, ਜੋ ਜਿੰਨੇ ਦੀ ਤੁਸੀਂ ਪ੍ਰੋਪਰਟੀ ਲਈ ਹੈ ਜਿੰਨੇ ਦੀ ਤੁਸੀਂ ਵੇਚੋਗੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਹੋਏਗੀ ਉਹਦੀ।
1: ਓਕੇ, ਸੋ ਉਹ ਉੱਦਾਂ ਦਾ ਉੱਦਾਂ ਹੀ ਉਹ ਰੂਲ ਚੱਲੂਗਾ, ਡਜ਼ਨਟ ਮੈਟਰ ਕਿ ਉਹ ਕਿਹੜੀ ਲੈਂਡ ਹੈ। ਇਸ ਤੋਂ ਇਲਾਵਾ ਇੱਕ ਰੁਝਾਨ ਹੋ ਰਿਹਾ ਕਿ ਆਪਾਂ ਜਿਹੜਾ ਇੱਧਰੋਂ ਮੰਨ ਲਓ ਉੱਧਰ ਭੇਜਦੇ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਉੱਧਰ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਰਹੇ ਆ, ਬੜੀਆਂ ਸਾਰੇ ਐਡਵਰਟਾਈਜ਼ਮੈਂਟ ਵੀ ਚੱਲ ਰਹੀਆਂ ਵੀ ਉੱਥੇ ਤੁਸੀਂ ਇਨਵੈਸਟ ਕਰ ਦਿਉ, ਉੱਥੇ ਤੁਹਾਡਾ ਜ਼ਿਆਦਾ ਵਾਧਾ ਮਿਲਦਾ ਵਾ, ਜਾਂ ਹੋਰ ਕਿਤੇ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਆਪਾਂ ਇੱਧਰੋਂ ਪੈਸਾ ਉੱਧਰ ਭੇਜਦੇ ਹਾਂ, ਕੀ ਉਹਦੇ 'ਤੇ ਵੀ ਕੁਛ ਦੇਣਾ ਲੈਣਾ ਪੈਂਦਾ?
0: ਸੋ ਜਦੋਂ ਤੁਸੀਂ ਪੈਸਾ ਭੇਜ ਰਹੇ ਹੋ ਉਸ ਟਾਈਮ ਦੇ ਉੱਤੇ ਮਤਲਬ ਸਟ੍ਰੇਟ ਅਵੇ ਉਹਦਾ ਕੁਛ ਨਹੀਂ ਕਰਨਾ ਹੁੰਦਾ,
1: ਉੱਥੇ ਕਰਨਾ ਜੋ ਕਰਨਾ ਇੱਥੇ ਨਹੀਂ। ਓਕੇ,
0: ਹਾਂਜੀ, ਉਹ ਤੁਹਾਡੀ ਇਨਵੈਸਟਮੈਂਟ ਹੈ ਬੇਸਿਕਲੀ, ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ। ਅਗਰ ਤੁਸੀਂ ਅੱਜ ਕੱਲ੍ਹ ਜ਼ਿਆਦਾ ਚੱਲ ਰਿਹਾ ਕਿ ਇੰਡੀਆ 'ਚ ਕਾਫੀ ਇਨਵੈਸਟਮੈਂਟਸ ਹੋ ਰਹੀ ਇੱਥੋਂ, ਜਾਂ ਪਿੱਛੇ ਜੇ ਕਾਫੀ ਲਾ ਲਓ ਕਿ ਹੋਰ ਕੰਟਰੀਜ਼ ਦੇ ਵਿੱਚ ਦੁਬਈ ਦੇ ਵਿੱਚ ਕਾਫੀ ਲੋਕਾਂ ਨੇ ਇਨਵੈਸਟ ਕੀਤਾ, ਮੇਨ ਇਹ ਹੈ ਕਿ ਜਦੋਂ ਤੁਸੀਂ ਜਿੱਥੇ ਵੀ ਇਨਵੈਸਟ ਕੀਤਾ ਉਹ ਇਨਵੈਸਟਮੈਂਟ ਦੇ ਉੱਪਰ ਜੋ ਵੀ ਤੁਹਾਡੀ ਰਿਟਰਨ ਆ ਰਹੀ ਹੈ ਉਹ ਟੈਕਸੇਬਲ ਹੈ। ਜਿਵੇਂ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ 'ਤੇ ਤੁਹਾਨੂੰ ਫਿਰ ਰੈਂਟ ਆ ਰਿਹਾ, ਉਹ ਤੁਹਾਡੀ ਇਨਕਮ ਹੈ, ਸੋ ਉਹ ਤੁਸੀਂ ਇੱਥੇ ਡਿਕਲੇਅਰ ਕਰਨੀ ਹੈ। ਤੁਸੀਂ ਖਰਚੇ ਵੀ ਆਪਣੇ ਕਰ ਸਕਦੇ ਹੋ ਉਹਦੇ 'ਚੋਂ ਕਲੇਮ, ਬਟ ਮੇਨ ਇਜ਼ ਕਿ ਜੋ ਵੀ ਤੁਹਾਨੂੰ ਉੱਥੋਂ ਮੁਨਾਫਾ ਆ ਰਿਹਾ ਜਦੋਂ ਕੱਲ੍ਹ ਨੂੰ ਵੇਚੋਗੇ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਵੀ ਉਹ ਡਿਕਲੇਅਰ ਹੋਏਗੀ ਇੱਥੇ, ਅਤੇ ਜੋ ਵੀ ਉਹਦੇ 'ਤੇ ਬਣਦਾ ਟੈਕਸ ਆ ਉਸ ਟਾਈਮ 'ਤੇ ਕੈਲਕੂਲੇਟ ਹੋਏਗਾ। ਸੋ ਤੁਸੀਂ ਇਨਵੈਸਟ ਕਿੱਥੇ ਵੀ ਕਰ ਸਕਦੇ ਹੋ ਵਰਲਡ ਵਾਈਡ, ਇਹੋ ਜਿਹੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਸਿਰਫ ਆਸਟ੍ਰੇਲੀਆ 'ਚ ਇਨਵੈਸਟ ਕਰਨਾ।
1: ਸੋ ਇੱਦਾਂ ਦੀ ਕੋਈ ਓਬਲੀਗੇਸ਼ਨ ਨਹੀਂ ਹੈ?
0: ਨਹੀਂ।
1: ਅਤੇ ਇਹਦਾ ਮਤਲਬ ਕਿ ਮੈਂ ਇਹ ਸੋਚ ਰਿਹਾ ਸੀ ਕਿ ਜਦੋਂ ਮੰਨ ਲਓ ਹੁਣ ਆਪਾਂ ਇੱਥੋਂ ਪੈਸਾ ਭੇਜਿਆ, ਕੋਈ ਪ੍ਰੋਪਰਟੀ ਆਪਾਂ ਬਾਏ ਕਰ ਲਈ, ਪਰ ਆਈ ਥਿੰਕ ਕਿ ਉਹਦੇ ਵਿੱਚ ਬਹੁਤ ਲੋਕਾਂ ਦੇ ਫਿਰ ਇਹ ਧਿਆਨ ਦੇ ਵਿੱਚ ਚੀਜ਼ ਨਹੀਂ ਹੋਊਗੀ ਕਿ ਜਦੋਂ ਆਪਾਂ ਵਾਪਸ ਲਿਆਉਣਾ ਵਾ ਤਾਂ ਉਹਦੇ ਉੱਤੇ ਵੀ ਫਿਰ ਦੁਬਾਰਾ ਤੋਂ ਟੈਕਸ ਪੈਣੇ ਆ, ਫਿਰ ਉਹ ਦੁਬਾਰਾ ਜਿਹੜੇ ਡੋਲਰ ਵੈਲਿਊ ਆ ਉਹਦਾ ਵੀ ਫਰਕ ਉੱਤੇ ਥੱਲੇ ਹੋਣਾ ਵਾ। ਸੋ ਕੁੱਲ ਮਿਲਾ ਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਨੂੰ ਨੁਕਸਾਨ ਜਾਂ ਫਾਇਦੇ ਦੇ ਵਿੱਚ ਕੈਲਕੂਲੇਟ ਕਰਨੀਆਂ ਚਾਹੀਦੀਆਂ, ਜਿਹੜੀਆਂ ਕਿ ਸ਼ਾਇਦ ਆਪਾਂ ਉਦੋਂ ਨਹੀਂ ਧਿਆਨ ਦੇ ਵਿੱਚ ਆਪਾਂ ਰੱਖਦੇ ਜਦੋਂ ਆਪਾਂ ਕੁਛ ਖਰੀਦਣਾ
0: ਕਰਦੇ। ਇਨਵੈਸਟਮੈਂਟ ਤੇ ਇਨਵੈਸਟਮੈਂਟ ਹੈ, ਤੁਸੀਂ ਕਿੱਥੇ ਵੀ ਕਰ ਰਹੇ ਹੋ। ਆਸਟ੍ਰੇਲੀਆ ਦਾ ਰੂਲ ਹੈ ਕਿ ਤੁਸੀਂ ਅਗਰ ਇਨਵੈਸਟ ਕੀਤਾ, ਤੁਸੀਂ ਉਹਦੇ 'ਤੇ ਪੈਸਾ ਕਮਾਇਆ ਅਤੇ ਉਹਦਾ ਆਪਣਾ ਬਣਦਾ ਟੈਕਸ ਪੇ ਕਰੋ। ਅਗਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਹਾਨੂੰ ਉਹਦਾ ਟੈਕਸ ਪੇ ਕਰਨਾ ਪੈਣਾ। ਸੋ ਚਾਹੇ ਪ੍ਰੋਪਰਟੀ ਤੁਸੀਂ ਇੱਥੇ ਲਈ ਹੈ, ਚਾਹੇ ਪ੍ਰੋਪਰਟੀ ਤੁਸੀਂ ਇੰਡੀਆ 'ਚ ਲਈ ਹੈ ਜਾਂ ਕਿਸੇ ਹੋਰ ਕੰਟਰੀ 'ਚ ਲਈ ਹੈ, ਜੋ ਤੁਹਾਡਾ ਪ੍ਰੋਪਰਟੀ 'ਚੋਂ ਤੁਸੀਂ ਕਮਾਇਆ ਉਹਦਾ ਇੱਥੇ ਟੈਕਸ ਪੇ ਕਰੋ। ਸੋ ਡਬਲ ਟੈਕਸ ਨਹੀਂ, ਮਤਲਬ ਜੋ ਬਣਦਾ ਟੈਕਸ ਹੈ ਜਦੋਂ ਤੁਸੀਂ ਸੈੱਲ ਕੀਤੀ ਪ੍ਰੋਪਰਟੀ ਉਦੋਂ ਹੀ ਤੁਹਾਨੂੰ ਉਹਦਾ ਕੈਪੀਟਲ ਗੇਨ ਟੈਕਸ ਪੇ ਕਰਨਾ ਪੈਣਾ। ਪਰ ਜਦੋਂ ਤੁਸੀਂ ਇਨਵੈਸਟ ਕੀਤਾ ਉਸ ਟਾਈਮ ਦੇ ਉੱਤੇ ਤੁਸੀਂ ਤਾਂ ਰਿਕਾਰਡ ਕੀਪਿੰਗ ਵੈਸੇ ਰੱਖਣੀ ਹੈ ਕਿ ਕਿੰਨਾ ਤੁਸੀਂ ਪੈਸਾ ਲਗਾ ਚੁੱਕੇ।
1: ਅੱਛਾ, ਹੈਗਾ ਕਿੰਨਾ ਕਿ ਹੈ ਟੈਕਸ ਜਿਹੜਾ ਕੋਈ ਬਾਹਰੋਂ ਅੰਦਰੋਂ ਮੰਨ ਲਓ ਇਸ ਟਾਈਮ ਸੁਣ ਰਿਹਾ ਵਾ, ਆਸਟ੍ਰੇਲੀਆ ਵਾਲੇ ਨੂੰ ਤਾਂ ਥੋੜ੍ਹਾ ਜਿਹਾ ਭੇਦ ਹੋਊਗਾ, ਉਹਦੇ ਲਈ ਥੋੜ੍ਹਾ ਜਿਹਾ ਆਪਾਂ ਦੱਸ ਦਈਏ ਕਿ ਟੈਕਸ ਹੁੰਦਾ ਕਿੰਨਾ ਕਿ ਹੈ।
0: ਕੈਪੀਟਲ ਗੇਨ ਦਾ ਕੋਈ ਇੱਥੇ ਕੋਈ ਫਿਕਸ ਪਰਸੈਂਟੇਜ ਨਹੀਂ ਹੈਗੀ। ਇਹ ਡਿਪੈਂਡ ਕਰਦਾ ਕਿ ਤੁਹਾਡੀ ਟੋਟਲ ਇਨਕਮ ਕਿੰਨੀ ਹੈ, ਤੁਹਾਡੀ ਮਾਰਜਨਲ, ਤੁਹਾਡਾ ਟੈਕਸ ਰੇਟ ਤੁਸੀਂ ਕਿਸ ਬ੍ਰੈਕਟ 'ਚ ਫੋਲ ਕਰਦੇ ਹਾਂ। ਫੋਰ ਐਗਜ਼ਾਮਪਲ, ਤੁਸੀਂ ਅਗਰ ਕੋਈ ਬੰਦਾ ਜਿਹਦੀ ਇਨਕਮ ਘੱਟ ਹੈ ਇੱਥੇ 40-50 ਹਜ਼ਾਰ ਇਨਕਮ ਆ, 50,000 ਇਨਕਮ ਅਗਰ ਐਗਜ਼ਾਮਪਲ, ਸੋ ਉਹਨੂੰ ਆਪਣਾ ਉਹਦਾ ਮਾਰਜਨਲ ਟੈਕਸ ਰੇਟ 30% ਹੈ, 30% ਟੈਕਸ ਲੱਗਣਾ। ਜਿਵੇਂ ਤੁਸੀਂ ਕਰੋਸ ਕੀਤੀ 1,35,000 ਤੋਂ ਉੱਪਰ ਹੋ ਗਈ ਇਨਕਮ, ਅਤੇ 37% ਟੈਕਸ ਹੋ ਜਾਣਾ। ਸੋ ਇਸ ਤਰ੍ਹਾਂ ਮਤਲਬ ਤੁਹਾਡੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਇਨਕਮ ਉਹਦੇ 'ਚ ਹੈਗੇ ਹਾਂ, ਅਤੇ ਤੁਹਾਡਾ ਮਾਰਜਨਲ ਟੈਕਸ ਰੇਟ ਦੇ ਹਿਸਾਬ ਨਾਲ ਤੁਹਾਡਾ ਟੈਕਸ ਕੈਲਕੂਲੇਟ ਹੋਏਗਾ, ਨਾ ਕਿ ਕੋਈ ਫਿਕਸ ਪਰਸੈਂਟੇਜ ਆ।
1: ਓਕੇ, ਸੋ ਬਾਕੀ ਜਿਹੜਾ ਵਾ ਉਹ ਇੱਥੇ ਉੱਦਾਂ ਹੀ, ਜਿੱਦਾਂ ਜਿੱਦਾਂ ਤੁਹਾਡੀ ਕਮਾਈ ਵੱਧਦੀ ਗਈ ਅੱਗੇ ਬ੍ਰੈਕਟ ਚੇਂਜ ਹੁੰਦੀ ਗਈ ਉਸ ਹਿਸਾਬ ਦੇ ਨਾਲ।
0: ਹਾਂਜੀ, ਸੋ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਲੌਂਚ ਕਰਨੀ ਆ, ਉਹਦੇ ਵਿੱਚ ਤੁਹਾਡੀਆਂ ਸਾਰੀ ਇਨਕਮ ਕੈਲਕੂਲੇਟ ਹੋ ਜਾਣੀ ਹੈ। ਤੁਸੀਂ ਸੈਲਰੀ ਆ ਰਹੀ ਤੁਹਾਨੂੰ, ਕੋਈ ਇੱਥੇ ਇੰਟਰਸਟ ਇਨਕਮ ਆ ਰਹੀ ਹੈ, ਕੋਈ ਡਿਵੀਡੈਂਡ ਆ ਰਿਹਾ, ਤੁਸੀਂ ਸਾਈਡ 'ਤੇ ਬਿਜ਼ਨਸ ਚਲਾ ਰਹੇ ਹੋ ਉਹਦਾ ਪ੍ਰੋਫਿਟ ਆ ਰਿਹਾ, ਪਲੱਸ ਜੋ ਵੀ ਫੋਰਨ ਤੋਂ ਇਨਕਮ ਆ ਰਹੀ ਹੈ, ਉਹ ਸਾਰੀ ਇਨਕਮ ਕਲੱਬ ਕਰਕੇ ਜੋ ਵੀ ਤੁਹਾਡਾ ਟੋਟਲ ਟੈਕਸੇਬਲ ਇਨਕਮ ਬਣੇਗੀ ਉਹਦੇ 'ਤੇ ਟੈਕਸ ਕੈਲਕੂਲੇਟ ਹੋ ਜਾਂਦਾ।
1: ਅੱਛਾ, ਇੱਕ ਜਿਹੜੇ ਬਹੁਤ ਸਾਰੇ ਲੋਕ ਹੈ ਐਨ ਆਰ ਆਈਜ਼ ਨੇ, ਉਹਨਾਂ ਦੇ ਉੱਥੇ ਬੈਂਕ ਅਕਾਊਂਟ, ਉਹਨਾਂ ਦੇ ਖਾਤਿਆਂ ਦੇ ਵਿੱਚ ਉੱਥੇ ਪੈਸੇ ਪਏ, ਜਾਂ ਉੱਥੇ ਮੰਨ ਲਓ ਉਹਨਾਂ ਨੇ ਆਪਣਾ ਕੋਈ ਗਹਿਣਾ ਗੱਟਾ ਉੱਥੇ ਰੱਖਿਆ, ਉਹ ਜਦੋਂ ਚੀਜ਼ਾਂ ਆਪਾਂ ਲਿਆਉਂਦੇ ਕਰਦੇ ਹਾਂ ਉਹਦੇ ਉੱਤੇ ਕੀ ਟੈਕਸ ਓਬਲੀਗੇਸ਼ਨਸ ਨੇ?
0: ਸੋ ਸੇਮ ਥਿੰਗ ਹੀ ਹੈ, ਹੁਣ ਜਿਵੇਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਜਿਵੇਂ ਕਾਫੀ ਤੁਸੀਂ ਸੁਣਿਆ ਹੋਏਗਾ ਐਨ ਆਰ ਈ ਅਕਾਊਂਟਸ ਹੋ ਗਏ ਜਾਂ ਐਨ ਆਰ ਓ ਅਕਾਊਂਟਸ ਹੋ ਗਏ। ਐਨ ਆਰ ਈ ਅਕਾਊਂਟਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਤੁਹਾਡਾ ਅਕਾਊਂਟ ਤਾਂ ਓਪਨ ਹੈ, ਪਰ ਉਹ ਪੈਸਾ ਜੋ ਵੀ ਆ ਤੁਸੀਂ ਇੱਥੋਂ ਇਨਵੈਸਟ ਕੀਤਾ, ਪੈਸਾ ਇੱਥੋਂ ਦੀ ਉੱਥੇ ਗਿਆ।
1: ਐਨ ਆਰ ਈ
0: ਨੋਨ ਰੈਜੀਡੈਂਟ ਐਕਸਟਰਨਲ।
1: ਓਕੇ,
0: ਸੋ ਜਿਹਦਾ ਮਤਲਬ ਕਿ ਪੈਸਾ ਇੱਥੋਂ ਬਾਹਰੋਂ ਉੱਥੇ ਗਿਆ। ਇੰਡੀਆ ਦੇ ਵਿੱਚ ਐਨ ਆਰ ਈ ਅਕਾਊਂਟ 'ਤੇ ਤੁਹਾਨੂੰ ਜੋ ਵੀ ਇੰਟਰਸਟ ਮਿਲਦਾ ਇੰਡੀਆ 'ਚ ਉਹ ਟੈਕਸ ਫਰੀ ਹੁੰਦਾ, ਜੋ ਮੇਰੀ ਨੌਲੇਜ ਦੇ ਹਿਸਾਬ ਨਾਲ। ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਸਟਿਲ ਉਹਦਾ ਟੈਕਸ ਪੇ ਕਰਨਾ ਪੈਂਦਾ, ਸੋ ਜੋ ਵੀ ਤੁਹਾਨੂੰ ਇੰਟਰਸਟ ਉਹਦੇ 'ਤੇ ਅਰਨ ਹੁੰਦਾ, ਜੋ ਪੈਸਾ ਤੁਹਾਡਾ ਪਿਆ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ। ਜਿਹੜਾ ਐਨ ਆਰ ਓ ਅਕਾਊਂਟ ਹੈ ਉਹ ਹੈਗਾ ਨੋਨ ਰੈਜੀਡੈਂਟ ਓਰਡਨਰੀ, ਉਹਦੇ ਵਿੱਚ ਜ਼ਿਆਦਾਤਰ ਹੁੰਦਾ ਕਿ ਜੋ ਤੁਹਾਨੂੰ ਇੰਡੀਆ ਤੋਂ ਇਨਕਮ ਆਨ ਹੋਈ ਉਹ ਤੁਹਾਡੀ ਉਸ ਅਕਾਊਂਟ 'ਚ ਹੈਗੀ ਹੈ। ਜਿਵੇਂ ਤੁਹਾਨੂੰ ਉੱਥੋਂ ਕੋਈ ਰੈਂਟ ਆ ਰਿਹਾ ਜਾਂ ਉੱਥੇ ਕੋਈ ਇਨਵੈਸਟਮੈਂਟ ਤੋਂ ਇਨਕਮ ਆ ਰਹੀ ਹੈ, ਉਹ ਫਿਰ ਇੰਡੀਆ ਦੇ ਵਿੱਚ ਤੁਹਾਨੂੰ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ, ਅਤੇ ਜੋ ਟੈਕਸ ਤੁਸੀਂ ਉਹਦੇ 'ਤੇ ਪੇ ਕੀਤਾ ਆਸਟ੍ਰੇਲੀਆ ਦੇ ਵਿੱਚ ਅਗੇਨ ਤੁਹਾਨੂੰ ਉਹ ਇਨਕਮ 'ਚ ਆਪਣੇ ਇੰਕਲੂਡ ਕਰਨਾ, ਅਤੇ ਤੁਹਾਨੂੰ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਫੋਰਨ ਇਨਕਮ ਟੈਕਸ ਆਫਸੈਟ ਉਹਦੇ 'ਤੇ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ। ਪਰ ਇੱਥੇ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ ਜੋ ਵੀ ਤੁਹਾਡੀ ਜੋ ਵੀ ਉੱਥੇ ਤੁਸੀਂ ਕਮਾ ਰਹੇ ਹੋ। ਅਗਰ ਤੁਸੀਂ ਪੈਸਾ ਕਿਸੇ ਨੂੰ ਲੋਨ ਦਿੱਤਾ ਉੱਥੇ, ਤੁਹਾਨੂੰ ਉਹ ਇੰਟਰਸਟ ਪੇ ਕਰ ਰਿਹਾ ਉਹਦਾ, ਜਾਂ ਫਿਰ ਬੈਂਕ 'ਚ ਪੈਸਾ ਪਿਆ ਆ ਸੇਵਿੰਗ ਅਕਾਊਂਟ ਦੇ ਵਿੱਚ ਅਤੇ ਉੱਥੋਂ ਵਿਆਜ ਆ ਰਿਹਾ, ਉਹ ਸਾਰਾ ਇੱਥੇ ਇੰਕਲੂਡ ਕਰਨਾ ਪੈਂਦਾ ਤੁਹਾਨੂੰ ਜੇ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿ ਰਹੇ ਹੋ।
1: ਦੱਸਣਾ ਪੈਂਦਾ ਵਾ ਜਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਅਤੇ ਉਹ ਪਤਾ ਲੱਗ ਜਾਂਦਾ।
0: ਉੱਥੋਂ ਦੇ ਬੈਂਕ ਉੱਥੋਂ ਦੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਕਿ ਇਸ ਪਰਸਨ ਦਾ ਇੰਨਾ ਟੋਟਲ ਇੰਟਰਸਟ ਗਿਆ ਜਾਂ ਜੋ ਵੀ ਹੋ ਰਿਹਾ। ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਫਿਰ ਆਸਟ੍ਰੇਲੀਆ ਦੇ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਅਤੇ ਸੋ ਅਗਰ ਤੁਹਾਨੂੰ ਕੋਈ ਇਹੋ ਜਿਹੀ ਇਨਕਮ ਆ ਰਹੀ ਹੈ, ਬੈਟਰ ਇਹੀ ਹੈ ਕਿ ਤੁਸੀਂ ਉਹਨੂੰ ਡਿਕਲੇਅਰ ਕਰੋ
1: ਪਹਿਲਾਂ ਹੀ,
0: ਨਾ ਕਿ ATO ਦੀ ਵੇਟ ਕਰੋ ਕਿ ਉਹ ਫਾਇੰਡ ਆਊਟ ਕਰਕੇ ਤੁਹਾਡੇ ਕੋਲੋਂ ਆਉਣ। ਬੈਟਰ ਹੈ ਕਿ ਤੁਸੀਂ ਜੋ ਤੁਹਾਡੀ ਇਨਕਮ ਆ ਰਹੀ ਹੈ ਪਹਿਲਾਂ ਹੀ ਦੱਸ ਦਿਉ, ਸੋ ਤੁਹਾਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਫਿਰ।
1: ਅੱਛਾ, ਜਿਹੜਾ ਇਸ ਤੋਂ ਇਲਾਵਾ ਕਈ ਬਹੁਤ ਸਾਰੇ ਲੋਕ ਜਿਹੜੇ ਉੱਥੇ ਵੀ ਜੋਬ ਕਰਦੇ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਗਏ ਜਾਂ ਫਿਰ ਮਾਂ ਪਿਓ ਬਹੁਤ ਇੱਥੇ ਆ ਕੇ ਬਾਅਦ ਵਿੱਚ ਸ਼ਿਫਟ ਹੋਏ ਜਿਨ੍ਹਾਂ ਦੇ ਉੱਥੇ ਕੰਮ ਕਾਰ ਚੱਲਦੇ ਸੀ ਜਾਂ ਜੋਬ ਕਰਦੇ ਸੀ, ਪੈਨਸ਼ਨ ਸੀ ਉਹਨਾਂ ਦੀ, TADA ਸੀ, ਉਹ ਸਭ ਨੂੰ ਲੈ ਕੇ ਕੀ ਰੂਲ ਹੈ?
0: ਸੋ ਇਨਕਮ ਜੋ ਵੀ ਤੁਹਾਨੂੰ ਆ ਰਹੀ ਹੈ
1: ਕਿਸੇ ਵੀ ਤਰ੍ਹਾਂ ਦੀ,
0: ਚਾਹੇ ਪੈਨਸ਼ਨ ਵੀ ਆ ਰਹੀ ਹੈ ਚਾਹੇ ਪੈਨਸ਼ਨ ਵੀ ਆ ਰਹੀ ਹੈ, ਹਰ ਕੰਟਰੀ ਦੇ ਆਪਣੇ ਰੂਲਸ ਨੇ, ਉਹ ਉਸ ਇਨਕਮ ਨੂੰ ਕਿਵੇਂ ਟੈਕਸ ਲਗਾਉਂਦੀ ਹੈ। ਕੁਛ ਇਨਕਮ ਉੱਥੇ ਟੈਕਸ ਫਰੀ ਹੋ ਸਕਦੀਆਂ ਨੇ ਉਸ ਕੰਟਰੀ ਦੇ ਵਿੱਚ, ਕਈਆਂ ਦੇ ਉਹ ਟੈਕਸ ਕਲੈਕਟ ਕਰਨਗੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ। ਅਗਰ ਤੁਹਾਨੂੰ ਪੈਨਸ਼ਨ ਵੀ ਆ ਰਹੀ, ਉਹ ਵੀ ਇੱਥੇ ਡਿਕਲੇਅਰ ਕਰਨੀ ਪਏਗੀ, ਕਿਉਂਕਿ ਉੱਥੋਂ ਦੀ ਪੈਨਸ਼ਨ ਇੱਥੋਂ ਦੇ ਸੁਪਰ ਨਾਲੋਂ ਡਿਫਰੈਂਟ ਆ। ਸੋ ਉਹ ਤੁਹਾਨੂੰ ਇੱਥੇ ਡਿਕਲੇਅਰ ਕਰਨੀ ਪਏਗੀ। ਜੇ ਤੁਹਾਡਾ ਕੋਈ ਉੱਥੇ ਟੈਕਸ ਆਲਰੇਡੀ ਪੇਡ ਆ, ਤਾਂ ਉਹਦਾ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਏਗਾ।
1: ਓਕੇ, ਅੱਛਾ, ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਆਪਾਂ ਜਿਹੜੇ ਉੱਥੋਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਚੱਲਦਾ ਵੀ ਤੁਸੀਂ ਜੇ ਪੈਸੇ ਮੰਗਾਉਣੇ ਆ ਅਤੇ ਮਾਂ ਪਿਓ ਜੇ ਗਿਫਟ ਭੇਜ ਰਿਹਾ ਤਾਂ ਉਹ ਦੈਟਸ ਫਾਈਨ। ਅੱਛਾ, ਜਿਹੜਾ ਜਿੱਦਾਂ ਆਪਾਂ ਇੱਥੇ ਪੈਸੇ ਕਈ ਵਾਰੀ ਪਾਉਂਦੇ ਆਪਾਂ ਕੰਪਨੀ ਦੇ ਵਿੱਚ, ਲੋਨ ਅਮਾਊਂਟ ਹੋ ਜਾਂਦਾ, ਕੀ ਉਹ ਵੀ ਓਵਰਸੀਜ਼ ਤੋਂ ਹੋ ਜਾਂਦਾ ਜਾਂ ਉੱਥੇ ਡਿਫਰੈਂਟ ਲਾਗੂ ਹੁੰਦੀਆਂ ਨੇ ਓਬਲੀਗੇਸ਼ਨਸ?
0: ਪੈਸਾ ਉੱਥੋਂ ਜਿਸ ਵੇ ਨਾਲ ਵੀ ਆ ਰਿਹਾ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਹੀ ਤੈਅ ਹੁੰਦੀ। ਅਗਰ ਪੇਰੈਂਟਸ, ਜਿਵੇਂ ਪਹਿਲੇ ਅਸੀਂ ਦੱਸਿਆ ਸੀ ਕਿ ਅਗਰ ਪੈਸਾ ਉਹ ਭੇਜ ਰਹੇ ਨੇ, ਤੁਹਾਨੂੰ ਗਿਫਟ ਦੇ ਰਹੇ ਨੇ, ਪੇਰੈਂਟਸ ਦੇ ਰਹੇ ਨੇ, ਬ੍ਰਦਰ ਸਿਸਟਰ ਕੋਈ ਵੀ ਤੁਹਾਡਾ ਰੈਲੇਟਿਵ ਤੁਹਾਨੂੰ ਪੇਮੈਂਟ ਇੱਥੇ ਦੇ ਰਿਹਾ, ਟ੍ਰਾਂਸਫਰ ਕਰ ਰਿਹਾ, ਅਤੇ ਜਿਹਦੇ 'ਚ ਤੁਹਾਡੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਪੈਸਾ ਵਾਪਸ ਦੇਣਾ, ਉਹਨਾਂ ਨੇ ਪੱਕੇ ਤੌਰ 'ਤੇ ਤੁਹਾਨੂੰ ਗਿਫਟ ਦਿੱਤਾ, ਜਿਹਦੇ ਵਿੱਚ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਰਿਕਾਰਡ ਕੀਪਿੰਗ ਪ੍ਰੋਪਰ ਰੱਖੋ, ਉਹਨਾਂ ਤੋਂ ਇੱਕ ਪ੍ਰੋਪਰ ਲੈਟਰ ਲਿਖਵਾ ਲਓ ਕਿ ਉਹ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ, ਅਤੇ ਬੈਂਕ ਦਾ ਰਿਕਾਰਡ ਰੱਖੋ ਉੱਥੋਂ ਦਾ ਵੀ ਕਿ ਉੱਥੋਂ ਪੈਸਾ ਟ੍ਰਾਂਸਫਰ ਹੋਇਆ, ਅਤੇ ਇੱਥੇ ਵੀ ਆਪਣੀ ਬੈਂਕ ਸਟੇਟਮੈਂਟ ਆਪਣੀ ਰਿਕਾਰਡ 'ਚ ਰੱਖ ਲਓ ਕਿ ਪੈਸਾ ਇਸ ਤਰੀਕ ਨੂੰ ਉੱਥੇ ਰਿਸੀਵ ਹੋਇਆ, ਅਤੇ ਲੈਟਰ ਨਾਲ ਮੈਚਿੰਗ ਹੈ ਕਿ ਉਸ ਡੇਟ ਨੂੰ ਉਹ ਪੈਸਾ ਉਹਨਾਂ ਨੇ ਤੁਹਾਨੂੰ ਗਿਫਟ ਦਿੱਤਾ। ਫਿਰ ਤਾਂ ਕੋਈ ਇਸ਼ੂ ਨਹੀਂ ਹੈ, ਕਿਉਂਕਿ ਗਿਫਟ ਦੇ ਉੱਤੇ ਕੋਈ ਟੈਕਸ ਨਹੀਂ ਹੈ। ਅਗਰ ਉਹ ਤੁਹਾਨੂੰ ਲੋਨ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੀ ਓਬਲੀਗੇਸ਼ਨ ਹੈ ਕਿ ਤੁਸੀਂ ਪੈਸਾ ਉਹਨਾਂ ਨੂੰ ਵਾਪਸ ਦੇਣਾ, ਫਿਰ ਉਸ ਕੇਸ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਇੰਟਰਸਟ ਕੋਈ ਪੇ ਕਰਦੇ ਹਾਂ, ਤਾਂ ਉਹਦੀ ਟ੍ਰੀਟਮੈਂਟ ਵੀ ਤੁਸੀਂ ਕਰ ਸਕਦੇ ਹੋ। ਇੰਟਰਸਟ ਤੁਹਾਡਾ ਡਿਪੈਂਡ ਕਰਦਾ ਕਿ ਇੱਥੇ ਤੁਸੀਂ ਉਹ ਪੈਸਾ ਕਿਵੇਂ ਯੂਜ਼ ਕੀਤਾ। ਅਗਰ ਤੁਸੀਂ ਆਪਣਾ ਘਰ ਬਾਏ ਕੀਤਾ, ਫਿਰ ਤਾਂ ਉਹ ਇੰਟਰਸਟ ਤੁਹਾਡਾ ਕਲੇਮ ਨਹੀਂ ਹੁੰਦਾ, ਪਰ ਅਗਰ ਤੁਸੀਂ ਉਹਨੂੰ ਇਨਵੈਸਟ ਕੀਤਾ ਅਤੇ ਪੈਸਾ ਤੁਸੀਂ ਬੋਰੋ ਕੀਤਾ ਸੀ ਆਪਣੇ ਕਿਸੇ ਰੈਲੇਟਿਵ ਤੋਂ, ਤੁਸੀਂ ਇੰਟਰਸਟ ਪੇ ਕੀਤਾ ਅਤੇ ਪ੍ਰੋਪਰ ਡਾਕੂਮੈਂਟੇਸ਼ਨ ਆ, ਅਤੇ ਉਹ ਇੰਟਰਸਟ ਤੁਹਾਡਾ ਕਲੇਮ ਹੋ ਸਕਦਾ।
1: ਓਕੇ, ਅਤੇ ਜੇਕਰ ਮੰਨ ਲਓ ਉਹ ਸਾਰੇ ਪੈਸੇ ਜਿਹੜੇ ਨੇ ਆਪਾਂ ਉੱਥੋਂ ਕੁਛ ਵੀ ਮੰਗਾਉਂਦੇ, ਚਾਹੇ ਉਹ ਪ੍ਰੋਪਰਟੀ ਇਨਵੈਸਟਮੈਂਟ ਆ, ਚਾਹੇ ਉਹ ਜੱਦੀ ਜਾਇਦਾਦ ਆ, ਜਾਂ ਕੋਈ ਕਾਰੋਬਾਰ ਹੀ ਖੜ੍ਹਾ ਕੀਤਾ, ਜੇ ਉੱਥੇ ਕਿਸੇ ਦੇ ਨਾਲ ਸਾਂਝਾ ਵਾ, ਤਾਂ ਫਿਰ ਟੈਕਸ ਜਿਹੜਾ ਉਹ ਕੀ ਡਿਵਾਈਡ ਹੋਊਗੀ CGT, ਜਾਂ ਫਿਰ ਤੁਹਾਡੀ ਓਬਲੀਗੇਸ਼ਨ ਹੋਊਗੀ ਸਾਰੀ?
0: ਨਹੀਂ, ਉਸ ਕੇਸ ਦੇ ਵਿੱਚ ਤੁਹਾਡਾ ਜੋ ਸ਼ੇਅਰ ਹੈ ਤੁਹਾਨੂੰ ਉਹਦੇ 'ਤੇ ਹੀ ਟੈਕਸ ਪੈਣਾ। ਅਗਰ ਤੁਸੀਂ ਸੇ ਆਪਣੇ ਬ੍ਰਦਰ ਦੇ ਨਾਲ ਮਿਲ ਕੇ ਪ੍ਰੋਪਰਟੀ ਬਾਏ ਕੀਤੀ, ਦੋਨਾਂ ਦਾ ਬਰਾਬਰ ਹਿੱਸਾ 50-50 ਹੈਗਾ, ਤੁਸੀਂ ਸਿਰਫ ਜਦੋਂ ਉਹਨੂੰ ਸੈੱਲ ਕਰੋਗੇ ਤੁਸੀਂ ਆਪਣੇ ਹਿੱਸੇ ਦੇ ਉੱਤੇ ਸਿਰਫ ਟੈਕਸ ਪੇ ਕਰਨਾ, ਨਾ ਕਿ ਪੂਰੇ 'ਤੇ।
1: ਜਿੰਨਾ ਤੁਸੀਂ ਇੱਥੇ ਲਿਆ ਸਕਦੇ ਹੋ ਲੀਗਲੀ, ਉਹਨਾਂ ਲਿਆ ਵੀ ਫਿਰ ਤੁਸੀਂ ਲੀਗਲੀ ਉਹਨਾਂ ਹੀ ਸਕਦੇ ਹੋ
0: ਜੋ ਤਾਂ। ਹਾਂਜੀ,
1: ਕਿਉਂਕਿ ਮੰਨ ਲਓ ਜੇ 50 ਲੱਖ ਦੀ ਤੁਸੀਂ ਪ੍ਰੋਪਰਟੀ ਵੇਚੀ ਅਤੇ ਤੁਸੀਂ ਸ਼ੋਅ ਇਹ ਕੀਤਾ ਵੀ 50-25 ਹੈ ਸਾਡਾ, ਅਤੇ ਮੰਗਾ ਤੁਸੀਂ 50-50 ਹੀ ਇੱਥੇ ਲਿਆ ਵਾ,
0: ਉਸ ਕੇਸ ਦੇ ਵਿੱਚ ਤੁਹਾਨੂੰ ਕੁਐਸਚਨ ਹੋ ਸਕਦਾ ਕਿ ਤੁਸੀਂ ਸ਼ੋਅ ਇੰਨਾ ਕੀਤਾ ਹੋਇਆ ਪਰ ਤੁਹਾਨੂੰ ਪੈਸਾ ਵੱਧ ਆਇਆ। ਉਸ ਕੇਸ 'ਚ ਵੀ ਅਗਰ ਜੈਨੂਅਨ ਤੁਹਾਡਾ ਬ੍ਰਦਰ ਤੁਹਾਨੂੰ ਲੈਟ ਸੇ ਟੈਂਪਰੇਰੀ ਇੱਕ ਮਦਦ ਕਰ ਰਹੇ ਆ ਜਾਂ ਤੁਹਾਨੂੰ ਗਿਫਟ ਕਰ ਰਹੇ ਆ ਕਿ ਓਕੇ ਭਾਵੇਂ ਪ੍ਰੋਪਰਟੀ ਸਾਡੇ ਦੋਨਾਂ ਦੇ ਨਾਂ 'ਤੇ ਆ ਬਟ ਤੁਸੀਂ ਰੱਖ ਲਓ ਪੈਸਾ, ਸੋ ਉਸ ਕੇਸ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਹੈ ਤੁਹਾਡੇ ਨਾਮ ਦੇ ਉੱਤੇ, 50% ਪ੍ਰੋਪਰਟੀ ਆ, ਅਤੇ ਤੁਸੀਂ ਉਹ ਆਪਣੇ ਸ਼ੇਅਰ 'ਤੇ ਹੀ ਬਾਏ ਉਹ ਕਰਨਾ, ਡਿਕਲੇਅਰ ਕਰਨਾ ਅਤੇ ਟੈਕਸ ਪੇ ਕਰਨਾ। ਅਗਰ ਉਹ ਤੁਹਾਨੂੰ ਗਿਫਟ ਦੇ ਰਹੇ ਨੇ ਤਾਂ ਉਹਦਾ ਅਲੱਗ ਤੋਂ ਪੇਪਰ ਵਰਕ ਤੁਸੀਂ ਕਰ ਸਕਦੇ ਹਾਂ ਕਿ ਉਹਨਾਂ ਵੱਲੋਂ ਲਿਖਵਾ ਲਓ ਕਿ ਉਹ ਬਾਕੀ ਦਾ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ।
1: ਅੱਛਾ, ਇਸ ਸਭ ਕੁਛ ਦੇ ਦਰਮਿਆਨ ਜੋ ਤੁਸੀਂ ਇਸ ਟਾਈਮ ਕਿੱਤੇ ਦੇ ਵਿੱਚ ਇਨਵੋਲਵ ਹੋ, ਆਮ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ ਹੋਊਗਾ, ਕਲਾਇੰਟਸ ਦੇ ਐਕਸਪੀਰੀਅੰਸ ਤੋਂ ਸਭ ਤੋਂ ਵਧੇਰੇ ਸਮੱਸਿਆ ਕਿਹੜੀ ਚੀਜ਼ ਦੀ ਆ ਰਹੀ ਆਪਣੇ ਲੋਕਾਂ ਨੂੰ ਜਾਂ ਆਉਂਦੀ ਆ ਜਾਂ ਆ ਸਕਣ ਦੇ ਚਾਂਸ ਨੇ?
0: ਮੇਨ ਜੋ ਅਸੀਂ ਫੇਸ ਕਰਦੇ ਹਾਂ ਡੇ ਟੂ ਡੇ, ਰਿਕਾਰਡ ਕੀਪਿੰਗ ਕਾਫੀ ਲੋਕ ਨਹੀਂ ਕਰਦੇ ਆਪਣਾ, ਤਾਂ ਜਦੋਂ ਮਤਲਬ ਕੁਛ ਵੀ ਜਿਵੇਂ ਅਸੀਂ ਗੱਲ ਕੀਤੀ, ਕਾਫੀ ਚੀਜ਼ਾਂ ਇੰਪੋਰਟੈਂਟ ਨੇ, ਡੇਟਸ ਇੰਪੋਰਟੈਂਟ ਨੇ, ਤੁਸੀਂ ਕਿੱਥੋਂ ਕਦੋਂ ਇੱਥੇ ਪੱਕੇ ਹੋਏ ਉਸ ਟਾਈਮ ਤੁਹਾਡੀ ਜੋ ਵੀ ਪ੍ਰੋਪਰਟੀਜ਼ ਹਨ ਸਾਰਾ ਕੁਛ ਉਹਦਾ ਰਿਕਾਰਡ ਕੀਪਿੰਗ, ਮਾਰਕੀਟ ਵੈਲਿਊਏਸ਼ਨ ਜਿਵੇਂ ਆਪਾਂ ਕੀਤਾ ਉਹ ਹਜੇ ਰਿਕਾਰਡ ਕੀਪਿੰਗ ਬਹੁਤ ਘੱਟ ਲੈਵਲ 'ਤੇ ਹੋ ਰਹੀ ਹੈ, ਲੋਕ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ ਚੀਜ਼ਾਂ ਨੂੰ। ਸੋ ਬੈਟਰ ਹੈ ਕਿ ਪ੍ਰੋਪਰ ਸਾਰਾ ਕੁਛ ਰਿਕਾਰਡ ਰੱਖਿਆ ਜਾਵੇ। ਜਦੋਂ ਤੁਸੀਂ ਟੈਕਸ ਰਿਟਰਨ ਕਰਦੇ ਹੋ ਉਸ ਟਾਈਮ 'ਤੇ ਹੀ ਤੁਸੀਂ ਤੁਹਾਨੂੰ ਸੋਚਣਾ ਪੈਂਦਾ ਕਿ ਕੀ ਪਿਛਲੇ ਸਾਲ 'ਚ ਹੈਪਨ ਹੋ ਗਿਆ। ਪਰ ਅਗਰ ਤੁਸੀਂ ਨਾਲ ਦੀ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਆਪਣਾ ਰੱਖੋ, ਤੁਸੀਂ ਟਾਈਮ ਟੂ ਟਾਈਮ ਕੰਸਲਟ ਕਰੋ, ਆਪਣੇ ਅਕਾਊਂਟੈਂਟ ਨੂੰ ਕਰੋ, ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਕਰੋ, ਅਤੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਉਸ ਹਿਸਾਬ ਨਾਲ ਤੁਸੀਂ ਕੁਛ ਵੀ ਕਰਨਾ, ਤੁਸੀਂ ਇਨਵੈਸਟ ਕਰਨਾ ਕਿਸੇ ਵੀ ਕੰਟਰੀ ਕਰਨਾ, ਇਨਵੈਸਟ ਕਰਨ ਤੋਂ ਬਾਅਦ ਨਾ ਪੁੱਛੋ, ਇਨਵੈਸਟ ਕਰਨ ਤੋਂ ਪਹਿਲਾਂ ਪੁੱਛੋ, ਅਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅੱਗੇ ਜਾ ਕੇ ਕੀ ਸਮੱਸਿਆਵਾਂ ਆ ਸਕਦੀਆਂ ਨੇ ਜਾਂ ਕੀ ਤੁਹਾਡੀਆਂ ਓਬਲੀਗੇਸ਼ਨਸ ਨੇ, ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹੋ, ਅਤੇ ਉਹਦੇ ਨਾਲ ਤੁਹਾਨੂੰ ਫਿਰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੁੰਦੇ, ਅਤੇ ਤੁਸੀਂ ਉਹਨੂੰ ਪਲੈਨ ਵੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ।
1: ਅੱਛਾ, ਇਹ ਰਿਕਾਰਡ ਆਪਾਂ ਰੱਖ ਕਿੱਦਾਂ ਸਕਦੇ, ਮਤਲਬ ਕਿਹੜੀ ਤਰ੍ਹਾਂ ਦਾ ਅਤੇ ਕਿਵੇਂ ਈਜ਼ੀ ਟੂ ਮੈਨੇਜ?
0: ਉਹ ਅੱਜ ਕੱਲ੍ਹ ਤਾਂ ਕਾਫੀ ਈਜ਼ੀ ਹੋ ਗਿਆ, ਤੁਸੀਂ ਔਨਲਾਈਨ ਡਿਜੀਟਲ ਸਾਰਾ ਰਿਕਾਰਡ ਕੀਪਿੰਗ ਆਪਣੀ ਰੱਖ ਸਕਦੇ ਹਾਂ, ਜਿਵੇਂ ਵੀ ਤੁਸੀਂ ਕੰਫਰਟੇਬਲ ਹੋ, ਐਜ਼ ਲੌਂਗ ਐਜ਼ ਤੁਹਾਡੇ ਕੋਲੋਂ ਪ੍ਰੋਪਰ। ਜੇ ਤੁਸੀਂ ਕਈਆਂ ਨੂੰ ਹੁੰਦਾ ਕਿ ਮੈਂ ਪ੍ਰੋਪਰ ਇੱਕ ਫਾਈਲ ਬਣਾਵਾਂ, ਮੈਂ ਉਹਦੇ ਵਿੱਚ ਰੱਖਾਂ, ਅਤੇ ਅਗਰ ਤੁਸੀਂ ਉਸ ਵੇ ਨਾਲ ਕੰਫਰਟੇਬਲ ਹੋ ਉਸ ਵੇ ਨਾਲ ਕਰੋ। ਅਗਰ ਤੁਹਾਨੂੰ ਕਈ ਕਾਫੀ ਐਡਵਾਂਸਡ ਹੁੰਦੇ ਟੈਕਨੋਲੋਜੀ ਉਹਦੇ ਵਿੱਚ ਕਿ ਉਹ ਡਿਜੀਟਲੀ ਸਾਰਾ ਕੁਛ ਪ੍ਰੈਫਰ ਕਰਦੇ ਨੇ ਕਿ ਐਵਰੀਥਿੰਗ ਉਹਨਾਂ ਦੇ ਫੋਨ ਦੇ ਵਿੱਚ ਹੀ ਉਹ ਐਕਸੈਸ ਕਰ ਪਾਉਣ ਜਦੋਂ ਵੀ ਲੋੜ ਪਵੇ। ਸੋ ਜਿਸ ਵੇ ਨਾਲ ਵੀ ਤੁਸੀਂ ਕੰਫਰਟੇਬਲ ਹੋ, ਪਰ ਐਜ਼ ਲੌਂਗ ਐਜ਼ ਉਹ ਇਨਫੋਰਮੇਸ਼ਨ ਹੈ, ਕਈ ਵਾਰੀ ਉਹ ਫਿਊਚਰ 'ਚ ਜਾ ਕੇ ਤੁਹਾਨੂੰ ਕਾਫੀ ਹੈਲਪਫੁਲ ਹੁੰਦੀ ਹੈ ਕਿ ਜੇ ਇਨਫੋਰਮੇਸ਼ਨ ਤੁਸੀਂ ਤੁਹਾਡੇ ਕੋਲੋਂ ਹੈਗੀ ਹੈ।
1: ਚਾਹੇ ਉਹ ਡੈਰੀ ਲਿਖੀ ਜਾਣ, ਉਹ ਵੀ ਕੰਮ ਆਜੂਗੀ?
0: ਹਾਂਜੀ,
1: ਉਹ ਵੀ ਰਿਕਾਰਡ ਮੰਨਿਆ ਜਾਂਦਾ।
0: ਹੁਣ ਉਹਦੇ ਵਿੱਚ ਡਿਪੈਂਡ ਕਰਦਾ ਕਿ ਮਤਲਬ ਡਾਇਰੀ ਤੁਸੀਂ ਆਪਣੇ ਉਹਦੇ ਲਈ ਲਿਖ ਸਕਦੇ ਹਾਂ ਕਿ ਆਪਣੇ
1: ਯਾਦ
0: ਰੱਖਣ ਲਈ।
1: ਓਕੇ,
0: ਕਿਉਂਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ 30 ਲੱਖ ਦੀ, ਤਾਂ ਤੁਸੀਂ ਡਾਇਰੀ ਰਿਕਾਰਡ ਨਹੀਂ ਦਿਖਾ ਸਕਦੇ ਸਿਰਫ ਕਿ ਮੈਂ 30 ਲੱਖ ਦੀ ਲਈ ਸੀ। ਉਹਦੇ ਲਈ ਤੁਹਾਨੂੰ ਪ੍ਰੋਪਰ ਪੇਪਰ ਵਰਕ ਤਾਂ ਚਾਹੀਦਾ, ਪਰ ਤੁਸੀਂ ਡਾਇਰੀ 'ਚ ਆਪਣਾ ਨੋਟ ਕਰ ਸਕਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਧਿਆਨ ਰੱਖਣੀਆਂ ਨੇ। ਉਹ ਤੁਹਾਨੂੰ ਫਿਊਚਰ 'ਚ ਵੀ ਕੰਮ ਆਉਂਦੀਆਂ ਨੇ ਕਿ ਕੱਲ੍ਹ ਨੂੰ ਤੁਸੀਂ ਆਪਣੀ ਬਿੱਲ ਬਣਾ ਰਹੇ ਹੋ, ਉਸ ਟਾਈਮ 'ਤੇ ਵੀ ਤੁਹਾਨੂੰ ਇਹ ਚੀਜ਼ਾਂ ਕਰਦੀਆਂ ਨੇ ਕਿ ਤੁਹਾਡੇ ਕੋਲ ਪ੍ਰੋਪਰ ਸਾਰਾ ਰਿਕਾਰਡ ਹੈ ਆਪਣਾ ਕਿ ਕੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਰਿਕਾਰਡ ਕੀਪਿੰਗ ਜਿੰਨੀ ਤੁਹਾਡਾ ਵਧੀਆ ਹੋਏਗੀ ਉਹਨਾਂ ਤੁਹਾਨੂੰ ਫਾਇਦਾ ਹੋਏਗਾ।
1: ਜੀ ਬਿਲਕੁਲ ਜੀ, ਫਿਰ ਕੋਸ਼ਿਸ਼ ਕਰੋ ਤੁਸੀਂ ਅੱਜ ਤੋਂ ਹੀ ਰਿਕਾਰਡ ਕੀਪਿੰਗ ਕਰਨ ਦੀ, ਅਲੱਗ ਅਲੱਗ ਸੋਰਸਿਸ ਜਿੱਦਾਂ ਦੇ ਵੀ ਤੁਸੀਂ ਪਸੰਦ ਕਰਦੇ ਹੋ, ਅੱਜ ਕੱਲ੍ਹ ਫੋਨ ਦੇ ਉੱਤੇ ਵੀ ਨੋਟਸ ਵਗੈਰਾ ਬਣ ਜਾਂਦੇ ਨੇ, ਅਤੇ ਆਪਣਾ ਰਿਕਾਰਡ ਰੱਖੋ ਪ੍ਰੋਪਰ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਹੋਰ ਕੋਈ ਚੀਜ਼ ਓਵਰਸੀਜ਼ ਪ੍ਰੋਪਰਟੀ ਨੂੰ ਲੈ ਕੇ ਜਾਂ ਜਿਹੜਾ ਪੈਸਾ ਇੱਥੋਂ ਉੱਧਰ ਨੂੰ ਜਾਂਦਾ ਜਾਂ ਉਦੋਂ ਇੱਧਰ ਨੂੰ ਆਉਂਦਾ, ਉਹਦੇ ਨਾਲ ਰਿਲੇਟਿਡ ਜਿਹੜੀ ਆਪਾਂ ਗੱਲ ਕੀਤੀ ਆ ਕੀ ਟੈਕਸ ਓਬਲੀਕੇਸ਼ਨਸ ਨੇ, ਜਿਵੇਂ ਕੁਛ ਮਿਸ ਕਰ ਗਿਆ ਵਾਂ ਅਤੇ ਜਾਂਦੇ ਜਾਂਦੇ ਉਹ ਤੁਸੀਂ ਕੰਪਲੀਟ ਕਰ ਦਿਓ।
0: ਦੇਖੋ, ਜ਼ਿਆਦਾਤਰ ਚੀਜ਼ਾਂ ਤਾਂ ਮੇਰੇ ਖਿਆਲ ਨਾਲ ਅਸੀਂ ਅੱਜ ਕਵਰ ਕਰ ਲਈਆਂ ਨੇ, ਪਰ ਇਹ ਕਾਫੀ ਡੀਪ ਸਬਜੈਕਟ ਹੈ, ਇਹਦੇ ਵਿੱਚ ਕਾਫੀ ਕੁਛ ਹੈ, ਕਾਫੀ ਰੂਲਸ ਨੇ ਹਰ ਚੀਜ਼ ਦੇ। ਅੱਜ ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਉਹ ਜਨਰਲ ਲੈਵਲ 'ਤੇ ਇਨਫੋਰਮੇਸ਼ਨ ਸੀ, ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਸਲਾਹ ਲੈਣੀ ਚਾਹੀਦੀ ਹੈ ਬਿਫੋਰ ਤੁਸੀਂ ਕੋਈ ਵੀ ਡਿਸੀਜ਼ਨ ਲਓ। ਅਤੇ ਹਰ ਚੀਜ਼ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ, ਪੈਸਾ ਉੱਥੋਂ ਆ ਰਿਹਾ, ਐਜ਼ ਲੌਂਗ ਐਜ਼ ਉਹ ਪੈਸੇ ਦਾ ਪ੍ਰੋਪਰ ਰਿਕਾਰਡ ਹੈ ਤੁਹਾਡੇ ਕੋਲ ਕਿਉਂ ਆ ਰਿਹਾ, ਅਤੇ ਕੋਈ ਡਰਨ ਵਾਲੀ ਉਹੋ ਜਿਹੀ ਕੋਈ ਗੱਲ ਨਹੀਂ, ਅਤੇ ਉਹਨੂੰ ਡਿਕਲੇਅਰ ਕਰੋ। ਜੇ ਕੋਈ ਮਿਸ ਹੋ ਗਿਆ, ਪਿਛਲੇ ਸਾਲਾਂ 'ਚ ਕੋਈ ਇਨਕਮ ਆ ਰਹੀ ਸੀ, ਤੁਹਾਨੂੰ ਨਹੀਂ ਪਤਾ ਸੀ, ਅੱਜ ਤੱਕ ਉਹਦੇ ਬਾਰੇ ਗੱਲ ਨਹੀਂ ਹੋਈ ਸੀ, ਅਤੇ ਤੁਸੀਂ ਡਿਸਕਸ ਕਰੋ, ਹਰ ਚੀਜ਼ ਦਾ ਸਲਿਊਸ਼ਨ ਹੈ। ਤੁਸੀਂ ਉਹਨੂੰ ਵਲੰਟਰੀ ਡਿਸਕਲੋਜ਼ ਕਰਕੇ ਅਗਰ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਦਿੰਦੇ ATO ਨੂੰ, ਤਾਂ ਤੁਹਾਨੂੰ ਪੈਨਲਟੀਜ਼ ਨਹੀਂ ਲੱਗਦੀਆਂ ਜਾਂ ਘੱਟ ਲੱਗਦੀਆਂ ਨੇ, ਪਰ ਅਗਰ ਉਹ ਫਾਈਂਡ ਆਊਟ ਕਰਕੇ ਆਉਂਦੇ ਨੇ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਤੁਸੀਂ ਦੇਖੋ ਕਿੱਥੇ ਤੁਸੀਂ ਕੀ ਮਿਸ ਕੀਤਾ, ਅਤੇ ਅਗਰ ਕਿੱਥੇ ਵੀ ਡਾਊਟ ਹੈ ਤਾਂ ਉਹਨੂੰ ਕਲੈਰੀਫਾਈ ਕਰੋ।
1: ਤਾਂ ਮੁੱਖ ਦੀ ਗੱਲ, ਜਿੱਦਾਂ ਪੈਸਾ ਤੁਹਾਡੇ ਆ ਗਿਆ ਅਕਾਊਂਟ 'ਚ, ਇਹ ਨਾ ਸੋਚੋ ਕਿ ਸਾਰਾ ਹੁਣ ਤੁਹਾਡਾ ਹੀ ਆ, ਟੈਕਸ ਧਿਆਨ 'ਚ ਰੱਖੋ, ਇਹ ਵੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਇੰਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ।
0: ਧੰਨਵਾਦ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਕਮਲਪ੍ਰੀਤ ਜੀ, ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਇਨਫੋਰਮੇਸ਼ਨ ਸਾਡੇ ਲਈ, ਤੁਹਾਡੇ ਲਈ, ਇਹ ਸਾਰਿਆਂ ਦੇ ਲਈ ਲੈ ਕੇ ਆਉਂਦੇ ਨੇ। ਇਹ ਕੋਈ ਐਡਵਰਟਾਈਜ਼ਮੈਂਟ ਨਹੀਂ, ਤੁਸੀਂ ਜਿਹੜੇ ਵੀ ਅਕਾਊਂਟੈਂਟ ਦੇ ਨਾਲ, ਜਿੱਥੇ ਵੀ ਤੁਸੀਂ ਕੰਫਰਟੇਬਲ, ਜਿੱਥੋਂ ਵੀ ਤੁਸੀਂ ਸਰਵਿਸਿਜ ਲੈ ਰਹੇ ਹੋ, ਉੱਥੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਹਾਂ, ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਇਹ ਉਹ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਗਾਹੇ ਬਗਾਹੇ ਪਤਾ ਹੋਣੀਆਂ ਚਾਹੀਦੀਆਂ ਨੇ, ਨਾ ਕਿ ਜਦੋਂ ਸਾਡੇ ਸਿਰ 'ਤੇ ਪਵੇ ਉਦੋਂ ਆਪਾਂ ਇੱਕਦਮ ਬੁਖਲਾਹਟ ਦੇ ਵਿੱਚ ਆਈਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਵਿਸ਼ੇ ਫਿਰ ਦੁਬਾਰਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇ ਤੁਹਾਡੇ ਕੋਲ ਕੋਈ ਵਿਸ਼ਾ ਤਾਂ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੋਹਣੀਆਂ ਕਮਾਈਆਂ ਕਰੋ ਅਤੇ ਉਹਨਾਂ ਸੋਹਣੀਆਂ ਕਮਾਈਆਂ ਦੀ ਸੋਹਣੇ ਤਰੀਕੇ ਦੇ ਨਾਲ ਮੈਨੇਜਮੈਂਟ ਕਰੋ। ਦਿਓ ਇਜਾਜ਼ਤ, ਰੱਬ ਰੱਖ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
10: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
11: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ, ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ, ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ, ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ, ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ, ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ।
12: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
13: ਫਿਰ ਲਵਾਈਏ ਕਿੱਥੋਂ?
12: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
13: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
1: Attention, please. Dil kehta hai kar jana hai. Flight search karke thak gaye. Switch karo Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fitravels.com.au te.

0: अच्छा भाजी मेरी गल सुनो
1: सुना
0: जदों आपां शुरू करना सी मैं तुहानूं कहा सी अज चमकीले दे गाना लाणा है तो तुसीं गुरदास मान दा चुके ला दा
1: मैं AI नूं कहा सी
0: अपने
1: चैनल तों वी
0: हां मतलब इन्ना कुछ हो गया अजकल दुनिया च इन्ना उल्टी पुल्टी होई जा रही है किसे दिन AI ने उल्टी कर देनी है
1: इन्नी तेजी दे नाल हो रहे है ना ਹੁਣ ਜਦੋਂ ਅੱਗੇ ਆਪਾਂ ਅੱਜ ਕੱਲ ਕਹਿੰਦੇ ਹੁੰਦੇ ਸੀਗੇ ਨਾ ਵੀ ਅੱਜ ਕੱਲ ਐ ਹੋ ਰਿਹਾ ਤਾਂ ਉਹਦਾ ਮਤਲਬ ਇਹ ਹੁੰਦਾ ਸੀਗਾ ਵੀ ਠੀਕ ਹੈ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਹੋਇਆ ਹੋਊਗਾ
0: ਹਾਂਜੀ ਹਾਂ ਸਹੀ
1: ਪਰ ਹੁਣ ਦੁਨੀਆ ਇੰਨੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਨਾ ਕਿ ਜਦੋਂ ਤੁਸੀਂ ਅੱਜ ਕੱਲ ਕਹਿੰਦੇ ਹੋ ਤਾਂ ਇਹਦਾ ਲਿਟਰਲ ਮੀਨਿੰਗ ਅੱਜ ਕੱਲ ਹੋਣਾ ਚਾਹੀਦਾ
0: ਹਾਂ ਸਹੀ
1: ਕਿਉਂਕਿ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਕਈ ਮਹੀਨਿਆਂ ਤੋਂ ਕੁਛ ਸਾਲਾਂ ਤੋਂ ਇਹ ਹੋ ਰਹੀ ਹੈ ਆਲਰੇਡੀ ਚੀਜ਼ ਮਤਲਬ ਅਮਰੀਕਾ ਦੇ ਵਿੱਚ ਜਾਂ ਹੋਰ ਯੂਰੋਪੀਅਨ ਕੰਟਰੀ ਚ ਇੰਡੀਆ ਦੇ ਵਿੱਚ ਵੀ ਹੁਣ ਹੋਣ ਲੱਗ ਪਈ ਹੈ ਆਸਟ੍ਰੇਲੀਆ ਦੇ ਵਿੱਚ ਆਲਰੇਡੀ ਹੋ ਰਹੀ ਹੈਗੀ ਸੋ ਇਹ ਚੀਜ਼ ਆਲਰੇਡੀ ਹੋ ਰਹੀ ਹੈ
0: ਹਾਂ ਮਤਲਬ
1: ਤੋ ਇਹਦਾ ਮਤਲਬ ਆਲਰੇਡੀ ਇਹ ਬੜੀ ਚੀਜ਼ ਕਿਉਂਕਿ ਬੜੀ ਛੇਤੀ ਟੈਕਨੋਲੋਜੀ ਪੁਰਾਣੀ ਹੋ ਰਹੀ ਹੈ
0: ਆਈਫੋਨ
1: ਨੇ 18 ਵੀ ਕੱਢਤਾ ਮੋੜਨ ਵਾਲਾ ਕਮਾਲੇ ਕਰਤੀ ਇਸਮੇ ਤੇਰਾ ਘਰ ਜਾਏਗਾ
0: ਅੱਛਾ ਮੁੜਨ ਵਾਲਾ ਕੀ ਮਤਲਬ ਕੀ ਮੁੜਦਾ ਕੀ ਮੋੜ ਕੀ ਕਰਨਾ
1: ਅੱਛਾ ਮੈਂ ਖੁੱਲ ਜਾਂਦਾ
0: ਅੱਛਾ ਫਲੈਪ
1: ਫੋਲਡੇਬਲ
0: ਉਹ ਸੈਮਸੰਗ ਤੇ ਪਹਿਲਾਂ ਫਲੈਪ ਵਾਲਾ ਕੱਢਿਆ ਸੀ ਜਿੰਨਾ ਕੁ ਬੰਦਾ ਹੈਗਾ ਬੰਦੇ ਨੇ ਉਹਨਾਂ ਆਪਣੇ ਹਿਸਾਬ ਦਾ ਹੀ ਰੇਟ ਦੱਸਣ ਵਾਲਾ ਤੇ ਮੈਂ ਤੇ ਹੁਣ ਲੈ ਨੀ ਸਕਦਾ ਹੋਣਾ ਤੇ ਮੈਂ ਕਿਹਾ ਉਹ ਜਰੂਰੀ ਕਹਿਣਾ ਵਾ ਅੱਛਾ ਅੰਦਾਜ਼ੇ ਨੂੰ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਹੈ 2500 ਦਾ
1: ਹਾਂ ਨਾਰਮਲੀ $2,200 ਤੋਂ ਇਹ
0: $2,000 ਤੋਂ ਉੱਪਰ ਆ ਗਿਆ
1: ਨਹੀਂ ਪਰ ਉਹ ਸਾਰੇ ਨੀ ਸਾਰੇ ਨਹੀਂ ਹੈਗੇ ਫਲੈਪ ਵਾਲੇ ਜਿਹੜੇ ਨੇ ਉਹਨਾਂ ਦੀ ਡਿਫਰੈਂਟ ਹੈ ਕੀਮਤ
0: ਠੀਕ ਹੈ
1: ਇੰਡੀਅਨ ਰੁਪੀਸ ਦੇ ਵਿੱਚ ਕਿੰਨਾ ਹੋਊਗਾ ਅੰਦਾਜ਼ਾ ਲਗਾਓ
0: ਇੰਡੀਅਨ ਰੁਪੀਸ ਦੇ ਵਿੱਚ ਹੋਏਗਾ 2.5 lakh ਦਾ ਖਾਣਾ ਖਾਣ ਤੋਂ ਬਾਅਦ ਤੀਲੇ ਨਾਲ ਆਪਣਾ ਕੁਝ ਸਮਾਨ ਕਰਦੇ ਨਾ ਦੰਦਾਂ ਜੇ ਤੇ ਗਾਣੇ ਕੱਢਣੇ ਆ ਉਹ ਸੱਚ ਆਪਣਾ ਸ਼ੋ ਚੱਲ ਰਿਹਾ
1: ਇੰਡੀਆ ਦੇ ਵਿੱਚ 3 lakh ਦਾ ਹਲੇ ਮੇਰੀ ਗੱਲ ਨੀ ਸੀ ਪੂਰੀ ਹੋਈ
0: ਸੋਰੀ 3 lakh ਓਕੇ
1: ਹਾਂ ਤੇ ਹੁਣ ਉਹਦੇ ਚ ਇਹ ਗੱਲ ਆ ਰਹੀ ਹੈ ਕਿ ਮਤਲਬ ਅੱਜ ਕੱਲ ਉਹ ਵੀਡੀਓਜ਼ ਨਹੀਂ ਆ ਰਹੀਆਂ ਹੈਗੀਆਂ ਕਿ 3 lakh ਰੁਪਏ ਚ ਕੀ ਕੁਛ ਮਿਲ ਜਾਂਦਾ ਇੰਡੀਆ ਚ
0: ਹਾਂ ਇੰਡੀਆ ਚ 3 lakh
1: ਸੋ ਹੁਣ ਉਹਨਾਂ ਨੇ ਇਹ ਦਿਖਾਇਆ ਹੈਗਾ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਮਤਲਬ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਇੱਕ ਐਵਰੇਜ ਸੈਲਰੀ ਕੱਢੀ ਹੈ
0: ਠੀਕ ਹੈ
1: ਹਨਾ ਵੀ ਇੰਡੀਆ ਦੀ ਐਵਰੇਜ ਸੈਲਰੀ ਜਿਵੇਂ ਆਸਟ੍ਰੇਲੀਆ ਦੀ ਇੱਕ ਐਵਰੇਜ ਸੈਲਰੀ
0: ਹੈ ਕਿ ਬੰਦੇ ਦੀ ਐਵਰੇਜ ਸੈਲਰੀ
1: ਆਪਣੀ ਕਿੰਨੇ $26 ਪਰ ਆਵਰ ਹੈਗੇ ਨੇ ਤੇ ਹਨਾ
0: ਠੀਕ ਹੈ
1: ਜੇ ਉਹਨੂੰ ਤੁਸੀਂ 8 ਘੰਟੇ ਦੇ ਹਿਸਾਬ ਦੇ ਨਾਲ ਜੋੜੋ ਤੇ ਕਿੰਨੇ ਦਿਨਾਂ ਦੇ ਵਿੱਚ ਇੱਥੇ ਬੰਦਾ ਆਈਫੋਨ ਖਰੀਦ ਸਕਦਾ
0: ਠੀਕ ਹੈ
1: ਅਮਰੀਕਾ ਦੇ ਵਿੱਚ ਐਵਰੇਜ ਸੈਲਰੀ ਦੇ ਹਿਸਾਬ ਦੇ ਨਾਲ ਲੋਕ 11 ਦਿਨ ਦੀ ਸੈਲਰੀ ਜੋੜ ਕੇ ਆਈਫੋਨ ਡੀਓ ਜਿਹੜਾ ਨਵਾਂ ਮਾਡਲ ਆਇਆ
0: ਅੱਛਾ ਠੀਕ ਹੈ
1: ਮੈਂ ਉਹ ਬੇਸਿਕ ਮਾਡਲ ਦੀ ਗੱਲ ਨਹੀਂ ਕਰ ਰਿਹਾ ਡੀਓ ਜਿਹੜਾ
0: ਆਈਫੋਨ ਡੀਓ
1: ਹਨਾ
0: ਹਾਂ ਠੀਕ ਹੈ
1: ਆਸਟ੍ਰੇਲੀਆ ਦੇ ਵਿੱਚ 20 ਦਿਨ ਕੰਮ ਕਰੋਗੇ ਤੁਸੀਂ
0: ਓਕੇ
1: ਕੰਟੀਨਿਊ
0: ਹਾਂਜੀ
1: ਤਾਂ ਤੁਹਾਡੀ ਉਹ ਸੈਲਰੀ ਦੇ ਵਿੱਚ ਇਹ ਨਵਾਂ ਡੀਓ ਫੋਨ ਆਏਗਾ
0: ਠੀਕ ਹੈ ਜੀ
1: ਯੂਕੇ ਦੇ ਵਿੱਚ 22 ਦਿਨ ਕੰਮ ਕਰੋ
0: ਓਕੇ 11, 20 ਤੇ 22 ਇਹ ਤੁਸੀਂ ਦਿਨ ਵਧਾਈ ਜਾ
1: ਰਹੇ ਨੇ
0: ਹਾਂਜੀ
1: ਜਾਪਾਨ ਦੇ ਵਿੱਚ 29 ਦਿਨ ਕੰਮ ਕਰੋ
0: ਅੱਛਾ
1: ਤਾਂ ਤੁਹਾਨੂੰ ਇਸ ਕਿਸਮ ਦਾ ਜਿਹੜਾ ਫੋਨ ਤੁਸੀਂ ਲੈ
0: ਸਕਦੇ ਹੋ ਠੀਕ ਹੈ
1: ਚਾਈਨਾ ਚ 55 ਦਿਨ ਕੰਮ ਕਰੋ ਐਵਰੇਜ ਸੈਲਰੀ
0: 55 ਦਿਨ
1: 55 ਦਿਨ ਤਾਂ ਤੁਹਾਨੂੰ ਉੱਥੇ ਦੀ ਕੀਮਤ ਦੇ ਵਿੱਚ ਇਹ
0: ਠੀਕ ਹੈ
1: ਫੋਨ ਮਿਲੂਗਾ
0: ਠੀਕ ਹੈ ਜੀ
1: ਨਾਓ ਯੂ ਗੈਸ ਇੰਡੀਆ ਦੇ
0: ਇੰਡੀਆ ਜੇ ਚਾਈਨਾ 55 ਹੈ ਇੰਡੀਆ ਦਾ ਤੁਸੀਂ ਲਾ ਲਓ 65 ਲਾ ਲਓ ਫਿਰ
1: ਨਹੀਂ
0: ਹਾਂਜੀ
1: ਸੋ ਇੰਡੀਆ ਦੀ ਐਵਰੇਜ ਸੈਲਰੀ ਕਹਿੰਦੇ ਹੁੰਦੇ ਨੇ 50,000 ਰੁਪਇਆ ਮਹੀਨਾ
0: ਓ
1: 3 lakh ਰੁਪਇਆ ਸੇਵ ਕਰਨ ਨੂੰ 6 ਮਹੀਨੇ ਲੱਗਣਗੇ
0: ਇਸੇ
1: ਕਰਕੇ ਲੋਕਾਂ ਨੇ ਉਹ ਮੀਮਸ ਜਾਂ ਵੀਡੀਓਜ਼ ਆਪਣੇ ਪਾਏ ਨੇ ਨਾ ਵੀ ਨਵਾਂ ਫੋਨ ਲੈ ਲਿਆ ਮੈਂ ਸ਼ਰਟ ਚੱਕੀ ਹੋਈ ਇੱਥੇ ਟੇਪ ਲੱਗੀ ਹੋਈ ਮੈਂ ਆਪਣੀ ਇੱਕ ਕਿਡਨੀ ਵੇਚਤੀ ਤੇ ਫੋਨ
0: ਅੱਛਾ ਮੈਂ ਮੈਂ ਮੈਂ ਨਹੀਂ ਦੇਖੀ ਅੱਛਾ ਇਹ ਵੀ ਠੀਕ ਹੈ ਤੇ ਲੈ ਭਾਜੀ ਇਹ ਤਾਂ ਤੁਸੀਂ ਪਹਿਲੀ ਨਿਊਜ਼ ਹੀ ਦੱਸਦੀ ਹੈ ਸਾਨੂੰ ਹੈ ਨਿਊਜ਼ ਹੀ ਹੋ ਗਈ ਹੈ ਕਿੰਨੇ ਦਿਨਾਂ ਚ ਕੀ ਕਰ ਸਕਦਾ ਲੈ ਆਪਾਂ ਮਤਲਬ ਬੇਕਾਰ ਖਬਰ ਨੀ ਇਹ ਤਾਂ ਬਹੁਤ ਗੁੱਡ ਵਾਲੀ ਖਬਰ ਹੈ ਹਾਂ ਤੇ ਭਾਜੀ ਜੇ ਸਪੋਜ਼ ਕਰੋ ਤੁਸੀਂ ਮੈਨੂੰ ਦਿਨ ਦੱਸਦੇ ਆ ਹੁਣ ਮੈਂ ਜੇ ਰਹਿੰਦਾ ਇੰਡੀਆ
1: ਹਾਂਜੀ ਅੱਛਾ ਉਹ ਸੈਲਰੀ ਦੇ ਵਿੱਚ ਤੁਸੀਂ ਸਿਰਫ ਉਸ ਆਈਫੋਨ ਲਈ ਜੋੜਨੀ ਹੋ ਆ
0: ਉਹ ਚ ਰੋਟੀ ਪਾਣੀ ਨੀ ਖਾਣਾ
1: ਕਿਰਾਇਆ ਨੀ ਦੇਣਾ ਕਿਸ਼ਤਾਂ ਨੀ ਦੇਣੀਆਂ
0: ਤੁਸੀਂ ਬਸ ਸਮਝੋ ਵੀ ਸੈਲਰੀ ਦਿੱਤੀ ਹੁਣ ਤੁਹਾਡੇ ਕੋਲ ਕੁਛ ਨੀ ਹੈਗਾ ਰੋਡ ਤੇ ਜਾ ਕੇ ਫਿਰ ਮੰਗਣ ਲੱਗ ਪਓ
1: ਵੀ ਗੁਰਦੁਆਰੇ ਜਾਓ ਲੰਗਰ ਪਾਣੀ
0: ਕੁਛ ਵੀ ਮਤਲਬ ਉਹਦੇ ਵਿੱਚ ਤੁਸੀਂ
1: ਕੱਪੜੇ ਨੀ ਧੋਣੇ ਆਪਣੇ
0: ਅੱਛਾ
1: ਸਰਫ ਲਾਓਗੇ
0: ਮਤਲਬ ਕੁਛ ਵੀ
1: ਸੋਡਾ ਨਹਾਉਣਾ ਨੀ ਹੈਗਾ
0: ਯਾਨੀ ਕਿ
1: ਸ਼ੈਂਪੂ ਲਾਓਗੇ
0: ਉਹ 6 ਮਹੀਨੇ ਤੱਕ ਤੇ ਜੇ ਸਮਝੋ ਸ਼ੇਵ ਨੀ
1: ਕਰਨੀ ਪੀਣੀ ਬਾਹਰੋਂ ਜੇ ਪੀਣੀ ਹੈ ਤਾਂ ਕਿਸੇ ਦੇ ਨਾਲ ਮਨਤੇਜ ਭਾਜੀ ਚਾਹ ਪੀਣਗੇ ਹਾਂ ਭਾਜੀ ਪਿਲਾ ਦੋ
0: ਹਾਂਜੀ ਹਾਂਜੀ ਹਾਂਜੀ ਭਾਈ ਨਹੀਂ ਅਸੀਂ ਕੀ ਕਹਿੰਦੇ ਹੁੰਦੇ ਆ ਅੱਛਾ ਯਾਰ ਜੇ ਤੂੰ ਪੀਣੀ ਹੈ ਨਾ
1: ਫਿਰ
0: ਪੀ ਲੈਂਦੇ ਨਹੀਂ ਤੇ ਰਹਿਣ ਦੋ
1: ਤੁਸੀਂ ਮੈਨੂੰ ਆਂਦੀ ਅੱਜ ਇਹਦੀ ਸੀ ਗੱਲ ਕਹੀ
0: ਤੁਹਾਡੇ
1: ਕੋਲ ਕਿਡਨੀ
0: ਨਹੀਂ ਨਹੀਂ ਮੈਂ ਦੋ ਇੱਕ ਤੁਹਾਨੂੰ ਦਵਾਂਗਾ ਆਪਣੇ ਕੋਲ ਇੱਕ ਤੁਹਾਨੂੰ
1: ਮੈਂ ਤਿੰਨ ਕਿਡਨੀਆਂ ਕੀ ਕਰਨੀਆਂ
0: ਨਹੀਂ ਨਹੀਂ ਆਈਫੋਨ ਦੋਵੇਂ ਕੱਢ ਕੇ ਇੱਕ ਆਈਫੋਨ ਤੁਹਾਡਾ ਇੱਕ ਮੇਰਾ ਭਾਈ ਇੰਨਾ
1: ਇੰਨੀ ਮਹਿੰਗੀ ਵਿਕੇਗੀ
0: ਯਾਰ ਅੱਛਾ ਹੁਣ ਇਹ ਵੀ ਗੱਲ ਹੈ ਹਾਂ ਇਹ ਤੁਸੀਂ ਹੁਣ ਸਾਰੇ ਰੇਡੀਓ ਤੇ ਦੱਸ ਦੋਗੇ ਨਹੀਂ ਦੇਖ ਲਓ ਜੀ
1: ਸਵਸਥ ਕਿਡਨੀ
0: ਅੱਛਾ ਮੈਂ ਸੱਚ
1: ਸ਼ਰਾਬ ਨਹੀਂ ਪੀਤੀ ਹੈ
0: ਯਾਰ ਮੈਂ ਜਿਹੜਾ ਭਾਜੀ ਮੇਰਾ ਜਿਹੜਾ ਸ਼ੈਤਾਨੀ ਦਿਮਾਗ ਹੈ ਨਾ ਹੁਣ ਇਹ ਕਹਿ ਰਿਹਾ ਵਾ ਵੀ ਦੇਖੋ 11 ਦਿਨ ਲੱਗਦੇ ਅਮਰੀਕਾ ਚ ਠੀਕ ਹੈ
1: 11 ਦਿਨ ਲੱਗਦੇ
0: ਮੈਂ ਕੀ ਕਰਾਂਗਾ ਮੈਂ ਇੰਡੀਆ ਚ ਰਹਿਣਾ
1: ਨਹੀਂ ਅਸਲ ਚ ਪ੍ਰੋਬਲਮ ਪਤਾ ਇੱਕ ਪ੍ਰੋਬਲਮ ਨਹੀਂ ਅਸਲ ਦੇ ਵਿੱਚ ਇਹ ਟੈਕਨੀਕਲ ਜਿਹੜੀ ਸਟੱਡੀ ਇਹਦੇ ਚ ਇੱਕ ਚੀਜ਼ ਗਲਤ ਹੈ
0: ਹਾਂਜੀ
1: ਉਹ ਇਹ ਹੈ ਕਿ ਅਮਰੀਕਾ ਦੇ ਵਿੱਚ ਆਈਫੋਨ ਵੈਸੇ ਹੀ ਸਸਤਾ ਹੈ ਸਮਝ ਰਹੇ ਹੋ ਕਿ
0: ਬੰਦਾ ਤਾਂ ਵੇਟ
1: ਹੈ ਨਾ ਉੱਥੇ ਦੀ ਕੰਪਨੀ ਹੈਗੀ ਹੈ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਉਹਨੇ ਆਣਾ ਹੈਗਾ ਟੈਕਸ ਟੁਕਸ ਲੱਗ ਕੇ
0: ਉਹਨੇ ਕਿੱਥੋਂ ਦੀ ਆ ਕੇ ਕਿੱਥੋਂ ਵਾਇਆ
1: ਹੁਣ ਮੈਂ ਤੁਹਾਡੀ ਭਾਸ਼ਾ ਚ ਸਮਝਾਣਾ ਸੌਖਾ ਜਿਹਾ ਕਰਕੇ
0: ਮੇਰੀ ਭਾਸ਼ਾ ਮੈਂ
1: ਅਮਰੀਕਾ ਦੇ ਵਿੱਚ ਜੌਨੀ ਵਾਕਰ $15,000 ਦੀ ਹੈ ਇੱਥੇ $40-50 ਦੀ ਹੈ
0: ਜਦ ਕਿ ਮੈਂ ਅਮਰੀਕਾ ਜਾਵਾਂ ਹੁਣ
1: ਹੁਣ
0: ਪਤਾ ਲੱਗਿਆ ਸਹੀ ਗੱਲ ਹੈ ਸਹੀ ਗੱਲ
1: ਸੋ ਇਹ ਫਰਕ ਹੈਗਾ ਇਹਦੇ ਚ ਬਾਕੀ ਕਹਿੰਦੇ 48 megapixel ਦਾ ਕੈਮਰਾ ਹੈ ਫਲਾਣਾ ਧਿਮਕਾ ਲੇਲੇ ਭੱਬੇ
0: ਸਾਨੂੰ ਆਈਫੋਨ ਵਾਲੇ ਨੇ
1: ਸੀਰੀ ਵੀ ਨਵਾਂ ਆਇਆ ਇਹਦੇ ਚ
0: ਸੀਰੀ
1: ਸੀਰੀ ਸੀਰੀ ਨੀ ਹੁੰਦਾ ਹੈਗਾ
0: ਉਹ ਇੱਕ ਜਿਹੜਾ ਹਾਂ ਇੱਕ ਤੇ
1: ਸੀਰੀ
0: ਭਾਜੀ ਸੀਰੀ ਤੋਂ ਯਾਦ ਆਇਆ ਮੈਂ ਤਾਂ ਨਾ ਆਪਣਾ ਇੱਧਰ ਸੈਮਸੰਗ ਵਿੱਚ ਵੀ ਜੈਮਿਨੀ ਹੈ
1: ਲਿਖੋਗੇ ਚੈਟ ਜੀ ਪੀ ਟੀ ਦੇ ਉੱਤੇ
0: ਇੱਦਾਂ ਕਿੱਦਾਂ ਹੁੰਦਾ
1: ਤੁਹਾਨੂੰ ਮੈਂ ਦੱਸਦਾ ਮਨਤੇਜ ਸਿੰਘ ਲੋ ਮੈਂ ਤੁਹਾਡੇ ਨਾਲ ਨਾਲ ਆਪਾਂ ਸ਼ੋਅ ਵੀ ਕਰ
0: ਰਹੇ ਹਾਂ ਇਨਫੋਰਮੇਸ਼ਨ ਵੀ ਹਾਂਜੀ
1: ਹੁਣ ਆਹ ਜਿਹੜਾ ਮਨਤੇਜ ਸਿੰਘ ਦੇ ਬਾਰੇ ਜੋ ਵੀ ਇਹਨੇ ਇਨਫੋਰਮੇਸ਼ਨ ਦਿੱਤੀ ਆ ਸਾਰਾ ਦੱਸਦਾ
0: ਓਕੇ
1: ਤੁਸੀਂ NSW ਦੇ ਡਿਪਾਰਟਮੈਂਟ ਆਫ ਕਮਿਊਨਿਟੀ ਜਸਟਿਸ

0: ਅੱਛਾ ਓਹੋ ਨਵੀਂ ਭਾਜੀ, ਅੱਜ ਤੇ ਮੈਂ ਸਿੱਖ ਕੇ ਜਾਵਾਂਗਾ। ਇਹ ਜਿਹੜਾ ਸੀ ਪਲਸਤਰ ਗਿਆ ਸੀ ਤੁਸੀਂ?
1: ਹਾਂਜੀ ਹਾਂਜੀ
0: ਪਲਸਤਰ ਗਿਆ,
1: ਕਈਆਂ ਦਾ ਬਾਹਰ ਹੀ ਪਿਆ ਹੁੰਦਾ
0: ਉਹ। ਨਹੀਂ ਨਹੀਂ ਪਲਸਤਰ ਗਿਆ ਤੇ ਫੋਟੋਆਂ ਆ ਗਈਆਂ।
1: ਕੋਈ ਨਹੀਂ, ਤੁਹਾਨੂੰ ਮੈਂ ਬਾਅਦ ਚ ਸਿਖਾਉਂਦਾ। ਗੱਡੀ ਚਲਾਉਂਦੇ ਤੁਹਾਡੇ ਬਲੂਟੁੱਥ ਤੇ ਚੱਲਦਾ,
0: ਮਤਲਬ ਇਹ ਫਿਰ ਆਪਾਂ ਇਹਦੀ ਆਵਾਜ਼ ਵੀ ਸੁਣ ਸਕਦੇ
1: ਜੋ ਉਹਦੇ ਚ ਲਿਖਿਆ ਹੋਇਆ, ਉਹ ਸਾਰਾ ਤੁਹਾਨੂੰ ਉਹ ਬੋਲ ਕੇ ਦੱਸੂਗਾ।
0: ਲੈ ਚੱਕੋ,
1: ਇਨਫੈਕਟ ਜੋ ਵੀਡੀਓ ਨੇ ਤਾਂ ਚਲੋ ਚੱਲ ਹੀ ਜਾਣਾ ਆਡੀਓ ਦੇ ਨਾਲ,
0: ਠੀਕ ਹੈ,
1: ਪਰ ਐਵਰੀਥਿੰਗ ਇਨ ਰਿਟਨ
0: ਸਾਰਾ ਬੋਲ ਕੇ ਦੱਸਣਗੇ। ਹਾਂ, ਜੋ ਵੀ ਆਂਟੀ ਅੰਦਰ ਬੈਠੇ ਹੈ
1: ਜਾ ਜਾ। ਹਾਂ, ਇਨਫੈਕਟ ਪੰਜਾਬੀ, ਹਿੰਦੀ, ਕਿਹੜੀ ਬਾਜ਼ੀ ਭਾਸ਼ਾ ਦੇ ਵਿੱਚ ਤੁਸੀਂ?
0: ਹਾਂ, ਇਹ ਤਾਂ ਬੜਾ ਵਧੀਆ,
1: ਸਾਰੀਆਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਪ੍ਰੋਪਰ ਬਕਾਇਦਾ ਬੋਲ ਕੇ ਦੱਸਣਗੇ।
0: ਲੋ ਜੀ ਲੋ, ਦੇਖੋ ਅੱਜ ਸਾਡਾ ਟੋਪਿਕ ਜਿਹੜਾ ਕਿੰਨਾ ਘੈਂਟ ਹੋ ਗਿਆ, ਕਿਉਂਕਿ ਅੱਜ ਆਪਾਂ ਘੈਂਟ ਘੈਂਟੀ ਗੱਲਾਂ ਕਰਨੀਆਂ, ਨੌਲੇਜ ਵਾਲੀਆਂ ਗੱਲਾਂ ਕਰਨੀਆਂ, ਠੀਕ ਹੈ ਨਾ? ਆਪਾਂ ਇਹ ਨਹੀਂ ਹੈ ਵੀ ਬਸ ਅੱਜ ਐਵੇਂ ਦੀਆਂ ਗੱਲਾਂ ਕਰਕੇ ਆਪਣਾ, ਵੈਸੇ ਨਾ ਭਾਜੀ ਤਰੱਕੀਆਂ ਤੇ ਜਾ ਰਿਹਾ ਸ਼ੋ। ਆਪਾਂ ਨਾ ਪਹਿਲਾਂ ਕਰਦੇ ਹਾਂ ਜਬਲੀਆਂ ਮਾਰਦੇ ਹਾਂ, ਪਹਿਲਾਂ ਪੂਰ ਜੋਕ ਆਏ, ਫਿਰ ਜਬਲੀਆਂ ਆਈਆਂ, ਕੁਤਕੁਤਾਰੀਆਂ ਚੋ ਜਬਲੀਆਂ ਹੀ ਹੁੰਦੀਆਂ ਸੀ। ਹੁਣ ਕੀ ਹੋ ਗਿਆ ਵਾ, ਪਹਿਲਾਂ ਆਪਾਂ ਜਦੋਂ ਖਬਰਾਂ ਸਟਾਰਟ ਕੀਤਾ ਸੀ ਨਾ, ਉਦੋਂ ਆਪਾਂ ਨਕਲੀ ਨੁਕਲੀ ਖਬਰਾਂ ਦੇ ਕੇ ਚੱਲ ਜਾਂਦੇ ਹਾਂ, ਕਦੀ ਕਿਸੇ ਦਾ ਕੱਟਾ ਖੁੱਲ ਗਿਆ, ਕਦੀ ਕਿਸੇ ਨੇ ਮੱਝ ਖੁੱਲ, ਏਦਾਂ ਦਾ ਕਰਦੇ ਹਾਂ।
1: ਦੇਖੋ ਤੁਸੀਂ ਅੱਜ ਦੀ ਤਰੀਕ ਚ ਵੀ ਪੜੋਗੇ ਨਾ ਖਬਰਾਂ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਆਪਣੇ ਨਾ ਇਸ ਸ਼ੋਅ ਦੇ ਵਿੱਚ,
0: ਹਾਂਜੀ,
1: ਪੰਜਾਬ ਦੀਆਂ ਖਬਰਾਂ ਦਾ ਇੱਕ ਬੁਲੇਟਿਨ ਪੜਾਂਗੇ।
0: ਫਿਰ ਤੇ ਉਹੀ ਹੋਣੀ ਹੈ।
1: ਹੁਣ ਮੈਂ ਜਗਬਾਣੀ ਖੋਲਦਾ, ਤੁਸੀਂ ਮੈਨੂੰ ਦੱਸੋ ਮੈਂ ਪਹਿਲੀਆਂ ਪੰਜ ਖਬਰਾਂ ਪੜਾਂ ਜਾਂ 10 ਪੜਾਂ? ਉਹ ਸਾਰੀਆਂ ਹੀ ਨੈਗੇਟਿਵ, ਸਾਰੀਆਂ ਹੀ ਨਕਾਰਾਤਮਕ, ਤੁਸੀਂ ਕਹਿਣਾ ਕੋਈ ਵੀ ਨਾ ਪੜੋ।
0: ਅੱਛਾ,
1: ਤੁਸੀਂ ਚਲੋ ਪਹਿਲੀਆਂ ਪੰਜ ਪੜੋ।
0: ਚਲੋ ਪਹਿਲੀਆਂ ਪੰਜ, ਹਾਂਜੀ।
1: ਮਣੀ ਮਾਜਰਾ ਤੋਂ ਕਾਰ ਲੁੱਟ ਕੇ 2 ਮੁਲਜ਼ਮ ਫਰਾਰ, ਜਲੰਧਰ ਚ ਬਿਸਕਟ ਫੈਕਟਰੀ ਨੂੰ ਲੱਗੀ ਅੱਗ,
0: ਓਏ ਹੋਏ ਹੋਏ,
1: ਪੰਜਾਬ ਚ ਮੁਲਾਜ਼ਮਾਂ ਦੇ ਉੱਤੇ ਸਖਤ ਕਾਰਵਾਈ, 5 ਇਨਕਰੀਮੈਂਟ ਰੋਕਣ ਦੇ ਹੁਕਮ,
0: ਆਹਾ,
1: ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਦੀ ਠੱਗੀ, ਤੇ ਜ਼ਮੀਨੀ ਝਗੜੇ ਨੂੰ ਲੈ ਕੇ 2 ਧਿਰਾਂ ਦੇ ਖਿਲਾਫ ਮੁਕੱਦਮਾ ਦਰਜ। 5 ਖਬਰਾਂ, 5 ਹੀ ਨੈਗੇਟਿਵ।
0: ਲਓ ਜੀ ਲਓ, ਤੇ ਬੰਦੇ ਦਾ ਫਿਰ ਦਿਲ ਕਿੱਦਾਂ ਪੋਜ਼ਿਟਿਵ ਹੋਏਗਾ?
1: ਸਾਰੀਆਂ, ਜੇ ਤੁਸੀਂ ਮੈਨੂੰ ਸਾਰੀਆਂ ਕਹੋਗੇ ਮੈਂ ਸਾਰੀਆਂ ਹੀ ਪਾ ਦੂੰਗਾ,
0: ਸਾਰੀਆਂ ਨੈਗੇਟਿਵ ਹੋਣਗੀਆਂ, ਛੱਡੂਗਾ।
1: ਈਡੀ ਦੀ ਵੱਡੀ ਰੇਡ ਮੋਹਾਲੀ, ਪਟਿਆਲਾ ਚ, ਚੰਡੀਗੜ੍ਹ ਚ ਸੀਰੀਅਲ ਕਿਲਰ ਨੂੰ ਤੀਜੀ ਵਾਰ ਬੇਲ, ਪੰਜਾਬ ਚ ਬਿਜਲੀ ਬਿੱਲਾਂ ਨੇ ਵਧਾਈ ਚਿੰਤਾ, ਜੇ ਬੋ ਹਨਾ ਕਰਕੇ ਘਰੋਂ ਵੱਖਰੇ ਹੋਣ ਦਾ ਦਬਾਅ ਪਾ ਰਹੀ ਸੀ ਬੋਟੀ, ਹੱਕ ਕੇ ਨੌਜਵਾਨ ਨੇ ਜੋ ਕੀਤਾ, ਕੰਬ ਜਾਏਗੀ ਰੂਹ, ਦੁਕਾਨਦਾਰ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਖੰਗਾਲ ਰਹੀ ਹੈ, ਸੀਸੀਟੀਵੀ ਸੀਸੀਟੀਵੀ ਮਤਲਬ 50 ਫੁੱਟ ਗਹਿਰਾਈ ਚ ਦੱਬਿਆ ਹੋਇਆ ਵੀ ਖੰਗਾਲ ਰਹੀ ਹੈ। ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੀ ਮਹਿਲਾ ਦੀ ਸ਼ੱਕੀ ਹਾਲਤ ਚ ਮਿਲੀ ਲਾਸ਼, ਨਸ਼ੇ ਦਾ ਓਵਰਡੋਜ਼।
0: ਲਓ ਜੀ ਲਓ ਲਓ,
1: ਲੁਧਿਆਣਾ ਚ ਫੂਡ ਸੇਫਟੀ ਟੀਮ ਦੀ ਚੈਕਿੰਗ, 35 ਕਿਲੋ ਪਨੀਰ ਨਸ਼ਟ, ਨਕਲੀ ਸੀਗਾ। 25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ।
0: ਅੱਛਾ ਲੈ ਲਓ ਜੀ, ਛੁੱਟੀ ਜੇ ਨਹੀਂ ਪਤਾ ਤੇ
1: ਜਲੰਧਰ ਚ,
0: ਅੱਛਾ ਜਲੰਧਰ ਚ, ਉਹ ਲਈ ਪੂਰੇ ਪੰਜਾਬ ਚ ਨਹੀਂ, ਜਲੰਧਰ ਚ ਗੱਲੇ।
1: ਅੱਛਾ, ਇਹ ਕਾਹਦੀ ਕੀਤੀ ਹੈ, ਜਲੰਧਰ ਜ਼ਿਲ੍ਹੇ ਚ ਕਾਹਦੀ ਕਰਤੀ ਹੈ
0: ਜਲੰਧਰ ਵਾਲੇ?
1: ਕੋਈ ਪੜਨ ਵਾਲੀ ਖਬਰ। ਅੱਛਾ, ਉਹ ਬਾਬਾ ਸੋਢਲ ਦਾ ਜਿਹੜਾ ਮੇਲਾ ਹੁੰਦਾ, ਤੁਸੀਂ ਦੇਖਿਆ ਨੀ ਹੈਗਾ?
0: ਨਹੀਂ ਨਹੀਂ ਨਹੀਂ।
1: ਉੱਥੇ ਜੌਨੀ ਵਾਕਰ ਚੜ੍ਹਦੀ ਹੈ।
0: ਅੱਛਾ, ਵਾਹ।
1: ਤੇ ਫੇਰ ਹੈਗਾ ਪਠਾਨਕੋਟ ਦੇ ਵਿੱਚ ਗੋਵੰਸ਼ ਦੇ ਨਾਲ ਦੀ ਗੱਡੀ ਕਾਬੂ, ਹੈ ਸਾਊਦੀ ਅਰਬ ਚ ਅੰਮ੍ਰਿਤਧਾਰੀ ਸਿੱਖ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ, ਹੈ ਸੜਕ ਹਾਦਸੇ ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਕਹਿਰੋ ਰੱਬਾ ਕਰੰਟ ਲੱਗਣ ਨਾਲ 14 ਸਾਲਾਂ ਵਿਦਿਆਰਥਣ ਦੀ ਮੌਤ, ਹੈਰੋਇਨ ਤੇ ਕੈਪਸੂਲਾਂ ਸਣੇ 4 ਗ੍ਰਿਫਤਾਰ।
0: ਪੰਜਾਬ
1: ਦੀਆਂ ਖਬਰਾਂ ਤੁਸੀਂ ਕਿਵੇਂ ਪੜ੍ਹ ਲੋ, ਮਤਲਬ ਬੜੇ, ਮੈਂ ਤੁਹਾਨੂੰ ਸੋਚ ਕੇ ਪਹਿਲਾਂ ਮੈਂ ਦੱਸਣ ਲੱਗਿਆ ਸੀ ਪੰਜਾਬ ਦੀਆਂ ਵੀ ਆਪਾਂ ਰੱਖਿਆ ਕਰਾਂਗੇ,
0: ਕਿਹੜੀ ਰੱਖੀਏ? ਅਲੇ ਆਪਣੇ ਸ਼ੋਅ ਦੇ ਵਿੱਚ ਇਹੋ ਜਿਹੀਆਂ ਘੱਟ ਖਬਰਾਂ ਤੇ ਹਾਸੇ ਮਜ਼ਾਕ ਵਾਲੀਆਂ ਜ਼ਿਆਦਾ ਰੱਖਣੀਆਂ, ਕਿਉਂਕਿ ਸਾਰਾ ਟਾਈਮ ਹੀ ਤੇ ਲੋਕੀ ਟੈਨਸ਼ਨਾਂ 'ਚ ਰਹਿੰਦੇ ਹੈ, ਇਹੋ ਜਿਹਾ ਟਾਈਮ ਥੋੜ੍ਹਾ ਜਿਹਾ ਹਸਾਉਣ ਸੁਣ ਵਾਲਾ, ਤੇ ਹੁਣ ਆਪਾਂ ਥੋੜ੍ਹੀਆਂ ਇਹੋ ਜਿਹੀਆਂ ਖਬਰਾਂ ਮਤਲਬ ਹਾਸੇ ਮਜ਼ਾਕ ਵਾਲੀਆਂ ਰੱਖਾਂਗੇ, ਨਹੀਂ ਤੇ ਆਹ ਜਿਹੜੀਆਂ ਕਦੀ ਆਹ ਹੋ ਗਿਆ ਕਦੀ ਇਹ ਹੋ ਗਿਆ ਉਹ ਵਾਲੀਆਂ ਨਹੀਂ ਰੱਖਣੀਆਂ। ਹਾਂ, ਕੋਈ ਅੱਜ ਨੌਲੇਜ ਵਾਲੀਆਂ ਵੀ ਰੱਖਾਂਗੇ ਭਾਜੀ, ਅੱਜ ਨੌਲੇਜ ਵਾਲੀਆਂ ਰੱਖਾਂਗੇ।
1: ਲਓ ਤੇ ਲਾ, ਅੱਜ ਤੁਹਾਨੂੰ ਲੈ ਕੇ
0: ਆ ਗਿਆ, ਹੁਣ ਚਮਕੀਲਾ ਜੀ ਆ ਗਏ ਨੇ,
1: ਸੋਚੋ ਕੌਣ ਹੈ
0: ਉਹ, ਜਿਹੜੇ ਉਹਨਾਂ ਦੇ ਨਾਲ ਦੇ ਹੁੰਦੇ ਸੀ, ਕੀ ਸੀ ਦੱਸ ਦੋ,

0: ਕੱਲੇ ਕੱਲੇ ਘਰ ਗਿਣ ਲੈਣ ਦੋ ਦੋ ਦਰਜਣ ਨਿਆਣੇ
1: ਦੋ ਦੋ ਅੱਜ ਕੱਲ ਕੱਲੇ ਕੱਲੇ ਘਰ ਚ ਇੱਕ ਇੱਕ
2: ਪਹਿਲਾਂ ਹੀ ਦੋ ਦੋ ਦਰਜਣ ਪਹਿਲਾਂ ਭਾਜੀ ਕਿੰਨੇ ਕਿੰਨੇ ਨਿਆਣੇ ਹੁੰਦੇ ਸੀ
1: ਸਹੀ ਗੱਲ ਹੈ
2: ਉਹ ਮੇਰੇ ਡੈਡੀ ਹੋਣੀ ਸੱਤ ਹਾਂ ਅੱਠ ਭਰਾ
1: ਮੇਰੇ ਮੰਮੀ ਹੋਣੀ ਚਾਰ ਭਰਾ ਚਾਰ ਮਤਲਬ ਮੰਮੀ ਸਣੇ ਚਾਰ ਭੈਣਾਂ ਚਾਰ ਭਰਾ ਚਾਰ ਅੱਠ
2: ਅੱਠ ਹੀ ਹੋ ਗਏ ਉਦੋਂ ਮਤਲਬ ਜਿਹੜੇ ਦਾਦਾ ਦਾਦੀ ਟਾਈਮ ਤੇ ਸੀ ਉਦੋਂ ਅੱਠ ਅੱਠ ਸੀ ਫਿਰ ਅੱਗੇ ਆ ਗਏ ਤਿੰਨ ਤਿੰਨ
1: ਫਿਰ ਤਿੰਨ ਤਿੰਨ
2: ਅਸੀਂ ਤਿੰਨ ਅਸੀਂ ਵੀ ਤਿੰਨ ਹੀ ਹਾਂ
1: ਹੁਣ ਅੱਜ ਕੱਲ੍ਹ ਦੋ ਜਾਂ ਇੱਕ ਰਹਿ
2: ਗਏ ਹਾਂ ਸਹੀ ਗੱਲ ਆ ਜਾਣੀ ਕਿ ਅੱਛਾ ਸਪੋਜ਼ ਕਰੋ ਮਤਲਬ ਹੁਣ ਦਾਦੇ ਤੱਕ ਤੇ ਆਪਾਂ ਅੱਠ ਹੋ ਗਏ ਆ ਉਹ ਤੋਂ ਪਹਿਲਾਂ
1: ਹਰ ਇੱਕ ਚੀਜ਼ ਚੁੰਗਲੀ ਨਹੀਂ ਕਰੀ
2: ਉਹ ਤੋਂ ਪਹਿਲਾਂ 16 ਸਾਲ ਇਹ ਕੀ ਕਰਦੇ ਕੀ ਮੈਂ ਬੜਾ ਘੈਂਟ ਸੀ
1: ਇਹ ਜੰਮ ਗਿਆ ਸਾਰਾ ਹੁਣ ਬਾਅਦ ਚ ਪੀਨੇ
2: ਅੱਛਾ ਹਾਂ
1: ਫਾਈਬਰ ਤੋਂ ਯਾਦ ਆਇਆ ਛੁੱਟੀਆਂ ਦੀ ਗੱਲ ਕਰੀਏ
2: ਛੁੱਟੀਆਂ
1: ਛੁੱਟੀਆਂ ਹੋਣ ਵਾਲੀਆਂ ਨੇ ਸਕੂਲਾਂ
2: ਦੀਆਂ
1: ਹਫ਼ਤਿਆਂ ਦੇ ਵਿੱਚ ਛੁੱਟੀਆਂ ਹੋਇਆ ਨਹੀਂ ਮੈਲਬਨ ਚ ਤਾਂ ਮੇਰੇ ਖਿਆਲ ਦੇ ਨਾਲ ਵਿਕਟੋਰੀਆ ਚ ਅਗਲੇ ਇੱਕ ਹਫ਼ਤੇ ਦੇ ਇਸੇ ਹਫ਼ਤੇ ਤੋਂ ਬਾਅਦ ਹੋ ਜਾਣੀਆਂ ਨੇ 21 ਤਰੀਕ ਤੋਂ
2: ਬਸ ਆ ਗਿਆ ਹਫ਼ਤਾ
1: ਹਾਂ ਆਪਣੇ ਇੱਥੇ 28 ਤਰੀਕ ਤੋਂ ਛੁੱਟੀਆਂ ਨੇ
2: 27 ਤੇ 28 ਹਾਂ 28
1: 26 27 ਦਾ ਤਾਂ ਸ਼ਨੀਵਾਰ ਐਤਵਾਰ ਆ ਗਿਆ
2: ਮਤਲਬ ਯਾ 2 ਹਫ਼ਤੇ ਬਾਅਦ
1: ਆਹੋ ਹਾਂਜੀ
2: ਠੀਕ ਹੈ
1: ਸੋ ਛੁੱਟੀਆਂ ਤੋਂ ਗੱਲ ਯਾਦ ਆਈ ਇੱਕ ਖਬਰ ਲਗਾਈ ਸੀਗੀ 9 ਨਿਊਜ਼ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਦੁਨੀਆ ਦੇ 50 ਬੈਸਟ ਹੋਟਲਸ ਦੀ ਲਿਸਟ ਆਈ ਹੈਗੀ ਸਰ ਬਾਹਰ ਚੰਗੀ ਗੱਲ ਇਹ ਹੈ ਗੁੱਡ ਨਿਊਜ਼ ਇਹ ਹੈ
2: ਹਾਂਜੀ
1: ਕਿ ਇੱਕ ਆਸਟ੍ਰੇਲੀਆ ਦਾ ਵੀ ਹੈ
2: ਉਹ ਵੈਰੀ ਗੁੱਡ ਉਹ ਵੀ ਸਿਡਨੀ ਦਾ
1: ਦੁਨੀਆ ਦਾ ਬੈਸਟ ਹੋਟਲ ਦੱਸਿਆ ਫਰਾਂਸ ਦੇ ਵਿੱਚ ਪੈਰਿਸ ਸ਼ਹਿਰ ਦੇ ਅੰਦਰ ਫਿਰ ਦੂਜੇ 19ਵੇਂ ਨੰਬਰ ਤੇ ਹੈਗਾ ਲਾ ਬ੍ਰਿਸਟੋਲ ਪੈਰਿਸ ਦੇ ਵਿੱਚ ਫਿਰ ਹੈਗਾ 18ਵੇਂ ਨੰਬਰ ਦੇ ਉੱਤੇ ਇਟਲੀ ਦੇ ਵਿੱਚ ਕਾਸਾ ਮਾਰੀਆ ਲੁਈਗੀਆ ਨਾਮ ਦਾ ਇੱਕ ਇਲਾਕਾ ਉੱਥੇ ਬੀਚ ਏਰੀਆ ਕਾਸਾ ਮਾਰੀਆ ਉੱਥੇ
2: ਇਹ ਜਿੱਦਾਂ ਭਈਆ ਨੀ ਕਹਿੰਦਾ ਕਾਸਾ ਮਾਰੀਆ ਇਹ ਤਾਂ ਇੱਦਾਂ ਤੁਸੀਂ ਭਈਏ ਦੀ ਲੈਂਗੁਏਜ
1: 17ਵੇਂ ਨੰਬਰ ਤੇ ਸਿੰਗਾਪੁਰ ਦਾ ਆਉਂਦਾ ਰਾਫਲਸ ਸਿੰਗਾਪੁਰ
2: ਹੈਨਾ
1: ਤੇ 16ਵੇਂ ਨੰਬਰ ਦੇ ਉੱਤੇ ਕਪੇਲਾ ਸਿਡਨੀ
2: ਹੁਣ ਆਪਾਂ ਜਾਵਾਂਗੇ ਕਪੇਲਾ ਇਸ ਤੋਂ ਬਾਅਦ
1: ਤੇ ਇਨਫੈਕਟ ਇਹ ਓਸ਼ੀਆਨੀਆ ਯਾਨੀ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਅਟੋਗਾ ਸੋਲੋਮਨ ਫਿਜੀ ਇਹਨਾਂ ਦੇ ਵਿੱਚ ਇਕਲੌਤਾ ਹੋਟਲ ਹੈ ਜਿਹੜਾ ਨੰਬਰ 1 ਤੇ ਹੈ
2: ਅੱਛਾ
1: ਵਰਲਡ ਦੇ ਇਹ 16ਵੇਂ ਨੰਬਰ ਤੇ
2: ਮਤਲਬ ਚਲੋ ਲਾਗੇ ਲਾਗੇ ਤੇ ਨੰਬਰ 1 ਤੇ ਹੀ ਹੈ
1: ਤੇ 15ਵਾਂ ਨੰਬਰ ਤੇ ਹੈਗਾ ਦੁਬਈ ਦਾ ਤੁਹਾਨੂੰ ਪਤਾ ਹੋਣਾ ਇਹ ਜੁਮੇਰਾ ਮਾਰਸਾ ਅਲ ਅਰਬ
2: ਇਹ ਬਾਅਦ ਚ ਬਣੇ
1: ਚੌਦਵੇਂ ਨੰਬਰ ਤੇ ਹੈਗਾ ਫਿਰ ਅਗੇਨ ਪੈਰਿਸ ਦਾ ਹੋਟਲ ਡੀ ਕੈਰੀਲੋਨ
2: ਭਾਜੀ ਪੈਰਿਸ ਦੇ ਤਿੰਨ ਗਣਾਤੇ ਤੁਸੀਂ
1: ਤਿੰਨ ਹਲੇ ਆਣਗੇ ਸਰ
2: ਅੱਛਾ ਜੀ
1: ਅੱਛਾ
2: ਜਾਣਾ ਹੀ ਪੈਣਾ ਫਿਰ
1: ਮੈਨੂੰ ਲੱਗਦਾ ਕਿਸੇ ਫਰਾਂਸ ਦੀ ਉਹ ਕੰਪਨੀ ਹੈ ਜਿਨ੍ਹਾਂ ਨੇ ਸਰਵੇਖਣ ਕੀਤਾ
2: ਲੱਗਦਾ ਉੱਥੇ ਦਾਲ ਫੁਲਕਾ ਖਾਣਾ ਪੈਣਾ
1: 13ਵੇਂ ਨੰਬਰ ਤੇ ਆਉਂਦਾ ਲੰਡਨ ਦਾ ਕਾਲਰਿਜ
2: ਲੰਡਨ
1: ਹਾਂ ਜੀ ਬੜਾ ਮਤਲਬ ਦੇਖਣ ਨੂੰ ਐ ਲੱਗਦਾ ਕਿ ਕਿਸੇ ਕੰਟਰੀ ਦਾ ਹਾਈ ਕਮਿਸ਼ਨ ਦਾ ਆਫਿਸ ਹੈ
2: ਅੱਛਾ
1: ਹੋਟਲ ਵਾਲਾ ਲਗਜ਼ਰੀ ਲੱਗਦਾ ਹੀ ਨਹੀਂ ਹੈਗਾ ਹੁਣ ਤੱਕ ਜਿੰਨੇ ਹੋਟਲ ਦੇਖੇ ਨੇ ਨਾ ਉਹਨਾਂ ਦੀ ਬਾਹਰੋਂ ਜਿਹੜੀ ਦੇਖਿਆ ਉਹ ਚ ਸਿਰਫ ਇੱਕ ਉਹ ਦੁਬਈ ਵਾਲਾ ਤੇ ਇੱਕ ਸਿਡਨੀ ਵਾਲਾ ਇਹਨਾਂ ਦੀ ਐਕਸਟਰਨਲ ਲੁੱਕ ਚੰਗੀ ਹੈ ਇੰਟਰਨਲ ਤਾਂ ਇਹ ਇੰਟਰਨਲੀ ਵੀ ਦੇਖੇ ਗਏ ਨੇ ਜਾ ਕੇ ਪਤਾ ਲੱਗੇ 12ਵੇਂ ਨੰਬਰ ਤੇ ਹੈ ਇਟਲੀ ਦਾ ਸ਼ਹਿਰ ਹੈ ਇੱਕ ਫਲੋਰੈਂਸ ਉੱਥੇ ਪੈਂਦਾ ਤੇ ਉਹਦੇ ਚ ਹੈਗਾ ਹੋਟਲ ਫੋਰ ਸੀਜ਼ਨਸ ਅਮਨ ਤੁਸੀਂ ਕਹਿਣਾ ਪੰਜਾਬੀ ਸ਼ਹਿਰ

0: चलती है यहाँ पे सब शांति शांति है।
1: ओए ओए ओए पाजी इला गाना चलाया इला मैं ना बहुत ही ज्यादा चलाया बाद दसागा क्यों
0: नाइनटीज के बच्चे नु पता है गाने
1: मैं तेरे बाद दसागा।
0: दसवें नंबर ते आंदा है थाईलैंड दा मैंडरिन ओरिएंटल बैंकॉक दे विच पैंदा है।
1: संतरे वाला मैंडरिन जेड़ा ओ हुंदा है।
0: हाँ
1: संतरे खाओ
0: मैंडरिन ए ओ वाला मैंडरिन नहीं ए हैगा मैंडरिन जेड़ी चाइनीज भाषा हुंदी है।
1: चलो
0: ओ वाले मैंडरिन दे विच पिछे ई पैंदी है।
1: सानू ओदे भी नहीं स्पेलिंग पता एदे भी नहीं पता
0: ए हुंदा है एम ए ओ ओ मैंडरिन हुंदा है। हाँ ए भी मैंडरिन ही हुंदा है।
1: नहीं नहीं
0: एम ए एन डी ए आर आई एन पिछे तो रिन ही पैना।
1: चलो हाँ और रिन भाजी याद आ गया करी जाओ करी जाओ हुंदी नहीं चाक हुंदी यार रिन दी पता नहीं क्यों जे साबण रखे।
0: नौवें नंबर ते है आ जा मेक्सिको चलिए
1: आहा
0: शबे युतैन
1: शबे युत
0: अपर हाउस हांगकांग
1: अपर हाउस
0: और वाकई मतलब टीसी ते बनया होया मतलब हांगकांग इमारत ही सारिया उची उची ने ना
1: ठीक है जी
0: 40 मंजिला 50 मंजिला हांगकांग एयरपोर्ट ते उतरो तुसी उत्थे या ता एक पासे पहाड़ देखदे ने या दूजे पासे 50 60 मंजिला इमारत है ना
1: जाना ही पैना
0: हांगकांग बहुत उच्चा। सत्तवें नंबर ते अगेन चाइना दा आंदा है हुण ए हैगा मैंडरिन चाइना वाला बीजिंग दे विच पैंदा
1: है
0: मैंडरिन ओरिएंटल बीजिंग
1: ए ना वधिया।
0: छेवें नंबर ते है ब्राजील दे साओ पाओलो शहर दे विच रोजवुड
1: ब्राजील
0: ब्राजील ला ला ला ला ला ला ला
1: भाजी तुसीं ओ वाला गाना सुणिया जदों ब्राजील विच जदों ढोल वजदा
0: ब्राजील
1: गाना
0: इंडियन ढोल मिक्स
1: मिक्स
0: ने बनाईया सीगिया कैसटा।
1: अच्छा
0: पता नहीं ने बनाईया पता नहीं उथे पईया हुंदिया
1: ढोल ते पंजाबी है ना फिर हां
0: पंजवें नंबर ते है सर पासा लुका
1: पासा लैके लुका
0: इधर पासा लै लुका
1: इधर पासा करके उधर लुक करो हां पासा लुका
0: इटली च बंदा है लेक कोमो
1: इना दे नाम ही पासा लुका पासा होय
0: होय होय। चौथे नंबर ते कितना सोना होटल है
1: भाई मैं दसागा ए होएगा पेरिस दा
0: दुबई दा
1: ओ हो दुबई दा
0: सर एटलांटिस दी रॉयल करके होटल
1: एटलांटिस
0: लगता है जिमें डब्बे जे रखे
1: हुंदे ने ए मैं देखिया एटलांटिस देखिया हां ओथे अंदर भी गया वा भाजी ओदो मैं ना वो करदा हुंदा सी तुहानू मैं दसां सही गल
0: आले दाले ओदे पानी है।
1: हां बिल्कुल बिल्कुल आपां की मैं जिदा टेलीकॉम च लाइन च हुंदा है ना ओथे ना इंटरनल आईबीएस एंटीने लाई दे हुंदे आ इंटरनल ओदे विच कवरेज ली ना ते आपां करना अद्धा घंटा काम करना फिर साडा फ्री हो जाना फिर मैं जाना उहनां दी किचन च ਭਾਜੀ ਉਹਨਾਂ ਦੀ ਕਿਚਨ ਚ
0: ਨਹੀਂ
1: ਨਹੀਂ ਲਾਗੇ ਕਿਉਂਕਿ
0: ਉਹਨਾਂ ਦੇ ਓਪਨ ਦੇ ਵਿੱਚ ਉਹ ਵੀ ਹੈ ਨਾ ਉੱਪਰ ਟੈਰਸ
1: ਗਾਰਡਨ ਹਾਂ ਉਹ ਵੀ ਹੈਗਾ ਵਾ ਤੇ ਸਾਡਾ ਕੀ ਸੀ ਕਿਚਨ ਦੇ ਲਾਗੇ ਛਾਗੇ ਉੱਥੇ ਸਾਰੇ ਰੂਮ ਹੁੰਦੇ ਟੈਲੀਕਾਮ ਵਾਲੇ ਨਾ ਤੇ ਮੈਂ ਜਦੋਂ ਜਾ ਕੇ ਮੈਂ ਖਾਣਾ ਖਾਧਾ ਭਾਜੀ 5 ਸਟਾਰ ਤੋਂ ਘੱਟ ਨਹੀਂ ਉਹਨਾਂ ਦੇ ਬੰਦੇ
0: ਦਾ ਓਏ 50 ਸਟਾਰ ਹੋਟਲ ਹੈ ਤੁਸੀਂ 5 ਕਰਾ
1: ਲਓ ਨਹੀਂ ਨਹੀਂ ਜਿਹੜੇ ਅੰਦਰ ਵਾਲੇ ਵੀ ਆ ਜਿਹੜੇ ਜਿਹੜੇ ਮਤਲਬ ਕਾਮਿਆਂ ਦਾ ਖਾਣਾ ਵੀ ਆ
0: ਅੱਛਾ ਉਹ ਵੀ
1: ਉਹਨਾਂ ਦੀ ਗੱਲ ਕਰ ਸਾਨੂੰ ਉਹੀ ਮਿਲਦਾ ਸਾਨੂੰ ਦੂਜਾ ਥੋੜੀ ਮਿਲਦਾ ਹੈ
0: ਕੀ ਬਾਤ ਹੈ
1: ਤੇ ਮੈਂ ਜਿਹੜੇ ਉੱਥੇ ਜਿਹੜੇ ਕੰਮ ਕਰਦੇ ਆ ਜਿਹੜੇ ਜਾਂ ਕੋਈ ਵੀ ਕਿਸੇ ਤਰੀਕੇ ਦਾ ਕੰਮ ਕਰਦਾ ਨਾ
0: ਹਾਂਜੀ
1: ਉਹਨਾਂ ਦਾ ਖਾਣਾ ਮੈਂ ਆਖਿਆ ਭਾਜੀ ਸਾਨੂੰ ਤਾਂ ਇੱਥੇ ਖਵਾ ਦਿਆ ਕਰੋ ਅਸੀਂ ਬਾਕੀ ਤਾਂ ਕਦੇ ਜਾਣਾ ਹੀ ਨਹੀਂ ਆ
0: ਤੇ ਨਹੀਂ ਘੈਂਟ ਹੈ ਗੱਲ ਫਿਰ ਵਾਕਈ ਮੈਂ ਮੰਨਦਾ ਫਿਰ ਤਾਂ ਇਹ ਵਾਕਈ ਹੋਟਲ ਵਧੀਆ
1: ਹੋਣਾ ਬਹੁਤ ਹਾਂ।
0: ਤੀਜੇ ਨੰਬਰ ਤੇ ਹੈ ਥਾਈਲੈਂਡ ਦਾ ਕਪੇਲਾ ਬੈਂਕੋਂਗ
1: ਕਪੇਲਾ
0: ਹਾਂ ਤੇ ਦੂਜੇ ਓਏ
1: ਇੰਡੀਆ ਦਾ
0: ਨਾ ਨਾ ਨਾ ਨਾ
1: ਹਾਂਜੀ
0: ਦੂਜੇ ਨੰਬਰ ਤੇ ਥਾਈਲੈਂਡ ਦਾ ਫੋਰ ਸੀਜ਼ਨਸ ਹੈ ਬੈਂਕੋਂਗ ਵਾਲਾ ਇੱਥੇ ਮੈਂ ਠਹਿਰਿਆ ਹੋਇਆ ਸਰ
1: ਮੈਂ ਵੀ
0: ਮੈਨੂੰ ਤਾਂ ਸਪੋਂਸਰ ਕੀਤਾ ਸੀਗਾ
1: ਠੀਕ ਹੈ। ਅੱਛਾ ਤੁਸੀਂ ਕਿੱਦਾਂ ਕਦੋਂ ਗਏ ਸੀ ਹੈ
0: ਮੈਂ ਗਿਆ ਸੀਗਾ 2010 ਦੇ ਵਿੱਚ
1: ਤੁਹਾਨੂੰ ਕਿਹਨੇ ਕੀਤਾ ਸੀ ਸਪੋਂਸਰ ਮੈਨੂੰ ਨੰਬਰ ਦਿਓ ਉਹਨਾਂ ਦਾ
0: ਉਦੋਂ ਇਲੈਕਸ਼ਨਸ ਹੋਏ ਸੀਗੇ ਪੰਜਾਬ ਦੇ ਵਿੱਚ ਮੈਨੂੰ ਪਤਾ ਨਹੀਂ ਲੋਕਲ ਕੌਂਸਲ ਦੇ
1: ਕੋਈ ਚੱਕਰ ਨਹੀਂ ਆ
0: ਪਰ ਮੈਨੂੰ ਕਿਸੇ ਮੰਤਰੀ ਨੇ ਕੀਤਾ
1: ਸੀ ਹਾਏ ਹੋਏ ਮੰਤਰੀ ਸਾਹਿਬ
0: ਮੈਨੂੰ ਨਹੀਂ ਸਾਡੇ 2-4 ਮੀਡੀਆ ਵਾਲਿਆਂ ਨੂੰ ਕੀਤਾ
1: ਭਾਜੀ ਉਹ ਜਿਹੜੀ ਲਾਲ ਲਾਲ ਲਾਈਟ ਆ ਉਹ ਜਦੋਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਜਗਨ ਤੇ ਆਵਾਜ਼ ਫਟਦੀ ਆ ਉਹ ਦੇਖੋ ਜਿਹੜਾ
0: ਉਹ ਤੁਹਾਡੀ ਫਟਦੀ ਹੈ
1: ਉਹ ਤੁਹਾਡੀ ਵੀ ਆਈ ਆ ਉਹ ਦੇਖੋ ਤੁਹਾਡੀ ਵੀ ਲਾਲ ਆ
0: ਉਹਨੂੰ
1: ਆਪਾਂ ਹੌਲੀ ਹੌਲੀ ਕਰੀਏ ਲਓ ਜੀ ਜੇ ਆਵਾਜ਼ ਸਾਡੀ ਫਟ ਰਹੀ ਹੈ
0: ਅੱਛਾ ਤੁਸੀਂ ਕਦੋਂ ਗਏ ਸੀ
1: ਨਹੀਂ ਮੈਂ ਤਾਂ ਜਾਣਾ ਹੈ
0: ਅੱਛਾ ਨਾਲੇ ਤੁਸੀਂ ਕਹਿੰਦੇ ਮੈਂ ਵੀ ਰੁਕਿਆ
1: ਮੈਂ ਤਾਂ ਸੁਪਨੇ ਚ ਰੁਕਦਾ ਨਾ ਮੈਂ ਜਲਦੀ ਨਾ ਰੁਕਦਾ ਨਾ ਮੇਰੇ ਸੁਪਨੇ ਹੀ ਹੁੰਦੇ ਆ ਮੈਂ ਕਦੇ ਜਾ ਨਹੀਂ ਸਕਦਾ ਹਾਂ
0: ਓਕੇ ਤੇ ਪਹਿਲੇ ਨੰਬਰ ਤੇ ਆਂਦਾ ਹੈ ਚਾਈਨਾ ਹਾਂਗਕਾਂਗ ਦਾ ਰੋਜ਼ਵੁੱਡ
1: ਰੋਜ਼ ਵੇਖਿਆ ਪਹਿਲਾਂ ਪਤਾ ਨਹੀਂ ਜਾਂ ਤੇ ਇੰਡੀਆ ਦਾ ਹੋਏਗਾ ਜਾਂ ਚਾਈਨਾ ਦਾ ਹੋਏਗਾ
0: ਇੰਡੀਆ ਦਾ ਕੋਈ ਹੋਟਲ ਹੀ ਨਹੀਂ ਟੌਪ 20 ਦੇ ਵਿੱਚ
1: ਚਲੋ ਕੋਈ ਨਹੀਂ ਆ ਜਾਏਗਾ ਹਾਂ ਆਪਾਂ ਬਣਾਵਾਂਗੇ ਭਾਜੀ ਉੱਥੇ ਜਾ ਕੇ ਮੈਂ ਕਹਿੰਦਾ ਇੱਥੋਂ ਸਾਰਾ ਕੁਝ ਖੱਟ ਖੁੱਟ ਕੇ ਨਾ ਚੱਲੀਏ ਇੰਡੀਆ ਬਣਾਈਏ ਹੋਟਲ ਉਹਨੂੰ ਲੈ ਕੇ ਆਈਏ।
0: ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੋਈ ਨਾ ਕੋਈ ਇਹੋ ਜਿਹਾ ਫਸਾ ਦੂੰਗਾ ਵੈਸੇ
1: ਕੀ ਹੋਟਲ
0: ਹਾਂ
1: ਅੱਛਾ
0: ਟੋਪ 50 ਦੇ ਵਿੱਚ ਤਾਂ ਮੈਂ ਫਸਾ ਹੀ ਸਕਦਾ
1: ਹਾਂ ਲੈ ਹੋਰ ਕੀ ਆ
0: ਜੇ ਤੁਸੀਂ ਕਹਿੰਦੇ ਹੋ ਤਾਂ ਓਨਲੀ ਇਫ ਯੂ ਸੇ। ਵੈਸੇ ਇੱਕ ਬ੍ਰੌਡਸ਼ੀਟ ਕਰਕੇ ਇੱਕ ਕੰਪਨੀ ਆਪਣਾ ਵੈਬਸਾਈਟ ਹੈ
1: ਹਾਂਜੀ
0: ਉਹਨਾਂ ਨੇ ਪੂਰੀ ਦੀ ਪੂਰੀ ਲਿਸਟ ਹੀ ਇਹਦੇ ਤੇ ਪਾਈ ਹੈਗੀ ਹੈ ਕਿ ਕਿਹੜਾ ਹੋਟਲ ਕਿੰਨਵੇਂ ਨੰਬਰ ਤੇ ਹੈਗਾ ਤੇ ਉਹ ਲਿਸਟ ਜੇ ਮੈਂ ਖੋਲ ਕੇ ਦੇਖਾਂ ਨਾਲ ਨਾਲ
1: ਖੋਲਣੀ ਕੀ ਆਪਾਂ ਜਾਣਾ ਤੇ ਹੈਨੀ ਆ ਭਾਜੀ ਠੀਕ ਹੈ ਪਰ ਹਾਂ ਇਹ ਜਿਹੜੇ ਆਪਾਂ ਹੋਟਲਾਂ ਦੇ ਨਾਂ ਦੱਸੇ ਆ ਨਾ ਦੇਖੋ ਅੱਜ ਆਪਾਂ ਇੰਨੇ ਸੂਤਰਾਂ ਤੋਂ ਇਨਫੋਰਮੇਸ਼ਨ ਲੈ ਕੇ
0: ਆਏ
1: ਸਾਡੇ ਸੂਤਰ ਪਤਾ ਨੀ ਕਿੱਥੇ ਕਿੱਥੇ ਬੈਠੇ ਆ ਆਪਾਂ ਉਹਨਾਂ ਦਾ ਇਨਫੋਰਮੇਸ਼ਨ ਤੁਹਾਨੂੰ ਇਸ ਕਰਕੇ ਦੱਸੀ ਆ ਵੀ ਤੁਸੀਂ ਜੇ ਛੁੱਟੀਆਂ ਆ ਰਹੀਆਂ ਵਾ ਤੁਸੀਂ ਜਾ ਕੇ ਉੱਥੇ ਘੁੰਮੋ ਤੇ ਸਾਨੂੰ ਬਾਅਦ ਦੱਸਿਓ ਵੀ ਹਾਂ ਇਹ ਵਾਕਈ ਹੋਟਲ ਨੰਬਰ ਪਹਿਲੇ ਦੀ ਸੀ ਜਾਂ ਅੱਠਵੇਂ ਦੀ ਜਾਂ ਦਸਵੇਂ ਦੀ ਤੇ ਜੇ ਤੁਹਾਡਾ ਵੀ ਕੋਈ ਹੋਟਲ ਹੈਗਾ
0: ਤਾਂ ਆਪਣੇ ਕੋਲ ਆ ਗਈ ਸਰ ਪੂਰੀ ਲਿਸਟ ਸਰ ਪੂਰੀ ਲਿਸਟ
1: ਭਾਜੀ ਇੰਨਾ ਟਾਈਮ ਨੀ ਹੈਗਾ ਲਿਸਟ ਸਾਰੀ ਕੱਢਤੀ ਹੈ ਤੁਸੀਂ
0: ਨਹੀਂ ਮੈਂ ਚੈੱਕ ਕਰ ਰਿਹਾ ਸੀਗਾ ਕੋਈ ਆਸਟ੍ਰੇਲੀਆ ਦਾ ਕੋਈ ਹੋਰ ਹੈਗਾ ਇਹਦੇ ਚ
1: ਅੱਛਾ ਤੁਸੀਂ ਫਿਲਟਰ ਕਰ ਲਓ ਫਿਰ ਹੈ
0: ਹਾਂ ਉਹਦੇ ਚ ਇਸ ਕਰਕੇ ਦੇਖ ਰਿਹਾ
1: ਸੀ ਅੱਖਾਂ ਦੇ ਨਾਲ ਤਿਰਛੀ ਅੱਖਾਂ ਦੇ ਨਾਲ
0: ਦੇਖੋ ਆਪਣਾ ਜਿਹੜਾ ਆਹੀ ਇੱਕ ਇੱਕ ਹੋਟਲ ਆਪਣਾ ਆਸਟ੍ਰੇਲੀਆ ਦਾ ਇੱਕੋ ਇੱਕ ਹੈਗਾ
1: 16ਵੇਂ ਨੰਬਰ ਤੇ ਜਿਹੜਾ ਤੁਸੀਂ
0: ਕਪੇਲਾ ਕਪੇਲਾ ਸਿਡਨੀ ਹੈ ਨਾ
1: ਹਾਂ
0: ਤੇ ਉਹ ਤੋਂ ਇਲਾਵਾ ਟੋਕੀਓ ਮਾਕਬੇ ਚ ਐਥਨ ਐਥਨਸ ਉਹ ਮੁੰਬਈ ਦਾ ਤਾਜ ਮਹਿਲ
1: ਹੋਟਲ ਤਾਜ
0: 30ਵੇਂ ਨੰਬਰ ਤੇ ਆਉਂਦਾ
1: ਓ ਸ਼ੁਕਰ ਹੈ ਪਹਿਲੇ 50ਵਾਂ ਦੇ ਵਿੱਚ
0: ਪਹਿਲੇ 50 ਦੇ ਵਿੱਚ ਹੈਗਾ
1: ਲਓ ਜੀ ਸ਼ੁਕਰ ਹੈ ਤਾਜ ਭਾਜੀ
0: ਹਾਂ ਤਾਂ ਤਾਜ ਭਾਜੀ ਤੇ ਉਸ ਤੋਂ ਇਲਾਵਾ ਹੋਰ ਕੋਈ ਇਹੋ ਜਿਹਾ ਮੇਰੀ ਮਤਲਬ ਸਾਰੇ ਉਹੀ ਯੂਰੋਪੀਅਨ ਹੋਟਲਸ ਨੇ ਜ਼ਿਆਦਾਤਰ
1: ਓਕੇ
0: ਤੇ ਯੈਸ ਉਹ ਸਾਰੇ ਉਹੀ ਨੇ ਬੈਂਕਾਕ ਦਾ ਹੋ ਗਿਆ ਲੰਡਨ ਦਾ ਹੋ ਗਿਆ ਯੇ ਹੋ ਸੋ ਇੱਕ ਇੰਡੀਆ ਦਾ
1: ਚਲੋ ਠੀਕ ਹੈ
0: 50 ਦੇ ਵਿੱਚ ਹਾਂ ਇੱਕ ਇੰਡੀਆ ਦਾ ਹੈਗਾ ਤੇ ਬਾਕੀ ਜਿਹੜੇ ਨੇ ਉਹ ਯੂਰਪ ਯੂਰਪ ਦੇ
1: ਚਲੋ ਆਸਟ੍ਰੇਲੀਆ ਦਾ ਵੀ ਇੱਕ ਹੋ ਗਿਆ ਇੰਡੀਆ ਦਾ ਵੀ ਇੱਕ ਹੋ ਗਿਆ ਚਲੋ ਇੱਕ ਇੱਕ ਬਰਾਬਰ ਹੈ ਜੀ ਅਸੀਂ ਐਵੇਂ ਕਿਸੇ ਨੂੰ ਉੱਪਰ ਨੀਚੇ ਨਹੀਂ ਕਰਦੇ
0: ਆਸਟ੍ਰੇਲੀਆ ਉਹ ਨਹੀਂ ਕਰ ਸਕਦਾ ਪਰ ਬ੍ਰਿਸਬੇਨ ਦਾ ਦੀ ਕੈਲੀ ਜਿਹੜਾ ਕਰਕੇ ਹੋਟਲ ਹੈ ਉਹ 83ਵੇਂ ਨੰਬਰ ਤੇ ਹੈ ਸਰ
1: ਅੱਛਾ ਮੈਂ ਕਹਿ ਲੱਗਾ 51ਵੇਂ ਨੰਬਰ ਤੇ ਉਹ ਹੈ ਅੱਛਾ 83ਵੇਂ ਨੰਬਰ ਤੇ
0: ਹੁਣ ਮੇਰੇ ਕੋਲ 50-100 ਤੱਕ ਦੀ ਲਿਸਟ ਵੀ ਹੈਗੀ ਹੈ ਨਾ
1: ਓਏ ਭਾਜੀ ਕਿੱਥੋਂ ਕੱਢ ਲੈਂਦੇ ਹੋ ਤੁਹਾਡੇ ਦਮ ਵੀ ਤੁਸੀਂ ਇੰਨੇ ਨੋੜੀ ਵਾਲੇ ਬੰਦੇ ਯਾਰ ਇਦਾਂ ਨਹੀਂ ਹਾਂ
0: ਕੱਟ 30
1: ਪਰ ਭਾਈ ਜਿੰਨੇ ਮਰਜ਼ੀ ਦੱਸ ਦੋ ਜਾਣਾ ਮੈਂ ਕਿਸੇ ਚ ਨਹੀਂ ਹੈਗਾ ਤੁਹਾਨੂੰ ਦੱਸਾਂ
0: ਜੇ ਤੁਸੀਂ ਬ੍ਰਿਸਬੇਨ ਵਾਲੇ ਸਿਟੀ
1: ਆ ਗਏ ਨਾ ਉਹ ਫੋਰਸ ਕਰੋਗੇ ਭਾਜੀ ਨਹੀਂ ਨਹੀਂ ਇੱਥੇ ਲੈ ਕੇ ਜਾਓ ਇੱਥੇ ਨਾ ਨਾ ਮੈਂ ਨਹੀਂ ਜਾਣਾ
0: ਆਏ ਨਹੀਂ ਤੁਹਾਨੂੰ ਇੱਕ ਇੱਕ ਵਾਰ ਤਾਂ ਲੈ ਕੇ ਜਾਣਾ ਪ੍ਰੇਮ ਢਾਬੇ
1: ਚਲੋ ਪ੍ਰੇਮ ਢਾਬੇ ਦੇ ਉਹ ਯਾਰ ਢਾਬੇ ਤੋਂ ਯਾਦ ਹੈ ਇੰਡੀਆ 'ਚ ਕਿੰਨੀ ਮਸ਼ਹੂਰ ਉਹ ਵਾਲਾ ਮੌਜ ਹੁੰਦੀ ਹੈ ਜਦੋਂ ਕਿਤੇ ਵੈਸੇ ਕਿਤੇ ਜਾਓ ਰਾਸਤੇ 'ਚ ਕਦੇ ਕੋਈ ਢਾਬਾ ਆ ਗਿਆ ਕਦੇ ਕੋਈ ਓਏ ਹੋਏ ਹੋਏ ਹੋਏ ਚਾਹ ਪੀਓ ਬਾਅਦ 'ਚ ਰੋਟੀ ਖਾਓ
0: ਚਾਹ ਪਾਣੀ ਤੋਂ ਯਾਦ ਆਇਆ
1: ਚਾਹ ਵੀ ਪੀਣੀ ਹੈ
0: ਹਾਂ ਆਪਾਂ ਬ੍ਰੇਕ ਨਾ ਲੈ ਲਈਏ
1: ਬ੍ਰੇਕ ਵੀ ਲੈਣੀ ਹੁੰਦੀ ਹੈ
0: ਬ੍ਰੇਕ ਲੈ ਕੇ ਤੇ ਫੇਰ ਆਪਾਂ ਕਰਦੇ ਹਾਂ ਗੱਲਬਾਤ ਅਗਲੇ ਸੈਗਮੈਂਟ ਚ ਕੀ ਕੁਝ ਹੋ ਰਿਹਾ ਹੈਗਾ
1: ਉਹ ਸੱਚ ਆਪਾਂ ਖਬਰਾਂ ਦੇ ਹਲੇ ਦੱਸਿਆ ਹੀ ਨਹੀਂ ਪਰ ਇਦਾਂ ਹੀ ਆਪਾਂ ਨਿਊਜ਼ ਦਾ ਤੁਹਾਨੂੰ ਹਾਂ ਦੋ ਤਿੰਨ ਖਬਰਾਂ ਤੇ ਦੱਸਦੀ ਹਾਂ ਹਾਂ
0: ਇਹ ਤਾਂ ਦੱਸਣਾ ਹੈ ਨਾ ਵੀ ਕੀ ਕੁਝ ਹੋ ਰਿਹਾ ਸਿਡਨੀ
1: ਹਾਂ ਇਹ ਤਾਂ ਜ਼ਰੂਰੀ ਹੈ ਜੀ ਤੇ ਲਓ ਜੀ ਹੁਣ ਆਪਾਂ ਬ੍ਰੇਕ ਤੋਂ ਬਾਅਦ ਆਨੇ ਆ ਤੇ ਤੁਹਾਨੂੰ ਦੱਸਦੇ ਆ ਵੀ ਕੀ ਕੁਝ ਨਵਾਂ ਹੋ ਰਿਹਾ ਹੈ ਸਿਡਨੀ ਵਿੱਚ ਤੇ ਪਰ ਜਾਣਨ ਤੁਸੀਂ ਨਹੀਂ ਸਾਡਾ ਸੁਣਦਿਆਂ ਸਾਡਾ ਸ਼ੋਅ ਖਬਰ ਬੜੀ ਬੇਕਾਰ।

0: ਚੰਨ ਤਾਂ ਨਹੀਂ ਪਤਾ ਕਿੱਥਾਂ ਗੁਜ਼ਾਰੇ, ਪਰ ਚੰਨ ਦੇ ਨਾਲ ਜੁੜੀ ਆਪਾਂ ਇੱਕ ਖਬਰ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ।
1: ਓ ਨਹੀਂ ਨਹੀਂ, ਮੈਂ ਗੌਤਮ ਕਪਿਲ।
0: ਤੇ ਨਹੀਂ, ਮੈਂ ਆਰਜੇ ਮੌਂਟੀ।
1: ਮੈਂ ਅੱਛਾ, ਤੁਸੀਂ ਸਪਾਈਡਰਮੈਨ ਹੋ ਅੱਜ?
0: ਅੱਜ ਮੈਂ ਮਕੜਾ ਆਦਮੀ।
1: ਅੱਛਾ ਭਾਈ, ਚੰਨ ਵਾਲੀ ਖਬਰ ਹੈ?
0: ਚੰਨ ਦੀ ਖਬਰ?
1: ਮੇਰੇ ਮੁਖੜੇ ਵਰਗੀ, ਜਿਹੜਾ ਮੇਰਾ ਮੁਖੜਾ ਵੀ ਨਹੀਂ ਕਿਹਾ ਗਿਆ, ਦੱਸੋ ਮੇਰੇ ਮੁਖੜੇ ਵਰਗੀ?
0: ਬਿਲਕੁਲ ਸਰ, ਬਿਲਕੁਲ
1: ਜਿੱਦਾਂ ਮੈਂ ਚੰਨ
0: ਮੇਰੇ ਸਿਰ ਵਰਗੀ। ਅੱਛਾ, ਐਲਨ ਮਸਕ ਸਾਹਿਬ ਕਹਿੰਦੇ ਕਿ ਦੇਖੋ ਹੁਣ, ਕਹਿੰਦੇ ਮੈਂ ਬੰਦੇ ਵੀ ਘੁਮਾ ਲਏ ਸਪੇਸ ਦੇ ਵਿੱਚ, ਹਨਾ, ਰਾਕੇਟ ਚ ਲੈ ਕੇ ਜਾਂਦੇ ਨੇ
1: ਸਾਰੇ ਬੰਦੇ।
0: ਲੋਕੀ
1: ਕਹਿੰਦੇ ਚੰਨ ਤੇ ਜਗ੍ਹਾ ਲੈਂਦੇ ਪਏ, ਸੱਚੀ ਇਹ ਹੈਗੀ ਗੱਲ?
0: ਮੈਂ ਹਲੇ ਲਈ ਨੀ ਭਾਜੀ,
1: ਨਹੀਂ
0: ਦੱਸ ਨੀ ਸਕਦਾ,
1: ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਵਾਂ,
0: ਕਿਉਂਕਿ ਆਸਟ੍ਰੇਲੀਆ ਤਾਂ ਮਹਿੰਗੀ ਮਿਲੂਗੀ, ਉੱਥੇ ਲੈ ਲਓ।
1: ਮੈਂ ਉਹ ਤਾਂ ਕਹਿਣਾ ਨਾ, ਇੱਥੇ ਐਕਚੁਅਲੀ ਉੱਥੇ ਵੀ ਕਿੱਥੇ, ਉੱਥੇ ਇੰਟਰਸਟ, ਉੱਥੇ ਤਾਂ ਕੋਈ ਬੈਂਕ ਨਹੀਂ ਹੈਗਾ, ਆਪਾਂ ਉੱਥੇ ਇੱਦਾਂ ਹੀ ਲੈ ਕੇ ਜਾ ਸਕਦੇ ਹਾਂ। ਉਹ ਅੱਛਾ, ਮੇਰੀ ਗੱਲ ਸੁਣੋ,
0: ਹਾਂਜੀ,
1: ਚੰਨ ਤੇ ਜੇ ਕੋਈ ਜਗ੍ਹਾ ਲੈ ਰਿਹਾ, ਪਹਿਲੀ ਗੱਲ ਉਹਨੂੰ ਵੇਚ ਕੌਣ ਰਿਹਾ?
0: ਕੌਣ ਵੇਚ
1: ਰਿਹਾ ਯਾਰ, ਇਹ ਕੀ ਹਿਸਾਬ ਕਿਤਾਬ ਆ? ਇਹ ਤਾਂ ਦੇਖੋ,
0: ਅਸਲ ਦੇ ਵਿੱਚ ਇੰਟਰਨੈਸ਼ਨਲ ਜਿਹੜੀਆਂ ਸਪੇਸ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਆਪੋ ਆਪਣੇ ਕਬਜ਼ੇ ਵੰਡੇ ਹੋਏ ਨੇ,
1: ਪਹਿਲੇ ਗੱਲ ਇਹ ਉਹਨਾਂ ਨੇ।
0: ਹਾਂ,
1: ਠੀਕ ਹੈ,
0: ਜਿਵੇਂ ਐਂਟਾਰਟਿਕਾ ਨਾ, ਜਿਹੜਾ ਹਿਊਮਨਲੈਸ
1: ਐਂਟਾਰਟਿਕਾ ਕੰਟੀਨੈਂਟ, ਹਾਂਜੀ,
0: ਉੱਥੇ ਵੀ ਏਦਾਂ ਕਬਜ਼ੇ ਵੰਡੇ ਹੋਏ ਨੇ ਨਾ, ਵੀ ਆਹ ਅਮਰੀਕਾ ਦਾ ਪਾਰਟ ਹੈ, ਆਹ ਇੰਡੀਆ ਦਾ, ਚਾਈਨਾ ਦਾ,
1: ਰਸ਼ੀਆ
0: ਦਾ ਹੈਗਾ ਪਾਰਟ ਮੂਨ ਦੇ ਉੱਤੇ, ਚੰਨ ਦੇ ਉੱਤੇ, ਆਪਣਾ ਅਮਰੀਕਾ ਦਾ, ਚਾਈਨਾ ਦਾ,
1: ਤੁਸੀਂ
0: ਕਾਹਦੇ ਖੁਸ਼ ਹੁੰਦੇ ਹੋ? ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਜਦੋਂ ਆਸਟ੍ਰੇਲੀਆ ਦਾ ਹੋਵੇ, ਆਸਟ੍ਰੇਲੀਆ ਦਾ ਕੁਝ ਨਹੀਂ ਉਹਦੇ ਚ,
1: ਕੁਛ ਨੀ ਹੈ।
0: ਕੰਠਣ ਗੋਪਾਲ
1: ਭਾਜੀ ਕੀ ਯਾਰ, ਆਸਟ੍ਰੇਲੀਆ ਯਾਰ, ਤੁਸੀਂ ਬਸ, ਆਪਾਂ ਜਾਂਦੇ ਆ, ਆਪਾਂ ਹੁਣ ਆਸਟ੍ਰੇਲੀਆ ਨੇ ਨਾ, ਹੁਣ ਆਪਾਂ ਜਾ ਕੇ ਉੱਥੇ
0: ਜਾ ਕੇ ਕਰਕੇ ਆਉਂਦੇ। ਅੱਛਾ, ਹੁਣ ਐਲਨ ਮਸਕ ਸਾਹਿਬ ਕਹਿੰਦੇ ਮੈਂ ਉੱਥੇ ਸ਼ਹਿਰ ਬਸਾਉਣਾ, ਹਨਾ, ਚੰਨ ਦੇ ਉੱਤੇ, ਮੂਨ ਦੇ ਉੱਤੇ।
1: ਅੱਛਾ, ਠੀਕ ਹੈ,
0: 10 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੋਊਗਾ।
1: ਓਕੇ,
0: ਐਗਰੀਕਲਚਰ, ਇੰਡਸਟਰੀ, ਡੇਟਾ ਸੈਂਟਰ, ਸਾਰਾ ਕੁਛ ਉੱਥੇ ਹੋਊਗਾ।
1: ਠੀਕ ਹੈ,
0: ਪਰ ਲੋਕੀ ਕਹਿ ਰਹੇ ਨੇ ਪਾਣੀ ਕਿੱਥੋਂ ਲੈ ਕੇ ਆਉਂਗੇ ਸਰ?
1: ਪਾਣੀ, ਹਾਂ,
0: ਪਾਣੀ ਤਾਂ ਉੱਥੇ ਹੈ ਨਹੀਂ, 2-2.5 ਸਾਲਾਂ ਚ। ਡੇਟਾ ਸੈਂਟਰ ਤਾਂ ਬਹੁਤ ਦੂਰ ਦੀ ਗੱਲ ਹੈ, 10 ਲੱਖ ਵੀ ਬਹੁਤ ਦੂਰ ਦੀ ਗੱਲ ਹੈ, 100 ਲੋਕਾਂ ਵਾਲਾ ਵੀ ਜੇਕਰ ਤੁਸੀਂ ਸ਼ਹਿਰ ਵਸਾ ਲੈਂਦੇ ਹੋ,
1: ਹਾਂਜੀ,
0: ਤਾਂ 2-2.5 ਸਾਲ ਦੇ ਵਿੱਚ ਖਤਮ ਹੈ ਉਹ।
1: ਤੇ ਭਾਜੀ, ਮੈਨੂੰ ਐਲਨ ਮਸਕ ਨੂੰ ਜਾ ਕੇ ਕਹੋ, ਜਦ ਤੱਕ ਤੁਸੀਂ ਸ਼ਹਿਰ ਬਜਾਉਣਾ ਤਦ ਤੱਕ ਤੁਸੀਂ ਹੋਣਾ,
0: ਤੁਸੀਂ ਨਹਾਉਣਾ
1: ਨਹੀਂ ਤਦ ਤੱਕ ਤੁਸੀਂ ਹੋਣਾ, ਇੰਨਾ ਚਿਰ ਲੱਗ
0: ਜਾਣਾ। ਉਹ ਕਹਿੰਦੇ ਕਹਿੰਦੇ ਵੀ ਬਸ ਸ਼ੁਰੂ ਹੈ ਕੰਮ।
1: ਅੱਛਾ, ਮੈਂ
0: ਰਿਪੋਰਟ ਆਈ ਸੀਗੀ ਫੋਰਬਸ, ਆਪਾਂ ਨੂੰ ਲੱਗਦਾ ਕਿ ਪਾਣੀ ਹੈ ਨੀ, ਫੋਰਬਸ ਨੇ ਆਪਣੀ ਰਿਪੋਰਟ ਚ ਕਿਹਾ ਕਿ ਚੰਨ ਦੇ ਉੱਤੇ 3 ਕਰੋੜ ਟਨ ਪਾਣੀ ਪਿਆ।
1: ਚੰਨ ਦੇ ਉੱਤੇ?
0: ਹਾਂ, ਪਤਾ ਨੀ ਕਿੱਥੇ ਪਿਆ,
1: ਇਹ ਆਇਆ ਕਿੱਥੋਂ ਆ ਉੱਥੋਂ, ਮਤਲਬ ਯਾਰ ਇਹ, ਮਤਲਬ ਸਾਇੰਸ ਨੂੰ ਨਾ ਜ਼ਿਆਦਾ ਕਨਫਿਊਜ਼ ਕਰਦਾ ਹੈ,
0: ਬਹੁਤ ਜ਼ਿਆਦਾ, ਬਹੁਤ।
1: ਹੁਣ ਪਾਣੀ ਆਇਆ ਮੈਨੂੰ ਕਨਫਿਊਜ਼ ਕਰਦਾ ਹੈ, ਤੇ ਮੈਂ ਤੇ ਵੈਸੇ ਹੀ ਭਾਜੀ
0: ਦੇਖੋ, ਇੰਨਾ ਪਾਣੀ ਹੈਗਾ ਬਈ, 1 ਲੱਖ ਦੀ ਆਬਾਦੀ, ਘੱਟੋ ਘੱਟ 1000 ਸਾਲ ਤੱਕ ਤਾਂ ਬਗੈਰ ਕਿਤੋਂ ਹੋਰ ਪਾਣੀ ਲਿਆ ਰਹਿ ਸਕਦਾ।
1: ਚਲੋ, ਇਹਦਾ ਮਤਲਬ ਮੈਂ ਉੱਥੇ ਜਾਵਾਂ ਤੇ ਨਹਾਉਣ ਨੂੰ ਲਈ ਪਾਣੀ ਹੈਗਾ ਵਾ, ਮੈਂ ਉਹੀ ਕਹਿਣ ਡਿਆ ਵੀ
0: ਐਵੇਂ ਵੇਸਟ ਨਾ ਕਰਿਓ।
1: ਨਹੀਂ ਨਹੀਂ, ਉੱਥੇ ਰਹਿਣਾ, ਉੱਥੇ ਉਹ ਘਰ ਥੱਲੇ ਡਿੱਗ ਪੈਣਾ ਚੰਨ ਤੋਂ।
0: ਦੇਖੋ, ਬਿਨਾ ਤੁਸੀਂ ਨਹਾਏ ਬਗੈਰ ਵੀ ਰਹਿ ਸਕਦੇ ਹੋ, ਰਹਿ ਸਕਦੇ ਹੋ ਕਿ ਨਹੀਂ?
1: ਹੁਣ ਵੀ ਤੇ ਉਹੀ ਕਰਦਾ ਹੋਵੇ। ਅੱਜ ਸਵੇਰੇ ਠੰਡ ਬੜੀ ਸੀ ਯਾਰ ਭਾਜੀ, ਅੱਜ ਵੀ ਸਵੇਰੇ ਠੰਡ, ਅੱਜ ਦਾ ਮੌਸਮ ਹੀ ਵੈਸੇ ਠੰਡਾ ਸੀ ਅੱਜ, ਤੁਹਾਨੂੰ ਲੱਗੀ ਠੰਡ ਕਿ ਨਹੀਂ?
0: ਅੱਜ ਠੰਡ
1: ਤੁਸੀਂ ਅੱਜ, ਮੈਂ ਨਾ ਟੀ ਸ਼ਰਟ ਜੀ ਪਾ ਕੇ ਚਲਾ ਗਿਆ, ਮੈਂ ਕਿਹਾ ਨਹੀਂ ਠੰਡ ਲੱਗੇਗੀ, ਉਹ ਮੈਂ ਤੇ ਆਪਣੀ ਜੈਕਟ ਨੂੰ ਮਿਸ ਹੀ ਅੱਜ ਬਾਲਾ ਕੀਤਾ, ਮੈਂ ਕਿਹਾ ਹਾਏ ਮੇਰੀ ਜੈਕਟ ਕਿੱਥੇ ਗਈ ਹੈ।
0: ਕਦੇ ਵੀ ਇੱਥੇ ਸਿਡਨੀ ਦੇ ਵਿੱਚ ਕੁਛ ਵੀ ਹੋ ਸਕਦਾ,
1: ਮੈਲਬਨ ਬਣੀ ਜਾ ਰਿਹਾ ਸਿਡਨੀ ਹੁਣ,
0: ਰੱਖਣੀ ਚਾਹੀਦੀ ਹੈ ਤੁਹਾਨੂੰ।
1: ਹੁਣ ਮੈਂ ਹੁਣ ਰਜਾਈ ਰੱਖ ਲੈਣੀ ਹੈ ਗੱਡੀ ਚ ਕਿਸੇ ਵੇਲੇ, ਹਾਂ, ਹੋਰ ਕੀ, ਠੰਡ ਇੰਨੀ
0: ਹੋਵੇ ਵੈਸੇ ਬਣ ਜਾਣਾ।
1: ਖਬਰ ਨਿਊਜ਼ ਖਤਮ ਹੋ ਗਈ, ਮਤਲਬ ਉਹ ਤਾਂ ਨਿਊਜ਼ ਇਹੋ ਆ ਵੀ ਅਸੀਂ ਉੱਥੇ ਆਬਾਦੀ ਵਸਾਉਣ ਲੱਗੇ ਆ।
0: ਹੋ ਗਈ ਸਰ, ਮਿੱਟੀ ਪਾਓ,
1: ਮਤਲਬ
0: ਵਾਲੇ ਪਾਸੇ ਆਈਏ।
1: ਮੈਂ ਕੁਛ ਕਹਿਣਾ ਚਾਹੁੰਦਾ ਆਪਣੇ ਲਿਸਨਰ ਨੂੰ, ਆਹ ਨਾ ਮੈਂ ਸ਼ੁਰੂ ਤੋਂ ਲੈ ਕੇ ਹਾਲੇ ਤੱਕ ਜਿਹੜਾ ਮੇਰਾ ਸ਼ੀਸ਼ਾ ਤੇ ਸ਼ੀਸ਼ਾ ਹੈ ਨਾ, ਹਾਲੇ ਉਹ ਹੀ ਨੀ ਠੀਕ ਹੁੰਦਾ ਪਿਆ। ਮੈਂ ਮਤਲਬ ਯਾਰ ਭਾਜੀ, ਮੈਨੂੰ ਦੇਖ ਕੇ ਦੋ, ਇਹਦੀ ਕੋਈ ਹੈਗੀ ਆ ਆਪਣੀ ਕੋਈ ਦਵਾਈ ਜਾਂ ਕਿੱਦਾਂ?
0: ਇਹਦੀ ਦਵਾਈ
1: ਸ਼ੀਸ਼ੇ ਨੂੰ ਸੱਸਾ ਕਹਿੰਦੇ ਨਾ, ਕੋਈ ਬੜਾ ਪੰਗਾ ਪੈਂਦਾ ਕਦੀ, ਲੋਕੀ ਹੱਸਦੇ ਬਹੁਤ ਯਾਰ, ਏਦਾਂ ਲੱਗਦਾ ਜਿੱਦਾਂ ਉਹ ਕਹਿੰਦੇ ਯਾਰ ਹਾਲੇ ਤੱਕ ਤੈਨੂੰ ਇਹੀ ਨੀ ਕਹਿਣਾ ਆਇਆ ਮਾਇਆ ਕੇ। ਮੈਂ ਫਿਰ ਉਹਨਾਂ ਨੂੰ ਨੱਚ ਕੇ ਵਿਖਾ ਦੇਣਾ ਹੁੰਦਾ, ਆਹ ਚੀਜ਼ ਦੇਖੋ ਤੇ ਹੁਣ ਮੈਨੂੰ ਦੱਸੋ, ਫਿਰ ਕਹਿੰਦੇ ਵਾਹ ਵਾਹ ਵਾਹ ਤਾੜੀਆਂ ਵੱਜਦੇ, ਹੁਣ ਭੁੱਲ ਗਏ ਆ ਫਿਰ। अच्छा हाँ ओ सच हाँ
0: लेट्स
1: ਭਾਜੀ ਜੇ ਅਗਲਾ ਬੰਦਾ ਹੀ ਇੱਦਾਂ ਕਰੇ ਨਾ ਤੇ ਫਿਰ ਹੁਣ ਜਿਹੜੇ ਸਾਨੂੰ ਵਿਚਾਰੇ ਸੁਣਦੇ ਪਏ
0: ਇਹਦੇ ਲਈ ਤੁਸੀਂ ਇੱਕ ਕੰਮ ਕਰਨਾ ਤੁਸੀਂ ਮੇਰੇ ਪਿੱਛੇ ਇੱਦਾਂ ਹਰਾਇਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹਦੇ ਲਈ ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਸ਼ੀਸ਼ਮ ਦੀ ਲੱਕੜੀ ਦੇ ਨਾਲ ਘੋਲ ਕੇ ਨਾ ਸ਼ੀਰਾ ਬਣਾ ਕੇ ਪੀ ਲਿਓ ਹੁਣ ਦੱਸੋ ਜਰਾ ਕੀ
1: ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਇਹ ਕਿਹੜੀ ਲੱਕੜੀ
0: ਸ਼ੀਸ਼ਮ ਦੀ
1: ਸ਼ੀਸ਼ਮ ਦੀ ਲੱਕੜੀ ਘੋਲ ਕੇ ਤੇ ਪੀ ਲਿਓ ਹਾਂ ਇਹਨੂੰ ਮੈਂ ਦੂਜੀ ਵਾਰੀ ਨੀ ਕਹਿ ਸਕਦਾ ਇਹ ਗੁੱਡ ਤੁਸੀਂ ਦੇਤੀ ਲਾਈਨ ਤੇ ਆਪਾਂ ਬੋਲਿਆ ਕਹਿੰਦੀ ਹਾਂ
0: ਤੇ ਅੱਛਾ ਆਪਾਂ ਇਵੈਂਟਾਂ ਦੇ ਵੱਲ ਆਈਏ ਪਹਿਲਾਂ ਤਾਂ ਭਾਜੀ ਇਸ ਵੀਕਐਂਡ ਦੇ ਉੱਤੇ ਜਿੰਨੇ ਵੀ ਅਲੱਗ ਅਲੱਗ ਸੀਬੀਡੀਜ਼ ਨੇ ਉੱਥੇ ਓਪਨ ਮਾਰਕੀਟ ਲੱਗ ਰਹੀਆਂ ਨੇ ਜਾਂ ਉਹਨਾਂ ਨੂੰ ਮਾਰਕੀਟ ਕਹਿ ਲੈਂਦੇ ਹੁੰਦੇ ਜਿਵੇਂ ਪੈਰਾਮੈਟਾ ਦੀ ਪੈਰਾਮੈਟਾ ਮਾਰਕੀਟ
1: ਠੀਕ ਹੈ ਜੀ
0: ਬਲੈਕ ਟਾਊਨ ਮਾਰਕੀਟ ਹਨਾ ਏਦਾਂ ਸੋ ਵਿੰਜ਼ਰ ਮਾਰਕੀਟ
1: ਸਬਜ਼ੀ ਸੁਬਜ਼ੀ ਵਾਲੀ ਹੈ
0: ਉਹ ਚ ਸਾਰਾ ਕੁਛ
1: ਸਾਰਾ ਕੁਝ
0: ਘੈਂਟ ਵਾਲੀ ਮਾਰਕੀਟ ਜੇ ਜਾਣੀ ਹੈਗੀ ਹੈ ਤੁਸੀਂ ਦੇਖਣਾ ਤਾਂ ਬਰਾਂਗਰੂ ਚ ਲੱਗੂਗੀ ਸਵੇਰੇ 10 ਵਜੇ ਤੋਂ ਬਰਾਂਗਰੂ ਜਾਓ
1: ਠੀਕ ਹੈ
0: ਤੇ ਉਹ ਬਰਾਂਗਰੂ ਮਾਰਕੀਟ ਇੰਜੋਏ ਕਰਿਓ ਤੇ ਇਸ ਵੀਕਐਂਡ ਦੇ ਉੱਤੇ ਆਈ ਹੋਪ
1: ਹਾਂਜੀ ਇਸ ਵੀਕਐਂਡ ਦੇ
0: ਉੱਤੇ ਆਈ ਹੋਪ ਕਿ ਇਸ ਵੀਕਐਂਡ ਦੇ ਉੱਤੇ ਵੈਦਰ ਵੀ ਖਰਾਬ ਨਹੀਂ ਹੈਗਾ ਸੋਹਣਾ
1: ਵੈਦਰ ਗੁੱਡ ਹੈ ਵੈਦਰ ਤਾਂ ਭਾਜੀ ਜੇ ਤੁਸੀਂ ਦੱਸਦਾ ਹੈ ਤਾਂ ਫਿਰ ਤਾਂ ਗੁੱਡ ਹੋਏਗਾ ਹੀ ਹੋਏਗਾ
0: ਕਿਉਂਕਿ ਮੰਗਲਵਾਰ ਤੋਂ ਬਾਅਦ ਫਿਰ ਬਾਰਿਸ਼ਾਂ ਸ਼ੁਰੂ ਹੈਗੀਆਂ ਨੇ ਹਾਲੇ ਆਹ ਹਫਤਾ ਆਹ ਵੀਕਐਂਡ ਦੇ ਦਰਮਿਆਨ ਸਾਰਾ ਕੁਛ ਠੀਕ ਹੈ
1: ਹਾਲੇ ਗੌਤਮ ਭਾਜੀ ਦੀ ਭਵਿੱਖਬਾਣੀ ਉਹੀ ਹੈ ਵੀ ਮੰਗਲਵਾਰ ਤੋਂ ਬਾਅਦ ਬਾਰਿਸ਼ ਹੈ ਪਹਿਲੀ ਆਣੀ ਹੈ ਜੇ ਕਿਤੇ ਇੱਕ ਬੂੰਦ ਆ ਜਾਂਦੀ ਹੈ ਤੇ ਇਹਨਾਂ ਨੂੰ ਆ ਕੇ ਫੜ ਲਿਓ
0: ਨਹੀਂ ਪਰ ਆਪਾਂ ਸੀਬੀਡੀ ਦੀ ਗੱਲ ਕਰ ਰਹੇ ਹਾਂ ਸਰ
1: ਅੱਛਾ ਸੀਬੀਡੀ ਦੀ ਇੱਥੋਂ ਤੱਕ ਆ ਕੇ ਕੁਛ ਵੀ ਹੋ ਸਕਦਾ ਅੱਛਾ ਠੀਕ ਹੈ ਹਾਂ
0: ਤੇ ਇੱਥੇ ਤੱਕ ਆ ਕੇ ਬਾਰਿਸ਼ ਸ਼ਮਸ਼ਮ ਬਰਸ਼ ਸਕਦੀ ਹੈ
1: ਭਾਜੀ ਹੁਣ ਆਹ ਗੱਲ ਗਲਤ ਹੈ ਤੁਸੀਂ ਹੁਣ ਸਾਰੇ ਸ਼ਸ਼ੇ ਸ਼ਸ਼ੇ ਵਾਲੇ ਵਰਡ ਪਾ ਲਏ ਕਿੱਥੋਂ ਕੱਢ ਕੇ ਲਿਆ ਰਹੇ ਹੋ ਇੱਕ ਬੰਦੇ ਦੀ ਤਾਂ ਕਮਜ਼ੋਰੀ ਫੜ ਲੈ ਰਹੇ ਹੋ ਨਾ ਤੁਸੀਂ
0: ਦੇਖੋ ਤੁਹਾਡਾ ਤੁਹਾਡੀ ਸ਼ਾਮ ਸ਼ੀਤਲ ਹੋ ਜਾਏਗੀ ਉਹਦੇ ਨਾਲ
1: ਨਹੀਂ ਮੈਨੂੰ ਸ਼ਾਮ ਨੀ ਚਾਹੀਦੀ ਜੀ ਸ਼ਾਮ ਨੂੰ ਕਿਤੇ ਹੋਰ ਜਾਣਾ ਅੱਛਾ ਅੱਛਾ ਸ਼ਾਮ ਨੂੰ ਆਪਾਂ ਉੱਥੇ ਜਾ ਰਹੇ ਹਾਂ ਤੁਹਾਨੂੰ ਮੈਂ ਦੱਸਿਆ ਸੀ
0: ਹਾਂਜੀ ਹਾਂਜੀ ਆਪਾਂ ਫਿਲਮਾਂ ਵੱਲ ਆਉਂਦੇ
1: ਜਾ ਰਹੇ
0: ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਦੇ ਵਿੱਚ ਜਿਹੜੀ ਹੈਗੀ ਆ ਉਹ ਐਗਜ਼ੀਬਿਸ਼ਨ ਲੱਗਿਆ ਹੋਇਆ ਜਿਹੜੇ ਔਜ਼ੀ ਦੇ ਪੋਸਟਰ ਨਹੀਂ ਹੁੰਦੇ ਹੈਗੇ ਐਵੇਂ ਪਗੜੀ ਵਾਲੇ
1: ਜਿਹੜੇ ਉਹ ਵੀ ਵਜਾਉਂਦੇ
0: ਪੋਸਟਰ ਨਹੀਂ ਲੱਗੇ
1: ਥੱਲੇ
0: ਔਜ਼ੀ ਲਿਖਿਆ ਹੁੰਦਾ
1: ਉੱਤੇ ਲੱਗਦਾ ਮੈਨੂੰ ਇੰਡੀਅਨ ਦਾ
0: ਇੰਡੀਅਨ ਹਾਂ ਉਹ ਜਿਹੜੇ ਪੋਸਟਰ ਨੇ ਉਹ ਪੀਟਰ ਡਰਿਊ ਨੇ ਬਣਾਏ ਹੈਗੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਸਟਰ ਜਿਹੜੇ ਨੇ ਉਹ ਇੱਥੇ ਮਿਊਜ਼ੀਅਮ ਦੇ ਵਿੱਚ ਲੱਗਣਗੇ ਕਿਉਂਕਿ 1973 ਤੱਕ ਵਾਈਟ ਆਸਟ੍ਰੇਲੀਆ ਪਾਲਿਸੀ ਰਹੀ ਸੀ 1901 ਤੋਂ ਲੈ ਕੇ ਜਦੋਂ ਤੋਂ ਆਸਟ੍ਰੇਲੀਆ ਫੈਡਰੇਸ਼ਨ ਬਣਿਆ
1: ਠੀਕ ਹੈ ਜੀ
0: 73 ਤੋਂ ਬਾਅਦ ਇੱਥੇ ਫਿਰ ਜਿਹੜੇ ਨੌਨ ਜਾਂ ਨੌਨ ਵਾਈਟ ਜਿਹੜੇ ਲੋਕ ਸੀਗੇ ਉਹ ਆਉਣ ਲੱਗੇ ਸੀ
1: ਅੱਛਾ
0: ਉਸੇ ਪਾਲਿਸੀ ਨੂੰ ਧਿਆਨ ਦੇ ਵਿੱਚ ਰੱਖ ਕੇ ਪੁਰਾਣੇ ਜਿਹੜੇ ਆਸਟ੍ਰੇਲੀਅਨ ਉੱਥੇ ਟਾਈਮ ਦੇ ਵਿੱਚ ਆਏ ਹੋਏ ਸੀ ਆਸਟ੍ਰੇਲੀਆ 'ਚ
1: ਹਾਂਜੀ
0: ਉਹਨਾਂ ਦੀਆਂ ਤਸਵੀਰਾਂ ਦਾ ਇੱਕ ਐਗਜ਼ੀਬਿਸ਼ਨ ਸੋ ਤੁਸੀਂ ਦੇਖਣ ਜਾ ਸਕਦੇ ਹੋ ਸਾਰਾ ਦਿਨ ਲੱਗੇਗਾ ਤੇ ਫ੍ਰੀ ਇਵੈਂਟ ਹੈ ਸੋ ਜੇ ਤੁਸੀਂ ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ 'ਚ ਜਾਓਗੇ ਉੱਥੇ ਤੁਹਾਨੂੰ ਫ੍ਰੀ ਦਾਖਲਾ ਨਾਲੇ ਤਾਂ ਮਿਊਜ਼ੀਅਮ ਨੂੰ ਇੰਜੋਏ ਕਰੋ ਨਾਲੇ ਆਹ ਦੇਖ ਕੇ ਆਇਓ
1: ਭਾਜੀ ਇਹ ਮੈਰੀਟਾਈਮ ਉੱਥੇ ਨਾ ਸਰਕੂਲਰ ਗੇਟ ਦੇ ਲਾਗੇ ਉਹੀ ਵਾਲਾ ਹੈ ਇਹ ਮੇਰੇ ਖਿਆਲ ਉੱਥੇ ਹੀ ਹੈ
0: ਹਾਂਜੀ ਹਾਂਜੀ
1: ਮੈਰੀਟਾਈਮ
0: ਮਿਊਜ਼ੀਅਮ ਹੋਈ
1: ਹੋਈ ਹਾਂ ਦੱਸਾਂ ਕੀ ਮੈਨੂੰ ਪੰਗਾ ਪੈ ਗਿਆ ਸੀ ਉਹ ਮੈਨੂੰ ਕਿਸੇ ਦੇ ਲਾਸਟ ਟਾਈਮ ਕਿਸੇ ਨੇ ਨਾ ਸਾਡੀ ਜੌਬ ਕਰਨੀ ਤੇ ਉਹਦਾ ਨਾ
0: ਸਰਕੂਲਰ ਕੀ ਵਾਲਾ ਨਹੀਂ ਇਹ ਡਾਰਲਿੰਗ ਹਾਰਬਰ ਵਾਲਾ ਹੈ
1: ਪਰ ਉੱਥੇ ਵੀ ਹੈਗਾ ਨਾ ਕੁਝ ਮਿਊਜ਼ੀਅਮ ਮੈਰੀਟਾਈਮ ਦਾ ਕੁਝ ਇਦਾਂ ਦਾ
0: ਡਾਰਲਿੰਗ ਹਾਰਬਰ 'ਚ ਹੀ ਹੈ ਸਰਕੂਲਰ ਕੀ ਦੇ ਉੱਤੇ ਹੈ ਉਹ ਮੈਰੀਟਾਈਮ ਮਿਊਜ਼ੀਅਮ ਨਹੀਂ ਹੈਗਾ ਉਹ ਮਿਊਜ਼ੀਅਮ ਦੂਜਾ
1: ਅੱਛਾ ਉਹਦਾ ਨਾਮ
0: ਕੁਝ ਆਰਟ ਗੈਲਰੀ ਹੈ ਸ਼ਾਇਦ
1: ਅੱਛਾ ਚਲੋ ਕੁਝ ਨਾ ਕੁਝ
0: ਜੇ ਉੱਥੇ ਜਾਣਾ ਹੈਗਾ ਤੁਸੀਂ
1: ਹਾਂਜੀ
0: ਤਾਂ ਉੱਥੇ ਅਵਤਾਰ ਫਾਰਮਸ ਆਫ ਵਿਸ਼ਨੂ ਉਹ ਵੀ ਐਗਜ਼ੀਬਿਸ਼ਨ ਲੱਗਿਆ ਹੋਇਆ ਪਰ ਹੁਣ ਤੱਕ ਫ੍ਰੀ ਸੀਗਾ ਹੁਣ ਉਹਦੀ ਟਿਕਟ ਉਹਨਾਂ ਨੇ $10 ਕਰਤੀ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ ਵੀਕਐਂਡ ਦੇ ਦਰਮਿਆਨ ਸਵੇਰੇ 10 ਵਜੇ ਤੋਂ ਸ਼ਾਮੀ 10 ਵਜੇ ਤੱਕ ਸ਼ਾਮੀ 5 ਵਜੇ ਤੱਕ ਉਸ ਆਪਣਾ ਆਰਟ ਗੈਲਰੀ
1: ਇਹ ਸਾਰੇ ਇਸੇ ਵੀਕਐਂਡ ਦੀ ਗੱਲ ਕਰ ਰਹੇ ਹੋ ਤੁਸੀਂ
0: ਸਾਰੇ ਇਸੇ ਵੀਕਐਂਡ ਨਜ਼ਾਰੇ ਲਿਆਤੇ ਨੇ
1: ਮੈਂ ਕਿੱਥੇ ਭਾਜੀ ਮੈਂ ਬਿਜ਼ੀ ਬਹੁਤ ਆ ਵੀਕਐਂਡ ਤੇ ਆਹ 2 ਦਿਨ ਜਿਹੜੇ ਵੀਕਐਂਡ ਵਾਲੇ ਹੈ ਨਾ ਸੈਟਰਡੇ ਸੰਡੇ ਬਹੁਤ ਬਿਜ਼ੀ ਬਹੁਤ ਜ਼ਿਆਦਾ
0: ਹਨੂਮਾਨ ਮੰਨਣਾ
1: ਉਹ ਮੈਂ ਬਾਲਾ ਹੈ
0: ਉਹ ਹਨੂਮਾਨ ਅੰਸ਼ ਫਿਲਮ ਵੀ ਦਿਖਾ ਰਹੇ ਨੇ ਇੱਥੇ
1: ਉਹ ਭਾਜੀ ਉਹ ਤੇ ਬੜੀ ਹਿੱਟ ਹੋ ਗਈ ਆ ਕਹਿੰਦੇ
0: ਹਾਂਜੀ ਹਾਂਜੀ
1: ਓਹੋ ਮੈਂ ਭਾਜੀ ਦੱਸਾਂ ਕੀ ਹੁੰਦਾ ਫੇਸਬੁੱਕ ਵਾਲਿਆਂ ਨੂੰ ਪਤਾ ਨੀ ਜਾਂ ਤੇ ਪਤਾ ਲੱਗ ਜਾਂਦਾ ਹੁਣ ਅੱਜ ਕੱਲ ਉਹੀ ਆਈ ਜਾ ਰਿਹਾ ਰੋਜ਼ ਹੀ ਖੋਲੋ ਤਾਂ ਉਹ ਆ ਗਿਆ ਉਹ ਆ ਗਿਆ ਮੈਂ ਕਿਹਾ ਚਾਚਾ ਜੀ ਬਸ ਕਰੋ ਹੁਣ ਉਹ ਨਹੀਂ ਬਸ ਕਰਦੇ ਪਤਾ ਨੀ ਇਹ ਗੱਲ ਗਲਤ ਆ ਯਾਰ ਏਦਾਂ ਨਹੀਂ ਹੈ ਬੰਦੇ ਨੂੰ ਕੁਝ ਹੋਰ ਵੀ ਸੋਚਣ ਦੋ ਤੁਸੀਂ
0: ਡੈਫੀਨੇਟਲੀ ਸਰ ਸੋ ਇੱਕ ਤਾਂ ਉਹ ਤੇ ਇੱਕ ਆਹਾ ਤੇ ਇੱਕ ਹੋ ਰਿਹਾ ਆਪਣੇ ਮਹਾਰਾਣੀ ਜਿੰਦਾ
1: ਭਾਜੀ ਮਹਾਰਾਣੀ ਜਿੰਦਾ ਪਲੇ ਆ ਰਿਹਾ ਉਹ ਆ ਗਿਆ 24 ਅਕਤੂਬਰ ਨੂੰ
0: ਚੌਵੀ ਅਕਤੂਬਰ ਨੂੰ
1: ਔਰ ਹੈ ਵੀ ਇੱਥੇ ਲਾਗੇ ਆਪਣੇ ਪਲੰਪਟਨ ਹਾਈ ਸਕੂਲ ਦਾ ਜਿਹੜਾ ਆਡੀਟੋਰੀਅਮ ਬਲੈਕ ਟਾਊਨ ਦੇ ਲਾਗੇ ਮਤਲਬ
0: ਬਲੈਕ ਟਾਊਨ
1: ਦੇ ਹਾਂ ਤੇ ਸ਼ਾਮ ਨੂੰ ਹੁਣ ਜਾ ਰਿਹਾ ਤੇ 5 ਵਜੇ ਆ ਕੇ ਤੁਸੀਂ ਕੁਰਸੀਆਂ ਤੇ ਬਹਿ ਜਾਣਾ ਤੇ ਬਸ ਆਪਾਂ ਸਟਾਰਟ ਕਰ ਦੇਣਾ
0: ਟਿਕਟ ਕੰਪਨੀ ਦੇ ਨਾਲ ਗੱਲ ਕੀਤੀ ਹੈਗੀ ਹੁਣ ਆਪਾਂ ਬਾਰ ਬਾਰ ਜਦੋਂ ਇਸ ਇਵੈਂਟ ਨੂੰ ਪ੍ਰਮੋਟ ਕਰ ਹੀ ਰਹੇ ਹਾਂ ਮਹਾਰਾਣੀ ਜਿੰਦਾ ਤਾਂ ਖਬਰ ਬੜੀ ਬੇਕਾਰ ਹੈ ਇਹਦੇ ਸਰੋਤਿਆਂ ਦੇ ਲਈ
1: ਹਾਂਜੀ
0: ਪ੍ਰੋਗਰਾਮ ਜਿਹੋ ਜਿਹਾ ਮਰਜ਼ੀ ਹੋਵੇ ਪਰ ਅਸੀਂ ਗੱਲਾਂ ਸਿਆਣੀਆਂ ਕਰ
1: ਦਵਾਂਗੇ
0: ਤੇ ਉਹਨਾਂ ਦੇ ਲਈ ਇੱਕ ਖਾਸ ਡਿਸਕਾਊਂਟ ਆਫਰ ਲੈ ਕੇ ਆਏ ਹੈਗੇ ਸਿਰਫ ਰੇਡੀਓ ਹਾਂਜੀ ਦੇ ਲਿਸਨਰਸ ਦੇ ਲਈ ਤੇ ਜੇ ਤੁਸੀਂ ਟਿਕਟਾਂ ਅੱਜ ਦੀ ਤਰੀਕ ਚ ਬੁੱਕ ਕਰਵਾਉਂਦੇ ਹੋ ਇਸ ਪਲੇਅ ਦੀਆਂ ਜਿਹਦੀ ਕਿ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਵੀ ਜਾ ਕੇ ਲੈ ਸਕਦੇ ਹੋ ਇੱਕ ਦੋ ਦਿਨਾਂ ਚ ਇਸ ਵੀਕਐਂਡ ਦੇ ਉੱਤੇ ਇੱਕ ਹੋਰ ਪੋਸਟ ਪੈ ਜਾਣੀ ਹੈ
1: ਠੀਕ ਹੈ ਜੀ
0: ਤੇ ਉਹ ਪੋਸਟ ਦੇ ਵਿੱਚ ਲਿੰਕ ਵੀ ਹੋਊਗਾ ਵੈਸੇ eventbaba.com.au ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਬਗੈਰ ਕਿਸੇ ਦੇਰਾ ਫੇਰੀ ਦੇ ਪਰ ਜਦੋਂ ਟਿਕਟਾਂ ਤੁਸੀਂ ਲਓਗੇ ਤਾਂ ਹੁਣ ਆਰ ਜੇ ਮੌਂਟੀ ਤੇ ਮੈਂ ਤੁਹਾਡੇ ਲਈ ਇੱਕ ਚੰਗੀ ਖਬਰ ਲੈ ਕੇ ਆਇਆ ਕਿ ਅਸੀਂ ਤੁਹਾਨੂੰ ਇੱਕ ਡਿਸਕਾਊਂਟ ਕੋਡ ਦੇ ਦਿੰਦੇ
1: ਹਾਂ ਹਾਂਜੀ
0: ਪਰ ਉਹ ਦੱਸਣਾ ਨਹੀਂ ਕਿਸੇ ਨੂੰ ਤੁਸੀਂ ਉਹ ਸਿਰਫ ਰੇਡੀਓ ਹਾਂਜੀ ਦੇ
1: ਲਿਸਨਰ ਲਈ ਹੈ
0: ਤੇ ਉਹ ਕੋਡ ਜਿਹੜਾ ਸਾਡੇ ਸੋਸ਼ਲ ਮੀਡੀਆ ਤੇ ਪਿਆ ਹੋਊਗਾ ਉੱਥੋਂ ਜਾ ਕੇ ਤੁਹਾਨੂੰ 15% ਡਿਸਕਾਊਂਟ ਜਿਹੜਾ ਮਿਲੂਗਾ ਇਹਨਾਂ ਟਿਕਟਾਂ ਦੇ ਉੱਤੇ ਸੋ ਜਾਓ ਦੜਾ ਦੜ ਉਹ ਟਿਕਟਾਂ ਲਓ
1: ਸਹੀ ਗੱਲ
0: ਜਿਹੜੀ ਵੈਸੇ ਹੀ ਟਿਕਟ $30 ਦੀ ਹੈ ਤੇ 15% ਕਿੰਨਾ ਹੋਇਆ ਭਾਜੀ 15 to 45 $4.5 ਆਫ ਹੈ ਉਹਦੇ
1: ਯਾਨੀ ਕਿ ਮਤਲਬ 30 ਤੋਂ ਥੱਲੇ ਹੋ ਜਾਏਗਾ ਫਿਰ
0: ਹਾਂ $30 ਚੋਂ $4.5 ਆਫ ਕਰ ਲਓ ਤੁਸੀਂ ਉਹ ਤੁਹਾਨੂੰ $25 ਦੀ
1: ਚਲੋ ਇੰਨੇ ਕੁ
0: ਕਿਉਂਕਿ 29 ਸਮਥਿੰਗ ਦੀ ਟਿਕਟ ਹੈ ਨਾ $25 ਦੀ ਟਿਕਟ ਤੁਹਾਨੂੰ ਉਹ ਪੈ ਗਈ ਹੈ ਸੋ ਜਾ ਕੇ ਲਓ ਜੀ ਤੁਸੀਂ ਉਹ ਟਿਕਟਾਂ ਤੇ ਜਾ ਕੇ ਦੇਖੋ ਪਲੇ ਨਾਲੇ ਉੱਥੇ ਖਾਣ ਪੀਣ ਦੀ ਵੀ ਸਟਾਲ ਹੋਏਗੀ ਤੇ ਬੱਚਿਆਂ ਨੂੰ ਵੀ ਲੈ ਕੇ ਜਾਓ ਹਾਂ ਬਹੁਤੇ ਨਿੱਕੇ ਬੱਚੇ ਨਾ ਲੈ ਕੇ ਜਾਇਓ ਕਿਉਂਕਿ ਪਲੇ ਹੈ ਜਦੋਂ ਅਸੀਂ ਨਿੱਕੇ ਹੁੰਦੇ ਨਿੱਕੇ ਨੀ ਜਦੋਂ ਅਸੀਂ ਜਵਾਨੀ ਚ ਟੈਗੋਰ ਥੀਏਟਰ ਜਾਂਦੇ ਹੁੰਦੇ ਸੀ ਤੁਹਾਡੇ ਅੰਮ੍ਰਿਤਸਰ ਵੀ ਥੀਏਟਰ ਹੈਗਾ ਇੱਕ
1: ਸਾਡੇ ਹਾਂ ਸਾਡੇ ਆਪਾਂ ਉੱਥੇ ਕਰਦੇ ਹੁੰਦੇ ਹਾਂ ਗੁਰੂ ਨਾਨਕ ਭਵਨ ਗੁਰੂ ਨਾਨਕ ਭਵਨ ਚ ਬਹੁਤ ਕੀਤਾ ਪੰਜਾਬ ਨਾਟਸ਼ਾਲਾ ਤੁਸੀਂ ਦੇਖੀ ਸਾਡੀ ਅੰਮ੍ਰਿਤਸਰ ਅੰਮ੍ਰਿਤਸਰ ਵਾਲੀ ਖਾਲਸਾ ਕਾਲਜ ਸਾਹਮਣੇ ਮੈਂ
0: ਕਹਿ ਗੱਲ ਕਰੋ ਨਾ
1: ਭਾਜੀ ਉਹ ਨਹੀਂ ਗੁਰੂ ਨਾਨਕ ਭਵਨ ਕੀ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਅਸੀਂ ਸਾਡੇ ਸਕੂਲ ਵੱਲੋਂ ਕਰਾਉਂਦੇ ਹੁੰਦੇ ਸੀ ਤੇ ਆਪਾਂ 3-4 ਵਾਰੀ ਉੱਥੇ ਕੀਤਾ ਉਦੋਂ ਪੰਜਾਬ ਨਾਟਸ਼ਾਲਾ ਬਣੀ ਨੀ ਸੀ ਤੇ ਹੁਣ ਕੀ ਆ ਜੋ ਪੰਜਾਬ ਨਾਟਸ਼ਾਲਾ ਚ ਬਣ ਗਿਆ ਨਾ ਹੁਣ ਪਤਾ ਨੀ ਇੰਡੀਆ ਚ ਭਾਜੀ ਰਿਵੋਲਵਿੰਗ ਸਟੇਜ ਹੈਗੀ ਹੈ ਕਿਤੇ ਇੰਡੀਆ ਚ ਰਿਵੋਲਵਿੰਗ ਉਹ ਦੱਸਾਂ ਕੀ ਹੈ ਉਹ ਤਾਂ ਉਹ ਮੈਂ ਕਿਉਂਕਿ ਆਪਾਂ ਕੀ ਆ ਉਹ ਆਪਾਂ ਨੇ ਉੱਥੇ 2 set ਲਾਏ ਹੁੰਦੇ ਸੀ ਠੀਕ ਹੈ ਇੱਧਰ ਪਿੰਡ ਬਣਾਇਆ ਪਿਛਲੇ ਪਾਸੇ ਸ਼ਹਿਰ ਬਣਾਇਆ ਭਾਜੀ ਜਦੋਂ ਲਾਈਟਾਂ ਬੰਦ ਪਿੰਡ ਤੋਂ ਕਦੋਂ ਸ਼ਹਿਰ ਬਣ ਗਿਆ ਪਤਾ ਹੀ ਨੀ ਲੱਗਣਾ
0: ਅੱਜ ਕੱਲ ਤਾਂ ਬੜੇ ਹੋ ਗਏ ਹੋਣੇ
1: ਨਹੀਂ ਹੁਣ ਤਾਂ ਬਹੁਤ ਹੋ ਗਏ ਹੋਣਗੇ ਪਰ
0: ਉਸ ਟਾਈਮ
1: ਪਰ ਉਸ ਟਾਈਮ ਭਾਜੀ ਇਹ ਸੀ ਭੀ ਉਦੋਂ ਨਾ ਮਤਲਬ ਇੰਨਾ ਮਤਲਬ ਜਤਿੰਦਰ ਬਰਾੜ ਸਰ ਹੀ ਉਹਨਾਂ ਦੀ ਦੇਣ ਆ ਉਹਨਾਂ ਨੇ ਮਤਲਬ ਹੁਣ ਚਲੋ ਉਹ ਦੁਨੀਆਂ ਚ ਨਹੀਂ ਆ ਮਤਲਬ ਉਹਨਾਂ ਨੇ ਇੰਨਾ ਕੁਛ ਸਾਡੇ ਥੀਏਟਰ ਲਈ ਕੀਤਾ ਹੈ ਉਦੋਂ ਜੇ ਪੰਜੀਰੀ ਬਣਦੀ ਪਈ ਹੈ ਨਾ ਪਲੇ ਚ ਸਾਰਾ ਜਿਹੜੀ ਆਡੀਅੰਸ ਆ ਉਹ ਪੰਜੀਰੀ ਦੀ ਖੁਸ਼ਬੂ ਆਊਗੀ ਬਾਅਦ ਚੋਂ ਵੀ ਖਾਊਗੀ ਹਾਂ ਮਤਲਬ ਉਹਨਾਂ
0: ਨੂੰ
1: ਨਾ ਨਾ ਨਾ ਨਾ ਨਾ ਨਾ ਬਣਦੀ ਨੀ ਪਈ ਸਿਸਟਮ ਹੀ ਏਦਾਂ ਦਾ ਕੁਝ ਨਾ ਕੁਝ ਕਰਕੇ ਉਹਨਾਂ ਨੂੰ ਪੰਜੀਰੀ ਦੀ ਖੁਸ਼ਬੂ ਆਊਗੀ ਸਟੇਜ ਦੇ ਉੱਤੇ ਜੇ ਮੀਂਹ ਪੈ ਰਿਹਾ ਤੁਹਾਡੇ ਤੇ ਮੀਂਹ ਪਏਗਾ ਮਤਲਬ ਜਿਆਦਾ ਤੇ ਹੋਰ ਕੀ ਸੀ ਮਤਲਬ ਅਲੱਗ ਐ ਚੀਜ਼ਾਂ ਵਾਲੀਆਂ ਹੁੰਦੀਆਂ ਇੰਨਾ ਕੁਝ ਉਹਨਾਂ ਨੇ ਐਕਸਪੈਰੀਮੈਂਟ ਇੰਨੇ ਕੀਤੇ
0: ਹਚਕੋਲੇ ਲੱਗਦੇ ਨੇ ਤਾਂ ਤੁਹਾਨੂੰ ਵੀ ਲੱਗਦੇ
1: ਹਾਂ ਮਤਲਬ ਉਹ ਮਤਲਬ ਹਚਕੋਲੇ ਵਾਲਾ ਤਾਂ ਉਦੋਂ ਨਹੀਂ ਸੀ
0: ਥੀਏਟਰ ਮੈਨੂੰ ਹੋਰ ਤਾਂ ਨੀ ਕਿਤੇ ਯਾਦ ਪਰ ਮੈਂ ਇੱਥੇ ਦੇਖਿਆ ਕਿਤੇ ਆਪਣਾ ਹਾਂ ਗੋਲਡ ਕੋਸਟ ਉਹ ਕਿਹੜੀ ਹੈ ਗੋਲਡ ਕੋਸਟ ਦੇ ਵਿੱਚ ਉਹ ਉਹ ਜਿੱਥੇ ਆਪਾਂ ਘੁੰਮਣ ਜਾਂਦੇ ਹੁੰਦੇ ਆ
1: ਉਹ ਜਿੱਥੇ ਸਾਰੇ ਸਪਾਈਡਰ ਉਹ ਵੀ ਹੈਗੇ ਆ ਸੁਪਰ ਹੀਰੋ ਵੀ
0: ਹੈਗੇ ਆ ਸੁਪਰ ਹੀਰੋ ਵੀ ਹੁੰਦੇ
1: ਹੁੰਦੇ ਆ ਮੈਂ ਗਿਆ ਨਹੀਂ ਹਲੇ ਮੈਂ
0: ਉਹਦੇ ਅੰਦਰ ਇੱਕ ਥੀਏਟਰ ਹੈ
1: ਅੱਛਾ ਜੀ
0: ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਜਦੋਂ ਅਸੀਂ ਗਏ ਸੀ ਕਹਿੰਦੇ ਵੀ ਬੱਚਿਆਂ ਦੇ ਲਈ ਸਪੈਸ਼ਲ ਇੱਕ ਮੂਵੀ ਦਿਖਾ ਰਹੇ ਨੇ ਵੀ ਜਰੂਰ ਲੈ ਕੇ ਜਾਓ ਵੀ ਜਿਨ੍ਹਾਂ ਦੇ ਕੋਲ ਬੱਚੇ ਨੇ
1: ਅੱਛਾ ਠੀਕ ਹੈ
0: ਉਹਨਾਂ ਨੂੰ ਉਹ ਦੱਸਦੇ ਹੁੰਦੇ ਨੇ ਉੱਥੇ
1: ਠੀਕ ਹੈ
0: ਤੇ ਜੇ ਤੁਸੀਂ ਉੱਥੇ ਇਨਫੋਰਮੇਸ਼ਨ ਸੈਂਟਰ ਦੇ ਉੱਤੇ ਜਾਂਦੇ ਹੋ ਜਦੋਂ ਪਰੇਡ ਹੋ ਜਾਂਦੀ ਹੈ ਉਹਨਾਂ ਤੋਂ ਪੁੱਛਿਆ ਸੀ ਵੀ ਹੁਣ ਕੀ ਹੈ ਉਹ ਕਹਿੰਦੇ ਉਹ ਸਿਨੇਮੇ 'ਚ ਜ਼ਰੂਰ ਲੈ ਕੇ ਜਾਇਓ ਉਹ ਐਗਜੈਕਟਲੀ ਆਹੀ ਸਿਨੇਮਾ ਜਿਹੜਾ ਬਹੁਤ ਪੁਰਾਣੇ ਟਾਈਪ ਦਾ ਸਿਨੇਮਾ
1: ਅੱਛਾ ਜੀ
0: ਤੇ ਉਹਨਾਂ ਦੀਆਂ ਸੀਟਾਂ ਤੇ ਬਹਿ ਜਾਓ ਤੇ ਉਹ ਫਿਰ ਤੁਹਾਨੂੰ ਪੂਰਾ ਇੰਪੈਕਟ ਉਹ ਜਾ ਦਿੰਦੇ
1: ਨੇ ਮੈਂ ਜੋ ਅੱਗੇ ਦੇਖ ਰਿਹਾ ਵਾ ਤੁਹਾਡੇ ਨਾਲ ਵੀ ਉਹ ਚੀਜ਼ ਹੋ ਰਹੀ ਹੈ
0: ਮੂੰਹ ਉੱਥੇ ਤੁਹਾਡੇ ਪੈਂਦਾ ਹੈ ਤੁਸੀਂ ਜੰਗਲਾਂ 'ਚ ਡਿੱਗ ਜਾਂਦਾ ਹੈ ਕੋਈ ਖੂਹ ਦੇ ਵਿੱਚ ਤਾਂ ਤੁਸੀਂ ਵੀ ਉਹ ਫੀਲਿੰਗ ਆਉਂਦੀ ਹੈ
1: ਅੱਛਾ ਤੁਸੀਂ ਵੀ ਡਿੱਗ ਪਏ ਖੂਹ ਦੇ ਵਿੱਚ ਸੇਮ ਉਦਾਂ ਦਾ
0: ਹਾਂ ਹਾਂ ਮਤਲਬ ਮੈਂ ਬਹੁਤ ਮਿਸ ਕਰਦਾ ਹਾਂ ਵੀ ਅੱਜ ਕੱਲ ਹੈਗੇ ਨੇ ਨਾ 7D ਥੀਏਟਰਸ ਆ ਬਲੈਕ ਟਾਊਨ ਦੇ ਵਿੱਚ ਵੀ ਬਣ ਗਿਆ
1: ਮਤਲਬ ਚਲੋ ਅੱਛਾ ਬਲੈਕ ਟਾਊਨ 'ਚ
0: ਆ ਹੋਇਟ ਦੇ ਅੰਦਰ ਹੈਗਾ ਅੱਛਾ ਜਿਹੜੀ ਨਵੀਂ ਸਕਰੀਨ ਪਿਛਲੇ ਪਾਸੇ ਬਣੀ ਹੈ ਉਹਨਾਂ ਦੀ
1: ਜਿੱਥੇ ਉਹ ਰਾਣਾ ਭਾਜੀ ਦਾ ਹੋਇਆ ਸੀ ਉਹ ਉਹ ਤੇ ਨਹੀਂ ਨਾ ਉਹ ਤੇ ਅਲੱਗ ਚੀਜ਼ ਸੀ
0: ਉਹ ਵੱਡੀ ਸਕਰੀਨ ਬਣਾਈ ਹੈ ਉਹਨਾਂ ਨੇ
1: ਉਹ ਵੈਰੀ ਗੁੱਡ ਵੈਰੀ ਗੁੱਡ
0: ਥ੍ਰੀ ਡਾਇਮੈਂਸ਼ਨਲ ਸਕਰੀਨ ਬਣਾਈ ਹੈਗੀ ਹੈ ਇਧਰਲੀ ਕੰਧ ਤੇ ਵੀ ਥੀਏਟਰ ਹੈ ਸਾਹਮਣੇ ਵੀ ਥੀਏਟਰ ਹੈ
1: ਅੱਛਾ
0: ਇਧਰਲੀ ਤੇ ਵੀ ਛੱਤ ਤੇ ਵੀ
1: ਨਹੀਂ ਫਿਰ ਤੇ ਭਾਜੀ ਉਹ ਤੇ ਸਕਰੀਨ ਹੋ ਗਈ ਹੈ
0: ਹਾਂ ਪਰ ਉਹ ਤਾਂ ਉਹਦੇ ਚ ਬੈਠ ਕੇ ਵੀ ਫੀਲਿੰਗ ਵੀ ਉਹੀ ਆਉਂਦੀ ਹੈ ਪੂਰੀ ਸੀਟਾਂ ਸੂਟਾਂ ਉੱਦੀਆਂ ਹੈ ਉਹ ਵੈਰੀ
1: ਗੁੱਡ ਵੈਰੀ ਗੁੱਡ
0: ਪਾਣੀ ਦੇ ਬਿਸ਼ਾਰਾਂ ਵਗੈਰਾ ਸਾਰਾ ਵਿੱਚ
1: ਨਹੀਂ ਗੁੱਡ ਹੈ
0: ਉਹ ਹੈਗਾ ਉੱਥੇ
1: ਇਹ ਤੇ ਬੜੀ ਵਧੀਆ ਗੱਲ ਹੈ ਚਲੋ ਨਹੀਂ ਤੁਸੀਂ ਵੀ ਆਣਾ ਫਿਰ
0: ਡੇ ਬੈੱਡ ਵੀ ਆ ਗਿਆ ਹੁਣ ਤਾਂ ਇੱਥੇ
1: ਡੇ ਬੈੱਡ
0: ਹਾਂ ਲੰਬੇ ਲੇਟ ਕੇ ਫਿਲਮ ਦੇਖੋ ਜਿਹੜਾ ਪਹਿਲਾਂ ਸਿਟੀ ਚ ਹੁੰਦਾ ਸੀਗਾ
1: ਉਹ ਮੈਂ ਹਾਲੇ ਤੱਕ ਨਹੀਂ ਦੇਖਿਆ
0: ਸਿਟੀ ਵਾਲਾ ਤਾਂ ਘੈਂਟ ਸੀਗਾ ਹਨਾ
1: ਮਤਲਬ ਹਾਲੇ ਵੀ ਹੈਗਾ ਕਿ ਨਹੀਂ
0: ਹਾਂ ਹਾਂ ਹੁਣ ਤਾਂ ਬਹੁਤ ਐਕਸਪੈਂਡ ਕਰਤੇ ਉਹਨਾਂ ਨੇ ਸਾਰੇ ਆਇਟਸ ਨੇ ਤਾਂ ਚੰਗਾ ਪੈਸਾ ਲਗਾਇਆ ਹੁਣ ਸਾਰੀ
1: ਉਹ ਤਾਂ ਜਿੱਧਰ ਮਰਜੀ ਹਾਂ ਇਹ ਤਾਂ ਗੱਲ ਹੈ ਚਲੋ ਤੇ ਨਹੀਂ ਤੁਸੀਂ ਸਾਰਿਆਂ ਨੇ ਦੇਖਣਾ ਜੀ 24 ਅਕਤੂਬਰ ਨੂੰ ਮਹਾਰਾਣੀ ਜਿੰਦਾ ਤੇ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਨੋਟ ਕਰ ਲਓ ਤੇ ਆਪਾਂ ਤੁਹਾਨੂੰ ਕੂਪਨ ਤਾਂ ਦੱਸ ਹੀ ਦਿੱਤਾ 15% ਆਫ ਹੈ ਹਾਂਜੀ
0: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੀ ਹੁਣ ਫਿਲਮਾਂ ਵਾਲੇ ਪਾਸੇ ਆ ਗਈ ਇੱਕ ਤਾਂ ਟੁੱਟ ਪੈਣੀ ਇੰਗਲਿਸ਼ ਨੇ ਫਿਲਮ ਹੈ ਮਿੱਟੀ ਦੇ ਪੁੱਤ ਫਿਲਮ ਆ ਰਹੀ ਹੈ ਆ ਚੁੱਕੀ ਹੈ ਮੇਰੇ ਖਿਆਲ ਦੇ ਨਾਲ ਤੇ ਆਉਣ ਵਾਲੇ ਦਿਨਾਂ ਚ ਉੜਤਾ ਤੀਰ ਆ ਰਹੀ ਹੈ ਆਯੁਸ਼ਮਾਨ ਖੁਰਾਨਾ ਦੀ ਤੇ ਤੁਸੀਂ ਦੇਖਣ ਜਾ ਰਹੇ ਹੋ ਮਿਰਜ਼ਾਪੁਰ ਮੈਂ
1: ਅੱਜ ਆਪਾਂ ਜਾ ਰਹੇ ਹਾਂ ਬਿਲਕੁਲ ਹਾਂ ਪੰਗਾ ਪਾਤਾ ਨਾ ਭਾਜੀ ਰੇਡੀਓ ਤੇ ਅਸੀਂ ਦੱਸਤਾ ਉਹ ਨੀਤੂ ਨੇ ਸੁਣ ਲੈਣਾ ਫਿਰ
0: ਹਾਂ ਤੁਸੀਂ ਮਿਰਜ਼ਾਪੁਰੀ ਦੇਖਣ ਜਾ ਰਹੇ ਹੋ ਤੁਸੀਂ ਕਿਹੜਾ ਕੋਈ ਇਹੋ ਜਿਹੀ ਵੈਸੇ ਫਿਲਮ ਆਈ ਵੀ ਨਹੀਂ ਹੈਗੀ
1: ਨਹੀਂ ਪਰ ਫਿਰ ਵੀ ਉਹਨੇ ਕਹਿਣਾ ਬੜੇ ਇੰਜੋਏ ਚੱਲਣ ਡੇ ਮੈਂ ਉੱਥੇ ਗਈ ਹਾਂ
0: ਮਿਰਜ਼ਾਪੁਰ ਚ ਕੋਈ ਇੰਜੋਏ ਨਹੀਂ ਮੈਂ ਤਾਂ ਔਖਾ ਹੋ ਕੇ ਆਇਆ ਫਿਲਮ ਦੇਖ ਕੇ
1: ਚਲੋ ਹਾਂ ਜੀ ਔਖਾ ਹੀ ਹੋ ਕੇ ਆਵਾਂਗਾ ਠੀਕ ਹੈ ਨਾ ਉਹਨਾਂ ਨੂੰ ਇੰਡੀਆ ਵਾਲੇ ਨੂੰ ਆਪਾਂ ਸੁਣ ਨਹੀਂ ਦੇਣਾ ਰੇਡੀਓ ਠੀਕ ਹੈ ਅੱਛਾ ਨਹੀਂ ਚਲੋ ਵਧੀਆ ਤੇ ਇੰਨੀਆਂ ਵਧੀਆ ਵਧੀਆ ਘੈਂਟ ਫਿਲਮਾਂ ਆ ਰਹੀਆਂ ਤੇ ਭਾਜੀ ਟਾਈਮ ਵੀ ਨੋਟ ਕਰੋ ਆਪਾਂ ਆਪਣੇ
0: ਹੋ ਗਿਆ ਸਰ ਹੋ ਗਿਆ ਕਿ ਆਪਾਂ ਦਈਏ
1: ਮੈਂ ਤੁਹਾਨੂੰ ਕਹਿ ਰਿਹਾ ਸੀ ਯਾਰ ਮੈਂ ਕਿਹਾ ਮੈਨੂੰ ਕੁਝ ਨਾ ਕੁਝ ਲੱਗ ਰਿਹਾ ਵਾ ਵੀ ਆਪਾਂ ਕਿਤੇ ਨਾ ਅੱਗੇ ਵਧੀ ਜਾ ਰਹੇ ਹਾਂ
0: ਆਪਾਂ ਬਗੈਰ ਮਿਊਜ਼ਿਕ ਚਲਾਇਆ ਖਬਰਾਂ ਦੇਤੀਆਂ ਹੈ
1: ਓ ਕੋਈ ਨਹੀਂ ਕਦੀ ਕਦੀ ਹੁੰਦਾ ਹੈ ਕਦੀ ਕਦੀ ਹਾਂ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਦਾਂ ਹੀ ਹੱਸਦੇ ਰਹੋ ਵੱਸਦੇ ਰਹੋ ਤੇ ਸੌਂਦੇ ਰਹੋ ਖਬਰ ਬੜੀ ਬੇਕਾਰ ਗੌਤਮ ਕਪਿਲ ਭਾਜੀ ਤੇ ਮੁੜ ਤਾਂ
0: ਮੁੱਕ ਗਿਆ ਹੁਣ ਕਾ ਤੇ ਸੁਣਦੇ ਰਹੋ
1: ਨਹੀਂ ਮਤਲਬ ਸੁਣਦੇ ਰਹੋ ਅਗਲੀ ਵਾਰੀ ਯਾਰ ਹੱਦ ਹੋ ਗਈ ਭਾਜੀ ਅਗਲੀ ਵਾਰੀ ਵੀ ਮਤਲਬ ਸੁਣਨਾ ਨਾ ਇਹਨਾਂ ਨੇ ਆਦਾਂ ਨਾ ਕਿਹਾ ਕਰੋ ਮੈਂ ਨੈਕਸਟ ਫੇਰ ਵੈਡਨੈਸਡੇ ਆ ਜਾਓ ਤੇ ਤੁਸੀਂ ਲੈ ਕੇ ਆਪਣਾ ਰੇਡੀਓ ਤੇ ਸਾਨੂੰ ਸੁਣਦੇ ਰਹੋ
0: ਕੈਪਟਨ ਅਮਰਿੰਦਰ ਸਿੰਘ ਦਾ ਆਪਾਂ ਗਾਣਾ ਸੁਣਾ ਦੀ
1: ਚੱਕ ਦੋ
0: ਹਾਸਾ ਸਿੰਘ ਮਸਤਾਨ ਸੋਰੀ ਆਸਾ ਸਿੰਘ ਦਾ ਕਹਿੰਦਾ ਇਹ ਤਾਂ ਆਪਣਾ ਧਾਰੀਆ ਭਾਜੀ ਦੇ ਗੁਰੂ ਦਾ ਨਾ ਲਾਲ ਚੰਦ ਅਮਲਾ ਜੜ
1: ਛੇਤੀ ਯਾਦ ਆ ਗਿਆ ਸੀ
0: ਮੈਂ ਕੱਢਿਆ ਗਾਣਾ ਆਸਾ ਸਿੰਘ ਤਾਂ ਸੀਗਾ ਲਗਾ
1: ਅਸੀਂ ਦੇਖੋ ਕਿੰਨਾ ਤੁਹਾਡੇ ਲਈ ਖਿਆਲ ਰੱਖਦੇ ਬੰਦ ਕਰਨ ਲੱਗੇ ਫਿਰ ਅਸੀਂ ਹੋਰ ਕਰਦਾ
0: ਚਲੋ ਸੁਣਾ ਤੁਸੀਂ ਅਮਲਾ ਜੱਟ

0: ਸ਼ਰਤਾਂ ਲਾਗੂ।
1: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਰਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
0: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਜਗਿੰਦਰ ਸਿੰਘ ਹੱਲੇ ਕੰਮ ਤੋਂ ਘਰੇ ਪਹੁੰਚਿਆ ਹੀ ਸੀਗਾ। ਘਰੇ ਆ ਕੇ ਬੈਠਾ ਸੀ, ਪਾਣੀ ਤਾਣੀ ਪੀਂਦਾ ਸੀਗਾ। ਉਸਦੀ ਘਰ ਵਾਲੀ ਕੋਲ ਬਹਿ ਕੇ ਪੁੱਛ ਰਹੀ ਹੁੰਦੀ ਆ ਕਿ ਦਿਨ ਕਿਵੇਂ ਦਾ ਲੰਘਿਆ, ਕੀ ਕੁਝ ਕੀਤਾ ਅੱਜ। ਸਵੇਰੇ ਜਾਂਦੇ ਜਾਂਦੇ ਕੰਮ ਤੋਂ ਲੇਟ ਹੋ ਗਏ ਸੀਗੇ, ਆਫਿਸ ਦੇ ਵਿੱਚ ਕੋਈ ਗਲਤ ਤਾਂ ਨਹੀਂ ਹੋਈ। ਜੋ ਉਹਨਾਂ ਦੀਆਂ ਦਿਨ ਪ੍ਰਤੀ ਦਿਨ ਦੀਆਂ ਰੋਜ਼ ਦੀਆਂ ਸ਼ਾਮ ਦੀਆਂ ਗੱਲਾਂ ਹੁੰਦੀਆਂ ਸਨ ਉਹੀ। ਇੰਨੇ ਨੂੰ ਦਰਵਾਜ਼ਾ ਖੜਕਦਾ ਜਿਹੜਾ ਕਿ ਖੁੱਲ੍ਹਾ ਹੀ ਹੁੰਦਾ, ਜਿਵੇਂ ਕੋਈ ਹੱਥ ਮਾਰ ਰਿਹਾ ਹੋਵੇ ਖਲੋਤੇ ਖੁੱਲ੍ਹੇ ਬੂਹੇ 'ਤੇ। ਅਤੇ ਜੋਗਿੰਦਰ ਸਿੰਘ ਨੂੰ ਜਿਵੇਂ ਪਤਾ ਹੁੰਦਾ ਵੀ ਬਾਹਰ ਬੂਹੇ 'ਤੇ ਕੌਣ। ਥੋੜ੍ਹਾ ਮਾਯੂਸ ਜਿਹਾ ਹੋ ਕੇ, ਪਤਾ ਨਹੀਂ ਇਕਦਮ ਦੁਖੀ ਜਿਹਾ ਹੋ ਕੇ ਦਰਵਾਜ਼ੇ ਵੱਲ ਨੂੰ ਵੱਧਦਾ। ਜਿਉਂ ਜਿਉਂ ਦਰਵਾਜ਼ੇ ਵੱਲ ਨੂੰ ਵੱਧ ਰਿਹਾ ਹੁੰਦਾ, ਉਸਨੂੰ ਬਜ਼ੁਰਗ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਹੜੀ ਆਵਾਜ਼ ਤੋਂ ਸ਼ਾਇਦ ਉਹ ਪਹਿਲਾਂ ਹੀ ਜਾਣੂ ਹੁੰਦਾ। ਮੈਂ ਕਿਰਾਏਦਾਰ ਹਾਂ। ਉਹ ਭਾਈ, ਮੇਰੀ ਫੋਟੋ ਪਈ ਹੋਣੀ, ਮੈਂ ਕਿਰਾਏਦਾਰ ਹਾਂ। ਇਹ ਬਜ਼ੁਰਗ ਦੀਆਂ ਆਵਾਜ਼ਾਂ ਜਿਹੜੀਆਂ ਨੂੰ ਹਮੇਸ਼ਾ ਸੁਣਦੀਆਂ ਰਹਿੰਦੀਆਂ ਸਨ। ਜਿਵੇਂ ਸਭ ਕੁਝ ਤੋਂ ਜਾਣੂ ਹੁੰਦਾ ਹੋਇਆ ਵੀ ਅੱਗੇ ਕੀ ਹੋਣਾ, ਦਰਵਾਜ਼ੇ ਅੱਗੇ ਜਾ ਕੇ ਖਲੋ ਜਾਂਦਾ। ਉਹੀ ਬਜ਼ੁਰਗ ਰੋਜ਼ ਵਾਲਾ ਆਖਣ ਲੱਗਾ, ਭਾਈ ਮੇਰੀ ਇੱਥੇ ਫੋਟੋ ਹੋਣੀ ਆਪਣੀ ਘਰ ਵਾਲੀ ਨਾ, ਮੈਂ ਇੱਥੇ ਕਿਰਾਏ 'ਤੇ ਰਹਿੰਦਾ ਹੁੰਦਾ ਸੀ। ਇੱਥੋਂ ਪਹਿਲਾਂ ਕਿ ਜੋਗਿੰਦਰ ਸਿੰਘ ਕੁਝ ਬੋਲਦਾ, ਉਸਦੀ ਘਰ ਵਾਲੀ ਉੱਥੇ ਆ ਜਾਂਦੀ। ਉਹ ਵੀ ਜਿੱਦਾਂ ਬਜ਼ੁਰਗ ਨੂੰ ਜਾਣਦੀ ਹੁੰਦੀ, ਅਤੇ ਦੋਵਾਂ ਲਈ ਨਿੱਤ ਦਾ ਵਰਤਾਰਾ ਸੀ। ਉਹ ਅੰਦਰ ਜਾਂਦੀ ਹੈ, ਫੋਟੋ ਲਿਆਉਂਦੀ ਆ ਅਤੇ ਉਸ ਬਜ਼ੁਰਗ ਨੂੰ ਫੜਾ ਦਿੰਦੀ। ਉਹ ਫੋਟੋ ਉਸ ਬਜ਼ੁਰਗ ਦੀ, ਉਸਦੀ ਘਰ ਵਾਲੀ ਦੀ ਹੁੰਦੀ। ਫੋਟੋ ਫੜ ਕੇ ਬਜ਼ੁਰਗ ਉਸ ਫੋਟੋ ਨੂੰ ਥੋੜ੍ਹੀ ਦੇਰ ਦੇਖਦਾ ਅਤੇ ਫਿਰ ਬਾਹਰ ਵੱਲ ਨੂੰ ਉਹ ਤੁਰਦਾ। ਜੋਗਿੰਦਰ ਸਿੰਘ ਹਾਲੇ ਵੀ ਉਹਨਾਂ ਕਿੱਲੀਆਂ ਜਿਹੀਆਂ ਅੱਖਾਂ ਨਾਲ, ਦੁਖੀ ਜਿਹੇ ਚਿਹਰੇ ਨਾਲ ਉਸ ਬਜ਼ੁਰਗ ਵੱਲ ਦੇਖੀ ਜਾਂਦਾ ਸੀ। ਦੁਖੀ ਸ਼ਾਇਦ ਉਹ ਤਾਂ ਵੀ ਸੀਗਾ ਕਿਉਂਕਿ ਉਹ ਬਜ਼ੁਰਗ ਜੋਗਿੰਦਰ ਸਿੰਘ ਦਾ ਪਿਓ ਸੀ। ਉਸਦਾ ਪਿਓ ਜੋ ਹੁਣ ਥੋੜ੍ਹਾ ਪਾਗਲ ਹੋ ਚੁੱਕਿਆ ਸੀ, ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਾ ਸੀ। ਰਹਿੰਦਾ ਤਾਂ ਉਸੇ ਘਰ ਦੇ ਵਿੱਚ ਸੀ, ਪਰ ਦੱਸਦੇ ਸਨ ਜਦੋਂ ਬਿਲਕੁਲ ਠੀਕ ਸੀ ਤੇ ਕੋਠੀ ਦੇ ਬਾਹਰ ਬਾਰ ਉਹਨੇ ਇੱਕ ਆਪਣਾ ਵੱਡਾ ਕਮਰਾ ਪਵਾਇਆ ਸੀ ਕਿ ਮੈਂ ਤਾਂ ਇੱਥੇ ਬੈਠਿਆ ਕਰਨਾ, ਲੰਘਦਾ ਆਉਂਦਾ, ਕੋਈ ਮਿਲਣ ਆ ਜਾਂਦਾ, ਕੋਈ ਸਲਾਹ ਲੈਣ ਆ ਜਾਂਦਾ, ਕਿਸੇ ਦੇ ਨਾਲ ਅੰਦਰ ਬਾਹਰ ਅੰਦਰ ਹੀ ਜਾਣਾ ਪੈਂਦਾ। ਤੇ ਉਹ ਬਜ਼ੁਰਗ ਉਸ ਫੋਟੋ ਨਾਲ ਗੱਲਾਂ ਕਰਦਾ ਆਪਣੇ ਉਸੇ ਕਮਰੇ ਵੱਲ ਨੂੰ ਵਧੀ ਜਾਂਦਾ ਸੀ। ਇਹ ਜੋਗਿੰਦਰ ਸਿੰਘ ਦਾ ਬਾਪ ਜਿਹੜਾ ਕਿ ਜੋਗਿੰਦਰ ਦੀ ਮਾਂ ਦੇ ਜਾਣ ਪਿੱਛੋਂ, ਜਿਹੜੀ ਕਿ ਹਲੇ ਕੁਝ ਮਹੀਨੇ ਪਹਿਲਾਂ ਗਈ ਸੀ, ਉਸਦੇ ਜਾਣ ਪਿੱਛੋਂ ਪਾਗਲ ਜਿਹਾ ਹੋ ਗਿਆ ਸੀ, ਜਿਹਨੂੰ ਲੱਗਦਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਹੁਣ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਬੜੀ ਪੈੜੀ ਬਣਾ ਲਈ, ਬੜੇ ਟਰੈਕਟਰ ਟਰਾਲੀਆਂ ਲੈ ਲਏ, ਕੋਠੀ ਬਣਾਤੀ, ਮੁੰਡਾ ਵਿਆਹਤਾ, ਪਰ ਉਹ ਪਤਾ ਨਹੀਂ ਸੀ ਕਿਸੇ ਨੂੰ ਕਿ ਇੱਕ ਰਿਸ਼ਤੇ ਦੇ ਤੁਰ ਜਾਣ ਦੇ ਨਾਲ ਜੋਗਿੰਦਰ ਸਿੰਘ ਦਾ ਪਿਓ ਪਾਗਲ ਹੀ ਹੋ ਜੂ। ਜੋਗਿੰਦਰ ਸਿੰਘ ਮਨ ਹੀ ਮਨ ਸੋਚੀ ਜਾਂਦਾ ਸੀਗਾ ਕਿ ਜਿਉਂਦੀ ਬੇਬੇ ਦੀ ਤੇ ਬਾਪੂ ਨੇ ਕਦੀ ਬਾਤ ਨਹੀਂ ਪੁੱਛੀ, ਕਦੀ ਢੰਗ ਨਾਲ ਕਦੀ ਗੱਲ ਨਹੀਂ ਕੀਤੀ। ਕੋਈ ਗੱਲ ਹੋਣੀ ਤੇ ਬਾਪੂ ਨੇ ਉੱਚੀ ਉੱਚੀ ਬੋਲਣ ਲੱਗ ਪੈਣਾ ਬੇਬੇ ਨੂੰ, ਦੇਖਣਾ ਵੀ ਨਹੀਂ ਵੀ ਘਰ 'ਚ ਨਹੁੰ ਬੈਠੀ ਆ, ਕੋਈ ਆਲਾ ਦੁਆਲਾ ਦੇਖਦਾ ਹੋਊ, ਆਂਢ ਗੁਆਂਢ ਸੁਣਦਾ ਹੋਊ। ਬੇਬੇ ਨੇ ਅੱਖਾਂ ਦੀਆਂ ਪੂੰਝਦੀ ਨੇ ਆਪਣੇ ਦੁੱਖ ਸੁੱਖ ਨਹੁੰ ਕੋ ਮੁੰਡੇ ਕੋ ਕਰ ਲੈਣੇ, ਤੇ ਫਿਰ ਜਦੋਂ ਜੋਗਿੰਦਰ ਸਿੰਘ ਦੇ ਪਿਓ ਨੇ ਬਾਹਰੋਂ ਆਉਣਾ, ਫਿਰ ਉਹਦੀ ਆਓ ਭਗਤ 'ਚ ਲੱਗ ਜਾਣਾ, ਉਹਦੀ ਸੇਵਾ 'ਚ ਲੱਗ ਜਾਣਾ। ਜੋਗਿੰਦਰ ਸਿੰਘ ਨੇ ਜਿੱਦਾਂ ਸਾਰਾ ਕੁਝ ਟੇਕਣ ਫੋਰ ਗਰਾਂਟਡ, ਅੰਗਰੇਜ਼ੀ ਦਾ ਸ਼ਬਦ ਆ, ਉਹ ਲਿਆ ਸੀ ਵੀ ਸਾਰਾ ਕੁਝ ਇੱਥੇ ਹੀ ਆ, ਚੱਲਦਾ ਰਹਿਣਾ। ਪਰ ਆਪਣੀ ਘਰ ਵਾਲੀ ਦੇ ਜਾਣ ਤੋਂ ਬਾਅਦ
ਇਕੱਲਾ ਪੈ ਗਿਆ ਤੇ ਜਾਂ ਫਿਰ ਉਹਨੂੰ ਸਮਝ ਆ ਗਈ ਵੀ ਇਹ ਧਨ ਦੌਲਤ ਮੁੰਡੇ ਕੁੜੀਆਂ ਵੀ ਵਿਆਹੇ ਜਾਣੇ ਦੋਹਤਿਆਂ ਪੋਤਰਿਆਂ ਵੀ ਆਪਣੇ ਸਮੇਂ ਨਾਲ ਕੰਮ ਕਾਰ ਲੱਗ ਜਾਣਾ ਪਰ ਇਹ ਜਿਹੜਾ ਰਿਸ਼ਤਾ ਵਾਈਫ ਦਾ ਹਸਬੈਂਡ ਦਾ ਪਤੀ ਪਤਨੀ ਦਾ ਇਹੋ ਰਿਸ਼ਤਾ ਜਿਹੜਾ ਬਿਨਾਂ ਕਿਸੇ ਸਵਾਰਥ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਜੇ ਕੋਈ ਸਾਂਭਣ ਨੂੰ ਵਾਤ ਪੁੱਛਣ ਨੂੰ ਗੱਲ ਕਰਨ ਨੂੰ ਚਾਹੇ ਉਹ ਇਸ਼ਾਰਿਆਂ 'ਚ ਹੀ ਕਰੇ ਤੇ ਉਹ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਹੋਊਗਾ ਜੋ ਜੋਗਿੰਦਰ ਸਿੰਘ ਨੂੰ ਸ਼ਾਇਦ ਉਸ ਸਮੇਂ ਸਮਝ ਨਹੀਂ ਆਈ ਉਹਨੂੰ ਲੱਗਦਾ ਰਿਹਾ ਵੀ ਨਹੀਂ ਇਹ ਰਿਸ਼ਤਾ ਤਾਂ ਨਾਲ ਹੀ ਆ ਪਰ ਆਓ ਉਹ ਰਿਸ਼ਤੇ ਜਿਨ੍ਹਾਂ ਨੇ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਤੁਹਾਡੇ ਇਸ਼ਾਰੇ ਤੁਹਾਡੀਆਂ ਗੱਲਾਂ ਤੁਹਾਡੇ ਜਜ਼ਬਾਤਾਂ ਨੂੰ ਸਮਝਣਾ ਉਹਨਾਂ ਰਿਸ਼ਤਿਆਂ ਨੂੰ ਹੋਰ ਪਿਆਰ ਦੇਈਏ ਉਹਨਾਂ ਰਿਸ਼ਤਿਆਂ ਨੂੰ ਹੋਰ ਧੰਨਵਾਦ ਕਹੀਏ ਜਿੱਥੇ ਬਾਕੀ ਸਾਡੀਆਂ ਜ਼ਿੰਮੇਵਾਰੀਆਂ ਨੇ ਘਰ ਦੇ ਵਿੱਚ ਹੋਰਨਾਂ ਰਿਸ਼ਤਿਆਂ ਪ੍ਰਤੀ ਮਾਂ ਬਾਪ ਪ੍ਰਤੀ ਬੱਚਿਆਂ ਪ੍ਰਤੀ ਉੱਥੇ ਤੁਹਾਡਾ ਲਾਈਫ ਪਾਰਟਨਰ ਜਿਹਨੂੰ ਲਾਈਫ ਪਾਰਟਨਰ ਐਵੇਂ ਨਹੀਂ ਕਹਿੰਦੇ ਉਹ ਲਾਈਫ ਭਰ ਤੁਹਾਡੇ ਨਾਲ ਹੀ ਰਹਿਣਾ ਸੋ ਆਪਣੇ ਲਾਈਫ ਪਾਰਟਨਰ ਨੂੰ ਆਪਾਂ ਪਿਆਰ ਕਰਦੇ ਹਾਂ ਆਪਾਂ ਸਮਾਂ ਦਿੰਦੇ ਹਾਂ ਪਰ ਇਹ ਵੀ ਚੀਜ਼ ਸਮਝ ਕੇ ਚੱਲੀਏ ਕਿ ਉਹ ਹੀ ਆ ਜਿਹਨੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਤੁਹਾਡੇ ਨਾਲ ਰਹਿਣਾ ਸੋ ਇਹਨਾਂ ਰਿਸ਼ਤਿਆਂ ਦੀ ਕਦਰ ਕਰੀਏ ਹੋਰ ਪਿਆਰ ਬੰਨੀ ਇਹਨਾਂ ਰਿਸ਼ਤਿਆਂ ਦੇ ਵਿੱਚ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

کہ تجھ سے اب مجھے مرنا ہے، یہ تجربہ اسی زندگی میں۔

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਹਾਂਜੀ ਹਾਂਜੀ, ਓਏ

बाहर से कोई अंदर ना आ सके, अंदर से कोई बाहर ना जा सके।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: Bumpy Hard Bullet.
1: It's in the Quintessence Production.

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ ਨਾ ਲਿਖ।

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨ ਜਾਇ, ਐਸਾ ਨਾਮ

ਮੰਨੈ ਨਾਨਕ ਪਵੇ ਨਾ ਪਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ।

ਜੋ ਤੁਦ ਪਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਉ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਉ, ਸਤ ਸੁਹਾਨ ਸਦਾ ਮਨ ਚਾਉ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ

ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਖੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚਾ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ

गुजरी महला पंजवा जिस मां

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ, ਸ਼ਬਦ ਅਵਤਾਰ ਸਤਿਗੁਰੂ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਐਸੇ ਦੀਨ ਦਿਆਲ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸਤਿਗੁਰਾਂ ਦੀ ਵਰਸਾਈ ਹੋਈ ਪਾਵਨ ਪਵਿੱਤਰ ਧਰਤੀ, ਡਿੱਠੇ ਸਭੇ ਥਾਂ ਨਹੀਂ ਤੁੱਧ

ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਕੇ ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸੋ ਆਓ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿੱਥੇ ਰਾਗੀ ਸਿੰਘਾਂ ਨੇ ਰੱਬੀ ਬਾਣੀ ਦਾ ਕੀਰਤਨ ਸੁਣਾ ਕੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਿਆ। ਹੁਣ ਸਮਾਂ ਹੈ ਸਤਿਗੁਰਾਂ ਦੇ ਉਸ ਮਹਾਂਵਾਕ ਪਵਿੱਤਰ ਮੁੱਖ ਵਾਕ ਪਾਵਨ ਹੁਕਮਨਾਮੇ ਦੀ ਵਿਚਾਰ ਕਰਨ ਦਾ ਜੋ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਹੀ ਮਨੁੱਖਤਾ ਦੇ ਭਲੇ ਤੇ ਕਲਿਆਣ ਹਿੱਤ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਦੇ ਅੰਮ੍ਰਿਤ ਬਚਨ ਜਿਨ੍ਹਾਂ ਦੀ ਵਿਚਾਰ ਕਰਨੀ ਮੇਰੇ ਵਰਗੇ ਮਨੁੱਖ ਦੇ ਵੱਸ ਦੀ ਗੱਲ ਨਹੀਂ, ਪਰ ਗੁਰੂ ਦੀ ਇੱਕ ਵਡਿਆਈ ਹੈ, ਉਹ ਗੂੰਗਿਆਂ ਨੂੰ ਬੋਲਣ ਦੀ ਤਾਕਤ ਬਖਸ਼ ਦਿੰਦਾ ਹੈ, ਪਿੰਗਲੇ ਨੂੰ ਤੁਰਨ ਦੀ ਤਾਕਤ ਬਖਸ਼ ਦਿੰਦਾ ਹੈ, ਲੂਲਿਆਂ ਨੂੰ ਵੀ ਸਮਰੱਥਾ ਬਖਸ਼ ਦਿੰਦਾ ਹੈ, ਅੰਨਿਆਂ ਨੂੰ ਅੱਖਾਂ ਬਖਸ਼ ਦਿੰਦਾ ਹੈ, ਬੋਲਿਆਂ ਨੂੰ ਸੁਣਨ ਦੀ ਤਾਕਤ ਬਖਸ਼ ਦਿੰਦਾ ਹੈ। ਜਿਹੜਾ ਗੂੰਗਿਆਂ ਦੇ ਕੋਲੋਂ ਵਿਦਵਾਨ ਬਣਾ ਕਰਕੇ ਅਰਥ ਕਰਾ ਲਏ, ਉਹ ਸਤਿਗੁਰੂ ਦਾ ਜਦੋਂ ਤਰਸ ਹੋਵੇ ਤੇ ਸਤਿਗੁਰੂ ਆਪਣੇ ਦਰ ਘਰ ਦੀ ਵਿਚਾਰ ਕਰਵਾ ਲੈਂਦੇ ਆ। ਆਓ ਅੰਮ੍ਰਿਤ ਬਚਨ ਸਤਿਗੁਰਾਂ ਦੇ ਗਿਆਨੀ ਜੀ ਹੁਣਾਂ ਪਾਸੋਂ ਨਾਲ ਨਾਲ ਸੁਣਦੇ ਚੱਲੀਏ ਤੇ ਉਹਨਾਂ ਬਚਨਾਂ ਦੀ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਰਲ ਮਿਲ ਕੇ ਵਿਚਾਰ ਕਰ ਸਕੀਏ। ਮਨ ਬਿਰਤੀ ਇਕਾਗਰ ਕਰਦਿਆਂ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ ਸਤਨਾਮ।

ਅੱਜ ਦਾ ਸਤਿਗੁਰਾਂ ਦਾ ਪਵਿੱਤਰ ਮੁੱਖ ਵਾਕ ਜੋ ਗੁਜਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 497 ਦੇ ਉੱਪਰ ਸੁਸ਼ੋਭਿਤ ਹੈ। ਆਰੰਭ ਦੀ ਭਗਤੀ ਅੰਦਰ ਸਤਿਗੁਰ ਪਾਤਸ਼ਾਹ ਨੇ ਇੱਕ ਰਹਿਮਤ ਕੀਤੀ ਕਿ ਜਿਸ ਮਾਨੁੱਖ ਪੈ ਕਰੋ ਬੇਨਤੀ, ਮੈਂ ਜਿਸ ਵੀ ਮਨੁੱਖ ਦੇ ਕੋਲ ਜਾ ਕੇ ਆਪਣੀ ਬੇਨਤੀ ਕਰਦਾ ਕਿ ਭਾਈ ਮੈਂ ਬੜਾ ਦੁਖੀ ਹਾਂ, ਮੈਂ ਬੜਾ ਪਰੇਸ਼ਾਨ ਹਾਂ, ਅੱਗੋਂ ਉਹ ਮਨੁੱਖ ਮਹਾਰਾਜ ਕਹਿ ਰਹੇ ਨੇ ਸੋ ਆਪਣੇ ਦੁੱਖ ਭਰਿਆ, ਉਹ ਆਪ ਦੁੱਖਾਂ ਦਾ ਭਰਿਆ ਹੋਇਆ ਆਪਣੇ ਦੁੱਖਾਂ ਦੀ ਕਹਾਣੀ ਖੋਲ੍ਹ ਕੇ ਬੈਠ ਜਾਂਦਾ ਹੈ। ਦੁੱਖ ਕੀਆਂ ਪੰਡਾਂ ਖੁੱਲੀਆਂ, ਜਿੱਧਰ ਵੀ ਝਾਤ ਮਾਰ ਕੇ ਵੇਖਦਾ ਹਰ ਬੰਦਾ ਦੁਖੀ ਨਜ਼ਰ ਆਉਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੀ ਅਵਸਥਾ ਬੜੇ ਸੁੰਦਰ ਢੰਗ ਦੇ ਅੰਦਰ ਇੱਕ ਸ਼ਲੋਕ ਵਿੱਚ ਵੀ ਬਿਆਨ ਕੀਤੀ। ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਉਹਨਾਂ ਦੇ ਵਿੱਚੋਂ ਕੁਝ ਉਦਾਹਰਣਾਂ ਮਹਾਰਾਜ ਜੀ ਨੇ ਪੁਰਾਤਨ ਸਨਾਤਨ ਮਤ ਦੇ ਵਿਚਾਰਾਂ ਤੇ ਖਿਆਲਾਂ ਦੇ ਵਿੱਚੋਂ ਕੱਢ ਕੇ ਇਹ ਗੱਲ ਦੁਨੀਆਂ ਦੇ ਸਾਹਮਣੇ ਰੱਖੀ ਹੈ ਕਿ ਦੁੱਖ ਦਾ ਸਾਹਮਣਾ ਤੇ ਦੇਵੀ ਦੇਵਤੇ ਅਵਤਾਰਾਂ ਰਿਸ਼ੀਆਂ ਮੁਨੀਆਂ ਤੇ ਪੂਜਨੀਕ ਸ਼ਖਸੀਅਤਾਂ ਨੂੰ ਵੀ ਕਰਨਾ ਪਿਆ। ਇਹ ਗੱਲ ਵੱਖਰੀ ਹੈ ਕਿ ਦੁੱਖ ਜਦੋਂ ਜੀਵਨ ਵਿੱਚ ਆਵੇ ਉਹਦਾ ਸਾਹਮਣਾ ਕੋਈ ਕਿਹੜੇ ਤਰੀਕੇ ਨਾਲ ਕਰਦਾ। ਉਹ ਬਚਨ ਆਪਾਂ ਸਾਰੇ ਪੜ੍ਹਦੇ ਹਾਂ, ਸਹੰਸਰ ਦਾਨ ਦੇ ਇੰਦਰ ਰੋਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ, ਰੋਵੈ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸਵਾਮੀ ਰਹਿਤ ਹਦੂਰ, ਰੋਵੈ ਜਨ ਮੇਜਾ ਖੋਏ ਗਇਆ, ਇੱਕੀ ਕਾਰਨ ਪਾਪੀ ਭਇਆ, ਰੋਵੇਂ ਸੇਖ ਮਸਾਇਕ ਪੀਰ, ਅੰਤਕਾਲ ਮਤ ਲਾਗੇ ਭੀੜ, ਰੋਵੇਂ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਖਾਏ, ਰੋਵੇ ਕਿਰਪਨ ਸੰਚੈ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਸਾਰਿਆਂ ਦਾ ਜ਼ਿਕਰ ਆਪਾਂ ਕਿਤੇ ਇੱਕ ਇੱਕ ਪੰਕਤੀ ਨੂੰ ਵਾਚੀਏ ਤੇ ਬਹੁਤ ਲੰਮੀ ਇਹਦੀ ਵਿਆਖਿਆ, ਪਰ ਮਹਾਰਾਜ ਨੇ ਸਾਰੇ ਸੰਸਾਰ ਦੀ ਰੂਪ ਰੇਖਾ, ਪੂਜਨੀਕ ਸ਼ਖਸੀਅਤਾਂ ਜਿਨ੍ਹਾਂ ਦਾ ਬਹੁਤ ਸਤਿਕਾਰ ਤੇ ਮਾਣ ਸੀ, ਮਹਾਰਾਜ ਨੇ ਕਿਹਾ ਇਹ ਗੱਲ ਚੇਤੇ ਰੱਖੀ, ਦੁੱਖ ਦਾ ਸਾਹਮਣਾ ਹਰੇਕ ਨੂੰ ਜੀਵਨ ਵਿੱਚ

ਕਰਨਾ ਪੈਂਦਾ ਹੈ। ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਤੇ ਅਖੀਰਲੀਆਂ ਪੰਕਤੀਆਂ ਚ ਮਹਾਰਾਜ ਨੇ ਇੱਕ ਬਚਨ ਕੀਤਾ, ਮੰਨੇ ਨਾਓ ਸੋਈ ਜਿਣ ਜਾਏ। ਜਿਹੜਾ ਰੱਬ ਦੇ ਨਾਮ ਤੇ ਭਰੋਸਾ ਰੱਖਦਾ ਹੈ, ਉਹਦੇ ਹੁਕਮ ਨੂੰ ਮੰਨਦਾ ਹੈ, ਉਹਦੇ ਤੇ ਵਿਸ਼ਵਾਸ ਰੱਖਦਾ ਹੈ, ਉਹ ਜੀਵਨ ਦੇ ਵਿੱਚ ਦੁੱਖ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ। ਔਰੀ ਕਰਮ ਨਾਲ ਲੇਖਾ ਲਾਏ, ਬਾਕੀ ਕਿੰਨੇ ਕਰਮ ਕਰ ਲਾ ਤੇਰੇ ਲੇਖੇ ਵਿੱਚ ਨਹੀਂ ਲੱਗਣੇ। ਦੁਨੀਆਂ ਦੇ ਅੰਦਰ ਬਹੁਤ ਭੱਜ ਨੱਠ ਬੰਦਾ ਇਸ ਕੰਮ ਲਈ ਕਰਦਾ ਹੈ ਕਿ ਮੈਨੂੰ ਕਿਤਿਓਂ ਸੁੱਖ ਮਿਲ ਜਾਏ। ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨਹਿ ਸੁਧ, ਰਾਮ ਭਜਨ ਕੀ। ਮਹਾਰਾਜ ਕਹਿੰਦੇ ਤੂੰ ਕਈ ਵਾਰ ਬੇਨਤੀਆਂ ਕਰਦਾ ਹੈ, ਰੱਬਾ ਮੈਨੂੰ ਸੁੱਖ ਮਿਲੇ ਸੁੱਖ ਮਿਲੇ, ਪਰ ਇੱਕ ਬੇਨਤੀ ਮਹਾਰਾਜ ਕਹਿੰਦੇ ਨਾਨਕ ਬੋਲਣ ਝੱਖਣਾ, ਇਹ ਸਮਾਂ ਬਰਬਾਦ ਕਰਨਾ ਹੈ। ਦੁੱਖ ਛੱਡ ਮੰਗੀਆਂ ਸੁੱਖ, ਕਹਿੰਦੇ ਦੁੱਖ ਨੂੰ ਛੱਡ ਕੇ ਤੂੰ ਆਖੇ ਮੈਨੂੰ ਸੁੱਖ ਮਿਲ ਜਾਏ, ਪਰ ਚੇਤੇ ਰੱਖੀ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਵੇਂ ਸਰਦੀ ਗਰਮੀ ਆਉਂਦੀ ਹੈ, ਵੱਖਰੇ ਵੱਖਰੇ ਆਪਾਂ ਵਸਤਰ ਪਾਉਂਦੇ ਹਾਂ, ਏਦਾਂ ਹੀ ਜ਼ਿੰਦਗੀ ਦੇ ਵਿੱਚ ਰਾਤ ਤੇ ਦਿਨ ਆਉਂਦਾ ਹੈ, ਖੁਸ਼ੀ ਤੇ ਗਮੀ, ਸੁੱਖ ਤੇ ਦੁੱਖ ਇੱਕ ਦੂਜੇ ਦੀ ਥਾਂ ਤੇ ਆਉਂਦੇ ਰਹਿੰਦੇ ਨੇ। ਇਹਨਾਂ ਤੋਂ ਜੀਵਨ ਦੇ ਵਿੱਚ ਕੋਈ ਵੀ ਬਚਿਆ ਨਹੀਂ। ਜੇ ਕਿਸੇ ਬੰਦੇ ਕੋਲ ਜਾ ਕੇ ਤੂੰ ਬੇਨਤੀ ਕਰਨੀ ਹੈ ਤੇ ਭਲਿਆ ਉਸ ਦੇ ਕੋਲ ਜਾ ਕੇ ਬੇਨਤੀ ਕਰ ਜਿਹੜਾ ਦੁੱਖਾਂ ਤੋਂ ਰਹਿਤ ਹੋਵੇ। ਦੁੱਖ ਤਿਸੈ ਪੈ ਆਖੀਐ, ਆਪਣੇ ਦੁੱਖ ਉਹਦੇ ਅੱਗੇ ਜਾ ਕੇ ਦੱਸ, ਸੁਖ ਜਿਸੈ ਹੀ ਪਾਸ, ਜਿਹਦੇ ਕੋਲ ਸੁੱਖ ਹੋਣ। ਤੇ ਮਹਾਰਾਜ ਅੱਜ ਵੀ ਦੱਸ ਰਹੇ ਨੇ, ਜਿਸ ਮਾਨੁੱਖ ਪੈ ਕਰੋ ਬੇਨਤੀ, ਮੈਂ ਜਿੱਧਰ ਵੀ ਝਾਤ ਮਾਰਦਾ, ਜਿਹਨੂੰ ਵੀ ਪੁੱਛਦਾ, ਹਰ ਬੰਦਾ ਕੋਈ ਨਾ ਕੋਈ ਦੁੱਖ, ਕੋਈ ਪੁੱਤਰਾਂ ਕਰਕੇ ਦੁਖੀ ਹੈ, ਕੋਈ ਪਰਿਵਾਰ ਕਰਕੇ ਦੁਖੀ ਹੈ, ਕੋਈ ਕਾਰੋਬਾਰ ਕਰਕੇ ਦੁਖੀ ਹੈ। ਦੁੱਖਾਂ ਦੀ ਗੱਲ ਜਦੋਂ ਕਰੀਏ ਤੇ ਉੱਥੇ ਤਿੰਨ ਤਰੀਕੇ ਦੇ ਦੁੱਖ, ਜਿਹਨੂੰ ਤਿੰਨ ਤਾਪ ਕਿਹਾ ਗਿਆ, ਇਹ ਵੀ ਜ਼ਿਕਰ ਇੱਕ ਥਾਂ ਤੇ ਆਉਂਦਾ ਹੈ ਮਹਾਰਾਜ ਦੀ ਬਾਣੀ ਚ। ਜਿੱਥੇ ਤਿੰਨੇ ਤਾਪ ਨਿਵਾਰਨ ਹਾਰਾ ਰੱਬ ਨੂੰ ਕਿਹਾ, ਉੱਥੇ ਜਿਹੜੇ ਤਿੰਨ ਤਾਪ ਨੇ, ਇਹਨਾਂ ਦੇ ਬਾਰੇ ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਤਿੰਨ ਤਾਪ, ਇੱਕ ਆਦ, ਦੂਜਾ ਵਿਆਦ ਤੇ ਤੀਜਾ ਹੈ ਉਪਾਦ। ਆਦ ਕਹਿੰਦੇ ਨੇ ਮਨ ਦਾ ਦੁੱਖ, ਜਿਹਦੇ ਵਿੱਚ ਚਿੰਤਾ ਫਿਕਰ ਕਈ ਪ੍ਰਕਾਰ ਦਾ ਮਨ ਨੂੰ ਹੁੰਦਾ ਹੈ। ਦੂਜਾ ਹੈ ਵਿਆਦ, ਇਹਨੂੰ ਕਿਹਾ ਜਾਂਦਾ ਜਿਹੜਾ ਤਨ ਦਾ ਦੁੱਖ ਹੈ, ਜਿਵੇਂ ਸਰੀਰ ਨੂੰ ਕੋਈ ਤਕਲੀਫ, ਬੁਖਾਰ ਚੜ ਗਿਆ, ਸਿਰ ਪਿੜ ਹੁੰਦੀ ਹੈ, ਕੋਈ ਜ਼ਖਮ ਲੱਗ ਗਿਆ, ਕੋਈ ਸੱਟ ਲੱਗ ਜਾਵੇ, ਇਹਨੂੰ ਵਿਆਦ ਆਖਿਆ ਗਿਆ। ਤੇ ਤੀਸਰੇ ਨੰਬਰ ਤੇ ਗੱਲ ਆਈ ਉਪਾਦ, ਜਿਹੜੀ ਕੁਦਰਤੀ ਕੋਈ ਆਫਤ ਆ ਜਾਂਦੀ ਹੈ, ਜਿਵੇਂ ਹੜ ਆ ਗਿਆ, ਆਕਾਸ਼ ਤੋਂ ਬਿਜਲੀ ਡਿੱਬ ਗਈ, ਕਿਤੇ ਭੂਕੰਪ ਆ ਗਏ, ਇਸ ਤਰੀਕੇ ਨਾਲ ਕੁਦਰਤੀ ਆਫਤਾਂ ਜਿਹੜੀਆਂ ਨੇ, ਇਹਨੂੰ ਤੀਜੇ ਰੂਪੇ ਦੇ ਵਿੱਚ ਉਪਾਦ ਸ਼ਬਦ ਨਾਲ ਸੰਬੋਧਨ ਕੀਤਾ। ਹੁਣ ਜਿਹੜਾ ਪਹਿਲਾ ਆਦ ਮਨ ਦਾ ਦੁੱਖ ਹੈ, ਇਹ ਮਨ ਵਿੱਚ ਚਿੰਤਾ ਤੇ ਫਿਕਰ ਪੈਦਾ ਹੁੰਦਾ ਹੈ, ਮੇਰਾ ਕੀ ਬਣੇਗਾ, ਮੈਂ ਕਿਵੇਂ ਗੁਜ਼ਾਰਾ ਕਰਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਜਿਹੜਾ ਚਿੰਤਾ ਦਾ ਦੁੱਖ ਹੈ ਨਾ, ਚਿੰਤਤ ਹੀ ਦਿਸੈ ਸਭ ਕੋਏ, ਚੇਤ ਏਕ ਤਹੀ ਸੁੱਖ ਹੋਏ, ਜੇ ਇੱਕ ਨੂੰ ਚੇਤੇ ਕਰੇ। ਯਾਦ ਰੱਖੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ, ਜਲ ਮੈਂ ਜੰਤੂ ਪਾਏਨ ਤਿਨਾ ਭੇ ਰੋਜੀ ਦੇ। ਚਿੰਤਾ ਛੱਡ ਕੇ ਤੂੰ ਚਿੰਤਨ ਕਰ, ਉਹਦੀ ਯਾਦ ਵਿੱਚ ਜੁੜ, ਜਿਹੜਾ ਪੱਥਰਾਂ ਵਿੱਚ ਵੀ ਜੀਵ ਪੈਦਾ ਕਰਕੇ ਰਿਜਕ ਦੇ ਰਿਹਾ। ਦੂਜਾ ਹੈ ਤਨ ਦਾ ਦੁੱਖ, ਇਹ ਸਰੀਰ ਦੇ ਵਿੱਚ ਆਉਂਦਾ ਹੈ, ਲੋਕ ਦੁਖੀ ਹੋ ਕੇ ਕੁਰਲਾਉਂਦੇ ਨੇ, ਪਰੇਸ਼ਾਨ ਹੁੰਦੇ ਹੈ। ਵੇਖੋ ਇੱਕ ਸਿੱਖ ਇਤਿਹਾਸ ਦੇ ਵਿੱਚ ਕਿੱਡਾ ਕਿੱਡਾ ਵੱਡਾ ਤਨ ਦਾ ਦੁੱਖ ਜ਼ਾਲਮਾਂ ਨੇ ਸਿੱਖਾਂ ਨੂੰ ਦਿੱਤਾ, ਪਰ ਜਿਹੜੇ ਗੁਰੂ ਨਾਲ ਪਿਆਰ ਪਾ ਕੇ ਮੰਨੇ ਨਾਓ ਸੋਈ ਜਿਣ ਜਾਏ, ਨਾਮ ਨੂੰ ਸ਼ਬਦ ਨੂੰ ਮੰਨਣ ਵਾਲੇ ਸੀ ਨਾ, ਉਹਨਾਂ ਨੇ ਇਹਦੇ ਤੇ ਜਿੱਤ ਕਿਵੇਂ ਪ੍ਰਾਪਤ ਕੀਤੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ ਪਰਿਵਾਰ ਦੇ 56 ਤੋਂ ਲੈ ਕੇ 90 ਮੈਂਬਰਾਂ ਦਾ ਜ਼ਿਕਰ ਮਿਲਦਾ ਹੈ ਕਿ ਸ਼ਹੀਦ ਹੋਏ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ, ਗੁਰੂ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਦੇ ਵਿੱਚ ਵੀ ਉਹਨਾਂ ਦਾ ਥਾਂ, ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦਾ ਜੋੜ ਮੇਲਾ ਹੋਵੇ, ਇਸ ਵਾਸਤੇ ਹਕੂਮਤ ਨਾਲ ਕਰਾਰ ਵੀ ਕੀਤਾ ਸੀ ਕਿ ਜੋੜ ਮੇਲਾ ਹੋਵੇ ਤੇ ਟੈਕਸ ਵੀ ਦੇ ਦਾਂਗੇ। ਚਾਹੁੰਦੇ ਸੀ ਕਿ ਸਿੱਖ ਮਿਲ ਗਿਲ ਕੇ ਰਹਿਣ ਤੇ ਸਿੱਖਾਂ ਦਾ ਆਪਸ ਵਿੱਚ ਪਿਆਰ ਬਣਿਆ ਰਹੇ, ਪਰ ਹਕੂਮਤ ਨੇ ਵੇਖਿਆ ਕਿ ਸਿੱਖ ਇਕੱਠੇ ਹੋਣ ਤੇ ਅਸੀਂ ਹਮਲਾ ਕਰੀਏ, ਰਾਮ ਤੀਰਥ ਦੇ ਨਾਂ ਤੇ ਥਾਂ ਤੇ ਫੌਜਾਂ ਆ ਗਈਆਂ, ਪਤਾ ਲੱਗ ਗਿਆ ਤੇ ਚਿੱਠੀਆਂ ਭੇਜ ਕੇ ਸਿੱਖਾਂ ਨੂੰ ਰੋਕਤਾ। ਕਈ ਸਿੱਖ ਆਏ ਸ਼ਹੀਦ ਹੋ ਗਏ, ਬਹੁਤ ਸਿੱਖ ਸ਼ਹੀਦ ਕਰਨੇ ਸਨ, ਪਰ ਉਹਦੇ ਵਿੱਚ ਹਕੂਮਤ ਕਾਮਯਾਬ ਨਾ ਹੋ ਸਕੀ ਤੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੀ ਧਰਤੀ ਤੇ ਲਿਜਾਇਆ ਗਿਆ, ਜਿੱਥੇ ਨਖਾਸ਼ ਚੌਂਕ ਹੈ।
ਭਾਈ ਮਨੀ ਸਿੰਘ ਜੀ ਦੀ ਜਿੱਥੇ ਬਾਰ ਬਾਰ ਕਈ ਲਾਲਚ ਦਿੱਤੇ ਜਾਂਦੇ ਆ, ਡਰਾਵੇ ਦਿੱਤੇ ਜਾਂਦੇ ਆ ਕਿ ਤੁਸੀਂ ਆਪਣਾ ਧਰਮ ਛੱਡ ਕੇ ਦੀਨੇ ਇਸਲਾਮ ਕਬੂਲ ਕਰੋ, ਉਹਨਾਂ ਇੱਕੋ ਗੱਲ ਕਹੀ ਸੀ ਕਿ ਮੁਸਲਮਾਨ ਬਣਿਆ ਮੌਤ ਨਹੀਂ ਆਉਂਦੀ, ਕਿ ਧਰਮ ਛੱਡਿਆ ਮੌਤ ਨਹੀਂ ਆਉਂਦੀ, ਤੇ ਜੇ ਮੌਤ ਤਾਂ ਵੀ ਆਉਣੀ ਆ ਤੇ ਮੈਂ ਕਿਉਂ ਨਾ ਆਪਣੇ ਧਰਮ ਦੇ ਵਿੱਚ ਪੱਕਾ ਰਵਾਂ। ਇੱਕੋ ਤੱਕ ਉਹਨਾਂ ਨੇ ਕਿਹਾ ਸੀ ਕਿ ਮੈਂ ਗੁਰੂ ਘਰ 'ਚ ਬੜੇ ਸੁੱਖ ਵੇਖੇ ਆ, ਤੁਸੀਂ ਕਹਿੰਦੇ ਹੋ ਮੇਰੀ ਉਮਰ ਵੱਡੀ ਹੋ ਗਈ ਹੈ ਤੇ ਇਸ ਉਮਰ ਦੇ ਵਿੱਚ ਮੈਂ ਚਾਰ ਸਵਾਸ ਲੈਣੇ ਨੇ ਤੇ ਜ਼ਿੰਦਗੀ ਬਚਾ ਲਾਂ, ਪਰ ਮੈਂ ਇੱਕ ਗੱਲ ਕਹਿੰਦਾ, ਇਹ ਮਨੁੱਖਾ ਜੀਵਨ ਬਾਣੀ 'ਚ ਭਾਵੇਂ ਦੁਰਲੱਭ ਕਿਹਾ ਗਿਆ, ਪਰ ਇਹ ਵੀ ਚੇਤੇ ਰੱਖਿਓ ਕਿ ਇਹ ਮਨੁੱਖਾ ਜੀਵਨ ਤੇ ਭਾਵੇਂ ਫਿਰ ਵੀ ਮਿਲ ਜਾਏ, ਪਰ ਜਿਹੜੀ ਸਿੱਖੀ ਹੈ ਨਾ ਇਹ ਬਹੁਤ ਵੱਡੇ ਭਾਗਾਂ ਨਾਲ ਮਿਲਦੀ ਹੈ। ਹਰ ਕਿਸੇ ਨੂੰ ਇਹ ਦਾਤ ਨਹੀਂ ਜੇ ਪ੍ਰਾਪਤ ਹੁੰਦੀ, ਬਹੁਤ ਵੱਡੇ ਕਰਮ, ਬਹੁਤ ਵੱਡੇ ਭਾਗ ਹੋਣ ਕਿਸੇ ਦੇ। ਉਹਨਾਂ ਇੱਕ ਗੱਲ ਕਹੀ, ਕਹਿੰਦੇ ਇੱਕ ਬੰਦੇ ਨੂੰ ਤੁਸੀਂ ਆਖੋ ਕਿ ਹੀਰਿਆਂ ਦੀ ਖਾਣ ਛੱਡ ਦੇ ਤੇ ਗੰਦਗੀ ਦੀ ਕੋਠੜੀ ਸੰਭਾਲ ਲਾ, ਤੇ ਸਿਆਣਾ ਬੰਦਾ ਕਿਹੜਾ ਹੋਏਗਾ ਭਲਾ, ਜਿਹੜਾ ਗੰਦਗੀ ਦੀ ਕੋਠੀ ਸੰਭਾਲੂਗਾ ਕਿ ਹੀਰਿਆਂ ਦੀ ਖਾਣ ਸੰਭਾਲੇਗਾ। ਸਿਆਣਾ ਤੇ ਉਹੀ ਹੈ ਜਿਹੜਾ ਗੰਦਗੀ ਦੀ ਕੋਠੜੀ ਛੱਡ ਕੇ ਹੀਰਿਆਂ ਦੀ ਖਾਣ ਦੀ ਸੰਭਾਲ ਕਰੇ। ਤੇ ਉੱਥੇ ਇੱਕ ਵਿਦਵਾਨ ਨੇ ਬੋਲ ਲਿਖੇ, ਕਹਿੰਦੇ ਹਰ ਹੀਰਿਆਂ ਦੀ ਖਾਣ ਤਨ ਗੰਦਗੀ ਦੀ ਕੋਠੜੀ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆਂ ਹਰ ਮਿਲੇ ਤਾਂ ਭੀ ਸਸਤਾ ਜਾਣ, ਜੇ ਤਨ ਦੇ ਕੇ ਰੱਬ ਮਿਲਦਾ ਹੈ, ਸਿੱਖੀ ਮਿਲਦੀ ਹੈ, ਗੁਰੂ ਦਾ ਰਾਹ, ਇਹ ਇਸ ਰਾਹ ਤੇ ਮੈਂ ਤੁਰਦਾ ਰਹਿਣਾ ਨਾ, ਗੁਰਸਿੱਖੀ ਕਮਾਉਣਾ ਹੈ, ਤੇ ਇਹ ਤਨ ਤੇ ਟੋਟੇ ਟੋਟੇ ਕਰਵਾ ਕੇ ਵੀ ਮੈਨੂੰ ਸੌਦਾ ਬੜਾ ਸਸਤਾ ਹੈ। ਉਹਨਾਂ ਨੇ ਸਿੱਖ ਸ਼ਹੀਦ ਕਰਨੇ ਸੀ, ਸ਼ਹੀਦ ਨਹੀਂ ਹੋਏ, ਹੁਕਮ ਹੋਏ ਉਹਨੇ ਇਹਦੇ ਸਰੀਰ ਦੇ ਟੋਟੇ ਟੋਟੇ ਕੀਤੇ ਜਾਣ, ਬੰਦ ਬੰਦ ਕੱਟਣ ਦਾ ਹੁਕਮ ਹੋਇਆ। ਪਰ ਜਲਾਦ ਦੇ ਅੰਦਰ ਵੀ ਕਿਤੇ ਰੱਬ ਬੈਠਾ ਸੀ, ਉਹਨੇ ਸੋਚਿਆ ਨਿੱਕੇ ਨਿੱਕੇ ਟੋਟੇ ਕੀ ਕਰਨੇ ਆ, ਗੁੱਟ ਤੋਂ ਹੀ ਵੱਢਣਾ ਸ਼ੁਰੂ ਕਰਦਾ। ਜਦੋਂ ਗੁੱਟ ਤੇ ਉਹਨੇ ਹੱਥ ਰੱਖਿਆ, ਭਾਵ ਟੋਕਾ ਰੱਖਿਆ, ਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਗੁੱਟ ਤੋਂ ਨਹੀਂ, ਆ ਉਂਗਲ ਦੇ ਪੋਟੇ ਤੋਂ ਪਹਿਲਾਂ ਬੰਦ ਆਰੰਭ ਹੁੰਦਾ ਹੈ ਤੇ ਇੱਥੋਂ ਕੱਟਣਾ ਆਰੰਭ ਕਰ। ਵੇਖੋ ਤਨ ਦੇ ਦੁੱਖ ਨੂੰ ਸ਼ਬਦ ਨਾਲ ਜੁੜੇ ਹੋਏ, ਮੰਨੇ ਨਾਓ ਸੋਈ ਜਿਣ ਜਾਏ, ਕਿੱਦਾਂ ਵੇਖੋ ਜਿੱਤ ਪ੍ਰਾਪਤ ਕਰਦੇ। ਜਲਾਦ ਡਰ ਕੇ ਕਹਿੰਦਾ, ਤੇਰੇ ਨਿੱਕੇ ਨਿੱਕੇ ਬਾਬਾ ਟੋਟੇ ਕਰਾਂਗਾ ਤੇ ਤੈਨੂੰ ਦੁੱਖ ਨਹੀਂ ਹੋਏਗਾ, ਤਕਲੀਫ ਨਹੀਂ ਹੋਏਗੀ। ਤੇ ਉਦੋਂ ਜਿਹੜੀ ਗੱਲਬਾਤ ਜਲਾਦ ਨਾਲ ਹੋਈ, ਇੱਕ ਕਵੀ ਨੇ ਬੜਾ ਪਿਆਰਾ ਲਿਖਿਆ ਹੈ, ਉਹ ਕਹਿੰਦੇ ਮੇਰੇ ਬੰਦ ਬੰਦ ਕੱਟ, ਤੈਨੂੰ ਹੁਕਮ ਹੋਇਆ ਹੈ ਬੰਦ ਬੰਦ ਕੱਟਣ ਦਾ, ਤੇ ਮੈਂ ਰੋਮ ਰੋਮ ਗੁਰੂ ਦੀ ਸਿੱਖੀ ਦੀ ਖਾਤਰ ਆਪਾ ਵਾਰਨ ਵਾਸਤੇ ਗੁਰੂ ਦੇ ਦਰ ਤੇ ਨਿੱਤ ਅਰਦਾਸਾਂ ਕਰਦਾ, ਤੇ ਮੇਰੀ ਅਰਦਾਸ ਨੂੰ ਵੀ ਭਾਗ ਲੱਗ ਜਾਏ। ਉਹਨਾਂ ਬੜੇ ਪਿਆਰੇ ਬੋਲ ਲਿਖੇ, ਕਹਿੰਦੇ ਅੰਗ ਅੰਗ ਤੇ ਕਾਤਲ ਮੇਰੇ, ਖੰਜਰ ਜਦੋਂ ਚਲਾਏਗਾ ਕੱਟ ਕੱਟ ਕੇ ਬੰਦ ਮੇਰੇ, ਜਦ ਧਰਤੀ ਤੇ ਵਿਛਾਏਗਾ, ਸੁਣ ਐ ਕਾਤਲ ਰਲ ਮਿਲ ਦੋਵੇਂ, ਅਜਬ ਤਮਾਸ਼ਾ ਲਾਵਾਂਗੇ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ। ਕਹਿੰਦੇ ਬਾਬਾ ਇਹਦੀ ਤਕਲੀਫ, ਬੰਦੇ ਨੂੰ ਮਾੜੀ ਜੀ ਸੂਈ ਵੱਜ ਜੇ, ਕੋਈ ਮਾੜੀ ਜੀ ਦਾਤਰੀ ਵੱਜ ਜੇ ਤੇ ਚੀਕਾਂ ਮਾਰਦੇ ਆ, ਤੇਰੇ ਟੋਟੇ ਟੋਟੇ ਕਰਾਂਗਾ ਤੈਨੂੰ ਦੁੱਖ ਨਹੀਂ ਹੋਏਗਾ। ਕਹਿੰਦੇ ਤੂੰ ਸੋਚਦਾ ਦੁੱਖ ਹੋਏਗਾ, ਪਰ ਮੈਂ ਤੈਨੂੰ ਇੱਕ ਗੱਲ ਦੱਸ ਦਿਆਂ, ਸੂਲ ਸੁਰਾਹੀ ਖੰਜਰ ਪਿਆਲਾ ਜਿਸਨੇ ਆ ਸੁਣਾਇਆ ਹੈ, ਬਿੰਗ ਕਸਾਈਆਂ ਦਾ ਸਹਿਣਾ ਜਿਸਨੇ ਸੱਦ ਇਸ਼ਕ ਦਾ ਲਾਇਆ ਹੈ, ਅਸੀਂ ਉਸ ਮੁਰਸ਼ਦ ਦੇ ਚੇਲੇ ਹਾਂ, ਇਹ ਸਾਬਤ ਕਰ ਦਿਖਲਾਵਾਂਗੇ, ਸੁਣ ਐ ਕਾਤਲ ਰਲ ਮਿਲ ਦੋਵੇਂ, ਅਜਬ ਤਮਾਸ਼ੇ ਲਾਵਾਂਗੇ। ਅਸੀਂ ਉਸ ਮੁਰਸ਼ਦ ਦੇ ਚੇਲੇ ਹਾਂ ਜਿਹੜੇ ਸਪੁੱਤ ਵਾਰ ਕੇ ਸਭ ਕੁਝ ਵਾਰ ਕੇ ਵੀ ਮਾਛੀਵਾੜੇ ਦੇ ਜੰਗਲਾਂ 'ਚ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਰਮਜ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ, ਤਨ ਤੇ ਤਕਲੀਫ ਤੇ ਬਹੁਤਿਆਂ ਦੇ ਆਉਂਦੀ ਹੈ, ਕਈ ਬੰਦੇ ਡੋਲ ਜਾਂਦੇ ਨੇ, ਪਰ ਮੰਨੇ ਨਾਓ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ, ਜਿਹਨੇ ਨਾਮ ਤੇ ਭਰੋਸਾ ਰੱਖਿਆ, ਸ਼ਬਦ ਤੇ ਗੁਰੂ ਤੇ ਭਰੋਸਾ ਰੱਖਿਆ ਨਾ, ਉਹ ਨਾ ਤੇ ਮਨ ਦੇ ਦੁੱਖ ਨੂੰ ਦੁੱਖ ਜਾਣਦੇ ਨੇ, ਚਿੰਤਾ ਤੋਂ ਵੀ ਮੁਕਤ ਹੋ ਗਏ, ਤਨ ਦੇ ਦੁੱਖਾਂ ਦਾ ਵੀ ਪ੍ਰਵਾਹ ਨਹੀਂ ਕਰਦੇ, ਤੇ ਤੀਜੇ ਨੰਬਰ ਤੇ ਜਦੋਂ ਕੁਦਰਤੀ ਆਫ਼ਤ ਆਉਂਦੀ ਹੈ ਨਾ, ਉੱਥੇ ਵੀ ਉਹਨਾਂ ਦਾ ਭਰੋਸਾ, ਝੱਖੜ ਝਾਂਗੀ ਮੀਂਹ ਵਰਸੈ ਭੀ, ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਵੱਡੇ ਤੋਂ ਵੱਡੇ ਦੁੱਖ ਤੇ ਪਰੇਸ਼ਾਨੀਆਂ ਦੇ ਵਿੱਚ ਵੀ ਉਹ ਕਦੀ ਹੌਸਲਾ ਨਹੀਂ ਹਾਰਦੇ। 47 ਦਾ ਦੁੱਖ ਆਇਆ, 84 ਦਾ ਆਇਆ, ਇਸ ਤੋਂ ਪਹਿਲਾਂ ਘੱਲੂਘਾਰੇ ਵਰਤੇ ਨੇ ਬੜੇ ਬੜੇ, ਪਰ ਹਰ ਦੁੱਖ ਪਰੇਸ਼ਾਨੀ ਵਿੱਚ ਉਹ ਗੁਰੂ ਦੇ ਭਰੋਸੇ ਤੇ ਰਹਿਣ ਵਾਲਾ ਸਿੱਖ ਕਹਿੰਦਾ ਕੀ ਹੋ ਗਿਆ, ਜਿਹੜਾ ਸੋਨਾ ਹੈ ਨਾ ਉਹਦੀ ਖੋਟ ਕੱਢਣੀ ਹੋਵੇ ਕੁਠਾਲੀ ਚ ਪਾਈਏ, ਸੇਕ ਲੱਗਦਾ ਹੈ, ਭਾਰ ਭਾਵੇਂ ਘੱਟ ਜਾਂਦਾ ਹੈ,
पर शुद्ध रूप प्रगट हुंदा है। वड्डा नुकसान होके भी चढ़दी कला च सिख रहिंदा है। बड़ा नुकसान होया पर उस अवस्था च किड्डी चढ़दी कला नाम दे सदका कहिंदे सिख खत्म हो गए, रहा कोई नहीं। ते आप जी तरन तारण साहब तो जदों चबाल वल जाओ ना उत्थे पिंड आउंदा है नूरदीन। एक ते उस पिंड विच ब्रह्म ज्ञानी महाकवि संतोख सिंह जी चूड़ामणी उन्हां दा जन्म होया, पर नाल ही उस पिंड दे नेड़े पहला एक स्थान आउंदा है, वह स्थान है गुरद्वारा बाबा बोता सिंह बाबा गरजा सिंह। बहुते नहीं सी पर दो सिख गुरु दे भरोसे ते जदों पता लगा कहिंदे सिख मुक गए, पर उन्होंने डांग दे जोर दे नाल ही नाका ला के दसता सी जे सिख गुरु दे भरोसे ते चले ते कला कला सिख भी खालसे दा राज कायम कर सकता। एक गुरु दी कला है। तीन प्रकार दे दुख आद ब्याद ते उपाद तीने ताप निवारण हारा दुख अंता सुख रास ताको बिघन ना को लागे जांकि प्रभ आगे अरदास। इस करके भलिया सब सुख दाता राम है दूसर नाहिन कोए, सारे सुखां दा दाता जेड़ा मालक है अपने दुख उहदे अगे आके दसी रब्बा मैनू आ तकलीफ परेशानी वह तेनू चढ़दी कला विच जीवना सिखाएगा, हर दुख ते परेशानी ते जित प्राप्त कर लेगा। पर बंदियां दे कोल जा जा के रो रो के अपना दुख ना दसी। अज दा बचन महाराज दा जिस मानुक पै करो बेनती सो अपने दुख भरिया सारा संसार दुखी जिहदे अगे भी

0: जी नाल ही दस रहे ने जिन्हां परमेश्वर नूं आराध्या ते सिमरिया है, अकाल पुरख नूं याद कीता है। तीन भौ सागर तरिया, ये डर दा सागर वह तर के पार हो गए। वेखो पार ते करना ही पैना है, जदों संसार दे विच आए आ सुख दुख दा सामना ते करना ही पैना है। ये रब्बी भाणे दे विच आउणे ने। दो तरीके दे बंदे ने, एक ते समुंदर नूं वेख के डोल जांदे ने, घबरा जांदे ने, किनारा कशी कर लैंदे ने, मैं नहीं समुंदर दे जाना, डुब जांदे लोग। एक ओह ने तारी लाउण वास्ते चल पैंदे, जिवें ना स्कूल दे विच बच्चा पढ़दा होवे ते पेपर आ जाण ते संगत जी जिहड़े बच्चे ने तैयारी चंगी तरह कीती होवे, पढ़ाई कीती होवे, उहनूं पता लग जाए कल नूं पेपर, उहनूं चा चढ़िया हुंदा पेपर कल की अज लै लो, उहनूं कोई डर नहीं, कोई दुख नहीं। पर जिहड़े बच्चे ने पढ़ाई कीती नहीं, उहनूं जदों पेपरां दा नां लईए ते बुखार चढ़ना ही चढ़ना है, उहनूं दुख लगना ही लगना। दरिया दे विच सामने हाड़ा आया होवे, जिहनूं तरना हुंदा होवे ना सतसंगत, उहनूं कोई घबराहट नहीं होएगी, उह तर के पार हो जाएगा। ते जिन्हें तरना सिखिया ही नहीं वह तो डोले गई, घबराए गए ने। इदा ही संसार समुंदर है, महाराज सच्चे पातशाह ने इत्थे जिउणा भी सिखाया ते मरना भी सिखाया। एक एक गल दसी आ सिखा, अखां नाल की वेखना है, कन्नां नाल की सुनना है, जबान नाल की बोलना है, हत्थां नाल की करना है, पैरां नाल की करना है। ये जिंदगी जिउण दी कला महाराज ने सिखाई। ते जिन्हों महाराज ने दुखां ते जित प्राप्त करनी सिखा दिती ना, फिर वह तत्ती तवी ते भी कहिंदा तेरा की आ मीठा लागे। गुरु अर्जन साहब ने सिखाया, ते भाई दयाला जी उबाला खांदे कहिंदे महाराज तुसी उबाला खा के जाच दस गए हो, सियाणा उस्ताद आप तर के दूजियां नूं तरना दसदा है, ते तुसी वड्डे तो वड्डे दुख दस जामियां विच साडे सामने पूरने पा गए कि दुखां नूं तरना किवें है, इह भवजल समुंदर नूं तरना। कहिंदे उन्हां नूं आया है पार ब्रह्म जिन हिरदे आराध्या, जिन्हां हिरदे विच रब नूं याद कीता है, सिमरन कीता है, ਉਹ ਭਵਜਲ ਸਮੁੰਦਰ ਤੋਂ ਤਰ ਗਏ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠ ਲਾ। ਉਹਨਾਂ ਨੂੰ ਸਮਝ ਆ ਗਈ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ, ਤਿੰਨ ਭਉ ਸਾਗਰ ਤਰਿਆ। ਹਾਂਜੀ,
1: ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੈ,
0: ਰਹਾਓ ਦਾ ਬੰਦ ਹੈ ਹੁਣ ਸਾਧ ਸੰਗਤ, ਠਹਿਰਾਓ ਦੇਖ ਕੇ ਮਹਾਰਾਜ ਕਹਿੰਦੇ ਇਹਨੂੰ ਸਮਝਣ ਦਾ ਯਤਨ ਕਰੀ। ਗੁਰ ਹਰ ਬਿਨ ਦੋ ਸ਼ਬਦ ਵਰਤੇ, ਇੱਕ ਗੁਰ ਤੇ ਦੂਜਾ ਹਰ, ਆਪਾਂ ਨੂੰ ਦੋ ਅੱਖਰ ਆ ਜਾਣ ਤੇ ਆਪਾਂ ਸੋਚਦੇ ਹਾਂ ਗੁਰੂ ਦੀ ਗੱਲ ਵੱਖਰੀ ਤੇ ਹਰੀ ਦੀ ਗੱਲ ਵੱਖਰੀ, ਪਰ ਬਾਣੀ ਚ ਅਨੇਕਾਂ ਵਾਰ ਮਹਾਰਾਜ ਨੇ ਦੱਸਿਆ ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰੂ ਤੇ ਪਰਮੇਸ਼ਰ ਚ ਅੰਤਰ ਕੋਈ ਨਹੀਂ। ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਪਰਮੇਸ਼ਰ ਆਪ ਹੀ ਗੁਰੂ ਨਾਨਕ ਦੇ ਰੂਪ ਦੇ ਵਿੱਚ ਜਗਤ ਦੇ ਵਿੱਚ ਆਇਆ। ਹੁਣ ਗੁਰੂ ਤੇ ਪਰਮੇਸ਼ਰ ਦੀ ਜਦੋਂ ਗੱਲ ਆਉਂਦੀ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਪਰਮੇਸ਼ਰ ਨੇ ਬੇਦੀ ਬਣਾਤੀ ਕਿ ਪਰਮੇਸ਼ਰ ਨਾਲ ਮਿਲਣਾ ਹੈ ਤੇ ਗੁਰੂ ਦੇ ਰਾਹੀਂ ਮਿਲਿਆ ਜਾ ਸਕਦਾ। ਇਸ ਕਰਕੇ ਗੁਰੂ ਤੇ ਪਰਮੇਸ਼ਰ ਤੋਂ ਬਿਨਾਂ ਮਹਾਰਾਜ ਕਹਿੰਦੇ ਕੋ ਨਾ ਬਿਰਥਾ ਦੁੱਖ ਕਾਟੇ, ਕੋਈ ਵੀ ਤੇਰਾ ਬਿਰਥਾ, ਬਿਰਥਾ ਦਾ ਮਤਲਬ ਹੁੰਦਾ ਪੀੜ, ਦੁੱਖ, ਤੇਰੀ ਕਿਸੇ ਪ੍ਰਕਾਰ ਦੀ ਪੀੜ ਤੇ ਦੁੱਖ ਦੂਰ ਕਰਨ ਵਾਲਾ ਦੁਨੀਆਂ ਦੇ ਵਿੱਚ ਕੋਈ ਨਹੀਂ। ਮਾਨੁੱਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬੋਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਇੱਕੋ ਆਪ, ਮਾਨੁੱਖ ਕਹਿ ਕਿਛ ਨਾਹੀ ਹਾਥ, ਥਾਂ ਥਾਂ ਤੇ ਨਾ ਝੁਕਦਾ ਫਿਰੀ, ਮੜੀਆਂ ਮਸਾਣਾ ਕਬਰਾਂ ਵੱਲ ਨਾ ਤਰ ਪਈ, ਕਿਉਂਕਿ ਉਸ ਪਰਮੇਸ਼ਰ ਤੋਂ ਇਲਾਵਾ ਕੋਈ ਤੇਰਾ ਦੁੱਖ ਦੂਰ ਕਰਨ ਵਾਲਾ ਨਹੀਂ ਹੈ, ਤੇਰੀ ਪੀੜ ਦੂਰ ਕਰਨ ਵਾਲਾ ਨਹੀਂ ਹੈ।
1: ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਟੈ,
0: ਪਰਮੇਸ਼ਰ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ। ਪਰਮੇਸ਼ਰ ਅਕਾਲ ਪੁਰਖ ਨੂੰ ਛੱਡ ਕੇ ਜਦੋਂ ਤੂੰ ਹੋਰਨਾਂ ਦਾ ਸੇਵਕ ਬਣਦਾ ਹੈ ਨਾ, ਯਾਦ ਰੱਖੀ ਸੇਵਕ ਤੇ ਬਣ ਜਾਏਗਾ, ਪਰ ਜਿਹੜਾ ਮਾਣ ਤੇ ਸਤਿਕਾਰ ਰੱਬ ਦੇ ਘਰੋਂ ਮਿਲਣਾ ਏ, ਉਹ ਮਾਣ ਸਤਿਕਾਰ ਦੁਨੀਆਂ ਚ ਕਿਤੇ ਪ੍ਰਾਪਤ ਨਹੀਂ ਹੋਣਾ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ 40 ਵਾਰਾਂ ਨੇ ਤੇ 675 ਦੇ ਕਰੀਬ ਕਵਿਤ ਸਵਈਏ, ਉਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ। ਤੇ ਉਹਨਾਂ ਨੇ ਆਪਣੇ ਕਵਿਤਾ ਦੇ ਅੰਦਰ ਵੀ ਬੜੀਆਂ ਕੀਮਤੀ ਉਦਾਹਰਣਾਂ ਦੇ ਕੇ ਦੱਸਿਆ। ਕਹਿੰਦੇ ਜੇ ਵੱਛਾ ਜਿਸ ਗਾਂ ਨੇ ਜਨਮ ਦਿੱਤਾ, ਉੱਥੋਂ ਤੇ ਥੱਲਿਓਂ ਦੁੱਧ ਮਿਲ ਜਾਏਗਾ, ਪਰ ਜੇ ਦੂਜੀ ਗਾਂ ਦੇ ਥੱਲੇ ਜਾਵੇ ਦੁੱਧ ਪੀਣ ਤੇ ਉਹਨੂੰ ਦੁੱਧ ਦੀ ਥਾਂ ਤੇ ਲੱਤਾਂ ਹੀ ਪੈਂਦੀਆਂ। ਕਹਿੰਦੇ ਮਾਨਸਰ ਸਰੋਵਰ ਤੇ ਹੰਸ ਜਿੱਥੋਂ ਆਤਮਿਕ ਖੁਰਾਕ ਭਾਵ ਇੱਥੇ ਆਤਮਿਕ ਜੀਵਨ ਦੇ ਹੰਸ ਤੇ ਇੱਕ ਬਾਹਰਲੀ ਉਦਾਹਰਣ ਦਿੱਤੀ। ਹੰਸ ਨੂੰ ਖੁਰਾਕ ਮਿਲਦੀ ਹੈ ਹੀਰੇ ਮੋਤੀ ਮਾਨਸਰ ਤੋਂ, ਤੇ ਜੇ ਉਹ ਛੁੱਟ ਕੇ ਮੈਂ ਕਿਸੇ ਛੱਪੜੀ ਤੇ ਜਾ ਕਰਕੇ ਇਹ ਪਦਾਰਥ ਲੈ ਲਾਂ, ਡੱਡੀਆਂ ਮੱਛੀਆਂ ਮਿਲਣੀਆਂ, ਖੁਰਾਕ ਨਹੀਂ ਮਿਲਣੀ। ਜੇ ਰਾਜੇ ਦਾ ਵਫ਼ਾਦਾਰ ਬੰਦਾ ਰਾਜੇ ਨੂੰ ਛੱਡ ਕੇ ਕਿਸੇ ਹੋਰ ਦੇ ਦੁਆਰੇ ਤੇ ਝੁੱਕ ਜਾਏ ਤੇ ਲੋਕ ਵਿਸ਼ਵਾਸ ਨਹੀਂ ਕਰਦੇ, ਮਾਨ ਘੱਟ ਜਾਂਦਾ ਹੈ, ਤੇ ਸਿੱਖ ਹੋ ਕੇ ਥਾਂ ਥਾਂ ਤੇ ਭਟਕਦਾ ਹੋਵੇ ਤੇ ਲੋਕ ਪ੍ਰਲੋਕ ਚ ਕਿਤੇ ਇੱਜ਼ਤ ਨਹੀਂ ਮਿਲਦਾ, ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਕਿਸੇ ਦਾ ਕੀ ਹੋਏਗਾ। ਤੇ ਕਿੱਡਾ ਪਿਆਰਾ ਉਹਨਾਂ ਦਾ ਬਚਨ ਹੈ, ਜੈਸੇ ਬਛੜਾ ਵਿਛੜ ਪਰੇ ਆਨ ਗਾਏ ਥਨ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ, ਜੈਸੇ ਹੰਸ ਮਾਨਸਰ ਤਿਆਗ ਆਨਸਰ ਜਾਤ, ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ, ਜੈਸੇ ਰਾਜ ਦੁਆਰ ਤਜ ਆਨ ਦੁਆਰ ਜਾਤ ਜਨ, ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ, ਕਿਸੇ ਪ੍ਰਕਾਰ ਦੀ ਵਡਿਆਈ ਨਹੀਂ ਮਿਲਦੀ ਰਾਜੇ ਦਾ ਦਰ ਛੱਡ ਕੇ ਕਿਸੇ ਹੋਰਾਂ ਦੇ ਦਰ ਤੇ ਜਾਏ, ਤੈਸੇ ਗੁਰਸਿੱਖ ਹੋਏ ਆਪਣੇ ਆਪ ਨੂੰ ਸਿੱਖ ਖਵਾਉਂਦਾ ਹੋਵੇ, ਆਨ ਦੇਵ ਸ਼ਰਨ ਜਾਹੇ ਰਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੀ, ਆਪਣੇ ਆਪ ਨੂੰ ਗੁਰੂ ਦਾ ਸਿੱਖ ਖਵਾਉਣ ਵਾਲਾ ਥਾਂ ਥਾਂ ਤੇ ਭਟਕਦਾ ਹੋਵੇ। ਹਰਿਆਣੇ ਦੇ ਵਿੱਚ ਇੱਕ ਪਖੰਡੀ ਜਿਹਾ ਬਾਬਾ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਦਾ ਤੇ ਭਗਤ ਕਬੀਰ ਦਾ ਵੀ ਗੁਰੂ ਦੱਸਦਾ, ਤੇ ਕਈ ਖੋਤਿਆਂ ਨੇ ਸ਼ੇਰ ਦੀ ਖੱਲ ਪਾਈ ਹੈ, ਸਿਰ ਦੇ ਉੱਪਰ ਪੱਗਾਂ ਸਜਾਈਆਂ ਤੇ ਜਾ ਕੇ ਉਹਦੀ ਸਿਫਤ ਕਰਦੇ, ਹੁਣ ਲੋਕੀ ਇੰਨੀਆਂ ਲਾਹਨਤਾਂ ਪਾਉਂਦੇ ਆ, ਤੇਰੇ ਸਿਰ ਤੇ ਸੱਜੀ ਹੋਈ ਦਸਤਾਰ ਇਸ ਗੱਲ ਦੀ ਪ੍ਰਤੀਕ ਸੀ ਕਿ ਜਿਹਦੇ ਸਿਰ ਤੇ ਸੱਜ ਜਾਏ ਉਹਦੀ ਧੌਣ ਲੱਥ ਜਾਂਦੀ ਸੀ, ਸਿਰ ਕੱਟ ਜਾਂਦਾ ਸੀ, ਪਰ ਇਹ ਕਿਸੇ ਅੱਗੇ ਝੁਕਦੀ ਨਹੀਂ ਸੀ ਹੁੰਦੀ, ਇਹ ਕਿਸੇ ਅੱਗੇ ਝੁਕਦੀ ਨਹੀਂ, ਤੋ ਪੱਗ ਦੀ ਵੀ ਬੇਪਤੀ ਕੀਤੀ ਆ ਤੇ ਪੱਗ ਨੂੰ ਵੀ ਰੋਲਿਆ। ਜਿਹੜਾ ਗੁਰੂ ਦੇ ਭਰੋਸੇ ਤੇ ਰਹਿੰਦਾ ਹੈ ਨਾ ਸਤ ਸੰਗਤ, ਇੱਕ ਕਵੀ ਨਿਹਾਲ ਸਿੰਘ ਜੀ ਹੋਏ, ਉਹਨਾਂ ਇੱਕ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਦੁਨੀਆਂ ਚ ਥਾਂ ਥਾਂ ਤੇ ਭਰੋਸੇ ਹੁੰਦੇ ਲੋਕਾਂ ਦੇ, ਪਰ ਕਹਿੰਦੇ ਮੇਰਾ ਤੇ ਇੱਕ ਤੇ ਹੀ ਭਰੋਸਾ ਹੈ। ਉਹਨਾਂ ਜ਼ਿਕਰ ਕੀਤਾ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ ਪੈ, ਕਾਹੂ ਕੋ ਭਰੋਸੋ ਹੈ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਜੋਰ ਚਾਤਰੀ ਚਲਾਕੀ ਚੋਖ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਤੇ ਅਖੀਰ ਚ ਇੱਕ ਗੱਲ ਕਹਿੰਦੇ ਮੋਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਸਾਰੇ ਕਹਿ ਦਈਏ ਹਾਂ, ਮੋਕੋ ਤੋਂ ਮੋਕੋ ਤੋਂ।

0: ਜਿਸ ਦੁਆਰੇ ਤੇ ਵੱਡੇ ਵੱਡੇ ਰਾਜੇ ਬਾਦਸ਼ਾਹ ਆ ਕੇ ਝੁਕਦੇ ਨੇ, ਭਲਿਆ ਉਹ ਦਰ ਛੱਡ ਕੇ ਕਿਤੇ ਹੋਰ ਜਾਏਗਾ, ਮਾਨ ਤੇ ਮਹੱਤ ਘਟੇਗਾ। ਮਹਾਰਾਜ ਨੇ ਕਹਿ ਦਿੱਤਾ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹੱਤ ਜਸ ਘੱਟ ਹੈ, ਭਿਖਾਰੀਆਂ ਤੋਂ ਮੰਗਿਆ ਕਦੀ ਖੈਰ ਨਹੀਂ ਪੈਂਦੀ ਹੈ। ਠਹਿਰਾਓ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ।
1: ਮਾਇਆ ਕੇ ਸੰਬੰਧ ਸੈਨ ਸਾਕ, ਕਿਤੇ ਹੀ ਕਾਮ ਨਾ ਆਇਆ।
0: ਭਲਿਆ ਇੱਕ ਪਰਮੇਸ਼ਰ ਦਾ ਭਰੋਸਾ ਛੱਡ ਕੇ ਮਾਇਆ ਦੇ ਆਸਰੇ ਤੇ ਬੜੀਆਂ ਰਿਸ਼ਤੇਦਾਰੀਆਂ ਬਣਾਈਆਂ ਹੋਈਆਂ। ਅੱਜ ਦੁਨੀਆਂ ਦੇ ਅੰਦਰ ਬਹੁਤੀਆਂ ਰਿਸ਼ਤੇਦਾਰੀਆਂ ਮਾਇਆ ਕਰਕੇ ਹੈ। ਜਿਹਦੇ ਕੋਲ ਚਾਰ ਛਿੱਲੜ ਹੋ ਜਾਣ, ਹਰ ਬੰਦਾ ਰਿਸ਼ਤੇਦਾਰੀ ਜੋੜ ਲੈਂਦਾ, ਪਰ ਜਦੋਂ ਗਰੀਬੀ ਆਵੇ ਪਤਾ ਉਦੋਂ ਲੱਗਦਾ ਕੌਣ ਆਪਣਾ ਤੇ ਕੌਣ ਬੇਗਾਨਾ। ਮਹਾਰਾਜ ਨੇ ਤੇ ਬਾਣੀ ਚ ਵੀ ਕਿਹਾ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੇ, ਬਿਪਤ ਭਰੀ ਸਭ ਹੀ ਸੰਗ ਛਾਡਿਤ, ਕੋਉ ਨਾ ਆਵਤ, ਨੇੜੇ ਕੋਈ ਨੇੜੇ ਨਹੀਂ ਆਉਂਦਾ। ਭਲਿਆ ਦੁੱਖ ਵੇਲੇ ਪਤਾ ਲੱਗਦਾ ਕਿ ਕੌਣ ਆਪਣਾ ਏ ਤੇ ਕੌਣ ਬੇਗਾਨਾ। ਇਹ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਜੀਵਨ ਵੀ ਪੜ੍ਹੀਏ ਤੇ ਪਤਾ ਲੱਗ ਜਾਂਦਾ, ਜਿਹੜੇ ਸ਼ਰੀਕੇ ਦੇ ਲੋਕਾਂ ਨੇ ਕਦੀ ਸੋਚਿਆ ਯਤੀਮ ਹੋ ਗਿਆ, ਪਾਲਣਾ ਪਏਗਾ, ਰੋਟੀ ਖਵਾਉਣੀ ਪੈ ਸਕਦੀ ਹੈ, ਉਹਨਾਂ ਦਰਵਾਜੇ ਬੰਦ ਕਰ ਲਏ ਸੀ। ਪਰ ਕਿਹੜਾ ਪਤਾ ਸੀ ਜਿਹਨੂੰ ਰੋਟੀ ਖਵਾਉਣ ਤੋਂ ਦਰਵਾਜੇ ਬੰਦ ਕਰਦੇ ਆ, ਇੱਕ ਦਿਨ ਸਾਰੀ ਦੁਨੀਆਂ ਉਹਦੇ ਦਰ ਤੇ ਆ ਕੇ ਲਿਲਕੜੀਆਂ ਲਏਗੀ ਕਿ ਗੁਰੂ ਰਾਮਦਾਸ ਰੱਖੋ ਸ਼ਰਨਾਈ, ਤੇ ਦੁਨੀਆਂ ਦਾ ਸਭ ਤੋਂ ਵੱਡਾ ਲੰਗਰ ਉਹਦੇ ਦਰ ਦਾ ਹੋਏਗਾ, ਦੁਨੀਆਂ ਦਾ ਸਭ ਤੋਂ ਵੱਡਾ ਲੰਗਰ। ਇੱਕ ਨਾ ਸ਼ੈਪ ਸੀ ਅੰਮ੍ਰਿਤਸਰ ਦਾ, ਅਮਰੀਕਾ ਪਹੁੰਚ ਗਿਆ। ਉਹਨੂੰ ਪੁੱਛਿਆ, ਭਲਿਆ ਤੂੰ ਅਮਰੀਕਾ ਆ ਗਿਆ, ਅੰਮ੍ਰਿਤਸਰ ਛੱਡ ਕੇ ਫਰਕ ਕੀ ਵੇਖਿਆ ਈ? ਕਹਿੰਦਾ, ਬਿਲਡਿੰਗਾਂ ਬੜੀਆਂ, ਡਾਲਰ ਬੜੇ ਵੇਖੇ, ਪਰ ਅੰਮ੍ਰਿਤਸਰ ਦੀ ਧਰਤੀ ਤੋਂ ਅਮਰੀਕਾ ਆ ਕੇ ਪਹਿਲੀ ਵਾਰ ਪਤਾ ਲੱਗਾ ਭੁੱਖ ਕੀ ਹੁੰਦੀ ਹੈ, ਪਹਿਲੀ ਵਾਰ ਪਤਾ ਲੱਗਾ ਭੁੱਖ ਕੀ ਹੁੰਦੀ ਹੈ। ਅੰਮ੍ਰਿਤਸਰ ਦੀ ਧਰਤੀ ਤੇ ਕਦੀ ਭੁੱਖਾ ਨਹੀਂ ਸੀ ਸੌਣਾ ਪੈਂਦਾ, ਕਦੀ ਭੁੱਖ। ਇਹ ਦਰ ਦੀਆਂ ਸਿਫਤਾਂ ਨੇ ਮਹਾਰਾਜ। ਕਹਿੰਦੇ ਤੂੰ ਰਿਸ਼ਤੇਦਾਰੀਆਂ ਬਣਾਈਆਂ, ਤੇ ਰਿਸ਼ਤੇ ਵੀ ਇੱਕ ਨਾ ਗੁਰਮੁਖਾਂ ਨੇ ਸਾਖੀ ਸੁਣਾਈ, ਤਿੰਨ ਰਿਸ਼ਤੇਦਾਰੀਆਂ ਤਿੰਨ ਪ੍ਰਕਾਰ ਦੀਆਂ। ਇੱਕ ਰਿਸ਼ਤੇਦਾਰ ਜਿਹਨਾਂ ਬਹੁਤ ਨੇੜਤਾ ਸੀ, ਇੱਕ ਰਿਸ਼ਤੇਦਾਰ ਜਿਹਦੇ ਨਾਲ ਥੋੜਾ ਜਿਹਾ ਘੱਟ ਲਗਾਵ ਸੀਗਾ, ਮੇਲ ਜੋਲ ਹੁੰਦਾ ਸੀ, ਤੇ ਤੀਸਰਾ ਕਦੀ ਕਦਾਈ ਮੇਲ ਹੁੰਦਾ ਸੀ। ਤੇ ਕਚਹਿਰੀ ਤੋਂ ਇੱਕ ਦਿਨ ਸੰਮਨ ਆ ਗਿਆ ਕਿ ਤੂੰ ਹੁਣ ਪੇਸ਼ ਹੋਣਾ ਹੈ। ਉਹ ਪਹਿਲੇ ਵਾਲੇ ਕੋ ਗਿਆ ਜਿਹਦੇ ਨਾਲ ਬਹੁਤ ਨੇੜਤਾ ਸੀ, ਚੱਲ ਕਚਹਿਰੀ ਚ ਮੇਰੇ ਨਾਲ ਚੱਲ। ਉਹਨੇ ਸਾਫ ਮਨਾ ਕਰਤੀ, ਮੈਂ ਤੇ ਇੱਥੋਂ ਇੱਕ ਥਾਂ ਇੱਕ ਕਦਮ ਵੀ ਅੱਗੇ ਨਹੀਂ ਵਧਣਾ, ਮੈਂ ਨਹੀਂ ਤੇਰੇ ਨਾਲ ਜਾ ਸਕਦਾ। ਮਨ ਬੜਾ ਟੁੱਟਿਆ। ਦੂਜੇ ਕੋਲ ਗਿਆ, ਉਹ ਕਹਿੰਦਾ, ਭਾਈ ਮੈਂ ਵੱਧ ਤੋਂ ਵੱਧ ਕਚਹਿਰੀ ਦੇ ਦਰਵਾਜ਼ੇ ਤੱਕ ਚੱਲਾਂਗਾ, ਅੰਦਰ ਮੈਂ ਵੀ ਨਹੀਂ ਜਾ ਸਕਦਾ। ਪਰ ਜਦੋਂ ਤੀਜੇ ਦੀ ਗੱਲ ਆਈ, ਕਹਿੰਦੇ ਠੀਕ ਹੈ, ਤੂੰ ਮਿਲਦਾ ਗਿਲਦਾ ਤੇ ਮੈਨੂੰ ਘੱਟ ਹੈ, ਪਰ ਕਦੀ ਕਦਾਈ ਤੇ ਮੈਨੂੰ ਯਾਦ ਕਰ ਹੀ ਲੈਣਾ ਹੈ ਨਾ, ਚੱਲ ਐਤਕੀ ਦਰਗਾਹ ਤੱਕ ਭਾਵ ਉਹ ਕਚਹਿਰੀ ਤੱਕ ਮੈਂ ਤੇਰਾ ਸਾਥ ਦੇਵਾਂਗਾ। ਉਹ ਤਿੰਨ ਰਿਸ਼ਤੇਦਾਰ ਕਿਹੜੇ ਸੀ ਭਲਾ? ਪਹਿਲਾ ਰਿਸ਼ਤਾ ਹੈ ਮਾਇਆ ਦਾ, ਜਿਹਨੂੰ ਬੰਦਾ ਮੈਰੀ ਮੇਰੀ ਕਰਦਾ ਰਹਿੰਦਾ ਹੈ। ਜਦੋਂ ਪ੍ਰਾਣ ਨਿਕਲਦੇ ਆ ਨਾ, ਤੇ ਸਾਧ ਸੰਗਤ ਜੀ ਇਹ ਬੈਂਕਾਂ ਚ ਪਈ ਰਹਿ ਜਾਂਦੀ ਹੈ, ਜ਼ਮੀਨ ਚ ਦੱਬੀ ਰਹਿੰਦੀ, ਕਿਸੇ ਦੇ ਨਾਲ ਨਹੀਂ ਜੇ ਨਿਭਦੀ। ਦੂਜਾ ਰਿਸ਼ਤਾ ਬਣਾਇਆ ਹੈ ਬੰਦੇ ਨੇ, ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ, ਇਹ ਵੀ ਬਹੁਤੇ ਤੇ ਬਹੁਤੇ ਸ਼ਮਸ਼ਾਨ ਘਾਟ ਤੱਕ ਸਾਥ ਦੇ ਜਾਣਗੇ। ਪਰ ਤੀਜਾ ਰਿਸ਼ਤਾ ਹੈ ਰੱਬ ਦੇ ਨਾਮ ਦਾ, ਜਿਹਨੇ ਕਦੀ ਕਦੀ ਵੀ ਭਾਵੇਂ ਜਪਿਆ ਹੈ, ਰੱਬ ਦੇ ਘਰ ਦੇ ਵਿੱਚ ਉਹਦੀ ਕਚਹਿਰੀ ਚ ਜਪਿਆ ਹੋਇਆ ਨਾਮ ਹੀ ਰਿਸ਼ਤਾ ਨਿਭਾਉਂਦਾ ਹੈ, ਇਸੇ ਨੇ ਸਾਥ ਨਿਭਾਉਣਾ ਹੈ, ਇਸ ਤੋਂ ਇਲਾਵਾ ਕਿਸੇ ਨੇ ਸਾਥ ਨਹੀਂ ਉਹ ਨਿਭਣਾ। ਤੇ ਮਹਾਰਾਜ ਕਹਿੰਦੇ, ਮਾਇਆ ਕੇ ਸੰਬੰਧ ਸੈਨ ਸਾਕ, ਜਿਹੜੇ ਤੂੰ ਬਣਾਏ ਆ ਨਾ, ਕਿਤ ਹੀ ਕਾਮ ਨਾ ਆਇਆ, ਇਹਨਾਂ ਚੋਂ ਕਿਸੇ ਨੇ ਸਾਥ ਨਹੀਂ ਉਹ ਆਉਣਾ।
1: ਹਰ ਕਾ ਦਾਸ ਨੀਚ ਕੁਲ ਉੱਚਾ, ਤਿਸ ਸੰਗ ਮਨ ਬਾਂਚਤ ਫਲ ਪਾਇਆ।
0: ਕਹਿੰਦੇ ਰੱਬ ਦਾ ਦਾਸ, ਬਹੁਤੇ ਜਿਹੜੇ ਰੱਬ ਦੇ ਭਗਤ ਹੋਏ ਨਾ, ਮਾਇਕ ਪੱਖੋਂ ਕਈ ਅਮੀਰ ਨਹੀਂ ਸੀ, ਤੇ ਲੋਕ ਇਹਨਾਂ ਨੂੰ ਮਾੜਾ ਮਾੜਾ ਸਮਝਦੇ। ਮਹਾਰਾਜ ਕਹਿੰਦੇ, ਧਨ ਭਾਵੇਂ ਨਾ ਹੋਵੇ, ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਅੰਦਰੋਂ ਨਾਮ ਨਾਲ ਜੁੜਿਆ, ਦੁਨੀਆਂ ਦਾ ਸਭ ਤੋਂ ਵੱਡਾ ਉਹ ਬੰਦਾ ਬਾਦਸ਼ਾਹ ਹੈ, ਬਾਹਰਲੇ ਭੇਖ ਤੇ ਨਾ ਜਾਈ। ਕਹਿੰਦੇ ਨੀਚ ਕੁੱਲ ਦੇ ਵਿੱਚ ਜਿਹਨੂੰ ਲੋਕ ਕਹਿੰਦੇ ਸੀ ਕੁੱਲ ਨੀਵੀਂ, ਇਹ ਸਮਾਜ ਨੇ ਬਣਾਈ, ਰੱਬ ਨੇ ਤੇ ਬੰਦੇ ਪੈਦਾ ਕੀਤੇ ਸੀ। ਕੁੱਲਾਂ ਤੇ ਸੰਸਾਰ ਦੇ ਅੰਦਰ ਜਾਤ ਪੀਤ ਊਂਚ ਨੀਚ ਤੇ ਅਸੀਂ ਵੰਡ ਲਈਆਂ, ਤਾਂ ਹੀ ਤੇ ਭਗਤ ਜੀ ਕਹਿੰਦੇ, ਕੌਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਇੱਥੇ ਤੇ ਮਹਾਰਾਜ ਨੇ ਸਾਫ ਤੌਰ ਤੇ ਕਿਹਾ, ਰੱਬ ਦੇ ਘਰ ਦੇ ਵਿੱਚ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ ਏਚ ਨੀਚ ਸਮਾਜ ਨੇ ਬਣਾਏ। ਬਾਣੀ ਚ ਇੱਕ ਥਾਂ ਤੇ ਜਾਤ ਦੀ ਗੱਲ ਆਈ, ਖਸਮ ਵਿਸਾਰੇ ਤੇ ਕੰਮ ਜਾਤ। ਨੀਵੀਂ ਜਾਤ ਕੌਣ ਹੈ? ਜਿਹੜਾ ਰੱਬ ਭੁੱਲ ਗਿਆ। ਪਰ ਜਿਹੜਾ ਕਿਸੇ ਕਿਰਤ ਕਰਕੇ ਚਮੜੇ ਦਾ ਕੰਮ ਕਰਦਾ ਹੈ, ਜੁਲਾਏ ਦਾ ਕੰਮ ਕਰਦਾ ਹੈ, ਕੱਪੜੇ ਰੰਗਣ ਦਾ ਕੰਮ ਕਰਦਾ ਹੈ, ਨੀਵਾਂ ਸਮਝਿਆ ਗਿਆ। ਪਰ ਕਿਰਤ ਕਰਕੇ ਗੁਰੂ ਨਾਨਕ ਦੇ ਕਰਕੇ ਇਹਨੂੰ ਨੀਵਾਂ ਨਹੀਂ ਆ। ਗੁਰੂ ਰਾਮਦਾਸ ਜੀ ਨੇ ਨਗਰੀ ਵਸਾਈ ਨਾ, 52 ਕਿੱਤਿਆਂ ਦੇ ਲੋਕ ਵਸਾਏ ਤੇ ਚੜ੍ਹਦੇ ਪਾਸੇ ਮੋਚੀਆਂ ਦੀ ਬਸਤੀ ਵਸਾਈ। ਇਹਦਾ ਭਾਵ ਇਹ ਗੁਰੂ ਕੀ ਨਗਰੀ ਵਿੱਚ ਸਤਿਗੁਰਾਂ ਨੇ ਕਿਸੇ ਨੂੰ ਜਾਤ ਕਰਕੇ ਫਰਕ ਨਹੀਂ। ਦਰਬਾਰ ਸਾਹਿਬ 4 ਦਰਵਾਜ਼ੇ, ਫਿਰ ਦਰਬਾਰ ਮਹਾਰਾਜ ਦਾ ਪ੍ਰਕਾਸ਼, ਜਿੱਥੇ ਭਗਤਾਂ ਨੂੰ ਬਿਨਾਂ ਜਾਤ ਦੇ ਸਤਿਕਾਰ, ਉੱਥੇ ਅਸੀਂ ਭਗਤਾਂ ਨੂੰ ਮਾਣ ਉਸੇ ਰੂਪ ਵਿੱਚ ਕਰਦੇ ਹਾਂ ਜਿਵੇਂ ਗੁਰੂ ਸਾਹਿਬਾਂ ਦਾ ਸਤਿਕਾਰ ਕਰਦੇ ਹਾਂ। ਤੇ ਮਹਾਰਾਜ ਨੇ ਇੱਕ ਗੱਲ ਦੱਸੀ, ਭਲਿਆ ਨੀਚ ਨੀਚ ਆ ਕੇ ਸਮਾਜ ਵਿੱਚ ਦੁਰਕਾਰਿਆ ਬੜਾ ਗਿਆ। ਪਰ ਮੈਂ ਇੱਕ ਬੇਨਤੀ ਕਰਾਂ ਭਾਗਾਂ ਵਾਲਿਆਂ, ਸਿੱਖ ਪਰਿਵਾਰ ਚ ਸਾਡਾ ਜਨਮ ਹੋਏ ਆ, ਪੰਜਾਬਾਂ ਤੋਂ ਬਾਹਰ ਜਾ ਕੇ ਤੇ ਵੇਖੋ, ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ, ਘੋੜੀ ਤੇ ਕੋਈ ਚੜ੍ਹਨ ਨਹੀਂ ਦਿੰਦੇ, ਕਈ ਤਰੀਕੇ ਨਾਲ ਵਿਤਕਰੇ ਨੇ, ਵਿਆਹਾਂ ਸ਼ਾਦੀਆਂ ਤੇ ਅੱਜ ਵੀ ਕਈ ਇਲਾਕੇ ਨੇ ਘੋੜੀ ਨਹੀਂ ਜੇ ਚੜ੍ਹਨ ਦਿੱਤਾ ਜਾਂਦਾ। ਸ਼ੁਕਰ ਕਰੀਏ ਮਹਾਰਾਜ ਨੇ ਘੋੜਿਆਂ ਦੇ ਸ਼ਾਹ ਸਵਾਰ ਵੀ ਬਣਾਇਆ, ਆ ਦਸਤਾਰਾਂ ਸਜਾਉਣ ਦਾ ਹੱਕ ਵੀ ਦਿੱਤਾ। ਤੇ ਇੱਕ ਕਵੀ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਨੀਚ ਨੀਚ ਆਖ ਕੇ ਅਛੂਤ ਦੁਰਕਾਰਿਆਂ ਨੂੰ ਕੌਣ ਚੁੱਕ ਪੁੱਤਾਂ ਵਾਂਗ ਸੀਨੇ ਨਾਲ ਲਾਮਦਾ। ਇੱਕ ਘਰ ਹੋਣ ਜਿੱਥੇ 12 ਚੁੱਲ੍ਹੇ ਵੱਖ ਵੱਖ, ਕੌਣ ਤਿੰਨਾ ਇੱਕ ਭਾਂਡੇ ਤਾਈ ਅੰਮ੍ਰਿਤ ਪਿਲਾਵਦਾ। ਬਿਨਾਂ ਘਰ ਦਰ ਜਿਹੜੇ ਫਿਰਨ ਬਰਜੇਸ਼ ਹਰ, ਕੌਣ ਤਿੰਨਾ ਰਾਜ ਦੇ ਸਿੰਘਾਸਨ ਬਿਠਾਵਦਾ। ਓਏ ਹੁੰਦੇ ਕਿਵੇਂ ਗਿੱਦੜੋਂ ਸ਼ੇਰ ਤੇ ਚਿੜੀਓਂ ਬਾਜ, ਜੇ ਨਾ ਬਾਜਾਂ ਵਾਲਾ ਮਾਹੀ ਕਿਤੇ ਜੱਗ ਵਿੱਚ ਆਵਦਾ। ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਈਆਂ ਮੇਰਾ, ਮਾਥੇ ਛਤਰ ਧਰੇ ਜਾਂ ਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੁਹੀਂ ਧਰੇ ਨੀਚੇ ਊਂਚ ਕਰੇ ਮੇਰਾ ਗੋਬਿੰਦ। ਜਦੋਂ ਮਾਣ ਦਿੰਦਾ ਕਿ ਹਿੱਤ ਕਾਹੂ ਤੇ ਨਾ ਡਰੇ। ਭਾਈ ਜੈਤਾ ਆਇਆ ਨਾ ਦਿੱਲੀ ਤੋਂ ਸੀਸ ਲੈ ਕੇ, ਮਹਾਰਾਜ ਘੁੱਟ ਕੇ ਸੀਨੇ ਨਾਲ ਲਾਉਣ ਲੱਗੇ ਤੇ ਇੱਕ ਜਾਤ ਅਭਿਮਾਨੀ ਕਹਿੰਦਾ, ਪਿੱਛੇ ਹਟ ਜਾਓ ਮਹਾਰਾਜ, ਇਹ ਅਛੂਤ ਹੈ, ਰੰਗਰੇਟੜਾ ਹੈ। ਤੇ ਮਹਾਰਾਜ ਨੇ ਉਦੋਂ ਬੜੇ ਪਿਆਰ ਨਾਲ ਘੱਟ ਕੇ ਸੀਨੇ ਨਾਲ ਵੀ ਲਾਇਆ ਤੇ ਨਾਲੇ ਸੰਗ ਚ ਕਿਹਾ, ਧੰਨ ਸਿੱਖੀ, ਧੰਨ ਗੁਰੂ ਪਿਆਰਾ, ਧੰਨ ਕਹੋ ਰੰਗਰੇਟਾ, ਕੌਣ ਅਛੂਤ ਕਹੇ ਇਹਨਾਂ ਨੂੰ, ਇਹ ਤੋ ਗੁਰੂ ਕਾ ਬੇਟਾ, ਇਹ ਤੋ ਗੁਰੂ ਕਾ ਬੇਟਾ, ਗੁਰੂ ਕਾ ਬੇਟਾ ਰੰਗਰੇਟਾ, ਗੁਰੂ ਕਾ ਬੇਟਾ, ਇਹ ਮਾਣ ਹੈ। ਤੇ ਮਹਾਰਾਜ ਕਹਿੰਦੇ, ਜਦੋਂ ਕੋਈ ਨਾਮ ਜਪਦਾ ਹੈ ਨਾ, ਨਾਮ ਜਪਣ ਦੇ ਸਦਕਾ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਇਹ ਸਾਰੇ ਸ਼ਬਦ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਤੇ ਅੱਜ ਮਹਾਰਾਜ ਸਮਝਾ ਰਹੇ ਨੇ, ਹਰ ਕਾ ਦਾਸ ਨੀਚ ਕੁੱਲ, ਕੁੱਲ ਲੋਕਾਂ ਦੀਆਂ ਨਜ਼ਰਾਂ ਚ ਨੀਵੀਂ ਸੀ, ਪਰ ਨਾਮ ਜਪਤ ਕੇ ਇੰਨਾ ਉੱਚਾ ਹੋ ਗਿਆ, ਤਿਸ ਸੰਗ ਮਨ ਬਾਂਛਤ ਫਲ ਪਾਇਆ। ਜਿਹੜਾ ਉਹਦੀ ਸੰਗਤ ਕਰਦਾ ਹੈ ਨਾ, ਮਨ ਇੱਛਤ ਪਦਾਰਥ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੇ।

0: ਭਲਿਆ ਲੱਖਾਂ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਨਾਲ ਸੰਬੰਧਿਤ ਤੂੰ ਭੋਗ ਮਾਣ ਸੁੱਖ ਮਾਣਦਾ ਹੈ। ਲੱਖ ਕੋਟ ਕਰੋੜਾਂ ਹੀ ਵਿਖਿਆ ਵਿਸ਼ਿਆਂ ਦੇ ਵਿੰਜਨ ਪਦਾਰਥ, ਉਹ ਕਈ ਪ੍ਰਕਾਰ ਦੇ ਪਦਾਰਥ ਖਾਂਦਾ ਹੈ, ਪਰ ਕਹਿੰਦੇ ਤੂੰ ਸੋਚੇ ਕਿ ਆਹ ਵੀ ਖਾ ਲਾਂ, ਆਹ ਵੀ ਖਾ ਲਾਂ, ਆਹ ਵੀ ਪ੍ਰਾਪਤ ਕਰ ਲਾਂ, ਇਹਨਾਂ ਪਦਾਰਥਾਂ ਦੇ ਵਿੱਚੋਂ ਮੇਰੀ ਤ੍ਰਿਸ਼ਨਾ ਬੁੱਝ ਜਾਏਗੀ। ਪਰ ਸੱਚ ਜਾਣਿਓ, ਪਦਾਰਥਾਂ ਵਿੱਚੋਂ ਤ੍ਰਿਸ਼ਨਾ ਨਹੀਂ ਬੁੱਝਣੀ। ਮਹਾਰਾਜ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਕਿਆ ਖਾਧੇ ਕਿਆ ਪਹਿੰਦੇ ਹੋਏ ਜਾਂ ਮਨ ਨਾ ਹੀ ਸੱਚਾ ਸੋਏ। ਵੈਸੇ ਇਹ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਉਦੋਂ ਲਿਖ ਕੇ ਭੇਜਿਆ ਸੀ ਜਦੋਂ ਔਰੰਗਜ਼ੇਬ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਲਿਲਕੜੀਆਂ ਲੈਂਦਾ ਹੈ, ਤੁਸੀਂ ਨਹੀਂ ਮਿਲਣਾ ਤੇ ਕੋਈ ਉਪਦੇਸ਼ ਦੇ ਦਿਓ। ਉਦੋਂ ਪਹਿਲਾ ਜਫਰਨਾਮਾ ਅੱਠਵੇਂ ਪਾਤਸ਼ਾਹ ਨੇ ਭੇਜਿਆ ਤੇ ਉਹਨੂੰ ਕਿਹਾ ਕਿਆ ਖਾਧਾ ਕਿਆ ਪਹਿੰਦੇ ਹੋਏ, ਬਚਨ ਗੁਰੂ ਨਾਨਕ ਸਾਹਿਬ ਦਾ ਤੇ ਲਿਖਿਆ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ, ਕਿਆ ਖਾਧਾ ਕਿਆ ਪਹਿੰਦੇ ਹੋਏ ਜਾਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇਂ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਇਹ ਸਭ ਕੁਝ ਵਿਅਰਥ ਚੱਲਿਆ ਜਾਣਾ ਹੈ, ਉਹ ਕੋਈ ਚੀਜ਼ ਤੇਰੇ ਨਾਲ ਨਿਭਣ ਵਾਲੀ। ਮਹਾਰਾਜ ਕਹਿੰਦੇ ਇਹ ਪਦਾਰਥਾਂ ਵਿੱਚੋਂ ਤ੍ਰਿਸ਼ਨਾ ਨਹੀਂ ਬੁੱਝਣ ਲੱਗੀ। ਇੱਕ ਬਚਨ ਆਪਾਂ ਬਾਣੀ ਚੋਂ ਵੀ ਪੜ੍ਹਦੇ ਹਾਂ ਕਿ ਲੱਖ ਕਰੋੜੀ ਬੰਧ ਨਾ ਭਰੈ, ਹਰ ਕਾ ਨਾਮ ਜਪਤ ਨਿਸ ਤਰੈ। ਕਈ ਲੋਕ ਇਹਨੂੰ ਬੰਧਨ ਪੜ ਜਾਂਦੇ ਆ, ਧਿਆਨ ਨਾਲ ਸੁਣੋ, ਇੱਥੇ ਗੱਲ ਤ੍ਰਿਸ਼ਨਾ ਦੀ ਚੱਲ ਰਹੀ। ਮਹਾਰਾਜ ਕਹਿੰਦੇ ਲੱਖਾਂ ਕਰੋੜਾਂ ਵੀ ਆ ਜਾਣ, ਮਨ ਦੀ ਤ੍ਰਿਸ਼ਨਾ ਨੂੰ ਬੰਨ ਨਹੀਂ ਪਾ ਸਕਦੇ। ਕਿਹੜਾ ਤਰੀਕਾ ਹੈ? ਹਰ ਕਾ ਨਾਮ ਜਪਤ ਨਿਸਤਰ। ਫਿਰ ਪੜ੍ਹੋ, ਹੁਣ ਲੱਖ ਕਰੋੜੀ ਬੰਧ ਨਾ ਪਰੇ, ਬੰਧ ਰੁਕਣਾ ਹੈ, ਨੰਨਾ ਫਿਰ ਵੱਖਰਾ ਹੈ। ਲੱਖ ਕਰੋੜੀ ਬੰਧ ਨਾ ਪਰੇ, ਹਰ ਕਾ ਨਾਮ ਜਪਤ ਨਿਸਤਰ। ਇੱਕ ਨਾਮ ਹੀ ਹੈ ਜਿਹੜਾ ਇਹ ਤ੍ਰਿਸ਼ਨਾ ਦੇ ਰਸਤੇ ਤੇ ਰੋਕ ਪਾ ਸਕਦਾ ਹੈ। ਬਾਕੀ ਵਿਖਿਆ ਕੇ ਬੰਜਨ ਕੋਟ ਵੀ ਹੋਣ ਤਾਂ ਵੀ ਤ੍ਰਿਸ਼ਨਾ ਬੁੱਝਦੀ ਨਹੀਂ।
1: ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਜੀ।
0: ਗੱਲ ਤੇ ਇਹ ਹੈ ਕਿ ਬੰਦੇ ਨੂੰ ਸੱਚ ਦਾ ਚਾਨਣ ਹੀ ਨਹੀਂ, ਪਤਾ ਹੀ ਨਹੀਂ ਹੈ ਕਿ ਮੇਰੇ ਅੰਦਰ ਦੀ ਭੁੱਖ ਕਿੱਥੋਂ ਦੂਰ ਹੋਣੀ ਹੈ। ਤੇ ਹਨੇਰੇ ਦੇ ਵਿੱਚ ਜੋ ਹੱਥ ਆਉਂਦਾ ਹੈ, ਮੂੰਹ ਚ ਪਾਈ ਜਾਂਦਾ ਹੈ, ਵਰਤੀ ਜਾਂਦਾ ਹੈ, ਫਿਰ ਦੁਖੀ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਸਿਮਰਨ ਕਰਦਾ ਹੈ ਨਾ, ਨਾਮ ਦੇ ਸਿਮਰਨ ਨਾਲ ਸਿਮਰਤ ਨਾਮ ਕੋਟ ਉਜਿਆਰਾ, ਕਰੋੜਾਂ ਸੂਰਜਾਂ ਦਾ ਚਾਨਣ ਹੁੰਦਾ ਹੈ, ਤੇ ਅੰਦਰੋਂ ਬਸਤ ਅਗੋਚਰ ਸੂਜੀ। ਉਹ ਅਗੋਚਰ ਜਿਹੜੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਵਸਤੂ ਪਈ ਹੈ ਨਾ, ਜਿਹੜੀ ਅੰਦਰ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ, ਸੋ ਭਰਮ ਭੁਲਾਹੀ ਭਲਿਆ। ਜਦੋਂ ਤੂੰ ਸਿਮਰਨ ਕਰਦਾ ਏ, ਤੇਰੇ ਅੰਦਰ ਸੱਚ ਦਾ ਚਾਨਣ ਹੁੰਦਾ, ਤੈਨੂੰ ਪਤਾ ਲੱਗਦਾ ਸੁੱਖ ਬਾਹਰ ਨਹੀਂ, ਉਹ ਸੁੱਖ ਦਾਤਾ ਅੰਦਰ ਹੈ। ਆਪਣੇ ਅੰਦਰ ਉਹਦੇ ਨਾਲ ਸਾਂਝ ਪਾਉਣੀ ਕਾ

0: ਪੰਕਤੀਆਂ ਚ ਮਹਾਰਾਜ ਕਹਿੰਦੇ ਪਾਤਸ਼ਾਹ ਹੇ ਰੱਬ ਜੀ ਮੈਂ ਭਟਕਦਿਆਂ ਭਟਕਦਿਆਂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇ ਕੇ ਫਿਰਤ ਫਿਰਤ ਥਾਂ ਥਾਂ ਤੇ ਭਟਕਦਾ ਰਿਹਾ ਪਰ ਹੁਣ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਹੁਣ ਤੇਰੀ ਸ਼ਰਨ ਲੈ ਲਈ ਹੈ ਤੁਮਰੇ ਦੁਆਰ ਆਇਆ ਮੈਨੂੰ ਪਤਾ ਲੱਗਾ ਭੈ ਭੰਜਨ ਹਰ ਰਾਇਆ ਸਾਰੇ ਦੁੱਖਾਂ ਦੇ ਡਰ ਨਾਸ਼ ਕਰਨ ਵਾਲਾ ਇੱਕ ਰੱਬ ਹੀ ਹੈ ਉਹ ਆਪ ਹੀ ਹੈ
1: ਸਾਧਕ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹੋ ਪਾਇਆ
0: ਭਾਗਾਂ ਨਾਲ ਕਿਤੇ ਸਾਧੂ ਦੇ ਚਰਨ ਮਿਲ ਜਾਣ ਤੇ ਮੈਂ ਉਹ ਸਾਧੂ ਦੇ ਚਰਨਾਂ ਦੀ ਧੂੜ ਮੰਗਦਾ ਜਿਹੜੇ ਸੁੱਖ ਬਖਸ਼ਣ ਵਾਲੀ ਸਾਧ ਕੇ ਚਰਨ ਤੇ ਜਦੋਂ ਸਾਧ ਦੀ ਗੱਲ ਆਉਂਦੀ ਹੈ ਨਾ ਸਾਧ ਸੰਗਤ ਵਡਿਆਈ ਬੜੀ ਮਹਾਰਾਜ ਨੇ ਕੀਤੀ ਉਹਦੇ ਗੁਣ ਵੀ ਦੱਸੇ ਕੇਵਲ ਪਹਿਰਾਵਾ ਸਾਧ ਨਹੀਂ ਮੈਂ ਬਚਨ ਸਾਂਝਾ ਕਰਾਂ ਬੜੇ ਧਿਆਨ ਨਾਲ ਸੁਣਿਓ ਸਹਿਸਕ੍ਰਿਤੀ ਸ਼ਲੋਕਾਂ ਚ 40ਵਾਂ ਸ਼ਲੋਕ ਹੈ ਉੱਥੇ ਮਹਾਰਾਜ ਨੇ ਜ਼ਿਕਰ ਕੀਤਾ ਸਾਧੂ ਦੇ ਗੁਣ ਦੱਸੇ ਨੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਇੱਕ ਰੱਬ ਵਿਆਪਕ ਚ ਧਿਆਨ ਰੱਖ ਕੇ ਜਪਦਾ ਹੈ ਉਹਦਾ ਨਾਮ ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਣੇ ਸੁੱਖ ਦੁੱਖ ਚ ਇੱਕ ਸਮਾਨ ਰਹਿੰਦਾ ਹੈ ਨਿਰਮਲ ਤੇ ਪਵਿੱਤਰ ਜੁਗਤੀ ਕਿਸੇ ਨਾਲ ਵੈਰ ਨਹੀਂ ਤੀਜਾ ਬਚਨ ਉਹਨਾਂ ਨੇ ਕੀਤਾ ਦਿਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ ਚੌਥਾ ਬਚਨ ਕੀਤਾ ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ ਛੇਵਾਂ ਬਚਨ ਕੀਤਾ ਉਪਦੇਸ਼ੰ ਸਮ ਦੁੱਖ ਸੁਖੰ ਜੁਗਤ ਉਪਦੇਸ਼ੰ ਸਮ ਦੁੱਖ ਸੁਖੰ ਉਹਦੇ ਜੀਵਨ ਦੀ ਅਵਸਥਾ ਬਣ ਜਾਂਦੀ ਉਪਦੇਸ਼ੰ ਸਮ ਮਿੱਤਰ ਛੱਤਰ ਹੈ ਭਗਵੰਤ ਭਗਤ ਭਾਵਨੀ ਇੱਕ ਸਮਾਨ ਮਿੱਤਰ ਛੱਤਰ ਨਾਲ ਵਿਵਹਾਰ ਕਰਦਾ ਹੈ ਛੇਵਾਂ ਗੁਣ ਲਖਿਆ ਕਹਿੰਦੇ ਉਹਦੀ ਅਵਸਥਾ ਹੈ ਉਹਦੇ ਜੀਵਨ ਦੇ ਵਿੱਚ ਇੱਕ ਭਾਵਨਾ ਬਣ ਗਈ ਹੋਈ ਹੈ ਪਰ ਨਿੰਦਾ ਨੇ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣੁ ਕਹਿ ਆ ਛੇ ਲੱਖਣਾਂ ਤੋਂ ਬਾਅਦ ਕਹਿੰਦੇ ਖੱਟ ਲੱਖਣ ਪੂਰਨੰ ਪੁਰਖੇ ਨਾਨਕ ਨਾਮ ਸਾਧ ਸਵਜਨੇ ਉਹ ਸਾਧੂ ਉਹ ਗੁਰਮੁਖ ਹੈ ਕਿਤੇ ਇਹੋ ਜਿਹਿਆਂ ਦੀ ਸੰਗਤ ਮਿਲ ਜਾਏ ਨਾ ਤੇ ਪਤਾ ਲੱਗ ਜੇ ਸੁੱਖ ਕੀ ਹੈ ਮਹਾਰਾਜ ਕਹਿੰਦੇ ਕਿਰਪਾ ਕਰ ਮਾਲਕਾ ਮੈਨੂੰ ਇਹੋ ਜੇ ਸਾਧੂਆਂ ਦੀ ਚਰਨਾਂ ਦੀ ਧੂੜੀ ਮਿਲ ਜਾਏ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕਿਤੇ ਮਿਲ ਜਾਏ ਤੇ ਇਹੋ ਜੇ ਸਾਧੂਆਂ ਦੀ ਧੂਰੀ ਮੈਂ ਮਸਤਕ ਤੇ ਲਾ ਲਾਂ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਇਹ ਪਾਵਨ ਹੁਕਮਨਾਮੇ ਦੀ ਵਿਚਾਰ ਇਸ ਤੋਂ ਬਾਅਦ ਚ ਲੜੀਵਾਰ ਸ਼ਬਦ ਆਪਾਂ ਪਿਆਰ ਨਾਲ

0: ਸਾਰਾ ਰਾਗ ਦਾ ਨਾਂ ਹੈ ਪੰਜਵੇਂ ਪਾਤਸ਼ਾਹ ਦੇ ਬਚਨ 1120 ਅੰਗ ਤੇ। ਮਹਾਰਾਜ ਕਹਿੰਦੇ ਭਲਿਆ ਜੀਵਨ ਤਾਂ ਮਿਲਿਆ ਪਰ ਰੱਬ ਦੇ ਨਾਮ ਤੋਂ ਬਗੈਰ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬੜੇ ਪ੍ਰਮਾਣ ਮਹਾਰਾਜ ਨੇ ਦੱਸੇ ਜਿਨ੍ਹਾਂ ਚ ਪਤਾ ਲੱਗਦਾ ਕਿੱਦਾਂ ਜ਼ਿੰਦਗੀ ਵਿਅਰਥ ਚਲੇ ਜਾਂਦੀ। ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਦੱਸਦੇ ਨੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕਹਿ ਲੋਚਨ ਅਮੋਲ, ਗੁਰਦਰਸ ਅਮੋਲ ਦੇਖੇ ਸ਼ਰਵਣ ਅਮੋਲ ਗੁਰ ਬਚਨ ਧਰਨ ਕਹਿ, ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕਹਿ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕਹਿ, ਹਸਤ ਅਮੋਲ ਗੁਰਦੇਵ ਕਹਿ ਸਫਲ ਚਰਨ ਅਮੋਲ ਪਰ ਦਕਸ਼ਨਾ ਕਰਨ। ਇੱਕ ਇੱਕ ਅੰਗ ਦੀ ਸਫਲਤਾ ਦਾ ਤਰੀਕਾ ਭਾਈ ਗੁਰਦਾਸ ਜੀ ਨੇ ਦੱਸਿਆ। ਕਹਿੰਦੇ ਰੱਬ ਦਾ ਸਿਮਰਨ ਨਹੀਂ ਕੀਤਾ, ਕਈ ਵਾਰ ਸਾਰੀ ਜ਼ਿੰਦਗੀ ਚ ਸਿਫਰਾਂ ਹੀ ਇਕੱਠੀਆਂ ਕੀਤੀਆਂ ਨੇ, ਸਿਫਰਾਂ ਦੀ ਵੈਲਿਊ ਨਹੀਂ ਹੁੰਦੀ ਜਿੰਨੀ ਦੇਰ ਤੱਕ ਰੱਬ ਦੇ ਨਾਂ ਦਾ ਏਕਾ ਨਹੀਂ ਪੈ ਜਾਂਦਾ। ਏਕੇ ਤੋਂ ਬਗੈਰ ਸਿਫਰ ਦੀ ਵੈਲਿਊ ਨਹੀਂ। ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਤਾਂ ਹੀ ਮਹਾਰਾਜ ਨੇ ਭਾਈ ਗੁਰਦਾਸ ਜੀ ਰਾਹੀਂ ਇੱਕ ਥਾਂ ਬਚਨ ਕੀਤਾ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ। ਤੇਲੀ ਦਾ ਬਲਦ ਚੱਲਦਾ ਤੇ ਕਈ ਕੋਹਾਂ ਏ, ਪਰ ਅੱਖਾਂ ਬੰਦ ਹੁੰਦੀਆਂ ਜਦੋਂ ਵੇਖਦਾ ਹੈ ਤੇ ਉਹ ਕੋਲੂ ਦੇ ਆਲੇ ਦੁਆਲੇ ਨੈਣ ਉਗਰਤ ਵਹੀ ਠਾਉਂ ਹੀ ਠਿਕਾਨੋ ਹੈ। ਅੱਖਾਂ ਖੁੱਲਦਿਆਂ ਉੱਥੇ ਹੀ ਨਜ਼ਰ ਆਉਂਦਾ। ਬੰਦਾ ਭੱਜ ਦੌੜ ਬੜੀ ਕਰਦਾ ਹੈ ਪਰ ਮਿਲਦਾ ਕੱਖ ਨਹੀਂ। ਮਹਾਰਾਜ ਕਹਿੰਦੇ ਰੱਬ ਦੇ ਨਾਮ ਤੋਂ ਬਗੈਰ ਜ਼ਿੰਦਗੀ ਵਿਅਰਥ ਜਾਂਦੀ ਹੈ।
1: ਕਜ ਗੋਪਾਲ ਆਨ ਰੰਗ ਰਾਚਤ ਮਿਥਿਆ ਪਹਿਰਤ ਖਾਤ।
0: ਭਲਿਆ ਰੱਬ ਤੇ ਚੇਤੇ ਆਉਂਦਾ ਨੀ, ਤਜ ਗੋਪਾਲ ਉਹਨੂੰ ਭੁੱਲ ਗਿਆ ਏ। ਹੋਰ ਰੰਗਾਂ ਤੇ ਪਿਆਰ ਦੇ ਵਿੱਚ ਮਸਤ ਹੈ, ਚੇਤਾ ਕੀ ਹੈ? ਖਾਣ ਦਾ ਵੀ ਚੇਤਾ ਏ ਤੇ ਪਹਿਨਣ ਦਾ ਵੀ ਚੇਤਾ, ਸੋਨਾ ਪਾਲਵਾਂ ਕੱਪੜੇ ਵਧੀਆ ਪਾਲਵਾਂ ਵਨ ਸਵਨੀਆਂ ਚੀਜ਼ਾਂ ਦਾ ਚੇਤਾ ਹੈ। ਇਹ ਨੀ ਮਹਾਰਾਜ ਕਹਿੰਦੇ ਕਿ ਖਾਣਾ ਨੀ ਤੇ ਪਹਿਨਣਾ ਨੀ, ਖਾਣਾ ਵੀ ਹੈ। ਇੱਥੋਂ ਤੱਕ ਮਹਾਰਾਜ ਕਹਿੰਦੇ ਤਿਨਕਾ ਖਾਧਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਕਿਉਂਕਿ ਸਾਡੇ ਤ੍ਰੈਮਣ ਦੇਹੋਰੀ ਚੱਲੇ ਪਾਣੀ ਹਨ, ਸਰੀਰ ਨੂੰ ਅੰਨ ਪਾਣੀ ਨੇ ਚਲਾਉਣਾ। ਭੁੱਖੇ ਭਗਤ ਨਾ ਕੀਜੇ, ਗਿਆਨ ਕਰੇ ਧਿਆਨ ਕਰੇ ਛੱਡੂ ਨਾ ਹੀ ਪੇਟ ਸਭੇ ਗੱਲਾਂ ਸੁਥਰੀਆ। ਦੋ ਰੋਟੀਆਂ ਦੇ ਹੇਠ ਅੰਨ ਤਾਂ ਚਾਹੀਦਾ ਹੈ ਪਰ ਮਹਾਰਾਜ ਕਈ ਕਹਿੰਦੇ ਅੰਨ ਛੱਡ ਕੇ ਮਿਲ ਜਾਏ, ਅੰਨ ਤੇ ਛੱਡਿਆ ਵੀ ਨਹੀਂ ਮਿਲਦਾ। ਛੋਡੇ ਅੰਨ ਕਰੇ ਪਾਖੰਡ ਵੀ ਮਹਾਰਾਜ ਨੇ ਕਿਹਾ। ਕਹਿੰਦੇ ਖਾਣਾ ਹੈ ਪਰ ਥੋੜਾ ਸਵੇ ਥੋੜਾ ਹੀ ਖਾਵੇ, ਪਹਿਨਣਾ ਹੈ ਪਰ ਪਹਿਨਣ ਦੇ ਅੱਗਿਆਂ ਇੰਨਾ ਚੇਤੇ ਰੱਖੀ ਕੱਲਾ ਕੱਪੜਿਆਂ ਨੂੰ ਨਾ ਵੇਖੀ। ਮਹਾਰਾਜ ਦਾ ਸੁਖਮਨੀ ਸਾਹਿਬ ਚ ਇੱਕ ਬਚਨ ਹੈ, ਕਹਿੰਦੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ। ਆ ਭੋਜਨ ਛਕਦਾ ਹੈ ਨਾ, ਉਹ ਛਕਣ ਲੱਗਿਆ ਤਿਸ ਠਾਕੁਰ ਕੋ ਰੱਖ ਮਨ ਮਾਹੇ, ਮਨ ਚ ਚੇਤੇ ਰੱਖਿਆ ਕਰ। ਫਿਰ ਕੱਪੜੇ ਪਾਉਣਾ, ਜੇ ਪ੍ਰਸਾਦ ਪਾਟ ਪਟੰਬਰ ਹਟਾਵੇ ਤਿਸੇ ਤਿਆਗਤ ਅਵਰ ਲੁਭਾਵੇ। ਕੱਪੜੇ ਪਾਉਂਦਿਆਂ ਉਹਨੂੰ ਤੇ ਚੇਤੇ ਰੱਖਿਆ ਕਰ, ਪਾਉਣਾ ਵਧੀਆ ਪਾ ਪਰ ਚੇਤੇ ਤੇ ਰੱਖ। ਕਹਿੰਦੇ ਇਹ ਚੀਜ਼ਾਂ ਕੱਪੜੇ ਭੋਜਨ ਸਭ ਚੇਤੇ ਹੈ ਪਰ ਕਹਿੰਦੇ ਰੱਬ ਭੁੱਲਿਆ ਹੋਇਆ ਹੈ। ਕਹਿੰਦੇ ਤੇਰੀ ਅਵਸਥਾ, ਕਹਿੰਦੇ ਜੀਵਨ ਤਾਂ ਵਿਅਰਥ ਜਾ ਰਿਹਾ ਹੈ। ਠਹਿਰਾਓ ਦੇਖ ਕੇ ਸਮਝਾਉਂਦੇ ਹਨ।
1: ਧਨ ਜੋਬਨ ਸੰਪੈ ਸੁਖ ਭੋਗਵੈ ਸੰਗ ਨਾ ਨਿਭਤ ਮਾਤ।
0: ਜਿਹੜੀ ਹੁਕਮਨਾਮੇ ਦੀ ਆਪਾਂ ਵਿਚਾਰ ਕੀਤੀ ਉਹਦੇ ਨਾਲ ਮਿਲਦੇ ਹੀ ਭਾਵ ਹੈ। ਬੜਾ ਧਨ ਜੋਬਨ ਜਵਾਨੀ ਸੰਪਤੀ ਸੁਖ ਚਾਰਾਂ ਦਾ ਜ਼ਿਕਰ ਕੀਤਾ, ਬੜੇ ਭੋਗਦਾ ਹੈ ਪਰ ਯਾਦ ਰੱਖੀ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਾਲ ਨਿਭਣ ਵਾਲੀ ਨਹੀਂ ਤੇਰੇ। ਨਾ ਧਨ ਨੇ ਨਾਲ ਨਿਭਣਾ ਹੈ, ਜਵਾਨੀ ਜਿਹਦਾ ਅੱਜ ਮਾਣ ਹੈ ਤੇ ਇਸ ਨਸ਼ੇ ਦੇ ਵਿੱਚ ਤੂੰ ਵਿਚਰ ਰਿਹਾ। ਇੱਕ ਜਵਾਨੀ ਦਾ ਨਸ਼ਾ ਹੁੰਦਾ ਹੈ, ਸ਼ਰਾਬ ਦੇ ਨਸ਼ੇ ਨਾਲੋਂ ਵੀ ਮਾੜਾ ਨਸ਼ਾ ਹੈ। ਜਦੋਂ ਸ਼ਰਾਬ ਦਾ ਨਸ਼ਾ ਕਿਸੇ ਨੂੰ, ਧਨ ਦਾ ਨਸ਼ਾ ਕਿਸੇ ਨੂੰ, ਜਵਾਨੀ ਦਾ ਨਸ਼ਾ ਕਿਸੇ ਨੂੰ, ਪਦਵੀ ਦਾ ਨਸ਼ਾ, ਇਹ ਜਿੰਨੇ ਨਸ਼ੇ ਨੇ ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤੇਰਾ ਜੀਵਨ ਬਰਬਾਦ ਕਰਦੇ ਨੇ। ਇਹ ਭੋਗਾਂ ਦੇ ਵਿੱਚੋਂ ਇੱਕ ਵੀ ਪਦਾਰਥ ਸੰਗ ਨਾ ਨਿਭਤ ਮਾਤ, ਤਿਲ ਮਾਤਰ ਵੀ ਕੋਈ ਸਾਥ ਨਹੀਂ ਉਹ ਨਿਭਣਾ।
1: ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਧਰੁਮ ਛਾਇਆ ਰੰਗ ਰਾਤ।
0: ਇਹ ਧਨ ਜਵਾਨੀ ਸੰਪਤੀ ਇਹਨਾਂ ਚੋਂ ਸੁੱਖ ਭਾਲਣ ਵਾਲੇ ਨੂੰ ਦੋ ਉਦਾਹਰਣਾਂ ਦੇ ਕੇ ਮਹਾਰਾਜ ਨੇ ਸਮਝਾਇਆ। ਕਹਿੰਦੇ ਇੱਕ ਤੇ ਮ੍ਰਿਗ ਵੱਲ ਵੇਖ ਉਹਦੇ ਅੰਦਰ ਤ੍ਰਿਸ਼ਨਾ ਹੁੰਦੀ ਹੈ ਤੇ ਚਮਕਦੀ ਹੋਈ ਰੇਤ ਨਾ, ਦੂਰ ਰੇਤ ਐ ਲੱਗਦੀ ਹੈ ਜਿਵੇਂ ਪਾਣੀ ਹੈ। ਉਹਦੇ ਮਨ ਨੂੰ ਹੀ ਲੱਗਦਾ ਹੈ ਕਿ ਪਾਣੀ ਹੈ, ਮੇਰੀ ਤੇਹ ਬੁੱਝ ਜੂਗੀ, ਪਰ ਜਦੋਂ ਉਹ ਦੌੜਦਾ ਹੈ ਉਹ ਹੋਰ ਅੱਗੇ ਚਲੇ ਜਾਂਦੀ, ਫਿਰ ਦੌੜਦਾ ਹੈ ਹੋਰ ਅੱਗੇ ਚਲੇ ਜਾਂਦੀ, ਉਹ ਪਾਣੀ ਮਿਲਦਾ ਨਹੀਂ, ਤੜਫਦਾ ਹੈ। ਬੰਦਾ ਵੀ ਕਈ ਵਾਰ ਆਹ ਚੀਜ਼ ਲੈ ਲਾਂ ਤੇ ਮੈਂ ਫਿਰ ਰੱਬ ਦਾ ਨਾਮ ਜਪੂੰਗਾ ਟਿਕ ਜੂੰਗਾ, ਪਰ ਟਿਕਾ ਨਹੀਂ ਜੇ ਆਉਂਦਾ, ਮ੍ਰਿਗ ਤ੍ਰਿਸ਼ਨਾ ਵਾਂਗੂ ਸਾਰੀ ਜ਼ਿੰਦਗੀ ਭਟਕਦਾ। ਦੂਜਾ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਬਿਰਖ ਦੀ ਛਾਂ ਹੇਠਾਂ ਬੈਠ ਕੇ ਬੰਦਾ ਸੋਚੇ ਹੁਣ ਮੈਂ ਬੜਾ ਟਿਕ ਕੇ ਆਰਾਮ ਕਰਾਂਗਾ, ਦੁਪਹਿਰ ਹੋਈ ਥੋੜਾ ਕੁ ਚਿਰ ਲੇਟਿਆ ਸੀ ਛਾਂ ਘੁੰਮ ਗਈ, ਫਿਰ ਗਰਮੀ ਲੱਗਦੀ ਹੈ ਤੇ ਪਛਤਾਉਂਦਾ। ਜਿਹੜੀ ਚੀਜ਼ ਦਾ ਵੀ ਆਸਰਾ ਰੱਬ ਨੂੰ ਛੱਡ ਕੇ ਲਏਗਾ ਨਾ, महाराज कहिंदे इह बिनस जांदियां ने ते फिर तेरी कोई सहायता नहीं हुंदी फिर दुखी

0: ਮਾਣ ਤੇ ਮੋਹ ਦੇ ਨਸ਼ੇ ਦੇ ਵਿੱਚ ਜਦੋਂ ਮਾਣ ਮਿਲਦਾ ਨਾ, ਚੰਗੇ ਚੰਗੇ ਬੰਦੇ ਉਹਦੇ ਹੰਕਾਰ ਦੇ ਵਿੱਚ ਆਪਾ ਭੁੱਲ ਜਾਂਦੇ ਨੇ। ਪਹਿਲਾਂ ਤੇ ਬੜਾ ਨਿਮਰਤਾ ਹੁੰਦੀ ਹੈ, ਪਰ ਜਦੋਂ ਜੀ ਜੀ ਹੋਣ ਲੱਗ ਪਏ, ਸਤਿਕਾਰ ਹੋਣ ਲੱਗ ਪਏ, ਬੋਲੀ ਵੀ ਵਿਗੜ ਜਾਂਦੀ ਹੈ, ਰੂਪ ਬਦਲ ਜਾਂਦਾ ਹੈ, ਕੰਮ ਬਦਲ ਜਾਂਦੇ ਨੇ। ਮਾਣ ਵੇਖੋ, ਮੈਂ ਪਹਿਲਾਂ ਬੇਨਤੀ ਕੀਤੀ, ਇੱਕ ਨਸ਼ਾ ਸ਼ਰਾਬ ਦਾ ਤੇ ਮਾੜਾ ਹੈ ਹੀ ਹੈ, ਹੋਰ ਵੀ ਜਿੰਨੇ ਨਸ਼ੇ ਨੇ ਸਾਰੇ ਹੀ ਮਾੜੇ ਨੇ, ਪਰ ਸਿੱਖ ਨੇ ਇੱਕ ਨਸ਼ਾ ਕਰਨਾ ਹੈ, ਅਮਲ ਪ੍ਰਸ਼ਾਦੇ ਦਾ ਰੱਖਣਾ ਹੈ ਜਾਂ ਸ਼ਬਦ ਦਾ, ਨਾਮ ਬਾਣੀ ਦਾ ਨਸ਼ਾ ਰੱਖਣਾ ਹੈ। ਬਾਕੀ ਇਹ ਨਸ਼ੇ ਮਾਨ ਮੋਹ ਜਿਹੜਾ ਉਹ ਮਿਲਦਾ ਹੈ, ਪਦਾਰਥ ਪਰਿਵਾਰਕ ਮੋਹ ਮੈਂ ਦਾ ਨਸ਼ਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਸ਼ੇ ਮਨੁੱਖ ਨੂੰ ਕਾਮ ਤੇ ਕ੍ਰੋਧ ਦੀ ਡੂੰਘੀ ਖੱਡ ਦੇ ਵਿੱਚ ਸੁੱਟ ਦਿੰਦੇ ਨੇ। ਕਾਮ ਤੇ ਕ੍ਰੋਧ ਇਹੋ ਜਿਹੀ ਅਵਸਥਾ ਚ ਹੈ ਜਿਵੇਂ ਸੋਨੇ ਦੇ ਵਿੱਚ ਸੁਹਾਗਾ ਪਿਆ ਹੋਵੇ, ਬੋਰੈਕਸ ਪਾਊਡਰ ਉਹ ਗਾਲ ਦਿੰਦਾ ਹੈ, ਜਿਹਦੇ ਅੰਦਰ ਕਾਮ ਕ੍ਰੋਧ ਦੇ ਸ਼ੁਭ ਗੁਣ ਗਲ ਜਾਂਦੇ ਨੇ, ਹੌਲੀ ਹੌਲੀ ਬੰਦਾ ਵਿਕਾਰਾਂ ਚ ਡਿੱਗਦਾ ਡਿੱਗਦਾ ਜੀਵਨ ਦਾ ਸਰਮਾਇਆ ਲੁਟਾਈ ਜਾਂਦਾ। ਕਾਮ ਕ੍ਰੋਧ ਕੇ ਖਾਤ, ਖਾਤ ਦਾ ਮਤਲਬ ਡੂੰਘੀ ਖੱਡ। ਇਹ ਨਸ਼ਿਆਂ ਦੇ ਵਿੱਚ ਬੰਦਾ ਅੰਨਾ ਹੋਇਆ ਮਾਨ ਹੰਕਾਰ ਦੇ, ਕਾਮ ਤੇ ਕ੍ਰੋਧ ਦੀ ਡੂੰਘੀ ਖੱਡ ਚ ਡਿੱਗ ਪੈਂਦਾ ਹੈ।
1: ਕਰ ਗਹਿਲੇ ਹੋ ਦਾਸ ਨਾਨਕ ਕੋ, ਪ੍ਰਭ ਜੀਓ ਹੋਏ ਸੁਹਾਤ।
0: ਗੁਰਮੁਖ ਇੱਕ ਵਾਰ ਸਾਰੇ ਗੱਜ ਕੇ ਆਖੋ ਸਤਨਾਮ, ਇੱਕ ਵਾਰ ਪਿਆਰ ਨਾਲ ਆਖੋ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਅਰਜਨ। ਕਿੱਡੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ, ਪਹਿਲਾਂ ਤੇ ਬੰਦੇ ਦੇ ਔਗਣ ਦੱਸੇ ਆ, ਤੇ ਅਖੀਰ ਦੇ ਵਿੱਚ ਫਿਰ ਰੱਬ ਅੱਗੇ ਤਰਲਾ ਵੀ ਲੈ ਲਿਆ। ਜਿਵੇਂ ਇੱਕ ਸਿਆਣੀ ਮਾਂ ਉਹਦੇ ਪਤੀ ਨੂੰ, ਬੱਚੇ ਦੇ ਪਿਤਾ ਨੂੰ ਦੱਸਦੀ ਆ, ਬੜਾ ਮਾੜਾ ਜੇ, ਬੜਾ ਵਿਗੜ ਗਿਆ ਜੇ, ਬੜਾ ਕੰਮ ਖਰਾਬ ਕਰਦਾ ਜੇ, ਪਰ ਇੱਕ ਕਿਰਪਾ ਕਰੋ ਇਹਨੂੰ ਬਚਾ ਲਓ, ਇਹਦਾ ਜੀਵਨ ਬਰਬਾਦ ਹੋ ਜਾਏਗਾ। ਤੇ ਮਹਾਰਾਜ ਪਹਿਲਾਂ ਤੇ ਸਾਡੇ ਔਗਣ ਦੱਸਦੇ ਆ ਰੱਬ ਦੇ ਸਾਹਮਣੇ, ਫਿਰ ਰੱਬ ਅੱਗੇ ਤਰਲਾ ਲੈਂਦੇ ਆ, ਤੇ ਤੇਰਾ ਹੀ ਇਹਨੂੰ ਕੱਢ ਲਾ ਬਚਾ ਲਾ। ਇੱਕ ਬਚਨ ਸੁਖਮਨੀ ਸਾਹਿਬ ਚ ਹੈ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਧੋਏ, ਗਰਤ ਪ੍ਰੀਤ ਭਸਮ ਸੰਘ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਆ ਬਚਨ ਹੈ ਮਹਾਰਾਜ ਦਾ। ਪਹਿਲਾਂ ਸਾਰੇ ਔਗਣ ਦੱਸੇ, ਜਿਹੜਾ ਨਹੀਂ ਕਰਨਾ ਸੀ ਉਹ ਵੀ ਕਰ ਰਿਹਾ ਹੈ, ਮਾੜੇ ਪਾਸੇ ਤੁਰਿਆ ਜਾਂਦਾ ਹੈ। ਰੱਬ ਜੀ ਅੰਧ ਕੂਪ ਹਨੇਰੇ ਖੂਹ ਦੇ ਵਿੱਚ, ਪਤਤ ਪਤਤ ਦਾ ਮਤਲਬ ਡਿੱਗਿਆ ਹੈ, ਬਿਕਰਾਲ ਬੜਾ ਹੀ ਡਰਾਉਣਾ ਖੂਹ ਹੈ, ਅੰਧ ਕੂਪ ਮੈਂ ਪਤਤ ਬਿਕਰਾਲ, ਤੇ ਤਰਲਾ ਲੈ ਕੇ ਕਹਿੰਦੇ ਨਾਨਕ ਕਾਢ ਲਿਹੋ ਪ੍ਰਭ ਦਿਆਲ, ਦਇਆ ਦੇ ਘਰ ਇਹਨੂੰ ਕੱਢਣਾ ਵੀ ਤੇ ਤੂੰ। ਆ ਵੀ ਸ਼ਬਦ ਵਿੱਚ ਮਹਾਰਾਜ ਨੇ ਪਹਿਲਾਂ ਔਗਣਾਂ ਦਾ ਜ਼ਿਕਰ ਕੀਤਾ, ਤੇ ਅਖੀਰ ਚ ਮਹਾਰਾਜ ਸੱਚੇ ਪਾਤਸ਼ਾਹ ਇਹ ਰਹਿਮਤ ਕਰ ਰਹੇ ਨੇ। ਭਾਈ ਸਾਹਿਬ ਸੁਣਾਇਓ ਫੇਰ ਜਰਾ।

ਜੀ ਕਹਿੰਦੇ ਮਹਾਰਾਜ ਕਾਰ ਗਹਿ ਲਿਹੋ, ਇਹਦੇ ਕੋਲ ਤਾਕਤ ਨਹੀਂ, ਇਹ ਤੇ ਡਿੱਗ ਗਿਆ ਵਿਕਾਰਾਂ ਦੇ ਵਿੱਚ, ਹੁਣ ਨਹੀਂ ਇਹ ਨਿਕਲ ਸਕਦਾ। ਪਰ ਪਾਤਸ਼ਾਹ ਤੂੰ ਤਰਸ ਕਰਦੇ ਨਾ, ਕਰ ਗਹਿ ਲਿਓ ਬਾਹੋਂ ਫੜ ਕੇ, ਤੇ ਮਹਾਰਾਜ ਤੂੰ ਇਹਨੂੰ ਡੂੰਗੀ ਖੜ ਚੋ ਕੱਢ ਸਕਦਾ। ਦਾਸ ਨਾਨਕ ਪ੍ਰਭ ਜੀ ਹੋਏ ਸਹਾਤ, ਜੇ ਤੂੰ ਸਹਾਇਤਾ ਕਰੇ। ਆ ਪੰਜਾਬ ਵੀ ਸਾਡਾ ਨਸ਼ਿਆਂ ਵੱਲ ਜਾ ਰਿਹਾ ਹੈ, ਤੇ ਬਾਕੀ ਸਟੇਟਾਂ ਪੰਜਾਬ ਚ ਤੇ ਹੋਣਾ ਹੀ ਨਹੀਂ ਸੀ ਚਾਹੀਦਾ, ਬਾਕੀਆਂ ਚ ਵੀ ਬਹੁਤ ਹੈ, ਪਰ ਪੰਜਾਬ ਚ ਤੇ ਇੱਕ ਵੀ ਨਸ਼ਾ ਕਰਦਾ ਹੈ ਮਾੜਾ। ਆਪਾਂ ਪਿੰਡ ਇਲਾਕੇ ਚ ਗੁਰੂ ਅੱਗੇ ਅਰਦਾਸ ਕਰਕੇ ਕਿਤੇ ਤਹੱਈਆ ਕਰ ਲਈਏ ਨਾ, ਸੱਚ ਜਾਣਿਓ ਸਾਡੇ ਇਲਾਕੇ ਚ ਕੋਈ ਨਸ਼ਾ ਨਹੀਂ ਜੇ ਵੇਚ ਸਕਦਾ। ਸਾਨੂੰ ਹੁਣ ਉੱਠਣਾ ਪੈਣਾ, ਰਲ ਕੇ ਚੱਲਣਾ ਪੈਣਾ, ਇੱਕ ਮਾਲਕ ਅੱਗੇ ਅਰਦਾਸ ਵੀ ਕਰਨੀ ਪੈਣੀ, ਉਹਦਾ ਓਟ ਆਸਰਾ ਲੈ ਕੇ ਚੱਲਾਂਗੇ ਤੇ ਕਾਰਜ ਰਾਸ ਹੋਣਗੇ। ਇੱਕ ਮੈਂ ਬੇਨਤੀ ਸਮਾਪਤੀ ਤੋਂ ਪਹਿਲਾਂ ਤੁਹਾਡੇ ਨਾਲ ਕਰਨੀ ਹੈ। ਗੁਰੂ ਰਾਮਦਾਸ ਦੇ ਘਰ ਬੈਠੇ ਹਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਅੰਮ੍ਰਿਤ ਸਰੋਵਰ ਮੁਕੰਮਲ ਕੀਤਾ, ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਸੱਚ ਦਾ ਚਾਨਣ ਜਦੋਂ ਵਰਤਿਆ ਦੁਨੀਆਂ ਅੰਦਰ ਨਾ ਸਾਧ ਸੰਗਤ, ਤੇ ਜਦੋਂ ਦੀਵਾ ਬਲਦਾ ਹੈ ਨਾ ਕਿਸੇ ਥਾਂ ਤੇ ਦੀਵਾ, ਤੇ ਉਹਦੀ ਰੋਸ਼ਨੀ ਨੂੰ ਇਹ ਉਹਨਾਂ ਲੋਕਾਂ ਨੂੰ ਡਰ ਪੈਦਾ ਹੋ ਜਾਂਦਾ ਇਹ ਜਿਹੜੇ ਚੋਰ ਡਾਕੂ ਲੁਟੇਰੇ ਹੋਣ। ਸੱਚ ਦਾ ਗੁਰਬਾਣੀ ਦਾ ਚਾਨਣ ਜਦੋਂ ਹਕੂਮਤ ਨੂੰ ਡਰਾਉਣ ਲੱਗਾ, ਉਹਨਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਪਰ ਮਹਾਰਾਜ ਨੇ ਕਿਹਾ ਤੁਸੀਂ ਇਹ ਚਾਨਣ ਤੇ ਬੁਝਾਉਣਾ ਚਾਹੁੰਦੇ ਹੋ, ਪਰ ਹੁਣ ਮੀਰੀ ਤੇ ਪੀਰੀ ਦਾ ਮਾਲਕ ਜਦੋਂ ਆਏਗਾ, ਉਹਦੀ ਤਲਵਾਰ ਦੇ ਅੱਗੇ ਤੁਹਾਡਾ ਜ਼ੋਰ ਨਹੀਂ ਜੇ ਚੱਲਣਾ। ਮਹਾਰਾਜ ਮੀਰੀ ਪੀਰੀ ਦੇ ਮਾਲਕ ਬਣ ਕੇ ਤਖ਼ਤ ਤੇ ਬੈਠੇ, ਤੇ ਦੁਨੀਆਂ ਚ ਇੱਕੋ ਇੱਕ ਸਿੱਖ ਕੌਮ ਕੋਲ ਇਹਦੇ ਨਾਲ ਦਾ ਫਲਸਫਾ ਹੈ। ਆਪਾਂ ਜਦੋਂ ਅਕਾਲ ਤਖ਼ਤ ਸਾਹਿਬ ਜਾਈਏ, ਦੋ ਨਿਸ਼ਾਨ ਸਾਹਿਬਾਂ ਦੇ ਦਰਸ਼ਨ ਹੁੰਦੇ, ਕਈ ਜਣੇ ਪੁੱਛਦੇ ਆ ਜਦੋਂ ਦਰਸ਼ਨ ਕਰੀਏ ਇਹ ਦੋਵਾਂ ਨਿਸ਼ਾਨ ਸਾਹਿਬਾਂ ਦੀ ਉਚਾਈ ਇੱਕੋ ਜੀ ਹੈ? ਉਹਨੂੰ ਦੱਸੀਦਾ ਭਾਈ ਹੈ ਇਕੱਠੇ ਨੇ ਪਰ ਉਚਾਈ ਇੱਕੋ ਜੀ ਨਹੀਂ। ਦਰਬਾਰ ਸਾਹਿਬ ਵਾਲੇ ਪਾਸੇ ਦਾ ਉੱਚਾ ਜੇ, ਅਕਾਲ ਤਖ਼ਤ ਸਾਹਿਬ ਵਾਲੇ ਦਾ ਨੀਵਾਂ ਹੈ। ਕਿਉਂ? ਇੱਕ ਪ੍ਰਤੀਕ ਹੈ ਧਰਮ ਦਾ, ਇੱਕ ਪ੍ਰਤੀਕ ਹੈ ਰਾਜਨੀਤੀ ਦਾ, ਮਿਲੇ ਦੋਵੇਂ ਨੇ, ਪਰ ਧਰਮ ਦਾ ਨਿਸ਼ਾਨ ਉੱਚਾ, ਰਾਜਨੀਤੀ ਦਾ ਨੀਵਾਂ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਰਾਜ ਤੇ ਯੋਗ ਦੀ ਗੱਲ ਕੀਤੀ, ਵੇਖਿਆ ਇੱਕ ਪਾਸੇ ਬਾਬਰ ਮੀਰ ਚੜ ਕੇ ਆਉਂਦਾ ਹੈ, ਉਹ ਮੀਰ ਹੈ ਬਾਦਸ਼ਾਹ ਹੈ, ਤੇ ਇੱਥੋਂ ਦੇ ਪੀਰ ਫਕੀਰ ਮੰਤਰਾਂ ਜੰਤਰਾਂ ਰਾਹੀਂ ਰੋਕਣਾ ਚਾਹੁੰਦੇ ਆ। ਪਰ ਕਈ ਪੀਰ ਕੋਟੀ ਹੂੰ ਪੀਰ ਵਰਜ ਰਹਾਏ, ਬੜਿਆਂ ਪੀਰਾਂ ਨੇ ਜਿਹੜੇ ਇੱਥੋਂ ਦੇ ਰਾਜਿਆਂ ਨੇ ਰੋਕੇ, ਮੰਤਰ ਜੰਤਰ ਪੜੇ, ਅੰਨਾ ਨਾ ਹੋਇਆ ਬਾਬਰ। ਮੀਰ ਨੇ ਪੀਰ ਵੀ ਕੁੱਟੇ ਤੇ ਇੱਥੋਂ ਦੇ ਲੋਕ ਵੀ ਤਬਾਹ ਕੀਤੇ। ਮਹਾਰਾਜ ਵੇਖਦੇ ਸੀ ਬੰਦਾ ਪੀਰ ਭਗਤੀ ਕਰਨ ਵਾਲਾ ਜਿਹੜਾ ਚੌਂਕੜਾ ਮਾਰ ਕੇ ਭਗਤੀ ਕਰਦਾ ਹੈ, ਐਸਾ ਨਾ ਹੋਵੇ ਤੇਰੀ ਭਗਤੀ ਕਰਦਿਆਂ ਕੋਈ ਜ਼ਾਲਮ ਆਵੇ ਤੇਰੀ ਧੌਣੀ ਲਾ ਕੇ ਲੈ ਜੇ। ਜਿਹੜਾ ਮੀਰ ਹੁੰਦਾ ਸੀ ਮਨ ਅਸ਼ਾਂਤ ਹੁੰਦਾ ਸੀ, ਉਹ ਪੀਰ ਕੋ ਜਾਂਦਾ ਸੀ, ਧਰਮ ਕੋ ਜਾਂਦਾ ਸੀ। ਧਰਮੀ ਬੰਦੇ ਨੂੰ ਖਤਰਾ ਹੁੰਦਾ ਸੀ, ਉਹ ਰਾਜੇ ਕੋਲ ਜਾਂਦਾ। ਦੋਵੇਂ ਅਲੱਗ ਅਲੱਗ ਅਧੂਰੇ ਸੀ। ਛੇਵੇਂ ਪਾਤਸ਼ਾਹ ਨੇ ਇੱਕ ਤਰਸ ਕੀਤਾ, ਦੋਵੇਂ ਇਕੱਠੇ ਹੋਣੇ ਚਾਹੀਦੇ ਆ, ਮੀਰੀ ਤੇ ਪੀਰੀ ਸੁਮੇਲ ਕੀਤਾ, ਪਰ ਨਾਲ ਦੱਸਿਆ ਕਿ ਧਰਮ ਉੱਚਾ ਹੈ, ਰਾਜਨੀਤੀ ਨੀਵੀਂ ਹੈ। ਮੀਰੀ ਤੇ ਪੀਰੀ ਦਾ ਸੁਮੇਲ ਕਰਦਿਆਂ ਦੱਸਿਆ ਜਿਵੇਂ ਸਰੀਰ ਤੇ ਆਤਮਾ ਨੂੰ ਵੱਖਰਾ ਨਹੀਂ ਨਾ ਕੀਤਾ ਜਾ ਸਕਦਾ। ਸਰੀਰ ਦੀਆਂ ਲੋੜਾਂ ਨੇ ਰੋਟੀ ਕੱਪੜਾ ਮਕਾਨ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨਾ ਰਾਜੇ ਦਾ ਕੰਮ ਹੈ, ਰਾਜਨੀਤੀ ਦਾ ਕੰਮ ਹੈ। ਅੱਜ ਕਈ ਲੋਕ ਧਾਰਮਿਕ ਸੰਸਥਾਵਾਂ ਨੂੰ ਕਹਿੰਦੇ ਪਰ ਇਹ ਰਾਜੇ ਦਾ ਕੰਮ ਸੀ, ਪਰ ਆਤਮਿਕ ਲੋੜਾਂ ਪੂਰੀਆਂ ਕਰਨਾ ਇਹ ਧਰਮ ਦਾ ਕੰਮ, ਧਰਮ ਆਤਮਾ। ਜਿਹੜੇ ਸਰੀਰ ਵਿੱਚੋਂ ਆਤਮਾ ਨਿਕਲ ਜਾਏ ਸੰਗਤ ਜੀ, ਕਦੀ ਉਹ ਸਰੀਰ ਨੂੰ ਆਪਾਂ ਘਰ ਰੱਖਣ ਲਈ ਤਿਆਰ ਨਹੀਂ ਹੁੰਦੇ। ਸਰੀਰ ਚੋਂ ਜੇ ਆਤਮਾ ਨਿਕਲ ਜੇ, ਲੋਕ ਨਫ਼ਰਤ ਕਰਦੇ, ਸਰੀਰ ਚੋਂ ਬੋ ਆਉਣ ਲੱਗ ਪੈਂਦੀ। ਜਿਹੜੀ ਰਾਜਨੀਤੀ ਚੋਂ ਧਰਮ ਉੱਡ ਜਾਏ, ਧਰਮ ਖੰਭ ਲਾ ਕੇ ਉੱਡ ਜਾਏ, ਉਹ ਰਾਜਨੀਤੀ ਵੀ ਮੁਰਦਾ ਹੈ, ਲੋਕ ਨਫ਼ਰਤ ਕਰਦੇ ਨੇ ਉਸ ਰਾਜਨੀਤੀ ਨਾਲ ਜਿਹਦੇ ਵਿੱਚ ਧਰਮ ਨਾ ਹੋਵੇ। ਮਹਾਰਾਜ ਨੇ ਪਹਿਲਾਂ ਪੰਜ ਜਾਮਿਆਂ ਚ ਧਰਮੀ ਬਣਾਇਆ, ਸੰਤ ਬਣਾਇਆ, ਤੇ ਸੰਤ ਨੂੰ ਸਿਪਾਹੀ ਬਣਾਇਆ, ਸੰਤ ਸਿਪਾਹੀ ਦਾ ਸੁਮੇਲ ਕੀਤਾ, ਭਗਤ ਨੂੰ ਸ਼ਕਤੀ ਦਿੱਤੀ, ਭਗਤੀ ਸ਼ਕਤੀ ਦਾ ਸੁਮੇਲ ਕੀਤਾ, ਤੇ ਸਿੱਖ ਨੂੰ ਕਿਹਾ ਪਹਿਲਾਂ ਤੂੰ ਧਰਮੀ ਬਣ ਤੇ ਫਿਰ ਰਾਜਨੀਤੀ ਵੀ ਆਪਣੇ ਹੱਥ ਚ। ਧਰਮੀ ਬੰਦੇ ਰਾਜਨੀਤੀ ਨੂੰ ਆਪਣੇ ਅੰਦਰ ਕਰਨ, ਇਹ ਬੇਨਤੀ ਧਿਆਨ ਨਾਲ। ਦੂਜੀ ਗੱਲ, ਕਈ ਲੋਕ ਕਹਿੰਦੇ ਧਰਮੀ ਬੰਦੇ ਦਾ ਲੈਣਾ ਦੇਣਾ ਕੋਈ ਨਹੀਂ ਰਾਜਨੀਤੀ ਨਾਲ। ਜਦੋਂ ਏਦਾਂ ਕਹਿੰਦੇ ਹਾਂ ਨਾ ਆਪਾਂ ਧਰਮੀ ਕਿ ਗੁਰੂ ਘਰ ਚ ਰਾਜਨੀਤੀ ਦੀ ਗੱਲ ਨਹੀਂ, ਤੇ ਜਦੋਂ ਧਰਮੀ ਬੰਦੇ ਚੁੱਪ ਕਰਕੇ ਬੈਠ ਗਏ, ਮਹਾਰਾਜ ਨੇ ਕਿਹਾ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਤੇ ਉੱਥੇ ਫਿਰ ਮਹਾਰਾਜ ਕਹਿੰਦੇ ਤੁਹਾਨੂੰ ਪਤਾ ਸੀ ਪਰ ਤੁਸੀਂ ਲੁੱਕ ਗਏ। ਤੇ ਜਦੋਂ ਧਰਮੀ ਬੰਦੇ ਕਹਿਣ ਸਾਡਾ ਲੈਣਾ ਦੇਣਾ ਕੋਈ ਨਹੀਂ, ਫਿਰ ਚੋਰ ਡਾਕੂ ਲੁਟੇਰੇ ਸ਼ਰਾਬੀ ਕਬਾਬੀ ਨਸ਼ਈ ਤੇ ਵਿਕਾਰੀ ਬੰਦੇ ਆ ਕੇ ਹਾਕਮ ਬਣ ਕੇ ਫਿਰ ਜ਼ੁਲਮ ਕਰਦੇ ਆ। ਇਸ ਕਰਕੇ ਧਰਮੀ ਬੰਦਿਆਂ ਦਾ ਫਰਜ਼ ਬਣਦਾ ਹੈ ਰਾਜ ਭਾਗ ਦੇ ਵਕਤ ਸੁਧਾਰ ਲਾਉਣ ਦਾ। ਸਿੱਖ ਪੰਥ ਦੀ ਸੁਪਰੀਮ ਅਥਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ, ਜਿੱਥੋਂ ਹਮੇਸ਼ਾ ਹੀ ਮਨੁੱਖਤਾ ਨੂੰ ਅਗਵਾਈ ਮਿਲਦੀ ਰਹੀ, ਇੱਥੋਂ ਮਾਰਗ ਦਰਸ਼ਨ ਵੀ ਮਿਲਿਆ। ਤੇ ਮੀਰੀ ਪੀਰੀ ਦਿਵਸ ਜਦੋਂ ਐਤਕੀ ਮਨਾਇਆ, ਸਿੱਖ ਪੰਥ ਦੀ ਅਜੀਮ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਹੋਣਾ, ਪੰਜਾਬ ਦੀ ਧਰਤੀ ਤੇ ਹਰ ਬੱਚੇ ਬੱਚੇ ਨੂੰ ਮੀਰੀ ਤੇ ਪੀਰੀ ਦਾ ਅਸਲ ਪੈਗਾਮ ਦੱਸਣ ਵਾਸਤੇ, ਧਰਮੀ ਬੰਦਿਆਂ ਨੂੰ ਕਿ ਤੁਸੀਂ ਵੀ ਆਓ ਅੱਗੇ, ਇਹ ਧਰਮ ਤੇ ਰਾਜਨੀਤੀ ਦਾ ਮੇਲ ਸਮਝੋ
ਤੇ ਅੱਗੇ ਗੁਰੂ ਨਾਨਕ ਦੇ ਸੁਪਨੇ ਅਨੁਸਾਰ ਬੇਗਮਪੁਰਾ ਸ਼ਹਿਰ ਕਾ ਨਾਂ ਨੂੰ ਸਾਕਾਰ ਕਰ ਸਕੀਏ। ਇਸ ਵਾਸਤੇ ਇੱਕ ਮੁਹਿੰਮ ਆਰੰਭ ਕੀਤੀ ਮੀਰੀ ਪੀਰੀ ਖਾਲਸਾ ਮਾਰਚ। ਪਹਿਲੇ ਪੜਾਅ ਚ ਤਖ਼ਤ ਸ੍ਰੀ ਦਮਦਮਾ ਸਾਹਿਬ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਦੂਜੇ ਪੜਾਅ ਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ। ਤੇ ਕੱਲ ਸੰਗਤ ਜੀ 17 ਤਰੀਕ ਹੈ, ਅੱਸੂ ਦਾ ਮਹੀਨਾ ਵੀ ਆਰੰਭ ਹੋਣਾ, ਤੇ ਕੱਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਿੱਖ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਉਹ ਤੀਜੇ ਪੜਾਅ ਦੇ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਕਰ ਰਿਹਾ, ਜੋ ਉਥੋਂ ਚੱਲ ਕੇ ਸਾਧ ਸੰਗਤ ਗੁਰਦੁਆਰਾ ਚਰਨ ਕਮਲ ਸਾਹਿਬ ਪਾਤਸ਼ਾਹੀ ਛੇਵੀਂ ਜਿੰਦੋਵਾਲ ਬੰਗਾ, ਉਸ ਤੋਂ ਬਾਅਦ ਅਗਲਾ ਪੜਾਅ ਗੁਰਦੁਆਰਾ ਸੁਖਚੈਨਿਆਣਾ ਸਾਹਿਬ ਫਗਵਾੜਾ, ਇਸੇ ਤਰ੍ਹਾਂ ਕਰਤਾਰਪੁਰ, ਫਿਰ ਉੜਮੁੜ ਟਾਂਡਾ, ਧਾਰੀਵਾਲ, ਉੱਠੀਆਂ ਬਟਾਲੇ ਦੀ ਧਰਤੀ, ਬਾਬਾ ਬਕਾਲਾ ਸਾਹਿਬ, ਜਨਮ ਸਥਾਨ ਕੱਥੂ ਨੰਗਲ ਹੁੰਦਿਆਂ ਹੋਇਆਂ 26 ਸਤੰਬਰ ਨੂੰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਆਏਗਾ। ਤੇ ਆਪਾਂ ਛੇਵੇਂ ਪਾਤਸ਼ਾਹ ਦਾ ਜਿੰਨਾ ਸਤਿਕਾਰ ਕਰ ਰਹੇ ਹਾਂ ਨਾ, ਇਹ ਮੀਰੀ ਪੀਰੀ ਦੇ ਸੰਕਲਪ ਨੂੰ ਸਮਝੀਏ, ਸਤਿਕਾਰ ਕਰੀਏ, ਤੇ ਇਸ ਮੀਰੀ ਪੀਰੀ ਖਾਲਸਾ ਮਾਰਚ ਜਿਹੜੇ ਵੀ ਇਲਾਕੇ ਚੋਂ ਲੰਘ ਰਿਹਾ ਹੈ ਆਪੋ ਆਪਣੀ ਹਾਜ਼ਰੀ ਲਵਾ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਭੁੱਲ ਚੁੱਕ ਦੀ ਖਿਮਾ ਸਾਰੀ ਸੰਗਤ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਤੇ ਸਿੰਘ ਸਾਹਿਬ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਮੁੱਚੇ ਪ੍ਰਬੰਧ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅਖੀਰਲੀਆਂ ਪੰਕਤੀਆਂ ਪੜ੍ਹ, ਫਤਿਹ ਨਾਲ ਸਾਂਝ ਪਾਈਏ ਜੀ।

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਆਓ ਉਹਦੇ ਸ਼ੁਕਰਾਨੇ ਕਰਦੇ ਹਾਂ, ਅੱਗੇ ਵੱਧਦੇ ਹਾਂ। ਅੱਜ ਦਾ ਦਿਨ ਤੁਹਾਡੇ ਲਈ ਯਾਦਗਾਰੀ ਹੋ ਨਿਪੜੇ, ਅੜੇ ਫੜੇ ਕੰਮ ਤੁਹਾਡੇ ਨਿਪੜੇ ਚੜ੍ਹਨ, ਹੌਲੇ ਭਾਰ ਸੋਹਣੀਆਂ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਸੇ ਅਰਦਾਸ ਦੇ ਨਾਲ ਆਓ ਵੱਧਦੇ ਹਾਂ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ, ਅੱਜ 17 ਤਰੀਕ ਹੈ, ਸਤੰਬਰ ਦਾ ਮਹੀਨਾ, 7:05 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਆਓ ਇਸ ਸੋਹਣੀ ਸੋਹਣੀ ਸਵੇਰ ਦਾ ਆਨੰਦ ਮਾਣਦੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਉਸ ਰੱਬ ਦਾ ਉਹ ਟਾਸਰਾ ਲੈ ਕੇ ਕਰਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ। ਰੇਡੀਓ ਹਾਂਜੀ 1674।

ਜੀਓ। ਹਾਂਜੀ, 1674ਵਾਂ ਪ੍ਰੋਗਰਾਮ। ਹਾਂਜੀ ਮੈਲਬਨ, ਉਸ ਰੱਬ ਦਾ ਓਟ ਆਸਰਾ ਲੈ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਅਤੇ ਆਓ ਫਿਰ ਵੱਧਦੇ ਅੱਗੇ। ਕਹਿੰਦੇ ਨੇ ਕਿ ਜਿਹੜਾ ਕਾਰਜ ਉਸ ਦਾ ਓਟ ਆਸਰਾ ਲੈ ਕੇ ਆਪਾਂ ਕਰਦੇ ਹਾਂ, ਉਹ ਫਿਰ ਆਪ ਅੰਗ ਸੰਗ ਸਹਾਈ ਰਹਿੰਦਾ। ਅਤੇ ਆਓ ਫਿਰ ਉਸੇ ਨੂੰ ਹਜ਼ਰ ਨਾਜ਼ਰ ਜਾਣਦੇ ਹਾਂ, ਅੰਗ ਸੰਗ ਸਹਾਈ ਜਾਣਦੇ ਹਾਂ, ਉਹਦਾ ਓਟ ਆਸਰਾ ਲੈ ਕੇ ਵੱਧਦੇ ਹਾਂ ਅੱਗੇ। ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਅਤੇ ਉਸ ਰੱਬ ਦਾ ਕਰ ਰਹੇ ਹੋਊਗੇ ਸ਼ੁਕਰਾਨਾ ਇਹਨਾਂ ਕੁਦਰਤੀਆਂ ਮਿਲੀਆਂ ਢੇਰ ਨਿਆਮਤਾਂ ਦੇ ਲਈ। ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਚੜ੍ਹਦੀ ਕਲਾ ਬਣੀ ਰਹੇ, ਇਸੇ ਅਰਦਾਸ ਦੇ ਨਾਲ ਉਹ ਵੱਧਦੇ ਹਾਂ ਅੱਗੇ। ਕੋਈ ਅੜੇ ਫੜੇ ਤੁਹਾਡੇ ਕੰਮ ਕੋ ਮਨ ਦੇ ਉੱਤੇ ਐਵੇਂ ਬੇਲੋੜਾ ਬੋਝ, ਉਹ ਸਾਰਾ ਕੁਛ ਆਪਾਂ ਇੱਕ ਪਾਸੇ ਰੱਖਦੇ ਹਾਂ, ਕਿਉਂਕਿ ਇਹ ਬੋਝ ਉਹ ਵਾਕਈ ਬੇਲੋੜਾ ਹੁੰਦਾ। ਇਹ ਸਾਨੂੰ ਸਮਾਂ ਅੱਗੇ ਬੀਤਣ ਦੇ ਉੱਤੇ ਪਤਾ ਲੱਗ ਜਾਂਦਾ। ਕੁਛ ਤੁਹਾਡੇ ਮੈਸੇਜ ਪੜ੍ਹਦੇ ਹਾਂ, ਕੁਛ ਸੁੱਖ ਸੁਨੇਹੇ। ਮੌਸਮ 'ਤੇ ਝਾਤੀ ਮਾਰਾਂਗੇ ਅਤੇ ਫਿਰ ਨਾਲ ਜਾਣਾਂਗੇ ਆਪਾਂ ਟ੍ਰੈਫਿਕ ਦੇ ਸੂਰਤ ਹਾਲ, ਕਿਉਂਕਿ ਇਸ ਟਾਈਮ ਤੁਸੀਂ ਸੜਕਾਂ 'ਤੇ ਹੋਵੋਗੇ। ਅਤੇ ਬੇਨਤੀ ਇਹ ਆ ਕਿ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ ਭਾਈ, ਕਾਹਲ ਨਾ ਕਰਿਓ, ਕਿਉਂਕਿ ਕਾਹਲ, ਸਿਆਣੇ ਕਹਿੰਦੇ ਨੇ ਕਾਹਲੀ ਅੱਗੇ ਟੋਏ ਅਤੇ ਕਾਹਲੀ ਕਿੱਥੋਂ ਹੋਏ, ਅਤੇ ਕਾਹਲ ਫਿਰ ਸਾਨੂੰ ਜ਼ਿਆਦਾ ਨੁਕਸਾਨ ਕਰਵਾ ਜਾਂਦੀ ਆ। ਅਤੇ ਆਓ ਫਿਰ ਆਪਾਂ ਹੌਲੀ ਹੌਲੀ ਮਚਕੇ ਮਚਕੇ ਅੱਗੇ ਵੱਧਦੇ ਹਾਂ। ਅਤੇ ਸਭ ਤੋਂ ਪਹਿਲਾਂ ਆਪਾਂ ਮੌਸਮ ਬਾਰੇ ਜਾਣ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ 19 ਤੱਕ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, 10 ਦੇ ਆਸ ਪਾਸ ਚਲਾ ਗਿਆ ਅਤੇ ਸੋਹਣੀ ਧੁੱਪ ਵਾਲਾ ਦਿਨ ਦਿਖਾਈ ਦੇ ਰਿਹਾ। ਮੈਲਬਨ ਦੇ ਵਿੱਚ ਸਵੇਰੇ ਸਵੇਰੇ ਬੱਦਲਵਾਈ ਅੱਗੇ ਚੱਲ ਕੇ ਧੁੱਪ ਦੇ ਚਾਂਸ ਨੇ ਪੂਰੇ ਪੂਰੇ, ਅਤੇ 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ ਸਵੇਰੇ ਸਵੇਰੇ ਦੇ ਸਮੇਂ 11 ਅਤੇ ਕੱਲ੍ਹ ਦੇ ਨਾਲੋਂ ਅੱਜ ਕਾਫੀ ਫਰਕ। ਬ੍ਰਿਸਬੇਨ ਦੇ ਵਿੱਚ 15 ਤਾਪਮਾਨ ਅਤੇ 23 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਅੱਜ ਚਾਂਸ ਨੇ। ਇੱਥੇ ਵੀ ਧੁੱਪ ਕਹਿ ਲਓ ਤੁਸੀਂ 60% ਅਤੇ 40% ਬੱਦਲਵਾਈ ਜੀ ਦਿਖਾਈ ਦੇ ਰਹੀ ਹੈ। ਪਰਥ ਦੇ ਵਿੱਚ ਤੇ 100% ਧੁੱਪ ਆ ਅਤੇ ਅੱਜ ਤਾਪਮਾਨ 30 ਦਾ ਅੰਕੜਾ ਟੱਚ ਕਰ ਸਕਦਾ, ਯਾਨੀ ਕਿ ਗਰਮੀ ਮਹਿਸੂਸ ਕਰੋਗੇ ਅੱਜ ਖੂਬ ਸਵੇਰੇ ਸਵੇਰੇ ਦੇ ਸਮੇਂ ਤੋਂ ਹੀ, ਕਿਉਂਕਿ 22 ਤਾਪਮਾਨ ਸਵੇਰੇ ਸਵੇਰੇ ਚਲਾ ਗਿਆ। ਅਤੇ ਰੈਡੀਲੇਟ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਹੀ ਆ, 9 ਤਾਪਮਾਨ ਆ, 5 ਕੁ ਤੁਸੀਂ ਮਹਿਸੂਸ ਕਰ ਰਹੇ ਹੋ, ਯਾਨੀ ਕਿ ਠੰਡਾ ਠੰਡਾ ਜਿਹਾ ਮਹਿਸੂਸ ਕਰ ਰਹੇ ਹੋ, ਅਤੇ 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਪਰ ਧੁੱਪ ਵਾਲਾ ਦਿਨ ਅੱਜ ਹੋ ਨਿਬੜੂਗਾ, ਹਲਕੀ ਗਤੀ ਦੇ ਵਿੱਚ ਹਵਾਵਾਂ ਨਾਲ ਸੋਹਣਾ ਸੋਹਣਾ ਜਿਹਾ ਮੱਠਾ ਮੱਠਾ ਜਿਹਾ ਫੀਲ ਕਰਾਉਣਗੇ। ਹੋਬਾਰਟ ਦੇ ਵਿੱਚ 10 ਤਾਪਮਾਨ ਹੈ, 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਅੱਜ ਇੱਥੇ ਜ਼ਿਆਦਾਤਰ ਬੱਦਲਵਾਈ ਰਹਿਣ ਦੇ ਚਾਂਸ ਨੇ। ਕੈਨਬਰਾ ਦੇ ਵਿੱਚ ਠੰਡ ਆ ਭਾਈ ਸਵੇਰੇ ਸਵੇਰੇ, ਅਤੇ ਕਾਫੀ ਠੰਡ ਹੈ, ਕਰੀਬ ਫਿਰ ਤੋਂ ਵੱਡਾ ਮੋੜਾ ਵੇਖਿਆ ਜਾ ਸਕਦਾ। -2.5 ਡਿਗਰੀ ਤਾਪਮਾਨ ਸ਼ੋ ਹੋ ਰਿਹਾ ਵਾ, ਅਤੇ ਵੈਸੇ ਵੀ 1-1 ਦੇ ਆਸ ਪਾਸ ਉੱਦਾਂ, ਅਤੇ 17 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਅੱਗੇ ਚੱਲ ਕੇ ਓਨਾ ਹੀ ਸੋਹਣਾ ਪਿਆਰਾ ਦਿਨ, ਪਿਆਰੀ ਧੁੱਪ ਅੱਜ ਲੱਗੂਗੀ। ਅਤੇ ਡਾਰਵਿਨ ਦੇ ਵਿੱਚ ਉੱਦਾਂ ਹੀ ਆ, ਯਾਨੀ ਕਿ 35 ਤਾਪਮਾਨ ਅੱਜ ਮੈਕਸੀਮਮ। ਇਸ ਤੋਂ ਬਾਅਦ ਟ੍ਰੈਫਿਕ ਵਾਲੇ ਪਾਸੇ ਨੂੰ ਆਈਏ, ਅਤੇ ਇੱਕ ਵਾਰੀ ਆਪਾਂ ਰੀਫਰੈਸ਼ ਕਰਕੇ ਵੇਖ ਲੈਂਦੇ ਹਾਂ। ਅਤੇ ਰੀਫਰੈਸ਼ ਕੀਤਾ, ਇਹ ਕਹਿੰਦਾ ਕਿ ਚੈਟਸਨ ਦਾ ਇਲਾਕਾ ਮਨੈਸ਼ ਫਰੀਵੇ ਲੇਨਜ਼ ਕਲੋਜ਼ ਨੇ, ਅਤੇ ਸਪੀਡ ਘਟਾ ਕੇ 40 ਦੀ ਕੀਤੀ ਗਈ ਆ। 2 ਲੈਫਟ ਲੇਨ ਨੇ ਕਲੋਜ਼ ਆਊਟਬਾਊਂਡ ਵਾਲੇ ਪਾਸੇ ਨੂੰ ਮਨੈਸ਼ ਫਰੀਵੇ ਦੇ ਉੱਤੇ। ਇਹ ਵਰਗਲ ਰੋਡ ਦੇ ਲਾਗੇ ਹੋਈ ਆ ਸਮੱਸਿਆ ਕੋਈ, ਸੋ ਇਸ ਵਜ੍ਹਾ ਦੇ ਕਰਕੇ

0: ਪ੍ਰੋਬਲਮ ਆ ਰਹੀ ਹੈ, ਕੋਈ ਵਿਅਕਤੀ ਕਹਿੰਦੇ ਨੇ ਕਿ ਇੱਕਦਮ ਉਹਨੂੰ ਸਿਹਤ ਸੰਬੰਧੀ ਸਮੱਸਿਆ ਆ ਗਈ ਹੈ, ਕੋਈ ਮੈਡੀਕਲ ਐਮਰਜੈਂਸੀ ਆ, ਅਤੇ ਇਸ ਵਜ੍ਹਾ ਦੇ ਕਰਕੇ ਇਹ ਸਮੱਸਿਆ ਵਾ ਜਿਹੜੀ ਕਿ ਹਲੇ ਲੰਮੀ ਚੱਲਣ ਦੇ ਚਾਂਸ ਨੇ. ਅਤੇ ਜੇਕਰ ਇਧਰਲੇ ਪਾਸੇ ਨੂੰ ਤੁਸੀਂ ਜਾਣ ਦਾ ਸੋਚ ਰਹੇ ਹੋ, ਸਿਟੀ ਤੋਂ ਪਰੇ ਨੂੰ ਮਨੈਸ਼ ਫਰੀਵੇ 'ਤੇ ਜਾ ਰਹੇ ਹੋ, ਜੈਟਸਨ ਦੇ ਲਾਗੇ ਬੰਨੇ, ਤੁਹਾਨੂੰ ਸਮੱਸਿਆ ਆ ਸਕਦੀ ਹੈ, ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ ਤੁਸੀਂ. ਇੱਧਰ ਬੋਕਸ ਹਿੱਲ ਨੌਰਥ ਈਸਟਰਨ ਫਰੀਵੇ, ਇੱਥੇ ਵੀ ਲੈਫਟ ਲੇਨ ਬਲੋਕ ਪਈ ਹੈ, ਅਤੇ ਟਰਾਮ ਰੋਡ ਬੋਕਸ ਹਿੱਲ ਨੌਰਥ ਦੇ ਉੱਤੇ ਜਿਹੜਾ ਵਾ ਟਰੱਕ ਖਰਾਬ ਹੋਇਆ, ਈਸਟਰਨ ਫਰੀਵੇ ਤੋਂ ਜਦੋਂ ਤੁਸੀਂ ਟਰਾਮ ਰੋਡ ਵੱਲ ਨੂੰ ਬੋਕਸ ਹਿੱਲ ਨੌਰਥ ਵਾਲੇ ਪਾਸੇ ਨੂੰ ਜਾਂਦੇ ਹੋ, ਬੋਕਸ ਹਿੱਲ ਨੌਰਥ ਦੇ ਇਲਾਕੇ ਦੇ ਵਿੱਚ, ਅਤੇ ਇੱਥੇ ਉਹਨਾਂ ਨਹੀਂ ਪਰ ਥੋੜ੍ਹੇ ਥੋੜ੍ਹੇ ਜਿਹੇ ਗੱਡੀਆਂ ਜਿਹੜੀਆਂ ਨੇ ਉਹ ਦੂਰ ਦੂਰ ਤੱਕ ਜ਼ਰੂਰ ਦਿਖਾਈ ਦੇ ਰਹੀਆਂ. ਪੇਸ਼ੈਂਸ ਦੀ ਜ਼ਰੂਰ ਜ਼ਰੂਰਤ ਹੈ. ਅਤੇ ਆਪਾਂ ਹਾਂਜੀ ਬਾਕੀ ਸਭ ਠੀਕ ਠਾਕ ਹੈ ਜੀ, ਘੰਟਾ ਕੁ ਪਹਿਲਾਂ ਦੀਆਂ ਅਪਡੇਟ ਨੇ, ਅਤੇ ਉਹਨੂੰ ਆਪਾਂ ਫਿਰ ਵੀ ਇੱਕ ਪਾਸੇ ਰੱਖ ਸਕਦੇ ਹਾਂ. ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ 044-717-1674 ਦੇ ਉੱਤੇ ਜ਼ਰੂਰ ਤੁਸੀਂ ਭੇਜ ਦਿਓ. ਅਤੇ ਵੈਸੇ ਵੀ ਜੇਕਰ ਸਵੇਰੇ ਸਵੇਰੇ ਦੇ ਸਮੇਂ ਹੋਰ ਕੋਈ ਜਾਣਕਾਰੀ ਤੁਹਾਨੂੰ ਲੱਗਦਾ ਹੋਵੇ ਕਿ ਆਹ ਲੋੜੀਂਦੀ ਆ ਗੱਡੀ ਚਲਾਉਂਦੇ ਸਮੇਂ ਆਹ ਨਹੀਂ ਵੇਖਿਆ ਜਾਂਦਾ, ਟ੍ਰੈਫਿਕ ਅਤੇ ਨੈਵੀਗੇਟਰ ਦੇ ਵਿੱਚ ਆਈ ਜਾਂਦੀ ਆ, ਅਤੇ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਇਆ ਕਰੋ. ਨਿੱਕੀ ਨਿੱਕੀ ਫੀਡਬੈਕ ਜ਼ਰੂਰ ਭੇਜਦੇ ਰਹਿਆ ਕਰੋ. ਕਹਾਣੀ ਸੁਣਦੇ ਹੋ ਐਪਲੀਕੇਸ਼ਨ ਦੇ ਉੱਤੇ, ਅਤੇ ਜਿਹੜਾ ਨਵਾਂ ਸੋਚਾ ਪਾ ਲਾਇਆ, ਨਵਾਂ ਚੈਨਲ ਐਡ ਕੀਤਾ, ਉਹਦੇ ਬਾਰੇ ਫੀਡਬੈਕ ਜ਼ਰੂਰ ਦੇ ਦਿਆ ਕਰੋ. ਦਿਵਾਲੀ ਜਾਂ ਫਿਰ ਤਿਉਹਾਰ ਆਉਣ ਵਾਲੇ ਨੇ, ਦੁਸਹਿਰਾ ਆਉਣ ਵਾਲਾ, ਅਤੇ ਉਹਦੇ ਬਾਰੇ ਫੀਡਬੈਕ ਜ਼ਰੂਰ ਦੇ ਦਿਆ ਕਰੋ ਵੀ ਹਾਂ ਕੀ ਸਾਡੇ ਸਰੋਤੇ ਚਾਹੁੰਦੇ ਨੇ ਕਿ ਇੱਧਰ ਰੇਡੀਓ ਦੇ ਜ਼ਰੀਏ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚ ਜਾਣ, ਅਤੇ ਉਹ ਤੁਸੀਂ ਸਾਡੇ ਨਾਲ ਸਾਂਝ ਪਾ ਦਿਆ ਕਰੋ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਪੂਰੀ ਪੂਰੀ. ਅਤੇ ਆਪਾਂ ਇੱਧਰ ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ. ਹਾਲ ਰੋਡ M4 ਮੋਟਰਵੇ, ਜਿੱਦਾਂ ਹੀ ਤੁਸੀਂ ਚਰਚ ਸਟਰੀਟ 'ਤੇ ਪਹੁੰਚਦੇ ਹੋ, ਅਤੇ ਇੱਕ ਟਰੱਕ ਖਰਾਬ ਹੋਇਆ, ਈਸਟ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਆ. ਹੌਸਲੀ ਪਾਰਕ M7 ਮੋਟਰਵੇ, ਹੌਸਲੀ ਡਰਾਈਵ ਦੇ ਉੱਤੇ ਇੱਕ ਬੀ ਡਬਲ ਜਿਹੜਾ ਉਹ ਖਰਾਬ ਹੋ ਗਿਆ ਜੀ, ਅਤੇ ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਇਹਦੀ ਵਜ੍ਹਾ ਦੇ ਕਰਕੇ. ਇਸ ਦੇ ਨਾਲ ਨਾਲ ਮਾਊਂਟ ਕੋਲਾਹਾ M1 ਪੈਸਿਫਿਕ ਮੋਟਰਵੇ, ਜਿੱਦਾਂ ਹੀ ਤੁਸੀਂ ਕੂਰਿੰਗਾਈ ਚੇਜ਼ ਰੋਡ ਦੇ ਉੱਤੇ ਜਾਂਦੇ ਹੋ, ਅਤੇ ਇੱਥੇ ਵੀ ਇੱਕ ਟਰੱਕ ਖਰਾਬ ਹੋਇਆ, ਅਤੇ ਹੁਣ ਸਰਦਾਰ ਜੀ ਦੱਸਣਗੇ ਵੀ ਟਰੱਕ ਇੰਨੇ ਖਰਾਬ ਕਿਉਂ ਹੁੰਦੇ ਆ ਯਾਰ, ਬਹੁਤੇ ਤਾਂ ਸਿਡਨੀ ਦੇ ਵਿੱਚ ਹੀ ਹੁੰਦੇ ਆ, ਇਹ ਵੀ ਸਮੱਸਿਆ ਵੇਖਣ ਵਾਲੀ ਹੈ. ਅਤੇ ਮਾਨ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰੀ ਟੀਮ ਦੇ ਲਈ, ਡੀਨ ਸਾਈਡ ਤੋਂ ਕਹਿੰਦੇ ਨੇ ਕਿ ਹੈਪੀ ਬਰਥਡੇ ਟੂ ਯੂ ਲਾਲ ਜੀ. ਅੱਛਾ ਲਾਲ ਜੀ ਦਾ ਬਰਥਡੇ ਆ, ਵਾਹ ਜੀ ਵਾਹ, ਕਿਆ ਬਾਤਾਂ. ਮੈਂ ਵੀ ਆਖਾਂ ਵੀ ਅੱਜ ਦਿਨ ਚਿੱਟਾ ਚਿੱਟਾ ਜਿਹਾ ਚੜ੍ਹਿਆ, ਬੜਾ ਸੋਹਣਾ ਸੋਹਣਾ ਜਿਹਾ ਚੜ੍ਹਿਆ, ਅਤੇ ਇਹਦਾ ਮਤਲਬ ਫਿਰ ਇਹ ਹੋਇਆ ਵੀ ਲਾਲ ਜੀ ਦਾ ਜਨਮਦਿਨ ਆ, ਅਤੇ ਅੱਜ ਦਿਨ ਚੜ੍ਹਿਆ, ਖੁਸ਼ੀਆਂ ਭਰਿਆ. ਬਹੁਤ ਬਹੁਤ ਮੁਬਾਰਕਾਂ ਲਾਲ ਜੀ. ਚਲੋ ਲਾਲ ਜੀ, ਤੁਹਾਡਾ ਇੰਤਜ਼ਾਰ ਰਹੂਗਾ ਜਦੋਂ ਤੁਸੀਂ ਕਾਲ ਕਰੋਗੇ, ਅਤੇ ਬਾਕੀ ਗੱਲਾਂ ਬਾਤਾਂ ਫਿਰ ਕਰਾਂਗੇ. ਪਰ ਧੰਨਵਾਦ ਮਾਨ ਸਾਹਿਬ ਤੁਹਾਡਾ, ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ, ਬਹੁਤ ਮਿਹਰਬਾਨੀ. ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅੱਜ 16 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ, ਸੋ ਇਹਦਾ ਮਤਲਬ ਕਿ ਅੱਛਾ ਮੈਂ ਮਾਫੀ ਚਾਹੁੰਦਾ, ਇਹ ਰੀਫਰੈਸ਼ ਨਹੀਂ ਹੋਇਆ ਅਤੇ ਬਹੁਤ ਪੁਰਾਣਾ ਮੈਸੇਜ ਪੜ੍ਹ ਬੈਠਾ, ਬੜਾ ਇਹਨੂੰ ਮਿਟਾ ਦਿਓ. ਅਤੇ ਆਪਾਂ ਚੱਲਦੇ ਹਾਂ ਥੋੜ੍ਹਾ ਜਿਹਾ ਅੱਗੇ. ਅੱਜ ਸੰਗਰਾਂਦ ਦਾ ਦਿਹਾੜਾ ਹੈ ਭਾਈ, ਸਾਰਿਆਂ ਨੂੰ ਸੰਗਰਾਂਦ ਦੀਆਂ ਬਹੁਤ ਬਹੁਤ ਵਧਾਈਆਂ. 1 ਅੱਸੂ, ਅਤੇ ਇਹਦਾ ਮਤਲਬ ਕਿ ਲਾਲ ਜੀ ਫਿਰ 1 ਅੱਸੂ ਨੂੰ ਜੰਮੇ ਸੀ. ਹੁਣ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਯਾਦ ਰੱਖਣਾ ਸੌਖਾ ਹੋਜੂਗਾ. 17 ਜਿਹੜੀ ਆ ਉਹ ਸਤੰਬਰ ਅੱਜ, ਅਤੇ 1 ਅੱਸੂ ਦਾ ਦਿਨ, ਅਤੇ ਬਹੁਤ ਬਹੁਤ ਵਧਾਈਆਂ ਵੀ ਦੇਸੀ ਮਹੀਨਾ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ. ਅਤੇ ਆਓ ਇਸ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਆਪਣੇ ਪਰਿਵਾਰਾਂ ਦੇ ਲਈ, ਇੱਕ ਦੂਸਰੇ ਦੇ ਲਈ ਅਰਦਾਸ ਕਰਦੇ ਹਾਂ ਕਿ ਸਾਰੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ, ਸਾਰੇ ਘਰਾਂ ਦੇ ਵਿੱਚ ਸਾਰੇ ਜਣੇ ਖੁਸ਼ੀ ਖੁਸ਼ੀ ਸੁਖੀ ਸ਼ਾਂਤੀ ਵੱਸਣ, ਅਤੇ ਇੱਕ ਦੂਸਰੇ ਦੇ ਪਾਸਿਓਂ ਐਂ ਠੰਡੀਆਂ ਠੰਡੀਆਂ ਹਵਾਵਾਂ ਆਉਣ. ਆਸ ਪਾਸ ਸਾਡੇ ਸਾਰੇ ਹੱਸਦੇ ਖਿੜੇ ਚਿਹਰੇ ਆਪਾਂ ਵੇਖੀਏ, ਅਤੇ ਆਪ ਨੂੰ ਵੀ ਵਧੀਆ ਲੱਗਦਾ, ਸੋਹਣਾ ਸੋਹਣਾ ਲੱਗਦਾ. ਅਤੇ ਇੱਦਾਂ ਦਾ ਇੱਕ ਸਮਾਜ, ਇੱਦਾਂ ਦਾ ਆਸ ਪਾਸ ਜੇ ਸਾਨੂੰ ਦਿਖੇ ਤਾਂ ਕਿਆ ਬਾਤਾਂ, ਫਿਰ ਨਜ਼ਾਰਾ ਆ ਜਾਵੇ. ਅੱਜ 17 ਤਰੀਕ ਹੈ, ਅਤੇ ਅੱਜ ਏ ਕਲਾਸ ਬਿਲਡਿੰਗ ਮਟੀਰੀਅਲ ਵਾਲਿਆਂ ਦੀ ਓਪਨਿੰਗ ਵੀ ਆ, ਅਤੇ ਜੇ ਤੁਸੀਂ ਜਾ ਕੇ ਵੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇੱਕ ਵਾਰੀ ਗੇੜਾ ਮਾਰ ਕੇ ਆਇਓ, ਕੀ ਤੁਹਾਡੇ ਲਈ ਉੱਥੇ ਕੰਮ ਕਰਦਾ ਹੋ ਸਕਦਾ, ਅਤੇ ਅੱਜ ਦੇ ਦਿਨ 'ਤੇ ਸਪੈਸ਼ਲ ਡੀਲਾਂ ਵੀ ਤੁਹਾਨੂੰ ਮਿਲ ਸਕਦੀਆਂ ਨੇ, ਅਤੇ ਇੱਕ ਵਾਰੀ ਜ਼ਰੂਰ ਤੁਸੀਂ ਗੇੜਾ ਮਾਰ ਲਿਓ ਇੱਥੇ ਰੈਵਨ ਹਾਲ ਦੇ ਵਿੱਚ. ਜਦੋਂ ਤੁਸੀਂ ਕੈਰੋਲਾਈਨ ਸਪ੍ਰਿੰਗ ਟ੍ਰੇਨ ਸਟੇਸ਼ਨ ਵੱਲ ਨੂੰ ਜਾਂਦੇ ਹੋ ਤਾਂ ਬਿਲਕੁਲ ਉਹਦੇ ਬਿਲਕੁਲ ਨਾਲ ਵਾਕਿੰਗ ਦੇ ਉੱਤੇ। ਸੰਦੀਪ ਰੱਖੜਾ ਜੀ ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਡਰਾਈਵ ਧਿਆਨ ਨਾ ਕਰਿਓ ਲਵਜੋਤ ਧੁਨਾ ਜੀ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਨ ਜੀ ਕਹਿੰਦੇ ਨੇ ਕਿ ਮੇਕਿੰਗ ਅਨਦਰ ਮੋਰਨਿੰਗ ਬਿਊਟੀਫੁਲ ਹਮੇਸ਼ਾ ਦੀ ਤਰ੍ਹਾਂ, ਸ਼ਬਦ ਬਹੁਤ ਵਧੀਆ ਲੱਗਾ। ਗੁਰਜੀਤ ਕੌਰ ਜੀ ਧੰਨਵਾਦ, ਬਹੁਤ ਮਿਹਰਬਾਨੀ। ਅਤੇ ਗੁਰਿੰਦਰ ਖਿੰਨਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਬਹੁਤ ਪਿਆਰ ਐਂਬਰ ਗੁਰਬਾਜ ਅਤੇ ਤਾਜਵੀਰ ਦੇ ਵੱਲੋਂ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਪਰਿਵਾਰ ਦੇ ਵਿੱਚ ਖੁਸ਼ੀਆਂ ਰੱਬ ਲੈ ਕੇ ਆਵੇ। ਅਤੇ ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਰੁਪਿੰਦਰ ਸਿੰਘ ਜੀ ਕ੍ਰੇਗੀਬੰਦ ਤੋਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅਤੇ ਇੱਧਰ ਰਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਡਾਰੀ ਪਰਿਵਾਰ ਦੇ ਵੱਲੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਸਿਮਰਨ ਜੀ ਕਹਿੰਦੇ ਕਿ ਸਾਰੇ ਰੇਡੀਓ ਪਰਿਵਾਰ ਨੂੰ। ਅੱਛਾ, ਠੰਡ ਲੱਗ ਰਹੀ ਹੈ ਤੁਹਾਨੂੰ, ਓਕੇ ਹੋਣੀ ਆ ਫਿਰ ਤੁਸੀਂ ਕਹਿ ਰਹੇ ਹੋ। ਅਤੇ ਆਰ ਕੇ ਹੈਰੀ ਜੀ ਬੜੇ ਲੰਮੇ ਸਮੇਂ ਬਾਅਦ ਕਹਿੰਦੇ ਨੇ ਕਿ ਬੈਲਟ ਦੇ ਵਿੱਚ ਅੱਜ ਪੂਰੀ ਲੋਹੜੀ ਵਾਲੀ ਠੰਡ ਆ, ਅਤੇ ਮਾਣੋ ਫਿਰ ਆਨੰਦ ਵੀ ਲੋਹੜੀ ਵਾਲੀ ਤਾਂ ਫਿਰ ਕਾਫੀ ਠੰਡ ਹੁੰਦੀ ਹੈ ਹੈਰੀ ਜੀ। ਗੁਰਨਿਸ਼ਾਨ ਜੀ ਕਹਿੰਦੇ ਕਿ ਬਹੁਤ ਪਿਆਰਾ ਸ਼ਬਦ ਕੀਰਤਨ ਸੀ, ਧੰਨਵਾਦ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸੰਗਰਾਂਦ ਦਾ ਦਿਹਾੜਾ ਅਤੇ ਸਭ ਉੱਤੇ ਸੋਹਣਾ ਸੋਹਣਾ ਦਿਨ ਚੜ੍ਹੇ, ਸੋਹਣਾ ਸੋਹਣਾ ਮਹੀਨਾ ਚੜ੍ਹਾਵੇ, ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਪ੍ਰਿਆ ਜੀ, ਅਮਨ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਸਤਿ ਸ਼੍ਰੀ ਅਕਾਲ। ਹਰਚੰਦ ਸਿੰਘ ਢਿੱਲੋਂ ਜੀ ਵੱਲੋਂ ਆ ਚੁੱਕੀ ਆ, ਅਤੇ ਸੰਜੂ ਗੋਗੀ ਅਤੇ ਲੱਕੀ ਸ਼ੈਪਟਨ ਤੋਂ ਹਰ ਰੋਜ਼ ਦੀ ਤਰ੍ਹਾਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੰਮ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਪਰਲਿਆ, ਹੱਥ ਰੱਖੇ ਅਤੇ ਵਧੀਆ ਵਧੀਆ ਦਿਨ ਗੁਜ਼ਰੇ, ਸ਼ੁਭ ਸਵੇਰ। ਅਤੇ ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਪਿਆਰਾ ਜਿਹਾ ਮੈਸੇਜ ਅੱਜ ਦਾ ਵਿਚਾਰ ਭੇਜਦੇ ਨੇ। ਵਿਚਾਰ ਅੱਜ ਦਾ ਇਹ ਆ ਕਿ ਆਪਣਾ ਸਾਰਾ ਜ਼ੋਰ ਦੂਜਿਆਂ ਨੂੰ ਸੁਧਾਰਨ ਦੇ ਵਿੱਚ ਨਹੀਂ, ਸਗੋਂ ਆਪਣੇ ਆਪ ਨੂੰ ਸੁਧਾਰ ਕਰਨ ਦੇ ਲਈ ਲਾਵੋ। ਇਹ ਤੋਂ ਬਿਹਤਰ ਵਿਚਾਰ ਨਹੀਂ ਹੋ ਸਕਦਾ ਭਾਈ। ਆਪਣੇ ਆਪ ਦੇ ਉੱਤੇ ਧਿਆਨ ਦੇਈਏ ਆਪਾਂ, ਅਤੇ ਆਪਣੇ ਆਪ ਦੇ ਉੱਤੇ ਧਿਆਨ ਦਿੰਦਿਆਂ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ 'ਚ ਹੀ ਧਿਆਨ ਦੇਵਾਂਗੇ, ਹੁਣ ਗੱਲਾਂ ਬਾਤਾਂ ਕਰਦੇ ਹਾਂ, ਔਖਾ ਹੋ ਜਾਣਾ ਧਿਆਨ ਦੇਣਾ। ਅਤੇ ਆ ਕੇ ਆਪਾਂ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ, ਇੱਕ ਨਿੱਕੀ ਜਿਹੀ ਬ੍ਰੇਕ।
1: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
7: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ, ਕਾਲ 1300-1516-16, quicksignage.com.au।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ।
7: ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰ ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਅਤੇ ਜੇਕਰ ਚੜ੍ਹਦੀ ਕਲਾ 'ਚ ਤਾਂ ਫਿਰ ਚਿਹਰੇ 'ਤੇ ਖੁਸ਼ੀ ਹੋਊਗੀ, ਮੁਸਕਰਾਹਟ ਹੋਊਗੀ, ਸ਼ੁਕਰਾਨਾ ਹੋਊਗਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ, ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਅਤੇ ਹੌਲੀ ਹੌਲੀ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਕੱਲ੍ਹ ਨੂੰ ਕਿਤੇ ਰੇਡੀਓ ਨਹੀਂ ਵੀ ਸੁਣ ਰਹੇ ਹੋਵਾਂਗੇ, ਅਤੇ ਇਹ ਸਾਡੀ ਜ਼ਿੰਦਗੀ ਦੀ ਰੂਟੀਨ ਬਣ ਜਾਵੇ। ਬਾਹਰ ਅੰਦਰ ਵੀ ਕਿਤੇ ਆਪਾਂ ਹੋਵਾਂਗੇ ਅਤੇ ਆਪਣੇ ਆਪ ਹੀ ਸਵੇਰੇ ਸਵੇਰੇ ਦੇ ਸਮੇਂ ਚਿਹਰੇ 'ਤੇ ਖੁਸ਼ੀ ਆਵੇ, ਉਸ ਰੱਬ ਦਾ ਸ਼ੁਕਰਾਨਾ ਆਵੇ, ਅਤੇ ਫਿਰ ਆਪਣੇ ਆਪ ਹੀ ਤੁਹਾਨੂੰ ਮੁਸ਼ਕਲਾਂ ਆਸਾਨ ਜਿਹੀਆਂ ਲੱਗਣ ਲੱਗ ਪੈਂਦੀਆਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ,

19 ਸਾਲ ਪਹਿਲਾਂ ਦੀ ਗੱਲ ਹੈ। ਸੁਖਜੀਤ ਆਪਣਾ ਸੂਟਕੇਸ ਲੈ ਕੇ 에ਅਰਪੋਰਟ ਤੋਂ ਬਾਹਰ ਆ ਰਹੀ, ਪੂਰਾ ਭਰਿਆ ਵੀ ਨਹੀਂ। ਇੱਦਾਂ ਲੱਗਦਾ ਸੀ ਜਿੱਦਾਂ ਬਹੁਤਾ ਕੁਛ ਪਾਉਣ ਨੂੰ ਵਿੱਚ ਹੈ ਵੀ ਨਹੀਂ ਸੀ, ਪਰ ਸੁਪਨੇ ਬਹੁਤ ਸਾਰੇ। ਇਸ ਤੋਂ ਇਲਾਵਾ ਵਿੱਚ ਕੁਛ ਕੱਪੜੇ, ਕੁਛ ਹੋਰ ਜ਼ਰੂਰੀ ਸਮਾਨ, ਬਾਬਾ ਜੀ ਦੀ ਫੋਟੋ। ਪਰ ਉਹਦੀਆਂ ਅੱਖਾਂ ਖਾਲੀ ਨਹੀਂ ਸੀ, ਟੈਚੀ ਭਾਵੇਂ ਅੱਧ ਪਚੱਧਾ, ਪਰ ਅੱਖਾਂ ਦੇ ਵਿੱਚ ਢੇਰ ਸਾਰੇ ਸੁਪਨੇ, ਆਪਣੀ ਮਿੱਟੀ, ਆਪਣੇ ਲੋਕ, ਆਪਣਾ ਘਰ, ਉਹ ਸਭ ਕੁਛ ਪਿੱਛੇ ਛੱਡ ਕੇ ਆਸਟ੍ਰੇਲੀਆ ਪਹੁੰਚ ਗਈ ਸੀ। ਇੱਕ ਨਵੇਂ ਦੇਸ਼, ਇੱਕ ਨਵੀਂ ਧਰਤੀ ਉੱਤੇ, ਜਿੱਥੇ ਲੋਕ ਵੀ ਨਵੇਂ ਸੀ, ਭਾਸ਼ਾ ਵੀ ਨਵੀਂ, ਚਿਹਰੇ ਨਵੇਂ, ਸਭ ਕੁਛ ਨਵਾਂ ਨਵਾਂ, ਸਾਫ਼ ਸਾਫ਼, ਇੱਦਾਂ ਲੱਗਦਾ ਜਿੱਦਾਂ ਕੁਦਰਤ ਨੇ ਆਪ ਫੜ ਕੇ ਧੋਤਾ ਹੋਵੇ। ਕਿਸੇ ਪਾਸੇ ਕੋਈ ਗੰਦਗੀ ਨਹੀਂ। ਸਭ ਤੋਂ ਵੱਡੀ ਗੱਲ, ਕੋਈ ਵੀ ਨਹੀਂ ਸੀ ਜਾਣਦਾ ਉਹਨੂੰ। ਜਹਾਜ਼ ਦੇ ਵਿੱਚੋਂ ਉਤਰੇ ਤਾਂ ਇੱਕ ਪਲ ਦੇ ਲਈ ਉਹਨੇ ਚਾਰ ਚੁਫੇਰੇ ਵੇਖਿਆ, ਜਿੱਦਾਂ ਉਹ ਅਣਜਾਣ ਰਸਤਿਆਂ ਦੇ ਵਿੱਚੋਂ ਆਪਣਾ ਰਾਹ ਲੱਭ ਰਹੀ ਹੋਵੇ, ਜਿੱਦਾਂ ਉਹ ਆਪਣੇ ਧੁੰਦਲੇ ਜਿਹੇ ਭਵਿੱਖ ਦੇ ਵਿੱਚੋਂ ਕੁਛ ਨਾ ਕੁਛ ਵੇਖਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਮਨ ਦੇ ਵਿੱਚ ਸਿਰਫ ਇੱਕ ਸਵਾਲ ਸੀ, ਕੀ ਮੈਂ ਸਰਵਾਈਵ ਕਰ ਲੂੰਗੀ, ਕੀ ਮੈਂ ਇਕੱਲੀ ਇੱਥੇ ਰਹਿ ਲੂੰਗੀ, ਕੀ ਮੈਂ ਇਹਨਾਂ ਲੋਕਾਂ ਦੀ ਭਾਸ਼ਾ ਬੋਲ ਪਾਊਂਗੀ, ਕੀ ਮੈਂ ਸਾਰਾ ਕੁਛ ਕਰ ਸਕੂੰਗੀ। ਸੱਚ ਪੁੱਛਾਂ ਤਾਂ ਉਦੋਂ ਕੁਛ ਨਹੀਂ ਸੀ ਪਤਾ। ਉਦੋਂ ਸਿਰਫ ਇੰਨਾ ਪਤਾ ਸੀ ਕਿ ਉਹ ਇਕੱਲੀ ਨਹੀਂ ਆਈ, ਜਹਾਜ਼ ਦੇ ਵਿੱਚ 3 ਸਾਥੀ ਮਿਲੇ ਸੀ ਉਹਨੂੰ। ਪਹਿਲਾ ਸਾਥੀ ਬੋਲਿਆ, ਤੂੰ ਕੋਈ ਡਰਦੀ ਹੈ, ਤੂੰ ਆਪਣੇ ਆਪ ਦੇ ਉੱਤੇ ਯਕੀਨ ਕਿਉਂ ਨਹੀਂ ਰੱਖਦੀ, ਤੇਰੇ ਅੰਦਰ ਤਾਂ ਬੜੀ ਤਾਕਤ ਆ, ਤੈਨੂੰ ਹਲੇ ਤੱਕ ਅੰਦਾਜ਼ਾ ਹੀ ਨਹੀਂ ਆ ਤੇਰੇ ਅੰਦਰ ਕੀ ਆ, ਤੈਨੂੰ ਪਤਾ ਹੀ ਨਹੀਂ ਆ, ਤੈਨੂੰ ਆਪਣੇ ਆਪ ਦਾ ਖੁਦ ਦਾ ਹੀ ਨਹੀਂ ਪਤਾ, ਐਵੇਂ ਕਿਉਂ ਮੰਡ ਲਾਉਂਦੀ ਹੈ। ਪਹਿਲੇ ਸਾਥੀ ਦਾ ਨਾਂ ਸੀ ਆਤਮ ਵਿਸ਼ਵਾਸ। ਥੋੜ੍ਹਾ ਜਿਹਾ ਆਪਣੇ ਆਪ ਦੇ ਉੱਤੇ ਭਰੋਸਾ ਬਣਿਆ। ਉਧਰੋਂ ਦੂਜੇ ਸਾਥੀ ਨੇ ਆਵਾਜ਼ ਮਾਰੀ, ਕੀ ਗੱਲ, ਕੀ ਸੋਚੀ ਜਾਂਦੀ ਹੈ, ਮੈਂ ਆਸਾਨ ਰਸਤੇ ਦਾ ਵਾਅਦਾ ਨਹੀਂ ਕਰਦਾ, ਮੈਂ ਨਹੀਂ ਕਹਿੰਦਾ ਕਿ ਇੱਥੇ ਸਫ਼ਰ ਬੜਾ ਆਸਾਨ ਰਹਿਣਾ, ਪਰ ਜੇ ਤੂੰ ਹਰ ਰੋਜ਼ ਮਿਹਨਤ ਕਰਦੀ ਰਹੇਂਗੀ ਨਾ ਤਾਂ ਇੱਕ ਦਿਨ ਤੂੰ ਜ਼ਰੂਰ ਆਪਣੀ ਮੰਜ਼ਿਲ ਦੇ ਦਰਵਾਜ਼ੇ 'ਤੇ ਖੜ੍ਹੀ ਹੋਵੇਂਗੀ। ਦੂਸਰੇ ਸਾਥੀ ਦਾ ਨਾਂ ਸੀ ਮਿਹਨਤ, ਅਤੇ ਤੀਸਰੇ ਸਾਥੀ ਨੇ ਕੁਛ ਨਹੀਂ ਕਿਹਾ, ਬਸ ਉਹਦਾ ਹੱਥ ਫੜ ਲਿਆ, ਕਿਉਂਕਿ ਉਹ ਜਾਣਦਾ ਸੀ ਕਿ ਇਸ ਸਫ਼ਰ ਦੇ ਵਿੱਚ ਇੱਦਾਂ ਦੇ ਦਿਨ ਵੀ ਆਉਣਗੇ ਜਦੋਂ ਇਹ ਕੁੜੀ ਡਿੱਗੇਗੀ, ਹਾਰੇਗੀ, ਰੋਏਗੀ। ਇਸ ਕਰਕੇ ਸਿਰਫ ਉਹਨੇ ਇੰਨਾ ਹੀ ਕਿਹਾ, ਤੂੰ ਉਸ ਦਿਨ ਮੇਰਾ ਹੱਥ ਨਾ ਛੱਡੀ ਜਿਸ ਦਿਨ ਤੈਨੂੰ ਲੱਗੂਗਾ ਮੈਂ ਡਿੱਗ ਪਈ, ਮੈਂ ਹਾਰ ਗਈ, ਮੇਰਾ ਕੋਈ ਨਹੀਂ, ਆ ਵੇਖ ਮੇਰਾ ਹੱਥ। ਉਸ ਦਿਨ ਮੇਰਾ ਹੱਥ ਫੜ ਲਈ, ਉਹਦਾ ਨਾਂ ਸੀ ਹੌਸਲਾ। ਜ਼ਿੰਦਗੀ ਕਦੇ ਵੀ ਸਿੱਧੀ ਲਕੀਰ ਵਾਂਗੂ ਥੋੜ੍ਹੀ ਚੱਲਦੀ ਹੈ, ਕਦੇ ਰਾਹ ਸੌਖੇ ਹੁੰਦੇ ਨੇ, ਕਦੇ ਪੈਰਾਂ ਹੇਠ ਕੰਡੇ ਆਏ ਹੁੰਦੇ ਨੇ, ਕਦੀ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ ਅਤੇ ਕਈ ਉਹੀ ਦਰਵਾਜ਼ੇ ਬੰਦ ਮਿਲਦੇ ਨੇ। ਬਹੁਤ ਸਾਰੇ ਲੋਕ ਮਿਲੇ, ਬੜੇ ਸਾਰੇ ਆਪਣੇ ਜਿਹੇ ਲੱਗੇ, ਬੜੇ ਸਾਰੇ ਕੋਲ ਰਹਿ ਕੇ ਵੀ ਪਰਾਏ ਜਿਹੇ ਲੱਗੇ। ਕਈ ਵਾਰ ਕਈ ਲੋਕਾਂ ਨੇ ਕਿਹਾ, ਉਹ ਇਹ ਨਹੀਂ ਹੋਣਾ ਤੇਰੇ ਤੋਂ, ਆਹ ਨੌਕਰੀ ਨਹੀਂ ਤੇਰੇ ਕੋਲ ਕੀਤੀ ਜਾਣੀ, ਤੜਕੇ ਕਿੱਥੇ ਉੱਠਿਆ ਜਾਣਾ ਤੇਰੇ ਕੋਲ। ਕਈ ਵਾਰ ਉਹਨੇ ਖੁਦ ਵੀ ਸੋਚਿਆ, ਹਾਂ ਸ਼ਾਇਦ ਮੈਂ ਨਹੀਂ ਕਰ ਪਾਊਂਗੀ, ਪਰ ਹਰ ਵਾਰ ਉਹਦੇ 3 ਸਾਥੀ ਉਹਦੇ ਨਾਲ ਖੜ੍ਹੇ ਉਹਨੂੰ ਨਜ਼ਰ ਆਉਂਦੇ। ਆਤਮ ਵਿਸ਼ਵਾਸ ਉਹਨੂੰ ਕਹਿੰਦਾ, ਆਪਣੇ ਸਫ਼ਰ ਦੀ ਤੁਲਨਾ ਕਿਸੇ ਹੋਰ ਦੇ ਨਾਲ ਕਿਉਂ ਕਰਦੀ ਹੈ, ਮਿਹਨਤ ਕਹਿੰਦੀ ਬਸ ਇੱਕ ਕਦਮ ਹੋਰ ਹੀ ਤਾਂ ਚੱਲਣਾ, ਅਤੇ ਹੌਸਲਾ ਕਹਿੰਦਾ
ਡਰ ਲੱਗ ਰਿਹਾ ਨਾ, ਉਹ ਲੱਗਣ ਦੇ ਕੀ ਫਰਕ ਪੈਂਦਾ, ਪਰ ਤੂੰ ਕਿਉਂ ਰੁਕਦੀ ਹੈ, ਆ ਵੇਖ ਮੇਰਾ ਹੱਥ। ਅਤੇ ਉਹ ਫਿਰ ਉੱਠ ਕੇ ਤੁਰ ਪੈਂਦੀ। ਕਈ ਵਾਰ ਉਸਨੇ ਆਪਣੇ ਨਾਲਦਿਆਂ ਨੂੰ ਆਪਣੇ ਤੋਂ ਅੱਗੇ ਵੱਧਦੇ ਵੀ ਵੇਖਿਆ। ਉਹਨੂੰ ਇੱਦਾਂ ਮਹਿਸੂਸ ਹੁੰਦਾ, ਮੈਂ ਤਾਂ ਪਿੱਛੇ ਰਹਿ ਗਈ ਹਾਂ। ਪਰ ਫਿਰ ਉਸਨੂੰ ਸਮਝ ਆਈ, ਹਰ ਕਿਸੇ ਦਾ ਆਪਣਾ ਆਪਣਾ ਸਮਾਂ। ਇੱਥੇ ਜ਼ਿੰਦਗੀ ਦੀ ਘੜੀ ਦੇ ਉੱਤੇ ਹਰ ਕਿਸੇ ਦੀ ਘੜੀ ਵੱਖਰਾ ਵੱਖਰਾ ਸਮਾਂ ਦੱਸਦੀ ਹੈ। ਕਿਸੇ ਦਾ ਸਵੇਰਾ ਪਹਿਲਾਂ ਆ ਜਾਂਦਾ, ਕਿਸੇ ਦੀ ਸ਼ਾਮ ਬਾਅਦ ਵਿੱਚ ਪੈਂਦੀ ਹੈ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸੂਰਜ ਚੜੂਗਾ ਨਹੀਂ। ਸੂਰਜ ਸਵੇਰਾ ਚਾਨਣ ਸਾਰਿਆਂ ਦਾ ਸਾਂਝਾ, ਉਹ ਹਰ ਇੱਕ ਦੇ ਲਈ ਚੜ੍ਹਦਾ, ਦੇਰ ਸਵੇਰ ਜ਼ਰੂਰ ਹੋ ਜਾਂਦੀ ਹੈ। ਅਵੇਖ ਅੱਜ 19 ਸਾਲ ਬੀਤ ਗਏ, ਪਤਾ ਹੀ ਨਹੀਂ ਲੱਗਾ 19 ਸਾਲ ਕਿੱਦਾਂ ਬੀਤ ਗਏ। ਇੱਦਾਂ ਲੱਗਦਾ ਜਿੱਦਾਂ ਕੱਲ੍ਹ ਦੀ ਗੱਲ ਹੋਵੇ। 19 ਸਾਲ ਬਾਅਦ ਬੈਠੀ ਅੱਜ ਫਿਰ ਉਹੀ ਗੱਲਾਂ ਸੋਚ ਰਹੀ ਆ ਸੁਖਜੀਤ। ਅੱਜ ਘਰ ਬਾਹਰ ਆ, ਪਰਿਵਾਰ ਆ, ਬੱਚੇ ਨੇ, ਸੋਹਣੀਆਂ ਨੌਕਰੀਆਂ ਨੇ, ਸਾਰਾ ਕੁਛ ਹੋ ਗਿਆ, ਪਤਾ ਹੀ ਨਹੀਂ ਲੱਗਾ। ਅੱਜ ਸੁੱਖ ਦੇ ਨਾਲ ਉਹ ਇੱਕ ਵੱਡੇ ਘਰ ਦੇ ਵਿੱਚ ਸ਼ਿਫਟ ਹੋਣ ਜਾ ਰਹੀ ਹੈ, ਕਿਉਂਕਿ ਉਹਨੇ ਇੱਕ ਸੁਪਨਾ ਇਹ ਵੀ ਵੇਖਿਆ ਸੀ ਕਿ ਮੇਰਾ ਡਬਲ ਸਟੋਰੀ ਘਰ ਹੋਵੇ। ਸ਼ਾਇਦ ਏਅਰਪੋਰਟ ਤੋਂ ਉਤਰ ਕੇ ਪਹਿਲੀ ਵਾਰ ਜਦੋਂ ਉਹ ਘਰ ਜਾਂਦੀ ਸੀ ਤਾਂ ਉਸ ਸਮੇਂ ਉਹਨੇ ਇੱਕ ਘਰ ਵੇਖਿਆ ਸੀ ਇਸੇ ਤਰ੍ਹਾਂ ਦਾ। ਉਦੋਂ ਦਾ ਇਹ ਸੁਪਨਾ ਮਨ ਦੇ ਵਿੱਚ ਪਾਲ ਕੇ ਰੱਖਿਆ। ਅੱਜ ਉਹ ਸਾਰੇ ਪਰਿਵਾਰ ਦੇ ਸਮੇਤ ਉਸ ਘਰ ਦੇ ਵਿੱਚ ਸ਼ਿਫਟ ਹੋਣ ਜਾ ਰਹੀ ਹੈ। ਬਾਕੀ ਸਾਰਾ ਕੁਛ ਟਰੱਕ ਦੇ ਵਿੱਚ ਧਰ ਲਿਆ ਅਤੇ ਹੁਣ ਅਖੀਰ ਦੇ ਵਿੱਚ ਉਸ ਟੈਚੀ ਵੱਲ ਵਹਿੰਦੀ ਆ ਜਿਹੜਾ ਟੈਚੀ ਉਹ ਲੈ ਕੇ ਆਈ ਸੀ। ਸੋਚਦੀ ਆ, ਪਤਾ ਹੀ ਨਹੀਂ ਲੱਗਿਆ, ਪਤਾ ਹੀ ਨਹੀਂ ਲੱਗਿਆ 19 ਸਾਲ ਕਦੋਂ ਬੀਤ ਗਏ ਨੇ। ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਮੈਂ ਉਸ ਕੁੜੀ ਨੂੰ ਯਾਦ ਕਰਦੀ ਹਾਂ। ਉਹ ਮੈਂ ਜਿਹੜੀ ਕਦੇ ਅੱਧ ਪਚੱਦਾ ਜਿਹਾ ਭਰਿਆ ਸੂਟਕੇਸ ਲੈ ਕੇ ਇਸ ਧਰਤੀ ਦੇ ਉੱਤੇ ਉਤਰੀ ਸੀ। ਇਹ ਸੂਟਕੇਸ ਦੇ ਨਾਲ ਮੇਰੀਆਂ ਕਿੰਨੀਆਂ ਯਾਦਾਂ ਜੁੜੀਆਂ ਨੇ, ਕਿਸੇ ਇੱਕ ਘਰ ਥੋੜ੍ਹੀ, ਕਿੰਨੇ ਕਿਰਾਏ ਦੇ ਘਰਾਂ ਦੇ ਵਿੱਚ, ਕਿੰਨੀ ਸ਼ੇਅਰਿੰਗ ਅਕੋਮੋਡੇਸ਼ਨ ਦੇ ਵਿੱਚ ਇਸ ਸੂਟਕੇਸ ਨੇ ਮੇਰਾ ਸਾਥ ਦਿੱਤਾ। ਬੱਚੇ ਕਹਿੰਦੇ ਨੇ, ਮਾਮਾ ਇਹਨੂੰ ਇੱਥੇ ਰਹਿਣ ਦਿਓ, ਇਹਨੂੰ ਕੀ ਕਰਨਾ, ਇਹ ਪੁਰਾਣਾ। ਉਹਨਾਂ ਨੂੰ ਜੇ ਮੈਂ ਦੱਸ ਵੀ ਦੇਵਾਂ ਆਪਣਾ ਸਫ਼ਰ ਤਾਂ ਉਹ ਥੋੜ੍ਹੀ ਸਮਝ ਪਾਉਣਗੇ ਕਿ ਇਸ ਸੂਟਕੇਸ ਨੇ ਇੱਕ ਵਾਰੀ ਟ੍ਰੇਨ ਸਟੇਸ਼ਨ ਦੇ ਉੱਤੇ ਵੀ ਸਿਰਹਾਣੇ ਦਾ ਸਾਥ ਦਿੱਤਾ ਸੀ। ਕਿੰਨੇ ਸੁੱਖ ਦੁੱਖ ਸਾਂਝੇ ਕੀਤੇ ਨੇ ਮੈਂ ਇਸ ਸੂਟਕੇਸ ਦੇ ਨਾਲ। ਕਈ ਵਾਰ ਮੈਨੂੰ ਇੱਦਾਂ ਲੱਗਦਾ ਕਿ ਮੈਂ ਅੱਧਾ ਕੁ ਭਰ ਕੇ ਇਸ ਕਰਕੇ ਲੈ ਕੇ ਆਈ ਸੀ ਕਿਉਂਕਿ ਬਾਕੀ ਮੈਂ ਇਹਦੇ ਵਿੱਚ ਆਪਣੀਆਂ ਯਾਦਾਂ ਭਰ ਸਕਾਂ, ਇਹਦੇ ਨਾਲ ਮੈਂ ਗੱਲਾਂ ਕਰ ਸਕਾਂ। ਖੂਬ ਗੱਲਾਂ ਕੀਤੀਆਂ, ਖੂਬ ਸਾਥ ਦਿੱਤਾ। ਅੱਖਾਂ ਦੇ ਵਿੱਚ ਸੁਪਨੇ ਸੀ, ਦਿਲ ਦੇ ਵਿੱਚ ਡਰ ਸੀ, ਸਾਹਮਣੇ ਇੱਕ ਅਣਜਾਣ ਦੁਨੀਆ ਅਤੇ ਇੱਕ ਸਿਰਫ ਅਟੈਚੀ ਅਤੇ ਮੈਨੂੰ ਆਪਣਾ ਲੱਗਦਾ ਰਿਹਾ। ਕਿੰਨਾ ਲੰਮਾ ਸਫ਼ਰ ਤੈਅ ਕਰ ਆਈ ਹਾਂ ਮੈਂ। ਅੱਜ ਸੋਚਦੀ ਹਾਂ, ਹੈਰਾਨੀ ਹੁੰਦੀ ਆ, ਸਵਾਦ ਆਉਂਦਾ, ਮਜ਼ਾ ਆਉਂਦਾ। ਇੱਕ ਸਾਦਾ ਜਿਹਾ ਜਵਾਬ ਮਿਲਦਾ ਆਪਣੇ ਆਪ ਦੇ ਅੰਦਰੋਂ। ਹਰ ਸੰਘਰਸ਼ ਨੇ ਕੁਛ ਨਾ ਕੁਛ ਸਿਖਾਇਆ ਹੀ ਆ ਜ਼ਿੰਦਗੀ ਦੇ ਵਿੱਚ। ਅਸਲ ਪੜ੍ਹਾਈ ਤਾਂ ਇਹੋ ਹੀ ਹੋਈ ਆ ਜ਼ਿੰਦਗੀ ਦੇ ਵਿੱਚ। ਹਰ ਇਨਸਾਨ ਨੇ ਕਿਸੇ ਨਵੇਂ ਰਾਹ ਵੱਲ ਮੋੜਿਆ ਮੈਨੂੰ। ਉਹ ਜਿਹੜੇ ਮੇਰੇ ਹੌਸਲਾ ਢਾਉਂਦੇ ਰਹੇ ਉਹਨਾਂ ਦਾ ਵੀ ਧੰਨਵਾਦ, ਉਹਨਾਂ ਦਾ ਤਾਂ ਸਗੋਂ ਜ਼ਿਆਦਾ ਧੰਨਵਾਦ। ਹਰ ਕੋਈ ਕਾਮਯਾਬੀ ਨੇ ਆਪਣੇ ਆਪ ਦੇ ਉੱਤੇ ਥੋੜ੍ਹਾ ਹੋਰ ਯਕੀਨ ਦਿਵਾਇਆ ਸੀ ਮੈਨੂੰ ਅਤੇ ਹਰ ਵਾਰ ਡਿੱਗ ਕੇ ਉਸਨੇ ਖੁਦ ਨੂੰ ਮੋੜ ਖੜ੍ਹਾ ਕੀਤਾ। ਉਸ ਦਿਨ ਉਸਨੂੰ ਇੱਕ ਗੱਲ ਸਮਝ ਆ ਗਈ ਸੀ, ਇਹ ਧਰਤੀ, ਇਹ ਉਪਰੀ ਧਰਤੀ ਉਸਨੂੰ ਸਿਰਫ ਜ਼ਿੰਦਗੀ ਬਣਾਉਣ ਦੇ ਲਈ ਨਹੀਂ, ਖੁਦ ਨੂੰ ਬਣਾਉਣ ਦੇ ਲਈ ਮਿਲੀ ਆ।
ਹਾਂ ਖੁਦ ਨੂੰ ਬਣਾਉਣ ਦੇ ਲਈ। ਕੁਛ ਸੁਪਨੇ ਪੂਰੇ ਹੋਏ, ਕੁਛ ਹਲੇ ਅਧੂਰੇ ਨੇ, ਕੁਛ ਬਦਲ ਗਏ ਨੇ, ਕੁਛ ਦਰਵਾਜ਼ੇ ਬੰਦ, ਕੁਛ ਖੁੱਲ੍ਹੇ, ਕੀ ਫਰਕ ਪੈਂਦਾ। ਪਰ ਹੁਣ ਉਸਨੂੰ ਕਿਸੇ ਬੰਦ ਦਰਵਾਜ਼ੇ ਤੋਂ ਡਰ ਥੋੜ੍ਹੀ ਲੱਗਦਾ, ਉਹਨੂੰ ਆਪਣੇ ਆਪ ਦੇ ਉੱਤੇ ਯਕੀਨ ਹੈ। ਉਹ ਹੁਣ ਹਰ ਇੱਕ ਬੰਦ ਦਰਵਾਜ਼ੇ ਨੂੰ ਚੀਰ ਕੇ ਅੰਦਰ ਜਾ ਸਕਦੀ ਹੈ, ਇੰਨਾ ਯਕੀਨ ਬਣ ਗਿਆ ਆਪਣੇ ਆਪ ਦੇ ਉੱਤੇ। ਕਿਉਂਕਿ ਉਸਨੇ ਸਾਫ਼ ਸ਼ਬਦਾਂ ਦੇ ਵਿੱਚ ਆਪਣੇ ਦਿਲ 'ਤੇ ਲਿਖ ਲਿਆ, ਜੇਕਰ ਇੱਕ ਦਰਵਾਜ਼ਾ ਬੰਦ ਹੋਣਾ ਨਾ ਤਾਂ ਸਫ਼ਰ ਦਾ ਅੰਤ ਨਹੀਂ ਹੁੰਦਾ, ਕਈ ਵਾਰ ਉਹ ਇੱਕ ਨਵੇਂ ਰਾਹ ਦੀ ਸ਼ੁਰੂਆਤ ਹੁੰਦੀ ਹੈ। ਮੈਂ ਦੂਜਾ ਦਰਵਾਜ਼ਾ ਖੜਕਾਉਂਗੀ, ਮੈਂ ਤੀਸਰੇ ਦਰਵਾਜ਼ੇ 'ਤੇ ਜਾਊਂਗੀ, ਮੈਂ ਹਿੰਮਤ ਨਹੀਂ ਹਾਰੂੰਗੀ, ਮੈਂ ਆਪਣੇ ਸਫ਼ਰ ਵੱਲ ਦੁਬਾਰਾ ਚੀਰ ਕੇ ਲੰਘ ਜੂੰ। ਅਤੇ ਅੱਜ ਉਹ ਅੱਲੜ ਜੀ ਉਮਰ ਦੀ ਕੁੜੀ ਹੁਣ ਅੱਗੇ ਮਤਾਂ ਦਿੰਦੀ ਹੈ, ਉਹ ਆਪਣੇ ਇਸ ਸਫ਼ਰ ਨੂੰ ਯਾਦ ਕਰਕੇ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕਰਦੀ ਹੈ। ਜੇ ਉਹ ਅੱਜ 19 ਸਾਲ ਦੀ ਪਹਿਲਾਂ ਵਾਲੀ ਆਪਣੇ ਆਪ ਨੂੰ ਕਿਤੇ ਮਿਲ ਸਕਦੀ ਤਾਂ ਸਿਰਫ ਇੰਨਾ ਕਹਿੰਦੀ, ਡਰੀ ਨਾ, ਤੂੰ ਅਜੇ ਨਹੀਂ ਜਾਣਦੀ ਤੇਰੇ ਅੰਦਰ ਕਿੰਨੀ ਤਾਕਤ ਹੈ, ਤੂੰ ਕਈ ਵਾਰ ਡਿੱਗੇਂਗੀ, ਕਈ ਵਾਰ ਰੋਏਂਗੀ, ਕਈ ਵਾਰ ਲੱਗੂਗਾ ਤੂੰ ਹਾਰ ਗਈ, ਪਰ ਹਰ ਵਾਰ ਉੱਠੇਂਗੀ, ਹਰ ਵਾਰ ਇੱਕ ਨਵਾਂ ਕਦਮ ਤੁਰੇਂਗੀ। ਕਿਉਂਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਤੁਹਾਨੂੰ ਮੰਜ਼ਿਲ ਵੱਲ ਲੈ ਕੇ ਜਾਣਾ ਨਹੀਂ ਹੁੰਦਾ, ਅਸਲ ਕਾਮਯਾਬੀ ਇਹ ਆ ਕਿ ਉਸ ਲੰਮੇ ਸਫ਼ਰ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਆਪਣੇ ਆਪ ਦੇ ਵਿੱਚੋਂ ਲੱਭ ਲਓ, ਆਪਣੇ ਅੰਦਰ ਦੇ ਵਿਸ਼ਵਾਸ ਨੂੰ ਲੱਭ ਲਓ, ਆਪਣੇ ਅੰਦਰ ਦੀ ਮਿਹਨਤ ਨੂੰ, ਤਾਕਤ ਨੂੰ ਪਹਿਚਾਣ ਲਓ ਅਤੇ ਡਿੱਗ ਕੇ ਮੁੜ ਉੱਠਣ ਦਾ ਹੌਂਸਲਾ ਆਪਣੇ ਆਪ ਦੇ ਅੰਦਰ ਰੱਖੋ। ਕਿਉਂਕਿ ਕਈ ਵਾਰ ਇਹਨਾਂ ਉੱਬੜ ਖੁੱਬੜ ਅਣਜਾਣ ਰਾਹਾਂ ਦੇ ਉੱਤੇ ਸਾਨੂੰ ਮੰਜ਼ਿਲ ਨਹੀਂ ਮਿਲਦੀ, ਅਸੀਂ ਆਪਣੇ ਆਪ ਨੂੰ ਮਿਲਦੇ ਹਾਂ। ਸਾਰੇ ਉਹ ਪਰਦੇਸੀ ਜਿਹੜੇ ਸ਼ਾਇਦ ਇਸੇ ਸਫ਼ਰ ਦੇ ਵਿੱਚੋਂ ਲੰਘ ਕੇ ਆਏ ਨੇ, ਜਿਨ੍ਹਾਂ ਨੇ ਆਪਣੇ ਆਪ ਦੇ ਵਿੱਚੋਂ ਆਪਣੇ ਆਪ ਨੂੰ ਲੱਭਿਆ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਸ਼ਾਇਦ ਆਪਾਂ ਇਸ ਸਫ਼ਰ ਦੇ ਬਾਰੇ ਜੇਕਰ ਸੋਚਾਂਗੇ ਤਾਂ ਸਾਨੂੰ ਹੌਂਸਲਾ ਮਿਲੂਗਾ, ਸਾਨੂੰ ਆਨੰਦ ਆਊਗਾ, ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਹੋਊਗਾ। ਅਤੇ ਫਿਰ ਇਹ ਜਿਹੜੀਆਂ ਅੱਜ ਪਰੇਸ਼ਾਨੀਆਂ, ਅੱਜ ਜਿਹੜੇ ਮਨ ਦੇ ਉੱਤੇ ਬੋਝ, ਅੱਜ ਜਿਹੜਾ ਆਪਾਂ ਡਾਊਨ ਫੀਲ ਕਰਦੇ ਹਾਂ, ਅਤੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਸ਼ਬਦ ਇਸਤੇਮਾਲ ਕਰਦੇ ਹਾਂ, ਉਸ ਸਭ ਕੁਛ ਦੇ ਦਰਮਿਆਨ ਸਾਡਾ ਇਹ ਸਫ਼ਰ ਸਾਨੂੰ ਹੌਂਸਲਾ ਦਊਗਾ, ਸਾਡੇ ਵੱਲ ਵੀ ਇੱਕ ਹੱਥ ਸਾਨੂੰ ਨਜ਼ਰ ਆਊਗਾ, ਹੌਂਸਲੇ ਦਾ ਹੱਥ। ਇਹ 3 ਸਾਥੀ ਆਪਾਂ ਸਾਰੇ ਹੀ ਨਾਲ ਲੈ ਕੇ ਆਏ ਸਾਂ, ਆਓ ਅੱਜ ਆਪਾਂ ਸਾਰੇ ਖਾਸ ਤੌਰ ਦੇ ਉੱਤੇ ਧੀਆਂ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕਰੋ। ਤੁਸੀਂ ਆਪਣੇ ਆਪ ਨੂੰ ਮਿਲਿਆ, ਆਪਣੇ ਆਪ ਦੇ ਅੰਦਰੋਂ ਆਪਣੇ ਆਪ ਨੂੰ ਲੱਭਿਆ।

ਇਹ ਕਹਾਣੀ ਲਿਖੀ ਸੀ ਸੁਖਪ੍ਰੀਤ ਕੌਰ ਪਵਾਰ ਜੀ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ, ਤੁਹਾਨੂੰ ਆਪਣੀ ਆਪਣੀ ਲੱਗੀ ਹੋਊਗੀ। ਧੰਨਵਾਦ।

0: ਦੀ ਫਲਾਈਟ ਮੈਲਬਰਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ, ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਸੋਨਾ ਚਾਹੀਦਾ
2: ਰੇਡੀਓ। ਹਾਂਜੀ, 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਸੀਂ ਮਾਣ ਰਹੇ ਹੋਗੇ ਆਨੰਦ ਦਾ, ਆਨੰਦ ਪ੍ਰੋਗਰਾਮ ਦਾ। ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅੱਜ ਦੀ ਕਹਾਣੀ ਬੜੀ ਸਿੱਖਿਆਦਾਇਕ ਸੀ ਅਤੇ ਗੀਤ ਅਤੇ ਪਰਮਾਤਮਾ ਸਭ ਦਾ ਭਲਾ ਕਰੇ ਅਤੇ ਵੀਰਵਾਰ ਦੇ ਦਿਨ ਦੀਆਂ ਵਧਾਈਆਂ। ਮਨਿੰਦਰ ਕੌਰ ਰੱਖੜਾ ਜੀ ਕਹਿੰਦੇ ਕਿ ਬਸੰਤ ਲਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਲੋਟ ਆਫ ਵਿਸ਼ਿਜ਼ ਅਤੇ ਹੈਵ ਵੰਡਰਫੁੱਲ ਡੇ। ਅਤੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਾਣੀ ਅੱਜ ਦੀ ਪਸੰਦ ਕਰਦੇ ਨੇ, ਬਹੁਤ ਮਿਹਰਬਾਨੀ। ਇੱਕ ਬੇਨਤੀ ਇੱਕ ਵਾਰੀ ਫਿਰ ਤੋਂ ਕਿ ਟੀਮ ਵੱਲੋਂ ਇੱਕ ਗੁਜ਼ਾਰਿਸ਼ ਆ ਕਿ ਜਿਹੜਾ ਕਹਾਣੀਆਂ ਵਾਲਾ ਸੈਕਸ਼ਨ ਜਿਹੜਾ ਐਪਲੀਕੇਸ਼ਨ ਦੇ ਉੱਤੇ ਅਪਡੇਟ ਕੀਤਾ ਗਿਆ, ਨਵਾਂ ਚੈਨਲ ਅਪਡੇਟ ਕੀਤਾ ਗਿਆ, ਉਹਦੇ ਬਾਰੇ ਆਪਣੀ ਫੀਡਬੈਕ ਜੇਕਰ ਤੁਸੀਂ ਭੇਜ ਦਿਉ ਤਾਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਊਗੀ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਡੀ ਫੀਡਬੈਕ ਜੇਕਰ ਤੁਸੀਂ ਸੁਣ ਰਹੇ ਹੋ ਤਾਂ ਜ਼ਰੂਰ ਦੱਸਿਓ, ਜੇਕਰ ਨਹੀਂ ਸੁਣ ਰਹੇ ਤਾਂ ਇੱਕ ਵਾਰੀ ਜ਼ਰੂਰ ਸੁਣ ਕੇ ਅਤੇ ਦੱਸਿਓ। ਇਹ ਜਿਹੜਾ ਸਾਡਾ ਕਹਾਣੀਆਂ ਵਾਲਾ ਚੈਨਲ ਹੈ, 24 ਘੰਟੇ ਨਿਰੰਤਰ, ਜਿੱਦਾਂ ਤੁਸੀਂ ਮੈਲਬਰਨ ਸਿਡਨੀ ਸੁਣਦੇ ਹੋ, ਗੁਰਬਾਣੀ ਸੁਣਦੇ ਹੋ 24 ਘੰਟੇ, ਉਸੇ ਤਰ੍ਹਾਂ ਦੇ ਨਾਲ ਇਹ ਕਹਾਣੀਆਂ ਵਾਲਾ ਚੈਨਲ ਜਿਹੜਾ ਉਹ 24 ਘੰਟੇ ਲਗਾਤਾਰ ਬੈਕ ਟੂ ਬੈਕ ਤੁਹਾਨੂੰ ਇੱਦਾਂ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ। ਅਤੇ ਜੇਕਰ ਉਹਦੇ ਬਾਰੇ ਤੁਹਾਡੀ ਕੋਈ ਫੀਡਬੈਕ, ਕੋਈ ਰਾਏ, ਕੋਈ ਸੁਧਾਰ ਤਾਂ ਉਹ ਤੁਸੀਂ ਜ਼ਰੂਰ ਪਹੁੰਚਾਇਓ, ਕਿਉਂਕਿ ਹਾਲੇ ਵੀ ਆਪਾਂ ਇਨੀਸ਼ੀਅਲ ਸਟੇਜ ਦੇ ਉੱਤੇ, ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਫੇਰ ਬਦਲ ਕਰਨ ਵਾਲੀਆਂ। ਅਤੇ ਜੇਕਰ ਉਹਦੇ ਦਰਮਿਆਨ ਤੁਹਾਡੇ ਵੱਲੋਂ ਫੀਡਬੈਕ ਆ ਜਾਏ ਤਾਂ ਉਹਦੇ ਹਿਸਾਬ ਦੇ ਨਾਲ ਉਹਦੇ ਵਿੱਚ ਬਦਲਾਅ ਕੀਤੇ ਜਾ ਸਕਦੇ ਨੇ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਵਧੀਆ ਲੱਗੀ, ਅਤੇ ਮਾਨਡ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ, ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਬਹੁਤ ਮਿਹਰਬਾਨੀ। ਅਤੇ ਆਓ ਫਿਰ ਆਪਾਂ ਆਪਣੇ ਅੱਜ ਦੇ ਸਫ਼ਰ ਨੂੰ ਜਾਰੀ ਰੱਖਦੇ ਹਾਂ ਅਤੇ ਥੋੜ੍ਹੀ ਦੇਰ ਦੇ ਵਿੱਚ ਲਾਫਟਰ ਥੈਰੇਪੀ 'ਚ ਮਿਲਦੇ ਹਾਂ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending.
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਰਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
5: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ fireforce.com.au मेरा देश इनक्रेडिबल इंडिया त्रुगनिना विच अपने हर भैन भरा नूं उना दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394 दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਚੁਟਕਲਿਆਂ ਦੀ ਦੁਨੀਆਂ ਦੇ ਵਿੱਚ ਬੁਝਾਰਤਾਂ ਦੀ ਦੁਨੀਆਂ ਦੇ ਵਿੱਚ ਬੱਚਿਆਂ ਦੇ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਦੀ ਦੁਨੀਆਂ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਕੋਈ ਫਰਕ ਨਹੀਂ ਪੈਂਦਾ, ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਲੋੜ ਪਈ ਤਾਂ ਭਾਵੇਂ ਸਾਡੇ 'ਤੇ ਤੁਸੀਂ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ, ਮਕਸਦ ਸਾਡਾ ਸਿਰਫ ਅਤੇ ਸਿਰਫ ਹੱਸਣ ਦੇ ਨਾਲ। ਅਤੇ ਆਓ ਫਿਰ ਆਪਾਂ ਹੱਸਦੇ ਹਾਂ ਅਤੇ ਹੱਸ ਖੇਡ ਕੇ ਅੱਜ ਦੇ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ। ਅਤੇ ਮੇਰੇ ਨਾਲ ਨੇ ਅੱਜ ਕ੍ਰਿਸ਼ਨਾ ਭਾਰਦਵਾਜ।
1: ਹਾ ਹਾ ਹਾ ਹਾ ਹਾ ਹਾ ਹਾ
0: ਚਲੋ ਕੋਈ ਨੀ ਕੋਈ ਬਾਅਦ ਚ ਦੱਸਾਂਗੇ ਕੀ ਹੋ ਗਿਆ ਤੇ ਆਪਾਂ ਚੱਲਦੇ ਹਾਂ ਅੱਜ ਦੇ ਸਫ਼ਰ ਦੇ ਅੱਗੇ ਵੱਧਦੇ ਹਾਂ। ਅੱਜ ਸਭ ਤੋਂ ਪਹਿਲਾਂ ਸਾਡੇ ਨਾਲ ਸ਼੍ਰੇਆ ਆਈ ਸੀ ਵੀ ਅੱਜ ਸਭ ਤੋਂ ਪਹਿਲਾਂ ਸ਼੍ਰੇਆ ਦੀ ਵਾਰੀ ਆ ਅਤੇ ਉਸ ਤੋਂ ਬਾਅਦ ਫਿਰ ਅੱਜ ਤਵਨੀਤ ਹੋਣਾ ਦੀ ਵਾਰੀ ਹੋਊਗੀ, ਉਹਨਾਂ ਨੇ ਛੇਤੀ ਜਾਣਾ। ਅਤੇ ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ?
1: ਹੈਲੋ ਹੈਲੋ ਹੈਲੋ,
0: ਕਮਾਲ ਹੋ ਗਈ ਹੈ ਦੱਸ,
1: ਗੁੱਡ ਮਾਰਨਿੰਗ।
0: ਚਲੋ ਫਿਰ ਨੈਕਸਟ ਅੱਗੇ ਵੱਧਦੇ ਹਾਂ ਅਤੇ ਜਿਹੜਾ ਵੀ ਅਵੇਲੇਬਲ ਆ ਆਪਾਂ ਉੱਧਰ ਨੂੰ ਚੱਲਦੇ ਹਾਂ। ਮੰਨਤ ਫਤਿਹ, ਤੁਸੀਂ ਆਉਂਦੇ ਰਹੋ ਭਾਈ।
1: ਹੈਲੋ ਹੈਲੋ ਹੈਲੋ ਹੈਲੋ,
0: ਇਹ ਸਾਡੇ ਵੱਲੋਂ ਤਾਂ ਨਹੀਂ ਕੋਈ ਸਮੱਸਿਆ ਆ ਰਹੀ?
1: ਹਾਂ ਇਹ ਵੀ ਹੋ ਸਕਦਾ।
0: ਓਕੇ, ਹੋ ਵੀ ਸਕਦੀ ਹੈ। ਹੈਲੋ
1: ਹੈਲੋ, ਨਹੀਂ ਨਹੀਂ ਆ ਗਿਆ।
2: ਸਤਿ ਸ਼੍ਰੀ ਅਕਾਲ ਡੋਰ ਅੰਕਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਦੋਵੇਂ ਅੰਕਲ ਜੀ ਤੇ ਪੁੱਤਰ, ਰੈਡੀ ਰਿਹਾ ਕਰੋ।
2: ਕੀ ਕਰਦੇ ਪਏ?
0: ਹਾਂਜੀ ਅਸੀਂ ਬਸ ਤੁਹਾਡਾ ਵੇਟ ਹੀ ਖੱਜਲ ਹੀ ਹੋਣ ਦੇ ਬਸ,
1: ਖੱਜਲ ਖਾਰੀ ਸਵੇਰੇ
2: ਸਵੇਰੇ। ਸਤਿ ਸ਼੍ਰੀ ਅਕਾਲ ਦੋਨੋਂ ਅੰਕਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਪੁੱਤੂ, ਕਿਵੇਂ ਹੋ? ਠੀਕ ਠਾਕ?
2: ਹਾਂਜੀ ਤੁਸੀਂ ਠੀਕ ਹੋ?
0: ਹਾਂਜੀ ਅਸੀਂ ਬਹੁਤ ਵਧੀਆ ਬਹੁਤ ਵਧੀਆ। ਕੀ ਸੁਣਾਓਗੇ?
2: ਸਟੋਰੀ।
0: ਓਕੇ ਸੁਣਾਓ।
1: ਗੁੱਡ ਗੁੱਡ।
2: ਪੰਛੀ ਤੁਸੀਂ ਕਹਿੰਦਾ ਸੁਣਦੇ, ਮੈਂ ਉੱਡ ਕੇ ਸੁਣਦਾ। ਡੱਡੂ ਤੁਸੀਂ ਕਹਿੰਦਾ ਸੁਣਦੇ, ਮੈਂ ਡੇਡਾ ਹੁੰਦਾ, ਟੇਡਾ ਹੋ ਕੇ ਸੁਣਦਾ।
0: ਟੇਡਾ ਹੋ ਕੇ? ਅੱਛਾ।
2: ਬੱਚਾ ਤੁਸੀਂ ਕਹਿੰਦਾ ਸੁਣਦੇ, ਟਰਨ ਵਾਈਜ਼ ਟਰਨ ਵਾਈਜ਼।
0: ਓਏ ਨਾਈਸ, ਵਾਹ ਨਾਈਸ। ਹੋਰ
2: ਚਮਕੰਦਰ ਕਹਿੰਦਾ ਸੁਣਦਾ,
0: ਚਮਕੰਦਰ ਹਾਂ,
2: ਉਹ ਪੁੱਟਾ ਹੋ ਕੇ ਸੁਣਦਾ,
0: ਮੈਂ ਪੁੱਟਾ ਹੋ ਕੇ ਸੁਣਦਾ। ਓਕੇ ਹੋਰ,
2: ਉੱਲੂ ਕਹਿੰਦਾ ਸੁਣਦਾ, ਮੈਂ ਜਾਗ ਕੇ ਜਾਂਦਾ,
0: ਜਾਗ ਕੇ ਸੁਣਦਾ। ਓਕੇ ਆ ਤੇ ਬੜਾ ਨਾਈਸ ਹੈ। ਅੱਛਾ
2: ਤੁਸੀਂ ਕਹਿੰਦਾ ਸੁਣਦੇ,
0: ਅਸੀਂ ਕਿੱਦਾਂ ਸੁਣਦੇ? ਅਸੀਂ ਕਿੱਦਾਂ ਸੁਣਦੇ? ਅਸੀਂ ਟੇਢੇ ਹੋ ਕੇ,
1: ਡੱਡੂ ਉਹ ਜਿਹੜਾ ਡੱਡੂ ਅੱਖ ਮਾਰ ਕੇ ਚੱਲ ਜਾਂਦਾ, ਅਸੀਂ ਜਾਣਦੇ ਉਹਨੂੰ।
0: ਤੁਸੀਂ ਦੱਸੋ, ਤੁਸੀਂ ਦੱਸੋ ਕੁੱਤਾ ਕਿਵੇਂ ਸੌਂਦੇ? ਕੁੱਤਾ ਤੁਸੀਂ ਕਿਵੇਂ ਸੌਂਦੇ? ਚਲੋ ਅੱਜ ਦੀ ਬੁਝਾਰਤ ਹੈ ਸਾਰਿਆਂ ਦੀ,
1: ਅੱਜ ਦੀ ਬੁਝਾਰਤ ਸਹੀ ਗੱਲ ਆ। ਗੁੱਡ ਨਾਈਸ ਨਾਈਸ, ਅਸੀਂ ਪਾਇਆ ਕਰਾਂਗੇ,
0: ਅਸੀਂ ਵੀ ਤੇ ਪਾਇਆ ਕਰਾਂਗੇ, ਬੁਝਾਰਤ ਸਾਡੇ ਕੋਲ ਵੀ ਤੇ ਹੈਗੇ। ਕੁੱਤਾ ਤੁਸੀਂ ਕਿੱਦਾਂ ਸੌਂਦੇ ਤੁਸੀਂ ਦੱਸੋ? ਮੰਮੀ ਕੋ ਨਹੀਂ ਪੁੱਛਣਾ, ਹਾਈ ਤੁਸੀਂ ਵੀ ਨਹੀਂ ਚੀਟਿੰਗ ਕਰ।
2: ਕੁੱਤੇ ਨੂੰ
0: ਪੁੱਛੋ,
1: ਕੁੱਤੇ ਨੂੰ ਪੁੱਛੋ ਕਿ ਸਿਆਣਾ ਜਵਾਬ।
0: ਮੈਂ ਲਾਵਾਂ ਫੋਨ, ਕੁੱਤੇ ਨੇ ਆਈਫੋਨ ਲਿਆ ਫੋਲਡਿੰਗ ਵਾਲਾ ਨਵਾਂ,
1: ਬੱਲੇ ਮੇਰੇ ਤੋਂ ਜ਼ਿਆਦਾ ਚੰਗੇ ਲਾ ਚੱਲ ਰਹੇ ਕੁੱਤੇ ਦੇ ਵੀ। ਹਾਂਜੀ ਕਰਾਓ,
0: ਹਾਂਜੀ ਹਾਂਜੀ
2: ਕਰਾਓ।
0: ਉਹ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਿਆਉਂ ਮਿਆਉਂ, ਉਹ ਮਿਆਉਂ ਮਿਆਉਂ ਕਿੱਦਾਂ ਸੌਂਦੀ ਬਿੱਲੀ? ਕਿੱਦਾਂ ਸੌਂਦੀ? ਅੱਛਾ ਇੱਦਾਂ ਸੌਂਦੀ ਆ।
1: ਅੱਛਾ ਓਕੇ, ਆਹੋ ਨਹੀਂ ਸੁਣਦਾ ਬੋਲੂਗੀ।
0: ਵੈਰੀ
1: ਆ ਯਾਰ, ਇਹ ਤਾਂ ਸੋਚਿਆ ਨਹੀਂ, ਬੰਦਾ ਜਾਂ ਬੋਲਦਾ ਜਾਂ ਸੁਣਦਾ।
0: ਗੁੱਡ ਗੁੱਡ ਗੁੱਡ, ਵੈਰੀ ਗੁੱਡ, ਕਿਉਂਕਿ ਤੁਸੀਂ ਤਾਂ ਨਹੀਂ ਸੁਣ ਸਕਦੇ ਕਿਉਂਕਿ ਤੁਸੀਂ ਤਾਂ ਆਪ ਸੁੱਤੇ ਹੁੰਦੇ ਹੋ, ਜੋ ਇਸ ਕਰਕੇ ਬਿੱਲੀ ਨੂੰ ਜਿੱਦਾਂ ਮਰਜ਼ੀ ਸੁਵਾ ਦਿਓ, ਕੋਈ ਫਰਕ ਨਹੀਂ ਪੈਂਦਾ। ਵੈਰੀ ਨਾਈਸ ਵੀਰ ਜੀ, ਕੀ ਸੁਣਾਓਗੇ ਅੱਜ?
2: ਐਕਟੀਵਿਟੀ
0: ਹੈ ਟ੍ਰੀਟੀ ਅੱਛਾ ਕਿਹੜੀ
3: ਟ੍ਰੀਟੀ
0: ਕਿਹੜੀ ਟ੍ਰੀਟੀ
3: ਸ਼ਿਮਲਾ ਟ੍ਰੀਟੀ
0: ਕਿਹੜੀ ਟ੍ਰੀਟੀ ਸੁਣਾਓਗੇ ਟਮਾਟੋ ਸੌਸ ਨਾ ਖਾਵਾਂਗੇ ਕੱਲ ਹਾਂਜੀ
3: ਫੇਰ ਮੈਨੂੰ ਇਹੀ ਲੱਗ ਰਿਹਾ
0: ਓਕੇ ਉਹ ਕਿੱਦਾਂ ਖੇਡੀ ਦਾ ਅੱਛਾ ਪਾਣੀ ਚ ਪਾਉਣੇ ਤੇ ਜੇ ਉਹ ਡੁੱਬ ਗਿਆ ਤੇ ਡੁੱਬ ਗਿਆ ਤੇ ਸਿੰਕ ਤਰ ਗਿਆ ਤੇ ਡਰਿੰਕ ਹਾਂਜੀ ਨਹੀਂ ਅੱਛਾ ਏਦਾਂ ਨਹੀਂ ਕਿੱਦਾਂ ਫਿਰ
2: ਬਾਕਸ ਲੈ ਕੇ ਪਾਣੀ ਵਿੱਚ ਪਾਣਾ ਫਲੋਟ ਕਰ ਸਕਦਾ ਉਹ ਸਿੰਕ ਕਰ ਸਕਦਾ ਅੱਛਾ ਫਲੋਟ ਉਹ ਸਿੰਕ ਕਰ ਸਕਦਾ ਬਾਕਸ
0: ਓਕੇ ਓਕੇ ਓਕੇ ਹਾਂ ਆ ਗੁੱਡ ਹੈ
3: ਆ ਗੁੱਡ ਤੇ ਸਹੀ ਹੈ ਥੈਂਕ ਯੂ
2: ਪਾਣੀ ਵਿੱਚ ਪਾ ਕੇ
0: ਓਕੇ ਓਕੇ ਥੈਂਕ ਯੂ
2: ਬਿੱਲ ਪਾ ਕੇ
0: ਤੁਸੀਂ ਸਾਨੂੰ ਇੱਕ ਨਵੀਂ ਗੱਲ ਅੱਜ ਸਿਖਾਤੀ
3: ਥੈਂਕ ਯੂ ਭਾਈ ਥੈਂਕ ਯੂ ਮਾਣੋ ਬਿੱਲੀ
0: ਥੈਂਕ ਯੂ ਮਿਆਉ ਮਿਆਉ
3: ਮਿਆਉ ਮਿਆਉ
2: ਐ ਸਾਰੇ ਕਲਰ ਸਵਾਈਨ ਕਰਨੇ ਸੇਪ ਵੀ
0: ਓਕੇ ਤੇ ਮਾਣੂ ਬਿੱਲੀ ਪਤਾ ਕਿੱਦਾਂ ਸੌਂਦੀ ਆ ਇਦਾਂ ਹੈ ਹਾਂਜੀ ਯੇ ਥੈਂਕ ਯੂ
3: ਫॉर ਕਾਲਿੰਗ
0: ਥੈਂਕ ਯੂ ਮਾਣੂ ਬਿੱਲੀ
2: ਤੇ ਹਾਂਜੀ ਰੇਡੀਓ ਚੱਕਦੇ ਫੱਟੇ ਹਾਂਜੀ
3: ਚੱਕਦੇ ਜਗਦੇ ਬਿੱਲੇ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਣੇ ਰਹੋ
2: ਵੇਲੇ
0: ਸਿਰ ਹੀ ਅੱਜ
3: ਤਾਂ ਟਾਈਮ ਸਿਰ ਹੀ ਹੋ ਗਿਆ ਕੰਮ ਹੈ
0: ਇੰਨੀ ਛੇਤੀ
3: ਕੀ ਚੱਕਰ ਹੋ ਗਿਆ ਮੈਂ ਤਾਂ ਸੁਣਿਆ ਤੁਸੀਂ ਆਰਾਮ ਨਾਲ ਫੋਨ ਚੱਕਦੇ ਹੁੰਦੇ ਹੋ
2: ਕਦੋਂ
3: ਪ੍ਰਹਿਲਾਦ ਹੋ ਗਿਆ
2: ਕਲਰ
3: ਵਾਲੀ ਹੈ
0: ਇਟਸ
3: ਅ ਨਿਊਜ਼ ਟੂ ਮੀ ਮੇਰੇ ਖਿਆਲ ਮੈਂ ਪਹਿਲੀ ਵਾਰੀ ਸੁਣ
0: ਰਿਹਾ
3: ਗੁੱਡ ਗੁੱਡ ਗੁੱਡ
0: ਫੋਟੋ ਭੇਜੋ ਇਹਨਾਂ ਦੇ ਹਰਨਾਕਸ਼ ਦੀ ਇਹਨਾਂ ਦੇ ਹਰਨਾਕਸ਼ ਦੀ ਫੋਟੋ ਭੇਜੋ ਨਾ
3: ਇਵੈਂਟ ਦੀ
2: ਬੌਸ
0: ਬੌਸ
2: ਮੌਨਸਟਰ ਹੈ
0: ਅੱਛਾ ਮੌਨਸਟਰ ਕੀ ਨਾਮ ਉਹਦਾ
3: ਵਾਹ
0: ਮੌਂਟੀ ਮੌਨਸਟਰ ਮੌਂਟੀ ਦਾ ਮੌਨਸਟਰ
3: ਨਾਮ ਹੈ
0: ਓਕੇ ਓਕੇ
3: ਬੜੇ ਸਰਗ ਬੋਏ ਨੈਕਸਟ ਡੋਰ ਮੌਨਸਟਰ ਹੈ ਤੁਹਾਡਾ ਮੌਂਟੀ ਹੈ
0: ਇਹਦੇ ਕੋ ਤੇ ਡਰਜੇ ਨਹੀਂ ਆਉਂਦਾ ਜਿੱਦਾਂ ਦਾ ਨਾਮ ਹੈ
3: ਮੌਂਟੀ ਤਾਂ ਬੰਦਾ ਜ਼ਿਆਦਾਤਰ ਕੰਮ ਹੀ ਕਹਿੰਦਾ ਮਹੱਲੇ ਦੇ ਸਾਰੇ
0: ਆਹੋ
2: ਇਹ ਮੈਂ ਜਦੋਂ ਚਾਲਬਾਜ਼ ਵਾਲੀ ਮੂਵੀ ਦੇਖੀ
3: ਇੱਕ
2: ਉੱਥੇ
0: ਖਾਂਗਾ ਕੀ
2: ਉੱਥੇ ਹਾਂਜੀ ਤੇ ਉੱਥੇ ਇੱਕ ਕਿਸੇ ਦੇ ਮੁੰਡਾ ਕਹਿੰਦਾ ਕਿ ਉਹ ਕੋਈ ਮੈਂ ਕਹਿੰਦਾ ਮੈਂ ਨੰਨਾ ਸਾ ਛੋਟਾ ਸਾ
3: ਪਿਆਰਾ ਸਾ ਬੱਚਾ ਹੂੰ
2: ਬੱਚਾ ਹੂੰ
0: ਆਓ ਅੱਛਾ ਇਹ ਉਹ ਵਾਲੀ ਆ
2: ਬਲਮਾ
3: ਪਤਾ ਨਹੀਂ ਸੀ ਹਾਂ ਬਲਮਾ ਆਹੋ ਸ਼ਕਤੀਪੁਰ ਤੋਂ ਅੱਛੀ ਵੀ ਹੂੰ
0: ਬਲਮਾ ਅੱਛਾ
3: ਉਹ ਬਲਮਾ
0: ਇਹ ਇਸ ਫਿਲਮ ਦਾ ਡਾਇਲੋਗ
3: ਨਹੀਂ ਇਹ
0: ਉਹਦਾ ਤਾਂ ਨਹੀਂ ਹੈ
3: ਹਾਂ ਉਹ ਕਿਸੇ ਗੋਵਿੰਦਾ ਦੀ ਆ ਬਲਮਾ ਤਾਂ ਹੈ ਪਰ ਉਹਦੇ ਅੰਦਰ ਸ਼ਕਤੀਪੁਰ ਆਪ ਹੈ ਨਾ ਉਹਦੇ ਅੰਦਰ ਫਿਰ ਬੱਚਿਆਂ ਨੇ ਗਾਂ ਗੋ ਇੱਕ ਅੱਧਾ ਹੋਰ ਦੇਖ ਲਿਆ ਹੋਣਾ ਸ਼ਕਤੀ ਕਪੂਰ ਦਾ ਕੋਈ ਕੰਮ ਵੇਖ ਲਿਆ ਹੋਣਾ
0: ਓਕੇ ਓਕੇ ਰੀਲ ਆ ਗਈ ਹੋਣੀ ਗਾਂ ਦੀ ਗਾਂ ਕੀ ਸੁਣਾਓਗੇ ਫਿਰ ਅੱਜ
2: ਇੱਕ ਬੁਜਾਰ ਕ੍ਰਿਸ਼ਨਾ ਵੀ ਜੀ ਲਈ
0: ਇੱਕ ਸਾਡੇ ਕੋ ਵੀ ਹੈਗੀ ਅੱਜ ਫਿਰ ਉਹ ਵੀ
3: ਬੁਜਾਰ ਹੈ ਯੈਸ ਯੈਸ ਯੈਸ
0: ਲੈਟਸ ਸੀ ਕੌਣ ਕਿਹਦੀ ਬੁਜਦਾ
3: ਓ ਗੁੱਡ
2: ਕ੍ਰਿਸ਼ਨਾ ਵੀ ਜੀ ਲਈ ਹੈ ਕੱਲੀ
0: ਅੱਛਾ
3: ਚਲੋ ਕੋਈ ਗੱਲ ਨਹੀਂ
2: ਨਿੱਕੀ ਜੀ ਕੁੜੀ ਲੈ ਪਰਾਂਦਾ
3: ਓ ਯਾਰ ਲਵ ਯੂ ਮੇਰੇ ਬੱਚੇ ਇਹ ਸੂਈ ਧਾਗਾ
0: ਸਾਡੀ ਬਜ਼ਾਰ ਦੱਸੋ ਕੁੱਤਾ ਕਿਵੇਂ ਸੌਂਦਾ
2: ਸਿਰ ਥੱਲੇ ਕਰਕੇ
0: ਕ੍ਰਿਸਮਸ ਦੇ ਉੱਤੇ ਮੈਨੂੰ ਲੱਗਦਾ ਵਾ ਵੀ ਤੁਹਾਨੂੰ ਨਿਕਲਣਾ ਹੀ ਪੈਣਾ
3: ਨਿਕਲਾਂਗੇ ਡਨ
0: ਕ੍ਰਿਸਮਸ ਤੇ ਸੈਂਟਾ ਬਣਾਈਏ ਕ੍ਰਿਸ਼ਨਾ ਅੰਕਲ ਨੂੰ
3: ਡਨ ਹੋ ਗਿਆ
2: ਹਾਂਜੀ
3: ਸੈਟਿੰਗ ਹੋ ਗਈ ਕਿ ਨਹੀਂ
2: ਸੈਂਟਾ
0: ਸਵੇਰੇ ਸਵੇਰੇ ਪੁਸ਼ਅਪ ਨੀ ਕਰਦਾ ਇਹ ਲੂੰਬੀ ਚੋਂ ਨਿਕਲਿਆ ਆਪਾਂ ਸਿੱਧਾ ਮਾਈਕ ਤੇ ਧਰਤਾ
3: ਏਦਾਂ ਹੀ ਹੋਇਆ ਏਦਾਂ ਹੀ ਹੋਇਆ
0: ਵੀਰ ਜੀ ਅਸੀਂ ਨਾ ਲੂੰਬੀ ਜੀ ਮਾਈਕ ਵਾੜਤਾ ਸਵੇਰੇ ਹਾਂਜੀ ਵੀਰ ਜੀ ਨੂੰ ਸਾਰਾ ਪਤਾ ਵਾ ਇਹ ਸਭ
3: ਸਭ ਜਾਣਦੇ ਸਾਡੇ ਮੇਨ ਰਿਪੋਰਟਰ ਨੇ ਯਾਰ ਇਹ
0: ਹਰ ਇੱਕ ਚੀਜ਼ ਸਮਝਦਾ
3: ਸਾਰਾ ਕੁਝ ਵੇਖਦੇ ਆ ਇਹਨੂੰ ਸਭ ਪਤਾ
0: ਕੀ ਸੁਣਾਉਂਗੇ ਫਿਰ
2: ਐਸ਼ਲਿਨ ਹੈਗੀ
3: ਇਹ ਐਸ਼ਲਿਨ ਹੈਗੀ ਯਾਰ ਇੱਕ ਟ੍ਰਿਕ ਕਰਦੇ ਨਾ ਜਿਹੜਾ ਬੱਚੇ ਬੜੇ ਟ੍ਰਿਕਸਟਰ ਨੇ
0: ਓਹੋ ਇੱਕ ਪੁਆਇੰਟ ਮਾਈਨਸ ਹੋ ਗਿਆ
2: ਤੇ ਮੈਂ ਵੀਰ ਜੀ ਹੈਗੇ ਹੋਰ ਕੀ ਤੁਹਾਨੂੰ ਟ੍ਰਿਕ ਕਰ ਲਿਆ
0: ਇੱਕ ਪੁਆਇੰਟ ਮਾਈਨਸ ਹੋ ਗਿਆ ਸਾਡਾ ਹੁਣ ਤੁਸੀਂ ਦੱਸੋ ਕੁੱਤਾ ਕਿੱਦਾਂ ਸੌਂਦਾ ਤੁਹਾਡਾ ਪੁਆਇੰਟ
3: ਤੁਸੀਂ ਦੱਸੋ
0: ਪੁਆਇੰਟ ਬਰਾਬਰ ਕਰੀਏ ਤੁਹਾਡਾ
2: ਸਾਡੇ ਕੋਲ ਕੁੱਤਾ ਨਹੀਂ ਹੈਗਾ
0: ਉਹ ਤੇ
3: ਇਹ ਹੋ ਗਿਆ
0: ਉਹ ਆਨਸਰ ਹੋ ਗਿਆ ਵਾ
3: ਵਨ ਆਨਸਰ ਵਨ ਪਰਸਨ
0: ਹਾਂ ਡਿਫਰੈਂਟ ਆਨਸਰ ਸਾਡੇ ਪੁਆਇੰਟ ਬਰਾਬਰ ਹੋ ਗਏ ਤੁਸੀਂ ਦੱਸੋ ਕੀ ਸੁਣਾਓਗੇ ਹੁਣ
2: ਇੱਕ ਬੁਝਾਲ
0: ਹਾਂਜੀ
3: ਲਓ ਜੀ ਲਓ
2: ਸੈਂਟਾ ਵੀਰ ਜੀ ਲਈ ਤੇਰੇ ਜੋਰ ਅੰਕਲ ਜਦੋਂ ਉਹ ਗੰਦੀ ਹੁੰਦੀ ਉਹ ਸਾਫ ਉਹ ਚਿੱਟੀ ਹੁੰਦੀ ਜਦੋਂ ਉਹ ਕਾਲੀ ਜਦੋਂ ਉਹ ਗੰਦੀ ਜਦੋਂ ਸਾਫ ਹੁੰਦੀ ਉਹ ਕਾਲੀ ਤੇ ਹੋਰ ਹਰੀ ਹੁੰਦੀ ਹੈ
0: ਕਾਲੀ ਜਾਂ ਹਰੀ ਹੁੰਦੀ ਹੈ ਓਕੇ
3: ਇਹ ਕੀਤਾ ਆਪਾਂ
0: ਹਾਂ ਕੀਤਾ ਯਾਰ ਇਹ ਬਹੁਤ ਪੜ੍ਹਨ ਲਿਖਣ ਵਾਲੇ ਬੱਚੇ ਆ
2: ਹਾਂਜੀ
3: ਇਸ ਲਈ ਬੱਚੇ ਕਵਰ ਹੋਇਆ
0: ਅਸੀਂ ਤਾਂ ਪੜ੍ਹਨ ਲਿਖਣ ਵਾਲੇ ਬੱਚੇ ਆ ਇਹ ਤੇ ਤੁਸੀਂ ਬਹੁਤ ਲਿਖਿਆ
3: ਸਾਡਾ ਬਲੈਕ ਬੋਰਡ ਕਿੱਥੇ ਆ ਉੱਥੇ ਉੱਥੇ ਤਾਂ ਨਹੀਂ ਲਿਖਿਆ
0: ਇਹੋ ਹੀ ਆ ਕੇ
3: ਓਏ ਮੈਂ ਤੁਹਾਡੇ ਤੇ ਆਸਰ ਰੱਖਦਾ ਹਾਂ
2: ਗ੍ਰੀਨ ਬੋਰਡ
0: ਹੋਰ ਇਹ ਨਿੱਕੀ ਮੈਡਮ ਸਾਨੂੰ ਪਾਉਂਦੀ ਹੈ ਬਾਜ਼ਾਰ ਤਾਂ
3: ਵਾਹ ਵਾਹ ਵਾਹ
0: ਥੈਂਕ ਯੂ ਪਾਰਟੀ ਕਾਹਦੀ ਕਰਨੀ ਫਿਰ ਲਾਈਕ ਡੈਡਾ ਓਕੇ ਡੈਡਾ ਪਾਰਟੀ ਕਰਨੀ ਓਕੇ
3: ਡੈਡਾ ਹੀ ਤੇਰਾ ਪਾਰਟੀ ਕਰਨੀ
0: ਚਲੋ ਠੀਕ ਆ ਫਿਰ
2: ਡੈਡਾ ਕੱਲ ਗੱਡੀਆਂ ਦੇ ਹੈਗੇ
0: ਹਾਂ ਓਕੇ
2: ਡੈਡਾ ਕੱਲ ਗੱਡੀਆਂ ਦੇ ਹੈਗੇ
0: ਅੱਛਾ ਗੱਡੀਆਂ ਦੇ ਟਰੱਕ ਗੱਡੀਆਂ ਦੇ ਥੋੜੀ ਤੁਹਾਡੇ ਡੈਡਾ ਬੁੱਧ
3: ਗੱਡੀਆਂ ਦੇ ਮਾਲਕ ਨੇ
0: ਹਾਂ ਗੱਡੀਆਂ ਦੇ ਤੇ ਮਾਲਕ ਨੇ
2: ਨਹੀਂ ਡੈਡਾ ਕੱਲ ਗੱਡੀਆਂ ਤੇ ਟਰੱਕ ਤੇ ਇੰਟੈਲੀਜੈਂਟ ਹੈਗੇ
0: ਗੱਡੀਆਂ ਦੇ ਹੱਕ ਚ ਬਸ ਇੰਟੈਲੀਜੈਂਟ
3: ਨੇ ਓਕੇ
0: ਚਲੋ
3: ਨਹੀਂ ਚਲੋ ਇਹ ਵੀ ਜ਼ਰੂਰੀ ਹੈ ਬਈ ਮੇਨ ਤੇ ਹੀ ਜ਼ਰੂਰੀ ਹੈ
0: ਤੇ ਵੀਰ ਜੀ ਕਿੱਥੇ ਨੇ
2: ਆ ਦੀਦੀ ਨਾਲ ਗੱਲ ਕਰ ਲਓ
0: ਹਾਂ ਜੀ ਲਿਆਓ ਦੀਦੀ
3: ਨਾਲ ਓਏ ਹੁਣ ਨਹੀਂ ਟ੍ਰਿਕ ਹੋਵਾਂਗੇ ਹਾਂ
0: ਸਾਡਾ ਵੀ ਠੀਕ ਆ ਕੀ ਕਰਦੇ ਸੀ
2: ਮੈਂ ਅੰਡਾ ਖਾ ਲਏ ਸੀ
0: ਅੱਛਾ ਅੰਡਾ ਖਾ ਰਹੇ ਯਾਰ ਸਾਨੂੰ ਕੋਈ ਟ੍ਰਿਕ ਦੱਸੋ ਆ ਦੀਦੀਆਂ ਨਾ ਸਾਨੂੰ ਟ੍ਰਿਕ ਕਰ ਜਾਂਦੀਆਂ ਰੋਜ਼ ਸਾਨੂੰ ਕੋਈ ਦੱਸੋ ਕੋਈ ਚੀਜ਼ ਕੋਈ ਨਾ ਤਰੀਕਾ ਦੱਸੋ
2: ਇਹ ਕੋਈ ਦਾ ਟ੍ਰਿਕ ਕਰੇ ਤੁਸੀਂ ਜਸਟ ਕਹਿਣਾ ਜਿਹਦੀ ਤਪਤਾ ਜਿਹਦੀ ਲਾਈਕ ਵੋਇਸ ਲੱਗਦੀ ਤੁਸੀਂ ਟ੍ਰਿਕ ਦੀ ਕਰਨਾ ਤੁਸੀਂ ਇਫ ਕੋਈ ਜਿਹਾ ਟ੍ਰਿਕ ਕਰਨਾ ਤੁਸੀਂ ਉਹਦੀ ਵੋਇਸ ਹੇਲ ਕਰਨੀ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿਹਦੀ ਵੋਇਸ ਹੈ
0: ਤੁਹਾਡੇ ਕਹਿਣ ਦਾ ਮਤਲਬ ਵੀ ਅਕਲਮੰਦੀ ਨਾਲ ਪਹਿਲਾਂ ਧਿਆਨ ਨਾਲ ਸੁਣੋ
3: ਨਹੀਂ ਠੀਕ ਹੈ ਥੈਂਕ ਯੂ ਵੀਰ ਜੀ
0: ਕਰਾਂਗੇ ਆਪਾਂ ਕੱਲ ਕੋਸ਼ਿਸ਼
3: ਕੰਸਟਰਕਟਿਵ ਫੀਡਬੈਕ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
0: ਕੀ ਸੁਣਾਓਗੇ ਫਿਰ ਅੱਜ
2: ਮੈਂ ਇੱਕ ਬੋਲੀ
0: ਹਾਂਜੀ
2: ਬਾਲੀ ਬੱਸੀ ਖੱਤੇ ਨਹੀਂ ਗਿਆ ਸੀ ਬਾਲੀ ਬੱਸੀ ਖੱਤੇ ਨਹੀਂ ਗਿਆ ਸੀ ਖੱਤੇ ਲੈਂਦਾ ਬਤਾਓ ਮੈਂ ਜੁੜੇ ਸਾਈਕਲ ਤੇ

0: ਮੰਨ ਤੁਸੀਂ ਸਾਨੂੰ ਦੱਸੋ ਬਲੈਕ ਬੋਰਡ ਕਿੱਦਾਂ ਸੌਂਦਾ?
1: ਕੀ
0: ਬਲੈਕ ਬੋਰਡ ਕਿੱਦਾਂ ਸੌਂਦਾ? ਸੌਂਦਾ ਕਿੱਦਾਂ? ਡਸਟਰ ਤੇ ਜ਼ਿਰ ਰੱਖ ਕੇ
2: ਇਹ ਤੇ ਪੂਰ ਸੀ, ਮਾੜੀ ਗੱਲ ਆ ਦੇਖੋ
0: ਨਾ।
2: ਆਪਾਂ ਮੰਨਣਾ, ਆਪਾਂ ਨੀ ਮੰਨਣਾ। ਅੱਜ ਕੱਲ ਤਾਂ ਸਗੋਂ ਆ ਗਏ ਨਾ, ਇੱਥੇ ਸ਼ਾਇਦ ਸਕੂਲਾਂ ਚ ਹੁੰਦਾ ਹੈਗਾ ਨਾ ਬਲੈਕ ਬੋਰਡ ਦਾ ਵੀ ਕਵਰ ਜਿਹਾ ਹੁੰਦਾ ਨਾ, ਬਲਾਈਂਡ ਜੀ ਚਾੜ ਦਿੰਦੇ ਬਲੈਕ ਬੋਰਡ ਤੇ ਵੀ। ਸਾਡੇ ਟਾਈਮ ਤਾਂ ਨੀ ਹੁੰਦਾ ਹੈਗਾ।
0: ਅੱਛਾ,
2: ਹਾਂ, ਪਰ ਮੈਂ ਕਾਫੀ ਥਾਵਾਂ ਤੇ ਦੇਖਿਆ, ਜਾਂ ਫਿਰ ਫਿਲਮੀ ਬਲੈਕ ਬੋਰਡ ਹੀ ਆ ਬੇਚਾਰੇ ਜਿਹਨਾਂ ਨਾਲ ਬਲਾਈਂਡ ਟੱਕਰਦੀ ਅੱਜ ਵੀ।
0: ਹੋ ਸਕਦਾ ਭਾਈ,
2: ਹਨਾ,
0: ਚੋਰੀ ਹੋ ਜਾਂਦੇ। ਥੈਂਕ ਯੂ ਮਨ, ਫਤਿਹ ਹੈਗਾ।
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ।
0: ਹਾਂਜੀ
2: ਹਾਂਜੀ, ਕਰਾਓ।
1: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਵੀਰੇ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ?
2: ਕਿਵੇਂ ਹੋ ਫਤਿਹ ਸਿੰਘ?
1: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਆਪਾਂ ਠੀਕ ਹਾਂ।
2: ਬੈਸਟ ਬੈਸਟ
0: ਬੈਸਟ। ਤੁਸੀਂ ਸੁਣਾਓ,
2: ਕੀ ਚੱਲਦਾ ਪਿਆ?
0: ਕਿੱਦਾਂ, ਦੇਖ ਖਾ ਲਈ?
1: ਹਾਂਜੀ,
0: ਵੈਰੀ ਗੁੱਡ
2: ਗੁੱਡ ਗੁੱਡ।
1: ਇਥੋਂ ਪਤਾ ਮੇਰੇ ਕਲੱਬ ਚ ਮੈਂ ਕ੍ਰਿਕਟਰ ਦੀ ਟੀਮ ਚ ਚੁਣਿਆ ਗਿਆ।
0: ਓ ਬੱਲੇ,
2: ਵੈਰੀ ਗੁੱਡ,
0: ਕਿਆ ਬਾਤ ਹੈ,
2: ਕਿਆ ਬਾਤ ਹੈ ਸਾਡੇ ਕੋਹਲੀ ਸਾਹਿਬ,
0: ਵੈਰੀ ਨਾਈਸ। ਤੁਸੀਂ ਤੇ ਫਿਰ ਕਰੋਗੇ ਗੋਲ ਫਿਰ ਭੱਜ ਭੱਜ ਕੇ?
2: ਉਹ ਗੋਲ ਨੀ ਹੁੰਦਾ, ਬਾਸਕਟ ਹੁੰਦੀ ਉਹਦੇ ਅੰਦਰ। ਹਾਂ,
0: ਅੱਛਾ
2: ਅੱਛਾ
0: ਅੱਛਾ, ਤੁਸੀਂ ਚੁਣੇ ਗਏ ਤੇ ਤੁਸੀਂ ਭੱਜੋਗੇ?
2: ਓਕੇ, ਨਹੀਂ ਤਾਂ ਹੁਣ ਜੇ ਚੁਣੇ ਗਏ ਫਿਰ ਭੱਜਣਾ ਕਿਉਂ?
1: ਨਹੀਂ, ਉਹ ਟੀਮ ਦੇ ਵਿੱਚ ਚਲੇ ਦੇ ਤੇ ਜਦੋਂ ਆਪਾਂ ਮਾਰਦੇ ਆ ਉਹਨਾਂ ਦਾ ਨਾਮ ਹੁੰਦਾ ਰਨ।
2: ਅੱਛਾ, ਪਿੱਠੂ ਪਿੱਠੂ ਕਰ ਰਹੀ ਹੈ ਗੇਮ
0: ਯਾਰੇ, ਮਾਰਨ ਵਾਲੀ ਗੇਮ ਹੈ, ਪਾਣੀ ਲਾਈਕ ਨਹੀਂ ਕਰਦੇ।
2: ਨਹੀਂ ਨਹੀਂ,
0: ਕਿਉਂ ਇਦਾਂ ਦੀ ਗੇਮਾਂ ਖੇਡਦੇ?
1: ਬਾਲ ਬੰਦਾ ਬੰਦਾ ਬਾਲ ਕਰਦਾ ਬੋਲਰ ਤੇ ਫਿਰ ਬੈਟ ਨਾਲ ਬਾਲ ਨੂੰ ਮਾਰਨਾ ਹੁੰਦਾ।
0: ਅੱਛਾ, ਓਕੇ ਓਕੇ, ਤੇ ਕ੍ਰਿਕਟ ਕਹੋ ਨਾ ਫਿਰ।
2: ਕ੍ਰਿਕਟ ਕਹੋ ਨਾ ਯਾਰ, ਸਾਨੂੰ ਪਤਾ
0: ਤੁਸੀਂ ਕਹੋ ਵੀ ਕ੍ਰਿਕਟ ਖੇਡਣੀ ਮੈਂ। ਹੈਂ, ਉਹੀ ਕਿਹਾ ਸੀ?
2: ਅੱਛਾ,
1: ਉਹੀ ਤਾਂ ਕਿਹਾ ਸੀ।
0: ਨਹੀਂ ਯਾਰ, ਤੁਸੀਂ ਕਿਹਾ ਮੈਂ ਚੁਣਿਆ ਗਿਆ ਵਾਂ।
1: ਸ਼ੁਰੂ ਹੋਈ ਸੀਗੀ। BYD ਦੀ ਸ਼ੁਰੂਆਤ ਕਾਰਜ ਤੋਂ ਨਹੀਂ, ਬੈਟਰੀਜ ਤੋਂ ਹੋਈ ਸੀ। BYD ਦੇ ਸ਼ਾਰਟ 6 ਆਸਟ੍ਰੇਲੀਆ ਵਿੱਚ ਪਲੱਗ ਇਨ ਹਾਈਬ੍ਰਿਡ ਯੂਟਾ।
2: ਓਕੇ, ਅੱਛਾ,
0: ਗੁੱਡ ਗੁੱਡ ਗੁੱਡ ਗੁੱਡ,
2: ਕਿਆ ਬਾਤ ਹੈ ਫਤਿਹ ਸਿੰਘ,
0: ਨਾਈਸ
2: ਵਾਰੀ ਜਾਣਕਾਰੀ ਪੰਜਾਬੀ ਜੇ ਤੁਸੀਂ ਮੁਹੱਈਆ ਕਰਾਈ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ।
0: ਵੈਰੀ ਗੁੱਡ,
1: ਥੈਂਕ
0: ਯੂ, ਥੈਂਕ ਯੂ,
2: ਥੈਂਕ ਯੂ।
0: ਫਤਿਹ, ਕੁੱਤਾ ਕਿੱਦਾਂ ਸੌਂਦਾ?
1: ਕੁੱਤਾ ਸੌਂਦਾ ਦੁੱਧ ਪੀ ਕੇ।
0: ਦੁੱਧ ਪੀ ਕੇ,
2: ਠੀਕ ਹੈ ਬਾਈ, ਗੁੱਡ ਆਨਸਰ, ਗੁੱਡ ਆਨਸਰ,
0: ਦੁੱਧ ਪੀ ਕੇ। ਵਾ, ਰਫ ਸਲੀਪਿੰਗ ਵਾਲੇ ਡੌਗੀਜ਼ ਨੀ ਨਾ ਦੇਖੇ ਤੁਸੀਂ? ਓਹੋ, ਤੁਸੀਂ ਸਟਰਗਲ ਨੀ ਵੇਖਿਆ? ਕੁੱਤਿਆਂ ਦਾ ਸਟਰਗਲ ਨੀ ਵੇਖਿਆ ਤੁਸੀਂ? ਔਜਲਾ ਸਾਹਿਬ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਨੇ? ਤੇਗ, ਉਸ ਤੋਂ ਬਾਅਦ ਤੁਹਾਡੀ ਵਾਰੀ। ਸਤਿ
3: ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ,
0: ਕੀ ਹਾਲ ਚਾਲ ਨੇ?
2: ਕਿਵੇਂ ਆਉ?
3: ਮੈਂ ਬਹੁਤ ਵਧੀਆ ਹਾਂ।
0: ਓਕੇ, ਗੁੱਡ, ਵਧੀਆ ਚਾਹੀਦੇ ਹੋ?
2: ਜਿਤੇ ਗੁੱਡ ਆ, ਵੈਰੀ
3: ਗੁੱਡ। ਤੁਸੀਂ ਕਿਵੇਂ ਹੋ?
0: ਅਸੀਂ ਵੀ ਬਹੁਤ ਵਧੀਆ
2: ਯਾਰ, ਚਲੀ ਜਾ ਰਿਹਾ ਯਾਰ ਜਿੱਦਾਂ।
0: ਜੀ ਤਾਂ ਕਿਦਾਂ, ਕੀ ਖਾਏ ਹੋ ਫਿਰ ਅੱਜ?
3: ਅੱਜ ਮੈਂ ਦੁੱਧ ਤੇ ਰੋਟੀ ਖਾਜਾ ਸੀ।
0: ਅੱਛਾ, ਦੁੱਧ ਦੁੱਧ ਨਾਲ ਰੋਟੀ?
2: ਓ ਨਾਈਸ, ਦੁੱਧ ਨਾਲ
3: ਕਿਉਂ?
0: ਹਾਂ, ਦੁੱਧ ਕਿਉਂ? ਕੀ ਸੁਣਾਓਗੇ ਫਿਰ ਅੱਜ?
3: ਅੱਜ ਮੈਂ ਇੱਕ ਰਿਡਲ ਸੁਣਾਉਂਦਾ।
0: ਹਾਂਜੀ ਹਾਂਜੀ,
2: ਰਿਡਲ ਹੀ ਲਿਆ ਦੋ।
3: ਹਾਂ, ਕੀ ਮੇਰੇ ਕੋਲ ਕੋਈ ਜ਼ਿੰਦਗੀ ਹੈਗਾ ਨੀ, ਪਰ ਮੈਂ

0: सकना मैं किया
1: अच्छा जिंदगी नहीं हैगी पर मैं मर सकदा।
0: हाय हाय
1: आस, हम
0: आस नहीं
1: होप ना
0: काफी हैवी हो गया शेर
1: वाह
0: वास्ते
1: हाँ ओके पर मैं मर सकदा हूँ ओके आस की नहीं हैगी जिंदगी नहीं हैगी पर मैं मर
0: जिंदगी नहीं
1: सकदा
0: है
1: हूँ
0: मर
1: कि केड़ी चीज़ है भाई जी मर जाती है। ओके
0: बहुत
1: हाँ
0: जा
1: जी
0: बहुत जा हा
1: हाँ
0: हा
1: पर
0: हा
1: जिंदगी
0: हा
1: नहीं
0: हा
1: है जिंदगी नहीं हैगी पर फिर भी मर जाता।
0: हाँ
1: ओके
0: जाइए
1: कमाल है यार। चल हार गए यार अपन।
0: पहले तो एक गेस तो करना पड़ेगा।
1: बैटरी बैटरी
0: हाँ
1: सेल
0: उसने
1: सेल
0: मैं क्या सीखा कि तुसी तो मैसेजेस नहीं चेक कर सकते।
1: द एक दो क्या ही
0: ये तो गल ही नहीं हुई
1: ये तो क्या ही नहीं
0: इदा तो ना करो
1: मैं
0: यार।
1: लास्ट ईयर
0: लास्ट
1: यार
0: यार इतने
1: सानू
0: काम
1: लास्ट
0: याद की खादा ही
1: लास्ट
0: नहीं
1: मंथ
0: यार
1: सानू
0: लास्ट मंथ
1: लास्ट डे दा नहीं चेता रहिंदा
0: सही गल
1: लास्ट मंथ
0: है
1: हैं
0: लास्ट
1: लास्ट
0: मंथ।
1: मंथ
0: ओहो ये ना
1: ल
0: फिर अपन नोटिफिकेशन पता क्या
1: मैसेज तो
0: करना
1: सानू आया ही घर वाला अही क्या बैटरी
0: डार्क जोक्स
1: और
0: अच्छा
1: गुरजीत अंकल ने सानू भेजा ही मैसेज घर वाला ते
0: ओहो
1: गुरजीत आंटी ने भेजा वा बैटरी ते
0: नहीं
1: जितेंद्र अंकल ने भेजा बैटरी साडा थोड़ी कसूर है कोई
0: फिर तुसने क्यों आंसर किया जिसे कुछ बहुत आंसर ने वो
1: चेता भुल गया ही
0: आंसर
1: यार चेता भुल गया
0: हाँ हाँ नहीं बैटरी तक पहुंचे नहीं लगे हैं
1: जिमें
0: आप हौली हौली
1: जिमें दो लोग ने कीड़ा किता एक बंदा ने पनीर पनीर करना चाहिए ना कि कीड़ा क्योंकि ओके
0: ठीक है भाई क्योंकि
1: ठीक है बड़ी
0: नहीं
1: सियानी
0: तो
1: गल दसी है भाई वाह साडे फिलोसफर
0: वाह
1: थैंक यू
0: हाँ जी क्योंकि
1: थैंक
0: तो फिर रोज जरा बंडर रिडल्स नामदा वो खुश हो जाता कि गैस नहीं हंडा
1: यू यार ये भी
0: यार
1: गल ठीक है। ओ
0: सॉरी फॉर द पुअर एक्सपीरियंस
1: हाँ फिर
0: टुडे
1: मैनू खुश करो कुत्ता किदा सोंदा
0: पैकेट
1: है कहनू
0: पहला
1: कहनू पैके
0: ओ
1: नहीं
0: पहला
1: यार
0: है बहुत बॉंक पहले बहुत वुफ करके तो मेरे लोकी नु पाज पाज के तो
1: नहीं नहीं
0: फिर सोंदा
1: एक्सप्लेनेशन नहीं चाहिए सिर्फ चाहिए भी सोंदा किदा
0: हाँ सिंगल वर्ड
1: दैट्स इट
0: आंसर
1: सिंगल वर्ड एक्सप्लेनेशन थोड़ी
0: डैश
1: चाहिए यार।
0: करके
1: और
0: डैश की है ब्लैंक
1: तू ही
0: की
1: तो
0: है ना
1: तू ही तो
0: के
1: लाफ्टर थेरेपी दे रिचर्ड बन चले जे
0: ना के पर ये
1: हाँ
0: तो कुत्तियां दी फितरत नाल बहुता जुड़दा नहीं वैसे।
1: यू कैन से हाँ
0: अच्छा चलो
1: यू कैन से डजंट
0: क्योंकि
1: मैटर
0: क्या
1: मामा कह ही देंदियां मैं कुत्तिया नाला बेचारा भुलेखे जा। थैंक यू बुतू थैंक यू हैव अ नाइस
0: थैंक यू
1: डे
0: हैव नाइस डे गुडबाय
1: थैंक
0: बाय बाय
1: यू
0: बाय बाय
1: थैंक यू। डोरवाल
0: बाय
1: साहब थोड़ा जा रुक जाओ हले मेरे को कॉल चुकी नहीं जानी ते नेक्स्ट साडे नाल युवराज ते उस तो बाद फिर आशीष तुहाडी वारी सत श्री अकाल युवराज
0: सत श्री अकाल अंकल जी ते वीर जी
1: सत
0: सत
1: श्री
0: श्री अकाल
1: अकाल।
0: युवराज सिंह किवें
1: हाँ
0: हो
1: जी ठीक ठाक हो
0: मैं ठीक हूँ थोड़ा की हाल है
1: साडा ही
0: साडा
1: बेस्ट
0: भी
1: यार
0: यार थोड़ा ना
1: बहुत
0: गलबात हो गई
1: वधिया गुड आ
0: ओके रिपोर्ट हो
1: ओके
0: गई
1: आ
0: है
1: ठीक आ तुही दसो किवें चल रही जिंदगी
0: मेरी जिंदगी वधिया है छोटी की जिंदगी है
1: हाय क्या पूछे है कवे यार
0: छोटा बच्चा जिंदगी बोलना कितना
1: ओए
0: प्यारा लगता है
1: व्याह वरियां नु
0: जिंदगी
1: एदा नहीं पुछीदा इमोशनल हो जांदे आ
0: माय गॉड भाभी सुन रहे हो प्लीज हेलो
1: आर यू ओके डे हो जांदा साडा
0: आर यू ओके पिछले हफ्ते से गाइस पिछले हफ्ते से साडा कादा आर यू ओके
1: हाँ जी की सुनाओगे फिर
0: मैं एक चुटकुला सुनाऊंगी।
1: सुनाओ
0: एक बारी पति ऐसे पति ने कहता भी मेरे नाल बाला लड़िया ना कर मेरा बीपी हाई हो जाता। तो फिर पत्नी कहती मैं की करा मेरी तो मजबूरी आ क्योंकि जे मैं लड़ा ना थोड़े नाल फिर मेरा बीपी लो हो जाता
1: किसी ना तो हम देखो सेहत ठीक रहनी चाहिए है दिन मांड लो
0: थैंक यू
1: थैंक थैंक यू थैंक
0: यू विराज
1: यू। एक दिन ना मैं को रील वेखी ओ उत्ते लिखा ही भारतीय पत्नियां हर रोज थोड़ा थोड़ा जहर दे के मार रही ने अपने घर वाले नू पतियां नू इदा समथिंग है ना
0: ओ बल्ले
1: तो मैं यार एक ही चीज़ है फिर मैं पढ़िया सुनया थैंक
0: बाय
1: यू
0: बाय
1: बुद्धू
0: बाय
1: थैंक यू हैव अ
0: बाय
1: नाइस डे फिर मैं सुनया तो वो कहता भी ਉਹ ਨਾ ਕਿਉਂਕਿ ਜਿੱਦਾਂ ਜੈਨੈਟਿਕਲੀ ਉਹਨਾਂ ਦੇ ਜਿੱਦਾਂ ਲੂਣ ਜ਼ਿਆਦਾ ਖਾਣ ਨੂੰ ਜੀ ਕਰਦਾ ਜਨਾਨੀਆਂ ਦੇ, ਮਤਲਬ ਲੋਜੀਕਲੀ ਠੀਕ ਸੀ ਉਹ ਜੋ ਜੋ ਵੀ ਉਹ ਕਹਿ ਰਹੇ, ਪਰ ਹੈਡਿੰਗ ਅੱਜ ਕੱਲ੍ਹ ਮਤਲਬ ਇੱਦਾਂ
2: ਹੈਡਿੰਗ ਥੋੜ੍ਹੀ ਖਤਰਨਾਕ ਜਿਹੀ ਦੇਣੀ ਪੈਂਦੀ ਹੈ,
1: ਅਤੇ ਕਿਉਂਕਿ ਜਨਾਨੀਆਂ ਦਾ ਜਿਹੜਾ ਨਮਕ ਜ਼ਿਆਦਾ ਖਾਣ ਨੂੰ ਜੀ ਕਰਦਾ ਵਾ ਉਹ ਜੇ ਘੱਟ ਖਾਣ ਤਾਂ ਉਹਨਾਂ ਦਾ ਲੋਅ ਹੋ ਜਾਂਦਾ ਹੈ ਨਾ ਬੀ ਪੀ, ਅਤੇ ਉਹ ਇਸ ਕਰਕੇ ਥੋੜ੍ਹਾ ਜਿਹਾ ਵੱਧ ਖਾਂਦੀਆਂ ਕਿਉਂਕਿ ਘਰ ਖਾਣਾ ਉਹ ਬਣਾਉਂਦੀਆਂ ਵਾ, ਇਸ ਕਰਕੇ ਉਹ ਸਾਰੀ ਉਮਰ ਉਹਨਾਂ ਨੂੰ ਵੀ ਵੱਧ ਖਵਾਉਂਦੀਆਂ ਰਹਿੰਦੀਆਂ ਵਾ, ਅਤੇ ਉਹਨਾਂ ਦਾ ਪਟਾਕਾ ਛੇਤੀ ਪੈ ਜਾਂਦਾ।
2: ਬੜਾ ਡਾਰਕ ਟਰਨ ਲੈਂਦੇ ਹੋਏ ਅੱਜ ਦਾ ਲਾਫਟਰ ਥੈਰੇਪੀ ਦਾ ਸ਼ੋਅ ਗਾਇਸ।
1: ਤੇ ਤੁਸੀਂ ਹਰਗੁਣ ਤੁਸੀਂ ਹੁਣ ਕਰ ਲਿਓ ਪੁੱਤ, ਤੇ ਅਸੀਸ ਤੁਸੀਂ ਆਉਂਦੇ ਰਹੋ। ਹੈਲੋ,
0: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀ ਜੀ।
1: ਸਤਿ ਸ੍ਰੀ ਅਕਾਲ
2: ਕਾਲ ਅਸੀਸ ਕੌਰ,
1: ਕੀ ਹਾਲ ਹੈ ਅਸੀਸ ਕੌਰ?
0: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
1: ਅਸੀਂ ਠੀਕ ਹਾਂ ਅਸੀਸ, ਖੰਗ ਨਹੀਂ ਠੀਕ ਹੋਣ ਦੀ, ਕੀ ਖਾਵਾਂ ਮੈਂ?
0: ਅੰਡੀ ਲੌਂਗ।
1: ਹੈਂ,
2: ਲੌਂਗ?
1: ਲੌਂਗ ਖਾਵਾਂ, ਕਿੰਨਾ ਕੁ ਲੌਂਗ?
2: ਪਰ ਕਿੰਨਾ ਕੁ ਲੌਂਗ ਹੋਣਾ ਚਾਹੀਦਾ? 2 ਇੰਚ, 10 ਇੰਚ?
1: ਮੈਂ ਤੁਹਾਡੀ ਖੰਘ ਲੈ ਲਈ ਸੀ ਨਾ, ਮੈਂ ਕਿਹਾ ਬਾਬਾ ਜੀ ਅਸੀਸ ਕੌਰ ਨੂੰ ਠੀਕ ਕਰ ਦੋ, ਤੇ ਮੈਂ ਖੰਘ ਲੰਮੀ ਲੈ ਲੈਣਾ, ਤੇ ਉਹ ਹੁਣ ਹਟਣ ਨਹੀਂ ਡਈ। ਤੁਸੀਂ ਦੱਸੋ ਹੁਣ ਕੀ ਕਰੀਏ, ਕੋਈ ਹੈ ਬੰਦਾ ਅੱਗੇ ਦੇ ਦਈਏ ਕਿਸੇ ਨੂੰ?
0: ਰੋਜ਼ ਪਾਣੀ ਨਾਲ, ਬਟ ਹੁਣ ਉਹ ਖਤਮ ਹੋ ਗਿਆ, ਮੰਮਾ ਹੋਰ ਬਣਾਉਣਗੇ।
1: ਅੱਛਾ, ਤੁਸੀਂ ਕਹੋ ਮੈਂ ਆਮਲਾ ਖਾ ਖਾ ਕੇ ਖਤਮ ਕਰਤਾ ਪਰ ਠੀਕ ਨਹੀਂ ਹੋਇਆ,
2: ਤੁਸੀਂ ਟਰਾਈ ਕਰਕੇ ਵੇਖ ਲਓ।
1: ਤੁਸੀਂ ਠੀਕ ਹੋ ਗਏ ਉਦੋਂ?
0: ਮੈਂ ਤਾਂ ਠੀਕ ਹੋ ਗਈ, ਲਾਈਕ ਜੇ ਤੂੰ ਆਮਲਾ ਖਾਣਗੇ ਤੇ ਪਾਣੀ ਪੀਣਗੇ, ਫਿਰ ਫਿਰ ਪਾਊਡਰ ਹੈ ਆਮਲਾ ਪਾਊਡਰ, ਫਿਰ ਸਾਨੂੰ ਕਦੇ ਵੀ ਜ਼ੁਕਾਮ ਨਹੀਂ ਲੱਗੂ।
1: ਓਕੇ, ਚਲੋ ਫਿਰ ਮੈਂ ਹੁਣ ਟਰਾਈ ਕਰੂੰਗਾ। ਥੈਂਕ ਯੂ ਅਸੀਸ, ਤੁਸੀਂ ਤਾਂ ਬਹੁਤ ਬੀਬੇ ਪੁੱਤ, ਤੁਸੀਂ ਤਾਂ ਡਾਕਟਰ ਬਣ ਗਏ। ਮੈਨੂੰ ਪਤਾ ਸੀ ਅਸੀਸ ਮੈਨੂੰ ਕੁਛ ਨਾ ਕੁਛ ਜ਼ਰੂਰ ਦੱਸੂਗੀ, ਮੈਂ ਤਾਂ ਹੀ ਉਹ ਪੁੱਛਿਆ।
0: ਮੈਨੂੰ ਕਦੇ ਕਦੇ ਨੋਜੀ ਆਉਂਦੀ, ਬਟ ਵੈਸੇ
1: ਨੱਕ ਲਾ ਕੇ ਘਰ ਧਾਰ ਆਉਣਾ ਤੇ ਫਿਰ ਠੀਕ ਹੋ ਜਾਂਦੀ, ਜਦੋਂ ਠੀਕ ਹੋ ਜਾਂਦਾ ਵਾ ਫਿਰ ਜਾ ਕੇ ਤੇ ਧੁੱਪੇ ਰੱਖਦੀ ਹੈ ਨਾ ਨੱਕ ਲਾ ਕੇ।
0: ਕਦੇ ਕਦੇ ਠੰਡ ਆਉਂਦੀ, ਠੰਡ ਹੁੰਦੀ ਫਿਰ ਮੇਰੀ ਬੋਟ ਫਲੋਟ ਹੋਈ, ਸਾਡੇ ਕੋਲ ਇਨਕੁਆਇਰੀ ਐਕਸਪੋ ਸੀ, ਸਕੂਲ ਤੋਂ ਬਾਅਦ ਤੋਂ ਜਿਮ ਚ ਜਾਣਾ, ਲਾਈਕ ਉੱਥੇ ਬਹੁਤ ਸਾਰੇ ਚੀਜ਼ਾਂ ਲਾਈਕ ਗੋਲਡਨ ਲੈਟਰ, ਸੋ ਲਾਈਕ ਤੁਹਾਡੇ ਕੋਲ ਇੱਕ ਪੇਪਰ ਹੁੰਦਾ ਵੀ ਫਾਈਂਡ ਦਾ ਟਾਈਨੀਐਸਟ ਟ੍ਰੈਜਰ, ਲਾਈਕ ਫਾਈਂਡ ਦਾ ਰੇਨਬੋ ਦਾ ਹੈਜ਼ ਆਲ ਦਾ ਕਲਰਸ ਇਨ ਇਟ, ਐਂਡ ਦੇ ਵਰ ਲਾਈਕ ਮੋਰ
1: ਬੜੇ ਵੱਡੇ ਵੱਡੇ ਕੰਮ ਕਰਨ ਲੱਗ ਪਏ ਤੁਸੀਂ ਤੇ।
0: ਮੈਂ 5 golden letters find kite
1: good
0: a few like questions or ask kar rahe si kite
1: very nice
0: fir sanu paper mila te ek pencil mili ta se onu tick kar sakde
1: good main na tada
0: naam jadon si finish ab wapas pencil paani
1: nice main tada naam hi recommend kar laga nama kende titanic jahaz banona oh kahunga ki aa kudi ne banaundi jehdi dubda ni aa
2: ohe good
1: ਹਾਂਜੀ
2: ਇਹ ਥੋੜ੍ਹੀ ਵੀ ਗੱਲ ਹੋਈ ਹੈ
1: ਉਹ ਆਪਾਂ ਉਹ ਵਾਲਾ ਟਾਈਟੈਨਿਕ ਆਪਾਂ ਆਸਟ੍ਰੇਲੀਆ ਤੋਂ ਤੋਰਾਂਗੇ।
3: ਹਾਂ ਆ ਵੀ ਠੀਕ, ਨਹੀਂ ਜੁਮਾਂਜੀ ਟੀਮ ਨੂੰ ਵੀ ਦੇ ਦਾਂਗੇ ਨਾ, ਟ੍ਰੈਜਰ ਹੰਟ ਵੀ ਆਉਂਦਾ ਇਹਨੂੰ, ਵਧੀਆ ਵਧੀਆ ਚੀਜ਼ਾਂ ਲੱਭਦੀ ਉਹ ਜੁਮਾਂਜੀ।
1: ਦੁਬਾਰਾ ਸ਼ੁਰੂ ਕਰੋ, ਐਨਰਜੀ ਨਾਲ ਸ਼ੁਰੂ ਕਰੀ ਦੀ ਬੋਲੀ।
3: ਚੱਕਦੇ
1: ਅਸੀਸ ਕੌਰ ਐਂਡ ਕ੍ਰਿਸ਼ਨਾ ਚੱਕਦੇ
3: ਨਾਰੇ ਨਾਰੇ ਨਾਰੇ ਨਾਰੇ ਨਾਰੇ ਨਾਰੇ
0: ਨਾਰੇ ਨਾਰੇ
3: ਸਾਡੇ ਨਾਲ
1: ਥੈਂਕ ਯੂ ਸੀਸ।
0: Okay, bye-bye,
1: bye-bye, bye-bye, bye-bye, late hogi, bye-bye, bye-bye.
0: On Monday.
1: Thank you, thank you, thank you, thank you. Next, Saturday, naal ne, Sukhan Sardar ji, Sat Sri Akaal Sukhan ji. Hello, Dadwal sahab, kya haal chaal tade? Theek thaak ho? ਆਵਾਜ਼ ਪੁੱਤ ਪਹਿਲਾਂ ਠੀਕ ਕਰ ਲਿਓ, ਤੁਹਾਡੀ ਆਵਾਜ਼ ਨਹੀਂ ਸਹੀ ਆਉਣ ਡਈ। ਥੈਂਕ ਯੂ। ਜਤਿੰਦਰ ਜੀ ਕਹਿੰਦੇ ਨੇ ਕਿ ਰਿਡਲ ਬੁੱਝੋ ਭਾਜੀ, ਕਹਿੰਦੇ ਕਿ ਮੈਂ ਬਿਨਾਂ ਪੈਰਾਂ ਦੇ ਤੁਰਦਾ ਹਾਂ, ਬਿਨਾਂ ਮੂੰਹ ਦੇ ਬੋਲਦਾ ਹਾਂ, ਮੇਰੇ ਕੋਲ ਸਰੀਰ ਨਹੀਂ, ਫਿਰ ਵੀ ਮੈਂ ਤੇਰੇ ਨਾਲ ਰਹਿੰਦਾ ਹਾਂ, ਤੂੰ ਮੈਨੂੰ ਫੜ ਨਹੀਂ ਸਕਦਾ, ਪਰ ਮੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ, ਦੱਸੋ ਕੌਣ।
3: ਇਹ ਤਾਂ ਬੜੀਆਂ ਚੀਜ਼ਾਂ ਹੋ ਸਕਦੀਆਂ,
1: ਹਾਂਜੀ
3: ਕਾਫੀ ਚੀਜ਼ਾਂ।
1: ਚਲੋ ਬੁੱਝੋ ਫਿਰ ਕੌਣ ਹੈ। ਹਾਂਜੀ ਡਡਵਾਲ ਸਾਹਿਬ,
3: ਡਡਵਾਲ ਸਾਹਿਬ
1: ਹੈਲੋ।
3: ਹੈਲੋ ਹੈਲੋ
1: ਡਡਵਾਲ ਸਾਹਿਬ, ਮੈਨੂੰ ਲੱਗਦਾ ਤੁਸੀਂ ਬਿਜ਼ੀ ਹੋ, ਮੈਂ ਫਿਰ ਗਾਂ ਬਾਕੀਆਂ ਨੂੰ ਲੈ ਲਾਂ ਫਿਰ।
0: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ। ਕਿੱਥੇ ਰਹਿ ਗਏ ਸੀ
1: ਅੱਜ, ਸੁਸਤੀ ਕਦੀ ਪਾਈ ਆ? ਉਹ ਸੁਸਤੀ ਪਾਈ ਫਿਰਦੇ ਹੋ, ਤੁਹਾਡੀ ਆਵਾਜ਼ ਵੀ ਨਹੀਂ ਸਹੀ ਆਉਣ ਡਈ ਅੱਜ। ਗੱਡੀ ਤੇ ਚੱਲਣ ਡੇ ਹੋ ਤੁਸੀਂ, ਛਈਆਂ ਛਈਆਂ ਕਰਨ ਡੇ
0: ਜੇ?
1: ਹਾਂਜੀ ਝੂਟੇ ਲੈਣ ਡੇ ਹੋ?
3: ਤੁਹਾਡੀ ਮੌਜ ਆ ਯਾਰ,
1: ਓਏ ਹੋਏ
3: ਤੁਸੀਂ ਜੀ ਰਹੇ ਹੋ
1: ਯਾਰ,
3: ਗੱਲਾਂ ਬਾਤਾਂ ਨੇ
1: ਕਮਾਲ ਦੀ ਗੱਲ ਹੈ।
3: ਅਸੀਂ ਜਿੱਥੇ ਜਾਵਾਂਗੇ ਗੱਡੀ ਮੋੜਾਂਗੇ, ਸਾਰੇ ਦੇ ਸਾਰੇ ਸਿਗਨਲ ਤੋੜਾਂਗੇ।
1: ਸੁਖਨ ਡਡਵਾਲ,
3: ਕਿਆ ਬਾਤ ਹੈ, ਕਹਿ ਦੋ ਪਾਪਾ ਨੂੰ ਜਾਂ ਮੰਮੀ ਨੂੰ ਜਿਹੜੇ ਡਰਾਈਵ ਕਰ ਰਹੇ ਕਿ ਤੋੜਦੇ ਜਾਓ ਸਾਰੇ ਸਿਗਨਲ, ਅੱਜ ਅੱਜ ਯੈਸ ਆ ਪੂਰੇ।
1: ਹੋਰ
3: ਡਡਵਾਲ ਡਡਵਾਲ ਕਰਵਾ ਦੇਣੀ ਹਰ ਪਾਸੇ ਆਪਾਂ,
1: ਹੈ ਡਡਵਾਲ ਸਾਹਿਬ?
3: ਸਹੀ ਗੱਲ,
1: ਹਾਂਜੀ ਬੋਲੀ ਪਾਓ, ਬੋਲੀ ਪਾਓ, ਪਾਓ ਪਾਓ, ਹਾਂਜੀ
0: ਹੱਸ
1: ਪਈ ਸੀ। ਨਿੱਕੀ ਬਣ ਗਈ,
3: ਨਿੱਕੀ ਬਣ
1: ਗਈ। ਟਿੰਗ ਟਿੰਗ ਟੈਂਗ ਟੈਂਗ ਟਿੰਗ ਟਿੰਗ, ਥੈਂਕ ਯੂ। ਹਸਣਾ ਨੀ ਆ।
3: ਤੁਸੀਂ ਬੜੇ ਮਯੂਸ ਜੇ ਲੱਗ ਰਹੇ ਯਾਰ, ਕੋਈ ਗੱਲ ਨੀ,
1: ਕੀ ਹਾਲ ਹੈ ਸਾਹਿਬ? ਅੱਜ ਯਾਰ ਦੋਵਾਂ ਭਰਾਵਾਂ ਨੂੰ ਸੁਸਤੀ ਕਿਉਂ ਪਈ ਹੈ? ਪਹਿਲਾਂ ਮੈਂ ਦੱਸੋ, ਪਰੌਂਠਾ ਖਾ ਕੇ ਆਏ ਜੇ?
0: ਨਹੀਂ, ਕੱਲ ਸੱਟ ਲੱਗੀ ਸੀ।
1: ਹੋਏ ਕੀ ਹੋ ਗਿਆ
3: ਯਾਰ, ਕੀ ਹੋ ਗਿਆ ਜੀ?
0: ਗ੍ਰੇਡ 6 ਦਾ ਪੈਰ ਵੱਜ ਗਿਆ ਸੀ।
1: ਅੱਛਾ, ਸਾਰੇ? ਅੱਛਾ, ਕਿਸੇ ਬੱਚੇ ਦਾ?
0: ਹਾਂਜੀ।
1: ਖੇਡਦੇ ਸੀ?
0: ਰੇਸ ਕਰਨੇ ਸੀ।
1: ਓ ਚਲੋ ਠੀਕ ਹੈ, ਜ਼ਿਆਦਾ ਤੇ ਨਹੀਂ ਵੱਜੀ?
0: ਹਾਂਜੀ, ਤੇ ਪੀੜ ਹੋਣ ਡਈ,
1: ਹਲੇ ਹੋਣ ਡਈ ਆ। ਉਹ ਕਿੱਥੇ ਵੱਜੀ ਆ, ਕਿੱਦਾਂ, ਕਿੰਨੀ ਕੁ ਵੱਜੀ ਆ? ਪੱਟ ਤੇ ਓਕੇ ਓਕੇ ਫਿਰ ਉਹ ਖੱਲੀ ਪੈ ਗਈ ਹੋਣੀ ਆ
4: ਠੀਕ ਆ
3: ਹਾਂ ਪਾਣੀ ਪੀਓ ਵੱਧ ਤੋਂ ਵੱਧ ਤੁਸੀਂ ਠੀਕ ਹੋ ਜਾਣਾ ਦੇਖੋ
1: ਪਾਣੀ ਪੀਓ ਤੇ ਤੇਲ ਤੇਲ ਲਾਇਓ ਜਾ ਕੇ ਘਰ ਨਾ ਠੀਕ ਆ ਮਾਲਿਸ਼ ਕਰਾ ਲਿਓ ਘੁੱਟ ਕੇ ਤੇ ਨਿਕਲ ਜਾਣੀ ਆ ਠੀਕ
4: ਖੰਗ ਲੱਗੀ ਆ
1: ਹਾਂਜੀ
4: ਖੰਗ ਲੱਗੀ ਆ
1: ਖੰਗ ਹਾਂਜੀ ਹਾਂਜੀ
3: ਖੰਗ ਜਾਂਦੀ ਨਹੀਂ ਇਹਨਾਂ ਦੀ
1: ਡਾਕਟਰ ਸਾਹਿਬ ਤੁਸੀਂ ਦੱਸੋ ਕਿੱਦਾਂ ਹਟੂਗੀ
4: ਚਿੱਟਾ ਸੁਹਾਗਾ ਨਾਲ ਤੇ ਹਨੀ ਪਾ ਕੇ ਨਾਲ ਹੀ ਠੀਕ ਹੋ ਜਾਂਦਾ
1: ਵਾ ਹਾਂ
3: ਬੱਲੇ ਬੱਲੇ
1: ਸਹੀ ਗੱਲ ਆ ਵੀ ਗੁੱਡ ਆ ਹੈ ਨਾ ਗੁੱਡ ਗੁੱਡ ਨਾਈਸ ਨਾਈਸ
3: ਵਾਹ ਵਾਹ
1: ਥੈਂਕ ਯੂ ਸਾਡੇ ਤੇ ਨਿੱਕੇ ਨਿੱਕੇ ਡਾਕਟਰ ਬਣ ਗਏ ਆ
3: ਕਿਆ ਬੱਲੇ ਬੀਐਮਐਸ ਜੋਗਾ ਦਾ ਕੰਮ ਹੋ ਹੀ ਗਿਆ ਹੈ
1: ਹੋਰ ਥੈਂਕ ਯੂ ਪੁੱਤ ਕੀ ਸੁਣਾਓਗੇ
4: ਬੁਝਾ ਦੇਤੇ
1: ਹਾਂਜੀ
3: ਲਿਆਓ ਜੀ ਲਿਆਓ
4: ਉਹ ਕੀ ਆ ਉਹਦੇ ਕੋਲ ਟੰਗ ਆ ਤੇ ਉਹ ਬੋਲਦਾ ਨਹੀਂ
1: ਅੱਛਾ ਕੀ ਆ ਤੇ ਉਹਦੇ ਕੋਲ ਟੰਗ ਆ ਤੇ ਉਹ ਬੋਲਦਾ ਨਹੀਂ ਆ
4: ਹਾਂਜੀ
1: ਬੂਟ ਗੁੱਡਾ ਯਾਰ ਤੁਸੀਂ ਦਿਲ ਲੱਖਣ ਨੂੰ ਕਹਿਤਾ ਕਿ ਹੈਗਾ ਏਦਾਂ ਹੀ
3: ਹਾਂ ਸਹੀ ਗੱਲ
1: ਏਦਾਂ ਹੀ ਆ
3: ਏਦਾਂ ਹੀ ਦੇਖੋ ਸਾਡੇ ਹਾਲਾਤ ਦੇਖੋ ਸਾਨੂੰ ਯਕੀਨ ਨਹੀਂ ਹੋ ਰਿਹਾ ਸਹੀ ਬੋਲ
1: ਥੈਂਕ ਯੂ
3: ਥੈਂਕ ਯੂ ਬਾਈ ਥੈਂਕ ਯੂ
1: ਥੈਂਕ ਯੂ ਡਡਵਾਲ ਬ੍ਰੋਜ਼
3: ਕਹਿੰਦੇ
1: ਕੁੱਤਾ ਸੌਂਦਾ ਕੰਮ ਕਰਕੇ ਤੇ ਕੁੱਤਾ ਸੌਂਦਾ ਕੁੱਟ ਖਾ ਕੇ
3: ਬੱਲੇ ਯਾਰ ਸਾਰੇ ਲੋਕ ਥੋੜੇ ਇਸ ਤਰ੍ਹਾਂ ਡਾਈਸੀ ਜੋਕਸ ਕਿਉਂ ਮਾਰ ਰਹੇ ਆ
1: ਇਹ ਸਾਰੇ ਮਤਲਬ ਇਹ ਨਾ
3: ਤੰਗ ਪਰੇਸ਼ਾਨ ਜੇ ਜੋਕ ਨਿਕਲ ਕੇ ਆ ਰਹੇ ਆ
1: ਇਹ ਗੱਲ ਖਿੱਚ ਕੇ ਨਾ ਮੈਨੂੰ ਐਂ ਲੱਗਦਾ ਵੀ ਜਿੱਦਾਂ ਹਸਬੈਂਡ ਜੀ ਵੱਲੋਂ ਖੜਨ ਡੇ ਆ ਨਾ ਇੱਦਾਂ ਦੀਆਂ ਗੱਲਾਂ ਕਰ ਰਹੇ ਸਾਰੇ ਇਹ ਕੁੱਤਾ ਸੌਂਦਾ ਕਾਰ ਥੱਲੇ ਆਹ ਠੀਕ
3: ਆਹ ਠੀਕ ਹੈ ਇਹ ਉਹੀ ਉਹ 70s ਦੇ ਅਮਿਤਾਬ ਬੱਚਨ ਵਾਲੇ ਜਿਹੜੇ ਕੁੱਤੇ ਸੀਗੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਸੀ ਵਿਚਾਰੇ ਸਟਰਗਲ ਕੁੱਤੇ
1: ਬੜੀਆਂ
3: ਛੱਤਾਂ ਬਹਿ ਗਈਆਂ ਅੱਜ ਕੱਲ ਤੇ
1: ਵਾਹ ਕਮਾਲ ਕਰ ਛੱਡੀ ਬੜੇ ਕੂਲੀ ਟਾਈਪ ਕੁੱਤੇ ਵੀਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਚ ਰਹੋ ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡਾ ਰਾਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੰਦਰੁਸਤੀ ਬਣੀ ਰਹੇ ਚੜ੍ਹਦੀ ਕਲਾ ਬਣੀ ਰਹੇ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਬਹੁਤ ਮਿਹਰਬਾਨੀ ਜੀ ਪਰਤ ਤੋਂ ਪਾਉਂਦੇ ਨੇ ਸਾਂਝਾ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਅਤੇ ਹਰਦੀਪ ਕੌਰ ਜੀ ਕਹਿੰਦੇ ਨੇ ਕਿ ਬਰਥਡੇ ਵਿਸ਼ਿਜ਼ ਅੱਜ ਸਾਡੇ ਕਹਿੰਦੇ ਗ੍ਰੈਂਡ ਸਨ ਰਿਆਨ ਦਾ 13th ਜਨਮਦਿਨ ਆ ਪਲੀਜ਼ ਵਿਸ਼ ਕਰ ਦਿਓ ਹਾਂਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਹੈਪੀ ਬਰਥਡੇ

0: Hip hip,
1: hooray,
0: hip hip,
1: hooray,
0: hip hip,
2: Anji. Many many happy returns of the day, Ryan G. 13 साल दे हो गए हो तुसी भाई, खुश रहो, स्वस्थ रहो, मौजा मानो, best age to be. Very, very, very mubarakbad, and mubarakbad to parents and grandparents also.
1: बहुत बधाइयां जी, बहुत बहुत बधाइयां. ते next साडे नाल ने BASANT Sammy साहब.
2: है?
1: की हाल है?
2: मिक्स हो गए हुन?
1: है?
2: इन्हें दी तुसी मर्जर करते?
1: यार दोस्त नहीं यार.
2: अच्छा, फिर ठीक है, फिर ठीक है.
1: है ना? की कहंदे हुंदे आ वा भी अख मेरी यार दी दुखे.
2: हाय, नाइस नाइस नाइस, क्या बात.
1: की हुंदा अगे? की हुंदा अख मेरी यार अगे? ਮੈਂ ਹੋਊਂਗਾ ਕੀ?
3: ਸਤਿ ਸ਼੍ਰੀ ਅਕਾਲ ਜੀ.
2: ਇਹਨਾਂ ਨੂੰ ਪੁੱਛਣੇ ਬਾਕੀ ਦਾ, ਇਹਨਾਂ ਦੇ ਵਿਚਾਰੇ ਤੇ ਹੀ ਹੈ. ਇਹਨਾਂ ਨੂੰ ਵੀ ਪੁੱਛਣਾ ਕੁੱਤਾ ਕਿੱਦਾਂ ਸੁਣਦਾ.
1: ਹਾਂਜੀ,
3: ਸਤਿ ਸ਼੍ਰੀ ਅਕਾਲ. ਆਪਣਾ ਕਿਸਾਨ, ਸਤਿ ਸ਼੍ਰੀ ਅਕਾਲ.
2: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ?
3: ਸਤਿ ਸ਼੍ਰੀ ਅਕਾਲ ਜੀ, ਮੇਲ ਸੂਪ ਨਗਾ.
1: ਸਤਿ ਸ਼੍ਰੀ ਅਕਾਲ ਜੀ. ਮੈਨੂੰ ਲੱਗਦਾ ਤੁਸੀਂ ਰੈਂਚ ਰੂਮ ਚ ਫੜ ਕੇ ਲੱਗੇ ਜੀ ਟਰੱਕ ਥੱਲੇ.
3: ਮੈਂ ਤੁਹਾਨੂੰ ਮੇਲ
1: ਮੈਨੂੰ ਖੁਸ਼ੀ ਪਤਾ ਕਿਹੜੀ ਗੱਲ ਦੀ ਆ? ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਤੁਸੀਂ ਸੂਪ ਨਖਾ ਕਹਿ ਲਿਆ.
2: ਅੱਛਾ, ਆ ਵੀ ਠੀਕ ਹੈ, ਆ ਵੀ ਸਹੀ ਹੈ.
1: ਚਲੋ ਆਪਾਂ ਲਾਲ ਜੀ ਨੂੰ ਲੈ ਲੈਣੇ ਫਿਰ ਬਾਅਦ ਚ. ਲਓ ਬਾਅਦ ਚ. ਹੈਲੋ ਲਾਲ ਜੀ, ਕੀ ਹਾਲ ਚਾਲ ਨੇ ਤੁਹਾਡੇ? SCMHI ਬਸੰਤ ਲਾਲ. ਸਤਿ ਸ਼੍ਰੀ ਅਕਾਲ ਜੀ,
2: ਕਿਵੇਂ ਹੋ?
1: ਬਰਥਡੇ ਬੋਆਏ ਬੜਾ ਢਿੱਲਾ ਢਿੱਲਾ ਵਾ.
2: ਬਰਥਡੇ ਬੋਆਏ?
1: ਲੈ.
2: ਓ ਵਾਹ ਬਈ ਵਾਹ, ਹੈਪੀ ਬਰਥਡੇ ਟੂ ਯੂ. Happy birthday to you. Happy birthday to Basant ji. Happy birthday to you. ਵਾਹ ਵਾਹ ਵਾਹ, ਆਸਟ੍ਰੇਲੀਆ ਦੀ ਮਿੱਟੀ ਦਾ ਲਾਲ, ਸਾਡਾ ਆਪਣਾ ਪ੍ਰਿਯ, ਸਾਡਾ ਸਾਰਿਆਂ ਦਾ ਰੱਖਣ ਵਾਲਾ ਖੁਸ਼ਹਾਲ ਬਸੰਤ ਲਾਲ, ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ. ਇਹੋ ਪਾਸੇਗਾ,
1: ਇਹ ਉਹ ਮਹੱਲਿਆਂ 'ਚ ਜਮੀ ਜਨਰੇਸ਼ਨ ਆ.
2: ਅੱਛਾ,
1: ਜਿਹੜੀ ਬਰਥਡੇ ਹੈਪੀ ਬਰਥਡੇ ਟੂ ਯੂ ਤੇ ਆਪ ਵੀ ਕਹਿ ਰਹੀ ਹੁੰਦੀ ਹੈ ਹੈਪੀ ਬਰਥਡੇ ਟੂ ਯੂ.
2: ਸੇਮ ਟੂ ਯੂ ਜੀ, ਸੇਮ ਟੂ ਯੂ.
3: ਮੇਰੇ ਬਰਥਡੇ ਵਾਰੀ ਜਿਹੜਾ ਬੰਦਾ ਗੋਰਾ ਜਿਹੜਾ ਅੰਗਰੇਜ਼ੀ ਗਾਣੇ ਗਾਉਂਦਾ ਬਰਥਡੇ ਵਿਸ਼ ਕਰਦਾ, ਉਹਨੂੰ ਹੈ ਫਿਵਰ ਹੋ ਜਾਂਦਾ.
1: ਉਹਨੇ ਤੁਹਾਡੇ ਲਈ ਆਪਾਂ ਗੋਰੀਆਂ ਲਿਆਵਾਂਗੇ. ਹੋਰ ਕੀ,
2: ਏਮ ਉੱਚਾ ਰੱਖੋ ਇਸ ਬਰਥਡੇ. ਬਸ ਇੱਕੋ ਸਲਾਹ ਤੁਹਾਨੂੰ, ਆਪਣੇ ਏਮ ਉੱਚਾ ਰੱਖੋ ਵੀਰ ਜੀ.
1: ਇੰਨੇ ਕਾਲੇ ਪੈ ਜਾਂਦੇ ਹੋ ਤੁਸੀਂ, ਹਲਕੀ ਤਾਂ ਦੁਨੀਆ ਕਦੋਂ ਮੁੱਕਣੀ ਆ? ਤੁਸੀਂ ਪਹਿਲਾਂ ਹੀ ਆਬੇ ਹੀ ਆਪ ਪੀਣਾ ਚਾਹੁੰਦੇ ਜੀ.
2: ਆ ਠੀਕ ਸੀ.
1: ਹੋਰ ਫਿਰ ਅੱਜ ਫਿਰ ਬਰਥਡੇ ਸਪੈਸ਼ਲ ਕੀ ਬਣਿਆ ਫਿਰ? ਅੱਜ ਬਰਥਡੇ ਸਪੈਸ਼ਲ ਕੀ ਬਣਿਆ ਫਿਰ? ਕੋਈ ਰਾਤ ਦਾ ਪਰੌਂਠਾ ਗਰਮ ਕਰਕੇ ਮਿਲਿਆ ਹੋਵੇ ਕੁਛ? ਹੈ, ਸਵੇਰੇ ਸਵੇਰੇ ਕੋਈ ਸਮਾਈਲ ਹੀ ਮਿਲੀ ਹੋਵੇ ਬਰਥਡੇ ਤੇ? ਕਮਾਲ ਮਤਲਬ ਕਿੱਡੇ ਕਰਮਾਂ ਵਾਲੇ ਹੱਥ ਆ ਜਿਹੜੇ, ਵੇਖ ਲੋ ਸਵੇਰੇ ਸਵੇਰੇ ਸਾਰਿਆਂ ਦੇ ਚ ਰੋਟੀ ਪਾ ਰਹੇ.
2: ਵਾਹ, ਕੀ ਬਾਤ ਹੈ ਭਾਜੀ, ਕਿੰਨਾ ਅੱਛਾ ਪਰਸਪੈਕਟਿਵ ਚੇਂਜ ਕਰ ਦਿੰਦੇ. ਬੜਾ ਨਿਰੂਪਰ ਵਾਲੇ ਟਾਈਪ ਬਣਾ ਤਾ ਸਾਨੂੰ ਬਸੰਤ ਜੀ, ਇੱਕ ਸੈਕਿੰਡ ਦੇ ਅੰਦਰ ਕਰਮਾਂ ਵਾਲੇ ਹੱਥ. ਕੀ ਬਾਤ ਹੈ,
1: ਤੁਸੀਂ ਦੱਸੋ ਵੀ ਕੁੱਤਾ ਕਿੱਦਾਂ ਸੌਂਦਾ? ਕੁੱਤਾ ਕਿੱਦਾਂ ਸੌਂਦਾ?
0: ਆਪਣੇ
1: ਹਿਸਾਬ ਨਾਲ ਦੱਸੋ
0: ਤੁਸੀਂ ਆਪਣੇ ਜਿਹੜਾ ਵੀ ਤੁਹਾਡੇ ਮਾਇੰਡ ਚ ਕੁੱਤਾ
1: ਮੰਨ ਲਓ ਤੁਹਾਡੇ ਘਰ ਰਹਿੰਦਾ ਕਿੱਦਾਂ ਸੌਂਗਾ
3: ਲੱਤਾਂ
1: ਨੀ ਲੱਤ ਉੱਪਰ ਕਰਕੇ ਸੌਂਗਾ ਟੌਰ ਨਾ ਸੌਂਗਾ ਹਾਂ ਪਿਛਲੀ ਪਿਛਲੀ ਰਾਈਟ ਲੱਤ ਉੱਤੇ ਚੁੱਕ ਕੇ ਟੌਰ ਨਾ ਸੌਂਗਾ
0: ਲਾਈਫ ਹੈ ਜੀ ਲਾਈਫ ਦੀਵਾਨਾ ਬਣਾ ਦੇਂਗੇ ਆਪਕੋ
1: ਤੁਹਾਨੂੰ ਤੁਸੀਂ ਲੱਤ ਤੇ ਲੱਤ ਧਰ ਕੇ ਆਪਣੇ ਆਪ ਨੂੰ ਕਿਤੇ ਓਦਾਂ ਦਾ ਤੇ ਨੀ ਇਮੇਜਿਨ ਕਰ ਰਹੇ ਸੈਵਨ ਅਪ ਦੀ ਐਡ ਵਰਗਾ
0: ਵਾਲ ਫਿਰ ਉਧਰ ਨੀ ਹੈਗੇ ਨਾ ਵਾਲ ਵੀ ਉਧਰ ਚਾਹੀਦੇ ਨਾ ਸਪਾਈਕ ਜਜ਼ਬੀ
1: ਬਣਾ ਲੈਂਦੇ ਆ ਵੱਖਰੇ
0: ਵੱਖਰੇ ਇਹ ਗੱਲ ਸਹੀ ਹੈ
1: ਠੀਕ ਆ ਆਹ ਲਾਲ ਜੀ ਫਿਰ ਤੁਹਾਡੇ ਲਈ ਸੌਂਗ

0: ਯਾਰ ਇਹਨਾਂ ਨੂੰ ਮੈਂ ਬਸੰਤ ਲਾਲ ਕਹਿ ਬੇਸਣ ਲਾਲ ਆਪਣੇ ਕੋਲੋਂ ਕਹਿ ਰਹੇ
1: ਮੈਂ ਨੀ ਕੋਈ
2: ਇਹਨਾਂ ਨੇ ਤੁਹਾਨੂੰ ਮੌਸਮ ਤੋਂ ਬਦਲ ਕੇ ਆਦਮੀ ਮੌਸਮ ਨੀ ਰਹਿੰਦਾ
0: ਆਪਣੇ ਕੋਲੋਂ ਕਹਿ ਰਹੇ ਬੇਸਣ ਮੈਂ ਨੀ
1: ਇਹ ਤਾਂ ਗੱਲ ਨੀ ਹੋਈ ਯਾਰ
0: ਹਾਂਜੀ ਵਧਾਈਆਂ ਜੀ ਵਧਾਈਆਂ
3: ਖੁਜਲਾਣ
0: ਕੀ ਡਾਕਟਰ ਕੋ ਖੁਜਲਾ
3: ਕਸੂਰ ਤੁਹਾਡਾ ਵੀ ਅੱਜ ਨਾ ਬੁਝਾਰਤੀ ਦੀ ਹੋਈ ਪਾਈ ਹੈ ਸਾਰਿਆਂ ਨੂੰ ਉਹਦੇ ਨਾਲ ਲਾਣਾ ਵੀ
0: ਹਾਂ ਯਾਰ ਆ ਵੀ ਹੋ ਸਕਦਾ ਕੁੱਤਾ ਸੌਂਦਾ ਖੁਰਕ ਕੇ
1: ਹਾਂ ਆ ਗੱਲ ਹੀ ਖਤਮ ਹੋ ਗਈ
0: ਆ ਵੀ ਹੋ ਸਕਦਾ ਨਾ
1: ਆਪ ਹੀ ਸ਼ੁਰੂ ਹੋਇਆ ਆਪ ਹੀ ਮੁਕਾਤਾ
3: ਨਹੀਂ ਉਹ ਕਹਿੰਦੇ ਮੈਂ ਡਾਕਟਰ ਆਪਣਾ ਕਿੱਥੇ ਲੈ ਭਾਵੇਂ ਇਹਨੇ ਕਿੱਥੇ ਚੱਲੇ ਹੋ ਕਹਿੰਦੇ ਮੈਂ ਅੱਖਾਂ ਖਾਣ ਚੱਲਾ ਡਾਕਟਰ ਨੂੰ
1: ਟੀਚਰ
3: ਨੇ ਪੁੱਛਿਆ ਵੀ ਆਪਣਾ ਵੀ ਆਪਣਾ ਜੇ ਘੜੀ ਚ ਆਪਣਾ 11:30 ਵਜੇ ਹੋਣਾ ਤੇ ਛੋਟੀ ਸੂਈ ਤੇ ਵੱਡੀ ਸੂਈ ਕਿੱਥੇ ਹੋਏਗੀ
0: ਨੈਪਲਨ ਕਲੀਅਰ ਕੀਤਾ ਨੈਪਲਨ ਚ ਟੋਪ ਕੀਤਾ
1: ਕਿਆ ਬਾਤ ਅੱਛਾ ਤਾਂ ਹੀ ਫਿਰ ਇੱਥੇ ਆਉਣ ਦਾ ਮੂਡ ਬਣਿਆ ਹੋਣਾ ਹੋਰ ਨਹੀਂ ਨਹੀਂ ਗੁੱਡ ਗੁੱਡ ਗੁੱਡ ਵੈਰੀ ਗੁੱਡ
3: ਛੇਵੀਂ ਤੱਕ ਨੈਪੀ ਪਾਈ ਹੁੰਦੀ
0: ਨੈਪੀਆਂ ਤੋਂ ਕਿੱਥੇ ਹੁੰਦੀਆਂ ਸੀ ਕਹੋ ਵੀ 6 ਮਹੀਨੇ ਤੱਕ ਖਲਾਰਾ ਪਾ ਛੱਡਦੇ ਸੀ ਨੈਪੀਆਂ ਲੱਭਣ
1: ਆ ਰਿਹਾ ਪਾਰ
0: ਹੋਰ ਕੀ ਯਮਾ ਪੋਤੜਾ ਬੋਏ
1: ਪੋਤੜਾ ਬੋਏ ਓਏ ਯਾਰ
0: ਤੁਹਾਨੂੰ
1: ਗੋਰੇ ਤੋਂ ਵਿਸ਼ ਵੀ ਤਾਂ ਕਰਾਤੀ ਹੈ ਕਿ ਨਹੀਂ
3: ਮੈਨੂੰ ਹੁਣ ਲੱਗਾ ਗਾਣਾ ਤੁਸੀਂ ਗਾਇਆ ਸੀ ਜਦੋਂ
0: ਵਾਲਾ
1: ਹੈਪੀ ਬਰਥਡੇ
0: ਥੈਂਕ ਯੂ ਲਾਲ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਆਨੰਦ ਮਾਣੋ ਤੁਸੀਂ ਅੱਜ ਦੇ ਦਿਨ ਦਾ ਜ਼ਿੰਦਗੀ ਦਾ ਚੜ੍ਹਦੀ ਕਲਾ ਚੜ੍ਹੋ ਹਾਂਜੀ ਬਸੰਤ ਸੈਮੀ ਸਾਹਿਬ ਕੀ ਹਾਲ ਚਾਲ ਹੈ
4: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ
0: ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਦੱਸੋ
4: ਵਧੀਆ ਵਧੀਆ ਤੁਸੀਂ ਵੇਲੋ ਅੰਗਰੇਜ਼ੀ ਗਾਣਾ ਸਾਥ ਬੰਦ ਰਹੇ
0: ਲੈ ਦੱਸ ਕਮਾਲ ਮੈਂ
1: ਜਿੱਦਾਂ ਦੀ ਡਿਮਾਂਡ ਆਈ ਉਦਾਂ ਹੀ ਕਰਨਾ ਪਿਆਗਾ
0: ਲੇਡੀਜ਼ ਸਿੰਗਰ ਬੁਲਾਉਣੀਆਂ ਚਾਹੀਦੀਆਂ ਯਾਰ ਇਹਦੇ ਕੋ ਸਹੀ ਨਹੀਂ ਬੋਲਿਆ ਗਾ
1: ਕੋਈ ਨਹੀਂ ਆਪਾਂ ਨੈਕਸਟ
4: ਲੇਡੀਆਂ ਵਰਗੀ ਗਾਣਾ ਵਾ
1: ਮਿਲੀਅਨ ਡਾਲਰ ਓਪਰਚੁਨਿਟੀ ਲਾਏ ਅਰਾਊਂਡ ਕਰ ਰਹੀ ਹੈ
4: ਇੱਕ ਮੱਖੀ ਨਾ ਲਾਲ ਜੀ ਦੇ ਬਹਿ ਕੇ ਉੱਡ ਗਈ
0: ਕਿਹੜੀ ਮੋਟੀ ਜੀ ਜਿਹੜੀ ਢੀਠ ਹੁੰਦੀ ਜਿਹੜੀ ਫੜ ਕੇ ਤਾਂ ਢੀਠ ਮੱਖੀ ਓਕੇ
4: ਲਾਲ ਜੀ ਦੇ ਬਹਿ ਕੇ ਉੱਡ ਗਈ ਜਾ ਕੇ ਆਪਣੇ ਪੈਰ ਪੂੰਜਦੀ ਫਿਰੇ।

0: US visitor visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬੋਰਨ।

0: सोना चाहिदा,
1: भरोसा चाहिदा,
0: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग सेलिंग सब एक ही जगह, ते ओ भी वाजब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ
3: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 17 ਤਰੀਕ ਹੈ, ਸਤੰਬਰ ਦਾ ਮਹੀਨਾ, ਵੀਰਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
4: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਸਟ੍ਰੇਲੀਆ ਦੇ ਵਿੱਚ AI ਹੋਈ ਪਈ ਹੈ ਇਸ ਇਨ੍ਹੀਂ ਦਿਨੀ, ਔਰ ਡੇਟਾ ਸੈਂਟਰ ਦਾ ਨਿਰਮਾਣ ਹੋ ਰਿਹਾ, ਤਾਂ ਆਸਟ੍ਰੇਲੀਆ ਨੂੰ ਇੰਝ ਲੱਗਦਾ ਹੈ ਕਿ ਉਹ ਦੁਨੀਆ ਭਰ ਦੇ AI ਬਾਜ਼ਾਰ ਦੇ ਉੱਤੇ ਇੱਕ ਕੰਟਰੋਲ ਲੈ ਸਕਦਾ ਹੈ। ਤੇ ਉੱਧਰ ਦੂਜੇ ਪਾਸੇ ਭਾਰਤ ਦੇ ਵਿੱਚ ਇਸ ਵਕਤ ਜਿਹੜੀ UPI ਪੇਮੈਂਟ ਦੇ ਉੱਤੇ ਚਾਰਜ ਲੱਗੇ ਨੇ, ਉਹਦੇ ਖਿਲਾਫ ਸੁਪਰੀਮ ਕੋਰਟ ਇਸ ਨੂੰ ਆਪਣੀ ਪ੍ਰਾਪਤੀ ਦੱਸਦੀ ਸੀ, ਤੇ ਕਿਹਾ ਜਾਂਦਾ ਸੀ ਕਿ ਫਿਨਟੈਕ ਦੇ ਵਿੱਚ ਭਾਰਤ ਮੋਹਰੀ ਦੇਸ਼ ਹੈ। ਪਰ ਇਸੇ ਦੇ ਵਿੱਚ ਭਾਰਤ ਹੁਣ ਪਛੜ ਰਿਹਾ, ਤੇ ਇਹ ਵੀ ਖਬਰ ਸਾਂਝੀ ਕਰਾਂਗੇ। ਔਰ ਕੌਮਾਂਤਰੀ ਖਬਰਾਂ ਦੇ ਵਿੱਚ ਜਿਹੜਾ ਇਸ ਵਕਤ ਸਭ ਤੋਂ ਵੱਧ ਰੌਲਾ ਮੱਧ ਪੂਰਬ ਦੇ ਵਿੱਚ ਬਣਿਆ ਹੋਇਆ। ਮੱਧ ਪੂਰਬ ਦੇ ਵਿੱਚ ਹਾਲਾਤ ਇਨੀ ਦਿਨੀ ਸੁਖਾਵੇਂ ਨਹੀਂ ਨੇ, ਕਿਉਂਕਿ ਯਮਨ ਦੇ ਵਿੱਚ ਬੈਠੇ ਹੁਤੀ ਬਾਗੀ ਤੇ ਦੂਸਰੇ ਪਾਸੇ ਈਰਾਨ ਲਗਾਤਾਰ ਹਮਲੇ ਕਰ ਰਹੇ ਨੇ ਹੁਣ ਮੱਧ ਪੂਰਬ ਦੇ ਟਿਕਾਣਿਆਂ ਦੇ ਉੱਤੇ। ਉਹ ਵੱਖਰੀਆਂ ਖਬਰਾਂ ਨੇ ਕਿ ਖਬਰਾਂ ਕਿੰਨੀਆਂ ਕੁ ਪਹੁੰਚ ਪਾਉਂਦੀਆਂ ਨੇ, ਬੜੀ ਵਾਰ ਇਹ ਗੱਲ ਸਾਂਝੀ ਕਰ ਲਈ ਹੈ। ਪਰ ਖੈਰ, ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ UK ਦੇ ਨਾਲ ਜੁੜੀ ਹੋਈ, ਜਿੱਥੇ ਭਾਰਤ ਨੂੰ ਕਦੇ ਵੰਡਿਆ ਸੀ ਬਰਤਾਨਵੀ ਸਾਮਰਾਜ ਨੇ, ਹੁਣ ਆਪ ਵੰਡ ਦੇ ਰਸਤੇ ਦੇ ਉੱਤੇ ਆ ਗਿਆ ਹੈ। ਆਇਰਲੈਂਡ ਵੰਡਿਆ ਜਾ ਰਿਹਾ ਹੈ, ਸਕਾਟਲੈਂਡ ਵੰਡਿਆ ਜਾ ਰਿਹਾ, ਵੇਲਸ ਵੰਡਿਆ ਜਾ ਰਿਹਾ ਹੈ। ਅਸਲ ਦੇ ਵਿੱਚ ਯੂਨਾਈਟਿਡ ਕਿੰਗਡਮ ਤੋਂ ਇਲਾਵਾ ਜਿਹੜਾ ਜਿਹਨੂੰ UK ਕਹਿ ਲਿਆ ਜਾਂਦਾ ਹੈ, ਉਸ ਦੇ ਵਿੱਚ ਸਕਾਟਲੈਂਡ, ਵੇਲਸ ਤੇ ਨਾਰਦਰਨ ਆਇਰਲੈਂਡ, ਇਹ ਤਿੰਨ ਇਲਾਕੇ ਹੋਰ ਸ਼ਾਮਲ ਨੇ। ਇਹਨਾਂ ਨੂੰ ਤਿੰਨਾਂ ਨੂੰ ਰਲਾ ਕੇ ਹੀ ਯੂਨਾਈਟਿਡ ਕਿੰਗਡਮ ਕਹਿ ਦਿੱਤਾ ਜਾਂਦਾ, ਇੰਗਲੈਂਡ ਤੋਂ ਇਲਾਵਾ। ਪਰ ਹੁਣ ਤਿੰਨੋਂ ਹੀ ਇੰਗਲੈਂਡ ਤੋਂ, ਜਾਂ ਇੰਝ ਕਹਿ ਲਈਏ ਕਿ UK ਦੇ ਵਿੱਚੋਂ ਆਜ਼ਾਦ ਹੋਣ ਦੀ ਮੰਗ ਕਰ ਰਹੇ ਨੇ। ਸੋਮਵਾਰ ਦੇ ਦਿਨ ਵੇਲਸ, ਸਕਾਟਲੈਂਡ ਤੇ ਨਾਰਦਰਨ ਆਇਰਲੈਂਡ ਦੇ ਨੇਤਾਵਾਂ ਨੇ ਇੱਕ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ, ਜਿਸ ਦੇ ਵਿੱਚ UK ਦੇ ਟੁੱਟਣ ਦਾ ਖਤਰਾ ਹੁਣ ਪੈਦਾ ਹੋ ਗਿਆ। ਤਿੰਨਾਂ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਐਂਡੀ ਬਰਨਮ ਤੇ UK ਦੀ ਸਰਕਾਰ ਦੀ ਸੰਵਿਧਾਨਕ ਨੀਤੀਆਂ ਦੇ ਵਿੱਚ ਬਦਲਾਅ ਕਰਨ ਦੇ ਲਈ ਇੱਕ ਚਿੱਠੀ ਵੀ ਲਿਖੀ ਹੈ। ਸੋਮਵਾਰ ਦੇ ਦਿਨ ਸਕਾਟਿਸ਼ ਨੈਸ਼ਨਲ ਪਾਰਟੀ ਦੇ ਜੌਨ ਸਵੀਨੀ, ਵੇਲਸ ਦੇ ਪਲੇਡ ਸਿਮਰੂ ਪਾਰਟੀ ਤੋਂ ਰੂਪ ਆਇਨਵਰਥ ਤੇ ਨਾਰਦਰਨ ਆਇਰਲੈਂਡ ਦੀ ਸਿਨਫੇਨ ਨਾਮ ਦੀ ਜਿਹੜੀ ਸਿਆਸੀ ਜਮਾਤ ਹੈ ਉਸਦੇ ਮਿਸ਼ੇਲ ਓਨੀਲ ਨੇ ਆਪਸ ਦੇ ਵਿੱਚ ਬੈਠਕ ਕੀਤੀ। ਇਹ ਮੀਟਿੰਗ ਦੇ ਵਿੱਚ ਤਿੰਨੇ ਨੇਤਾਵਾਂ ਦੇ ਦਰਮਿਆਨ ਇੱਕ ਸਮਝੌਤਾ ਹੋਇਆ। ਸਮਝੌਤੇ ਤੇ ਹਸਤਾਖਰ ਦੇ ਉੱਤੇ ਲਿਖਿਆ ਹੋਇਆ ਸੀ ਕਿ ਇਸ ਤੋਂ ਸਾਫ਼ ਸੰਕੇਤ ਹੋਰ ਕੀ ਹੋ ਸਕਦਾ ਹੈ ਕਿ ਵੈਸਟਮਿੰਸਟਰ ਦਾ ਸਮਾਂ ਹੁਣ ਖਤਮ ਹੋ ਗਿਆ। ਵੈਸਟਮਿੰਸਟਰ ਅਸਲ ਦੇ ਵਿੱਚ UK ਦੀ ਪਾਰਲੀਮੈਂਟ ਨੂੰ ਕਹਿ ਲਿਆ ਜਾਂਦਾ। ਇਸ ਦੇ ਜ਼ਰੀਏ ਉਹਨਾਂ ਨੇ ਯੂਨਾਈਟਿਡ ਕਿੰਗਡਮ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸੰਵਿਧਾਨਕ ਬਦਲਾਅ ਦੇ ਲਈ ਤਿਆਰ ਰਹਿਣ, ਕਿਉਂਕਿ ਜਦੋਂ ਤਿੰਨੋਂ ਦੇਸ਼ ਆਜ਼ਾਦੀ ਦੇ ਹਮਾਇਤੀ ਨੇ ਔਰ ਅਲੱਗ ਹੋਣਾ ਚਾਹੁੰਦੇ ਨੇ, ਤਾਂ ਅਜਿਹੇ ਦੇ ਵਿੱਚ UK ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਐਂਡੀ ਬਰਨਮ ਦੀਆਂ ਸਮੱਸਿਆਵਾਂ ਤਾਂ ਵਧੀ ਗਈਆਂ ਨੇ। ਹਾਲਾਂਕਿ ਉਹਨਾਂ ਦੇ ਬੁਲਾਰੇ ਟੌਮ ਵੇਲਸ ਨੇ ਕੱਲ ਦੇ ਦਿਨ ਮੀਡੀਆ ਦੇ ਵਿੱਚ ਇਸ ਗੱਲ ਨੂੰ ਖਾਰਜ ਕਰ ਦਿੱਤਾ। ਚੇਤੇ ਕਰਵਾ ਦਈਏ ਕਿ ਵੇਲਸ ਨੂੰ 1536 ਦੇ ਵਿੱਚ ਯੂਨਾਈਟਿਡ ਕਿੰਗਡਮ ਦਾ ਹਿੱਸਾ ਬਣਾਇਆ ਗਿਆ ਸੀ ਤੇ ਫਿਰ ਸਕਾਟਲੈਂਡ ਸਨ 1700 ਚ ਜਾ ਕੇ ਜੁੜਦਾ ਤੇ ਇਸੇ ਤਰੀਕੇ ਦੇ ਨਾਲ ਫਿਰ ਨਾਰਥਨ ਆਇਰਲੈਂਡ ਨੂੰ ਸਨ 1801 ਦੇ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸ ਤਰੀਕੇ ਦੇ ਨਾਲ ਇੱਕ 1922 ਦੇ ਵਿੱਚ ਚੱਲਦਿਆਂ ਚੱਲਦਿਆਂ ਜਿਹੜਾ ਯੂਨਾਈਟਿਡ ਕਿੰਗਡਮ ਇੱਕ ਬਣਾਇਆ ਗਿਆ ਸੀ, ਯਾਨੀ ਇੰਗਲੈਂਡ, ਸਕਾਟਲੈਂਡ, ਵੇਲਸ ਤੇ ਨਾਰਦਰਨ ਆਇਰਲੈਂਡ ਨੂੰ ਰਲਾ ਕੇ। ਹਾਲਾਂਕਿ ਰਿਪਬਲਿਕ ਆਫ ਆਇਰਲੈਂਡ ਵੀ ਇੱਕ ਮੁਲਕ ਹੈ ਪਰ ਉਸਨੂੰ ਇਸ ਦਾ ਹਿੱਸਾ ਨਹੀਂ ਦੱਸਿਆ ਜਾਂਦਾ। ਪਰ ਅੱਜ ਦੀ ਤਰੀਕ ਦੇ ਵਿੱਚ ਯੂਕੇ ਦੇ ਉੱਤੇ ਇਹ ਸੰਕਟ ਮੰਡਰਾ ਜ਼ਰੂਰ ਰਿਹਾ ਹੈ ਔਰ ਇਸ ਦਰਮਿਆਨ ਯੂਕੇ ਸਰਕਾਰ ਇਸ ਨੂੰ ਖਾਰਜ ਵੀ ਨਹੀਂ ਕਰ ਸਕਦੀ। ਆਖਿਰਕਾਰ ਇਸ ਫੈਸਲੇ ਦੇ ਅੱਗੇ ਯੂਨਾਈਟਿਡ ਕਿੰਗਡਮ ਜਾਂ ਰਾਜਾ ਝੁਕਦੇ ਨੇ ਜਾਂ ਨਹੀਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ। ਅਸੀਂ ਰਾਜੇ ਦੇ ਨਾਲ ਜੁੜੀ ਹੋਈ ਇੱਕ ਖਬਰ ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੀ ਸਾਂਝੀ ਕਰਾਂਗੇ, ਸਾਡੇ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ ਹੈ। ਪਰ ਇੱਧਰ ਦੂਸਰੇ ਪਾਸੇ ਇੱਕ ਯੂਰਪ ਦੀ ਉਹ ਖਬਰ ਸਾਂਝੀ ਕਰੀਏ ਤਾਂ ਕੈਨੇਡਾ ਦੇ ਨਾਲ ਜੁੜੀ ਹੋਈ। ਹੁਣ ਜਦੋਂ ਯੂਰਪੀ ਯੂਨੀਅਨ ਨੂੰ ਇੰਜ ਲੱਗ ਰਿਹਾ ਹੈ ਕਿ ਨੇਟੋ ਦੇ ਵਿੱਚ ਵੀ ਅਮਰੀਕਾ ਨੇ ਯੂਰਪੀ ਯੂਨੀਅਨ ਨੂੰ ਜਾਂ ਨੇਟੋ ਤਾਕਤਾਂ ਨੂੰ ਇਕੱਲਿਆਂ ਛੱਡ ਦਿੱਤਾ ਹੈ, ਯੂਕਰੇਨ ਰੂਸ ਜੰਗ ਦੇ ਵਿੱਚ ਵੀ ਅਮਰੀਕਾ ਨੇ ਇਕੱਲਿਆਂ ਛੱਡ ਦਿੱਤਾ ਯੂਰਪੀ ਯੂਨੀਅਨ ਨੂੰ, ਅਜਿਹੇ ਚ ਯੂਰਪੀ ਯੂਨੀਅਨ ਨੂੰ ਆਪਣੇ ਦੇਸ਼ ਜਾਂ ਆਪਣੇ ਮਿੱਤਰ ਦੇਸ਼ ਜਾਂ ਆਪਣੇ ਸਹਿਯੋਗੀ ਤਲਾਸ਼ਣੇ ਪੈ ਰਹੇ ਨੇ। ਪਿਛਲੇ ਕੁਝ ਮਹੀਨੇ ਪਹਿਲਾਂ ਭਾਰਤ ਦੇ ਨਾਲ ਮਦਰ ਆਫ ਆਲ ਡੀਲਸ ਕਹਿ ਕੇ ਇੱਕ ਵਪਾਰਕ ਸਮਝੌਤਾ ਕਰਨ ਵਾਲੀ ਯੂਰਪੀ ਯੂਨੀਅਨ ਹੁਣ ਕੈਨੇਡਾ ਨੂੰ ਯੂਰਪੀ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਨ ਦਾ ਸੱਦਾ ਦੇ ਰਹੀ ਹੈ। ਉਹ ਯੂਰਪੀ ਯੂਨੀਅਨ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਯੂਰਪ ਦੇ ਹੀ ਦੇਸ਼ਾਂ ਨੂੰ ਘੜੀਸਾਂ ਕੱਢਣੀਆਂ ਪੈਂਦੀਆਂ ਸੀ, ਮਿੰਨਤਾਂ ਕੱਢਣੀਆਂ ਪੈਂਦੀਆਂ ਸੀ ਕਿ ਸਾਨੂੰ ਵੀ ਈਯੂ ਦਾ ਹਿੱਸਾ ਬਣਾ ਲਓ ਤੇ ਹੁਣ ਈਯੂ ਆਪ ਦਰ ਦਰ ਤੇ ਜਾ ਕੇ ਕਹਿ ਰਹੀ ਹੈ ਕਿ ਆਓ ਸਾਡਾ ਹਿੱਸਾ ਬਣ ਜਾਓ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਯਨ ਨੇ ਕੈਨੇਡਾ ਦੇ ਲਈ ਯੂਰਪੀ ਯੂਨੀਅਨ ਦਾ ਪਹਿਲਾ ਐਸੋਸੀਏਟ ਬਣਨ ਦਾ ਰਾਹ ਖੋਲਣ ਦਾ ਰਾਹ ਜਿਹੜਾ ਹੈ ਉਹ ਪੱਧਰਾ ਕਰ ਦਿੱਤਾ। ਪਹਿਲਾਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਹੋ ਸਕਦਾ ਹੈ ਕਿ ਭਵਿੱਖ ਦੇ ਵਿੱਚ ਹੋਰ ਵੀ ਐਸੋਸੀਏਟ ਮੈਂਬਰ ਬਣਾਵੇ ਯੂਰਪ, ਯਾਨੀ ਕਿ ਉਹ ਦੇਸ਼ ਜਿਹੜੇ ਯੂਰਪੀ ਯੂਨੀਅਨ ਦੇ ਮੇਨਲੈਂਡ ਦੇ ਵਿੱਚ ਵੀ ਨਹੀਂ ਨੇ, ਯੂਰਪੀ ਯੂਨੀਅਨ ਦੀ ਜਿਹੜੀ ਭੂਗੋਲਿਕ ਸਥਿਤੀ ਹੈ ਉਸ ਦੇ ਵਿੱਚ ਉਹ ਸ਼ਾਮਲ ਵੀ ਨਹੀਂ ਨੇ, ਪਰ ਫਿਰ ਵੀ ਈਯੂ ਦਾ ਹਿੱਸਾ ਹੋਣਗੇ। ਇਹ ਪਹਿਲ ਅਜਿਹੇ ਸਮੇਂ ਚ ਹੋ ਰਹੀ ਹੈ ਜਦੋਂ ਡੋਨਾਲਡ ਟਰੰਪ ਦੇ ਟੈਰਿਫ ਕਾਰਨ ਇੱਕ ਪਾਸੇ ਕੈਨੇਡਾ ਝੰਬਿਆ ਹੋਇਆ ਤੇ ਦੂਸਰੇ ਪਾਸੇ ਯੂਰਪ ਵੀ। ਸੋ ਇਸ ਕਰਕੇ ਦੋਵੇਂ ਇੱਕ ਦੂਸਰੇ ਦੇ ਮਿੱਤਰ ਬਣ ਰਹੇ ਨੇ। ਉਰਸੁਲਾ ਵੌਨ ਡੇਰ ਲੇਯਨ ਨੇ ਯੂਰਪੀ ਯੂਨੀਅਨ ਦੇ ਸਾਲਾਨਾ ਸੰਬੋਧਨ ਦੇ ਦਰਮਿਆਨ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਰਲ ਕੇ ਈਯੂ ਕੰਮ ਕਰਨ ਦੇ ਵਾਸਤੇ ਤਿਆਰ ਹੈ। ਈਯੂ ਦੇ ਸੰਸਦ ਮੈਂਬਰਾਂ ਨੇ ਕਾਰਨੀ ਦਾ ਖੜੇ ਹੋ ਕੇ ਸਵਾਗਤ ਵੀ ਕੀਤਾ, ਉਹਨਾਂ ਨੇ ਯੂਰਪੀ ਯੂਨੀਅਨ ਸੰਸਦ ਨੂੰ ਸੰਬੋਧਨ ਵੀ ਕੀਤਾ। ਦੱਸ ਦਈਏ ਕਿ ਈਯੂ ਦੇ ਵਿੱਚ ਜਿਹੜੇ ਸ਼ਾਮਲ ਦੇਸ਼ ਨੇ ਉਹਨਾਂ ਦੀਆਂ ਆਪਣੀਆਂ ਪਾਰਲੀਮੈਂਟ ਤਾਂ ਹੈਗੀਆਂ ਹੀ ਨੇ ਪਰ ਇੱਕ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਵੀ ਹੈ, ਯਾਨੀ ਈਯੂ ਦੀ ਆਪਣੀ ਇੱਕ ਵੱਖਰੀ ਪਾਰਲੀਮੈਂਟ ਵੀ ਹੈ। ਇਹ ਦੇਸ਼ ਇਸ ਪਾਰਲੀਮੈਂਟ ਦੇ ਵੀ ਸਾਰੇ ਸੰਵਿਧਾਨ ਸਾਰੇ ਕਾਨੂੰਨ ਮੰਨਦੇ ਨੇ। ਉਰਸੁਲਾ ਵੌਨ ਡੇਰ ਲੇਯਨ ਨੇ ਕਿਹਾ ਕਿ ਕੈਨੇਡਾ ਤੇ ਈਯੂ ਦੇ ਆਪਣੇ ਮੌਜੂਦਾ ਫ੍ਰੀ ਟ੍ਰੇਡ ਡੀਲਸ ਹੋਈਆਂ ਹੋਈਆਂ ਨੇ, CETA ਦੇ ਆਧਾਰ ਦੇ ਉੱਤੇ ਅੱਗੇ ਵਧਣ ਦੀ ਸਾਡੀ ਸੰਭਾਵਨਾ ਹੈਗੀ ਔਰ ਦੋਹਾਂ ਦੇਸ਼ਾਂ ਦੀਆਂ ਕਦਰਾਂ ਕੀਮਤਾਂ ਵੀ ਸਾਂਝੀਆਂ ਨੇ। ਤਾਕਤ ਦੇ ਵਿੱਚ ਸਿਰਫ ਧੱਕੜ ਅਮੀਰ ਜਾਂ ਉੱਚਾ ਬੋਲਣ ਵਾਲੇ ਦੇ ਕੋਲ ਹੀ ਨਹੀਂ ਤਾਕਤ ਹੁੰਦੀ, ਇਹ ਸਾਰਿਆਂ ਦੇ ਕੋਲ ਹੁੰਦੀ। ਅਸਲ ਦੇ ਵਿੱਚ ਇਹ ਇੱਕ ਇਸ਼ਾਰਾ ਸੀ ਟਰੰਪ ਦੇ ਵੱਲ। ਕੈਨੇਡਾ ਇਸ ਵਰੇ ਯੂਰਪੀ ਯੂਨੀਅਨ ਦੇ 150 ਅਰਬ ਯੂਰੋ ਦੇ SAFE ਜਿਹੜਾ ਇੱਕ ਕਿਸਮ ਦਾ SAFE ਅਸਲ ਚ ਸੇਫ ਕਿਹਾ ਜਾ ਸਕਦਾ ਪਰ ਇਹ ਉੱਥੋਂ ਦਾ ਇੱਕ ਰੱਖਿਆ ਪ੍ਰੋਗਰਾਮ ਹੈ, ਯਾਨੀ ਕਿ ਡਿਫੈਂਸ ਮੁਹਿੰਮ ਹੈ ਯੂਰਪੀ ਯੂਨੀਅਨ ਦੀ, ਉਸ ਦੇ ਵਿੱਚ ਸ਼ਾਮਲ ਹੋ ਰਿਹਾ ਕੈਨੇਡਾ ਔਰ ਪਹਿਲਾ ਗੈਰ ਯੂਰਪੀਅਨ ਮੁਲਕ ਬਣ ਗਿਆ ਜਿਹੜਾ ਕਿ ਇਸ ਡੀਲ ਦੇ ਵਿੱਚ ਸ਼ਾਮਲ ਹੋਇਆ। ਵੈਸੇ ਇਸ ਦਰਮਿਆਨ ਯੂਰਪੀ ਯੂਨੀਅਨ ਦੀ ਕਮਿਸ਼ਨ ਨੇ ਇਸ ਪਾਰਲੀਮੈਂਟ ਦੇ ਵਿੱਚ ਸਿਰਫ ਕੈਨੇਡਾ ਨੂੰ ਹੀ ਐਸੋਸੀਏਟ ਮੈਂਬਰ ਨਹੀਂ ਬਣਾਇਆ ਬਲਕਿ ਇੱਕ ਹੋਰ ਵੀ ਐਲਾਨ ਕੀਤਾ। 27 ਮੁਲਕਾਂ ਦੇ ਯੂਰਪੀ ਯੂਨੀਅਨ ਦੇ ਇਸ ਬਲਾਕ ਦੇ ਵਿੱਚ ਹੁਣ 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਵੱਧ ਉਮਰ ਵਾਲੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮ ਸੀਮਤ ਵਰਤੋਂ ਦੇ ਵਿੱਚ ਹੋਣਗੇ, ਯਾਨੀ ਕਿ ਇੱਕ ਲਿਮਿਟ ਤੈਅ ਕਰ ਦਿੱਤੀ ਜਾਏਗੀ 18 ਸਾਲ ਦੀ ਉਮਰ ਤੱਕ। ਤੇ ਯੂਰਪੀ ਯੂਨੀਅਨ ਦੀ ਕਮਿਸ਼ਨ ਨੇ ਇਹ ਵੀ ਗੱਲ ਕਹੀ ਕਿ ਬੱਚਿਆਂ ਨੂੰ ਆਨਲਾਈਨ ਸਰਗਰਮੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਲਈ ਆਲਮੀ ਪੱਧਰ ਦੇ ਉੱਤੇ ਉਪਰਾਲੇ ਕਰਨੇ ਹੋਣਗੇ। ਯੂਰਪੀ ਯੂਨੀਅਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਨੂੰ ਨਿਸ਼ਾਨੇ ਤੇ ਲੈ ਕੇ ਆਇਆ ਕਿ ਉਹਨਾਂ ਨੇ ਯੂਰਪ ਦੇ ਜਿਹੜੇ ਟੈਕ ਨਿਯਮ ਨੇ ਤਕਨੋਲੋਜੀ ਦੇ ਨਾਲ ਜੁੜੇ ਹੋਏ ਨਿਯਮ ਨੇ ਉਹਨਾਂ ਨੂੰ ਛਿੱਕੇ ਟੰਗਿਆ। ਸਪੇਨ ਤੇ ਪੁਰਤਗਾਲ ਵਰਗੇ ਮੁਲਕਾਂ ਨੇ ਨਾਬਾਲਗਾਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣ ਦੇ ਲਈ ਆਪਣੇ ਪੱਧਰ ਦੇ ਉੱਤੇ ਕਈ ਕਦਮ ਚੁੱਕੇ ਨੇ, ਪਰ ਯੂਰਪੀ ਯੂਨੀਅਨ ਸਾਂਝੇ ਤੌਰ ਤੇ ਜਦੋਂ ਇਹ ਕਦਮ ਚੁੱਕੇਗਾ ਤਾਂ 27 ਦੇ 27 ਦੇਸ਼ ਜਦੋਂ ਅਮਰੀਕਾ ਦੀਆਂ ਵੱਡੀਆਂ ਟੈਕ ਕੰਪਨੀਆਂ ਦੇ ਖਿਲਾਫ ਖੜੇ ਹੋ ਜਾਣਗੇ ਤਾਂ ਅਮਰੀਕਾ ਨੂੰ ਫਰਕ ਤਾਂ ਪਏਗਾ। ਖੈਰ ਅਮਰੀਕਾ ਦੀ ਗੱਲ ਕਰੀਏ ਤੇ ਹੁਣ ਲਾਸ ਏਂਜਲਸ ਤੋਂ, ਜਿੱਥੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਬਾਹਰੀ ਸਬਰਬਨ ਇਲਾਕੇ ਦੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਅਸਲ ਦੇ ਵਿੱਚ ਇਹ ਹੈਲੀਕਾਪਟਰ ਇੱਕ ਨਿਊਜ਼ ਕਵਰੇਜ ਦੇ ਵਿੱਚ ਲੱਗਿਆ ਹੋਇਆ ਸੀ, ਇੱਕ ਹੋਰ ਹਾਦਸੇ ਦੀ ਨਿਊਜ਼ ਕਵਰੇਜ ਕਰ ਰਿਹਾ ਸੀ ਜਦੋਂ ਇਹ ਖੁਦ ਹਾਦਸੇ ਦਾ ਸ਼ਿਕਾਰ ਹੋ ਗਿਆ। ਐਨਬੀਸੀ ਨਿਊਜ਼ ਦੇ ਮੁਤਾਬਕ ਲਾਸ ਏਂਜਲਸ ਨੇ ਜਿਹੜੀ ਲਾਸ ਏਂਜਲਸ ਦੀ ਪੁਲਿਸ ਨੇ ਜਿਹੜੀ ਪੁਸ਼ਟੀ ਕੀਤੀ ਹੈ, ਹੈਲੀਕਾਪਟਰ ਨਿਊਜ਼ ਚੌਪਰ 4 ਦਾ ਸੀ ਜੋ ਕਿ ਟੈਲੀਮੁੰਡੋ 52 ਦੇ ਲਈ ਕੰਮ ਕਰਦਾ। ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਹੈਲੀਕਾਪਟਰ ਦੇ ਵਿੱਚ ਸਵਾਰ 2 ਲੋਕ ਜਿਹੜੇ ਜਰਨਲਿਸਟ ਤੇ 2 ਉਹਨਾਂ ਦੇ ਮਿੱਤਰ ਸੀ, ਉਹਨਾਂ ਦੇ ਵਿੱਚੋਂ 3 ਲੋਕਾਂ ਦੀ ਮਾਫ ਕਰਨਾ 2 ਲੋਕ ਤੇ ਇੱਕ ਜਿਹੜਾ ਹੈਲੀਕਾਪਟਰ ਦਾ ਚਾਲਕ ਸੀ, ਤਿੰਨਾਂ ਦੀ ਮੌਤ ਹੋ ਗਈ ਹੈ। ਸਟੇਸ਼ਨ ਨੇ ਇਹਨਾਂ ਤਿੰਨਾਂ ਦੇ ਮ੍ਰਿਤਕਾਂ ਦੇ ਜਿਹੜੇ ਨਾਮ ਨੇ ਉਹਨਾਂ ਦੀ ਪਛਾਣ ਵੀ ਨਸ਼ਰ ਕੀਤੀ ਹੈ। ਇਸ ਹੈਲੀਕਾਪਟਰ ਦਾ ਮੰਗਲਵਾਰ ਦੇ ਦਿਨ ਭਿਆਨਕ ਬੱਸ ਹਾਦਸੇ ਦੀ ਰਿਪੋਰਟਿੰਗ ਕਰਨ ਦੇ ਲਈ ਹਵਾ ਦੇ ਵਿੱਚੋਂ ਜਿਹੜੇ ਡਰੋਨ ਫੁਟੇਜ ਲਈ ਜਾ ਰਹੀ ਸੀ, ਤੇ ਇਸ ਦਰਮਿਆਨ ਦੱਸ ਦਈਏ ਕਿ ਉਸ ਹਾਦਸੇ ਦੇ ਵਿੱਚ ਵੀ ਇੱਕ SUV ਇੱਕ ਸਿਟੀ ਬੱਸ ਦੇ ਨਾਲ ਟਕਰਾ ਗਈ ਸੀ ਜਦੋਂ 2 ਲੋਕਾਂ ਦੀ ਮੌਤ ਹੋ ਗਈ ਸੀ, 6 ਹੋਰ ਜ਼ਖਮੀ ਹੋਏ ਸੀ, ਤੇ ਉਸੇ ਹਾਦਸੇ ਦੀ ਇਹ ਵੀਡੀਓ ਫਿਲਮਿੰਗ ਇਹ ਹੈਲੀਕਾਪਟਰ ਕਰ ਰਿਹਾ ਸੀ। ਮੱਧ ਪੂਰਬ ਦੀ ਖਬਰ ਕਿਵੇਂ ਨਾ ਸਾਂਝੀ ਕਰੀਏ, ਸੋਚਿਆ ਕਿ ਅੱਜ ਸ਼ੁਰੂਆਤ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਇਹ ਖਬਰਾਂ ਨਾ ਦੱਸੀਏ, ਪਰ ਕਿੱਥੇ ਰਿਹਾ ਜਾ ਸਕਦਾ ਹੈ ਕਿਉਂਕਿ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨਾਂ ਦੇ ਵਿੱਚੋਂ ਇੱਕ ਤੇ ਸਾਊਦੀ ਅਰਬ ਦੇ ਮੱਕਾ ਸ਼ਹਿਰ ਦੇ ਕੋਲ ਇੱਕ ਵਾਰ ਫਿਰ ਤੋਂ ਡਰੋਨ ਹਮਲੇ ਦੀ ਖਬਰ ਸਾਹਮਣੇ ਆਈ ਹੈ। ਔਰ ਅਰਬ ਲੀਗ ਦੇ ਜਿਹੜੇ ਜਨਰਲ ਸਕੱਤਰ ਨੇ ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਹੁਣ ਟਿੱਪਣੀ ਦਿੱਤੀ ਗਈ ਹੈ। ਨਬੀਲ ਫੈਮੀ ਜਿਹੜੇ ਕਿ ਅਰਬ ਲੀਗ ਦੇ ਜਨਰਲ ਸਕੱਤਰ ਨੇ, ਉਹਨਾਂ ਦਾ ਕਹਿਣਾ ਹੈ ਕਿ ਮੱਕਾ ਸ਼ਹਿਰ ਦੇ ਉੱਤੇ ਹੂਤੀ ਬਾਗੀਆਂ ਦੀ ਤਰਫ ਤੋਂ ਕੀਤੇ ਗਏ ਹਮਲੇ ਬੇਹੱਦ ਨਿੰਦਣਯੋਗ ਨੇ, ਬੜਾ ਗੰਭੀਰ ਮਾਮਲਾ ਹੈ। ਹੂਤੀ ਬਾਗੀਆਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਡਰੋਨ ਹਮਲੇ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ। ਅਜੇ ਇਹਦੇ ਵਿੱਚ ਇਹ ਹਮਲੇ ਕੀਤੇ ਦਾ ਕਿਸਨੇ, ਸਾਊਦੀ ਅਰਬ ਨੇ ਖੁਦ ਤਾਂ ਨਹੀਂ ਕੀਤੇ ਹੋਣਗੇ। ਸਾਊਦੀ ਅਰਬ ਆਪਣੇ ਉੱਤੇ ਇਸ ਕਿਸਮ ਦੇ ਦਾਗ ਨਹੀਂ ਲੱਗਣ ਦੇਣਾ ਚਾਹੁੰਦਾ, ਪਰ ਦੱਸ ਦਈਏ ਕਿ ਦੁਨੀਆਂ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਧਰਮ ਹੈ ਮੁਸਲਿਮ ਧਰਮ, ਤੇ ਉਹਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ ਹੈ ਮੱਕਾ ਜਿੱਥੇ ਕਾਬਾ ਮੌਜੂਦ ਹੈ। ਅਜੇ ਇਹਦੇ ਵਿੱਚ ਹਾਲੀਆ ਹਫ਼ਤਿਆਂ ਦੇ ਅੰਦਰ ਅਰਬ ਲੀਗ ਨੇ ਬਾਰ ਬਾਰ ਸਾਊਦੀ ਅਰਬ ਦੇ ਉੱਤੇ ਜਿਹੜੇ ਹੂਤੀ ਬਾਗੀ ਹਮਲੇ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਚੇਤਾਇਆ ਸੀ ਕਿ ਇਹ ਹਮਲੇ ਜਿਹੜੇ ਨੇ ਰੁਕਣੇ ਚਾਹੀਦੇ ਨੇ। ਦੁਨੀਆਂ ਭਰ ਦੇ ਵਿੱਚੋਂ ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿ ਸਾਊਦੀ ਅਰਬ ਦੀਆਂ ਪਹਿਲਾਂ ਜਿਹੜੀਆਂ ਰਿਫਾਈਨਰੀਜ਼ ਸੀਗੀਆਂ, ਤੇਲ ਰਿਫਾਈਨਰੀਜ਼ ਕੰਪਨੀਆਂ, ਤੇ ਹੁਣ ਇਸ ਕਿਸਮ ਦੇ ਨਾਲ ਜਿਹੜੇ ਧਾਰਮਿਕ ਸ਼ਹਿਰ ਨੇ ਉਹਨਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ ਹੈ। ਉਧਰ ਦੂਸਰੇ ਪਾਸੇ ਗਜ਼ਾ ਤੋਂ ਵੀ ਖਬਰ ਸਾਂਝੀ ਕਰ ਲਈਏ, ਜਿੱਥੇ ਗਜ਼ਾ ਪੱਟੀ ਦੇ ਵਿੱਚ ਜੰਗ ਦੇ ਦਰਮਿਆਨ ਇੱਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ, ਪਰ ਉਹ ਇਮਾਰਤ ਇੰਨੀ ਜ਼ਿਆਦਾ ਖਸਤਾ ਹਾਲ ਦੇ ਵਿੱਚ ਸੀ ਕਿ ਉਹ ਇੱਕ ਰਾਤ ਦੇ ਵਿੱਚ ਹੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਢੇਰੀ ਹੋ ਗਈ। ਔਰ ਅਜਿਹਾ ਵੀ ਨਹੀਂ ਸੀ ਕਿ ਇਸ ਜਰਜਰ ਹੋ ਚੁੱਕੀ ਇਮਾਰਤ ਦੇ ਵਿੱਚ ਕੋਈ ਰਹਿ ਨਹੀਂ ਸੀ ਰਿਹਾ, ਬਲਕਿ ਇਸ ਇਮਾਰਤ ਦੇ ਡਿੱਗਣ ਦੇ ਚੱਲਦਿਆਂ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਪਤਾ ਚੱਲਿਆ ਹੈ ਕਿ ਇਸ ਹਾਦਸੇ ਦੇ ਵਿੱਚ 21 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਵਿੱਚ 8 ਬੱਚੇ ਸ਼ਾਮਲ ਨੇ, ਜਦਕਿ ਦਰਜਨਾਂ ਹੋਰ ਲੋਕ ਲਾਪਤਾ ਦੱਸੇ ਜਾ ਰਹੇ ਨੇ। ਹੋ ਸਕਦਾ ਹੈ ਕਿ ਇਮਾਰਤ ਦੇ ਮਲਬਿਆਂ ਦੇ ਥੱਲੇ, ਇਮਾਰਤਾਂ ਦੇ ਮਲਬੇ ਦੇ ਥੱਲੇ ਇਹ ਦਬੇ ਹੋਣ। ਗਜ਼ਾ ਸਿਟੀ ਦੇ ਤਲ ਅਲ ਹਵਾ ਇਲਾਕੇ ਦੇ ਵਿੱਚ ਇਹ 6 ਮੰਜ਼ਿਲਾ ਇਮਾਰਤ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਜ਼ਰਾਈਲ ਦੇ ਹਮਲਿਆਂ ਦੀ ਝੰਬੀ ਹੋਈ ਸੀ, ਖਤਰਨਾਕ ਤਰੀਕੇ ਦੇ ਨਾਲ ਹੇਠਾਂ ਝੁਕ ਰਹੀ ਸੀ। ਪਰ ਕਿਉਂਕਿ ਗਜ਼ਾ ਦੇ ਵਿੱਚ ਇਜ਼ਰਾਈਲ ਸਿਰਫ ਹਮਲੇ ਹੀ ਕਰ ਰਿਹਾ, ਔਰ ਇੱਥੇ ਸਾਫ਼ ਸਫਾਈ ਦਾ ਕੰਮ ਤਾਂ ਨਾ ਦੇ ਬਰਾਬਰ ਹੀ ਚੱਲ ਰਿਹਾ, ਨਾ ਹੀ ਅਮਰੀਕਾ ਇਸ ਵਕਤ ਕੋਈ ਹੱਥ ਫੜਾ ਰਿਹਾ। ਗਜ਼ਾ ਦੀ ਹਾਲਤ ਬੇਹੱਦ ਬੇਹੱਦ ਜ਼ਿਆਦਾ ਖਸਤਾ ਹਾਲ ਹੈ, ਔਰ ਇਹ ਇੱਕ ਇਮਾਰਤ ਨਹੀਂ ਹੈ ਬਲਕਿ ਸ਼ਹਿਰ ਦੇ ਵਿੱਚ ਐਸੀਆਂ ਬੜੀਆਂ ਸਾਰੀਆਂ ਇਮਾਰਤਾਂ ਨੇ ਜਿਹੜੀਆਂ 5 ਮੰਜ਼ਿਲਾਂ ਤੋਂ ਲੈ ਕੇ 20 ਮੰਜ਼ਿਲਾਂ ਤੱਕ ਨੇ, ਜਿਹੜੀਆਂ ਹਮਲਿਆਂ ਦੇ ਵਿੱਚ ਸ਼ਿਕਾਰ ਹੋ ਚੁੱਕੀਆਂ ਨੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਥੋੜਾ ਬਹੁਤ ਨੁਕਸਾਨ ਹੋਇਆ, ਔਰ ਉਹ ਇਮਾਰਤਾਂ ਆਉਣ ਵਾਲੇ ਸਮੇਂ ਦੇ ਵਿੱਚ ਡਿੱਗਣਗੀਆਂ, ਔਰ ਇਸੇ ਤਰੀਕੇ ਦੇ ਨਾਲ ਇੱਥੇ ਨੁਕਸਾਨ ਹੁੰਦਾ ਰਹੇਗਾ। ਸੰਯੁਕਤ ਰਾਸ਼ਟਰ ਦੀ ਏਜੰਸੀਆਂ ਤੇ ਮਿਸਰ ਦੀ ਇੱਕ ਟੀਮ ਦੀ ਤਰਫ ਤੋਂ ਹੁਣ ਬਚਾਅ ਕਾਰਜ ਦੇ ਵਿੱਚ ਜੁਟੀਆਂ ਨੇ ਇਹ ਟੀਮਾਂ, ਔਰ ਲੋਕਾਂ ਨੂੰ ਬਚਾਉਣ ਦੀ ਜਿਹੜੀ ਰਫਤਾਰ ਹੈ ਹਾਲਾਂਕਿ ਬਹੁਤ ਤੇਜ਼ ਨਹੀਂ ਹੈ, ਬੜੀ ਮੁਸ਼ਕਿਲ ਦੇ ਨਾਲ, ਕਿਉਂਕਿ ਇੱਥੇ ਅਸਲ ਦੇ ਵਿੱਚ ਬਚਾਅ ਕਰਮੀ ਵੀ ਆਪਣੀ ਸਿਹਤ ਨੂੰ ਜਾਂ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਨਹੀਂ ਪਹੁੰਚਣਾ ਚਾਹੁੰਦੇ। ਇਜ਼ਰਾਈਲ ਹਾਲੇ ਵੀ ਰੁਕ ਰੁਕ ਕੇ ਹਮਲੇ ਗਜ਼ਾ ਦੇ ਵਿੱਚ ਕਰ ਹੀ ਦਿੰਦਾ। ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਵੀ ਹਮਾਸ ਦੇ ਇੱਕ ਕਮਾਂਡਰ ਨੂੰ ਮਾਰਨ ਦਾ ਦਾਅਵਾ ਕਰਕੇ ਇਜ਼ਰਾਈਲ ਨੇ ਇੱਕ ਤਾਜ਼ਾ ਹਮਲਾ ਗਜ਼ਾ ਦੇ ਠੀਕ ਮੱਧ ਦੇ ਵਿੱਚ ਕੀਤਾ ਸੀ। ਅਜਿਹੇ ਚ ਹੁਣ ਬਚਾਅ ਮੁਹਿੰਮ ਦੀ ਸ਼ੁਰੂਆਤ ਦੇ ਵਿੱਚ ਹਮਾਸ ਦੇ ਦੁਆਰਾ ਜਿਹੜੀ ਚਲਾਈ ਜਾਂਦੀ ਸਿਵਲ ਡਿਫੈਂਸ ਏਜੰਸੀ ਹੈ ਉਸ ਦੇ ਮੈਂਬਰਾਂ ਨੇ ਹੀ ਨਾਲ ਰਲ ਕੇ ਮਲਬਾ ਹਟਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ਦੇ ਅਪਾਰਟਮੈਂਟ ਦੇ ਵਿੱਚ ਕਰੀਬ 10 ਪਰਿਵਾਰ ਰਹਿ ਰਹੇ ਸੀ। ਸੈਟੇਲਾਈਟ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਜੰਗ ਦੇ ਸ਼ੁਰੂਆਤੀ ਹਫ਼ਤਿਆਂ 'ਚ ਹੀ ਇਮਾਰਤ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਜਦਕਿ ਇਮਾਰਤ ਦੇ ਹੋਏ ਨੁਕਸਾਨ ਦੀ ਪਹਿਲੀ ਵਾਰ ਸੰਕੇਤ ਜਿਹੜੇ ਸੀ ਉਹ ਸਾਲ 2024 ਦੇ ਵਿੱਚ ਸਾਹਮਣੇ ਆਏ ਸੀ। ਔਰ ਪਿਛਲੇ 3 ਸਾਲਾਂ ਤੋਂ ਇਜ਼ਰਾਈਲ ਨੇ ਇੱਥੇ ਜਿਹੜੀ ਤਬਾਹੀ ਮਚਾਈ ਹੈ ਉਸ ਵਿੱਚ 76,000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਤੇ ਹੁਣ ਉਸ ਜੰਗ ਦੇ ਜਿਹੜੇ ਆਫਟਰ ਇਫੈਕਟ ਨੇ, ਚਾਹੇ ਤਾਂ ਉਸ ਦੇ ਵਿੱਚ ਜਿਹੜੀਆਂ ਬਿਮਾਰੀਆਂ ਲੱਗੀਆਂ ਨੇ, ਦਵਾਈਆਂ ਜਾਂ ਖਾਦ ਪਦਾਰਥ ਨਾ ਮਿਲਣ ਦੀ ਹਾਲਤ ਦੇ ਵਿੱਚ ਜਿਹੜੇ ਲੋਕ ਦਮ ਤੋੜ ਰਹੇ ਨੇ, ਜਿਹਨਾਂ ਦੀ ਕੋਈ ਗਿਣਤੀ ਵੀ ਸਾਹਮਣੇ ਨਹੀਂ ਆ ਰਹੀ, ਕਿਉਂਕਿ ਅਸਲ ਦੇ ਵਿੱਚ ਇਜ਼ਰਾਈਲ ਨੇ ਇੰਡੀਪੈਂਡੈਂਟ ਰਿਪੋਰਟਿੰਗ ਜਿਹੜੀ ਇੱਥੋਂ ਬੈਨ ਕਰ ਰੱਖੀ ਹੈ। ਗਜ਼ਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੌਮਾਂਤਰੀ ਪੱਤਰਕਾਰਾਂ ਦਾ ਆਉਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਬੈਨ ਹੈ। ਵੈਸੇ ਵੀ ਕੋਈ ਵੀ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਇੱਥੇ ਨਹੀਂ ਪਹੁੰਚ ਰਿਹਾ। ਉੱਥੇ ਭਾਰਤ ਦੀ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ UPI ਦੇ ਵਿੱਚ ਭੁਗਤਾਨਾਂ ਨੂੰ ਲੈ ਕੇ ਹੁਣ ਜਿਹੜਾ 0.5% ਦਾ MDR ਲਾਗੂ ਹੋਣ ਤੋਂ ਬਾਅਦ ਦਿੱਲੀ ਦੀ ਵਪਾਰੀ ਜਥੇਬੰਦੀਆਂ ਨੇ ਵਾਧੂ ਖਰਚ ਤੋਂ ਬਚਣ ਦੇ ਲਈ ਗਾਹਕਾਂ ਨੂੰ ਹੁਣ ਨਗਦੀ ਭੁਗਤਾਨ ਕਰਨ ਦੇ ਲਈ ਗੱਲ ਕਹੀ ਹੈ। ਅਸਲ 'ਚ ਸਰਕਾਰ ਨੇ UPI ਲਿਆਂਦਾ ਹੀ ਇਸੇ ਕਰਕੇ ਸੀ ਕਿ ਭਾਰਤ ਦੇ ਵਿੱਚ ਡਿਜੀਟਲ ਪੇਮੈਂਟਸ ਸ਼ੁਰੂ ਹੋ ਜਾਣ, ਭਾਰਤ ਨੂੰ ਇੱਕ ਕੈਸ਼ਲੈਸ ਇਕੋਨਮੀ ਬਣਾਇਆ ਜਾ ਸਕੇ। ਪਰ ਜਦੋਂ ਹੁਣ ਉਸ ਦੇ ਉੱਤੇ ਫੀਸ ਹੀ ਲਗਾ ਦਿੱਤੀ ਹੈ ਤੇ ਇਹ ਉਹ ਜਿਹੜਾ ਭੁਗਤਾਨ ਦੀ ਵਿਧੀ ਜਿਸ ਨੂੰ ਲੈ ਕੇ ਕਿਹਾ ਜਾਂਦਾ ਸੀ ਕਿ ਸਿਰਫ ਭਾਰਤ ਮੋਰੀ ਹੈ ਅਜਿਹੀ ਵਿਧੀ ਦੇ ਵਿੱਚ, ਜਿਹੜਾ ਸਬਜ਼ੀਆਂ ਦੀਆਂ ਰੇਹੜੀਆਂ ਫੜੀਆਂ ਤੋਂ ਲੈ ਕੇ ਛੋਟੇ ਵੱਡੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਮਾਲਸ ਦੇ ਵਿੱਚ ਵੱਡਿਆਂ ਵਪਾਰਕ ਅਦਾਰਿਆਂ ਤੱਕ ਦੀ ਤਰਫ ਤੋਂ UPI ਦਾ ਜਿਹੜਾ ਪ੍ਰਬੰਧ ਸੀ ਉਸ ਨੂੰ ਅਪਣਾਇਆ ਗਿਆ ਸੀ ਤੇ ਲੋਕ ਕੈਸ਼ਲੈਸ ਸੁਸਾਇਟੀ ਦੇ ਵੱਲ ਵੱਧ ਰਹੇ ਸੀ। ਪਰ ਹੁਣ ਸਰਕਾਰ ਨੇ ਕਿਹਾ ਕਿ 15 ਅਕਤੂਬਰ ਤੋਂ ਨਵਾਂ ਪ੍ਰਬੰਧ ਲਾਗੂ ਹੋ ਜਾਣਾ, ਯਾਨੀ ਕਿ 2,000 ਰੁਪਏ ਤੋਂ ਵੱਧ ਦੀ ਹਰ ਇੱਕ ਟ੍ਰਾਂਜੈਕਸ਼ਨ ਦੇ ਉੱਤੇ ਦੁਕਾਨਦਾਰ ਨੂੰ ਇੱਕ ਫੀਸ ਦੇਣੀ ਹੋਏਗੀ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਦੁਕਾਨਦਾਰ ਇਹ ਫੀਸ ਜਿਹੜੀ ਹੈ ਉਹ ਗ੍ਰਾਹਕਾਂ ਤੋਂ ਸਮਾਨ ਦੀ ਕੀਮਤ ਵਧਾ ਕੇ ਵਸੂਲਣਗੇ। ਜ਼ਾਹਰ ਜੀ ਗੱਲ ਹੈ ਕਿ ਆਮ ਲੋਕਾਂ ਦੀ ਜੇਬ ਦੇ ਉੱਤੇ ਹੋਰ ਬੋਝ ਪੈ ਰਿਹਾ, ਜਦਕਿ 75,000 ਰੁਪਏ ਇਸ ਤੋਂ ਵੱਧ ਦੇ ਭੁਗਤਾਨ ਦੇ ਉੱਤੇ ਵੀ ਜਿਹੜੀ MDR ਹੈ ਉਹ ਵੱਧ ਤੋਂ ਵੱਧ 300 ਰੁਪਏ ਤੱਕ ਦੀ ਹੱਦ ਤੈਅ ਕਰ ਦਿੱਤੀ ਗਈ ਹੈ। ਅਜਿਹੇ ਦੇ ਵਿੱਚ ਹੁਣ ਦਿੱਲੀ ਦੇ ਟ੍ਰੇਡਰਸ ਐਸੋਸੀਏਸ਼ਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਇਹ 2,000 ਰੁਪਏ ਤੋਂ ਵੱਧ ਦਾ ਭੁਗਤਾਨ ਹੈ ਇਹਦੇ ਤੇ ਜਿਹੜੀ ਵੀ ਵਪਾਰਕ ਛੋਟ ਹੈ ਉਹ 18% GST ਵੀ ਦੇਣਾ ਪੈਂਦਾ ਹੈ। ਤੇ ਵਪਾਰਕ ਛੋਟ ਤਾਂ ਨਹੀਂ ਕਹਿ ਸਕਦੇ, ਟੈਕਸ ਹੈ ਇੱਕ ਕਿਸਮ ਦਾ। ਹਾਲਾਂਕਿ ਟੈਕਸ ਮਾਰਾਂ ਦੇ ਮੁਤਾਬਕ GST ਰਜਿਸਟਰਡ ਵਪਾਰੀ ਇਹਦਾ ਇਨਪੁੱਟ ਟੈਕਸ ਕ੍ਰੈਡਿਟ ਲੈ ਸਕਣਗੇ, ਪਰ ਛੋਟੇ ਵਪਾਰੀਆਂ ਦਾ ਕੀ, ਜਿਹੜੇ GST ਰਜਿਸਟਰਡ ਹੀ ਨਹੀਂ ਨੇ ਪਰ ਫਿਰ ਵੀ ਉਹਨਾਂ ਦੇ ਉੱਤੇ ਇਸਦਾ ਬੋਝ ਜ਼ਰੂਰ ਪਏਗਾ। ਉਦੋਂ ਦੂਸਰੇ ਪਾਸੇ ਇਸੇ ਮਾਮਲੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਜਿਹੜੀ ਨਿਯਮ ਹੈ ਸਰਕਾਰ ਦੀ ਤਰਫ ਤੋਂ ਲਾਗੂ ਕੀਤਾ ਗਿਆ, ਇਸ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ। 14 ਸਤੰਬਰ ਨੂੰ UPI ਦਰ ਵਧਾਉਣ ਦੇ ਉੱਤੇ ਜਿਹੜੀ ਇੱਕ ਸੂਚਨਾ ਜਾਰੀ ਕੀਤੀ ਗਈ ਸੀ ਸਰਕਾਰ ਦੀ ਤਰਫ ਤੋਂ, ਉਸ ਨੂੰ ਸੰਵਿਧਾਨ ਦੀ ਧਾਰਾ 32 ਦੇ ਤਹਿਤ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਪਹਿਲੇ ਤਾਂ 14 ਸਤੰਬਰ ਦਾ ਗਜਟ ਹੈ ਜਿਹੜਾ ਉਸ ਨੂੰ ਰੱਦ ਕੀਤਾ ਜਾਵੇ, ਦੂਜਾ 15 ਸਤੰਬਰ ਨੂੰ ਜਾਰੀ ਪ੍ਰਕਿਰਿਆ ਦੇ ਉੱਤੇ ਰੋਕ ਵੀ ਲਗਾਈ ਜਾਵੇ ਤਾਂ ਕਿ ਇਸ ਨੂੰ ਪ੍ਰਭਾਵੀ ਬਣਨ ਤੋਂ ਪਹਿਲਾਂ ਪਹਿਲਾਂ ਹੀ ਰੋਕਿਆ ਜਾ ਸਕੇ। ਪ੍ਰਭਾਵੀ 15 ਅਕਤੂਬਰ ਤੋਂ ਹੋਏਗੀ, ਯਾਨੀ 1 ਮਹੀਨੇ ਦੇ ਅੰਦਰ ਅੰਦਰ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਛੱਤੀਸਗੜ੍ਹ ਦੇ ਬੜੇ ਹੀ ਵਿਵਾਦਤ ਜੀਰਮ ਘਾਟੀ ਹਮਲੇ ਮਾਮਲੇ ਦੇ ਵਿੱਚ ਬਸਤਰ ਦੀ ANI ਵਿਸ਼ੇਸ਼ ਅਦਾਲਤ ਨੇ 10 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਵਿੱਚ 2 ਮਹਿਲਾਵਾਂ ਵੀ ਸ਼ਾਮਲ ਨੇ। NIA ਕੋਰਟ ਨੇ ਇਸ ਮਾਮਲੇ ਦੇ ਵਿੱਚ 10 ਆਦਿਵਾਸੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਿਸ ਦੇ ਵਿੱਚ ਪ੍ਰਮੀਲਾ ਮੋੜੀਆਂ, ਚੈਤੂ ਲੈਕਮ ਉਰਮੋਨਾ, ਸੁਮਿਤਰਾ ਮੁਕਾਮੰਡਾ

ਦੇ ਵਿੱਚੋਂ ਕੋਈ ਵੀ ਵੱਡਾ ਨਕਸਲੀ ਨੇਤਾ ਸ਼ਾਮਲ ਨਹੀਂ ਹੈ, ਪਰ ਇਹਨਾਂ ਸਾਰਿਆਂ ਦੇ ਉੱਤੇ ਹਮਲੇ ਦੇ ਵਿੱਚ ਸ਼ਾਮਲ ਹੋਣ ਔਰ ਹਮਲੇ ਨੂੰ ਮਦਦ ਦੇਣ ਦਾ ਦੋਸ਼ ਮਦਦ ਦੇਣ ਦਾ ਜਿਹੜਾ ਦੋਸ਼ ਸੀ ਉਹ ਸਾਬਤ ਹੋ ਗਿਆ। 25 ਮਈ 2013 ਨੂੰ ਨਕਸਲੀਆਂ ਨੇ ਬਸਤਰ ਦੀ ਜੀਰਮ ਘਾਟੀ ਦੇ ਵਿੱਚ ਕਾਂਗਰਸ ਦੀ ਪਰਿਵਰਤਨ ਯਾਤਰਾ ਦੇ ਉੱਤੇ ਹਮਲਾ ਕੀਤਾ ਸੀ। ਭਾਰਤ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਉੱਤੇ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਦੇ ਵਿੱਚੋਂ ਇਹ ਸੀ। ਛੱਤੀਸਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੇ ਸਿਖਰਲੇ ਨੇਤਾਵਾਂ ਸਨ, 28 ਲੋਕ ਮਾਰੇ ਗਏ ਸੀ। ਮਾਰੇ ਜਾਣ ਵਾਲਿਆਂ ਦੇ ਵਿੱਚ 10 ਪੁਲਿਸ ਕਰਮੀ ਵੀ ਸ਼ਾਮਲ ਸੀ। ਮਾਰੇ ਜਾਣ ਵਾਲੇ ਨੇਤਾਵਾਂ ਦੇ ਵਿੱਚ ਤਤਕਾਲੀ ਸੂਬਾਈ ਜਿਹੜੇ ਪ੍ਰਮੁੱਖ ਸੀ ਕਾਂਗਰਸ ਪਾਰਟੀ ਦੇ ਤੇ ਸਾਬਕਾ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਸੀ ਭਾਰਤ ਦੇ, ਨੰਦ ਕੁਮਾਰ ਪਟੇਲ, ਉਹਨਾਂ ਦੇ ਬੇਟੇ ਦਿਨੇਸ਼ ਪਟੇਲ, ਸਾਬਕਾ ਨੇਤਾ ਵਿਰੋਧੀ ਧਿਰ ਦੇ ਤੇ ਆਦਿਵਾਸੀ ਨੇਤਾ ਮਹਿੰਦਰ ਕਰਮਾ, ਸਾਬਕਾ ਵਿਧਾਇਕ ਉਦੈ ਮੁਦਲੀਆਰ ਤੇ ਸਾਬਕਾ ਕੇਂਦਰੀ ਮੰਤਰੀ ਵਿਦਿਆ ਚਰਨ ਸ਼ੁਕਲ ਆਦਿ ਸ਼ਾਮਲ ਸੀ। ਇਸ ਘਟਨਾ ਦੇ ਤੀਸਰੇ ਹੀ ਦਿਨ NIA ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਔਰ ਜਾਂਚ ਦੇ ਵਿੱਚ ਹਾਲਾਂਕਿ ਕਾਫੀ ਜ਼ਿਆਦਾ ਵਿਵਾਦਾਂ ਚ ਉਲਝੀ ਰਹੀ ਸੀ। ਇਸੇ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਸ਼ਾਸਨ ਕਾਲ ਦੇ ਵਿੱਚ ਵੀ ਜਾਂਚ ਨੂੰ ਲੈ ਕੇ ਜਿਹੜਾ ਇੱਕ ਅਲੱਗ ਤੋਂ ਜਿਹੜੀ ਇੱਕ ਕਮੇਟੀ ਰਿਵਿਊ ਕਮੇਟੀ ਬਿਠਾਈ ਗਈ, ਪਰ ਸੁਪਰੀਮ ਕੋਰਟ ਨੇ ਹੁਣ ਇਸ ਜਾਂਚ ਦੇ ਉੱਤੇ ਜਿਹੜੀ ਇਹ ਰੋਕ ਲਗਾ ਦਿੱਤੀ। ਜਦਕਿ ਸੂਬੇ ਦੇ ਭੁਪੇਸ਼ ਬਘੇਲ ਸਰਕਾਰ ਨੇ ਜਿਹੜੀ ਹੁਣ ਉਹ ਚਲੀ ਵੀ ਗਈ ਤੇ ਉਧਰੋਂ ਜਾਂਚ ਦੀ ਜਾਂਚ ਜਿਹੜੀ ਸੀ ਉਹ ਫਾਈਲਾਂ ਚ ਦਬੀ ਰਹਿ ਗਈ, ਪਰ ਹੁਣ ਅਦਾਲਤ ਦੀ ਤਰਫ ਤੋਂ ਇਸ ਬੜੇ ਹੀ ਚਰਚਿਤ ਮਾਮਲੇ ਦੇ ਵਿੱਚ ਇਹਨਾਂ 10 ਜਿਹੜੇ ਸ਼ਾਮਲ ਲੋਕ ਸੀ ਉਹਨਾਂ ਨੂੰ ਮੌਤ ਦੀ ਸਜ਼ਾ ਇਹ ਸੁਣਾਈ ਗਈ ਹੈ। ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬੇਅਦਬੀ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੁੜ ਗੱਲਬਾਤ ਕਰਨ ਦੇ ਵਾਸਤੇ ਕਦਮ ਅੱਗੇ ਵਧਾਏ ਨੇ ਆਮ ਆਦਮੀ ਪਾਰਟੀ ਸਰਕਾਰ ਨੇ। ਜਾਗਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਨਾਲ ਜੁੜੇ ਮਤਭੇਦ ਖਤਮ ਕਰਨ ਦੇ ਵਾਸਤੇ ਹੁਣ 7 ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਅਕਾਲ ਤਖ਼ਤ ਵੱਲੋਂ ਪਹਿਲਾਂ ਤੋਂ ਬਣਾਈ ਜਿਹੜੀ 5 ਮੈਂਬਰੀ ਕਮੇਟੀ ਹੈ ਉਹਨਾਂ ਦੇ ਨਾਲ ਤਾਲਮੇਲ ਕਰੇਗੀ ਤੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਚੱਲਿਆ ਰਿਹਾ ਜਮੂਦ ਸੀ ਉਹ ਵੀ ਹੁਣ ਟੁੱਟ ਗਿਆ, ਕਿਉਂਕਿ ਸੂਬਾਈ ਸਰਕਾਰ ਦੇ ਵਿਰੁੱਧ ਹੋਇਆ ਸੀ ਅਕਾਲ ਤਖ਼ਤ। ਹੁਣ ਸੂਬੇ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਦੀ ਤਰਫ ਤੋਂ ਜਾਰੀ ਹੁਕਮਾਂ ਦੇ ਵਿੱਚ ਇਸ ਕਮੇਟੀ ਦੇ ਵਿੱਚ ਧਾਰਮਿਕ ਤੇ ਕਾਨੂੰਨੀ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦੇ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਾਬਕਾ ਜਸਟਿਸ ਜਸਪਾਲ ਸਿੰਘ, ਗੁਰਬੀਰ ਸਿੰਘ ਤੇ ਸਾਬਕਾ IPS ਅਧਿਕਾਰੀ ਜਤਿੰਦਰ ਸਿੰਘ ਔਲਖ ਤੇ ਕਾਨੂੰਨ ਅਧਿਕਾਰੀ ਪ੍ਰੀਤਿੰਦਰ ਪਾਲ ਸਿੰਘ ਸ਼ਾਮਲ ਨੇ। 7 ਮੈਂਬਰੀ ਕਮੇਟੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਦੇ ਨਾਲ ਲਗਾਤਾਰ ਵਿਚਾਰ ਵਟਾਂਦਰਾ ਕਰਦੀ ਰਹੇਗੀ, ਸੁਝਾਵਾਂ ਦੀ ਰਿਪੋਰਟ ਅਗਲੀ ਕਾਰਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਪੇਸ਼ ਵੀ ਕਰੇਗੀ। ਜ਼ਿਕਰ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਨੇ 13 ਅਪ੍ਰੈਲ 2026 ਨੂੰ ਇਹ ਕਾਨੂੰਨ ਸਰਬਸੰਮਤੀ ਦੇ ਨਾਲ ਪਾਸ ਕੀਤਾ ਸੀ, ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਇਤਰਾਜ਼ ਤੋਂ ਬਾਅਦ ਸ਼੍ਰੋਮਣੀ ਕਮੇਟੀ ਜਾਂ ਕਿਸੇ ਸਿੱਖ ਜਥੇਬੰਦੀ ਦੇ ਨਾਲ ਸਲਾਹ ਨਹੀਂ ਕੀਤੀ ਗਈ। ਇਹ ਕਹਿ ਕੇ ਪੰਜਾਬ ਸਰਕਾਰ ਦਾ ਬਾਈਕਾਟ ਅਕਾਲ ਤਖ਼ਤ ਦੀ ਤਰਫ ਤੋਂ ਕਰ ਦਿੱਤਾ ਗਿਆ ਸੀ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਜਿਹੜਾ ਭਾਰਤ ਦਾ ਸੈਂਸਰ ਬੋਰਡ ਹੈ ਉਸ ਦੇ ਵਿੱਚ ਆਖਰਕਾਰ ਹੁਣ 6 ਸਾਲਾਂ ਬਾਅਦ ਤਬਦੀਲੀ ਕੀਤੀ ਗਈ ਹੈ, ਯਾਨੀ ਕਿ ਪੁਨਰਗਠਨ ਕੀਤਾ ਗਿਆ ਸੈਂਸਰ ਬੋਰਡ ਦਾ। ਇਸ ਦੇ ਵਿੱਚ ਸੁਨੀਲ ਸ਼ੈਟੀ, ਪੰਕਜ ਤ੍ਰਿਪਾਠੀ, ਪ੍ਰੀਤੀ ਜਿੰਟਾ ਤੇ ਪੰਜਾਬ ਤੋਂ ਹੰਸਰਾਜ ਹੰਸ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। PIB ਦੇ ਵਿੱਚ ਜਾਰੀ ਇੱਕ ਬਿਆਨ ਦੇ ਮੁਤਾਬਕ CBFC ਯਾਨੀ ਫਿਲਮਾਂ ਨੂੰ ਜਿਹੜਾ ਸਰਟੀਫਿਕੇਸ਼ਨ ਜਾਰੀ ਕਰਦਾ ਕੇਂਦਰੀ ਫਿਲਮ ਪ੍ਰਮਾਣ ਬੋਰਡ, ਉਹਦੇ ਪੁਨਰਗਠਨ ਦੇ ਵਿੱਚ 18 ਨਵੇਂ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਕੇਂਦਰ ਸਰਕਾਰ ਦੇ ਸਿਨੇਮੈਟੋਗ੍ਰਾਫਰ ਐਕਟ 1952 ਦੀ ਧਾਰਾ 3 ਦੇ ਤਹਿਤ ਮਿਲੀਆਂ ਸ਼ਕਤੀਆਂ ਦੇ ਇਸਤੇਮਾਲ ਕਰਦੇ ਹੋਇਆਂ ਇਸ ਦਾ ਪੁਨਰਗਠਨ ਕੀਤਾ ਗਿਆ। ਇਸ ਦੇ ਵਿੱਚ ਵਿਨੋਦ, ਅਨੁਪਮ, ਮਨੋਜ ਜੋਸ਼ੀ, ਅਭਿਸ਼ੇਕ ਜੈਨ, ਰਿੱਕੀ ਕੇਜ, ਪ੍ਰਿਆ ਦਰਸ਼ਨ, ਸੁਨੀਲ ਸ਼ੈਟੀ, ਹੰਸਰਾਜ ਹੰਸ, ਸੁਪ੍ਰਿਆ ਯਾਰਲਗੱਡਾ, ਯਤਿੰਦਰ ਮਿਸ਼ਰ, ਰੂਪਾਲੀ ਗਾਂਗਲੀ, ਪ੍ਰੀਤੀ ਜਿੰਟਾ, ਨੀਲਾ ਮਾਧਵ ਪਾਂਡਾ, ਪੰਕਜ ਤ੍ਰਿਪਾਠੀ, ਪ੍ਰਸੰਜਿਤ ਚੱਟਰਜੀ, ਪੱਲਵੀ ਜੋਸ਼ੀ, ਨਿਸ਼ੀ ਗੰਦਾਵਾੜ, ਵਾਮਨ ਕੇਂਦਰੇ ਤੇ ਰਮੇਸ਼ ਪਤੰਗੇ ਨੂੰ ਸ਼ਾਮਲ ਕੀਤਾ ਗਿਆ ਹੈ। ਉੱਥੇ ਆਸਟ੍ਰੇਲੀਆ ਦੀਆਂ ਵੀ ਆਓ ਖਬਰਾਂ ਦੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਰਾਜਾ ਚਾਰਲਸ 3 ਦੇ ਨਾਲ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਗੱਲਬਾਤ ਹੁੰਦੀ ਹੈ ਫੋਨ ਦੇ ਉੱਤੇ, ਔਰ ਹਾਲਾਂਕਿ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਦੋਹਾਂ ਦੇ ਦਰਮਿਆਨ ਜਿਹੜੇ ਆਪਸੀ ਸੰਬੰਧਾਂ ਨੂੰ ਲੈ ਕੇ ਗੱਲਬਾਤ ਹੋਈ ਹੈ, ਪਰ ਇਹ ਇਸ ਕਰਕੇ ਗੱਲਬਾਤ ਜ਼ਰੂਰੀ ਹੈ ਕਿਉਂਕਿ ਬਰਤਾਨੀਆ ਦੇ ਵਿੱਚ ਹੁਣ ਇੱਕ ਇਵੈਂਟ ਹੋਣ ਜਾ ਰਿਹਾ। ਦੁਨੀਆ ਭਰ ਦੀਆਂ ਵੱਡੀਆਂ AI ਕੰਪਨੀਆਂ ਦੇ ਪ੍ਰਮੁੱਖ ਸਕਾਟਲੈਂਡ ਦੇ ਵਿੱਚ ਜੁੜ ਰਹੇ ਨੇ ਔਰ AI ਤਕਨੀਕ ਦੇ ਨਾਲ ਦੁਨੀਆ ਨੂੰ ਕਿਹੜੇ ਖਤਰੇ ਪੈਦਾ ਹੋ ਰਹੇ ਨੇ ਉਸ ਨੂੰ ਲੈ ਕੇ
ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ। ਵੈਸੇ ਇਸ ਬਾਬਤ ਬਰਤਾਨੀਆ ਦੀ AI ਮਾਮਲਿਆਂ ਨੂੰ ਲੈ ਕੇ ਜਿਹੜੀ ਨਿਗਰਾਨੀ ਰੱਖਣ ਵਾਲੀ ਇੱਕ ਛੋਟੀ ਦੀ ਸੰਸਥਾ ਹੈ, ਉਹਨਾਂ ਦੀ ਤਰਫ ਤੋਂ ਕਿਹੜੇ ਇਤਰਾਜ਼ ਜ਼ਾਹਰ ਕੀਤੇ

ਗਏ ਸੀ ਉਸਦੇ ਬਾਰੇ ਜੇ ਵਿਸਤਾਰ ਤੁਸੀਂ ਜਾਣਨਾ ਹੈ, ਕਿਉਂਕਿ ਬਰਤਾਨੀਆ ਦਾ ਰੋਲ ਕਾਫੀ ਅਹਿਮ ਹੈ ਇਸ ਵਕਤ AI ਦੇ ਉੱਤੇ ਕੰਟਰੋਲ ਲਗਾਉਣ ਨੂੰ ਲੈ ਕੇ, ਤੇ ਰਾਜਾ ਚਾਰਲਸ ਉਸ ਜਿਹੜੀ ਉਹ ਇਸ ਕਿਸ ਇੱਕ ਕਿਸਮ ਦਾ ਸੰਮੇਲਨ ਆ ਉਸਨੂੰ ਖੁਦ ਸੰਬੋਧਨ ਵੀ ਕਰਨਗੇ। ਕਿੰਗ ਫਾਊਂਡੇਸ਼ਨ ਦੀ ਤਰਫ ਤੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ, ਸਕਾਟਲੈਂਡ ਦੇ ਵਿੱਚ ਉਹ ਸੰਮੇਲਨ ਹੋਣਾ। ਤੇ ਇਸ ਦਰਮਿਆਨ ਉਹ ਸਾਰਾ ਮਾਮਲਾ ਕੀ ਹੈ, ਐਂਥਰੋਪਿਕ ਦੇ ਨਾਲ ਜੁੜਿਆ ਹੋਇਆ ਤੇ AI ਏਜੰਟਸ ਦੇ ਆਪਸ ਦੇ ਵਿੱਚ ਰਲ ਕੇ ਕਰਪਟ ਹੋ ਜਾਣ ਦਾ ਉਹ ਸਾਰਾ ਮਾਮਲਾ ਜਿਹੜਾ, ਉਹਦੇ ਬਾਰੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ। ਉਸ ਪ੍ਰੋਗਰਾਮ ਨੂੰ ਤੁਸੀਂ ਸਾਡੇ ਪੋਡਕਾਸਟ ਸੈਕਸ਼ਨ ਤੋਂ ਜਾ ਕੇ ਸੁਣ ਸਕਦੇ ਹੋ। ਪਰ ਪਤਾ ਇਹ ਚੱਲ ਰਿਹਾ ਹੈ ਕਿ ਹੁਣ ਜਿਹੜੀ ਸਕਾਟਲੈਂਡ ਦੇ ਵਿੱਚ ਬੈਠਕ ਹੋਣੀ ਹੈ, ਜਿਸ ਦੀ ਹਾਲੇ ਤੱਕ ਤਰੀਕ ਤਾਂ ਨਹੀਂ ਐਲਾਨੀ ਗਈ ਹੈ, ਪਰ ਬੜੀ ਜਲਦ ਹੋਣੀ ਹੈ। ਇਸ ਚ ਗੂਗਲ ਡੀਪ ਮਾਇੰਡ ਦੇ ਰਿਪ੍ਰੈਜੈਂਟੇਟਿਵ ਜਿਹੜੇ ਨੇ ਉਹ ਪਹੁੰਚਣਗੇ, ਓਪਨ AI ਜਿਹੜੀ ਕਿ ChatGPT ਦੀ ਮਲਕੀਅਤ ਵਾਲੀ ਕੰਪਨੀ ਹੈ, ਨਵੀਡੀਆ ਜਿਹੜੀ ਕਿ ਚਿਪਸ ਬਣਾਉਂਦੀ ਹੈ ਔਰ AI ਦੇ ਵਿੱਚ ਸਭ ਤੋਂ ਲੋੜੀਂਦੀ ਚੀਜ਼ ਇਹੀ ਹੁੰਦੀ ਹੈ, ਐਂਥਰੋਪਿਕ ਇੱਕ ਹੋਰ AI ਦੇ ਨਾਲ ਜੁੜੀ ਹੋਈ ਅਲੱਗ ਕਲਾਉਡ ਪਲੇਟਫਾਰਮ ਵਾਲੀ ਕੰਪਨੀ ਹੈ ਜਿਹੜੀ, ਤੇ ਇਹ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉੱਥੇ ਸ਼ਾਮਲ ਹੋ ਰਹੀਆਂ ਨੇ। ਆਸਟ੍ਰੇਲੀਆ ਖੁਦ ਨੂੰ AI ਦੇ ਖੇਤਰ ਦੇ ਵਿੱਚ ਮੋਹਰੀ ਕਿਸ ਤਰੀਕੇ ਦੇ ਨਾਲ ਰੱਖਣਾ ਚਾਹੁੰਦਾ ਹੈ ਔਰ ਆਸਟ੍ਰੇਲੀਆ ਦੀਆਂ ਲੋੜਾਂ ਕੀ ਨੇ, ਇਹਨੂੰ ਲੈ ਕੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਪਿਛਲੇ ਦਿਨਾਂ ਦੇ ਵਿੱਚ ਇਹ ਇਜ਼ਹਾਰ ਕਰ ਹੀ ਚੁੱਕੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਨਵੇਂ ਡੇਟਾ ਸੈਂਟਰਸ ਦਾ ਨਿਰਮਾਣ ਜਿਹੜਾ ਉਹ ਕੀਤਾ ਜਾਣਾ, ਤਾਂ ਕਿ ਇੱਥੇ ਵੱਧ ਤੋਂ ਵੱਧ ਜਿਹੜਾ ਇੱਕ ਜਿਹੜਾ ਵਪਾਰ ਹੈ ਉਹ ਆਸਟ੍ਰੇਲੀਆ ਵਾਲੇ ਪਾਸੇ ਲਿਆਂਦਾ ਜਾ ਸਕੇ। ਅਜਿਹੇ ਦੇ ਵਿੱਚ ਹੁਣ ਇੱਕ ਹੋਰ ਕਾਨੂੰਨ ਵੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਪਾਸ ਕੀਤਾ ਜਾ ਰਿਹਾ, ਜਿਹਦੇ ਬਾਰੇ ਤੁਹਾਨੂੰ ਜਾਣਨਾ ਜ਼ਰੂਰੀ ਹੈ, ਕਿਉਂਕਿ ਤੁਸੀਂ ਵੀ ਪ੍ਰਭਾਵਿਤ ਹੋ ਸਕਦੇ ਹੋ ਇਸ ਕਾਨੂੰਨ ਤੋਂ। ਹੁਣ AI ਕੰਪਨੀਆਂ ਨੂੰ ਬਿਨਾਂ ਕਿਸੇ ਰਿਸਟ੍ਰਿਕਸ਼ਨ ਦੇ ਜਿਹੜਾ ਲੋਕਲ ਕੰਟੈਂਟ ਹੈ ਆਸਟ੍ਰੇਲੀਆ ਦੇ ਵਿੱਚ ਉਹ ਵਰਤਣ ਦੀ ਇਜਾਜ਼ਤ ਹੋਏਗੀ, ਔਰ ਕਾਪੀਰਾਈਟ ਦੇ ਜਿਹੜੇ ਨਿਯਮ ਨੇ ਉਹ ਵੀ ਲਾਗੂ ਨਹੀਂ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਵੀ ਕੰਟੈਂਟ ਜਿਹੜਾ ਆਨਲਾਈਨ ਕ੍ਰੀਏਟ ਕਰ ਰਹੇ ਹੋ, ਭਾਵੇਂ ਕਿ ਉਸਦੇ ਉੱਤੇ ਤੁਹਾਡਾ ਉਹਨਾਂ ਫੋਟੋਆਂ ਦੇ ਉੱਤੇ ਕਾਪੀਰਾਈਟ ਹੈ ਜਾਂ ਨਹੀਂ ਹੈ, ਸੋਸ਼ਲ ਮੀਡੀਆ ਤੇ ਤੁਸੀਂ ਪੋਸਟ ਕਰ ਦਿੱਤਾ, AI ਕੰਪਨੀਆਂ ਨੂੰ ਇਹ ਇਜਾਜ਼ਤ ਹੋਏਗੀ ਕਿ ਉਸ ਕੰਟੈਂਟ ਨੂੰ ਉਹ ਵਰਤ ਸਕਣ। ਔਰ ਇਸ ਨਵੇਂ ਕਾਨੂੰਨ ਦੇ ਤਹਿਤ ਆਸਟ੍ਰੇਲੀਆ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਕਾਪੀਰਾਈਟ ਕਾਨੂੰਨ ਧਰਾਸ਼ਾਈ ਹੋ ਕੇ ਰਹਿ ਜਾਣਗੇ। ਪਰ ਇਸ ਦਰਮਿਆਨ ਤੁਹਾਨੂੰ ਆਪਣੇ ਜੇਕਰ ਆਪਣੀ ਤੁਸੀਂ ਵੈਬਸਾਈਟ ਹੋਸਟ ਕਰਦੇ ਹੋ ਤਾਂ ਇੱਕ ਤੁਹਾਨੂੰ ਤਕਨੀਕ ਦੱਸਦੇ ਚੱਲਦੇ ਹਾਂ, ਤੁਸੀਂ ਉਸ ਦੇ ਵਿੱਚ robots.txt ਫਾਈਲ ਜਿਹੜੀ ਉਹ ਐਡ ਕਰ ਸਕਦੇ ਹੋ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਕੰਟੈਂਟ ਨੂੰ ਸੇਵ ਕਰ ਦੇਗਾ, ਪਰ ਇਹ ਇੱਕ ਤਕਨੀਕੀ ਪਹਿਲੂ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਬੋਟਸ ਤੋਂ ਆਪਣੇ ਕੰਟੈਂਟ ਨੂੰ ਬਚਾ ਕੇ ਰੱਖਣਾ ਤਾਂ ਫਿਰ ਇਸ ਕਿਸਮ ਦੇ ਟੂਲਸ ਦਾ ਇਸਤੇਮਾਲ ਕਰੋ। ਪਰ ਖੈਰ ਕ੍ਰੀਏਟਰਸ ਜਿਹੜੀ ਹੈ ਉਹ ਆਪਣੀ ਆਮਦਨੀ ਖੁਸਦੀ ਵੀ ਦੇਖ ਰਹੇ ਨੇ। ਆਸਟ੍ਰੇਲੀਆ ਭਰ ਚ ਜਿਹੜੇ ਰਾਈਟਰ, ਮਿਊਜ਼ੀਸ਼ੀਅਨ, ਫਿਲਮ ਮੇਕਰ, ਆਰਟਿਸਟ ਹੈਗੇ ਨੇ ਜਿਹੜੇ ਇੰਡੀਪੈਂਡੈਂਟ ਆਪਣੇ ਆਪ ਨੂੰ ਮੰਨਦੇ ਸੀ, ਆਪਣੇ ਚੈਨਲਸ ਤੋਂ, ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਉਹ ਕੰਟੈਂਟ ਸਾਂਝਾ ਕਰਦੇ ਸੀ, ਉਹਨਾਂ ਦੇ ਨਾਲ ਜੁੜੀ ਹੋਈ ਇੱਕ ਸੰਸਥਾ ਹੈ ਆਸਟ੍ਰੇਲੀਅਨ ਰਾਈਟਰਸ ਗਿਲਡ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਕ੍ਰੀਏਟਰਸ ਨੂੰ ਨੁਕਸਾਨ ਪਹੁੰਚੇਗਾ ਉਹਨਾਂ ਦੀ ਆਮਦਨੀ, ਕਿਉਂਕਿ ਇਸ AI ਦੇ ਉੱਤੇ ਜਦੋਂ ਇਹ ਚੀਜ਼ ਚਲੀ ਜਾਂਦੀ ਹੈ, ਭਾਵੇਂ ਕਿ ਉਹ ਪੇਡ ਵਰਜ਼ਨਸ ਦੇ ਉੱਤੇ ਹੋਵੇ ਜਾਂ ਫ੍ਰੀ ਵਰਜ਼ਨਸ ਦੇ ਉੱਤੇ, ਪਰ ਉਸ ਦੇ ਨਾਲ ਇੰਡਸਟਰੀ ਨੂੰ ਇੱਕ ਤਰੀਕੇ ਦੇ ਨਾਲ ਨੁਕਸਾਨ ਹੋਏਗਾ। ਤੀਜਾ ਇਸ ਦੇ ਵਿੱਚ ਪੱਖ ਇਹ ਵੀ ਹੈ ਕਿ ਜੇਕਰ ਇਹ ਕਾਨੂੰਨ ਆਉਂਦਾ ਤੇ ਲਾਗੂ ਹੁੰਦਾ ਤਾਂ ਉਸ ਦੇ ਨਾਲ ਜਿਹੜੇ ਓਵਰਸੀਜ਼ ਕ੍ਰੀਏਟਰਸ ਨੇ ਉਹਨਾਂ ਦੇ ਕੋਲ ਇੱਕ ਵਿਕਲਪ ਮਿਲ ਜਾਏਗਾ ਕਿ ਉਹ ਆਸਟ੍ਰੇਲੀਅਨ ਕੰਟੈਂਟ ਨੂੰ ਬਲੌਕ ਕਰਨਾ ਚਾਹੁੰਦੇ ਨੇ ਜਾਂ ਨਹੀਂ, ਕਿਉਂਕਿ ਵਿਦੇਸ਼ਾਂ ਦੇ ਵਿੱਚ ਬੈਠ ਕੇ ਫਿਰ ਆਸਟ੍ਰੇਲੀਅਨ ਕੰਟੈਂਟ ਜਿਹੜਾ ਉਸ ਦੇ ਲਈ ਅਦਾਇਗੀ ਕਰਨਾ, ਕਿਸੇ ਕਿਸਮ ਦੀ ਪੇਮੈਂਟ ਕਰਨਾ ਕੋਈ ਲੋੜ ਹੀ ਨਹੀਂ ਹੋਏਗੀ। ਤੁਸੀਂ AI ਤੋਂ ਕਿਸੇ ਵੀ ਕਿਸਮ ਦਾ ਆਸਟ੍ਰੇਲੀਅਨ ਕੰਟੈਂਟ ਵਰਤ ਸਕੋਗੇ, ਕਿਸੇ ਵੀ ਕਿਸਮ ਦੀ ਕਿਤਾਬ, ਕਿਸੇ ਕਿਸਮ ਦੀ ਕੋਈ ਪੇਂਟਿੰਗ, ਕਿਸੇ ਦਾ ਕੋਈ ਗੀਤ, ਕਿਸੇ ਦੀ ਕੋਈ ਫੀਚਰ ਫਿਲਮ, ਕਿਸੇ ਦਾ ਕੋਈ ਆਰਟੀਕਲ, ਹਰ ਇੱਕ ਦੀ ਵਰਤੋਂ ਕੀਤੀ ਜਾ ਸਕੇਗੀ। ਔਰ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀਆਂ AI ਕੰਪਨੀਆਂ ਨੇ ਉਹਨਾਂ ਦਾ ਪ੍ਰੋਫਿਟ ਜ਼ਰੂਰ ਵਧੇਗਾ, ਪਰ ਆਸਟ੍ਰੇਲੀਆ ਸਰਕਾਰ ਇਹਨਾਂ ਦੇ ਪ੍ਰੋਫਿਟ ਵਧਾਉਣ ਦੇ ਵਿੱਚ ਕਿਉਂ ਲੱਗੀ ਹੋਈ ਹੈ, ਇਹ ਇੱਕ ਸਵਾਲ ਜ਼ਰੂਰ ਹੈਗਾ ਹੈ। ਔਰ ਇਸ ਦਾ ਜਵਾਬ ਇਹ ਪਤਾ ਲੱਗਦਾ ਹੈ ਕਿ ਇਸ ਪੈਸੀਫਿਕ ਖਿੱਤੇ ਦੇ ਵਿੱਚ, ਬਲਕਿ ਪੂਰੇ ਦੇ ਪੂਰੇ ਸਦਰਨ ਹੈਮੀਸਫੇਅਰ ਦੇ ਵਿੱਚ, ਯਾਨੀ ਕਿ ਬ੍ਰਾਜ਼ੀਲ ਤੋਂ ਲੈ ਕੇ ਨਿਊਜ਼ੀਲੈਂਡ ਤੱਕ, ਆਸਟ੍ਰੇਲੀਆ ਆਪਣੀ ਧਾਕ ਜਮਾਣੀ ਚਾਹੁੰਦਾ ਹੈ ਔਰ ਇਸ ਖੇਤਰ ਦੇ ਵਿੱਚ ਮੋਹਰੀ ਮੁਲਕ ਜਿਹੜਾ ਇੱਕ ਬਣਨਾ ਚਾਹੁੰਦਾ ਹੈ। ਹੁਣ ਹਾਲੀਆ ਦਿਨਾਂ ਦੇ ਵਿੱਚ OpenAI ਨੇ ਵੀ ਸੰਕੇਤ ਦਿੱਤੇ ਨੇ ਕਿ ਕਿਉਂਕਿ ਹੁਣ ਤੱਕ ਆਸਟ੍ਰੇਲੀਆ ਦੇ ਵਿੱਚ ਬੜੇ ਹੀ ਮੇਜਰ ਕਾਪੀਰਾਈਟ ਜਿਹੜੇ ਇੱਕ ਨਿਯਮ ਸੀ
ਜਿਹਦੇ ਚੱਲਦੇ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਦਾਖਲ ਹੋਣਾ ਚੈਟ ਜੀਪੀਟੀ ਦੇ ਲਈ ਮੁਸ਼ਕਿਲ ਸੀ, ਪਰ ਹੁਣ ਚੈਟ ਜੀਪੀਟੀ ਦੀ ਮਾਲਕ ਕੰਪਨੀ ਓਪਨ ਏਆਈ ਨੇ ਸੰਕੇਤ ਦਿੱਤੇ ਨੇ ਕਿ ਉਹ ਆਸਟ੍ਰੇਲੀਆ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ। ਆਸਟ੍ਰੇਲੀਆ ਸਰਕਾਰ ਨੇ ਵੀ ਡੇਟਾ ਸੈਂਟਰਸ ਦੇ ਨਿਰਮਾਣ ਨੂੰ ਲੈ ਕੇ ਗੱਲ ਕੀਤੀ ਹੈ ਕਿ ਡੇਟਾ ਸੈਂਟਰਸ ਦੇ ਥਰੂ ਅਸੀਂ ਏਆਈ ਕੰਪਨੀਆਂ ਨੂੰ ਆਪਣੇ ਘਰ ਜਿਹੜੇ ਨੇ ਜਾਂ ਇੱਕ ਦੂਜਾ ਘਰ ਜਿਹੜਾ ਆਸਟ੍ਰੇਲੀਆ ਦੇ ਵਿੱਚ ਬਣਾਉਣ ਦੀ ਇਜਾਜ਼ਤ ਦੇਵਾਂਗੇ। ਉਧਰ ਆਸਟ੍ਰੇਲੀਆ ਦੇ ਵਿੱਚ ਅਸਿਸਟੈਂਟ ਟੈਕਨੋਲੋਜੀ ਮਿਨਿਸਟਰ ਐਂਡੀ ਚਾਰਲਟਨ ਨੇ ਇਸ ਮਾਮਲੇ ਦੇ ਉੱਤੇ ਗੱਲ ਕਹੀ ਹੈ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਜਿਹੜੀ ਏਆਈ ਦੀ ਇਹ ਜੰਗ ਛਿੜੀ ਹੋਈ ਹੈ, ਇਸ ਦਾ ਫਾਇਦਾ, ਇਸ ਦਾ ਲਾਹਾ ਆਸਟ੍ਰੇਲੀਆ ਨੇ ਕਿਵੇਂ ਕੱਟਣਾ, ਇਸ ਨੂੰ ਹੁਣੇ ਸਮਝਣਾ ਹੋਏਗਾ, ਨਹੀਂ ਤੇ ਫਿਰ ਕਾਫੀ ਦੇਰ ਵੀ ਹੋ ਸਕਦੀ ਹੈ। ਖੈਰ ਉਹਦਾ ਦੂਜੇ ਪਾਸੇ ਕੁਝ ਹੋਰਨਾ ਖਬਰਾਂ ਦੀ ਵੀ ਸਾਂਝ ਪਈ ਹੈ ਤੇ ਆਸਟ੍ਰੇਲੀਆ ਦੇ ਵਿੱਚ ਚੀਨ ਦੀਆਂ ਖਿੜਕੀਆਂ ਆ ਰਹੀਆਂ ਨੇ, ਪਰ ਸਿੱਧੀਆਂ ਚੀਨ ਤੋਂ ਨਹੀਂ ਆ ਰਹੀਆਂ, ਵੀਅਤਨਾਮ ਤੋਂ ਆ ਰਹੀਆਂ ਨੇ, ਤੇ ਵੀਅਤਨਾਮ ਦੀਆਂ ਉਹ ਖਿੜਕੀਆਂ ਹੈ ਵੀ ਨਹੀਂ। ਕੀ ਹੈ ਪੂਰਾ ਮਾਮਲਾ ਇਹ ਵੀ ਤੁਹਾਨੂੰ ਦੱਸਦੇ ਚੱਲਦੇ। ਹੈਰਾਲਸਨ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਸਸਤੀਆਂ ਚੀਨੀ ਖਿੜਕੀਆਂ ਜਿਹੜੀਆਂ ਘਰਾਂ ਦੇ ਵਿੱਚ ਲੱਗਦੀਆਂ ਨੇ, ਵਿੰਡੋਜ਼ ਕਹਿ ਲੈਂਦੇ ਹਾਂ, ਵਿੰਡੋਜ਼ ਇਸ ਕਰਕੇ ਨਹੀਂ ਕਹਿ ਰਹੇ ਕਿਉਂਕਿ ਹੁਣੇ ਤਕਨੀਕ ਦੀ ਖਬਰ ਸਾਂਝੀ ਕਰਕੇ ਹਟਿਆ, ਤੁਹਾਨੂੰ ਕਿਤੇ ਕੰਪਿਊਟਰ 'ਚ ਪੈਂਦੀ ਵਿੰਡੋ ਦੇ ਨਾਲ ਇਸ ਨੂੰ ਭੁਲੇਖਾ ਕਰਕੇ ਨਾ ਜੋੜ ਲਿਓ। ਪਰ ਜਿਹੜੀਆਂ ਇਹ ਘਰਾਂ, ਦਫ਼ਤਰਾਂ, ਇਮਾਰਤਾਂ ਦੇ ਵਿੱਚ ਲੱਗਦੀਆਂ ਵਿੰਡੋਜ਼ ਨੇ, ਇਹ ਖਿੜਕੀਆਂ ਨੇ, ਇਹ ਇਹਨਾਂ ਨੂੰ ਲੈ ਕੇ ਸਰਕਾਰ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ ਇੱਕ ਡੰਪਿੰਗ ਲਾਅ ਲਿਆਂਦਾ ਗਿਆ ਸੀ, ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਨੂੰ ਫਾਇਦਾ ਮਿਲ ਸਕੇ, ਆਸਟ੍ਰੇਲੀਅਨ ਖਿੜਕੀਆਂ ਜਿਹੜੀਆਂ ਨੇ ਉਹ ਜ਼ਿਆਦਾ ਵਿਕ ਸਕਣ। ਪਰ ਸਾਲ 2026 ਦੀ ਪਹਿਲੀ ਤਿਮਾਹੀ ਦੇ ਵਿੱਚ ਹੀ ਵੀਅਤਨਾਮ ਤੋਂ ਆ ਰਹੀਆਂ ਖਿੜਕੀਆਂ ਦੀ ਇੰਪੋਰਟ ਦੇ ਵਿੱਚ ਘੱਟੋ ਘੱਟ 1700% ਦਾ ਇਜ਼ਾਫਾ ਦੇਖਣ ਨੂੰ ਮਿਲਿਆ। ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਜਿਹੜਾ ਐਂਟੀ ਡੰਪਿੰਗ ਕੇਸ 691 ਆਸਟ੍ਰੇਲੀਆ ਦੇ ਵਿੱਚ ਆਇਆ ਸੀ, ਉਸ ਦੇ ਚੱਲਦਿਆਂ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜੀਆਂ ਚੀਨੀ ਖਿੜਕੀਆਂ ਸੀ, ਇੱਕ ਤਾਂ ਚੀਨ ਦੇ ਵਿੱਚ ਵੈਸੇ ਵੀ ਰੀਅਲ ਅਸਟੇਟ ਮਾਰਕੀਟ ਇਸ ਵਕਤ ਸਲੋ ਹੋ ਰੱਖੀ ਹੈ ਤੇ ਉੱਥੇ ਨਵੇਂ ਘਰ ਓਨੀ ਤਾਦਾਦ ਦੇ ਵਿੱਚ ਜਾਂ ਨਵੀਆਂ ਇਮਾਰਤਾਂ ਬਣ ਨਹੀਂ ਰਹੀਆਂ, ਸੋ ਇਸ ਕਰਕੇ ਉੱਥੋਂ ਦਾ ਸਥਾਨਕ ਬਾਜ਼ਾਰ ਹੈ ਜਿਹੜਾ ਉਹ ਇਸ ਵਕਤ ਬਹੁਤ ਵੱਡੇ ਪੱਧਰ ਤੇ ਨਿਰਮਾਣ ਕਰੀ ਬੈਠਾ ਇਨਫਰਾਸਟ੍ਰਕਚਰ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇ ਦਾ ਬਹੁਤ ਵੱਡੀ ਪੱਧਰ ਤੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਿਰਮਾਣ ਪਹਿਲਾਂ ਹੀ ਚੀਜ਼ਾਂ ਦਾ ਹੋਇਆ ਹੋਇਆ, ਉਹਨਾਂ ਦੇ ਵਿੱਚ ਖਿੜਕੀਆਂ ਵੀ ਸ਼ਾਮਲ ਨੇ, ਚੀਨ ਦੇ ਵਿੱਚ ਇੰਨੀਆਂ ਖਿੜਕੀਆਂ ਲੱਗ ਨਹੀਂ ਰਹੀਆਂ। ਦੂਸਰੀ ਗੱਲ ਇਹ ਹੈ ਕਿ ਚੀਨ ਨੇ ਇਹਨਾਂ ਸਭ ਜਿਹੜੀਆਂ ਵਿੰਡੋ ਮੇਕਰ ਨੇ ਉਹਨਾਂ ਨੂੰ ਸਬਸਿਡੀ ਵੀ ਦੇ ਰੱਖੀ ਹੈ ਬੜੀ ਭਾਰੀ, ਤੇ ਇਹ ਸਸਤੀਆਂ ਖਿੜਕੀਆਂ ਬਣਾ ਰਹੇ ਨੇ। ਹੁਣ ਆਸਟ੍ਰੇਲੀਆ ਦੇ ਸਟੈਂਡਰਡ ਦੇ ਮੁਤਾਬਕ, ਆਸਟ੍ਰੇਲੀਆ ਦੀ ਕੰਡੀਸ਼ਨਸ ਦੇ ਮੁਤਾਬਕ ਇਹਨਾਂ ਨੂੰ ਲੋਅਰ ਕੁਆਲਿਟੀ ਦੀਆਂ ਖਿੜਕੀਆਂ ਮੰਨਿਆ ਜਾ ਰਿਹਾ, ਇਸੇ ਕਰਕੇ ਆਸਟ੍ਰੇਲੀਆ ਨੇ ਇਨਕਾਰ ਵੀ ਕੀਤਾ ਸੀ। ਪਰ ਹੁਣ ਪਤਾ ਇਹ ਚੱਲ ਰਿਹਾ ਹੈ ਕਿ ਇਹ ਵਾਇਆ ਵੀਅਤਨਾਮ ਹੋ ਕੇ ਆ ਰਹੀਆਂ ਨੇ, ਔਰ ਵੀਅਤਨਾਮ ਦੇ ਜ਼ਰੀਏ ਇਹ ਸੇਲ ਕਿਵੇਂ ਨਹੀਂ ਹੋ ਰਹੀ ਹੈ ਕਿਉਂਕਿ ਵੀਅਤਨਾਮ ਦੀ ਤਾਂ ਸੇਲ ਹੈ ਨਹੀਂ, ਚੀਨ ਪਹਿਲਾਂ ਖਿੜਕੀਆਂ ਨੂੰ ਵੀਅਤਨਾਮ ਭੇਜ ਰਿਹਾ ਤੇ ਫਿਰ ਵੀਅਤਨਾਮ ਤੋਂ ਜਿਹੜੇ ਪ੍ਰੋਡਿਊਸਰਸ ਨੇ ਉਹ ਇਹਨਾਂ ਨੂੰ ਹੋਰ ਮਹਿੰਗੀਆਂ, ਇਹ ਸਸਤੀਆਂ ਖਿੜਕੀਆਂ ਨੂੰ ਹੋਰ ਮਹਿੰਗਾ ਕਰਕੇ ਆਸਟ੍ਰੇਲੀਆ 'ਚ ਵੇਚ ਰਹੇ ਨੇ। ਹਾਲਾਂਕਿ ਫਿਰ ਵੀ ਆਸਟ੍ਰੇਲੀਅਨ ਕੰਡੀਸ਼ਨਸ ਦੇ ਮੁਤਾਬਕ ਤਾਂ ਨਹੀਂ ਹੈਗੀਆਂ ਇਹ, ਪਰ ਆਸਟ੍ਰੇਲੀਆ ਦੇ ਵਿੱਚ ਇਹ ਆ ਵੀ ਰਹੀਆਂ ਨੇ, ਵਿਕ ਵੀ ਰਹੀਆਂ ਨੇ ਧੜੱਲੇ ਦੇ ਨਾਲ, ਔਰ ਇਸੇ ਨੂੰ ਲੈ ਕੇ ਐਂਟੀ ਡੰਪਿੰਗ ਕਮਿਸ਼ਨ ਦੀ ਤਰਫ ਤੋਂ ਹੁਣ ਬਿਆਨ ਦਿੱਤੇ ਗਏ ਨੇ। ਇਸ ਮਾਮਲੇ ਦੇ ਵਿੱਚ ਇੱਕ ਪੜਤਾਲ ਸ਼ੁਰੂ ਕੀਤੀ ਗਈ ਹੈ, ਲਗਭਗ 450 ਦੇ ਕਰੀਬ ਖਿੜਕੀਆਂ ਦੇ ਵਿੱਚ ਕਮੀਆਂ ਦੀਆਂ ਸ਼ਿਕਾਇਤਾਂ ਉਹਨਾਂ ਤੱਕ ਹਾਸਲ ਹੋਈਆਂ ਸੀ। ਇਹ 450 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਹੀ ਪੜਤਾਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਕੰਮ ਤਾਂ ਬੜਾ ਖਰਾਬ ਹੈ। ਉਧਰ ਆਸਟ੍ਰੇਲੀਆ ਦੇ ਵਿੱਚ ਹਾਈ ਸਪੀਡ ਰੇਲ ਨੂੰ ਲੈ ਕੇ ਹੁਣ ਜਿਹੜਾ ਇੱਕ ਨਿਰਮਾਣ ਹੋਣਾ ਸੀ ਉਹ ਨਿਰਮਾਣ ਜਿਹੜਾ ਹੈ ਪਿੱਛੇ ਪੈ ਸਕਦਾ ਹੈ। ਕਿਉਂ? ਕਿਉਂਕਿ ਜਿਹੜੇ ਸਕਿਲਡ ਵੀਜ਼ਾਸ ਨੇ ਉਹਨਾਂ ਨੂੰ ਲੈ ਕੇ ਇਹ ਪਤਾ ਚੱਲ ਰਿਹਾ ਹੈ ਕਿ ਜ਼ਿਆਦਾਤਰ ਹੁਨਰਮੰਦ ਲੋਕ ਤਾਂ ਇਹਨਾਂ ਸਕਿਲਡ ਵੀਜ਼ਾ ਕੈਟਾਗਰੀਜ਼ ਦੇ ਵਿੱਚ ਹੀ ਆਸਟ੍ਰੇਲੀਆ ਚਾਹ ਰਹੇ ਸੀ, ਪਰ ਹੁਣ ਜਦੋਂ ਵਾਰ-ਵਾਰ ਇਹ ਗੱਲ ਉੱਠ ਰਹੀ ਹੈ ਕਿ ਹੁਨਰਮੰਦ ਲੋਕਾਂ ਦੀ ਆਸਟ੍ਰੇਲੀਆ ਨੂੰ ਲੋੜ ਹੀ ਨਹੀਂ ਹੈ, ਆਖਿਰਕਾਰ ਕਿਹਨਾਂ ਦੀ ਲੋੜ ਹੈ, ਫਿਰ ਇਹ ਇੱਕ ਵੱਡਾ ਸਵਾਲ ਹੋ ਰਿਹਾ, ਚਾਹੇ ਵਨ ਨੇਸ਼ਨ ਪਾਰਟੀ ਹੈ, ਚਾਹੇ ਲਿਬਰਲ ਨੈਸ਼ਨਲ ਹੈ, ਤੇ ਚਾਹੇ ਅੱਜ ਦੇ ਦਿਨ ਲੇਬਰ ਪਾਰਟੀ ਜੋ ਵੀ ਅਨਾਊਂਸ ਕਰੇਗੀ। ਦੱਸਦੀ ਹੈ ਕਿ ਅੱਜ ਦੇ ਦਿਨ ਜਿਹੜੇ ਟੋਨੀ ਬਰਕ ਨੇ ਹੋਮ ਅਫੇਅਰ ਮਿਨਿਸਟਰ, ਉਹਨਾਂ ਨੇ ਐਲਾਨ ਕਰਨਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਰਕਾਰ ਦੀ ਅਗਲੇ ਆਉਣ ਵਾਲੇ ਸਾਲਾਂ ਦੇ ਦਰਮਿਆਨ ਇਮੀਗ੍ਰੇਸ਼ਨ ਪਾਲਿਸੀ ਕੀ ਹੋਏਗੀ, ਤੇ ਇਹ ਸਰਕਾਰ ਦੀ ਨਹੀਂ ਬਲਕਿ ਇਹ ਲੇਬਰ ਪਾਰਟੀ ਦੀ ਪਾਲਿਸੀ ਨੂੰ ਵੀ ਰਿਫਲੈਕਟ ਕਰੇਗੀ, ਯਾਨੀ ਕਿ ਲੇਬਰ ਪਾਰਟੀ ਕੀ ਰੁੱਖ ਅਪਣਾ ਕੇ ਰੱਖਦੀ ਹੈ। ਕੁਝ ਹਫ਼ਤੇ ਪਹਿਲਾਂ ਟੋਨੀ ਬਰਕ ਦਾ ਇਹ ਭਾਸ਼ਣ ਹੋਣਾ ਸੀ ਨੈਸ਼ਨਲ ਕਲੱਬ ਪ੍ਰੈਸ ਕਲੱਬ ਦੇ ਵਿੱਚ ਕੈਨਬਰਾ ਦੇ ਅੰਦਰ, ਪਰ ਉਦੋਂ ਉਹਨੂੰ ਐਨ ਮੌਕੇ ਦੇ ਉੱਤੇ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੋ ਹੱਲਾ ਕਾਫੀ ਮਚਿਆ, ਵਨ ਨੇਸ਼ਨ ਲਗਾਤਾਰ ਪ੍ਰਵਾਸ ਮੁੱਦੇ ਨੂੰ ਲੈ ਕੇ ਦਬਾਅ ਬਣਾ ਰਹੀ ਸੀ ਮੀਡੀਆ ਦੇ ਜ਼ਰੀਏ, ਇੱਕ ਧੜੇ ਦੇ ਇੱਕ ਤਰੀਕੇ ਦਾ ਜਿਹੜਾ ਮੀਡੀਆ, ਤੇ ਆਸਟ੍ਰੇਲੀਆ ਦੇ ਵਿੱਚ ਉਸ ਕਿਸਮ ਦੀ ਹਵਾ ਵੀ ਤੋਰੀ ਗਈ। ਪਿਛਲੇ ਦਿਨਾਂ ਦੇ ਦਰਮਿਆਨ
ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਾਲੇਨਸਟਸ ਨੇ ਜਿਹੜਾ ਇਸ ਮਾਮਲੇ ਦੇ ਉੱਤੇ ਸਟੈਂਡ ਲਿਆ, ਉਸ ਤੋਂ ਬਾਅਦ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਨੇ ਵੀ ਇਹ ਗੱਲ ਕਹੀ ਕਿ ਟੈਂਪਰੇਰੀ ਮਾਈਗ੍ਰੇਸ਼ਨ ਜਿਹੜੀ ਉਹ ਖਤਮ ਨਹੀਂ ਹੋਣੀ ਚਾਹੀਦੀ, ਉਹਨਾਂ ਦੀ ਲੋੜ ਰਹਿੰਦੀ ਹੈ। ਜਦਕਿ ਲੇਬਰ ਪਾਰਟੀ ਦੀ ਕੇਂਦਰੀ ਵਜ਼ਾਰਤ ਇਸ ਨੂੰ ਲੈ ਕੇ ਕੀ ਮੰਨਦੀ ਹੈ ਉਹ ਅੱਜ ਦੇ ਦਿਨ ਪਤਾ ਚੱਲ ਜਾਏਗਾ। ਥੋੜੇ ਚਿਰ ਬਾਅਦ ਜਿਹੜਾ ਇਸ ਕਿਸਮ ਦਾ ਐਲਾਨ ਵੀ ਹੋਣਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਕੀ ਪਾਲਿਸੀ ਜਿਹੜੀ ਉਹ ਲੈ ਕੇ ਆ ਰਹੀ ਹੈ ਸਰਕਾਰ। ਖੈਰ ਇਸ ਦਰਮਿਆਨ ਇਹ ਪਤਾ ਚੱਲ ਰਿਹਾ ਹੈ ਕਿ ਜਿਹੜਾ ਇੱਕ ਬੜਾ ਵੱਡਾ ਬੈਕਲੌਗ ਚੱਲ ਰਿਹਾ ਇੰਟਰਨੈਸ਼ਨਲ ਇੰਜੀਨੀਅਰਸ ਨੂੰ ਬੁਲਾਉਣਾ ਸੀ, ਉਸ ਦੇ ਚੱਲਦਿਆਂ ਲਗਭਗ 8-8, 10-10 ਮਹੀਨਿਆਂ ਦੀ ਵੇਟ ਚੱਲ ਰਹੀ ਹੈ। ਇੰਟਰਨੈਸ਼ਨਲ ਜਿਹੜੇ ਇੰਜੀਨੀਅਰਸ ਹੈਗੇ ਨੇ ਉਹ ਇਹਨਾਂ ਹੀ ਵੀਜ਼ਿਆਂ ਦੇ ਉੱਤੇ ਆਣੇ ਸੀਗੇ, ਤੇ ਹੁਣ ਬ੍ਰਿਸਬੇਨ, ਸਿਡਨੀ, ਕੈਨਬਰਾ, ਮੈਲਬਰਨ ਜਿਹੜਾ ਇੱਕ ਰੇਲ ਰੂਟ ਬਣਾਉਣਾ ਸੀ, ਇੱਕ ਹਾਈ ਸਪੀਡ ਰੇਲ ਨੈਟਵਰਕ ਤਿਆਰ ਹੋਣ ਦੀ ਗੱਲ ਹੋ ਰਹੀ ਸੀ, ਹਾਲੇ ਤੱਕ ਤਾਂ ਉਹਦਾ ਬਿਜ਼ਨਸ ਕੇਸ ਹੀ ਨਹੀਂ ਤਿਆਰ ਹੋ ਸਕਿਆ, ਪਰ ਉਹਦੇ ਚ ਵੀ ਇੰਜੀਨੀਅਰਸ ਦੀ ਲੋੜ ਤਾਂ ਪੈਣੀ ਆ। ਹੁਣ ਪਾਰਲੀਮੈਂਟਰੀ ਇਨਕੁਆਇਰੀ ਦੇ ਵਿੱਚ ਇਹ ਕੇਸ ਜਿਹੜਾ ਚਲਾ ਗਿਆ ਤੇ ਉਸ ਦੇ ਵਿੱਚ ਪਤਾ ਇਹ ਚੱਲਿਆ ਹੈ ਕਿ 10-10 ਮਹੀਨਿਆਂ ਦੀ ਵੀਜ਼ਿਆਂ ਦੀ ਉਡੀਕ ਹੋਣ ਦੇ ਚੱਲਦਿਆਂ ਹੁਨਰਮੰਦ ਇੰਜੀਨੀਅਰ ਆਸਟ੍ਰੇਲੀਆ ਆ ਨਹੀਂ ਪਾ ਰਹੇ, ਤੇ ਹੁਨਰ ਦੀ ਘਾਟ ਹੋਣ ਦੇ ਚੱਲਦਿਆਂ ਆਸਟ੍ਰੇਲੀਆ ਇਸ ਪ੍ਰੋਜੈਕਟ ਦੇ ਉੱਤੇ ਅੱਗੇ ਵੱਧ ਨਹੀਂ ਪਾ ਰਿਹਾ। ਵੈਸੇ ਦੁਨੀਆਂ ਦੇ ਕੁਝ ਬਿਹਤਰੀਨ ਰੋਸ਼ਨ ਦਿਮਾਗ ਲੋਕਾਂ ਦੀ ਲੋੜ ਪਏਗੀ, ਤੇ ਇਹ ਆਮ ਤੌਰ ਦੇ ਉੱਤੇ 482 ਵੀਜ਼ਾ ਕੈਟਾਗਰੀ ਦੇ ਵਿੱਚ ਆਉਂਦੇ ਨੇ, ਹੁਨਰਮੰਦ ਕੈਟਾਗਰੀ ਚ, ਯਾਨੀ ਸਕਿਲਡ ਕੈਟਾਗਰੀ ਦੇ ਵਿੱਚ ਇਹ ਆਉਂਦਾ। ਸਰਕਾਰ ਦੀ ਤਰਫ ਤੋਂ ਸਾਰੀਆਂ ਹੀ ਜਿਹੜੀਆਂ ਸਕਿਲਡ ਕੈਟਾਗਰੀਜ਼ ਆ ਉਹਨਾਂ ਦੇ ਉੱਤੇ ਰੋਕ ਲਗਾਈ ਜਾਏਗੀ, ਉਹਨਾਂ ਨੂੰ ਘੱਟ ਕੀਤਾ ਜਾਏਗਾ, ਕਿਉਂਕਿ ਵਨ ਨੇਸ਼ਨ ਤਾਂ ਇਹ ਕਹਿ ਚੁੱਕੀ ਹੈ ਕਿ ਉਹ 7.5 ਲੱਖ ਕਾਮਿਆਂ ਨੂੰ ਬਾਹਰ ਵਾਪਸ ਭੇਜ ਦੇਗੀ ਆਸਟ੍ਰੇਲੀਆ ਚੋਂ, ਜੇ ਉਹ ਜਿੱਤ ਕੇ ਕਦੇ ਵੀ ਸੱਤਾ ਦੇ ਵਿੱਚ ਆ ਗਏ। ਔਰ ਉਹਨਾਂ ਦੀ ਪਲਾਨ ਇਹ ਹੈ ਕਿ ਉਹ 3 ਸਾਲਾਂ ਦੇ ਅੰਦਰ ਅੰਦਰ ਇਹ 7,66,000 ਲੋਕਾਂ ਨੂੰ ਬਾਹਰ ਕੱਢਣਗੇ। ਖਾਸ ਤੌਰ ਦੇ ਉੱਤੇ ਤਾਜ਼ਾ ਬਿਆਨ ਜਿਹੜਾ ਕੱਲ ਦੇ ਦਿਨ ਸ਼ਾਮ ਵੇਲੇ ਪੌਲਿਨ ਹੈਨਸਨ ਦਾ ਆਉਂਦਾ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਕਿਲਡ ਵੀਜ਼ਾ ਕੈਟਾਗਰੀ ਦੇ ਉੱਤੇ ਲੋਕ ਜਿਹੜੇ ਆ ਰਹੇ ਨੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਰਹੇ ਨੇ, ਪਰ ਉਹਨਾਂ ਦੇ ਨਾਲ ਉਹਨਾਂ ਦੇ ਡਿਪੈਂਡੈਂਟ ਕਿਉਂ ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ। ਹੁਣ ਡਿਪੈਂਡੈਂਟਸ ਨੂੰ ਲੈ ਕੇ ਵੀ ਇੱਕ ਜਿਹੜੀ ਹੈ ਗਾਜ ਆਉਣ ਵਾਲੇ ਸਮੇਂ ਦੇ ਵਿੱਚ ਡਿੱਗ ਸਕਦੀ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਲੇਬਰ ਪਾਰਟੀ ਦੀ ਤਰਫ ਤੋਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਜਿਹੜੀ ਕਮਿਊਨਿਟੀ ਗ੍ਰਾਂਟਸ ਦਿੱਤੀਆਂ ਜਾ ਰਹੀਆਂ ਨੇ ਆਪਣੀਆਂ ਹੀ ਫੈਡਰਲ ਸੀਟਾਂ ਦੇ ਉੱਤੇ ਆਪਣੇ ਹੀ ਜਿਹੜੇ MPs ਨੇ ਉਹਨਾਂ ਨੂੰ, ਉਹਦੇ ਉੱਤੇ ਇਤਰਾਜ਼ ਉੱਠ ਰਹੇ ਨੇ। ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਦਰਮਿਆਨ ਐਂਥਨੀ ਅਲਬਨੀਜ਼ ਦਾ ਜਿਹੜਾ ਇਲੈਕਟੋਰੇਟ ਹੈ, ਮੈਰਿਕਵਿਲ ਦਾ ਇਲਾਕਾ, ਉੱਥੇ ਪੈਂਦਾ ਜਿਹੜਾ ਇੱਕ ਗੋਲਫ ਕਲੱਬ ਹੈ, ਉਹਨੂੰ $60 ਲੱਖ ਦੀ ਗ੍ਰਾਂਟ ਕਿਉਂ ਦਿੱਤੀ ਗਈ, ਇਹਦੇ ਸਵਾਲ ਪੈਦਾ ਹੋਣ ਲੱਗ ਪਏ ਸੀ। ਪਰ ਇਹ ਜਦੋਂ ਤੋਂ ਸਰਕਾਰ ਨੇ ਇਹ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਇਹ ਸਕੀਮ ਲਿਆਂਦੀ ਹੈ, $568 ਮਿਲੀਅਨ ਦੀਆਂ ਗ੍ਰਾਂਟਾਂ ਵੰਡਣ ਦਾ ਇਹ ਇੱਕ ਟੀਚਾ ਸੀ, ਜਿਸ ਦੇ ਵਿੱਚ ਇਹ ਪਤਾ ਚੱਲਿਆ ਹੈ ਕਿ ਪਹਿਲੇ 5 ਮਹੀਨਿਆਂ ਦੇ ਵਿੱਚ ਇਹ ਜਿਹੜੀਆਂ ਕਮਿਊਨਿਟੀ ਗ੍ਰਾਂਟ ਸਕੀਮ ਹੈ ਇਹਦੇ ਤਹਿਤ 90% ਗ੍ਰਾਂਟਸ ਸਿਰਫ ਉਹਨਾਂ ਹਲਕਿਆਂ ਨੂੰ, ਉਹਨਾਂ ਸੰਸਦੀ ਖੇਤਰਾਂ ਨੂੰ ਗਈ ਹੈ ਜਿੱਥੋਂ ਲੇਬਰ ਦਾ ਕਬਜ਼ਾ ਹੈ, ਜਿੱਥੇ ਲੇਬਰ ਪਾਰਟੀ ਮਜ਼ਬੂਤ ਹੈ। ਫੈਡਰਲ ਸੀਟਾਂ ਦੀ ਗੱਲ ਕਰ ਰਹੇ ਹਾਂ, ਸੂਬਾਈ ਪੱਧਰ ਦੇ ਉੱਤੇ ਵੀ ਉਹ ਲੇਬਰ ਦੀਆਂ ਹੋ ਸਕਦੀਆਂ ਨੇ ਅਲੱਗ ਅਲੱਗ ਸਟੇਟਾਂ ਦੇ ਵਿੱਚ। ਪਰ ਗਾਰਜੀਅਨ ਆਸਟ੍ਰੇਲੀਆ ਅਖਬਾਰ ਦੀ ਤਰਫ ਤੋਂ ਲਗਾਈ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚ ਵਿਕਟੋਰੀਆ ਇੱਕ ਐਸਾ ਸੂਬਾ ਹੈ ਜਿਸ ਨੂੰ ਸਭ ਤੋਂ ਵੱਧ ਲਾਭ ਹਾਸਲ ਹੋਇਆ ਇਹ ਜਿਹੜੀ ਕਮਿਊਨਿਟੀ ਗ੍ਰਾਂਟ ਸਕੀਮ ਹੈ ਇਸ ਦੇ ਤਹਿਤ। ਔਰ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਗਾਏ ਨੇ ਕਿ ਲੇਬਰ ਪਾਰਟੀ ਨੇ ਆਪਣੇ ਹੀ ਹਲਕਿਆਂ ਦੇ ਵਿੱਚ ਇਹ ਗ੍ਰਾਂਟਾਂ ਵੰਡੀਆਂ ਨੇ, $248 ਮਿਲੀਅਨ ਦੀਆਂ ਗ੍ਰਾਂਟਾਂ ਵਿਕਟੋਰੀਆ ਨੂੰ ਜਿਹੜੀਆਂ ਸੀ ਜਾਣੀਆਂ ਸੀ, ਪਰ ਉਸ ਦੇ ਵਿੱਚ ਹਾਲਾਂਕਿ ਇਹ ਅਲਾਟ ਕੀਤੀਆਂ ਗਈਆਂ ਸੀ, ਪਰ ਹੁਣ ਤੱਕ ਲਗਭਗ $92 ਮਿਲੀਅਨ ਦੀਆਂ ਗ੍ਰਾਂਟਸ ਜਿਹੜੀਆਂ ਨੇ ਵਿਕਟੋਰੀਆ ਦੀਆਂ ਹਾਲਾਂ ਕੌਂਸਲਸ ਨੂੰ ਮਿਲੀਆਂ ਨੇ ਸ਼ੁਰੂਆਤੀ ਕੁਝ ਮਹੀਨਿਆਂ ਦੇ ਵਿੱਚ, ਜਿੱਥੇ ਲੇਬਰ ਦਾ ਹੀ ਕਬਜ਼ਾ ਹੈ। ਉਦਾਹਰਣ ਦੇ ਤੌਰ ਦੇ ਉੱਤੇ ਸਭ ਤੋਂ ਵੱਡੀ ਗ੍ਰਾਂਟ ਜੇ ਕਿਸੇ ਸਿੰਗਲ ਪ੍ਰੋਗਰਾਮ ਦੇ ਤਹਿਤ ਕਿਸੇ ਕੌਂਸਲ ਨੂੰ ਜਾਂ ਕਿਸੇ ਇਲਾਕੇ ਨੂੰ ਗਈ ਹੋਊਗੀ ਤਾਂ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਮੈਰਿਕਵਿਲ ਦੀ ਵੀ ਗ੍ਰਾਂਟ ਨਹੀਂ ਹੈ। $6 ਮਿਲੀਅਨ ਜਾਂ $60 ਲੱਖ ਬਹੁਤ ਥੋੜੇ ਨੇ, ਕਿਉਂਕਿ ਅਗਲੀ ਰਕਮ ਸੁਣੋ, $25 ਮਿਲੀਅਨ ਦੀ ਗ੍ਰਾਂਟ ਬੋਕਸ ਮਾਰਸ਼ ਐਕੁਐਟਿਕ ਸੈਂਟਰ ਦੇ ਵਾਸਤੇ ਦਿੱਤੀ ਗਈ ਹੈ। ਹੁਣ ਇਹ ਲੇਬਰ ਦੀ ਸੀਟ ਹੈ, ਫੈਡਰਲ ਪੱਧਰ ਤੇ ਵੀ, ਸਟੇਟ ਪੱਧਰ ਤੇ ਵੀ, ਹੌਕਾਈ ਤੇ ਯੂਰੇਕਾ ਦੀਆਂ ਸੀਟਾਂ ਨੇ। ਯੂਰੇਕਾ ਹਾਲਾਂਕਿ ਜ਼ਰੂਰ ਅੱਜ ਦੀ ਤਰੀਕ ਦੇ ਵਿੱਚ ਵਨ ਨੇਸ਼ਨ ਪਾਰਟੀ ਦਾ ਖਤਰਾ ਮਹਿਸੂਸ ਕਰ ਰਿਹਾ ਹੈ, ਕਿਉਂਕਿ ਯੂਰੇਕਾ ਜਾਂ ਬੈਂਡੀਗੋ ਵੈਸਟ ਜਿਹੜੀਆਂ ਨੇ ਇੱਥੋਂ ਜਿਹੜੀਆਂ ਵਨ ਨੇਸ਼ਨ ਪਾਰਟੀ ਦੇ ਦਾਅਵੇਦਾਰੀਆਂ ਸੂਬਾਈ ਪੱਧਰ ਦੇ ਉੱਤੇ, ਕਿਉਂਕਿ ਹੁਣ ਤਾਂ ਸਟੇਟ ਇਲੈਕਸ਼ਨ ਹੋਣੀਆਂ ਨੇ ਪਹਿਲਾਂ ਵਿਕਟੋਰੀਆ ਦੀਆਂ, ਉਹ ਚ ਵਨ ਨੇਸ਼ਨ ਪਾਰਟੀ ਇਹਨਾਂ ਸੀਟਾਂ ਦੇ ਉੱਤੇ ਕਬਜ਼ਾ ਲੈ ਸਕਦੀ ਹੈ। ਇਹ ਲੇਬਰ ਦੀਆਂ ਕਮਜ਼ੋਰ ਸੀਟਾਂ ਕਹੀਆਂ ਜਾ ਸਕਦੀਆਂ ਨੇ। ਤੇ ਇਸ ਤੋਂ ਇਲਾਵਾ
ਵਿਕਟੋਰੀਆ ਦੇ ਵਾਸਤੇ 106 ਮਿਲੀਅਨ ਡਾਲਰ ਵਾਅਦਾ ਵੀ ਕੀਤਾ ਗਿਆ ਸੀ ਫੈਡਰਲ ਚੋਣਾਂ ਦੇ ਵਿੱਚ, ਜਿਹੜਾ ਕਿ ਅਪਰੂਵ ਵੀ ਹੋ ਗਿਆ, ਤੇ ਬਾਕੀ ਦੀਆਂ ਗ੍ਰਾਂਟਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 106 ਮਿਲੀਅਨ ਡਾਲਰ ਦੀਆਂ ਉਹ ਵਿਕਟੋਰੀਆ ਨੂੰ ਦਿੱਤੀਆਂ ਜਾ ਸਕਦੀਆਂ। ਪਰ ਉਦੋਂ ਤੱਕ ਚੋਣਾਂ ਵੀ ਹੋ ਚੁੱਕੀਆਂ ਹੋਣਗੀਆਂ, ਸਟੇਟ ਇਲੈਕਸ਼ਨ ਵੀ ਹੋ ਚੁੱਕੀਆਂ ਹੋਣਗੀਆਂ। ਦੇਖਣਾ ਇਹ ਹੈ ਕਿ ਵਿਕਟੋਰੀਆ ਦੇ ਵਿੱਚ ਸਟੇਟ ਇਲੈਕਸ਼ਨ ਦੇ ਅੰਦਰ ਲੇਬਰ ਨੂੰ ਉਹਨਾਂ ਦਾ ਕੋਈ ਫਾਇਦਾ ਮਿਲੂਗਾ ਕਿ ਨਹੀਂ ਉਹਨਾਂ ਗ੍ਰਾਂਟਾਂ ਦਾ। NSW ਦੇ ਵਿੱਚ ਲੇਕ ਮੈਕੁਆਰੀ ਕੌਂਸਲ ਹੈ ਜਿਹੜੀ, ਉਸ ਨੂੰ ਸਭ ਤੋਂ ਵੱਡੀ ਇੰਡੀਵਿਜੁਅਲ ਗ੍ਰਾਂਟ ਹਾਸਲ ਹੋਈ ਹੈ। 13 ਦੇ ਕਰੀਬ ਸਪੋਰਟਸ ਫੀਲਡ ਜਿਹੜੇ ਨੇ ਅਪਗ੍ਰੇਡ ਕਰਨ ਦੇ ਲਈ ਲਗਭਗ 8.5 ਮਿਲੀਅਨ ਡਾਲਰ ਦੀ ਗ੍ਰਾਂਟ ਜਿਹੜੀ ਹੈ, ਲਗਭਗ 88 ਲੱਖ ਡਾਲਰ ਦੀ ਕਹੀ ਜਾ ਸਕਦੀ ਹੈ ਇਹ ਗ੍ਰਾਂਟ ਜਿਹੜੀ ਹੈ ਇਸ ਕੌਂਸਲ ਨੂੰ ਦਿੱਤੀ ਗਈ ਹੈ, ਲੇਕ ਮੈਕੁਆਰੀ ਕੌਂਸਲ ਨੂੰ, ਖੇਤਰੀ ਇਲਾਕਾ। ਇਸ ਤੋਂ ਇਲਾਵਾ NSW ਦੀ ਇਹ ਵੀ ਲੇਬਰ ਸੀਟ ਹੈ ਤੇ ਇੰਡੀਪੈਂਡੈਂਟ ਸੀਟ ਹੈ। ਤੇ ਵੈਸਟਰਨ ਆਸਟ੍ਰੇਲੀਆ, ਤਸਮੇਨੀਆ, ਕੁਇਨਜ਼ਲੈਂਡ, ਹਾਲਾਂਕਿ ਉਹਨਾਂ ਨੂੰ ਗ੍ਰਾਂਟਾਂ ਬਹੁਤ ਥੋੜੀਆਂ ਹੀ ਮਿਲੀਆਂ ਨੇ ਹੁਣ ਤੱਕ ਇਸ ਸਕੀਮ ਦੇ ਤਹਿਤ। ਵੈਸਟਰਨ ਆਸਟ੍ਰੇਲੀਆ ਨੂੰ 25 ਮਿਲੀਅਨ, ਤਸਮੇਨੀਆ ਨੂੰ 15 ਮਿਲੀਅਨ, ਕੁਇਨਜ਼ਲੈਂਡ ਨੂੰ 8 ਮਿਲੀਅਨ ਡਾਲਰ ਇਹਨਾਂ ਪਿਛਲੇ 5 ਮਹੀਨਿਆਂ ਦੇ ਵਿੱਚ ਦਿੱਤੇ ਗਏ ਨੇ। ਜਦਕਿ 50 ਮਿਲੀਅਨ ਡਾਲਰ ਤੋਂ ਵੱਧ ਦਾ ਜਿਹੜਾ ਵਾਅਦਾ ਇਹਨਾਂ ਦੇ ਨਾਲ ਕੀਤਾ ਗਿਆ ਸੀ। ਸਵਾਲ ਹੁਣ ਇਹੀ ਪੈਦਾ ਹੋ ਰਹੇ ਨੇ ਕਿ ਇਹ ਆਖਿਰਕਾਰ ਉਹਨਾਂ ਹੀ ਸੀਟਾਂ ਦੇ ਵਿੱਚ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਜਿੱਥੇ ਲੇਬਰ ਦਾ ਹੀ ਕਬਜ਼ਾ ਹੈ, ਜਾਂ ਲੇਬਰ ਨੂੰ ਇੰਜ ਲੱਗਦਾ ਕਿ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੇ ਹੱਥੋਂ ਇਹ ਸੀਟਾਂ ਖੁੱਸ ਸਕਦੀਆਂ ਨੇ। ਉੱਥੇ ਸਿਡਨੀ ਵਾਸੀ ਤਾੜੀ ਮਾਰ ਸਕਦੇ ਨੇ ਅਗਲੀ ਖਬਰ ਦੇ ਉੱਤੇ, ਕਿਉਂਕਿ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਪਹਿਲੀ ਵਾਰ ਏਦਾਂ ਹੋ ਰਿਹਾ ਹੈ ਕਿ ਤਰੱਕੀ ਦੀ ਇੱਕ ਐਸੀ ਜਿਹੜੀ ਇੱਕ ਮਿਸਾਲ ਸਿਡਨੀ ਕੌਂਸਲ ਸਥਾਪਿਤ ਕਰਨਾ ਚਾਹੁੰਦੀ ਸੀ, ਜਿਸ ਤਰੱਕੀ ਤੋਂ ਹੀ ਸਿਡਨੀ ਦੇ ਲੋਕ ਕਹਿ ਰਹੇ ਨੇ ਕਿ ਨਾ ਭਾਈ ਇਹੋ ਜਿਹੀ ਤਰੱਕੀ ਦੀ ਲੋੜ ਨਹੀਂ ਹੈ। ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਸਿਡਨੀ ਦੇ ਟਾਊਨ ਹਾਲ ਸਕੁਅਰ ਨੂੰ ਢਾ ਕੇ ਇੱਕ 15 ਮੈਦਾਨ ਵਧਾਉਣ ਦੇ ਵਾਸਤੇ 150 ਮਿਲੀਅਨ ਡਾਲਰ ਦੀ ਇੱਕ ਸਕੀਮ ਜਿਹੜੀ ਸੀ ਸਿਡਨੀ ਦੀ ਲਾਰਡ ਮੇਅਰ ਕਲੋਵਰ ਮੂਰੇ ਨੇ ਲਿਆਂਦੀ ਸੀ। ਕਲੋਵਰ ਮੂਰੇ ਨੇ ਇਸ ਸਾਲ ਤਾਂ ਰਿਟਾਇਰ ਹੋ ਜਾਣਾ, ਪਰ ਜਾਣ ਤੋਂ ਪਹਿਲਾਂ ਪਹਿਲਾਂ ਉਹ ਸਿਡਨੀ ਦੇ ਇਸ ਬੜੇ ਹੀ ਜਿਹੜਾ ਦਿਲ ਕਹਿ ਲਿਆ ਜਾਂਦਾ ਬਿਲਕੁਲ ਐਨ ਵਿਚਕਾਰ ਪੈਂਦੀ ਇਹ ਥਾਂ, ਇਹਨੂੰ ਢਹਿ ਢੇਰੀ ਕਰਕੇ ਇੱਕ 15 ਮੈਦਾਨ ਬਣਾਉਣਾ ਚਾਹੁੰਦੇ ਸੀ ਤੇ ਕਹਿੰਦੇ ਸੀ ਕਿ ਸਿਡਨੀ ਟਾਊਨ ਹਾਲ ਦਾ ਨਜ਼ਾਰਾ ਲਿਓ ਬਸ ਬੈਠ ਕੇ ਦੇਖ ਕੇ। ਜਦਕਿ ਬਿਜ਼ਨਸ ਕੌਂਸਲ ਦਾ ਇਹ ਕਹਿਣਾ ਕਿ ਇਸ ਦੇ ਨਾਲ ਜਿਹੜਾ ਨੁਕਸਾਨ ਵੱਧ ਹੋਣਾ ਸਿਡਨੀ ਨੂੰ, ਕਿਉਂਕਿ ਲੋਕ ਉੱਥੇ ਧਰਨੇ ਦੇਣਗੇ, ਉੱਥੇ ਬੈਠਣਗੇ, ਉੱਥੇ ਹੋਮਲੈਸ ਇਕੱਠੇ ਹੋਣਗੇ, ਉਸ ਦੇ ਨਾਲ ਸਿਡਨੀ ਦੀ ਦਿੱਖ ਹੀ ਖਰਾਬ ਹੋਏਗੀ, ਫਾਇਦਾ ਕੋਈ ਨਹੀਂ ਹੋਣ ਲੱਗਿਆ। ਪਰ ਹੁਣ ਚੰਗੀ ਖਬਰ ਇਹ ਹੈ ਕਿ ਆਖਰਕਾਰ ਇੰਨੇ ਵਾਦ ਵਿਰੋਧ ਦੇ ਬਾਅਦ, ਇੰਨੇ ਰੌਲੇ ਦੇ ਬਾਅਦ ਪਲੈਨਿੰਗ ਮਿਨਿਸਟਰ ਪੌਲ ਸਕਲੀ ਨੇ ਇਸ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਦੇ ਕੋਲ ਇੱਕ ਜਿਹੜੀ ਇਸ ਮਾਮਲੇ ਦੀ ਹੁਣ ਸ਼ਿਕਾਇਤ ਪੈਂਡਿੰਗ ਪਈ ਹੈ, ਔਰ ਇਹ ਨਵੀਆਂ ਪਾਵਰਸ ਜਿਹੜੀਆਂ ਨੇ ਇਸ ਕਮਿਸ਼ਨ ਦੇ ਤਹਿਤ ਮੰਤਰੀ ਦੇ ਕੋਲ ਹੀ ਹੋਣਗੀਆਂ। ਐਨਵਾਇਰਮੈਂਟਲ ਪਲੈਨਿੰਗ ਐਂਡ ਅਸੈਸਮੈਂਟ ਐਕਟ ਦੀ ਪਾਵਰ ਦਾ ਐਕਟ ਦਾ ਇਸਤੇਮਾਲ ਕਰਦਿਆਂ ਹੋਇਆਂ, ਇਸ ਤਾਕਤ ਦਾ ਇਸਤੇਮਾਲ ਕਰਦਿਆਂ ਹੋਇਆਂ ਪਲੈਨਿੰਗ ਮਿਨਿਸਟਰ ਹੀ ਹੁਣ ਆਖਰੀ ਫੈਸਲਾ ਲੈਣਗੇ ਕਿ ਟਾਊਨ ਹਾਲ ਸਕੁਅਰ ਨੂੰ ਢਾਇਆ ਜਾਣਾ ਚਾਹੀਦਾ ਹੈ, ਨਹੀਂ ਢਾਇਆ ਜਾਣਾ ਚਾਹੀਦਾ। ਚੇਤੇ ਕਰਵਾ ਦਿੰਦੇ ਹਾਂ, ਪਹਿਲਾਂ ਵੀ ਬੜੀ ਵਾਰ ਦੱਸਿਆ ਹੈ ਕਿ ਇੱਥੇ ਆਸਟ੍ਰੇਲੀਆ ਦਾ ਸਭ ਤੋਂ ਬਿਜ਼ੀ ਵੂਲਵਰਸ ਇੱਥੇ ਮੌਜੂਦ ਹੈ, ਔਰ ਸਿਡਨੀ CBD ਦਾ ਤਾਂ ਇਕਲੌਤਾ ਹੀ ਵੂਲਵਰਸ ਕਹਿ ਲਵੋ, ਵੂਲਵਰਸ ਛੱਡੋ ਕੋਈ ਵੀ ਹੋਰ ਜਿਹੜਾ ਵੱਡਾ ਰਿਟੇਲ ਸਟੋਰ ਇੱਥੇ ਤਾਂ ਕੋਲਸ ਤੱਕ ਮੌਜੂਦ ਨਹੀਂ ਸੀ। ਪਰ ਜੇਕਰ ਇਹ ਦੇਖਿਆ ਜਾਵੇ ਕਿ ਸਰਕੂਲਰ ਕੇ ਤੋਂ ਲੈ ਕੇ ਸੈਂਟਰਲ ਤੱਕ ਇਸ ਕਿਸਮ ਦੀ ਕੋਈ ਵੀ ਇੱਕ ਸੁਪਰ ਮਾਰਕੀਟ ਵੱਡੀ ਮੌਜੂਦ ਨਹੀਂ ਸੀ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਜਾਂ ਮਦਦ ਮਿਲਦੀ। ਜੇ ਇਹ ਵੀ ਢਹਿ ਜਾਂਦਾ ਤਾਂ ਫਿਰ ਆਮ ਲੋਕਾਂ ਦੇ ਲਈ ਸੁਪਰ ਮਾਰਕੀਟ ਵੀ ਖੁੱਲ ਜਾਏਗੀ, ਬਲਕਿ ਸੈਂਕੜਿਆਂ ਲੋਕਾਂ ਦਾ ਰੁਜ਼ਗਾਰ ਵੀ ਚਲਾ ਜਾਏਗਾ। ਇਸ ਤੋਂ ਪਹਿਲਾਂ ਜਿਹੜੀ ਬੜੀ ਹੀ ਮਜ਼ਬੂਤ, ਬੜੀ ਪਾਵਰਫੁਲ ਯੂਨੀਅਨ ਹੈ, ਉਹਨਾਂ ਦੀ ਤਰਫ ਤੋਂ ਵੀ ਇਹ ਜਿਹੜਾ ਇਹ SDA ਦੀ ਤਰਫ ਤੋਂ ਇਤਰਾਜ਼ ਜਤਾਏ ਗਏ ਸੀ ਕਿ ਵੂਲਵਰਸ ਦੇ ਢਹਿਣ ਦੇ ਚੱਲਦਿਆਂ ਸੈਂਕੜਿਆਂ ਲੋਕਾਂ ਦਾ ਰੁਜ਼ਗਾਰ ਵੀ ਖੋ ਜਾਣ। ਬਲਕਿ 7 ਹੋਰ ਇਮਾਰਤਾਂ ਢਹਿਣੀਆਂ ਸੀ ਜਿਸ ਦੇ ਵਿੱਚ ਹੈਰੀਟੇਜ ਇਮਾਰਤਾਂ ਵੀ ਲਿਸਟਿਡ ਸੀ। ਚਲੋ ਖੈਰ, ਇਹ ਸਿਡਨੀ ਦੇ ਲਈ ਚੰਗੀ ਖਬਰ, ਪਰ ਇੱਕ ਅਗਲੀ ਖਬਰ ਜਿਹੜੀ ਹੈ ਮੌਸਮ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਲਈ ਹੈ, ਜਿੱਥੇ ਆਸਟ੍ਰੇਲੀਆ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਐਲਨੀਨੋ ਦਾ ਖਤਰਾ ਤਾਂ ਬਣਿਆ ਹੀ ਹੋਇਆ, ਪਰ ਬਿਊਰੋ ਆਫ ਮੈਟਰੋਲੋਜੀ ਨੇ ਇਸ ਦੇ ਨਾਲ ਨਾਲ ਇੱਕ ਸਾਵਧਾਨੀ ਤੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਸਾਵਧਾਨੀ ਇਹ ਕਿ ਗਰਮੀਆਂ ਅੱਤ ਦੀਆਂ ਪੈਣਗੀਆਂ, ਚੇਤਾਵਨੀ ਇਹ ਕਿ ਹੌਟ ਤੇ ਡਰਾਈ ਸਮਰ ਦਾ ਮਤਲਬ ਇਹ ਨਹੀਂ ਹੈ ਕਿ ਬਾਰਿਸ਼ਾਂ ਨਹੀਂ ਹੋਣਗੀਆਂ, ਐਲਨੀਨੋ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸੋਕੇ ਵਾਲਾ ਵਰ ਹੈ।
ਐਲ ਨੀਨੋ ਦਾ ਮਤਲਬ ਇਹ ਹੈ ਕਿ ਇਸ ਸਾਲ ਦੇ ਵਿੱਚ ਗਰਮੀ ਦਾ ਬਹੁਤ ਵੱਧ ਪ੍ਰਕੋਪ ਹੋਏਗਾ। ਪਰ ਬਿਊਰੋ ਆਫ ਮੈਟਰੋਲੋਜੀ ਦੀ ਤਰਫ ਤੋਂ ਕੁਝ ਆਂਕੜੇ ਇਕੱਠੇ ਕੀਤੇ ਗਏ ਨੇ, ਆਂਕੜਿਆਂ ਦੇ ਆਧਾਰ ਦੇ ਉੱਤੇ ਦੇਖਿਆ ਗਿਆ ਕਿ ਇਸ ਸਾਲ ਐਲ ਨੀਨੋ ਜਿਹੜਾ ਉਹ ਪਿਛਲਿਆਂ ਕੁਝ ਸਾਲਾਂ ਦੇ ਨਾਲੋਂ ਵੱਖਰਾ ਹੋਏਗਾ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ 1982-83 ਦਾ ਵਰਾ ਵੀ ਐਲ ਨੀਨੋ ਵਾਲਾ ਵਰਾ ਸੀ, ਜਦੋਂ ਰਿਕਾਰਡ ਟੈਂਪਰੇਚਰ ਜਿਹੜਾ ਉਹ ਧਰਤੀ ਦੇ ਉੱਤੇ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ। ਪਰ ਉਦੋਂ ਜਿਹੜਾ ਪਾਰਾ ਸੀ ਧਰਤੀ ਦੇ ਉੱਤੇ, ਜਿਹੜਾ ਸਰਫੇਸ ਟੈਂਪਰੇਚਰ ਸੀ, ਉਹ ਆਮ ਦੇ ਨਾਲੋਂ, ਔਸਤ ਦੇ ਨਾਲੋਂ 2.5 ਡਿਗਰੀ ਸੈਲਸੀਅਸ ਜਿਹੜਾ ਵੱਧ ਸੀ। ਮੌਜੂਦਾ ਸਮੇਂ ਦੇ ਵਿੱਚ ਇਹ 3 ਡਿਗਰੀ ਸੈਲਸੀਅਸ ਵੱਧ ਹੈ, ਯਾਨੀ ਕਿ ਉਸ ਵੇਲੇ ਦੇ ਨਾਲੋਂ ਹੁਣ ਦੇ ਵਿੱਚ ਲਗਭਗ ਪਿਛਲੇ 4 ਦਹਾਕਿਆਂ ਦੇ ਵਿੱਚ ਜਿਹੜਾ ਐਲਨੀਨੋ ਦਾ ਪ੍ਰਕੋਪ ਹੈ ਹੋਰ ਵੀ ਜ਼ਿਆਦਾ ਹੋ ਸਕਦਾ ਹੈ। ਹਾਂ, ਆਸਟ੍ਰੇਲੀਆ ਦੇ ਵਿੱਚ ਐਲਨੀਨੋ ਨੂੰ ਸਿਰਫ ਇਹ ਜਿਹੜੀ ਐਲਨੀਨੋ ਦੀਆਂ ਵੇਵਸ ਨੇ ਇਹੀ ਪ੍ਰਭਾਵਿਤ ਨਹੀਂ ਕਰਦੀਆਂ, ਬਲਕਿ ਐਲਨੀਨੋ ਤੋਂ ਇਲਾਵਾ IOD ਯਾਨੀ ਇੰਡੀਅਨ ਓਸ਼ਨ ਡਾਇਪੋਲ, ਯਾਨੀ ਕਿ ਜਿਹੜਾ ਹਿੰਦ ਮਹਾਸਾਗਰ ਹੈ, ਉਸ ਦੇ ਵਿੱਚ ਕਿਸ ਕਿਸਮ ਦੇ ਨਾਲ ਹਵਾ ਦਾ ਦਬਾਅ ਚੱਲ ਰਿਹਾ। ਜੇਕਰ ਹਵਾ ਦਾ ਦਬਾਅ ਗਰਮ ਹੈ ਤਾਂ ਫਿਰ ਐਲਨੀਨੋ ਹੋਰ ਵੀ ਵਧੇਰੇ ਜਿਹੜਾ ਖੁਸ਼ਕ ਮਹਿਸੂਸ ਹੋ ਸਕਦਾ, ਤੁਹਾਨੂੰ ਹੋਰ ਵੀ ਤਿੱਖੀ ਗਰਮੀ ਮਹਿਸੂਸ ਹੋ ਸਕਦੀ ਹੈ। ਪਿਛਲੀ ਵਾਰ ਐਲਨੀਨੋ 2023 ਦੇ ਵਿੱਚ ਆਸਟ੍ਰੇਲੀਆ 'ਚ ਮਹਿਸੂਸ ਕੀਤਾ ਗਿਆ ਸੀ। ਉਸ ਸਾਲ ਟਿਪੀਕਲ ਜਿਹੜੀ ਰੇਨ ਫਾਲ ਹੁੰਦੀ ਹੈ ਉਸ ਦੇ ਨਾਲੋਂ ਤਾਂ ਘੱਟ ਹੀ ਹੋਈ ਸੀ, ਪਰ ਫਿਰ ਵੀ ਬਿਊਰੋ ਆਫ ਮੈਟਰੋਲੋਜੀ ਦਾ ਇਹ ਮੰਨਣਾ ਹੈ ਕਿ ਇਸ ਸਾਲ ਗਰਮੀ ਤਾਂ ਅੱਤਦੀ ਪਏਗੀ, ਖਾਸ ਤੌਰ ਦੇ ਉੱਤੇ ਸਪਰਿੰਗ ਤੋਂ ਲੈ ਕੇ ਸਮਰ ਤੱਕ ਦਾ ਜਿਹੜਾ ਸੀਜ਼ਨ ਹੈ, ਅਕਤੂਬਰ ਦਸੰਬਰ ਦੇ ਦਰਮਿਆਨ ਬਿਲੋ ਐਵਰੇਜ ਰੇਨਫਾਲ ਵੀ ਹੋ ਸਕਦੀ ਹੈ NSW ਵਿਕਟੋਰੀਆ ਤਸਮੇਨੀਆ ਦੇ ਇਲਾਕਿਆਂ ਦੀ ਜੇਕਰ ਗੱਲ ਕਰੀਏ। ਪਰ ਮੋਟੇ ਤੌਰ ਦੇ ਉੱਤੇ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਸਾਲ ਅੱਤ ਦੀ ਗਰਮੀ ਦੇ ਲਈ ਤੁਹਾਨੂੰ ਤਿਆਰ ਰਹਿਣਾ ਪਏਗਾ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵੈਸਟ ਇੰਡੀਜ਼ ਦੇ ਖਿਲਾਫ ਜਿਹੜੀ ਸੀਰੀਜ਼ ਹੋਣੀ ਹੈ ਉਸ ਦੇ ਵਾਸਤੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ BCCI ਦੀ ਤਰਫ ਤੋਂ। ਮੈਨ ਸਿਲੈਕਸ਼ਨ ਕਮੇਟੀ ਨੇ ਵੈਸਟ ਇੰਡੀਜ਼ ਦੇ ਖਿਲਾਫ ਆਉਂਦੇ 1 ਦਿਨਾ ਮੈਚਾਂ ਦੇ ਲਈ ਘਰੇਲੂ ਲੜੀ ਦੇ ਵਾਸਤੇ ਭਾਰਤੀ ਟੀਮ ਦਾ T20 ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜਾਪਾਨ T20 ਤੇ ਏਸ਼ੀਆਈ ਖੇਡਾਂ ਦੇ ਲਈ ਵੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਅਫਗਾਨਿਸਤਾਨ ਦੇ ਖਿਲਾਫ ਦਿੱਲੀ ਦੇ ਵਿੱਚ ਖੇਡੇ ਗਏ ਪਹਿਲੇ T20 ਮੈਚ ਦੇ ਦਰਮਿਆਨ ਸੱਟ ਦੇ ਕਾਰਨ ਬਾਹਰ ਹੋਣ ਤੋਂ ਬਾਅਦ ਵਰੁਣ ਚੱਕਰਵਰਤੀ ਜਾਪਾਨ ਦੇ ਖਿਲਾਫ ਹੋਣ ਵਾਲੀ ਇਕਲੌਤੀ T20 ਤੇ ਏਸ਼ੀਆਈ ਖੇਡਾਂ ਤੋਂ ਬਾਹਰ ਹੋ ਗਏ ਨੇ। ਉਹਨਾਂ ਦੀ ਥਾਂ ਲੈਗ ਸਪਿਨ ਆਲਰਾਊਂਡਰ ਵਿਪਰਾਜ ਨਿਗਮ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਉੱਥੇ ਨਿਤੀਸ਼ ਕੁਮਾਰ ਰੈਡੀ, ਜੋ ਪਹਿਲਾਂ ਏਸ਼ੀਆਈ ਖੇਡਾਂ ਦਾ ਦੇ ਟੀਮ ਦਾ ਹਿੱਸਾ ਸੀ, ਉਹਨਾਂ ਨੂੰ ਹੁਣ ਹਟਾ ਦਿੱਤਾ ਗਿਆ। ਵਿਪਰਾਜ ਨਿਗਮ ਪਹਿਲੀ ਵਾਰ ਇੰਡੀਅਨ ਟੀਮ ਦੇ ਵਿੱਚ ਚੁਣਿਆ ਗਿਆ ਖਿਡਾਰੀ ਆ। IPL 2025 ਦੇ ਦਰਮਿਆਨ ਉਹ ਚਰਚਾ ਚ ਆਇਆ ਸੀ ਜਦੋਂ ਦਿੱਲੀ ਕੈਪੀਟਲਸ ਦੇ ਲਈ ਖੇਡਦੇ ਹੋਇਆ ਉਸਨੇ ਉਸ ਸੀਜ਼ਨ ਚ 14 ਮੈਚਾਂ ਚ 11 ਵਿਕਟਾਂ ਲਈਆਂ ਸੀ। ਉਸਦੀ ਇਕਨੋਮੀ ਰੇਟ ਵੀ 9.12 ਰਹੀ ਸੀ। ਜਾਪਾਨ T20 ਤੇ ਏਸ਼ੀਅਨ ਖੇਡਾਂ ਦੇ ਲਈ ਭਾਰਤੀ ਟੀਮ ਦੇ ਵਿੱਚ ਕਪਤਾਨੀ ਸ਼੍ਰੇਯਸ ਅਈਅਰ ਨੂੰ ਸੌਂਪੀ ਗਈ ਹੈ। ਵਿਕਟ ਕੀਪਰ ਦੇ ਤੌਰ ਦੇ ਉੱਤੇ ਇਸ਼ਾਨ ਕਿਸ਼ਨ ਤੇ ਸੰਜੂ ਸੈਮਸਨ ਦੋਹਾਂ ਦੇ ਨਾਮ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਜਿਹੜੇ 15 ਖਿਡਾਰੀ ਚੁਣੇ ਗਏ ਨੇ, ਉਹਨਾਂ ਚ ਸ਼ਿਵਮ ਦੁਬੇ, ਤਿਲਕ ਵਰਮਾ ਉਪ ਕਪਤਾਨ ਬਣਾਏ ਗਏ ਨੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵੈਭਵ ਸੂਰਿਆਵੰਸ਼ੀ, ਯਸ਼ ਠਾਕੁਰ ਤੇ ਵਿਪਰਾਜ ਨਿਗਮ। ਇਸ ਤੋਂ ਇਲਾਵਾ ਜਿਹੜੀ 1 ਦਿਨਾ ਟੀਮ ਹੈ ਉਸ ਦੇ ਵਿੱਚ ਕਪਤਾਨੀ ਸ਼ੁਭਮਨ ਗਿੱਲ ਨੂੰ ਦਿੱਤੀ ਗਈ ਹੈ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਿਤੂਰਾਜ ਗਾਇਕਵਾੜ, KL ਰਾਹੁਲ ਨੂੰ ਵਾਈਸ ਕੈਪਟਨਸੀ ਦਿੱਤੀ ਗਈ ਹੈ, ਧਰੁਵ ਜੁਰੇਲ, ਨਿਤੀਸ਼ ਕੁਮਾਰ ਰੈਡੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ, ਗੁਰਨੂਰ ਬੜਾੜ, ਮੁਹੰਮਦ ਸਿਰਾਜ, ਔਕਿਮ ਨਬੀ, ਯਸ਼ਸਵੀ ਜੈਸਵਾਲ ਤੇ ਨਮਨ ਧੀਰ ਨੂੰ ਇਸ ਟੀਮ ਦੇ ਲਈ ਚੁਣਿਆ ਗਿਆ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: सोना चाहिदा,
1: भरोसा चाहिदा,
0: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕੌਮ।

0: ਰੇਡੀਓ ਹਾਂਜੀ 1674 ਮਾਫ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਅੱਜ 17 ਤਰੀਕ ਆ ਨਵੰਬਰ ਦਾ ਮਹੀਨਾ ਅਤੇ ਅੱਜ ਵੀਰਵਾਰ ਦਾ ਦਿਨ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਤਵਾ
1: ਸਤਿ ਸ਼੍ਰੀ ਅਕਾਲ ਰੇਡੀਓ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਨਾ ਤੁਹਾਡਾ ਹੁਣ ਤੱਕ ਦਾ ਦਿਨ ਬਹੁਤ ਵਧੀਆ ਵਧੀਆ ਚੱਲ ਰਿਹਾ ਹੋਏਗਾ ਅਤੇ ਜੇ ਤੁਸੀਂ ਹੁਣੇ ਹੁਣੇ ਮੇਰੇ ਵਰਗੇ ਹੋ ਉੱਠੇ ਹੋ ਹੁਣ ਤਾਜ਼ਗੀ ਆਈ ਹੈ ਤਾਂ ਫਿਰ ਵੈਰੀ ਵੈਰੀ ਗੁੱਡ ਮਾਰਨਿੰਗ ਕੋਰਟਿਸੋਲ ਲੈਵਲ ਤੁਹਾਡਾ ਜੇ ਹੁਣ ਓਕੇ ਰਿਪੋਰਟ ਹੋ ਗਿਆ
0: ਵੈਸੇ ਜਿਹੜਾ ਇਹ ਵੇਲੇ ਉੱਠਿਆ ਹੁੰਦਾ ਨਾ ਉਹ ਸੁਸਤੀ ਲੈ ਕੇ ਉੱਠਿਆ ਹੁੰਦਾ ਤਾਜ਼ਗੀ ਤੂਜ਼ਗੀ ਭੁੱਲ ਜਾਓ
1: ਨਹੀਂ ਸਾਥੀਓ ਤੁਸੀਂ ਸੈਡ ਨਹੀਂ ਫੀਲ ਕਰਨਾ
0: ਨਹੀਂ ਢਾਉਣਾ ਆਪਣੇ ਆਪਣੇ ਜਜ਼ਬਾਤ ਹੈ ਹਰ ਇੱਕ
1: ਤੁਸੀਂ ਇੱਧਰ ਨੈਗੇਟਿਵਿਟੀ ਨਹੀਂ ਅਲਾਓ ਕਰਨੀ ਗਾਇਸ
0: ਤੁਸੀਂ ਡਟੇ ਰਹੋ ਤੁਸੀਂ
1: ਡਟੇ ਰਹੋ
0: ਪੈ ਜਾਓ ਹੈਗੇ 5 ਮਿੰਟ
1: ਅੱਛਾ ਇਹ ਅਲਾਰਮ ਦੀ ਹੈ ਨਾ ਖੂਬਸੂਰਤੀ ਵਾਲੀ ਇਹ ਫੈਕਟ ਹੈ ਵੈਸੇ ਜਿੰਨਾ ਕੁ ਬੰਦੇ ਨੇ ਜਲਦੀ ਉੱਠਣਾ ਹੋਵੇ ਖਾਸ ਕਰ ਲੇਟ ਉੱਠਣ ਵਾਲੇ ਬੰਦੇ ਲਈ ਕਿਉਂਕਿ ਇਹ ਸੈਲਫ ਐਕਸਪੀਰੀਅੰਸ ਹੈ ਕਿ ਜਿੰਨਾ ਛੇਤੀ ਉੱਠਣਾ ਹੋਵੇ ਨਾ ਉੱਠ ਜਾਵੇ ਮਤਲਬ ਫਿਰ ਦੁਬਾਰਾ ਨਹੀਂ ਬੰਦਾ ਕਹਿੰਦਾ ਕਿ ਯਾਰ ਮੈਂ ਇੱਕ 5 ਮਿੰਟ ਹੋਰ ਸੁਸਤਾ ਲਵਾਂ ਹੈ ਨਾ ਪਰ ਜਿੰਨਾ ਕੁ ਤੁਸੀਂ ਲੇਟ ਹੋ ਹੀ ਜਾਵੋ ਓਨਾ ਹੀ ਤੁਸੀਂ ਕਰਦੇ ਹੋ ਕੋਈ ਨਹੀਂ ਯਾਰ 9 ਹੀ ਹੈ ਚੱਲ 9:15 ਸਹੀ 9:30 ਸਹੀ ਸਾਡਾ ਚੱਲ ਹੁਣ ਪੂਰਾ 10 ਹੋਏਗਾ ਨਾ ਫਿਰ ਉੱਠਦੇ ਹਾਂ ਗੁੱਡ ਫਿਗਰ ਆ
0: ਇਹਦੇ ਨਾ ਇੱਕ ਇਹਦੀ ਨੀਂਦ ਦੀ ਵੀ ਇੱਕ ਸਾਇੰਸ ਆ ਆਪਾਂ ਅੱਗੇ ਇੱਕ ਦਿਨ ਕੀਤੀ ਸੀ ਗੱਲ ਅਤੇ ਫਿਰ ਕਿਸੇ ਦਿਨ ਕਰਾਂਗੇ ਅਸਲ ਵਿੱਚ ਨੀਂਦ ਸਾਨੂੰ ਆਉਂਦੀ ਸਾਈਕਲਸ ਦੇ ਵਿੱਚ
1: ਜੀ
0: ਉਹ ਸਾਈਕਲ ਜਦੋਂ ਇੱਕ ਵਾਰੀ ਟੱਪ ਗਿਆ ਆਪਾਂ ਅਗਲੇ ਸਾਈਕਲ 'ਚ ਐਂਟਰ ਹੋ ਗਏ ਨਾ ਅਤੇ ਫਿਰ ਉਹਦਾ ਇੱਕ ਟਾਈਮ ਫਰੇਮ ਆ ਉਸਦੇ ਦਰਮਿਆਨ ਤੁਸੀਂ ਕਦੀ ਵੀ ਮੁੜ ਕੇ ਫਰੈਸ਼ ਨਹੀਂ ਹੋ ਸਕਦੇ ਤਾਂ ਆਪਾਂ ਕਹਿ ਦਿੰਦੇ ਨਾ ਵੀ 10 ਮਿੰਟ ਹੋਰ ਪੈ ਜਾਈਏ ਆਪਾਂ ਥੋੜ੍ਹਾ ਜਿਹਾ ਹੋਰ ਨੀਂਦ ਪੂਰੀ ਹੋ ਜੂ ਫਰੈਸ਼ ਹੋ ਜਾਵਾਂਗੇ ਅਸਲ ਵਿੱਚ ਉਹ ਇੱਦਾਂ ਨਹੀਂ ਹੁੰਦਾ ਉਹ ਜਿੰਨਾ ਚਿਰ ਉਹ ਸਾਈਕਲ ਫਿਰ ਪੂਰਾ ਨਹੀਂ ਹੁੰਦਾ ਜੇ ਤੁਸੀਂ ਉਹਦੇ ਦਰਮਿਆਨ ਉੱਠਦੇ ਹੋ ਤਾਂ ਹੋਰ ਤੁਹਾਨੂੰ ਖਰਾਬ ਕਰਦਾ ਸੋ ਇਹ ਆਈਡੀਅਲੀ 4-4 ਘੰਟੇ ਦੇ ਸਾਈਕਲ ਨੇ ਫਿਰ ਉਸ ਤੋਂ ਬਾਅਦ ਫਿਰ ਇਨ ਬਿਟਵੀਨ ਛੋਟੇ ਸਾਈਕਲ 2 ਘੰਟੇ ਦੇ ਮੰਨੇ ਜਾਂਦੇ ਆ ਫਿਰ 1 ਘੰਟੇ ਦਾ ਸਾਈਕਲ ਮੰਨਿਆ ਜਾਂਦਾ ਪਰ ਜਿੰਨਾ ਚਿਰ ਉਹ 4 ਘੰਟੇ ਦਾ ਕਈ ਮੰਨਦੇ ਆ ਵੀ ਕੰਪਲੀਟ ਨਹੀਂ ਹੁੰਦਾ ਉਦੋਂ ਚਿਰ ਤੱਕ ਤੁਸੀਂ ਫਿਰ ਇੱਦਾਂ ਹੀ ਸੁਸਤਾਉਂਦੇ ਹੋ
1: ਸੁਸਤਾਉਂਦੇ
0: ਹਾਂ ਸੋ ਇਹਦੇ ਉੱਤੇ ਵੈਸੇ ਥੋੜ੍ਹੀਆਂ ਹੋਰ ਬਰੀਕੀਆਂ ਨੇ ਫਿਰ ਕਿਸੇ ਦਿਨ ਇਹਦੇ ਉੱਤੇ ਝਾਤੀ ਮਾਰ ਕੇ
1: ਆਪਾਂ
0: ਡਿਟੇਲ 'ਚ ਕਰਾਂਗੇ ਕਿਉਂਕਿ ਉਹ ਮਸਲਾ ਵਾ ਜਿਹਦੇ ਉੱਤੇ ਤੁਸੀਂ ਕੁਛ ਕਰ ਨਹੀਂ ਸਕਦੇ ਨੀਂਦ ਕਈ ਮੰਨਦੇ ਨੇ ਵੀ ਨੀਂਦ ਜਿਹੜਾ ਵਾ ਉਹ ਰੱਬ ਦੇ ਕੁਐਸਚਨ ਤੋਂ ਬਾਅਦ ਨੀਂਦ ਦੂਸਰਾ ਵੱਡਾ ਕੁਐਸਚਨ ਹੈ
1: ਹਾਂ ਇਹ ਗੱਲ ਸਹੀ ਹੈ
0: ਵੀ ਬੰਦਾ ਸੌਂ ਗਿਆ ਕਿੱਥੇ ਗਿਆ ਨੀਂਦ ਕਿਉਂ ਆਉਂਦੀ ਆ ਹਾਂ ਨੀਂਦ ਦੇ ਵਿੱਚ ਬੰਦੇ ਨੂੰ ਕੁਛ ਚੇਤੇ ਕਿਉਂ ਨਹੀਂ ਰਹਿੰਦਾ ਕਿਉਂ ਕਹਿੰਦੇ ਆ ਵੀ ਸੁਪਨੇ ਚੱਲਦੇ ਰਹਿੰਦੇ ਦਿਮਾਗ ਚੱਲਦਾ ਰਹਿੰਦਾ ਸਾਨੂੰ ਕਿਉਂ ਨਹੀਂ ਪਤਾ
1: ਸੁਪਨੇ ਵੀ ਹੈ ਮਤਲਬ ਪੂਰੇ ਫੁੱਲ ਕ੍ਰੀਏਟਿਵ ਬੰਦਾ ਕਿਤੇ ਫਸਿਆ ਕਿਤੇ ਫਸਿਆ ਕਿਤੇ ਚਲਾ ਗਿਆ
0: ਕੋਈ ਕਹਿ ਦਿੰਦਾ ਸੁੱਤਾ ਮਰਿਆ ਬਰਾਬਰ ਟੈਕਨੋਲੋਜੀ ਅੱਗੇ ਵੱਧ ਰਹੀ ਆ ਪਹਿਲੀਆਂ ਗੱਲਾਂ ਤੇ ਜੇ ਇਹ ਹੈਗੀਆਂ ਵੀ ਜਿਹੜੇ ਬੁੱਧੀਜੀਵੀ ਹੀ ਪੜ੍ਹੇ ਲਿਖੇ ਲੋਕ ਹੀ ਦਾਰਸ਼ਨਿਕ ਹੀ ਗੁਰੂ ਗਿਆਨੀ ਹੀ ਉਹ ਆਪਣੇ ਤਜਰਬੇ ਤੋਂ ਜਾਂ ਆਪਣੀ ਕਹਿ ਲਓ ਤੁਸੀਂ ਦਿਵਯ ਦ੍ਰਿਸ਼ਟੀ ਤੋਂ
1: ਕਿਆ ਬਾਤ ਹੈ ਸਰਦਾਰ ਜੀ ਵੈਰੀ ਨਾਈਸ ਮੁਕਰਰ ਹੋ ਜਾ ਦੁਬਾਰਾ
0: ਦਿਵਯ ਦ੍ਰਿਸ਼ਟੀ
1: ਆਏ ਓਏ
0: ਕੌਣ ਹੈ ਇਹ ਅੱਜ ਮੈਨੂੰ ਬਹੁਤ ਆਉਣੇ ਇਦਾਂ ਦੇ ਸ਼ਬਦ
1: ਇਹ ਪੜ੍ਹਤੀ ਥੀ ਆਪਕੇ ਸਾਥ
0: ਹੈ
1: ਦਿਵਯ ਔਰ ਦ੍ਰਿਸ਼ਟੀ ਪੜ੍ਹਤੀ ਥੀ ਆਪਕੇ ਸਾਥ
0: ਨਹੀਂ ਅਸੀਂ ਇਹੋ ਜਿਹੇ ਸਕੂਲਾਂ 'ਚ ਘੱਟ ਹੀ ਪੜ੍ਹੇ ਇਹ ਸਾਡੇ ਇਹੋ ਜਿਹੇ ਹਿੰਦੀ ਵਾਲੀਆਂ ਮੈਡਮਾਂ ਤੇ ਜ਼ਰੂਰ ਹੀ
1: ਹਾਂ ਮੈਡਮ ਹਾਂ ਬਸ ਸਹੀ ਗੱਲ ਆ
0: ਐਡੇ ਔਖੇ ਨਾਂ ਪਹਿਲਾਂ ਕਿੱਥੇ